0: ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
1: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
6: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
7: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ,

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਪ੍ਰੋਗਰਾਮ ਹਾਂਜੀ ਮੈਲਬਨ ਅੱਜ ਬੁੱਧਵਾਰ ਦਾ ਦਿਨ ਹੈ ਅਤੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਜਿੰਨੀ ਸੋਹਣੀ ਗਾਣਾ ਤੁਸੀਂ ਸੁਣ ਰਹੇ ਸੀ ਇਹ ਕੁਲਬੀਰ ਝਿੰਜਰ ਦੀ ਆਵਾਜ਼ ਸੀ ਅਤੇ ਤਰਸੇਮ ਜੱਸੜ ਦੇ ਉੱਤੇ ਅਤੇ ਨਿਮਰਤ ਖਹਿਰਾ ਦੇ ਉੱਤੇ ਫਿਲਮਾਇਆ ਸੀ ਫਿਲਮ ਸੀਗੀ ਰੱਬ ਦਾ ਰੇਡੀਓ 3 ਅਤੇ ਹੁਣ ਇੱਕ ਫਿਲਮ ਦਸਤਾਰ ਆ ਰਹੀ ਹੈ ਫਿਰ ਆਪਣਾ ਜੱਸੜ ਦੀ ਸੋ ਇਸ ਸਾਲ ਦੇ ਵਿੱਚ ਪਹਿਲੀ ਜਿਹੜੀ ਫਿਲਮ ਸੀ ਹੋ ਸਕਦਾ ਹੋਰ ਵੀ ਹੋਣ ਪਰ ਪਹਿਲੀ ਉਹ ਫਿਲਮ ਸੀ ਜਿਹੜੀ ਸ਼ਾਇਦ ਪੰਜਾਬੀ ਦੇ ਵਿੱਚ ਸਭ ਤੋਂ ਵਧੀਆ ਕਾਰੋਬਾਰ ਕਰਕੇ ਗਈ ਹੈ ਚੰਗੀ ਤੁਹਾਨੂੰ ਕਿੱਦਾਂ ਦੀ ਲੱਗੀ ਆ ਕਿਵੇਂ ਲੱਗੀ ਆ ਉਹ ਤੁਹਾਨੂੰ ਜਿਹਨਾਂ ਜਿਹਨਾਂ ਨੇ ਵੇਖੀ ਆ ਉਹ ਚਲੋ ਬਿਹਤਰ ਤੁਸੀਂ ਜਾਣਦੇ ਹੋ ਪਰ ਸਭ ਤੋਂ ਵਧੀਆ ਕਾਰੋਬਾਰ ਕਰਕੇ ਗਈ ਆ ਅੱਜ ਤੱਕ ਦੀ ਇਹ ਪੰਜਾਬੀ ਸਿਨੇਮੇ ਦੇ ਵਿੱਚ ਫਿਲਹਾਲ ਇਸ ਸਾਲ ਦੇ ਵਿੱਚ ਅਤੇ ਹੁਣ ਦਸਤਾਰ ਫਿਲਮ ਲੈ ਕੇ ਅਤੇ ਫਿਰ ਦੁਬਾਰਾ ਤੋਂ ਆ ਰਹੇ ਨੇ ਬਾਕੀ ਜੇ ਤੁਸੀਂ ਵਧੇਰੇ ਜਾਣਕਾਰੀ ਬਹੁਤੀਆਂ ਗੱਲਾਂ ਬਾਤਾਂ ਅਤੇ ਪਿਛਲੇ ਦਿਨੀ ਜੱਸੜ ਸਾਹਿਬ ਇੱਥੇ ਟੂਰ 'ਤੇ ਵੀ ਸੀ ਸਟੂਡੀਓ ਵੀ ਆਏ ਅਤੇ ਉਹਨਾਂ ਦੇ ਨਾਲ ਲੰਮੀਆਂ ਚੌੜੀਆਂ ਗੱਲਾਂ ਬਾਤਾਂ ਹੋਈਆਂ ਅਤੇ ਜ਼ਰੂਰ ਸੁਣਿਓ ਤੁਸੀਂ ਪਸੰਦ ਕਰੋਗੇ ਤੁਸੀਂ ਕਾਫੀ ਕੁਛ ਤੁਹਾਨੂੰ ਸੁਣਨ ਨੂੰ ਜਾਣਨ ਨੂੰ ਮਿਲੂਗਾ ਆਪਣੇ ਇਸ ਕਲਾਕਾਰ ਦੇ ਬਾਰੇ ਅਤੇ ਇਹ ਫਿਲਮ 17 ਤਰੀਕ ਨੂੰ ਯਾਨੀ ਕਿ ਇਸੇ ਸ਼ੁੱਕਰਵਾਰ ਨੂੰ ਰਿਲੀਜ਼ ਹੋ ਜਾਣੀ ਆ ਅਤੇ ਤੁਸੀਂ ਜਾ ਕੇ ਅਤੇ ਵੇਖਿਓ ਬਾਕੀ ਹੋਰ ਕੀ ਹੋਣਾ ਵਾ ਆਸੇ ਪਾਸੇ ਕਿਹੜੀਆਂ ਕਿਹੜੀਆਂ ਫਿਲਮਾਂ ਹੋਰ ਹੋਣੀਆਂ ਨੇ ਉਹ ਵੀ ਆਪਾਂ ਦੱਸਦੇ ਹਾਂ ਪਰ ਸਭ ਤੋਂ ਪਹਿਲਾਂ ਆਪਾਂ ਆਪਣਾ ਸਾਥ ਨਾਲ ਲੈ ਲਈਏ ਅਤੇ ਸਾਥ ਨਾਲ ਹੋਵੇ ਤਾਂ ਫਿਰ ਸਫ਼ਰ ਹੌਲਾ ਹੋ ਜਾਂਦਾ ਅਤੇ ਮੇਰਾ ਸਾਥ ਆ ਅੱਜ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ ਬਹੁਤ ਬਹੁਤ ਮਿਹਰਬਾਨੀ ਰਣਜੋਤ ਅਤੇ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਪ੍ਰੋਗਰਾਮ ਦੇ ਇਸ ਹਿੱਸੇ 'ਚ ਜੀ ਐ ਨੂੰ ਆਖਦੇ ਹਾਂ ਫਿਲਮਾਂ ਦੀਆਂ ਗੱਲਾਂ ਹੋ ਰਹੀਆਂ ਕਈ ਫਿਲਮਾਂ ਧੜਾ ਧੜਾਈਆਂ ਨੇ ਲੋਕਾਂ ਨੇ ਵੇਖੀਆਂ ਨੇ ਕਈ ਲੱਗੀਆਂ ਨੇ ਕਈ ਲੱਗਣ ਨਹੀਂ ਦਿੱਤੀਆਂ ਉਹਨਾਂ ਦਾ ਵੀ ਬੜਾ ਰੌਲਾ ਰੱਪਾ ਪਿਆ
0: ਬਿਲਕੁਲ ਹਾਲੇ ਤੱਕ ਚੱਲ ਰਿਹਾ ਸੋ ਇਹ ਵੇਖੋ ਹਾਲੇ ਕਈ ਤਰ੍ਹਾਂ ਦੇ ਹੋਰ ਵੀ ਚਰਚੇ ਨਾਲ ਸ਼ੁਰੂ ਹੋਏ ਨੇ ਹੋ ਸਕਦਾ ਕਿ ਵੈਰੀ ਸੂਨ ਕਹਿੰਦੇ ਨੇ ਕਿ ਜਿੱਦਾਂ ਤੁਸੀਂ ਇਸ਼ਾਰਾ ਜਿਹੜਾ ਜੇ ਸਤਲੁਜ ਨੂੰ ਕੀਤਾ ਅਤੇ ਕਹਿ ਰਹੇ ਨੇ ਕਿ ਓਵਰਸੀਜ਼ ਰਿਲੀਜ਼ ਹੋਊਗੀ ਸ਼ਾਇਦ ਜਲਦ ਫਿਲਮ ਅਤੇ ਵੱਡੇ ਪਰਦੇ 'ਤੇ ਹੋ ਸਕਦਾ ਤੁਹਾਨੂੰ ਜਲਦ ਵੇਖਣ ਨੂੰ ਮਿਲੇ ਅਤੇ ਚਲੋ ਜੋ ਵੀ ਜਾਣਕਾਰੀਆਂ ਹੋਣਗੀਆਂ ਜਿੱਦਾਂ ਮਚਿਓਰ ਹੁੰਦੀਆਂ ਨੇ ਫਿਰ ਤੁਹਾਡੇ ਤੱਕ ਆਪਾਂ ਪਹੁੰਚਾਉਂਦੇ ਹਾਂ ਪਰ ਫਿਲਮਾਂ ਨੂੰ ਲੈ ਕੇ ਚਰਚਾ ਜਿਹੜਾ ਇਸ ਕਰਕੇ ਵੀ ਬੜਾ ਜ਼ੋਰਾਂ ਸ਼ੋਰਾਂ 'ਤੇ ਕਿਉਂਕਿ ਦਸਤਾਰ ਦੇ ਵਿੱਚ ਵੀ ਹਲਕੀ ਜਿਹੀ ਝਲਕ 'ਤੇ ਇਹਨਾਂ ਨੇ ਦਿੱਤੀ ਉਸ ਦੌਰ ਦੀ ਵੀ ਜਿਹੜਾ ਇੱਕ ਪੋਤੇ ਆ ਉੱਥੇ ਇਸ ਕੰਮ ਦੇ ਵਿੱਚ ਅਤੇ ਬਾਹਰ ਜਾ ਕੇ ਫਿਰ ਤੂੰ ਇੱਦਾਂ ਦੇ ਕੰਮ ਕਰਦਾ ਇੱਦਾਂ ਦੇ ਟ੍ਰੇਲਰ 'ਚ ਝਲਕ ਜੀ ਮਿਲਦੀ ਹੈ ਬਾਕੀ ਕਈਆਂ ਨੇ ਵੇਖ ਲਈ ਹੋਊਗੀ ਫਿਲਮ ਕਿਉਂਕਿ ਇੱਥੇ ਵਰਲਡ ਪ੍ਰੀਮੀਅਰ ਹੋਇਆ ਸੀ ਅਤੇ ਜੇ ਤੁਸੀਂ ਵੇਖੀ ਆ ਤਾਂ ਤੁਸੀਂ ਦੱਸ ਸਕਦੇ ਹੋ ਨਹੀਂ ਤਾਂ ਫਿਰ ਜਦੋਂ ਵੇਖ ਲਓਗੇ ਉਦੋਂ ਤੁਸੀਂ ਦੱਸਿਓ ਅਤੇ ਇਹਦੇ ਨਾਲ ਨਾਲ ਫਿਲਮ ਸਰਪੰਚ ਪਿਛਲੇ ਹਫ਼ਤੇ ਰਿਲੀਜ਼ ਹੋਈ ਸੀ ਦੇਵ ਖਰੋੜ ਦੀ ਜੇ ਉਹ ਕਿਸੇ ਨੇ ਵੇਖੀ ਆ ਤਾਂ ਉਹਦੇ ਬਾਰੇ ਵੀ ਤੁਸੀਂ ਜਾਣਕਾਰੀ ਦੇ ਸਕਦੇ ਹੋ ਅਤੇ ਸ਼ੁਰੂਆਤ 'ਚ ਹੀ ਆਪਾਂ ਦੱਸ ਦਈਏ ਕਿ ਫਿਲਮ ਇਸ਼ਕਨਾਮਾ 24 ਜੁਲਾਈ ਨੂੰ ਇਹ ਵੀ ਰਿਲੀਜ਼ ਹੋ ਜਾਣੀ ਆ ਇਹਦੇ ਵਿੱਚ ਆਪਣਾ ਰੰਧਾਵਾ ਸਾਹਿਬ ਅਤੇ ਆਪਣਾ ਸ਼ਹਿਨਾਜ਼ ਗਿੱਲ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਸੋ ਇਹ ਇਹਨਾਂ ਦੀ ਕਿਹਾ ਜਾ ਰਿਹਾ ਵੀ ਇਹ ਇੱਕੋ ਬੰਦੇ ਦੀ ਨਾਲ ਵੀਡੀਓ ਵੀ ਆ ਰਹੀਆਂ ਨਾ ਵੀ ਉਹ ਸੱਚੀ ਕਹਾਣੀ ਆ ਉਹ ਪਾਕਿਸਤਾਨ ਕਿੰਨੀ ਵਾਰੀ ਗਿਆ ਅਤੇ ਬਾਕੀ ਰੱਬ ਜਾਣੇ ਚਲੋ ਵੇਖੋ ਫਿਲਮ ਆਊ ਤਾਂ ਫਿਰ ਪਤਾ ਲੱਗ ਜੂ ਪਰ ਇਹ ਵੀ ਮੁੰਡੇ ਨੇ ਅਲੱਗ ਹੀ ਆਪਣੀ ਇੱਕ ਲਾਈਨ ਅਲੱਗ ਤਰ੍ਹਾਂ ਦਾ ਸਿਨੇਮਾ ਜੋੜਿਆ ਪਰ ਇੱਕ ਚੀਜ਼ ਜ਼ਰੂਰ ਆਪਾਂ ਵੇਖ ਰਹੇ ਹਾਂ ਇਸ ਟਾਈਮ ਦੇ ਉੱਤੇ ਕਿ ਪੰਜਾਬੀ ਸਿਨੇਮਾ ਹੁਣ ਜਿਹੜੀਆਂ ਇਹ ਲਵ ਸਟੋਰੀਜ਼ ਵੱਲ ਮੁੜ ਰਿਹਾ
1: ਜੀ ਜਾਂ ਦੌਰ ਦੀਆਂ ਫਿਲਮਾਂ ਨੇ ਜਾਂ ਲਵ ਸਟੋਰੀਜ਼ ਨੇ ਜਾਂ ਜਿਹੜਾ ਉਹ ਇੱਕ ਸਿੱਖ ਐਲੀਮੈਂਟ ਆ ਉਹਨੂੰ ਕੈਸ਼ ਕਰਨ ਦੀ ਕੋਸ਼ਿਸ਼ ਵੀ ਮੈਂ ਤਾਂ ਕਹਿ ਸਕਦਾ ਉੱਦਾਂ ਦਾ ਵੀ ਜਾਂ ਸਮਾਜ ਜੋ ਵੇਖਣਾ ਚਾਹੁੰਦਾ ਉਸ ਕਿਸਮ ਦੀਆਂ ਚੀਜ਼ਾਂ ਦਿਖਾਈਆਂ ਜਾਂਦੀਆਂ ਜੈਸਾ ਰਾਜਾ ਵੈਸੀ ਪ੍ਰਜਾ ਜਾਂ ਜੈਸੀ ਪ੍ਰਜਾ ਵੈਸਾ ਰਾਜਾ ਇੱਕ ਦੋ ਸਿਨੈਰੀਓ ਬਣਦੇ ਆ ਕਲਾਕਾਰ ਕੀ ਉਹੋ ਜਿਹਾ ਕੁਛ ਦਿਖਾਉਂਦੇ ਆ ਜੋ ਲੋਕ ਦੇਖਣਾ ਚਾਹੁੰਦੇ ਆ ਜਾਂ ਲੋਕ ਦੇਖਣਾ ਚਾਹੁੰਦੇ ਆ ਇਸ ਕਰਕੇ ਕਲਾਕਾਰ ਇਹੋ ਜਿਹਾ ਕੁਛ ਬਣਾਉਂਦੇ ਆ ਇਹ ਦੋ ਅਲੱਗ ਅਲੱਗ ਚੀਜ਼ਾਂ ਨੇ
0: ਮੈਨੂੰ ਤਾਂ ਕਈ ਵਾਰੀ ਨਾ ਮੈਂ ਵੀ ਸੋਚਦਾ ਵੀ ਇਹਦੇ ਪਿੱਛੇ ਚਲੋ ਆਪਾਂ ਨੇਮ ਟੈਗ 'ਤੇ ਨਹੀਂ ਲਾਉਂਦੇ ਨਾਲ ਪਰ ਬਹੁਤ ਸਾਰੇ ਜਦੋਂ ਆਪਾਂ ਇੱਦਾਂ ਦੇ ਕਨਸੈਪਟ ਵੇਖਦੇ ਹਾਂ ਆਪਾਂ ਫਿਲਮਾਂ ਵੇਖਦੇ ਹਾਂ ਅਤੇ ਉਹਦੇ ਵਿੱਚ ਮੈਨੂੰ ਇਹ ਲੱਗਦਾ ਹੁੰਦਾ ਕਿ ਜ਼ਰੂਰੀ ਨਹੀਂ ਆ ਵੀ ਉਸ ਕਲਾਕਾਰ ਦੀ ਬਿਰਤੀ ਵੀ ਉੱਦਾਂ ਦੀ ਹੋਵੇ ਕਾਰੋਬਾਰੀ ਪੱਖ ਤੋਂ ਇਹ ਵੇਖਿਆ ਜਾਂਦਾ ਵੀ ਆਹ ਵਿਸ਼ਾ ਜਿਹੜਾ ਇਹ ਲੋਕਾਂ ਨੂੰ ਜ਼ਿਆਦਾ ਟੁੰਬੂਗਾ ਅਤੇ ਇਹ 'ਤੇ ਕੰਮ ਕਰ ਲਈਏ ਅਤੇ ਜ਼ਿਆਦਾ ਵਾਹਵਾ ਹੀ ਮਿਲਣੀ ਆ ਬਹੁਤ ਕੋਈ ਘੱਟ ਹੋਊਗਾ ਕੋਈ ਵਿਰਲਾ ਕਲਾਕਾਰ ਕੋਈ ਵਿਰਲਾ ਨਿਰਦੇਸ਼ਕ ਜਿਹੜਾ ਵਾਕਈ ਉਹਨਾਂ ਚੀਜ਼ਾਂ ਨੂੰ ਲੈ ਕੇ ਸੀਰੀਅਸ ਹੋਊਗਾ ਵੀ ਯਾਰ ਇਸ ਮੁੱਦੇ 'ਤੇ ਸਮਾਜ ਨੂੰ ਅਵੇਅਰ ਕਰਨਾ ਚਾਹੀਦਾ ਕਿਉਂਕਿ ਮੈਂ ਤਾਂ ਥੋੜ੍ਹਾ ਜਿਹਾ ਕਲੋਜ਼ਲੀ ਵੀ ਵੇਹਨਾ ਵਾਂ ਇਸ ਇੰਡਸਟਰੀ ਨੂੰ ਸੋ ਹੋਣਗੇ ਚਲੋ ਜਿਹੜੇ ਹੋਣਗੇ ਪਰ ਮੈਨੂੰ ਲੱਗਦਾ ਵੀ ਕੋਈ ਬਹੁਤਾ ਇਹ ਆਪਣੇ ਲੋਕ ਉਸ ਹਿਸਾਬ ਦੇ ਨਾਲ ਜਜ਼ਬਾਤੀ ਹੁੰਦੇ ਆ ਵੀ ਯਾਰ ਆਹ ਫਲਾਣਾ ਇੱਦਾਂ ਦਾ ਕਨਸੈਪਟ ਹੈ ਨਾ ਪਰ ਬੇਸਿਕਲੀ ਇਟਸ ਆਲ ਅਬਾਊਟ ਕਾਰੋਬਾਰ
1: ਉਹ ਕਲਾਕਾਰ ਨੇ ਕਾਰੋਬਾਰ ਨੇ ਉਹ ਇੰਡਸਟਰੀ ਆ ਬਿਜ਼ਨਸ ਆ ਐਂਟਰਟੇਨਮੈਂਟ ਆ
0: ਰੋਟੀ ਖਾਣੀ ਹਰ
1: ਕਈ ਸਾਲ ਪਹਿਲਾਂ ਇੱਕ ਫਿਲਮ ਵੀ ਆਈ ਸੀ ਉਹ ਹੈ ਨਾ ਬਣਾਈ ਗਈ ਸੀ ਪਰ ਉਹ ਬੰਦਿਆਂ ਦੇ ਮਤਲਬ ਹੈ ਉਹ 'ਚ ਸਿੱਖ ਐਲੀਮੈਂਟ ਬਹੁਤ ਭਾਰੂ ਸੀਗਾ ਉਹ ਬੰਦਿਆਂ ਦੇ ਆਪਦੇ ਇੰਨੇ ਕੁ ਸਲੂਨ ਨੇ ਹੈ ਨਾ, ਬਾਰਬਰ ਸ਼ੋਪਸ ਨੇ, ਹੋਰ ਸੋਹਣਾ ਸੱਕਰ ਸੇਵੀਆਂ, ਬੜਾ ਕੁਛ ਆ। ਪਰ ਜਦ ਅਸੀਂ ਦੇਖਦੇ ਹਾਂ ਵੀ ਠੀਕ ਆ ਯਾਰ, ਫਿਰ ਉਹ ਉੱਦਾਂ ਦੇ ਤਰਕ ਵਿਤਰਕ ਆ ਜਾਂਦੇ ਆ ਵੀ ਨਹੀਂ ਫਿਲਮ ਨੂੰ ਫਿਲਮ ਵਾਂਗੂ ਦੇਖਿਆ ਕਰੋ ਜੀ, ਇਮੋਸ਼ਨਲੀ ਨਾ ਅਟੈਚ ਹੋਵੋ, ਵਿਅਕਤੀ ਵਿਸ਼ੇਸ਼ 'ਤੇ ਨਾ ਕੇਂਦਰਿਤ ਹੋਵੋ, ਦੇਖਿਆ ਹੀ ਜਾਣਾ ਚਾਹੀਦਾ ਕਿ ਫਿਲਮ ਸੁਨੇਹਾ ਕੀ ਦਿੰਦੀ ਹੈ।
0: ਕਾਰੋਬਾਰ ਇੱਕ ਅਲੱਗ ਚੀਜ਼ ਆ, ਕਿਸੇ ਦਾ ਰੋਟੀ ਪਾਣੀ ਇਹ ਇੱਕ ਅਲੱਗ ਚੀਜ਼ ਆ। ਸੋ ਹਰ ਇੱਕ ਚੀਜ਼ ਦੇ ਪਿੱਛੇ ਆਪਣੇ ਆਪਣੇ
1: ਸਿਆਸਤਦਾਨ ਨੇ ਜਿਹੜੇ, ਉਹਨਾਂ ਦਾ ਵੀ ਇਹੀ ਕਹਿੰਦੇ ਆ ਜੀ ਵੀ ਉਹਦਾ ਨਿੱਜੀ ਕਿੱਦਾਂ ਦਾ
0: ਜ਼ਿੰਦਗੀ
1: ਹੈ ਨਾ। ਪਰ ਜੇ ਉਹਨੇ ਸਿਆਸਤਦਾਨ ਨੇ ਦੂਜੇ 'ਤੇ ਕਟਾਕਸ਼ ਕਰਨਾ ਹੋਵੇ, ਉਹਨੇ ਕਹਿਣਾ ਜਦ ਨਿੱਜੀ ਕਿਰਦਾਰੀ ਦਾਗੀ ਹੈ ਜੀ, ਉਹ ਲੋਕਾਂ ਦਾ ਕੀ ਭਲਾ ਕਰੂ। ਫਿਰ ਉੱਦਾਂ ਦੀਆਂ ਗੱਲਾਂ ਕਰ ਦਿੱਤੀਆਂ ਜਾਂਦੀਆਂ।
0: ਵੈਸੇ ਤਾਂ ਮਤਲਬ ਹੁੰਦਾ ਵੀ ਆ, ਪਰ ਕਿਸੇ ਹੱਦ ਤੱਕ ਆਈ ਥਿੰਕ ਹੁੰਦਾ, ਮਤਲਬ ਤੁਸੀਂ ਕਿਸੇ ਹੱਦ ਤੱਕ ਕਿਸੇ ਬੰਦੇ ਦੇ ਸੁਭਾਅ ਨੂੰ, ਉਹਦੇ ਕਿਰਦਾਰ ਨੂੰ ਨਖੇੜ ਕੇ ਵੇਖ ਸਕਦੇ ਉਹਦੇ ਕਾਰੋਬਾਰ ਤੋਂ, ਨਹੀਂ ਤਾਂ ਔਖਾ ਹੋ ਜਾਂਦਾ। ਇਹ ਚੀਜ਼ਾਂ ਬਹੁਤੀਆਂ ਨਹੀਂ ਤਾਂ 60-70% 'ਤੇ ਹੁੰਦੀਆਂ ਨੇ ਮੈਲ ਖਾਂ।
1: ਡਿਪੈਂਡ ਕਰਦਾ ਕਿਸ ਕਿਸਮ ਦੇ ਆਪਾਂ ਹੈ ਨਾ ਜੋਬ ਦੀ ਜਾਂ ਕਿਸ ਕਿਸਮ ਦੀ ਗੱਲ ਕਰਦੇ ਹਾਂ, ਉਸ ਜਿਹੋ ਜਿਹਾ, ਕਿਉਂਕਿ ਤਰਕ ਦਲੀਲ ਦਿੰਦੇ ਹਾਂ ਉਹੋ ਜਿਹੀ ਗੱਲ ਹੋ ਜਾਂਦੀ, ਪਰ ਕਈ ਵਾਰ ਜਿਹੋ ਜਿਹੀ ਗੱਲ ਹੁੰਦੀ ਉਹੋ ਜਿਹੀ ਤਰਕ ਦਲੀਲ ਦੇਣੀ ਪੈਂਦੀ। ਹੁਣ ਜਿਵੇਂ ਡਾਕਟਰ ਦਾ ਆਪਦਾ ਢਿੱਡ ਕਹਿੰਦਾ ਟੇਬਲ 'ਤੇ ਰੱਖਿਆ, ਮੈਨੂੰ ਕਹਿੰਦਾ ਭਾਰ ਘਟਾਓ, ਬੀਪੀ ਇਹਦੇ ਨਾਲ ਘਟਣਾ,
0: ਕਹਿੰਦਾ ਉਹ ਜ਼ੈਂਪਿਕ ਲਵਾਓ,
1: ਮਤਲਬ ਜਾਣੀ ਕਹਿੰਦਾ ਡਾਕਟਰ ਆਪ ਗੰਜਾ, ਮੈਨੂੰ ਕਹਿੰਦਾ ਬਾਲ ਲਵਾਓ, ਹੈ ਨਾ। ਸੋ ਕਿਸ ਕਿਸਮ ਦੀ ਉਦਾਹਰਣ ਆ, ਕਿਸ ਕਿਸਮ ਦੀ ਇੰਡਸਟਰੀ 'ਚੋਂ ਆਪਾਂ ਨਿਕਲ ਕੇ ਗੱਲ ਕਰਦੇ ਹਾਂ, ਕਿਉਂਕਿ ਸਿਆਸਤਦਾਨਾਂ ਦਾ ਜਿਹੜਾ ਨਿੱਜੀ ਕੱਦ ਕਿਰਦਾਰ ਆ ਨਾ, ਉਹ ਬਹੁਤ ਜੁੜਿਆ ਹੋਇਆ। ਆਪਾਂ ਕਹਿੰਦੇ ਇਹ ਬੰਦਾ ਇਹੋ ਜਿਹਾ। ਹੁਣ ਇੱਥੇ ਅੱਗੇ ਉਹ ਬੈਰੀ ਓਫੈਰਲ ਹੁੰਦਾ ਸੀ ਨਿਊ ਸਾਊਥ ਵੇਲਸ ਦਾ, ਹੈ ਨਾ, ਉਹ ਇੱਕ ਸ਼ਰਾਬ ਦੀ ਬੋਤਲ ਉਹਨੇ ਰਿਸ਼ਵਤ ਦੇ ਤੌਰ 'ਤੇ ਉਹਨੂੰ ਕੋਈ ਗਿਫਟ ਕਰ ਗਿਆ ਕੁਛ ਕਹਿ ਲਓ, ਹੈ ਨਾ, ਉਹਦੇ ਬਦਲੇ ਉਹਨੇ ਅਸਤੀਫਾ ਦਿੱਤਾ ਸੀ। ਇਹੋ ਜਿਹੇ ਲੋਕ ਬਹੁਤ ਘੱਟ ਨੇ ਇੱਥੇ, ਹੈ ਨਾ, ਲੱਖਾਂ ਕਰੋੜਾਂ ਖਾ ਕੇ ਡਕਾਰ ਵੀ ਨਹੀਂ ਮਾਰਦੇ, ਅਤੇ ਇਹ 'ਚ ਕਹਿੰਦੇ ਇਹ 'ਚ ਕੀ ਆ, ਸਾਰੇ ਹੀ ਕਰਦੇ ਇੱਦਾਂ, ਸਾਰੀ ਇੰਡਸਟਰੀ ਇੱਦਾਂ ਦੀ।
0: ਹਾਂ, ਪਰ ਇੱਦਾਂ ਦੀਆਂ
1: ਅਸੀਂ ਨਹੀਂ ਖਾਈਏ, ਕੋਈ ਹੋਰ ਖਾਓ।
0: ਵਿੱਚ ਵਿੱਚ ਉਦਾਹਰਣਾਂ ਤੁਹਾਨੂੰ ਮਿਲ ਜਾਂਦੀਆਂ ਨੇ, ਅਤੇ ਖੈਰ ਹੋਰ ਕੁਛ ਇੱਕ ਚੀਜ਼ਾਂ, ਕੁਛ ਇੱਕ ਮਨੋਰੰਜਨ ਆਉਣ ਵਾਲੇ ਦਿਨਾਂ ਦਾ ਵੀ ਤੁਹਾਨੂੰ ਦੱਸ ਦਈਏ। ਅਤੇ ਉਸਤਾਦ ਰਾਹਤ ਫਤਿਹ ਅਲੀ ਖਾਨ ਵੀ ਪਹੁੰਚ ਚੁੱਕੇ ਨੇ ਮੈਲਬਨ ਦੇ ਵਿੱਚ, ਅਤੇ ਇਹਨਾਂ ਦਾ 19 ਤਰੀਕ ਨੂੰ ਐਤਵਾਰ ਦੇ ਦਿਨ ਇਹਨਾਂ ਦਾ ਸ਼ੋਅ ਆ, ਅਤੇ ਵੈਸੇ ਸੋਲਡ ਆਊਟ ਹੈ। ਜੇ ਤੁਸੀਂ ਟਿਕਟਾਂ ਲੈ ਲਈਆਂ ਤਾਂ ਬਹੁਤ ਵਧੀਆ ਗੱਲ ਹੈ, ਅਤੇ ਫਿਰ ਟਾਈਮ ਸਿਰ ਪਹੁੰਚ ਜਾਓ। ਅਤੇ ਇਸ ਤੋਂ ਇਲਾਵਾ ਫਿਲਮਾਂ ਜਿਹੜੀਆਂ ਪਹਿਲਾਂ ਰਿਲੀਜ਼ ਹੋ ਚੁੱਕੀਆਂ ਨੇ, ਤੁਸੀਂ ਲਾਗਲੇ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ ਚੈੱਕ ਕਰ ਲਿਓ, ਜਿੱਥੇ ਵੀ ਅਵੇਲੇਬਲ ਹੈ। ਕੈਰੀ ਔਨ ਜੱਟਾ 4 ਰਿਲੀਜ਼ ਹੋ ਚੁੱਕੀ ਆ, ਅਲਫਾ ਰਿਲੀਜ਼ ਹੋ ਚੁੱਕੀ ਆ, ਅਤੇ ਧਮਾਲ 4 ਰਿਲੀਜ਼ ਹੋ ਚੁੱਕੀ ਆ। ਇੱਧਰ ਮੈਂ ਵਾਪਸ ਆਊਂਗਾ, ਆਈ ਥਿੰਕ ਇਹ ਵੀ ਇਹਦੀ ਸਕਰੀਨਿੰਗ ਹਲੇ ਕਿਤੇ ਨਾ ਕਿਤੇ ਹਾਲੇ ਵੀ ਬਾਕੀ ਆ। ਅਤੇ ਜੇ ਤੁਸੀਂ ਇਹ ਜ਼ਰੂਰ ਫਿਲਮ ਤੁਸੀਂ ਜੇ ਨਹੀਂ ਵੇਖੀ ਤਾਂ ਕਰੀ, ਇਹ ਜ਼ਰੂਰ ਤੁਸੀਂ ਵੇਖਿਓ ਫਿਲਮ, ਇਹ ਵੇਖਣ ਵਾਲੀ ਆ, ਤੁਹਾਨੂੰ ਇਹ ਉਹ ਨਹੀਂ ਕਰੂਗੀ, ਮਾਯੂਸ ਨਹੀਂ ਕਰੂਗੀ, ਤੁਹਾਨੂੰ ਮਿਸ ਨਾ ਕਰ। ਅੱਛਾ, ਫਿਲਮ ਇੱਕ ਮਿਰਜ਼ਾਪੁਰ ਵੀ ਆ ਰਹੀ ਆ, ਅਤੇ ਬਟਵਾਰਾ ਆਪਣੇ ਆਮਿਰ ਖਾਨ ਦੀ 1947 ਇਹ ਵੀ ਆ ਰਹੀ ਹੈ। ਸੋ ਇਹ ਹਾਲੇ ਥੋੜ੍ਹੀ ਜਿਹੀ ਦੂਰ ਨੇ, ਫਿਰ ਦੁਬਾਰਾ ਤੁਹਾਡੇ ਨਾਲ ਇੱਥੇ ਸਾਂਝਾ ਪਾਵਾਂਗੇ। ਅਤੇ ਵੈਸੇ ਜੇ ਆਪਾਂ ਈਵੈਂਟਸ ਦੇ ਪੱਖੋਂ ਵੇਖੀਏ, ਅਤੇ ਮਾਨਾ ਦਾ ਜਿਹੜਾ ਹੁਣ ਚੱਲ ਰਿਹਾ ਮਾਹੌਲ ਚੱਲ ਜਾ ਇਸ ਟਾਈਮ ਦੇ ਉੱਤੇ, ਯਾਨੀ ਕਿ ਆਪਣਾ ਹਰਭਜਨ ਮਾਨ ਉਹ ਵੀ ਆ ਰਹੇ ਨੇ ਪਰਫੋਰਮ ਕਰਨ ਦੇ ਲਈ,
1: ਬੱਬੂ ਮਾਨ ਦਾ ਵੀ ਹੋਣਾ,
0: ਅਤੇ ਬੱਬੂ ਮਾਨ ਵੀ, ਹਾਂਜੀ। ਸੋ ਮਾਨੋ ਮਾਨ ਹੋਇਆ ਪਿਆ,
1: ਮਹਿਤਰਾ ਮਹਿਮਾਨ,
0: ਹਾਂਜੀ। ਸੋ ਇਹ ਹੁਣ ਜਿਹੜੇ ਆਹ ਦਿਨ ਨੇ ਇਹ ਹੁਣ ਮਾਨਾ ਦੇ ਹੋ ਗਏ, ਅਤੇ ਬੱਬੂ ਮਾਨ ਦਾ ਤਾਂ ਮੇਰਾ ਖਿਆਲ ਇਸੇ ਹਫ਼ਤੇ ਹੀ ਆ, ਅਤੇ ਜਿਹੜੇ ਹਰਭਜਨ ਮਾਨ ਹੋਰਾਂ ਦਾ ਹਾਲੇ ਦੂਰ ਹੈ, ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਨੇ।
1: ਬਾਕੀ ਕੋਈ ਕਲਾਕਾਰਾਂ 'ਤੇ ਡਿਪੈਂਡ ਕਰਦਾ, ਜਾਂ ਤੁਹਾਨੂੰ ਲੱਗਦਾ ਵੀ ਹੁਣ ਸ਼ੋਅ ਕੁਛ ਜ਼ਿਆਦਾ ਹੀ ਭਰਨ ਲੱਗ ਗਏ, ਜਾਂ ਆਪਾਂ ਹੁਣ ਐਗਜ਼ਾਮਪਲਾਂ ਹੀ ਉੱਦਾਂ ਦੀਆਂ ਦਿਮਾਗ 'ਚ ਲੱਭਣੇ।
0: ਮੈਨੂੰ ਵਾਹਵਾ ਹੀ ਸਾਰੇ ਇਹਦੇ 'ਚ ਉਹ ਨੇ,
1: ਹੁਣ 3-4 ਸ਼ੋਆਂ ਦੇ ਆਪਾਂ ਮੀਡੀਆ ਪਾਰਟਨਰ ਰਹੇ ਹਾਂ, ਆਪਾਂ ਤਾਂ ਉਹਨਾਂ ਸ਼ੋਅਜ਼ ਨੂੰ ਨੇੜੇ ਹੋ ਕੇ ਵੇਖਿਆ
0: ਜੀ,
1: ਅਤੇ ਐਂ ਲੱਗਦਾ ਸੀ ਵੀ ਕਿੰਨੀ ਦੁਨੀਆ ਆ ਗਈ ਹੈ ਨਾ, ਕਿੰਨੀ ਖਲਕਤ ਆ।
0: ਬੇਸਿਕਲੀ ਨਾ ਇਹਨਾਂ ਕੋਵਿਡ, ਵੈਸੇ ਸੋਹਣੀ ਡਿਸਕਸ਼ਨ ਆ, ਆਪਾਂ ਜੇ ਕੋਈ ਸਾਡੇ ਸਰੋਤਿਆਂ ਦੇ ਵਿੱਚੋਂ ਵੀ ਇਹਦੇ 'ਤੇ ਸਾਂਝ ਪਾਉਣੀ ਚਾਹੇ, ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਜਿੱਦਾਂ ਨਾ ਤੁਸੀਂ ਅਕਸਰ ਹੀ ਇੰਟਰਵਿਊਜ਼ ਦੇ ਵਿੱਚ ਸੁਣਿਆ ਹੋਊਗਾ ਆਪਣਾ ਡਾਇਰੈਕਟਰਸ ਨੂੰ ਅਤੇ ਐਕਟਰਸ ਨੂੰ, ਉਹ ਇਹ ਕਹਿੰਦੇ ਆ ਵੀ ਅਸੀਂ ਇੰਨਾ ਕੁ ਲਾਗਿਓਂ ਵੇਖਿਆ ਵਾ ਵੀ ਸਾਨੂੰ ਸਮਝ ਨਹੀਂ ਆਈ, ਤੁਸੀਂ ਦੱਸੋ ਸਾਨੂੰ ਤਾਂ ਆਪਣੀ ਚੀਜ਼ ਵਧੀਆ ਲੱਗ ਰਹੀ ਹੈ ਜਾਂ ਸਾਨੂੰ ਸਮਝ ਨਹੀਂ ਲੱਗ ਰਹੀ, ਅਸੀਂ ਇੰਨੀ ਕੁ ਵਾਰੀ ਵੇਖ ਲਈ ਆ ਜਾਂ ਬਣਦੀ ਵੇਖ ਲਈ ਆ। ਸੋ ਮੈਂ ਵੀ ਕਹੂੰਗਾ ਵੀ ਆਪਾਂ ਉਸ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਇਨਵੋਲਵ ਹੁੰਦੇ ਹਾਂ, ਅਤੇ ਇਸ ਕਰਕੇ ਬਹੁਤਾ ਪਤਾ ਨਹੀਂ ਲੱਗਦਾ। ਜੇ ਹੁੰਦਾ ਵੀ ਆ ਤਾਂ ਸਾਡੀਆਂ ਛੁੱਤੀ ਮਜਬੂਰੀਆਂ ਨੇ, ਆਪਾਂ ਸਾਰੀ ਗੱਲ ਨਹੀਂ ਦੱਸ ਸਕਦੇ, ਪਰ ਤੁਸੀਂ ਵੀ ਆਪਣੀ ਸਾਂਝ ਪਾਇਓ ਐਜ਼ ਏ ਦਰਸ਼ਕ, ਤੁਹਾਨੂੰ ਕੀ ਲੱਗਦਾ ਵਾ। ਵੈਸੇ ਅੱਜ ਦੀ ਜਿਹੜੀ ਗੱਲਬਾਤ ਆ ਉਹ ਆਪਾਂ ਅੱਗੇ ਇੰਸ਼ੋਰੈਂਸ ਦੇ ਬਾਬਤ ਅੱਜ ਆਪਾਂ ਕਰਾਂਗੇ, ਪਰ ਇਹ ਵੀ ਇੱਕ ਇੰਪੋਰਟੈਂਟ ਚੀਜ਼ ਆ। ਇਹਦੇ ਬਾਬਤ ਨਾ ਇੱਕ ਚੀਜ਼, ਜਦੋਂ ਕੋਵਿਡ ਹੋ ਕੇ ਹਟਿਆ ਅਤੇ ਉਹਨਾਂ ਦਿਨਾਂ ਦੀ ਮੈਨੂੰ ਯਾਦ ਆ ਕਿ ਉਹ ਤੋਂ ਬਾਅਦ 'ਚ ਸ਼ੋਅ ਬਹੁਤ ਭਰੇ ਸੀ ਇੱਕਦਮ, ਹੈ ਨਾ। ਅਤੇ ਜਦੋਂ ਕੋਵਿਡ ਸੀ ਉਹਨਾਂ ਦਿਨਾਂ ਦੇ ਦਰਮਿਆਨ ਆਪਾਂ ਘਰਾਂ ਦੇ ਵਿੱਚ ਬਹਿ ਕੇ ਬਹੁਤ ਫਿਲਮਾਂ ਵੇਖੀਆਂ, ਇੱਥੋਂ ਤੱਕ ਵੇਖਿਆ ਕਿ ਮਤਲਬ ਮੈਂ ਜੇ ਆਪਣੀ ਦੱਸਾਂ, ਮੈਂ ਅੱਕ ਚੁੱਕਾ, ਮੈਂ ਉਸ ਤੋਂ ਬਾਅਦ ਅੱਜ ਤੱਕ ਫਿਲਮ ਨਹੀਂ ਵੇਖੀ। ਮੈਂ ਸਿਰਫ ਉਹ ਫਿਲਮ ਵੇਖ ਪਾਉਣਾ ਵਾਂ ਜਿਹੜੀ ਮੰਨ ਲਓ ਆ ਕੋਈ ਪ੍ਰੀਮੀਅਰ ਹੋਵੇ ਜਾਂ ਫਿਰ ਕੋਈ ਮੰਨ ਲਓ ਉੱਦਾਂ ਬੱਚਿਆਂ ਨਾਲ ਜਾਣਾ ਪਵੇ। ਮਤਲਬ ਆਪ ਇੱਕ ਹੁੰਦੀ ਨਾ ਵੀ ਤੁਸੀਂ ਆਪ ਫਿਲਮ ਲਾ ਕੇ ਵੇਖੀ, ਮੈਂ ਉਹਨਾਂ ਦਿਨਾਂ ਦੇ ਵਿੱਚ ਸੀਰੀਜ਼ ਅਤੇ ਉਸ ਤੋਂ ਬਾਅਦ ਮੈਂ ਇੱਕ ਵੀ ਨਹੀਂ ਵੇਖੀ।
1: ਮੈਂ ਕਿਤੇ ਕਹਿਣ ਲੱਗੀ ਵੀ ਉਹਨਾਂ ਦਿਨਾਂ 'ਚ ਫਿਲਮਾਂ ਇੰਨੀਆਂ ਦੇਖ ਲਈਆਂ ਵੀ ਹੁਣ ਅੱਕੇ ਹੋਏ ਨੇ ਨੈੱਟਫਲਿਕਸ ਪ੍ਰਾਈਮ ਚੱਕਿਆ।
0: ਮੈਂ ਉਹੀ ਕਹਿ ਨਹੀਂ, ਉਹਨਾਂ ਦਿਨਾਂ 'ਚ ਨੈੱਟਫਲਿਕਸ ਬੇਸਿਕਲੀ ਪਹਿਲਾਂ ਵੀ ਨਹੀਂ ਮੈਨੂੰ ਬਹੁਤਾ ਮੈਂ ਵੇਖਿਆ, ਉਹਨਾਂ ਦਿਨਾਂ 'ਚ ਵੇਖਿਆ ਅਤੇ ਹੁਣ ਇਹੋ ਜਿਹਾ ਵੇਖਿਆ ਵੀ ਹੁਣ ਆਪਾਂ ਅਤੇ ਬਹੁਤ ਘੱਟ। ਚਲੋ ਜੇ ਕਿਤੇ ਮੰਨ ਲਓ ਤੁਸੀਂ ਜਾਂਦੇ ਹੋ ਕਿਤੇ ਵਾਂਡੇ ਵੂੰਡੇ ਜਾਂਦੇ, ਉੱਥੇ ਕਿਤੇ ਲੱਗਾ ਹੋਵੇ ਜਾਂ ਤੁਹਾਡਾ ਮਨ ਹੋਵੇ ਕੋਈ ਸਬਜੈਕਟ, ਮੰਨ ਲਓ ਇੱਦਾਂ ਦਾ ਮਨ 'ਚ ਹੋਵੇ ਵੀ ਆਹ ਫਲਾਣਾ ਹੋਵੇ ਅਤੇ ਫਿਰ ਉਹ ਵੇਖ ਲਿਆ, ਅਦਰਵਾਈਜ਼ ਇੱਕ ਕਰੇਜ਼ ਜਿਹਾ ਹੁੰਦਾ ਨਾ ਵੀ ਆਪਾਂ ਰੋਜ਼ ਹੀ ਬਹਿ ਜਾਂਦੇ ਹਾਂ ਵੀ ਆਹ ਵੇਖੀਏ। ਸੋ ਐਨੀਵੇ ਉਹ ਇੱਕ ਦੌਰ ਸੀ, ਕਹਿਣ ਦਾ ਮਤਲਬ ਕਿ ਜਦੋਂ ਆਪਾਂ ਬਹੁਤ ਜ਼ਿਆਦਾ ਫਿਲਮਾਂ ਵੇਖੀਆਂ। ਹੁਣ ਇਹਦੇ ਵਿੱਚੋਂ ਜਿਹੜਾ ਹੁਣ ਦਾ ਦੌਰ ਹੈ ਉਹਨੂੰ ਆਪਾਂ ਕੰਬਾਈਂਡ ਕਰਕੇ ਕਿੱਦਾਂ ਵੇਖ ਸਕਦੇ ਹਾਂ ਵੀ ਜਿਹੜਾ ਜਦੋਂ ਕਹਿੰਦੇ ਨੇ ਕਿ ਤੁਸੀਂ ਬਹੁਤ ਜ਼ਿਆਦਾ ਸਟ੍ਰੈਸ ਫੀਲ ਕਰਦੇ ਹੋ ਨਾ ਜਾਂ ਫਾਈਨੈਂਸ਼ੀਅਲੀ ਤੁਸੀਂ ਕਿਸੇ ਤਰ੍ਹਾਂ ਦਾ ਸਟ੍ਰੈਸ ਮਹਿਸੂਸ ਕਰਦੇ ਹੋ ਜਾਂ ਸਮਾਜਿਕ ਤੌਰ ਦੇ ਉੱਤੇ ਜਾਂ ਕੋਈ ਵੀ ਮਤਲਬ ਜਦੋਂ ਆ ਮਤਲਬ ਗੁੱਬ ਗੁਬਾਰ ਜਿਹਾ ਹੁੰਦਾ ਜਿੱਦਾਂ ਹੁਣ ਇੰਟਰਸਟ ਵਧੇ ਆ, ਮਹਿੰਗਾਈ ਦਾ ਰੌਲਾ ਪਿਆ, ਅਤੇ ਉਸ ਸਮੇਂ ਬੰਦੇ ਕਹਿੰਦੇ ਵੀ ਇੱਕ ਤਾਂ ਇੱਕ ਪੱਖ ਇਹ ਆ ਵੀ ਤੁਸੀਂ ਕਹੋਗੇ ਵੀ ਲੋਕ ਯਾਰ ਪੈਸਾ ਨਹੀਂ ਖਰਚਣਗੇ, ਹੁਣ ਉਹਨਾਂ ਕੋਲ ਹੈ ਨਹੀਂ ਗਾ, ਉਹ ਤਾਂ ਨਿਕਲਣਗੇ ਨਹੀਂ ਘਰੋਂ। ਪਰ ਅੱਜ ਦਾ ਸਮਾਂ ਜਿਹੜਾ ਵਾ ਆਪਾਂ ਕੋਵਿਡ ਤੋਂ ਵੇਖਿਆ ਵਾ ਵੀ ਉਹ ਬਦਲ ਗਿਆ ਵਾ। ਹੁਣ ਸਗੋਂ ਜਦੋਂ ਲੋਕ ਇੱਦਾਂ ਦਾ ਮਹਿਸੂਸ ਕਰਦੇ ਨੇ, ਸਫੋਕੇਟ ਮਹਿਸੂਸ ਕਰਦੇ ਨੇ, ਅਤੇ ਉਹ ਨਿਕਲਦੇ ਨੇ ਘਰੋਂ, ਉਹ ਆਪਣਾ ਉਹਨਾਂ ਨੂੰ ਇਹ ਮੈਸੇਜ ਆ ਅੱਜ ਦੀ ਡੇਟ ਦੇ ਵਿੱਚ ਕਿ ਤੁਸੀਂ ਐਂਟਰਟੇਨ ਹੋ ਕੇ ਅਤੇ ਆਪਣੇ ਆਪ ਨੂੰ ਫਰੈਸ਼ਨੈਸ ਦੇ ਨਾਲ ਨਵੇਂ ਸਿਰੋਂ ਫਿਰ ਤੁਸੀਂ ਵਧੀਆ ਸਟਾਰਟ ਕਰ ਸਕਦੇ ਹੋ ਜਾਂ ਆਪਾਂ ਆਪ ਨੂੰ ਕੱਢ ਸਕਦੇ ਹੋ ਉਸ 'ਚੋਂ। ਸ਼ਾਇਦ ਮੈਂ ਮੰਨਦਾ ਵਾਂ ਵੀ ਇਹ ਇੱਕ ਉਹ ਵੀ ਆ ਰੀਜ਼ਨ ਕਿ ਆਪਾਂ ਜਾ ਰਹੇ ਹਾਂ ਸ਼ੋਅ ਵੇਖਣ ਕਿ ਅਸੀਂ ਆਪਣੇ ਆਪ ਨੂੰ ਐਂਟਰਟੇਨ, ਭਾਵੇਂ ਕਿ ਕਲਾਕਾਰ ਉਹਨੂੰ ਜਿੱਦਾਂ ਡਾਕਟਰ ਸਰਤਾਜ ਵੀ ਇਹ ਚੀਜ਼ ਕਹਿ ਗਏ ਕਿ ਸਾਡੀ ਖੁਸ਼ਹਾਲੀ ਜਿਹੜੀ ਆ ਉਹ ਡਿਫਾਈਨ ਕਰਦੇ ਨੇ ਜਦੋਂ ਸ਼ੋਅ ਭਰਦੇ ਨੇ, ਪਰ ਇਹਦਾ ਉਹ ਵੀ ਇੱਕ ਠੀਕ ਹੈ। ਪਰ ਉਹਦਾ ਇੱਕ ਪੱਖ ਮੈਂ ਵੀ ਵੇਖਦਾ ਕਿ ਅਸੀਂ ਕਿਤੇ ਨਾ ਕਿਤੇ ਆਪਣੇ ਨਾ ਆਪਣੇ ਇਲਾਜ ਦੇ ਲਈ ਵੀ ਭੱਜਦੇ ਹਾਂ ਐਂਟਰਟੇਨਮੈਂਟ ਵੱਲ।
1: ਆਪਾਂ ਮੇਲੇ 'ਚ ਜਾਂਦੇ ਹਾਂ, ਕਿਤੇ ਹੋਰ ਥਾਂ 'ਤੇ ਜਾਂਦੇ ਹਾਂ, ਆਪਣਾ ਮਨ ਅਵਸਥਾ ਬਦਲਣ ਲਈ ਜਾਂਦੇ ਹਾਂ। ਇੱਕ ਸੋਸ਼ਲ ਮੀਡੀਆ ਦੀ ਦੁਨੀਆ, ਸੋਸ਼ਲ ਮੀਡੀਆ 'ਤੇ ਇੰਸਟਾ 'ਤੇ ਫੇਸਬੁੱਕ 'ਤੇ ਇਹਨਾਂ ਚੀਜ਼ਾਂ 'ਤੇ ਹੋਣ ਦਾ ਦੂਜਾ ਅਸਰ ਮੈਂ ਇਹ ਵੇਖਦਾ, ਆਂਢ ਗੁਆਂਢ ਯਾਰ ਦੋਸਤ ਭੈਣ ਭਾਈ ਦੂਜੇ ਸਾਰੇ ਗਏ ਆ ਅਤੇ ਮੈਂ ਪਿੱਛੇ ਕਿਉਂ ਰਹਾਂ। ਇਸ ਲਿਹਾਜ਼ ਨਾਲ ਤੁਸੀਂ ਦੇਖੋਗੇ ਜਿਨ੍ਹਾਂ ਦਿਨਾਂ 'ਚ ਸ਼ੋਅ 'ਚ ਹੁੰਦੇ ਆ ਉਹਨਾਂ ਦਿਨਾਂ 'ਚ ਆਪਣੀ ਫੇਸਬੁੱਕ ਅਤੇ ਇੰਸਟਾ 'ਤੇ ਲੋਕਾਂ ਦੀ ਐਕਟੀਵਿਟੀ ਕਿੰਨੀ ਆ। ਨਾਲੇ ਸਭ ਨੂੰ ਪਤਾ ਬਈ ਇਹਦੀ ਵੀਡੀਓ ਆ ਜਾਣੀਆਂ, ਰਿਲੀਜ਼ ਹੋ ਜਾਣੀਆਂ, ਵਧੀਆ ਕੁਆਲਿਟੀ ਦੀਆਂ ਫੋਟੋਆਂ ਆ ਜਾਣੀਆਂ, ਪਰ ਆਪਣੀਆਂ ਫੋਟੋਆਂ ਅਤੇ ਆਪਣੇ ਕੈਮਰੇ ਰਾਹੀਂ ਬਣਾਈ ਵੀਡੀਓ ਫੇਸਬੁੱਕ 'ਤੇ ਜ਼ਰੂਰ ਪੈਣੀਆਂ ਜਾਂ ਪਾਉਣੀਆਂ, ਉਹ ਦਿਖਾਵਾ ਕਹਿ ਲਓ ਜਾਂ ਆਪਣੇ ਮਨ ਦਾ ਚਾਅ ਕਹਿ ਲਓ, ਹੈ ਨਾ ਵੀ ਮੈਂ ਚਲੋ ਆਇਆ ਹੋਇਆ, ਮੇਰੇ ਭੈਣ ਭਾਈਆਂ ਨੂੰ ਵੀ ਪਤਾ ਲੱਗੇ, ਉਹ ਵੀ ਮੇਰੇ ਨਾਲ ਇੰਜੋਏ ਕਰ ਲੈਣ, ਤਸਵੀਰਾਂ ਦੇਖ ਕੇ, ਵੀਡੀਓ ਦੇਖ ਕੇ। ਮੈਂ ਉਹ ਮਾਹੌਲ ਆਪਣਿਆਂ ਨੂੰ ਦਿਖਾਉਣਾ ਚਾਹੁੰਦਾ ਵੀ ਆਹ ਦੇਖੋ ਯਾਰ ਕਿਆ ਸੋਹਣਾ ਮੇਲਾ ਲੱਗਿਆ, ਅਸੀਂ ਬੜਾ ਇੰਜੋਏ ਕੀਤਾ। ਉਹ ਕਈ ਵਾਰ ਉਸ ਚੀਜ਼ ਨੂੰ ਇੱਕ ਤਰ੍ਹਾਂ ਨਾਲ ਡਾਕੂਮੈਂਟ ਕਰਨਾ ਵੀ ਹੁੰਦਾ।
0: ਆਹ ਵੀ ਇੱਕ ਵੱਡਾ ਰੀਜ਼ਨ ਹੈ ਕਿਉਂਕਿ ਆਪਾਂ ਇਹ ਮੌਕੇ ਜਦੋਂ ਆਪਾਂ ਆਪਣੇ ਸੂਟ ਪਾ ਸਕਦੇ ਹੁੰਦੇ ਹਾਂ ਤਿਆਰ ਚੰਗੀ ਤਰ੍ਹਾਂ ਹੋ,
1: ਹੁਣ ਵਿਆਹ ਦੀਆਂ ਫੋਟੋਆਂ ਵਿਆਹ 'ਤੇ ਤਾਂ ਸਾਰੇ ਆਏ ਸੀ, ਰੱਖਣੀਆਂ ਕਾਹਦੇ ਵਾਸਤੇ ਆ, ਉਹ ਇਸ ਕਰਕੇ ਕਿਉਂਕਿ ਉਹ ਮੈਮਰੀ ਬਣਾਉਣੀ ਆ ਉਹਦੀ।
0: ਹਾਂ, ਸੋ ਇਹ ਵੀ ਇੱਕ ਰੀਜ਼ਨ ਆ। ਅਤੇ ਬਾਕੀ ਇੱਕ ਹੋਰ ਆ ਚੀਜ਼, ਜਿੱਦਾਂ ਤੁਹਾਡਾ ਇਹ ਸੀਗਾ ਗੱਲ ਕਿੱਥੋਂ ਸ਼ੁਰੂ ਹੋਈ ਸੀ ਵੀ ਇੰਨੇ ਪ੍ਰੋਗਰਾਮ ਜਿਹੜੇ ਉਹ ਭਰੀ ਕਿੱਦਾਂ ਜਾਂਦੇ ਵੀ ਲੋਕ ਇੰਨੇ ਜ਼ਿਆਦਾ ਵੇਖੀ ਜਾਂਦੇ, ਉਹਦੇ ਵਿੱਚ ਛੋਟੇ ਛੋਟੇ ਕਈ ਲੂਪ ਹੋਲ ਵੀ ਨੇ। ਜਿੱਦਾਂ ਹੁਣ ਮੰਨ ਲਓ ਜਿਹੜੇ ਜਿੰਨੇ ਵੀ ਹੋਲ ਨੇ ਉਹਨਾਂ ਦੇ ਵਿੱਚ ਆਪਾਂ ਭਰੇ ਕਿੱਦਾਂ ਕਹਿ ਦਿੰਦੇ ਹਾਂ ਕਿਉਂਕਿ ਉੱਥੇ ਪੋਸਟਰ ਪੈਂਦਾ ਵੀ ਸੋਲਡ ਆਊਟ ਹੋ ਗਿਆ, ਹੈ ਨਾ। ਮੈਂ ਸਾਰਿਆਂ ਬਾਰੇ ਨਹੀਂ ਕਹਿ ਰਿਹਾ ਪਰ ਕੁਛ ਇੱਕ ਦੀ ਸੱਚਾਈ ਇਹ ਹੁੰਦੀ ਹੈ। ਹੁਣ ਸਾਡੇ ਜਿਹੜੇ ਹਾਲ ਨੇ ਨਾ ਉਹਨਾਂ ਦੇ ਵਿੱਚ ਸੈਗਮੈਂਟੇਸ਼ਨ ਹੋ ਜਾਂਦੀ ਆ,
1: ਮਤਲਬ 8000 ਦੀ ਜਗ੍ਹਾ 4200,
0: ਹਾਂ ਡਿਵਾਈਡ ਹੋ ਜਾਂਦਾ
1: ਕਰਤਾ 2200 ਕਰਤਾ 2800।
0: ਸੋ ਆਪਾਂ ਜਿੱਦਾਂ ਮੋਟਾ ਮੋਟਾ ਜਿਹਾ ਆਪਾਂ ਲਾ ਲੈਂਦੇ ਹਾਂ ਵੀ ਆਹ ਫਲਾਣਾ ਹਾਲ ਜਿਹੜਾ ਵਾ, ਔਨਲਾਈਨ ਜਾ ਕੇ ਆਪਾਂ ਵੇਖ ਲੈਂਦੇ ਹਾਂ ਵੀ ਆਹ ਫਲਾਣੇ ਹਾਲ ਦੀ ਇੰਨੀ ਕਪੈਸਿਟੀ ਆ, ਪਰ ਆਪਾਂ ਉਹ ਚੀਜ਼ ਜਿਹੜੀ ਜਾਂ ਤਾਂ ਆਪਾਂ ਗਏ ਨਹੀਂ ਹੁੰਦੇ ਸ਼ੋਅ ਦੇ ਉੱਤੇ ਅਤੇ ਆਪਾਂ ਉੱਦਾਂ ਵੇਖ ਲੈਂਦੇ ਵੀ ਭਰਿਆ ਭਰਿਆ ਜਾ ਫੋਟੋਆਂ ਆ ਗਈਆਂ, ਪਰ ਉਹਦੇ ਵਿੱਚ ਕੀ ਹੁੰਦਾ ਵਾ ਵੀ ਉਹ ਮੰਨ ਲਓ ਜਿਹੜੇ ਪਾਸੇ ਸਟੇਜ ਲੱਗ ਗਈ, ਇੱਕ ਤਾਂ ਉਹਦਾ ਪਿਛਲਾ ਪਾਸਾ ਜਿਹੜਾ ਉਹ ਸਾਰਾ ਹੀ ਮਾਈਨਸ ਹੋ ਗਿਆ,
1: ਸਹੀ ਹੋ ਗਿਆ,
0: ਇੱਕ ਉਹਦਾ ਸੱਜਾ ਖੱਬਾ ਮਾਈਨਸ ਹੋ ਗਿਆ ਕਿਉਂਕਿ ਡੈਡ ਐਂਡ ਆ, ਉੱਥੋਂ ਤਾਂ ਤੁਸੀਂ ਵੇਖ ਨਹੀਂ ਪਾਓਗੇ
1: ਸਾਹਮਣੇ।
0: ਹਾਂ, ਸੋ ਇਹ ਸਿੱਧਾ ਹੀ ਉਹ ਜਿਹੜਾ ਵੱਡਾ ਵੱਡਾ ਨੰਬਰ ਜਿਹੜਾ ਸੀਟਾਂ ਦਾ ਇੱਕ ਤਾਂ ਉੱਥੇ ਬਲੋਕ ਹੋ ਜਾਂਦਾ, ਉਹ ਆਮ ਬੰਦੇ ਨੂੰ ਲੱਗਦਾ ਵੀ ਸੋਲਡ ਆਊਟ ਸੋਲਡ ਆਊਟ, ਫਿਰ ਉਹ ਇਹ ਚੀਜ਼ ਇੱਕ ਹੋਰ ਹੋ ਜਾਂਦੀ ਵੀ ਜਿਹੜੇ ਜਿਹੜੇ ਹਿਸਾਬ ਦੇ ਨਾਲ ਟਿਕਟਾਂ ਵਿਕਦੀਆਂ, ਤੁਸੀਂ ਕਦੀ ਵੇਖਿਆ ਹੋਊਗਾ ਵੀ ਉਹਦੇ 'ਚ ਇੱਕ ਪੋਸਟ ਪੈਂਦੀ ਆ ਵੀ ਤੁਹਾਡੀ ਬਹੁਤ ਮੰਗ ਦੇ ਉੱਤੇ ਹੁਣ ਅਸੀਂ ਹੋਰ ਸੀਟਾਂ ਖਲਵਾ ਦਿੱਤੀਆਂ, ਅਤੇ ਪਰ ਅਸੀਂ ਉਹਦੇ ਉਲਟ ਕਰਕੇ ਇਹਦਾ ਵੇਖ ਲਈਏ ਵੀ ਤੁਹਾਡੀ ਬਹੁਤ ਮਤਲਬ ਘੱਟ ਰਿਸਪੋਂਸ ਦੇ ਕਰਕੇ ਅਸੀਂ ਸੀ ਕਦੀ ਇਹ ਨਹੀਂ ਕੋਈ ਪਾਊਗਾ ਪੋਸਟਰ 'ਤੇ ਵੀ ਅਸੀਂ ਬਲੌਕ ਕਰਤੀਆਂ।
1: ਆਹੋ ਅਤੇ ਐਂਡ ਵਾਲੇ 10 ਦਿਨਾਂ 'ਚ ਬਸ ਆਖਰੀ ਕੁਛ ਸੀਟਾਂ ਰਹਿ ਗਈਆਂ ਨੇ, ਹੈ ਨਾ, ਛੇਤੀ ਖਰੀਦ ਲਓ।
0: ਸੋ ਉਹੀ ਹਾਲ ਆ ਜਿੱਥੇ ਤੁਸੀਂ ਮਤਲਬ ਮੰਨ ਲਓ 5-7
1: ਮਾਰਕੀਟਿੰਗ
0: ਯਾਰ ਬੰਦਾ, ਅਤੇ ਉਹੀ ਹਾਲ ਆ ਉੱਥੇ ਵੀ ਸੋਲਡ ਆਊਟ ਲੱਗਾ ਵਾ। ਉਹੀ ਹਾਲ ਆ ਜਿੱਥੇ ਤੁਹਾਡਾ ਮੰਨ ਲਓ ਕੋਈ 3,000-3,500 ਹੋਊਗਾ, ਉੱਥੇ ਵੀ ਸੋਲਡ ਆਊਟ ਲਿਖਿਆ ਵਾ। ਉਹੀ ਹਾਲ ਆ ਜਿਹਨੂੰ ਘੱਟ ਕਰਕੇ ਅਤੇ 2,200 'ਤੇ ਲੈ ਆਉਂਦਾ, ਉਹਦੇ ਬਾਰੇ ਵੀ ਸੋਲਡ ਮਤਲਬ ਲਿਖਿਆ ਕੀ ਜਾਣਾ ਵੀ ਸੋ ਐਂਡ ਸੋ ਹਾਲ ਸੋਲਡ ਆਊਟ। ਸੋ ਇਹ ਡਿਪੈਂਡ ਕਰਦਾ ਬੜੀਆਂ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਨੇ। ਪਰ ਖੈਰ ਇੱਕ ਚੀਜ਼ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਕਿ ਮੈਲਬਨ ਦੇ ਵਿੱਚ ਵਾਕਈ ਪੰਜਾਬੀ ਸ਼ੋਅ ਭਰਦੇ ਨੇ,
1: ਪੰਜਾਬੀ ਸ਼ੋਅ ਆਫ ਕਰਦੇ ਨੇ।
0: ਹਾਂ, ਜੋ ਮਰਜ਼ੀ ਆ, ਮਤਲਬ ਇਹ ਮੈਲਬਨ ਦੀ ਖਾਸੀਅਤ ਆ ਕਿ ਮੈਲਬਨ ਦੇ ਵਿੱਚ ਸ਼ੋਅ ਜਿਹੜਾ ਅੱਜ ਕੱਲ੍ਹ ਸਭ ਤੋਂ ਮਹਿੰਗਾ ਵੀ ਵਿਕਦਾ, ਅਤੇ ਸ਼ੋਅ ਜਿਹੜੇ ਨੇ ਉਹ ਆਪਾਂ ਵੇਖਦੇ ਹਾਂ ਵੀ ਕਲਾਕਾਰ ਅੱਜ ਕੱਲ੍ਹ ਬਾਕੀ ਕਿਤੇ ਜਾਣ ਨਾ ਜਾਣ ਈਵਨ ਸਿਡਨੀ ਨੂੰ ਇਗਨੋਰ ਕਰ ਲੈਣਗੇ, ਪਰ ਇੱਥੇ ਹਾਂ ਇੱਥੇ ਜ਼ਰੂਰ ਹੋਣਗੇ ਸ਼ੋਅ।
1: ਅਤੇ ਤਾਂ ਹੀ ਇੱਕ ਇਹ ਕਾਰਨ ਵੀ ਹੈ ਨਾ ਕਿ ਸ਼ੋਅ ਔਰਗੇਨਾਈਜ਼ਰ, ਪ੍ਰਮੋਟਰ, ਪ੍ਰਬੰਧਕ ਇੱਥੇ ਬਹੁਤ ਜ਼ਿਆਦਾ ਨੇ। ਉਹ ਹੁਣ ਜਿਹੜੀ ਜਿੰਨੀ ਕੁ ਡਿਮਾਂਡ ਆ ਉਸ ਹਿਸਾਬ ਨਾਲ ਸਪਲਾਈ, ਉਸ ਹਿਸਾਬ ਨਾਲ ਵੀ ਗੱਲ ਕਰੀਏ ਨਾ, ਸਿਡਨੀ 'ਚ ਬਹੁਤ ਘੱਟ ਬੰਦੇ ਮੈਂ ਜਾਣਦਾ ਸੀ ਜਦੋਂ ਮੈਂ ਸਿਡਨੀ ਰਹਿੰਦਾ ਸੀ, 3 ਜਾਂ 4 ਉਂਗਲਾਂ 'ਤੇ ਨਾ ਹੁੰਦੇ ਸੀ ਵੀ ਯਾਰ ਆਹ ਮੇਨ ਜੇ ਪ੍ਰਮੋਟਰ ਨੇ ਅਤੇ ਇਹੀ ਸ਼ੋਅ ਕਰਾਉਂਦੇ ਆ।
0: ਅੱਛਾ, ਜ਼ਿਆਦਾ ਨਹੀਂ ਗੇ ਉੱਥੇ?
1: ਇੱਥੇ ਤੁਸੀਂ ਦੇਖੋ ਹਰ ਦੂਜਾ, ਚੌਥਾ, 5ਵਾਂ ਬੰਦਾ
0: ਹਰ ਕੋਈ ਪ੍ਰਮੋਟਰ ਹੈ।
1: ਹਾਂਜੀ,
0: ਜਿੱਦਾਂ ਹਰ ਕੋਈ ਬਿਲਡਰ ਆ,
1: ਇੱਦਾਂ ਹੀ ਆ, ਮਤਲਬ ਇੱਥੇ ਡਿਪੈਂਡ ਕਰਦਾ ਹੁਣ ਕਿਸ ਟਾਈਪ ਦੀ ਗੱਲ ਕਰਦੇ।
0: ਸੋ ਤੁਸੀਂ ਸਿਡਨੀ ਤੇ ਤੁਸੀਂ ਰਹੇ ਵੀ ਹੋ ਲੰਮਾ ਸਮਾਂ, ਸਿਡਨੀ ਦੇ ਵਿੱਚ ਇੰਨਾ ਤਕੜਾ ਰਿਸਪੋਂਸ ਕਿਉਂ ਨਹੀਂ, ਕਿਉਂਕਿ ਆਬਾਦੀ ਵੀ ਹੈਗੀ ਆ, ਇਹੋ ਜਿਹਾ ਕੁਛ ਨਹੀਂ ਆ। ਜਾਂ ਜੇ ਨਹੀਂ ਹੈਗੀ ਤਾਂ ਤੁਸੀਂ ਦੱਸੋ ਵੀ ਉੱਥੇ ਮਤਲਬ ਪੰਜਾਬੀਆਂ ਦੀ ਕੀ ਉੱਥੇ ਆਬਾਦੀ ਨਹੀਂ ਹੈ, ਕੀ ਵਜ੍ਹਾ ਕੀ ਉੱਥੇ ਇੰਨੇ ਸ਼ੋਅ ਕਿਉਂ ਨਹੀਂ ਭਰਦੇ?
1: ਉੱਥੇ ਜਿਹੜੇ ਸ਼ੋਅ ਨੇ ਉਹ ਥੋੜ੍ਹਾ ਬਾਲੀਵੁੱਡ ਇੰਡੀਅਨ
0: ਉਹ ਜ਼ਿਆਦਾ ਭਰਦੇ
1: ਉਸ ਟਾਈਪ ਦਾ, ਹੈ ਨਾ, ਆਹ ਸੋਨੂ ਨਿਗਮ ਟਾਈਪ ਜਿਹੜੇ ਲੋਕ ਨੇ ਆਉਂਦੇ ਆ। ਪੰਜਾਬੀਆਂ ਦੇ ਸ਼ੋਅ ਜਿਹੜੀ ਕਹਿ ਲਓ ਫਸਟ ਜਨਰੇਸ਼ਨ, ਸੈਕਿੰਡ ਜਨਰੇਸ਼ਨ ਦਾ ਫਰਕ ਆ। ਇੱਕ ਉੱਤੇ ਆ ਕੇ ਸ਼ਹਿਰੀਕਰਨ ਜਿਹਾ ਬਹੁਤ ਹੋ ਗਿਆ ਪੰਜਾਬੀਆਂ ਦਾ ਛੇਤੀ, ਮਤਲਬ ਆਪਣੇ ਆਪ 'ਚ ਕੰਟੇਨ ਰਹਿਣਾ, ਆਪਣੇ ਆਪ 'ਚ ਹੀ, ਹੈ ਨਾ, ਆਪਣੀ ਫੈਮਿਲੀ ਤੱਕ ਹੀ ਮਹਿਦੂਦ ਰਹਿਣਾ, ਉੱਥੇ ਯਾਰ ਖੱਪ ਖਰੂਦ ਹੋਣਾ, ਕੀ ਕਰਨ ਜਾਣਾ। ਅਤੇ ਜਿਹੜੀ ਸਟੂਡੈਂਟ ਭਾਈਚਾਰਾ ਸੀ, ਜਿਹੜੇ ਨਵੇਂ ਆਏ ਲੋਕ ਸੀ, ਉਹ ਘੱਟ ਸੀ ਮੈਲਬਨ ਦੇ ਮੁਕਾਬਲਤਨ। ਸ਼ਹਿਰ ਮਹਿੰਗਾ, ਅਤੇ ਆਸਟ੍ਰੇਲੀਆ ਦੀ ਖਾਸੀਅਤ ਇਹ ਆ, ਆਸਟ੍ਰੇਲੀਆ 'ਚ ਰਿਸ਼ਤੇਦਾਰ ਰਿਸ਼ਤੇਦਾਰ ਨੂੰ ਘੱਟ ਸਕਦਾ, ਯਾਰ ਦੋਸਤ ਨੂੰ ਬਹੁਤ ਸਕਦਾ। ਇਸ ਲਈ ਜਿੱਥੇ ਪਹਿਲਾਂ ਵਿਦਿਆਰਥੀਆਂ ਦੀ ਬਹੁਤਾਤ ਸੀ, ਉਹ ਇੱਕੋ ਹੀ ਘਰ 'ਚ ਚਾਰ ਉਸੇ ਪਿੰਡੋਂ ਹੋਰ ਮੁੰਡੇ ਆ ਗਏ। ਸਿਡਨੀ 'ਚ ਇਹ ਟ੍ਰੈਂਡ ਬਹੁਤ ਘੱਟ ਆ, ਸਿਡਨੀ 'ਚ ਉਹ ਲੋਕ ਬਹੁਤ ਘੱਟ ਨੇ। ਅਤੇ ਇੱਥੇ ਜੇ ਹੁਣ ਤੁਸੀਂ ਦੇਖੋ ਜਿਹੜੇ ਸ਼ੋਅ ਭਰੇ ਹੋਏ ਵੇਖੋ, ਇੱਥੇ ਉਹ ਜਿਹੜੀ ਯੰਗ ਜਨਰੇਸ਼ਨ ਆ, ਜਿਨ੍ਹਾਂ ਦੇ ਹੁਣ ਪਰਿਵਾਰ ਬਣ ਗਏ, ਨਵੇਂ ਨਵੇਂ ਵਿਆਹੇ ਗਏ, ਛੋਟੇ ਛੋਟੇ ਬੱਚੇ ਆ, ਉਸ ਕਿਸਮ ਦੇ ਲੋਕਾਂ ਦੀ ਬਹੁਤਾਤ ਆ, ਅਤੇ ਉਸ ਕਿਸਮ ਦੇ ਲੋਕਾਂ ਨਾਲ ਸ਼ੋਅ ਭਰਨ ਲੱਗ ਗਏ। ਅਤੇ ਉਹ ਉਹਨਾਂ ਦਾ ਜ਼ਿੰਦਗੀ ਜਿਉਣ ਦਾ ਨਜ਼ਰੀਆ ਕਹਿ ਲਓ ਵੱਖਰਾ, ਉਹ ਇਹ ਹੁਣੇ ਹੁਣੇ ਚੀਜ਼ਾਂ ਪੰਜਾਬ 'ਚੋਂ ਛੱਡ ਕੇ ਆਏ, ਅਤੇ ਉਹ ਚੀਜ਼ਾਂ ਉਹਨਾਂ ਨੂੰ ਚੰਗੀਆਂ ਲੱਗਦੀਆਂ। ਇਹੀ ਜਦ ਤੁਸੀਂ 10 ਸਾਲ 15 ਸਾਲ 20 ਸਾਲ ਕਿਤੇ ਰਹਿ ਲੈਂਦੇ ਹੋ, ਤੁਹਾਡਾ ਇੰਟਰਸਟ ਵੰਡਿਆ ਜਾਂਦਾ। ਤੁਹਾਨੂੰ ਲੱਗਦਾ ਮੈਂ ਬੱਚਿਆਂ ਨੂੰ ਲੈ ਕੇ ਕਰੂਜ਼ ਪਾਰਟੀ 'ਤੇ ਜਾਇਆ ਉਹਨਾਂ, ਹੈ ਨਾ, ਅਤੇ ਮੈਂ ਉਹਨੂੰ ਗੋਲਕੋਸਟ ਲੈ ਜਾਵਾਂਗਾ, ਹੈ ਨਾ। ਅਤੇ ਜਦੋਂ ਤੁਸੀਂ 5-4 ਸਾਲ ਪੰਜਾਬ ਆਏ ਹੁੰਦੇ, ਉਹ ਅੱਛਾ ਬਾਈ ਬੱਬੂ ਮਾਨ ਨੇ ਆਉਣਾ, ਉਹ ਬਾਈ ਯਾਰ ਅੱਛਾ ਉਹ ਆ ਰਿਹਾ, ਚੱਲ ਯਾਰ ਚੱਲੀਏ ਆਪਾਂ ਯਾਰ 8-10 ਇਕੱਠੀਆਂ ਕਰਾ ਦੇ ਬੁੱਕ, ਨਾਲ ਨਾਲ ਬਹਿਣਾ। ਉਹ ਚੀਜ਼ ਮੈਲਬਨ 'ਚ ਜ਼ਿਆਦਾ
0: ਸਮਾਂ ਆਉਂਦਾ ਹੈ। ਮੈਂ ਆਪਣੇ ਉੱਦਣ ਆਪਣਾ ਤਰਸੇਮ ਜੱਸੜ ਜਦੋਂ ਆਏ ਸੀ, ਅਤੇ ਉਹਨਾਂ ਦੇ ਨਾਲ ਵੀ ਇਹ ਗੱਲ ਚੱਲ ਰਹੀ ਸੀ, ਅਤੇ ਉਹਦੇ ਵਿੱਚ ਵੀ ਲਗਭਗ ਜਿੱਦਾਂ ਮੰਨ ਲਓ ਸਾਡੇ ਦੋਵਾਂ ਦਾ ਜਿਹੜਾ ਤੱਤ ਇਹੋ ਹੀ ਨਿਕਲਿਆ ਵੀ ਇਸ ਕਨਵਰਸੇਸ਼ਨ ਨੂੰ ਅੱਗੇ ਜੇ ਤੋਰੀਏ, ਅਤੇ ਈਵਨ ਇਹਦੇ ਨਾਲੋਂ ਬ੍ਰਿਸਬੇਨ ਚਲ ਜਾਓ ਅਤੇ ਉੱਥੇ ਹੋਰ ਜ਼ਿਆਦਾ ਰਿਲੈਕਸ ਫੀਲ ਬੰਦਾ ਕਰਦਾ। ਸੋ ਤੁਸੀਂ ਜਦੋਂ ਸਿਡਨੀ ਉੱਤਰਦੇ ਹੋ ਤਾਂ ਇੱਕ ਭਾਰ ਜਿਹਾ ਮਹਿਸੂਸ ਕਰਦੇ ਹੋ, ਤੁਸੀਂ ਮੈਲਬਨ ਆਉਂਦੇ ਹੋ ਤਾਂ ਥੋੜ੍ਹਾ ਜਿਹਾ ਬੈਟਰ ਮਹਿਸੂਸ ਕਰਦੇ ਹੋ, ਪਰ ਉਹੀ ਜਦੋਂ ਤੁਸੀਂ ਬ੍ਰਿਸਬੇਨ ਏਅਰਪੋਰਟ 'ਤੇ ਜਾ ਕੇ ਉੱਤਰਦੇ ਹੋ ਅਤੇ ਉੱਥੇ ਤੁਸੀਂ ਐਂ ਫੀਲ ਕਰਦੇ ਹੋ ਜਿੱਦਾਂ ਦਿੱਲੀ ਉੱਤਰ ਆਏ ਹੁੰਦੇ, ਮਤਲਬ ਇੰਨਾ ਕੁ ਰਿਲੈਕਸ ਜਿਹਾ ਉਹ ਫੀਲ ਕਰਦੇ। ਪਤਾ ਨਹੀਂ ਉਹਦੇ ਪਿੱਛੇ ਕੀ ਰੀਜ਼ਨ ਹੈ, ਜਾਂ ਬਾਕੀਆਂ ਨੂੰ ਵੀ ਇਹ ਚੀਜ਼ ਲੱਗਦੀ ਹੈ ਜਾਂ ਨਹੀਂ ਲੱਗਦੀ, ਜਾਂ ਕਿਵੇਂ।
1: ਸਾਲ ਕੁ ਬ੍ਰਿਸਬੇਨ ਵੀ ਰਿਹਾ, ਮਤਲਬ ਗੋਲਡ ਕੋਸਟ ਵਾਲੇ ਪਾਸੇ ਨੂੰ, ਅਤੇ ਉੱਥੇ ਨਾ ਹਵਾ 'ਚ ਇੱਕ ਟੂਰਿਜ਼ਮ ਆ, ਜਾਂ ਕਹਿ ਲਓ ਮੈਂ ਜਿਸ ਪਾਸੇ ਮੈਂ ਗੋਲਡ ਕੋਸਟ ਹੋਸਪਿਟਲ 'ਚ ਸੀਗਾ ਕੰਮ ਕਰਦਾ, ਸਾਲ ਕੁ ਮੈਂ ਲਾਇਆ ਕੋਲੋਰੈਕਟਲ ਕੈਂਸਰ 'ਚ, ਅਤੇ ਮੈਂ ਉਹ ਬੀਨਲੀ ਰਹਿੰਦਾ ਸੀ, ਮੇਰੇ ਨਾਲ ਦਾ ਮਿੱਤਰ ਰਹਿੰਦਾ ਸੀ, ਹੈ ਨਾ, ਉਹ ਬ੍ਰਿਸਬੇਨ ਹੋਸਪਿਟਲ ਜਾਂਦਾ ਸੀ, ਮੈਂ ਗੋਲਡ ਕੋਸਟ। ਅਸੀਂ ਪ੍ਰਕਾਰ ਮਾਰੀ ਵੀ 45 ਕਿਲੋਮੀਟਰ ਇੱਧਰੋਂ ਇੱਧਰ ਨੂੰ ਪੈਂਦਾ, 45 ਇੱਧਰੋਂ ਇੱਧਰ ਨੂੰ ਪੈਂਦਾ, ਅਤੇ ਵਿਚਾਲੇ ਕਰ ਲੈਂਦੇ ਹਾਂ, ਹੈ ਨਾ, ਅਸੀਂ ਦੋਨੋਂ ਇਕੱਠੇ ਰਹਿੰਦੇ ਹੁੰਦੇ ਸੀ। ਤੇ ਮੈਂ ਜਦ ਕੰਮ ਤੇ ਆਉਂਦਾ ਸੀ ਤਾਂ ਟ੍ਰੇਨ ਚ ਬੈਕਪੈਕ ਟੂਰਿਸਟ ਵਾਈਬ੍ਰੈਂਸ ਉਦਾਂ ਦੀ ਇੱਕ ਐਨਰਜੀ ਜੀ ਹੈ, ਇੱਕ ਵਾਈਬ ਜੀ ਹੈ ਸ਼ਹਿਰ ਦੀ, ਮਤਲਬ ਘੁੰਮਣ ਘੁਮਾਉਣ ਵਾਲੇ ਲੋਕ ਨੇ, ਹੈ ਨਾ, ਅਤੇ ਗੋਲਡ ਕੋਸਟ ਤੁਹਾਨੂੰ ਪਤਾ ਚਾਰ ਪੰਜ ਉਹ ਐਂਟਰਟੇਨਮੈਂਟ ਦੇ ਉਹਦੇ 'ਤੇ ਉਸੇ ਲਾਈਨ 'ਤੇ ਹਿਲਸਵਿਲ ਤੋਂ ਲੈ ਕੇ ਪਰੇ ਤੱਕ ਥੀਮ ਪਾਰਕ ਜੇ ਬਣੇ ਆ, ਅਕੁਏਰੀਅਮ ਵਗੈਰਾ, ਹੈ ਨਾ, ਅਤੇ ਉਹ ਲੋਕ ਫਿਰ ਉਹ ਹਵਾ ਪਾਣੀ 'ਚ ਚੀਜ਼ਾਂ ਘੁਲ ਜਾਂਦੀਆਂ। ਜੇ ਤੁਸੀਂ ਏਅਰਪੋਰਟ 'ਤੇ ਉਤਰੋਗੇ ਉੱਥੇ ਤੁਹਾਨੂੰ ਹਰ ਦੂਜਾ ਚੌਥਾ ਬੰਦਾ ਇੱਕ ਟੂਰਿਸਟ ਇੱਕ ਈਜ਼ੀ ਮੂਡ 'ਚ ਰਿਲੈਕਸ ਮੂਡ ਵਾਲਾ ਨਜ਼ਰ ਆਊਗਾ। ਜਦ ਤੁਸੀਂ ਸਿਡਨੀ ਜਾਓਗੇ ਪੈਂਟ ਕੋਟ ਪਾਈ ਬੰਦਾ ਬਕਸਾ ਚੱਕਿਆ, ਹੈ ਨਾ, ਟੈਚੀ ਟੈਪ ਕੰਪਿਊਟਰ ਲੈਪਟੋਪ ਨਾਲ ਲਿਆ, ਲੈਦਰ ਬੈਗ ਆ, ਹੈ ਨਾ, ਟਾਈ ਜੀ ਸੈੱਟ ਕਰਦਾ ਜਾ ਰਿਹਾ, ਇਹੋ ਜਿਹੇ ਕਰਕੇ ਗਲੇ ਨਾਲ ਜਿਹੜੀ ਫੰਦਾ ਪਾਇਆ ਉਹਨੇ, ਉੱਦਾਂ ਦੇ ਚਿਹਰੇ ਆਉਣਗੇ। ਮਾਰੋ ਮਾਰਾ ਟੈਲੀਫੋਨ 'ਤੇ ਲੱਗਿਆ ਮੈਨੂੰ ਪਿੱਕ ਕਰ ਲਓ, ਮੈਂ ਮੀਟਿੰਗ 'ਤੇ ਜਾਣਾ, ਹੈ ਨਾ, ਉਸ ਕਿਸਮ ਦਾ ਮਾਹੌਲ ਸਿਡਨੀ ਜ਼ਿਆਦਾ। ਮੈਲਬਰਨ ਥੋੜ੍ਹਾ ਉਦੋਂ ਘੱਟ ਜਾਂਦਾ। ਫਿਰ ਜਿਹੜੇ ਆ, ਜੇ ਇਦੋਂ ਤੁਸੀਂ ਛੋਟੇ ਸ਼ਹਿਰਾਂ 'ਚ ਚਲੇ ਜਾਓ, ਕੇਨਸ ਵਾਲੇ ਪਾਸੇ ਚਲੇ ਜਾਓ, ਉਹ ਚੀਜ਼ਾਂ ਬਿਲਕੁਲ ਹੀ, ਲੋਕ ਚਪਲੀਆਂ ਪਾ ਕੇ ਏਅਰਪੋਰਟ 'ਤੇ ਤੁਰੇ ਫਿਰਦੇ ਆ, ਉਹ ਕਿਸ ਕਿਸਮ ਦਾ ਮਾਹੌਲ ਤੁਹਾਨੂੰ ਨਜ਼ਰ ਆਉਂਦਾ ਉਹ ਸ਼ਹਿਰ 'ਤੇ ਬਹੁਤ ਨਿਰਭਰ ਕਰਦਾ,
0: ਡਿਪੈਂਡ ਕਰਦਾ। ਨਹੀਂ, ਇਹ ਫਰਕ ਤਾਂ ਹੈਗਾ, ਅਤੇ ਬਾਕੀ ਵੀ ਸ਼ਾਇਦ ਮਹਿਸੂਸ ਕਰਦੇ ਹੋਣਗੇ। ਅਤੇ ਚਲੋ ਵਧੀਆ, ਵਿੱਚ ਵਿੱਚ ਆਪਣੇ ਸ਼ਹਿਰਾਂ ਬਾਰੇ ਆਪਣੇ ਵਿਚਾਰ ਜਿਹੜੇ ਨੇ ਉਹ ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਜ਼ਰੂਰ।
1: ਇਹ ਗੱਲ ਜ਼ਰੂਰ ਆ ਕਿ ਆਪਾਂ ਨੈਸ਼ਨਲ ਹਾਂ, ਆਪਣਾ ਜਿਹੜਾ ਰੇਡੀਓ ਆ ਸਾਰੇ ਆਸਟ੍ਰੇਲੀਆ 'ਚ ਸੁਣਿਆ ਜਾਂਦਾ, ਇਸ ਕਰਕੇ ਸਾਡਾ ਫਰਜ਼ ਵੀ ਬਣਦਾ ਕਿ ਅਸੀਂ ਦੂਜੇ ਸ਼ਹਿਰਾਂ ਦੀ ਵੀ ਗੱਲ ਕਰੀਏ, ਕਿਉਂਕਿ ਸਾਡੇ ਸੁਣਨ ਵਾਲੇ ਦੂਜੇ ਸ਼ਹਿਰਾਂ ਤੋਂ ਵੀ ਨੇ।
0: ਗੁੱਡ। ਅਤੇ ਇਸੇ ਕਰਕੇ ਆਪਾਂ ਕਹੀਦਾ ਵੀ ਤੁਸੀਂ ਉੱਥੋਂ ਬਾਰੇ ਜ਼ਿਆਦਾ ਬਿਹਤਰ ਜਾਣਦੇ ਹੋ, ਅਤੇ ਤੁਸੀਂ ਉੱਥੋਂ ਬਾਰੇ
1: ਇਸ ਲਈ ਇਨਕਰੇਜ ਵੀ ਕਰੀਦਾ। ਰੇਡੀਓ 'ਤੇ ਰਣਜੋਤ ਹੋਣੀ ਮੈਨੂੰ ਅਕਸਰ ਕਹਿੰਦੇ ਹੁੰਦੇ ਆ ਵੀ ਕਈ ਵਾਰ ਮੈਲਬਨ ਦੇ ਉਹੀ ਸਰੋਤੇ ਜਿਹੜੇ ਆਉਂਦੇ ਆ ਜਿਨ੍ਹਾਂ ਦਾ ਬਾਰ ਬਾਰ ਫੋਨ ਆਉਂਦਾ, ਕਈ ਵਾਰ ਉਹਨਾਂ ਦੀ ਬਜਾਏ ਕੋਈ ਦੂਜੇ ਸ਼ਹਿਰ ਤੋਂ, ਹੈ ਨਾ, ਵੱਖਰੇ ਸ਼ਹਿਰ ਤੋਂ ਫੋਨ ਆਉਂਦਾ, ਤਾਂ ਅਸੀਂ ਮਾਫ਼ੀ ਮੰਗ ਕੇ ਉਹਨੂੰ ਤਰਜੀਹ ਵੀ ਦੇ ਦਿੰਦੇ ਆ ਵੀ ਯਾਰ ਇਹ ਤੇਰੇ ਨਾਲੋਂ ਪਹਿਲਾਂ ਜੇ ਗੱਲ ਕਰ ਲਈ ਤਾਂ ਤੈਨੂੰ ਕੋਈ ਇਤਰਾਜ਼ ਨਹੀਂ, ਅਤੇ ਮੈਲਬਨ ਵਾਲੇ ਇਸ ਗੱਲ ਨੂੰ ਭਲੀ ਭਾਂਤ ਸਮਝਦੇ ਵੀ ਆ। ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਜਿਹੜੇ ਦੂਜੇ ਸ਼ਹਿਰਾਂ ਤੋਂ ਕੋਈ ਮੈਸੇਜ ਸੁਨੇਹਾ ਆਉਂਦਾ ਵੀ ਭਾਈ ਕਿਰਪਾ ਕਰਕੇ ਤੁਸੀਂ ਦੱਸ ਦਿਆ ਕਰੋ ਵੀ ਮੈਂ ਫਲਾਨੇ ਥਾਂ ਤੋਂ ਬੋਲਦਾ, ਸਾਨੂੰ ਚੰਗਾ ਲੱਗਦਾ ਕਿ ਸਾਡੀਆਂ ਆਵਾਜ਼ਾਂ ਜਿਹੜੀਆਂ ਦੇਸ਼ ਦੇਸ਼ਾਂਤਰ ਦੇ ਕੋਨੇ ਕੋਨੇ 'ਚ ਗੂੰਜਦੀਆਂ ਬੋਲਦੀਆਂ, ਅਤੇ ਜਿਹੜਾ ਸਾਡਾ ਹਾਂਜੀ ਪਰਿਵਾਰ ਆ ਉਹਦੇ ਮੈਂਬਰ ਥਾਂ ਥਾਂ ਵੱਸਦੇ ਆ। ਅਤੇ ਤੁਹਾਨੂੰ ਸਾਰਿਆਂ ਨੂੰ ਰੱਬ ਦੀਆਂ ਰੱਖਾਂ, ਕਿਉਂਕਿ ਇੱਕ ਪਰਿਵਾਰ ਵਜੋਂ ਰਹਿਣਾ ਵਿਚਰਨਾ, ਪੰਜਾਬੀ ਸਾਡੀ ਸਾਂਝੀ ਮਾਂ ਬੋਲੀ ਆ, ਅਤੇ ਅਸੀਂ ਇੱਕ ਦੂਜੇ ਨਾਲ ਘੱਟੋ ਘੱਟ ਉਸ ਲਿਹਾਜ਼ ਨਾਲ ਕਾਫ਼ੀ ਨੇੜਿਓਂ ਜੁੜੇ ਹੋਏ ਹਾਂ।
0: ਅਤੇ ਉਹਦੇ ਵਿੱਚ ਆਪਾਂ ਵਿੱਚ ਵਿੱਚ ਕੋਸ਼ਿਸ਼ ਕਰਿਆ ਕਰੋ ਤੁਸੀਂ ਕਿ ਵਿਸ਼ੇ 'ਤੇ ਜਾਂ ਫਿਰ ਇਹ ਵੀ ਚੀਜ਼ਾਂ ਨਾਲ ਜ਼ਰੂਰ ਆਪਣੇ ਸ਼ਹਿਰ ਬਾਰੇ ਤੁਸੀਂ ਦੱਸ ਦਿਆ ਕਰੋ ਵੀ ਉੱਥੇ ਤੁਸੀਂ, ਮੰਨ ਲਓ ਕੋਈ ਇਸ ਟਾਈਮ ਬ੍ਰਿਸਬੇਨ ਵਾਲਾ ਹੈ, ਅਤੇ ਤੁਸੀਂ ਜਦੋਂ ਮੈਲਬਨ ਸਿਡਨੀ ਜਦੋਂ ਜਾਂਦੇ ਹੋ ਜਾਂ ਐਡੀਲੇਡ ਜਾਂਦੇ ਹੋ, ਤੁਸੀਂ ਕੀ ਮਹਿਸੂਸ ਕਰਦੇ ਹੋ? ਵੱਡੇ ਵਾਲਾ ਛੋਟੇ 'ਚ ਜਾਂਦਾ, ਛੋਟੇ ਵਾਲਾ ਵੱਡੇ?
1: ਅੱਜ ਤੋਂ 2 ਸਾਲ ਪਹਿਲਾਂ ਰਣਜੋਤ ਆਪਾਂ ਇੱਕ ਟੌਪਿਕ ਕੀਤਾ ਸੀ ਵੀ ਪੇਂਡੂ ਖੇਤਰਾਂ ਤੋਂ, ਹੈ ਨਾ, ਲੋਕ ਕਿੱਦਾਂ ਮਹਿਸੂਸ ਕਰਦੇ ਆ ਸ਼ਹਿਰ ਦੀ ਜ਼ਿੰਦਗੀ ਕਿੱਦਾਂ। ਉੱਦਣ ਇੰਨੀਆਂ ਕੁ ਫੋਨ ਕਾਲਸ ਆਈਆਂ ਸੀ ਇੱਧਰੋਂ ਮਲਡੂਰੇ ਵਾਲੇ ਪਾਸਿਓਂ, ਗ੍ਰਿਫਤ ਵਾਲੇ ਪਾਸਿਓਂ, ਰੈਨਮਾਰਕ ਤੋਂ, ਉੱਧਰ ਮੈਨੂੰ ਵੀ ਬੜਾ ਚੰਗਾ ਲੱਗਿਆ ਕਿ ਸਾਡੀਆਂ ਆਵਾਜ਼ਾਂ ਉੱਥੇ ਤੱਕ ਪਹੁੰਚਦੀਆਂ। ਉਸ ਲਿਹਾਜ਼ ਨਾਲ ਮੈਨੂੰ ਲੱਗਦਾ ਵੀ ਆਪਾਂ ਕਿਸੇ ਦਿਨ ਕੁਛ ਇੱਦਾਂ ਦਾ ਵੀ ਟੌਪਿਕ ਰੱਖੀਏ ਅਤੇ ਵੱਖੋ ਵੱਖਰੇ ਸ਼ਹਿਰਾਂ ਦੇ ਲੋਕਾਂ ਤੋਂ ਉੱਥੋਂ ਦੇ ਜਨ ਜੀਵਨ, ਉੱਥੋਂ ਦੇ ਪੌਣ ਪਾਣੀ, ਉੱਥੋਂ ਦੀਆਂ ਗੱਲਾਂ ਬਾਤਾਂ ਉਹਨਾਂ ਨਾਲ ਸਾਂਝੀਆਂ ਕਰੀਏ ਜਿਹੜੀ ਫਸਟ ਹੈਂਡ ਇਨਫੋਰਮੇਸ਼ਨ ਆ।
0: ਆਹੋ, ਕਿਤੇ ਉਹ ਕਹਿ ਸਕਦੇ ਆ ਵੀ ਆਓ ਕਦੀ ਪਧਾਰੋ ਮਾਰੇ ਦੇਸ਼, ਕਿਤੇ ਕਹਿ ਸਕਦੇ ਆ, ਹੈ ਨਾ,
1: ਮਤਲਬ ਹਾਂ ਆਪਣਾ ਚਲੋ ਐਂ ਝਾਕਾ ਤਾਂ ਨਹੀਂ ਰੱਖਦੇ, ਪਰ ਕਈ ਵਾਰ ਕੋਈ ਟੌਪਿਕ ਕੋਈ ਇੰਟਰਵਿਊ ਕਵਰ ਕਰਨੀ ਬੰਦਾ ਚਲਾ ਜਾਂਦਾ। ਆਹੋ,
0: ਕਿਤੇ ਮਤਲਬ ਕੋਈ
1: ਆ ਜਿਵੇਂ ਆਪਾਂ ਅਗਲੇ ਰੈਨਮਾਰਕ ਵਾਲੇ ਪਾਸੇ, ਬੈਰੀ ਵਾਲੇ ਪਾਸੇ ਦੀ ਉਈ ਉੱਧਰ ਗਏ ਸੀ, ਮੈਂ ਕਿਹਾ ਚਲੋ ਇੱਥੇ ਦੀ ਲੰਘ ਚੱਲਦੇ ਹਾਂ, ਕੋਈ ਚਿੱਤ ਚੇਤੇ ਹੀ ਨਹੀਂ ਸੀ। ਸਾਡੇ ਇੱਕ ਮਿੱਤਰ ਚ ਨਾਮ ਤੁਣੀ ਉਹ, ਹੈ ਨਾ, ਕਿੰਗ ਲੇਕ ਰਹਿੰਦੇ ਆ, ਅਤੇ ਇੱਧਰੋਂ ਲੋਕ ਜਦੋਂ, ਅੱਛਾ ਭਾਅ ਜੀ ਅਸੀਂ ਇੱਥੋਂ ਮਾੜਾ ਜਿਹਾ ਆਏ ਹੋਏ ਸੀ, ਇੱਧਰ ਬਿਟਲ ਸੀ ਕਰਨੀ, ਅਸੀਂ ਸੋਚਿਆ ਤੁਹਾਡੇ ਵੱਲ ਆ ਜਾਈਏ, ਕਹਿੰਦੇ ਹੁਣ ਬਿਟਲ ਸੀ ਕਰਨ ਪਾਉਣ ਤੋਂ 1.5 ਘੰਟਾ, ਪਤਾ ਤਾਂ ਹੁੰਦਾ ਹੀ ਆ ਵੀ ਆਏ ਹੋਏ ਆ, ਚੱਲ ਮਿਲ ਕੇ ਜਾਣਗੇ ਹੁਣ, ਕਹਿੰਦੇ ਉਹ ਫਿਰ ਫੋਨ 'ਤੇ ਪੰਜਾਬੀ ਸੁਭਾਅ ਨਾ, ਇੱਧਰ ਉੱਧਰ ਲੰਘਣ ਲੱਗੇ ਸੀ, ਸੋਚਿਆ
0: ਚਲੋ ਮਿਲ ਜਾਂਦੇ ਜਾਂਦੇ। ਚਲੋ ਖੈਰ, ਜਿੱਦਾਂ ਜਿੱਦਾਂ ਆਪਾਂ ਆਸਟ੍ਰੇਲੀਆ ਦੇ ਅਲੱਗ ਅਲੱਗ ਸ਼ਹਿਰਾਂ 'ਚ ਜਾਂਦੇ ਹਾਂ, ਅਤੇ ਉੱਦਾਂ ਉੱਦਾਂ ਸਾਨੂੰ ਆਪਣੇ ਚਿਹਰੇ ਆਪਣਾਪਨ ਉੱਥੇ ਨਜ਼ਰ ਆਉਂਦਾ। ਸਭ ਤੋਂ ਵੱਡੀ ਚੀਜ਼ ਖੂਬਸੂਰਤੀ ਸ਼ਾਇਦ ਸਾਡੇ ਦੇਸ਼ ਦੀ ਨਾ ਹੁਣ ਇਹ ਵੀ ਆ, ਅਤੇ ਆਪਾਂ ਐਡੀਲੇਡ ਜਾਈਏ ਅਤੇ ਉੱਥੇ ਵੀ ਇੱਕ ਵੱਖਰਾ ਆਨੰਦ ਤੁਹਾਨੂੰ ਆਉਂਦਾ ਵਾ, ਉਹ ਨਾ ਭੀੜ ਭੜੱਕਾ ਨਹੀਂ ਆ, ਕਿਉਂਕਿ ਸਾਨੂੰ ਜਾ ਕੇ ਉੱਥੇ ਲੱਗਦਾ ਵੀ ਯਾਰ ਇਹ ਬੜਾ ਸੌਖਾ ਜਿਹਾ, ਬੜੀ ਘੱਟ ਜਿਹੀ ਟ੍ਰੈਫਿਕ ਹੈ, ਅਤੇ ਉੱਥੇ ਉਹਨਾਂ ਨੂੰ ਜੇ ਪੁੱਛ ਲਈ ਉਹ ਕਹਿੰਦੇ ਆ ਵੀ ਉਹ ਭਾਅ ਜੀ ਉਹ 1.5 ਘੰਟਾ ਲੱਗ ਜਾਣਾ ਜੇ ਉੱਧਰ ਜਾਣ ਨੂੰ,
1: 25 ਮਿੰਟ ਤਾਂ ਏਅਰਪੋਰਟ 'ਤੇ ਬਾਹਰ ਬਾਹਰ ਦੇ,
0: ਹਾਂ ਉੱਥੇ ਲੱਗ ਜਾਣੇ,
1: 5 ਮਿੰਟ ਤਾਂ ਅੰਦਰ ਪਾਰਕਿੰਗ ਕਰਕੇ ਤੈਨੂੰ ਤਾਰਨ ਲੱਗ ਜਾਣੇ।
0: ਹਾਂ, ਅਤੇ ਆਪਾਂ ਨੂੰ ਲੱਗਦਾ ਵੀ ਯਾਰ 1.5 ਘੰਟੇ ਦੀ ਕਿਹੜੀ ਗੱਲ,
1: ਜੇ ਤੁਸੀਂ ਜਹਾਜ਼ ਚੜ੍ਹਨਾ ਘੱਟੋ ਘੱਟ ਆਪਾਂ ਨੂੰ 1.25 ਘੰਟਾ ਪਹਿਲਾਂ ਤੁਰਨਾ
0: ਪੈਣਾ, ਪਹੁੰਚਣਾ ਪੈਣਾ ਇੱਥੋਂ,
1: ਆਪਣਾ ਕਹਿੰਦਾ 1.5 ਤਾਂ ਸਾਨੂੰ ਉੱਥੇ ਜਾਣ ਨਹੀਂ ਲੱਗ ਜਾਣਾ।
0: ਸੋ ਆਪਾਂ ਜਿੱਦਾਂ ਕਦੇ ਮਾਹੌਲ 'ਚ ਰਹਿੰਦੇ ਉਹੀ ਸਾਨੂੰ ਬਹੁਤ ਉਹ ਲੱਗਣ ਲੱਗ ਪੈਂਦਾ। ਜਿਹੜਾ ਹਾਲ ਕਹਿੰਦੇ ਕਈ ਸਾਲ ਪਹਿਲਾਂ ਬੰਦਿਆਂ ਨੇ ਕਬੱਡੀ ਦਾ ਕਰਿਆ ਸੀ, ਹੁਣ ਤੀਆਂ ਵਾਲੇ ਪ੍ਰੋਗਰਾਮਾਂ ਦਾ ਔਰਤਾਂ ਨੇ ਹਾਲ ਉਹੀ ਕਰ ਰੱਖਿਆ। ਜਿੰਨੇ ਪ੍ਰੋਗਰਾਮ ਹੋ ਰਹੇ ਨੇ ਸਮਝ ਨਹੀਂ ਆਉਂਦੀ ਕਿ ਕਿਵੇਂ ਹਾਊਸਫੁੱਲ ਹੋ ਜਾਂਦੇ ਨੇ, ਪਰ ਹੁਣ ਇਹ ਕੰਮ ਲੋੜ ਤੋਂ ਜ਼ਿਆਦਾ ਹੀ ਵੱਧ ਗਿਆ।
1: ਮੰਨਿਆ ਸਾਰੀ ਗਲਤੀ ਮੇਰੀ ਨਹੀਂ, ਜੇ ਮੇਰੀ ਹੋਈ ਵੀ ਕੀ ਮੈਂ ਤੇਰੀ ਨਹੀਂ, ਬੀਬੀਆਂ ਵੀ ਤਾਂ ਅਸੀਂ ਹੋਈਆਂ, ਉਹ ਵੀ ਸਾਡੀਆਂ ਹੀ ਆ।
0: ਪਰ ਇਹਦੇ 'ਚ ਵੇਖੋ ਇਹ ਆ ਵੀ ਤੁਹਾਡੇ ਠੀਕ ਹੈ ਤੁਹਾਡੇ ਵਿਚਾਰ, ਪਰ ਜਿੱਥੋਂ ਤੱਕ ਤੀਆਂ ਦੇ ਪ੍ਰੋਗਰਾਮ ਭਰਨ ਦਾ ਸਵਾਲ ਆ, ਉਹ ਸਸਤੇ ਵੀ ਨੇ ਯਾਰ, ਉਹ ਇੰਨੀਆਂ ਮਹਿੰਗੀਆਂ ਨਹੀਂ ਆ ਟਿਕਟਾਂ, ਉਹ ਠੀਕ ਨੇ। ਅਤੇ ਉਨੀਆਂ ਉਨੇ ਕੁ ਪੈਸਿਆਂ ਦੇ ਵਿੱਚ ਜੇ ਬੰਦੇ ਨੂੰ ਤਿਆਰ ਤਿਉਰ ਹੋਣਾ, ਸੋਰੀ ਜਨਾਨੀ ਨੂੰ ਤਿਆਰ ਤਿਉਰ ਹੋਣਾ ਮਿਲ ਜਾਂਦਾ ਵਾ, ਜਾ ਕੇ ਉੱਥੇ ਇੱਕ ਦੂਸਰੇ ਨੂੰ ਮਿਲਣਾ, ਜਾ ਕੇ ਨੱਚਣਾ ਪੜਾ, ਮਤਲਬ ਇੱਕ ਤਾਂ ਨਾ ਆਪਾਂ, ਮਤਲਬ ਮੈਂ ਵੀ ਇੱਕ ਸਟੇਜ 'ਤੇ ਮੈਨੂੰ ਵੀ ਲੱਗਦਾ ਹੁੰਦਾ ਸੀ ਯਾਰ ਪ੍ਰੋਗਰਾਮਾਂ 'ਚ ਮਤਲਬ ਬੰਦਾ ਕਿਉਂ ਜਾਂਦਾ, ਪਰ ਹੁਣ ਮੈਨੂੰ ਇਹ ਸਮਝ ਲੱਗਦੀ ਆ ਵੀ ਇਹ ਇੱਕ ਵਧੀਆ ਸੋਰਸ ਹੈ ਜਿੱਥੇ ਤੁਸੀਂ ਜਾ ਕੇ ਆਪਣੇ ਫਰਸਟ੍ਰੇਸ਼ਨ ਕੱਢ ਲੈਂਦੇ ਹੋ।
1: ਸਮਥਿੰਗ ਟੂ ਲੁੱਕ ਫੋਰਵਰਡ ਟੂ, ਜਿਹੜਾ ਹੁਣ ਹਰੇਕ ਐਤਵਾਰ ਸਨਿਚਰਵਾਰ ਤੁਸੀਂ ਆ ਜਿਹੜੇ ਵਾਈਡਰ ਕਮਿਊਨਿਟੀ ਦੇ ਲੋਕ ਆ, ਗੋਰੇ ਗੋਰੀਆਂ ਕਹਿ ਲਓ, ਨਿਆਣਿਆਂ ਨੂੰ ਕੋਈ ਫੁੱਟਬਾਲ ਲੈ ਕੇ ਜਾ ਰਹੇ, ਸੋਕਰ ਲੈ ਕੇ ਜਾ ਰਹੇ, ਇੱਥੇ ਲੈ ਕੇ ਜਾ ਰਹੇ, ਸਾਡੀਆਂ ਐਕਟੀਵਿਟੀਜ਼ ਉੱਦਾਂ ਦੀਆਂ ਘੱਟ ਨੇ, ਉੱਥੇ ਫਿਰ ਆ ਕੁਛ ਆ ਜਾਂਦਾ।
0: ਨਹੀਂ ਆਪਣੀਆਂ ਵੀ ਹੈਗੀਆਂ ਨੇ, ਜਿਹਨਾਂ ਦੀਆਂ ਹੈਗੀਆਂ ਨੇ ਉਹ ਹੈਗੀਆਂ ਨੇ। ਤੁਸੀਂ ਮੰਨ ਲਓ ਮੈਂ ਹੁਣ ਆ ਕ੍ਰਿਕਟ ਗਰਾਊਂਡ 'ਚ ਜਾਂਦਾ ਤਾਂ ਐਂ ਲੱਗਦਾ ਵੀ ਜਿੱਦਾਂ ਆਪਣੇ ਸਾਰੇ ਉੱਥੇ ਹੀ ਆਏ ਹੁੰਦੇ ਆ, ਹੈ ਨਾ। ਸੋਕਰ ਚੱਲ ਜਾਈਏ ਤਾਂ ਐਂ ਲੱਗਦਾ ਸਾਰੇ ਉੱਥੇ ਹੀ ਆਏ, ਹਾਕੀ ਦੀ ਗਰਾਊਂਡਾਂ 'ਚ ਪੂਰੀਆਂ ਰੌਣਕਾਂ ਹੁੰਦੀਆਂ। ਸੋ ਸੁੱਖ ਨਾਲ ਜਿੰਨੇ ਜਿੱਥੇ ਜਾਣਾ ਵਾ, ਜੋ ਜਿਹਦਾ ਇੰਟਰਸਟ ਆ ਉਹਨੇ ਉੱਥੇ ਚਲੇ ਜਾਣਾ। ਸੋ ਕੋਈ ਨਹੀਂ ਭਾਈ,
1: ਅੱਜ ਨਾ ਜੇ 200-250 ਬੀਬੀਆਂ ਇਕੱਠੀਆਂ ਹੋ ਕੇ, ਪਰ ਚੱਕਰ ਉਹਨਾਂ ਦਾ ਇਹ ਆ ਨਾ ਵੀ ਜਦੋਂ ਗਰੁੱਪ ਵਾਜ਼ੀਆਂ ਵਧਣ ਲੱਗ ਜਾਂਦੀਆਂ, ਇੱਕੋ ਹੀ ਮਤਲਬ ਕਸਬੇ ਦੇ ਵਿੱਚ 3-4 ਜਗ੍ਹਾ ਵੰਡਿਆ ਜਾਣਾ ਕੰਮ, ਤੇ ਆਪਸ 'ਚ ਇੱਕ ਦੂਜੇ ਨੂੰ ਸੇਮ ਉਹ ਜਿਹੜੇ ਤੁਹਾਡੇ ਹੁਣੇ ਆ ਬਿਜ਼ਨਸ ਪਾਰਟਨਰ, ਉਹ ਪਹਿਲਾਂ ਉਹਨਾਂ ਤੋਂ ਜਾ ਕੇ ਲੈ ਆਏ, ਹੈ ਨਾ, $1,000 ਫੜ ਲਿਆਏ, ਹੁਣ ਤੁਹਾਨੂੰ ਉਹ ਕਹਿੰਦੇ ਨਹੀਂ ਜੀ ਤਾਂ ਉਹਨਾਂ ਨੂੰ ਹਾਂ ਕਰਤੀ, ਉਹ ਫਿਰ ਇੱਦਾਂ ਦਾ ਗੁੱਬ ਗੁਬਾਰ ਚੌੜਾ ਰੌਲਾ
0: ਰੱਪਾ, ਇਹ ਥੋੜ੍ਹਾ ਜਿਹਾ
1: ਫਰਸਟ੍ਰੇਸ਼ਨ ਵੱਧ ਜਾਂਦੀ।
0: ਮਤਲਬ ਅੱਜ ਕੱਲ੍ਹ ਮਤਲਬ ਇੰਨਾ ਦਿਨਾਂ ਦੇ ਵਿੱਚ ਨਾ, ਖਾਸ ਤੌਰ ਦੇ ਉੱਤੇ ਤੀਆਂ ਦੇ ਦਿਨਾਂ ਦੇ ਵਿੱਚ ਕਲਾਕਾਰ ਮੈਨੂੰ ਨਾ ਉਹ ਵੱਡੇ ਪੰਪਕਿਨ ਵਰਗੇ ਲੱਗਣ ਲੱਗ ਪੈਂਦੇ ਆ, ਵੀ ਜਿੱਦਾਂ ਮੰਨ ਲਓ ਛੋਟੇ ਛੋਟੇ ਪਰਿਵਾਰ ਆ ਅਤੇ ਕੱਦੂ ਆ ਗਿਆ ਵੱਡਾ, ਅਤੇ ਉਹ ਫਿਰ ਉਹ ਕੱਟ ਕੇ ਵੰਡ ਨਹੀਂ ਲਈਦਾ ਵੀ ਆ ਲਓ ਥੋੜ੍ਹਾ ਜਿਹਾ ਤੁਸੀਂ ਬਣਾ ਲਿਓ, ਥੋੜ੍ਹਾ ਜਿਹਾ ਤੁਸੀਂ ਬਣਾ ਲਿਓ, ਉਦਾਂ ਦਾ ਮਤਲਬ ਫੀਲ।
1: ਮੈਂ ਕਿਤੇ ਪੰਪਕਿਨ ਦਾ ਨਾਂ ਲਿਆ, ਕੋਈ ਹੈਲੋਇਨ ਦੀ ਗੱਲ ਕਰਨਗੇ।
0: ਹਾਂ ਬਸ ਉਹ
1: ਜੈ ਜੀ ਦ੍ਰਿਸ਼ਟੀ ਹੈ ਜੀ, ਉਹੋ ਜਿਹੀ ਗੱਲ ਆ ਜਾਂਦੀ ਵੀ ਕੁੱਤ ਕਲੇਸ਼ ਬਹੁਤ ਵੱਧ ਜਾਂਦਾ ਜੀ, ਐਂ ਹੋ ਜਾਂਦਾ।
0: ਚਲੋ ਵੰਡ ਵਰਤ ਕੇ ਬੰਦਾ ਖਾ ਲੈਂਦਾ, ਵਧੀਆ ਗੱਲ ਹੈ ਨਾ। ਲਾਈਕ ਜਿੱਦਾਂ ਮੰਨ ਲਓ ਪੁਰਾਣੇ ਸਮੇਂ 'ਚ ਸਾਗ ਇਕੱਠਾ ਬਣਾ ਲਿਆ ਜਾਂਦਾ ਸੀ ਵੀ ਇੱਕ ਥਾਂ 'ਤੇ ਬਾਲ ਲਾਂਗੇ, ਜਿੱਦਾਂ ਹੁਣ ਸਾਡੇ ਚਾਚੇ ਤਾਇਆਂ ਦੇ 3 ਪਰਿਵਾਰ ਸੀ, ਹੈ ਨਾ, ਤੋ ਸਾਗ ਜਾਂ ਸ਼ਲਗਮ ਗੋਂਗਲੂ ਉਹ ਇੱਕ ਕੜੀ ਹੋ ਗਈ, ਉਹ ਇੱਕੇ ਥਾਂ 'ਤੇ ਬਾਲ ਲੈਂਦੇ ਸੀ, ਜਿੱਦਾਂ ਸਾਗ ਇੱਕੇ ਥਾਂ 'ਤੇ ਬਾਲ ਲੈਣਾ ਕੱਟ ਕੇ ਅਤੇ ਮੁੜ ਕੇ ਵੰਡ ਲੈਣਾ ਵੀ ਤੜਕਾ ਆਪੋ ਆਪਣਾ ਲਾ ਲਓ ਜਾ ਕੇ,
1: ਕੰਧ ਕੌਲੀ ਸੱਭਿਆਚਾਰ ਜਿਹੜਾ ਆਪਣਾ।
0: ਹਾਂ ਤੰਦੂਰ ਹੀ ਉਹ ਇੱਕ ਥਾਂ 'ਤੇ ਲਾ ਲੈਣਾ ਅਤੇ ਉਹਦੇ ਵਿੱਚ ਇਹਦਾ ਵੀ ਆਟਾ ਆਪੋ ਆਪਣਾ ਗੁੰਨ ਕੇ ਲੈ ਆਓ ਸਾਰੀਆਂ ਦਰਾਣੀਆਂ ਜਠਾਣੀਆਂ, ਅਤੇ ਉਹ ਤਰੇਕ ਦੇ ਥੱਲੇ ਇੱਕੋ ਥਾਂ 'ਤੇ ਲਾ ਇਕੱਠੇ ਲਵਾਂਗੇ ਆਪਾਂ, ਇੱਕ ਜਣੀ ਲਾਈ ਜਾਣੀ, ਇੱਕ ਜਣੀ ਪੇੜੀ ਕਰੇ ਜਾਣੇ, ਸੋ ਰਲ ਮਲ ਕੇ ਇਹ ਇੱਕ ਤਰ੍ਹਾਂ ਦੇ ਨਾਲ ਸਾਂਝੀ ਵਾਲਤਾ ਵੀ ਆ।
1: ਹਾਂ ਕਲਾਕਾਰਾਂ ਦਾ ਵੀ ਇੱਦਾਂ ਹੀ ਹੈ ਨਾ, ਲਿਆਉਣੀ ਗੱਲ ਤਾਂ ਉੱਥੇ ਪੰਪ ਕਹਿੰਦੇ ਆ, ਅਗਲੇ ਜੁੰਡੋ ਜੁੰਡੀ ਹੋਣ ਨੂੰ ਫਿਰਦੇ ਹੋਣੇ, ਨਹੀਂ ਨਹੀਂ ਇਹ ਬਹੁਤ ਅੱਛੀ ਸਾਂਝੀ ਵਾਲਤਾ,
0: ਅੱਛੀ ਗੱਲ ਹੈ, ਵੇਖੋ ਇੱਥੋਂ ਪਤਾ ਲੱਗਦਾ ਵਾ ਵੀ ਵਰਤਣਾ ਕਿੱਦਾਂ,
1: ਕਲਾਕਾਰ ਵੰਡ ਕੇ ਛਕ ਲਈਏ ਆਪਾਂ,
0: ਵਰਤਣਾ ਕਿੱਦਾਂ ਆਪਸ ਵਿੱਚ ਅਤੇ ਇੱਕ ਦੂਸਰੇ ਨੂੰ ਕਿੱਦਾਂ ਵਰਤਣਾ, ਇੱਥੋਂ ਸਾਨੂੰ ਇਹ ਪਤਾ ਲੱਗਦਾ। ਖੈਰ ਆਪਾਂ ਹੁਣ ਅਗਲੇ ਉੱਧਰ ਨੂੰ ਵੱਧਦੇ ਹਾਂ, ਅਗਲੇ ਸਫ਼ਰ ਨੂੰ, ਇਸ ਤੋਂ ਪਹਿਲਾਂ ਕਿ ਗੱਲਾਂ ਬਾਤਾਂ ਹੋਰ ਡੂੰਘੀਆਂ ਚੱਲੀਆਂ ਜਾਣ, ਇੰਨੀ ਕੁ ਗੱਲ ਹੀ। ਅਤੇ ਆਪਾਂ ਹੁਣ ਅੱਜ ਦਾ ਵਿਸ਼ਾ ਜਿਹੜਾ ਤੁਹਾਨੂੰ ਦੇ ਕੇ ਅਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਅਸਲ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਅਤੇ ਮੌਜੂਦਾ ਸਮੇਂ ਦੇ ਵਿੱਚ ਇੰਸ਼ੋਰੈਂਸਾਂ ਦੇ ਜਿਹੜੇ ਗਬਨ ਆ ਬਹੁਤ ਜ਼ਿਆਦਾ ਹੋ ਰਹੇ ਨੇ, ਅਤੇ ਹਾਲ ਹੀ ਦੇ ਵਿੱਚ ਇੱਕ ਇੰਸੀਡੈਂਟ ਜਿਹੜਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆ, ਜਿਹੜਾ ਸ਼ਾਇਦ ਤੁਹਾਡੇ ਤੱਕ ਵੀ ਪਹੁੰਚਿਆ ਹੋਵੇ, ਅਤੇ ਖੈਰ ਆਪਾਂ ਅਗਲੇ ਹਿੱਸੇ ਦੇ ਵਿੱਚ ਆ ਕੇ ਤੁਹਾਨੂੰ ਦੱਸਾਂਗੇ ਵੀ ਉਹ ਕੀ ਇੰਸੀਡੈਂਟ ਸੀ। ਪਰ ਉਸ ਤੋਂ ਬਾਅਦ ਇੰਸ਼ੋਰੈਂਸਾਂ ਦੇ ਜਿਹੜੇ ਰੌਲੇ ਰੱਪੇ ਨੇ ਉਹ ਕਾਫੀ ਜ਼ਿਆਦਾ ਸਾਹਮਣੇ ਆ ਗਏ, ਕਿਹੜੀ ਕਿਹੜੀ ਤਰ੍ਹਾਂ ਦੇ ਫਰੋਡ ਹੁੰਦੇ ਨੇ, ਅਤੇ ਜੇ ਤੁਸੀਂ ਵੀ ਕਿਸੇ ਤਰ੍ਹਾਂ ਦੇ ਫਰੋਡ ਦੇ ਵਿੱਚ ਕਿਤੇ ਕਾਬੂ ਆ ਗਏ ਹੋ, ਅਤੇ ਜਾਂ ਤੁਸੀਂ ਸੁਣਿਆ ਵਾ,
1: ਮੈਂ ਕਿਤੇ ਕਹਿਣ ਲੱਗੇ ਤੁਸੀਂ ਵੀ ਕਿਤੇ ਕੀਤਾ ਵਾ,
0: ਤੇ ਚਲੋ ਉਹ ਇੱਛਾ ਕਿਸੇ ਦੀ ਦੱਸਣਾ ਚਾਹੇ ਤੇ ਇੱਛਾ,
1: ਮੁਝੇ ਕਾਫਰ ਕਾਫਰ ਕਹੋਗੇ ਤੋ ਤੁਹਾਰਾ ਕਿਆ ਭਲਾ ਹੋਗਾ, ਅਗਰ ਮੇਰਾ ਵੀ ਵਹੀ ਖੁਦਾ ਹੋਗਾ ਤੋ ਤੁਹਾਰਾ ਕਿਆ
0: ਹੋਗਾ। ਵਾਹ ਵਾਹ ਵਾਹ ਵਾਹ ਵਾਹ
1: ਵਾਹ ਵਾਹ, ਕਈ ਵਾਰ ਸਾਰੀ ਉੱਦਾਂ ਦੀ ਹੋ ਜਾਂਦੀ ਨਾ।
0: ਤੇ ਚਲੋ ਇਹਦੇ ਉੱਤੇ ਆ ਕੇ ਆਪਾਂ ਗੱਲ ਛੇੜਾਂਗੇ, ਤੇ ਤੁਸੀਂ ਵੀ ਦੱਸੋ ਜੇ ਤੁਸੀਂ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸੇ ਬੇੜੀ ਦੇ ਸਵਾਰ ਹੋ ਜਾਂ ਕਿਤੇ ਆਸ ਪਾਸ ਕਿਸੇ ਕੋਲੋਂ ਸੁਣਿਆ ਵਾ, ਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM।
2: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
3: ਕੀ ਹੋਇਆ
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
3: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ ਵੀਵਾ ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਯਾ ਪੇਰੈਂਟਸ ਯਾ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਯਾ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
2: ਯਾ 90-77-97-33
3: ਯਾ ਈਮੇਲ info@vivaimmigration.com.au
2: ਯਾਦ ਰੱਖੋ 9077-9733
3: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
2: ਹਰ ਕਦਮ ਤੁਹਾਡੇ ਨਾਲ
4: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚੱਲੀਏ ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
5: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ

ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ ਵਾਈਟ ਹਿਲ ਸਟੂਡੀਓਜ਼।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ?

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ, ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ। ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਇੱਕ ਵਾਰੀ ਫਿਰ ਤੋਂ ਜੀ ਆਇਆਂ। ਅਤੇ ਗਾਣਾ ਤੁਸੀਂ ਸੁਣਨ ਜਾ ਰਹੇ ਸੀ, ਕਿਹੜਾ ਕਿਹੜਾ ਸੁਣਨ ਜਾ ਰਹੇ ਸੀ? ਅਤੇ ਹੋ ਸਕਦਾ ਵੀ ਤੁਹਾਨੂੰ ਮਿਊਜ਼ਿਕ ਜਿਹਾ ਸੁਣ ਕੇ ਪਤਾ ਲੱਗ ਗਿਆ ਹੋਵੇ, ਜੇ ਲੱਗ ਗਿਆ ਤਾਂ ਉਹ ਤੁਸੀਂ ਮੈਸੇਜ ਕਰਕੇ ਸਾਨੂੰ ਦੱਸ ਦਿਓ, ਅਤੇ ਜਿਹਨੂੰ ਪਤਾ ਲੱਗ ਗਿਆ ਉਹਨੂੰ ਅਸੀਂ ਫਿਰ ਅਗਲਾ ਵੀ ਸੁਣਾਵਾਂਗੇ।
1: ਖੁੱਲੀਆਂ ਜਿਹੀਆਂ ਪੈਂਟਾਂ ਪਾ ਕੇ ਭੰਗੜੇ ਪੈਂਦੇ ਹੁੰਦੇ ਮਗਰ,
0: ਹਾਂ ਖੁੱਲੇ ਖੁੱਲੇ ਬੈਲ ਬੈਗੀ ਬੈਗੀ ਅਤੇ ਮਿਊਜ਼ਿਕ ਚਰਨਜੀਤ ਉਹ ਜ਼ਿਆਦਾ, ਇੰਨਾ ਕੁ ਦੱਸ ਦਿੰਦੇ ਹਾਂ। ਅਤੇ ਹੁਣ ਆਪਾਂ ਅਗਲੇ ਸੈਗਮੈਂਟ 'ਚ ਤੁਹਾਡਾ ਸਵਾਗਤ ਕਰਦੇ ਹਾਂ, ਅਤੇ ਅੱਜ ਦੇ ਵਿਸ਼ੇ ਨੂੰ ਥੋੜ੍ਹਾ ਜਿਹਾ ਹੋਰ ਖੋਲ੍ਹ ਕੇ ਰੱਖਦੇ ਹਾਂ। ਹਾਂਜੀ ਬਾਈ
1: ਜੀ, ਅੱਜ ਜ਼ਰੂਰੀ ਹੋ ਗਈ ਗੱਲ ਕਰਨੀ ਕਾਰ ਇੰਸ਼ੋਰੈਂਸ ਦੀ, ਅਤੇ ਉਹਦੇ ਨਾਲ ਜੁੜੇ ਸਕੈਮਸ ਨੇ ਜਾਂ ਫਰੋਡਸ ਨੇ। ਪਿਛਲੇ ਦਿਨੀ ਨਾ ਇੱਕ ਆਸਟ੍ਰੇਲੀਅਨ ਐਕਟਰੈਸ ਸੀਗੀ, ਅਤੇ ਉਹਨੇ ਇੰਸਟਾਗ੍ਰਾਮ 'ਤੇ ਇੱਕ ਆਪਣੀ ਸਟੋਰੀ ਸਾਂਝੀ ਕੀਤੀ। ਉਹਨੂੰ ਸੁਣ ਕੇ ਸਭ ਦੇ ਬੜੇ ਰੌਂਗਟੇ ਖੜ੍ਹੇ ਹੋਏ। ABC ਨੇ, ਸਿਡਨੀ ਮਾਰਨਿੰਗ ਹੈਰਲਡ ਨੇ, ਚੈਨਲ 9/7 ਇਹਨਾਂ ਸਾਰਿਆਂ ਨੇ ਪ੍ਰਮੁੱਖਤਾ ਨਾਲ ਉਸ ਖਬਰ ਨੂੰ ਛਾਪਿਆ ਵੀ ਅੱਛਾ ਐਂ ਵੀ ਹੋ ਜਾਂਦਾ। ਸੋ ਹੋਇਆ ਕਿ ਉਹਦੀ ਇੱਕ ਮਹਿੰਗੀ ਕਾਰ ਆ, ਕਿਸੇ ਨੇ ਲਿਆ ਕੇ ਉਹਦੇ 'ਚ ਕਾਰ ਮਾਰੀ, ਠੀਕ ਹੈ, ਅਤੇ ਚਲੋ ਐਕਸੀਡੈਂਟ ਹੋਇਆ ਜਾਂ ਜਿਵੇਂ ਵੀ ਹੁੰਦਾ ਹੈ ਨਾ, ਅਤੇ ਮੁੜ ਕੇ ਉਹਨੂੰ ਅੱਧੇ ਘੰਟੇ ਬਾਅਦ ਫੋਨ ਆ ਗਿਆ। ਜਿਵੇਂ ਆਪਣੇ ਕਈ ਫੋਨ ਐਪਸ ਲਾਈਆਂ ਹੁੰਦੀਆਂ, ਪਤਾ ਲਾ ਉੱਤੇ ਲਿਖਿਆ ਆ ਜਾਂਦਾ, ਉਹਦੇ 'ਤੇ ਐਮੀ ਦਾ ਨੰਬਰ ਆਇਆ, ਐਮੀ ਸਪੋਰਟ ਸੈਂਟਰ, ਅਤੇ ਉਹਨਾਂ ਨੇ ਫੋਨ 'ਤੇ ਉਹਨੂੰ ਦੱਸਿਆ ਵੀ ਠੀਕ ਆ, ਤੇਰੀ ਕਾਰ ਦਾ ਐਕਸੀਡੈਂਟ ਹੋਇਆ ਵਾ, ਅਤੇ ਅਸੀਂ ਤੈਨੂੰ ਲੋਨ ਕਾਰ ਦੇ ਦਿੰਦੇ ਹਾਂ ਅਤੇ ਤੇਰੀ ਕਾਰ ਰਿਪੇਅਰ ਕਰਕੇ ਮੁੜ ਜਾਂਦੇ ਹਾਂ। ਅੱਧੇ ਘੰਟੇ 'ਚ ਉਹ ਆ ਕੇ ਆਪਦੇ ਟਰੱਕ ਨਾਲ ਇਹਦੀ ਵਧੀਆ ਕਾਰ ਲੈ ਗਏ, ਅਤੇ ਇਹਨੂੰ ਕੋਈ ਐਵਰੇਜ ਜੀ ਕਾਰ ਫੜਾ ਗਏ। ਅਤੇ ਇਹਨੇ 2-3 ਦਿਨ ਬਾਅਦ ਉਹਨਾਂ ਦਾ ਮੈਸੇਜ ਆਇਆ ਵੀ ਤੇਰੀ ਜਿਹੜੀ ਕਾਰ ਆ ਅਤੇ ਉਹਦਾ ਤਾਂ ਅਸੀਂ ਹੁਣ ਰਿਪੇਅਰ ਕਰਨ ਦਾ $11,000 ਲੱਗੂਗਾ, ਬਾਕੀ ਜਿਹੜਾ ਟੋ ਕਰਕੇ ਲਗਾਏ ਆ ਆ ਉਹ ਖਰਚੇ ਖੁਰਚੇ ਤੈਨੂੰ ਪੈਣਗੇ। ਅਤੇ ਇਹਨੂੰ ਜਦੋਂ ਪਹਿਲੀ ਵਾਰ ਗੱਲ ਹੋਈ ਸੀ ਤਾਂ ਉਦੋਂ ਇਹ ਕਿਹਾ ਹੋਣਾ ਵੀ ਤੇਰਾ ਕੋਈ ਰਾਮ ਰੌਲਾ ਹੀ ਹੈ ਨੀਗਾ, ਉਹ ਤੇਰੇ ਵਿੱਚ ਕਿਸੇ ਨੇ ਲਿਆ ਕੇ ਬੈਕ ਕਰਕੇ ਮਾਰੀ ਆ, ਵੀ ਠੀਕ ਆ ਅਸੀਂ ਰਿਪੇਅਰ ਕਰਕੇ ਦੇ ਦਿੰਦੇ ਹਾਂ, ਵੀ ਤੇਰਾ ਤਾਂ ਕੋਈ ਲੈਣ ਦੇਣੀ ਹੈ ਨਹੀਂ ਵਿੱਚ, ਅਤੇ ਤੈਨੂੰ ਲੋਨ ਕਾਰ ਦੇਣ ਲੱਗਿਆ। ਬੰਦਾ ਕਹਿੰਦਾ ਠੀਕ ਆ ਯਾਰ, ਲੋਨ ਕਾਰ ਆ ਗਈ ਹੈ ਨਾ, ਅਤੇ ਬੜੀ ਵਧੀਆ ਕੁਇਕ ਸਰਵਿਸ ਆ। ਜਦ ਇਹਨੇ ਐਮੀ ਨਾਲ ਗੱਲ ਕੀਤੀ 2-3 ਦਿਨਾਂ ਬਾਅਦ, ਜਦ ਉਹਨਾਂ ਨੇ $11,000 ਦਾ ਬਿੱਲ ਬਣਾ ਕੇ ਭੇਜਿਆ, ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਕੌਣ ਭਾਈ ਤੂੰ,
0: ਅੱਛਾ
1: ਸਾਡਾ ਤਾਂ ਕੋਈ ਲੈਣ ਦੇਣੀ ਹੈ ਨਹੀਂ ਤੂੰ, ਮਤਲਬ ਉਹ ਕਹਿੰਦੀ ਮੇਰੀ ਤੁਹਾਡੇ ਕਾਰ ਨਾਲ ਇੰਸ਼ੋਰੈਂਸ ਆ ਮੇਰੀ, ਤੁਸੀਂ ਇੰਸ਼ੋਰਰ ਹੋ? ਕਹਿੰਦੇ ਹਾਂ ਉਹ ਤਾਂ ਹੈਗੇ ਹਾਂ, ਪਰ ਸਾਨੂੰ ਤਾਂ ਕੋਈ ਨਹੀਂ ਪਤਾ ਵੀ ਤੇਰੀ ਕਾਰ ਇਸ ਤਾਂ ਲੈ ਕੇ ਨਹੀਂ ਗਏ। ਉਹ ਹੁਣ ਕੋਈ ਸਕੈਮਰ ਆ ਜਿਨ੍ਹਾਂ ਨੇ ਐਮੀ ਕਾਰ ਸਪੋਰਟ ਉਹ ਉੱਦਾਂ ਦਾ ਨੰਬਰ ਫੀਡਬੈਕ ਕਰਕੇ ਉਹਦੇ 'ਤੇ ਉਹ ਐਪ 'ਤੇ ਟਰੂ ਕਾਲਰ ਕਹਿ ਲਓ ਜਾਂ ਕੋਈ ਹੋਰ ਕਰ ਲਓ, ਅਤੇ ਉਹਨਾਂ ਨੇ ਜਚਾਤਾ ਇੰਪਰਸਨੇਟ ਕਰਤਾ, ਅਤੇ ਇੱਦਾਂ ਉਹ ਲੇਡੀ ਨੂੰ ਸਕੈਮ ਕੀਤਾ।
0: ਓਕੇ,
1: ਅਤੇ ਹੁਣ ਨਾ ਉਹ
0: ਪੈਸੇ ਦੇ ਚੁੱਕੇ ਸੀ
1: ਕਾਰ? ਹਾਂਜੀ, ਨਹੀਂ ਉਹ ਪੈਸੇ ਨਹੀਂ ਦਿੱਤੇ, ਪਰ ਉਹਦੀ ਕਾਰ ਹੀ ਇੰਨੀ ਮਹਿੰਗੀ ਆ।
0: ਤਾਂ ਕਾਰ ਉਹਨਾਂ ਕੋਲ ਰਹਿ ਗਈ?
1: ਉਹਨਾਂ ਕੋਲ, ਹਾਂਜੀ
0: ਕਾਰ ਨਹੀਂ ਆਈ।
1: ਹਾਂਜੀ, ਉਹ ਨਹੀਂ ਆਈ ਅੱਜ ਤੱਕ। ਹੁਣ ਮੈਨੂੰ ਲੱਗਦਾ ਪੁਲਿਸ ਨੇ ਉੱਤੇ, ਪੁਲਿਸ ਕੋ ਕੋਈ ਪੁਲਿਸ ਕਹੀ ਸਾਡਾ ਤਾਂ ਕੋਈ ਰੌਲਾ ਹੀ ਨਹੀਂ ਇੰਸ਼ੋਰੈਂਸ ਕੰਪਨੀ ਨਾਲ ਰੌਲਾ। ਉਹ ਕਹਿੰਦੀ ਉਹ ਚੋਰ ਨੇ, ਇੰਸ਼ੋਰੈਂਸ ਵਾਲੇ ਥੋੜ੍ਹੀ ਆ।
0: ਹਾਂਜੀ, ਇਹ ਤਾਂ ਪੁਲਿਸ ਦਾ ਹੁੰਦਾ ਹੀ ਆ ਵੀ ਜੇ ਇੰਸ਼ੋਰੈਂਸ ਹੈਗੀ ਹੈ ਤਾਂ ਉੱਧਰ ਜਾ ਕੇ ਕਲੇਮ ਕਰ ਲਓ, ਪਰ ਹੁਣ ਟੈਕਨੀਕਲੀ ਹੁਣ ਉਹ ਫਿਰ ਐਮੀ ਕੋਲੋਂ ਕਲੇਮ ਕਰੂਗੀ ਵੀ ਇਹ ਮੇਰੇ ਨਾਲ ਆ ਕੰਮ ਹੋ ਗਿਆ।
1: ਹਾਂਜੀ, ਉਹ ਐਮੀ ਵਾਲੇ ਕਹਿੰਦੇ ਵੀ ਇਹ ਹੁਣ ਤੇਰੀ ਮੂਰਖਤਾ ਕਹਿ ਲਓ ਵੀ ਹੈ ਨਾ, ਜਾਂ ਤਾਂ ਕੋਈ ਚੋਰੀ ਹੋਈ ਹੋਵੇ ਤਾਂ ਵੀ ਹੈ, ਤੂੰ ਤਾਂ ਆਪ ਧੰਨਵਾਦ ਸਿਆ ਤਾਂ ਉਹਨਾਂ ਨੂੰ ਚਾਬੀਆਂ ਫੜਾਈਆਂ।
0: ਲੱਕੀ ਐਮ ਵਿਦ ਐਮੀ,
1: ਇੱਦਾਂ ਹੀ ਹੋਇਆ। ਅਤੇ ਫਿਰ ਉਹ ABC 'ਤੇ ਜਦੋਂ ਇਹ ਸਟੋਰੀ ਨਸ਼ਰ ਹੋਈ ਅਤੇ ਨਾਲ ਤਾੜ ਤਾੜ ਲੋਕਾਂ ਦੀਆਂ ਫੋਨ ਕਾਲਸ ਆਉਣੀਆਂ ਸ਼ੁਰੂ ਹੋ ਗਈਆਂ ਵੀ ਸਾਡੇ ਨਾਲ ਵੀ ਇੱਦਾਂ ਹੋ ਚੁੱਕਿਆ, ਸਾਡੇ ਨਾਲ ਵੀ ਇੱਦਾਂ ਹੋ ਚੁੱਕਿਆ।
0: ਅੱਛਾ, ਕਾਮਨ ਪ੍ਰੈਕਟਿਸ ਹੈ।
1: ਹਾਂ ਵੀ ਇਹ ਲੋਕ ਕਹਿੰਦੇ ਇਹ ਮਸਲੇ ਹੋਏ ਆ।
0: ਓਕੇ,
1: ਜਾਂ ਕਈ ਵਾਰ ਕੀ ਹੁੰਦਾ ਜਿਹੜੀਆਂ ਇਹ ਟੋ ਕੰਪਨੀਆਂ ਨੇ, ਇਹਨਾਂ ਨੇ ਪਾ ਦੇਣਾ ਤੁਹਾਨੂੰ ਬਿੱਲ 4,000 ਦਾ, 5,000 ਦਾ, ਵੀ ਤੁਹਾਡੀ ਕਾਰ ਟੋ ਕਰਕੇ ਲਗਾਏ ਸੀ ਅਸੀਂ, ਉੱਦਾਂ ਦਾ ਸਿਸਟਮ। ਜਿਹੜੇ ਮਤਲਬ ਸਕੈਮਰਸ ਨੇ, ਜਿਹੜੇ ਕਿਸੇ ਕੰਪਨੀ ਨਾਲ ਜੁੜੇ ਆ, ਉਹ ਤਾਂ ਹੈ ਨਾ ਤੁਹਾਨੂੰ ਪਤਾ ਹੀ ਆ, ਬੀਬੇ ਲੋਕ ਨੇ, ਉਹ ਤਾਂ ਦਿਹਾੜੀ ਪਾ ਰਹੇ ਆਪਦੀ, ਪਰ ਇੱਦਾਂ ਦਾ ਬਹੁਤ ਕੁਛ ਆ ਉਹਦੇ ਵਿੱਚ, ਉਹਨਾਂ ਨੇ ਲੀਗਲ ਖਰਚੇ ਪਾ ਦੇਣੇ ਆ। ਹੁਣ $2,500 ਦਾ ਕੰਮ ਅਤੇ ਤੁਹਾਨੂੰ ਚਿੱਠਾ ਆ ਜਾਣਾ ਉਹਨਾਂ ਦਾ $22,000-25,000 ਦਾ, ਅਤੇ ਬੰਦਾ ਕਹਿੰਦਾ ਹੈ ਇਹ ਕੀ ਆ? ਅਤੇ ਤੁਹਾਨੂੰ ਪਤਾ ਹੀ ਇੱਥੇ ਜਿਹੜਾ ਕੋਰਟ ਸਿਸਟਮ ਆ, ਲੀਗਲ ਸਿਸਟਮ ਆ, ਉਹਦੇ 'ਚ ਜਾਣ ਤੋਂ ਬੰਦਾ ਕਿੰਨਾ ਡਰਦਾ। ਸਾਡਾ ਇੱਕ ਮਿੱਤਰ ਆ ਰਣਜੋਤ, ਤੁਹਾਡੇ ਕੋਲ ਵੀ ਬਹੁਤ ਸਾਰੀਆਂ ਐਗਜ਼ਾਮਪਲਸ ਹੋਣੀਆਂ। ਅੱਜ ਤੋਂ ਕਈ ਸਾਲ ਪਹਿਲਾਂ ਨਾ ਉਹਦੀ ਕਾਰ ਕਿਸੇ ਟੈਕਸੀ ਟੁਕਸੀ ਵਾਲੇ ਨਾ ਘੱਸ ਗਈ, ਵੱਜ ਗਈ ਹੈ ਨਾ, ਅਤੇ ਇਹਨੇ ਮੌਕੇ 'ਤੇ ਉਹਨੂੰ $500 ਫੜਾ ਦਾ ਵੀ ਯਾਰ ਠੀਕ ਠੂਕ ਕਰਾ ਲਈ ਤੂੰ, ਹੈ ਨਾ, ਵੀ ਝਰੀਟਾਂ ਹੀ ਨੇ, ਦੋ ਮੁਰਲਾ ਬੰਪਰ ਆ, ਉਹਨੇ ਫੜ ਕੇ ਜੇਬ 'ਚ ਪਾ ਲਿਆ। ਅਤੇ ਮੁੜ ਕੇ 10 ਸਾਲਾਂ ਬਾਅਦ ਉਹਦਾ ਬਿੱਲ ਬਣਾ ਕੇ ਉਹਨਾਂ ਨੇ $22,000 ਇਹਨੂੰ ਭੇਜਤਾ,
0: ਉਹਨੇ ਟੈਕਸੀ ਵਾਲੇ ਨੇ।
1: ਹਾਂਜੀ, ਟੈਕਸੀ ਵਾਲੀ ਕੰਪਨੀ ਨੇ, ਉਹਨਾਂ ਦਾ ਆਪਦਾ ਵਕੀਲ ਸੀਗਾ। ਉਹ ਕਹਿੰਦੇ ਪਿਛਲੇ 10 ਸਾਲ ਤੋਂ ਤੈਨੂੰ ਅਸੀਂ ਸਾਰੇ ਆਸਟ੍ਰੇਲੀਆ 'ਚ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਹੁਣ ਲੱਭਿਆ ਤੂੰ, ਅਸੀਂ ਤੈਨੂੰ ਪੁਰਾਣੇ ਐਡਰੈਸਾਂ 'ਤੇ ਵੀ ਨੋਟਿਸ ਭੇਜੇ ਆ, ਕਾਨੂੰਨੀ ਨੋਟਿਸ ਭੇਜੇ ਆ, ਮੁੜ ਕੇ ਇਹਨੂੰ ਰਿਕਵਰੀ ਵਾਲਿਆਂ ਦੇ ਫੋਨ ਆਉਣ ਲੱਗ ਗਏ।
0: ਓਕੇ,
1: ਮਤਲਬ ਜਾਣੀ ਗੱਲ ਇੰਨੀ ਵੱਧ ਗਈ। ਫਿਰ ਇਹਨੇ ਮੁੜ ਕੇ ਆਪਦਾ ਵਕੀਲ ਕੀਤਾ, $5,000-7,000 ਉਹਦਾ ਵਕੀਲ ਦਾ ਲੱਗਿਆ, ਅਤੇ $5,000-7,000 ਦੇ ਕੇ ਜਾਨ ਛਡਾਈ।
0: ਮਤਲਬ ਚੱਲਦਾ ਰਿਹਾ ਕੰਮ,
1: ਮਤਲਬ ਬੈਕਗਰਾਊਂਡ ਚੱਲਦਾ ਰਿਹਾ, ਤੁਹਾਨੂੰ ਪਤਾ ਵੀ ਨਹੀਂ ਵੀ ਚੱਲ ਰਿਹਾ। ਹੁਣ ਮੰਨ ਲਓ ਆਪਾਂ ਸਟੂਡੈਂਟ ਲਾਈਫ 'ਚ ਕਿੰਨੇ ਘਰ ਬਦਲੇ ਹੁੰਦੇ ਆ, ਹੋ ਸਕਦਾ ਉਸ ਪੁਰਾਣੇ ਘਰ 'ਤੇ ਜਾਂਦੀ ਵੀ ਹੋਵੇ ਲੈਟਰ, ਹੋ ਸਕਦਾ ਉਹਨਾਂ ਦੀ ਕੋਮਨ ਪ੍ਰੈਕਟਿਸ ਹੋਵੇ ਵੀ ਇਹੋ ਜਿਹੀ ਥਾਂ 'ਤੇ ਭੇਜੋ ਪੁਰਾਣੇ ਜਿਹੇ ਐਡਰੈਸ 'ਤੇ, ਸਿਸਟਮ 'ਚ ਨੋਟ ਕਰਕੇ ਐਡਰੈਸ ਕਢਾ ਲਓ ਅਤੇ ਜਿੱਥੇ ਉਹ ਰਹਿੰਦਾ ਹੀ ਨਹੀਂ
0: ਪੁਰਾਣੇ। ਅਤੇ ਨਾਲੇ ਇਹ ਵੀ ਹੁੰਦਾ ਨਾ ਕਿ ਮੰਨ ਲਓ ਇੱਕ ਸਟੇਜ ਹੁੰਦੀ ਆ ਬੰਦੇ ਦੀ ਜਦੋਂ ਬੰਦਾ ਨਵਾਂ ਆਇਆ ਵਾ, ਅਤੇ ਉਦੋਂ ਉਹਦੇ ਕੋਲ ਐਸੈਟ ਨਹੀਂ ਹੈਗੇ, ਉਦੋਂ ਉਦੋਂ ਤੁਸੀਂ ਜੇ ਤੁਸੀਂ ਜੱਜਮੈਂਟ ਲੈ ਵੀ ਲਈ
1: ਤਾਂ ਇਹ ਗੱਲ ਵੀ ਹੋਈ
0: ਨਾ ਉਹਦੇ ਕੋਲ,
1: ਹੁਣ ਉਹਦੇ ਕੋਲ ਕੰਪਨੀ ਹੈ, ਉਹਦੇ ਕੋਲ ਕੁਛ ਨਹੀਂ ਸੀ।
0: ਐਗਜੈਕਟਲੀ ਉਹ ਨਾ ਜਦੋਂ ਮਤਲਬ ਸੌ ਐਂਡ ਸੌ ਇੱਕ ਟਾਈਮ ਹੁੰਦਾ, 10 ਨਹੀਂ ਹੋਊਗਾ ਘੱਟ ਹੋਣਗੇ, ਕਿਉਂਕਿ ਆਈ ਥਿੰਕ ਕੇਸ ਜਿਹੜਾ ਵਾ ਉਹ ਤੁਸੀਂ ਚਲੋ ਇਹ ਜਦੋਂ ਸਾਡੇ ਕੋਲ ਆਉਣਗੇ ਵਕੀਲ ਸਾਹਿਬ, ਅੱਜ ਆਉਣਾ ਵੀ ਆ ਬਾਂਸਲ ਸਾਹਿਬ ਨੇ, ਅਤੇ ਉਹਨਾਂ ਨੂੰ ਪੁੱਛਾਂਗੇ ਵੀ ਕਿੰਨਾ ਹੁੰਦਾ, ਜਿੰਨੀ ਕੁ ਮੈਨੂੰ ਮੋਟੀ ਮੋਟੀ ਜਿਹੀ ਨੌਲੇਜ ਆ 7 ਸਾਲ ਤੱਕ ਤੁਸੀਂ ਕਲੇਮ ਪਾ ਸਕਦੇ ਹੁੰਦੇ ਹੋ, ਅਤੇ ਉਹਨਾਂ ਨੇ ਐਨ ਲਾਸਟ ਮੌਕੇ ਦੇ ਉੱਤੇ ਪਾਇਆ ਹੋਊਗਾ ਵੀ ਉਹਦੇ ਵਿੱਚ ਹੁਣ ਤਾਂ ਚਲੋ ਬੰਦਾ ਕੋਈ ਨਾ ਕੋਈ ਜੜ੍ਹਾਂ ਲੱਗ ਗਈਆਂ ਹੋਣਗੀਆਂ, ਹੁਣ ਕਿੱਥੇ ਭੱਜ ਜਾਣਾ। ਸੋ ਇਹ ਬੜੇ ਬੜਾ ਕੁਛ ਆ ਇਹਦੇ ਵਿੱਚ, ਬੜੇ ਬਟਸ ਨੇ। ਆਸਟ੍ਰੇਲੀਆ ਜਿੱਥੇ ਆਪਾਂ ਵੇਖਦੇ ਹਾਂ ਕਿ ਬੜੇ ਆਪਾਂ ਸੇਫ ਹਾਂ ਕਾਨੂੰਨਾਂ ਦੇ ਪੱਖੋਂ, ਉੱਥੇ ਬੜੇ ਸਾਰੇ ਲੂਪ ਹੋਲ ਵੀ ਨੇ। ਉਹ ਅਕਸਰ ਹੀ ਲੋਕ ਕਹਿ ਦਿੰਦੇ ਨਾ ਵੀ ਜਿੱਥੇ ਜਿੰਨਾ ਜ਼ਿਆਦਾ ਸਿਸਟਮ ਸਖਤ ਆ, ਕਈ ਵਾਰੀ ਉਹਨੂੰ ਕਰੈਕ ਕਰਨਾ ਉਨਾ ਹੀ ਸੌਖਾ ਹੁੰਦਾ, ਉਹਦੇ ਵਿੱਚ ਉਨੀਆਂ ਚੋਰ ਮੋਰੀਆਂ ਜ਼ਿਆਦਾ ਹੁੰਦੀਆਂ ਨੇ, ਕਿਉਂਕਿ ਲੋਕ ਉੱਥੇ ਅਵੇਸਲੇ ਹੋਏ ਹੁੰਦੇ। ਆਮ ਲੋਕਾਂ ਦੀ ਅੱਜ ਵੀ ਧਾਰਨਾ ਵਾ ਇੱਥੇ ਬੈਠਿਆਂ ਬਾਹਰਲੇ ਮੁਲਕਾਂ 'ਚ ਜਿਨ੍ਹਾਂ ਨੂੰ ਹੱਥ ਹੱਲੇ ਨਹੀਂ ਲੱਗੇ, ਉਹਨਾਂ ਦੀ ਧਾਰਨਾ ਇਹੋ ਜਿਹਾ ਵੀ ਇੱਥੇ ਕਿੱਦਾਂ ਬੰਦਾ ਸਾਡੇ ਨਾਲ ਗਲਤ ਕਰ ਜੂਗਾ, ਆਹ ਉਹਨੇ ਰਸੀਦ ਦਿੱਤੀ ਹੈ ਸਾਨੂੰ, ਆਹ ਉੱਥੇ ਮੇਰੀ ਕੰਪਨੀ 'ਚ ਨਾਂ ਬੋਲਦਾ, ਆਹ ਮੇਰੇ ਜਿਹੜੀ ਆ ਲੀਗਲ ਟ੍ਰਾਂਜੈਕਸ਼ਨ ਹੋਈ ਆ। ਉਹਨਾਂ ਨੂੰ ਇਹ ਲੱਗਦਾ ਵੀ ਇੱਥੇ ਨਹੀਂ ਕੁਛ ਵੀ ਸਾਡੇ ਨਾਲ ਗਲਤ ਹੋ ਸਕਦਾ।
1: ਤੁਸੀਂ ਕਿਸੇ ਨੂੰ 1,00,000 ਉਧਾਰਾ ਦੇ ਦਿਓ ਅਤੇ ਜੇ ਉਹ ਮੁੱਕਰ
0: ਜਾਂਦਾ
1: ਤੁਸੀਂ ਕੁਛ ਨਹੀਂ ਕਰ ਸਕਦੇ, ਕਿ ਪਹਿਲਾਂ ਤਾਂ ਭਾਜੀ ਤੁਸੀਂ ਮੈਨੂੰ ਮਾਣ ਦਿੱਤਾ,
0: ਪਹਿਲਾਂ ਮੇਰਾ ਪਹਿਲੇ ਦਬਾਓ,
1: ਕਿ ਪਹਿਲਾਂ ਤਾਂ ਮੈਨੂੰ ਮਾਣ ਦਿੱਤਾ ਵੀ ਤੁਸੀਂ 1,00,000 ਤੇਰੇ ਕੋਲ ਹੈਗਾ, ਉਹਦੇ ਲਈ ਵੀ ਬਹੁਤ ਬਹੁਤ ਮੁਬਾਰਕਾਂ।
0: ਇਹ ਇੰਨਾ ਸ਼ੁਕਰੀਆ ਵੀ ਇਹਦੇ ਲਈ ਤੁਹਾਡਾ ਮੈਂ ਰਿਣੀ ਹਾਂ ਵੀ ਤੁਸੀਂ ਰੁਪਈਆ ਕਹਿ ਰਹੇ ਹੋ, ਉਹ ਫਿਰ ਵੀ ਹੋ ਸਕਦਾ ਡੂਏਬਲ,
1: ਇੰਨੇ ਕੁ ਤਾਂ ਹੋ ਜਾਂਦੇ
0: ਡੂਏਬਲ। ਹਾਂ ਬਈ ਇਹ ਵੀ ਵੇਖੋ ਬੰਦੇ ਦੀ ਸ਼ਕਲ ਵੇਖ ਕੇ ਡਾਲਰ ਜਾਂ ਰੁਪਈਆ ਅੱਗੇ ਲਾਉਂਦਾ ਨਾ ਬੰਦਾ, 1,00,000 ਤੇ ਉਹ ਰਹਿਣਾ
1: ਫਿਰ 1,00,000 ਪੈਸਾ ਹੀ ਕਹਾਂ ਫਿਰ ਉਸ ਹਿਸਾਬ ਨਾਲ ਤਾਂ।
0: ਜੇ ਤੁਸੀਂ
1: ਸ਼ਕਲਾਂ ਦੀ ਗੱਲ ਹੀ ਆ ਗਈ ਆ,
0: ਜੇ ਤੁਸੀਂ $1,00,000 ਕਿਹਾ ਹੁੰਦਾ ਨਾ ਤਾਂ ਮੈਨੂੰ ਹੀਟਰ ਹੁਣੇ ਬੰਦ ਕਰਨਾ ਪੈਣਾ ਸੀ,
1: ਨੋਟਾਂ ਦਾ ਹੀ ਸੇਕ ਬੜਾ ਵੀਰੇ।
0: ਸੋ ਖੈਰ ਇੰਸ਼ੋਰੈਂਸ ਕਿੱਦਾਂ ਆਪਾਂ ਸਤਰਕ ਰਹਿਣਾ, ਲਗਾਤਾਰ ਕਿਸੇ ਨਾ ਕਿਸੇ ਸੰਬੰਧ ਦੇ ਵਿੱਚ ਤੁਹਾਡੇ ਤੱਕ ਖਬਰਾਂ ਪਹੁੰਚਦੀਆਂ ਰਹਿੰਦੀਆਂ ਹੋਣਗੀਆਂ ਕਿ ਕਿੱਦਾਂ ਬਚ ਬਚਾ ਕੇ ਰਹਿਣਾ, ਤੁਸੀਂ ਕੀ ਤੁਹਾਡੇ ਆਸ ਪਾਸ ਹੋ ਰਿਹਾ, ਜੇ ਹਾਲੇ ਤੱਕ ਨਹੀਂ ਕੁਛ ਇੱਦਾਂ ਦਾ ਵਾਪਰ ਰਿਹਾ ਤਾਂ ਤੁਸੀਂ ਲੱਕੀ ਹੋ, ਅਤੇ ਇੱਦਾਂ ਦਾ ਕੁਛ ਹੋਵੇ ਵੀ ਨਾ ਕਿਸੇ ਦੇ ਨਾਲ, ਇਸ ਕਰਕੇ ਨਿਊਜ਼ ਦਾ ਮਕਸਦ ਹੀ ਇਹ ਹੁੰਦਾ।
1: ਜੇ ਆਪਾਂ ਜਿਹੜਾ ਕੰਮ ਅੱਜ ਕਰ ਰਹੇ ਹਾਂ ਉਹ ਅਵੇਅਰ ਕਰਨ ਦੀ ਗੱਲ ਆ ਵੀ ਲੋਕਾਂ ਨਾਲ ਇੱਦਾਂ ਦੀਆਂ ਹੁੰਦੀਆਂ ਅਤੇ ਤੁਹਾਡੇ ਨਾਲ ਵੀ ਹੋ ਸਕਦੀਆਂ, ਕੁੱਲ ਮਿਲਾ ਕੇ ਤੁਹਾਨੂੰ ਅਸੀਂ ਕਾਹਲੀ ਕਾਹਲੀ ਥੋੜ੍ਹਾ ਬਹੁਤਾ ਡਾਟਾ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਅਤੇ ਤੁਹਾਨੂੰ ਦੱਸਣਾ ਵੀ ਆ ਜਿਹੜੇ ਕਾਰ ਇੰਸ਼ੋਰੈਂਸ ਜਿਹੜੀ ਇਹ ਇੰਡਸਟਰੀ ਆ ਜਾਂ ਇਹਦੇ 'ਚ ਕਿਸ ਕਿਸਮ ਦੇ ਸਕੈਮ ਹੋ ਰਹੇ ਆ, ਇਹ ਸਿਰਫ ਇੱਕ ਉਦਾਹਰਨ ਸੀ ਜਿਹੜੀ ਤੁਹਾਨੂੰ ਦਿੱਤੀ।
0: ਇਹਦੇ ਨਾਲ ਰਲਦਾ ਮਿਲਦਾ ਬਹੁਤ ਕੁਛ ਆ, ਅਤੇ ਇਹ ਕੋਈ ਨਵੀਂ ਗੱਲ ਨਹੀਂ ਆ, ਕੁਛ ਕੁ ਮੈਂ ਪੁਰਾਣੀਆਂ ਵੀ ਕਈ ਜਿਹੜੀਆਂ ਸਟੋਰੀਜ਼ ਨੇ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਹੀਆਂ, ਕਿਉਂਕਿ ਇੱਥੇ ਪਹਿਲਾਂ ਇਹ ਕੰਮ ਹੁੰਦਾ ਨਹੀਂ ਹੁੰਦਾ, ਇੱਥੇ ਕਹਿੰਦੇ ਵੀ ਕਾਫ਼ੀ ਇਹ ਚੀਜ਼ ਘੱਟ ਹੀ, ਪਰ ਜਿੱਦਾਂ ਜਿੱਦਾਂ ਉਹ ਵੱਧਦੀ ਗਈ ਉੱਦਾਂ ਉੱਦਾਂ ਉਹ ਚੀਜ਼ਾਂ ਹੋਰ ਜ਼ਿਆਦਾ ਵੱਧਦੀਆਂ ਗਈਆਂ ਅਤੇ ਸ਼ਾਇਦ ਵੱਧਦੀਆਂ ਜਾਣਗੀਆਂ।
1: ਪੁਰਾਣੇ ਟਾਈਮਾਂ ਦੀ ਅਕਸਰ ਉਦਾਹਰਨ ਇਹ ਵੀ ਦਿੰਦੇ ਰਹੇ ਹੈ ਨਾ ਲੋਕ, ਇੱਥੇ ਤਾਂ ਜੀ ਕੋਈ ਜਿੰਦਾ ਨਹੀਂ ਸੀ ਲਾਉਂਦਾ ਹੁੰਦਾ, ਹੈ ਨਾ, ਲੋਕਾਂ ਦੇ ਘਰ ਖੁੱਲ੍ਹੇ ਹੁੰਦੇ ਸੀ, ਕੰਟਰੀ ਸਾਈਡ 'ਚ ਤਾਂ ਹੁਣ ਵੀ ਇੱਦਾਂ ਚੱਲੀ ਚੁੱਲੀ ਜਾਂਦਾ, ਪਰ ਹੁਣ ਜਿੰਨੀਆਂ ਤੁਸੀਂ ਚੋਰੀਆਂ ਚਕਾਰੀਆਂ ਦੇਖਦੇ ਹੋ ਘਰਾਂ ਦੀਆਂ ਕਾਰਾਂ ਦੀਆਂ, ਖਾਸ ਤੌਰ 'ਤੇ ਕਈ ਏਰੀਏ ਬਹੁਤ ਬਦਨਾਮ ਨੇ, ਅਤੇ ਪੁਲਿਸ ਦਾ ਡਾਟਾ ਦੇਖੋ ਤੁਸੀਂ ਕਹੋ ਹੈ ਆਸਟ੍ਰੇਲੀਆ 'ਚ ਆਹ ਕੁਛ ਹੋ ਰਿਹਾ, ਅਤੇ ਜੇ ਤੁਸੀਂ ਉਹ ਸਕੈਮ ਵਾਚ ਅਤੇ ਦੂਜੇ ਉਹ ਦੇਖੋ ਉਹਨਾਂ ਦੇ ਡਾਟੇ ਦੇਖੋ, ਫਿਰ ਤੁਹਾਨੂੰ ਲੱਗਦਾ ਹਰ ਦੂਜਾ ਚੌਥਾ ਘਰ ਜਾਂ ਕਾਰ ਲੁੱਟੀ ਜਾ ਰਹੀ ਹੈ, ਫਿਰ ਤੁਹਾਡੇ ਰੌਂਗਟੇ ਖੜ੍ਹੇ ਹੁੰਦੇ ਵੀ ਯਾਰ ਆਪਾਂ ਮਤਲਬ ਕਿਹੜੇ ਪਾਸੇ ਪਏ ਹੋਏ ਹਾਂ ਅਤੇ ਕਿਹੜੇ ਪਾਸੇ ਤੁਰੇ ਹੋਏ ਹਾਂ।
0: ਮੈਨੂੰ ਨਾ ਸਨ ਭੁੱਲ ਗਿਆ ਹੁਣ, ਇੱਕ ਦਿਨ ਕੋਈ ਮੈਂ ਸਟੋਰੀ ਕਰ ਰਿਹਾ ਸੀ, ਅਤੇ ਉਸ ਸਟੋਰੀ ਦੀ ਜਿਹੜੀ ਆ ਉਹ ਆਪਣੀ ਸਰਚ ਕਰਦਿਆਂ ਇੱਕ ਲੱਭੀ ਸੀ ਕਿ ਉਸ ਤੋਂ ਪਹਿਲਾਂ ਭਾਈ ਪਲੀਜ਼ ਹੋਲਡ ਰੱਖ ਲਿਓ, ਜਦੋਂ ਤੁਹਾਡੀ ਵਾਰੀ ਆਊਗੀ ਨਾ ਉਦੋਂ ਤੁਹਾਡਾ ਨੰਬਰ ਬੋਲਾਂਗੇ, ਫਿਰ ਤੁਸੀਂ ਆਪਣੀ ਗੱਲ ਰੱਖਿਓ। ਸੋ ਉਹ ਸੀਗਾ ਵੀ ਇੱਕ ਉਸ ਉਦੋਂ ਤੱਕ ਉਹ ਇੱਕ ਕੇਸ ਇੱਦਾਂ ਦਾ ਸੀ ਕਿ ਕਿਸੇ ਦੀ ਜਾਣ ਪਛਾਣ ਦੇ ਵਿੱਚੋਂ ਕੁੜੀ ਉਹਨੇ ਅਗਵਾ ਕੀਤੀ, ਉਹ ਬੰਦਾ ਆਸਟ੍ਰੇਲੀਆ ਦਾ ਨਹੀਂ ਸੀ ਮੂਲ ਨਿਵਾਸੀ, ਕਿਤੇ ਹੋਰ ਉਹ ਬਾਹਰੋਂ ਆ ਕੇ ਅਤੇ ਇੱਥੇ ਰਹਿੰਦਾ ਸੀ ਉਹ, ਅਤੇ ਆਂਢੀ ਗਵਾਂਢੀ ਕਿਸੇ ਦੀ ਉਹਨੇ ਕੁੜੀ ਜਦੋਂ ਅਗਵਾਹ ਕੀਤੀ ਅਤੇ ਉਸ ਤੋਂ ਬਾਅਦ ਉਹ ਉਹਨੇ ਫਰੌਤੀ ਮੰਗੀ। ਰੀਜ਼ਨ ਇਹ ਸੀ, ਸੱਚ ਮੈਨੂੰ ਯਾਦ ਆ ਗਿਆ, ਲੋਟਰੀਆਂ ਵਾਲਾ ਆਪਾਂ ਉਦਨ ਕਰ ਰਹੇ ਹਾਂ, ਅਤੇ ਉਹ ਰੀਜ਼ਨ ਇਹ ਸੀ ਕਿ ਉਹਨੇ ਜਿਹੜੇ ਲੋਟਰੀ ਵਾਲੇ ਸੀ ਉਦੋਂ ਤੱਕ ਕਰਦੇ ਹੁੰਦੇ ਸੀ ਨਸ਼ਰ ਡਿਟੇਲ ਜਿਹੜੀਆਂ ਨੇ ਉਹ ਰਿਵੀਲ ਕਰ ਦਿੰਦੇ ਵੀ ਫਲਾਣੇ ਬੰਦੇ ਨੇ ਲੋਟਰੀ ਜਿੱਤੀ ਆ, ਅਤੇ ਉਸ ਸਮੇਂ ਦੇ ਹਿਸਾਬ ਦੇ ਨਾਲ ਵਾਹਵਾ ਵੱਡਾ ਅਮਾਊਂਟ ਸੀ। ਅਤੇ ਉਹਦੀ ਕੁੜੀ ਉਹਨਾਂ ਨੇ ਅਗਵਾਹ ਕਰਕੇ ਉਹਨੇ ਅਤੇ ਉਹਦੇ ਕੋਲੋਂ ਫਰੌਤੀ ਮੰਗੀ, ਕਿਉਂਕਿ ਉਹ ਡਿਟੇਲਾਂ ਫੋਨ ਨੰਬਰ ਸਾਰਾ ਕੁਛ ਆ ਗਿਆ ਸੀ ਉਹਦੇ 'ਤੇ। ਅਤੇ ਉਹ ਜਦੋਂ ਉਹਨੇ ਉਸ ਤੋਂ ਪਹਿਲਾਂ ਕੁਛ ਇੱਦਾਂ ਦੇ, ਚਲੋ ਸ਼ੋਰਟ ਜੇ ਕਰੀਏ ਤਾਂ ਇੱਦਾਂ ਦੇ ਸਮੀਕਰਨ ਬਣੇ, ਕੁੜੀ ਨੇ ਛੋਟੀ ਹੀ ਬੱਚੀ ਪਰ ਉਹਨੇ ਰਿਵੋਲਟ ਕੀਤਾ। ਜਦੋਂ ਉਹਨੇ ਫਰੌਤੀ ਦੀ ਕਾਲ ਕੀਤੀ, ਬਾਅਦ 'ਚ ਪੁਲਿਸ ਨੂੰ ਇਹ ਪਤਾ ਲੱਗਾ ਕਿ ਉਸ ਤੋਂ ਪਹਿਲਾਂ ਹੀ ਉਹ ਕੁੜੀ ਨੂੰ ਮਾਰ ਚੁੱਕਾ ਸੀ ਬੱਚੀ ਨੂੰ, ਅਤੇ ਫਿਰ ਉਹ ਇੱਥੋਂ ਨਿਕਲਣ 'ਚ ਵੀ ਕਾਮਯਾਬ ਹੋ ਗਿਆ ਬੰਦਾ। ਇੱਥੋਂ ਨਿਕਲ ਕੇ ਫਿਰ ਆਈ ਥਿੰਕ ਸਿੰਗਾਪੁਰ ਕਿ ਕਿੱਥੇ ਕਿਹੜੀ ਪੋਰਟ ਦੇ ਉੱਤੇ ਜਾ ਕੇ ਉਹਨੂੰ ਉੱਥੋਂ ਫੜਿਆ ਗਿਆ, ਕਿਉਂਕਿ ਇਹਨਾਂ ਨੇ ਉੱਥੇ ਰਿਪੋਰਟ ਕਰਤੀ ਸੀ ਉਦੋਂ ਤੱਕ, ਅਤੇ ਉੱਥੇ ਜਾ ਕੇ ਫੜਿਆ ਗਿਆ, ਫਿਰ ਉਹਨੂੰ ਵਾਪਸ ਲੈ ਕੇ ਆਉਂਦਾ ਗਿਆ। ਅਤੇ ਉਦੋਂ ਕਹਿੰਦੇ ਨੇ ਕਿ ਆਸਟ੍ਰੇਲੀਆ ਦੀ ਅਖਬਾਰਾਂ ਦੇ ਵਿੱਚ ਇਹ ਚੀਜ਼ ਇੰਨੀ ਕੁ ਜ਼ਿਆਦਾ ਲੋਕਾਂ ਦੇ ਦਿਲਾਂ ਨੂੰ ਲੱਗੀ, ਕਿਉਂਕਿ ਉਹ ਉਦੋਂ ਤੱਕ ਆਸਟ੍ਰੇਲੀਆ ਨੂੰ ਬਹੁਤ ਸੇਫ ਸਮਝਿਆ ਜਾਂਦਾ ਸੀ। ਸ਼ਾਇਦ ਇਸ ਵਜ੍ਹਾ ਕਰਕੇ ਲੋਕਾਂ ਦੇ ਬਹੁਤ ਉਹ ਮਨ ਨੂੰ ਲੱਗੀ ਕਿ ਇੱਥੇ ਵੀ ਆਹ ਕੁਛ ਹੋਣ ਲੱਗ ਪਿਆ। ਉਸ ਤੋਂ ਪਹਿਲਾਂ ਕਹਿੰਦੇ ਇਹ ਨਹੀਂ ਚੀਜ਼ਾਂ ਬਹੁਤੀਆਂ ਹੁੰਦੀਆਂ ਹੁੰਦੀਆਂ, ਫਿਰ ਉਸ ਤੋਂ ਬਾਅਦ 'ਚ ਰੂਲ ਬਣੇ ਸੀ ਵੀ ਜਿਹੜੀ ਲੋਟਰੀ ਜਿਹਨੇ ਜਿੱਤੀ ਆ ਉਹਦੀਆਂ ਡਿਟੇਲਸ ਨਹੀਂ ਨਸ਼ਰ ਕੀਤੀਆਂ ਜਾਣਗੀਆਂ,
1: ਪ੍ਰਾਈਵੇਸੀ ਦੇ।
0: ਹਾਂ, ਉਹਨੂੰ ਪੁੱਛ ਕੇ ਜਿੰਨਾ ਕੁ ਉਹਨੂੰ ਨਾਂ ਜਾਂ ਇੱਕ ਜਿਹੜਾ ਫਰਜ਼ੀ ਨਾਂ ਜਿਹੜਾ ਉਹ ਜ਼ਰੂਰ ਦੱਸ ਦਿੱਤਾ ਜਾਂਦਾ, ਜਾਂ ਉਹ ਬੰਦਾ ਰਿਵੀਲ ਕਰਨਾ ਚਾਹੇ ਤਾਂ ਫਿਰ ਕਰ ਦਿੰਦੇ ਨੇ, ਉਹਦੇ ਕੋਲ ਸਾਈਨ ਪਹਿਲਾਂ ਕਰਵਾ ਲੈਂਦੇ ਆ। ਸੋ ਇਹ ਆਪਾਂ ਇਸ ਕਰਕੇ ਵੀ ਜ਼ਰੂਰੀ ਆ ਕਿਉਂਕਿ ਹਾਲੇ ਇਹ ਬਹੁਤ ਕੋਈ ਪੁਰਾਣੀਆਂ ਗੱਲਾਂ ਨੀਗੀਆਂ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਲੋਕ ਬਹੁਤ ਜ਼ਿਆਦਾ ਜਿਹੜੇ ਨੇ ਉਹ ਬਹੁਤ ਸਮਾਂ ਪਹਿਲਾਂ ਨਹੀਂ ਆਏ, ਨਵੇਂ ਨੇ। ਸੋ ਇਸ ਕਰਕੇ ਇੱਦਾਂ ਦੀਆਂ ਚੀਜ਼ਾਂ ਕਾਫੀ ਜ਼ਿਆਦਾ ਲੋਕਾਂ ਨੂੰ ਡਿਸਟਰਬ ਕਰਦੀਆਂ ਰਹੀਆਂ। ਸੇਮ ਹੁਣ ਇਹ ਇੰਸ਼ੋਰੈਂਸ ਵਾਲਾ ਵਾ, ਕਿਉਂਕਿ ਆਪਾਂ ਜੇ ਅਮਰੀਕਾ ਜਾਂ ਹੋਰ ਕੰਟਰੀਜ਼ ਦੇ ਨਾਲ ਜੇ ਆਪਾਂ ਕਰੀਏ ਕੰਪੇਅਰ, ਤਾਂ ਉੱਥੇ ਤਾਂ ਕੁਛ ਬਹੁਤ ਪੁਰਾਣਾ ਅਤੇ ਬੜੇ ਵੱਡੇ ਲੈਵਲ 'ਤੇ ਹੋ ਰਿਹਾ, ਪਰ ਹੁਣ ਕੀ ਹੋ ਰਿਹਾ ਕਿ ਉੱਦਾਂ ਦਾ ਰਲਦਾ ਮਿਲਦਾ ਉੱਦਾਂ ਦਾ ਸਕੈਮ ਉਹ ਇੱਥੇ ਕਾਪੀ ਪੇਸਟ ਕੀਤਾ ਜਾ ਰਿਹਾ।
1: ਅਮੈਰੀਕਾ 'ਚ ਐੱਫ ਬੀ ਆਈ ਨੇ ਕੁਛ ਕੁ ਸਾਲ ਪਹਿਲਾਂ ਨਾ, 2023-24 ਦੀ ਗੱਲ ਆ, ਉਦੋਂ ਕੁਛ ਉਹ ਸ਼ਾਇਦ ਕੁਛ ਸਵਾਈਪ ਕਰਕੇ ਕੇਸ ਹੋਇਆ ਸੀਗਾ, ਉਹਦੇ 'ਚੋਂ ਕੀ ਕਰਦੇ ਸੀਗੇ ਵੱਡੀਆਂ ਜਿਹੜੀਆਂ ਟਰੱਕਿੰਗ ਕੰਪਨੀਜ਼ ਨੇ ਨਾ, ਉਹਦੇ ਨਾਲ ਜਿਵੇਂ 18 ਟੈਰਾ ਜਾਂਦਾ ਕਾਰ ਦਾ, ਮਰਸਡੀਜ਼ ਦਾ ਮਹਿੰਗੀ ਕਾਰ ਦਾ ਸਾਈਡ ਘਸਾ ਦਿੰਦੇ ਸੀ
0: ਜਾਣ ਬੁੱਝ ਕੇ,
1: ਅਤੇ ਉਹਦੇ 'ਚ ਇੱਕ ਐਗਜੀਕਿਊਟਰ ਹੁੰਦਾ ਸੀ, ਇੱਕ ਸਪੋਟਰ ਹੁੰਦਾ ਸੀ, ਜਿਵੇਂ ਦੋ ਕਾਰਾਂ ਪੈਰਲਲ ਚੱਲ ਰਹੀਆਂ, ਜਦੋਂ ਹੀ ਉਹ ਟਰੱਕ ਵਾਲੇ ਨੇ ਇੰਡੀਕੇਟਰ ਦੇਣਾ ਇਹਨੇ ਵੀ ਇੰਡੀਕੇਟਰ ਦੇ ਕੇ ਆਪਦੇ ਟਾਇਰ ਨਾਲ ਘਸਾ ਦੇਣੇ ਆ, ਅਤੇ ਦੂਜਾ ਜਿਹੜਾ ਪਰਲੀ ਲੇਨ 'ਚ ਕਾਰ ਵਾਲਾ ਆ ਰਿਹਾ ਉਹਨੇ ਵੀ ਰੋਕ ਲਈ, ਇਹਨੇ ਵੀ ਰੋਕ ਲਈ, ਉਹ ਗਵਾਹ ਬਣ ਗਿਆ ਵੀ ਟਰੱਕ ਵਾਲੇ ਨੇ ਆਪਦਾ
0: ਵੇਖਿਆ ਨਹੀਂ,
1: ਚੈੱਕ ਨਹੀਂ ਕੀਤਾ ਅਤੇ ਇੰਡੀਕੇਟਰ ਦੇ ਕੇ ਅਤੇ ਲਿਆ ਕੇ ਕਾਰ 'ਚ ਵਾੜਤਾ, ਅਤੇ ਉਸ ਕਾਰ 'ਚ 4 ਜਣੇ ਬੈਠੇ ਆ, ਜਿਹੜੇ ਬੰਦੇ ਨੇ ਮਾਰੀ ਆ ਉਹ ਮਾਰ ਕੇ ਭੱਜ ਗਿਆ, ਨਾ ਹੁਣ ਦੂਜੇ ਦਾ ਲਾਇਸੈਂਸ ਜਿਹੜਾ ਨਾਲ ਬੰਦਾ ਬੈਠਾ ਉਹਦਾ ਯੂਜ਼ ਹੋਣਾ ਹੈ ਨਾ, ਅਤੇ ਇੱਕ ਬੰਦੇ ਦਾ ਜਦੋਂ ਏਅਰਬੈਗ ਖੁੱਲ੍ਹਿਆ ਉਹਦੀ ਪਿੱਠ ਨੂੰ ਝਟਕਾ ਬਹੁਤ ਵੱਜ ਗਿਆ ਜੀ, $3-4 ਲੱਖ ਦਾ ਉਹਦੀ ਪਿੱਠ ਦੇ ਓਪਰੇਸ਼ਨ ਹੋਏ ਆ, ਸਾਰੇ ਡਾਕਟਰ ਰਲੇ ਹੋਏ ਆ, ਇੱਦਾਂ ਸਿੰਡੀਕੇਟ ਸੀਗਾ ਇੱਕ ਪੂਰਾ, ਅਤੇ ਜਿਹੜੀ ਉਹ ਟਰੱਕਿੰਗ ਕੰਪਨੀ ਸੀ ਉਹ ਬਿਲੀਅਨਸ ਵਿੱਚ ਡੀਲ ਕਰਦੀ ਆ, ਮੰਨ ਲਓ ਮਾੜੇ ਟਰੱਕ 'ਚ ਨਹੀਂ ਮਾਰਨਾ, ਜਿਹੜੀ ਬਹੁਤ ਵੱਡੀ ਕੰਪਨੀ ਹੈ ਜਿਵੇਂ ਹੈ ਨਾ ਟਰੱਕਿੰਗ ਦੀ, ਉਹਦੇ 'ਚ ਹੀ ਕਰਨਾ,
0: ਪਿੱਛੇ ਲੋਕ ਉੱਥੇ ਲੱਗੇ ਹੁੰਦਾ।
1: ਹਾਂਜੀ, ਅਤੇ ਉਹ ਕਰਕੇ ਅਤੇ ਇੱਦਾਂ ਇੱਕੋ ਹੀ ਟਰੱਕਿੰਗ ਕੰਪਨੀ ਦੇ ਜਿਹੜੇ ਫਿਰ ਲੀਗਲ ਕਲੇਮ ਜੇ ਵੋ ਕਰਕੇ ਇੱਕ ਕਾਰ ਨਾਲ ਤੁਸੀਂ $5-7-8 ਲੱਖ ਮਤਲਬ ਉਸ ਟਰੱਕਿੰਗ ਕੰਪਨੀ ਤੋਂ ਕਢਾਉਣਾ। ਉਹਨਾਂ ਨੇ ਮੁੜ ਕੇ ਜਦੋਂ ਸਾਰੀਆਂ ਤਾਰਾਂ ਵੇਖੀਆਂ ਵੀ ਇਹ 2-3 ਕੁ ਵਕੀਲ ਨੇ ਸਾਰੇ ਘੁਲ ਮਿਲ ਕੇ, ਇਸੇ ਵਕੀਲ ਕੋਲ ਕੇਸ ਕਿਉਂ ਆ ਰਹੇ ਆ, ਫਿਰ ਉਹ ਐੱਫ ਬੀ ਆਈ ਨੇ ਇਨਵੈਸਟੀਗੇਟ ਕੀਤਾ, ਅਤੇ ਮੁੜ ਕੇ ਉਹ ਬੰਦਾ ਜਿਹੜਾ ਇੱਦਾਂ ਦੇ 20-50 ਕਾਰਾਂ ਮਾਰ ਕੇ ਐਕਸੀਡੈਂਟ ਕਰ ਚੁੱਕਿਆ ਸੀ ਉਹ ਸਰਕਾਰੀ ਗਵਾਹ ਬਣ ਗਿਆ।
0: ਓਕੇ,
1: ਮੁੜ ਕੇ ਜਿਹੜਾ ਉਹ ਇੰਟਰਨੈਸ਼ਨਲ ਕ੍ਰਾਈਮ ਗੈਂਗ ਸੀ ਉਹਨਾਂ ਨੇ ਉਹਦੇ ਗੋਲੀ ਮਾਰਤੀ, ਉਹ ਮਾਰਤਾ ਬੰਦਾ।
0: ਓਕੇ,
1: ਮੁੜ ਕੇ ਫਿਰ ਪੁਲਿਸ ਨੂੰ ਪੱਕਾ ਹੀ ਹੋ ਗਿਆ ਵੀ ਇਹ ਤਾਂ ਫਿਰ
0: ਵੱਡਾ ਹੀ ਕੰਮ ਹੈ।
1: ਹਾਂਜੀ, ਜਿਹੜੀ ਤੁਸੀਂ ਗੱਲ ਦੱਸੀ ਨਾ ਵੀ ਜੋ ਕੁਛ ਅਮਰੀਕਾ 'ਚ ਹੁੰਦਾ ਸੀ ਉਹ ਵੀ ਹੁਣ ਇੱਥੇ ਹੋਣਾ ਸ਼ੁਰੂ ਹੋ ਗਿਆ, ਸਿੰਡੀਕੇਟ ਕ੍ਰਾਈਮ ਗੈਂਗਸ ਬਣੇ ਹੋਏ ਆ ਜਿਹੜੇ ਇੱਦਾਂ ਦੇ ਕੰਮ ਕਰਦੇ ਆ। ਤੁਸੀਂ ਜੇ ਬਹੁਤ ਲੋਕਾਂ ਨੇ ਸੁਣਿਆ ਵੀ ਹੋਣਾ, ਮੰਨ ਲਓ ਜੇ ਤੁਹਾਡੀ ਕਾਰ ਦਾ ਕੋਈ ਹੈ ਨਾ ਪੁਰਜਾ ਢੱਲਾ, ਜਾਂ ਤੁਹਾਨੂੰ ਅਕਸਰ ਤੁਹਾਡਾ ਮਕੈਨਿਕ ਕਈ ਵਾਰ ਸਲਾਹ ਦੇ ਦਿੰਦਾ ਵੀ ਇੱਦੂ ਤਾਂ ਭਾਅ ਜੀ ਇਹਨੂੰ ਕਾਰ ਕੂਰ ਨੂੰ ਕਿਤੇ ਮਰਾ ਮਰੂ ਕੇ ਪੈਸੇ ਕਲੇਮ ਕਰ ਲਓ, ਇਹਦੇ 'ਚੋਂ ਕੀ ਨਿਕਲਣਾ, ਹੁਣ ਊਂ ਵੀ ਤਾਂ 5-7 ਹਜ਼ਾਰ ਦੀ ਹੈ ਮਿੱਟੀ ਹੋਈ ਹੋ ਜਾਣੀ, ਇੱਦਾਂ ਦੀਆਂ ਸਲਾਹਾਂ ਅਕਸਰ ਤੁਸੀਂ ਜਾਂ ਸੁਣੀਆਂ ਹੋਣਗੀਆਂ ਜਾਂ ਘੱਟੋ ਘੱਟ ਕਿਸੇ ਕੋਲੋਂ ਸੁਣੀਆਂ ਹੋਣਗੀਆਂ ਜਿਹਨੇ ਕਦੇ ਕੁਛ ਇੱਦਾਂ ਦਾ ਖੇ ਸਵਾਹ ਸੱਕਰ ਸੇਵੀਆਂ ਕੀਤੀਆਂ ਹੋਣਗੀਆਂ। ਇੱਕ ਜਿਹੜਾ ਕਾਰ ਦਾ ਨੰਬਰ ਘੁਮਾ ਦਿੰਦੇ ਆ ਪਿੱਛੇ ਨੂੰ, ਜੇ ਉਹ 1.5 ਲੱਖ ਚੱਲੀ ਆ, 1,25,000 ਕਰਤੀ, 1,00,000 ਕਰਤੀ, ਇਹ ਕਰਤਾ ਵੋ ਕਰਤਾ, ਇਹ ਕਦੇ ਇੱਥੇ ਗੱਲਾਂ ਹੁੰਦੀਆਂ ਹੀ ਨਹੀਂ ਸੀ।
0: ਇਸੇ ਕਰਕੇ ਬੜੀ ਇਸ ਲਈ ਨਾ ਡਿਪਾਰਟਮੈਂਟ।
1: ਹਾਂਜੀ, ਅਤੇ ਹੁਣ ਇਹ ਘਰ ਘਰ ਕੀ ਕਹਾਣੀ ਆ। ਅਤੇ ਵੱਡੀ ਗੱਲ 2023-24 ਦੀ ਗੱਲ ਕਰੀਏ ਤਾਂ ਜਿਹੜੀ ਇੰਸ਼ੋਰੈਂਸ ਨਾਲ ਸੰਬੰਧਿਤ ਇੰਡਸਟਰੀ ਆ, ਉਹਨਾਂ ਦਾ ਇੱਕ ਅੰਦਾਜ਼ਾ ਵੀ 600 ਤੋਂ 700 ਮਿਲੀਅਨ ਡਾਲਰ ਦੀਆਂ ਧੋਖਾਧੜੀਆਂ ਹੋਈਆਂ ਨੇ
0: ਅਤੇ ਇਹ ਵੱਧ ਰਹੀਆਂ ਨੇ ਹਾਲੇ। ਚਲੋ ਆਪਾਂ ਅੰਕੜੇ ਜਿਹੜੇ ਸਾਂਝੇ ਕਰਨ ਤੋਂ ਪਹਿਲਾਂ ਆਪਣੇ ਕਾਲਰ ਨਾਲ ਲੈ ਲੈਂਦੇ ਹਾਂ, ਜੇ ਤੁਹਾਡੇ ਕੋਲ ਵੀ ਕੋਈ ਹੈਗੀ ਆ ਜੀ। ਮਕਸਦ ਸਾਡਾ ਇਹ ਅੱਜ ਦੇ ਪ੍ਰੋਗਰਾਮ ਦਾ ਕਿ ਤੁਸੀਂ ਤੁਹਾਡੇ ਤੱਕ ਇਹ ਗੱਲ ਪਹੁੰਚਾਉਣੀ ਤਾਂ ਕਿ ਤੁਸੀਂ ਅਵੇਅਰ ਰਹੋ, ਤੁਹਾਨੂੰ ਪਤਾ ਹੋਵੇ ਵੀ ਆਹ ਚੀਜ਼ਾਂ ਜਿਹੜੀਆਂ ਆਸ ਪਾਸ ਵਾਪਰ ਰਹੀਆਂ ਨੇ, ਜੇ ਇੱਦਾਂ ਦਾ ਕੁਛ ਰਲਦਾ ਮਿਲਦਾ ਹੁੰਦਾ ਤੁਹਾਨੂੰ ਦਿਖਦਾ ਤੁਹਾਡੇ ਨਾਲ, ਤਾਂ ਥੋੜ੍ਹਾ ਸੋਚ ਲਓ।
1: ਠੱਗੀ ਦਾ ਜ਼ਮਾਨਾ ਜਾਇਓ ਨਾ ਠੱਗੀ। ਇੱਕ ਗੱਲ ਕਿ ਕਈ ਵਾਰ ਤੁਹਾਨੂੰ ਇਹਨਾਂ ਚੀਜ਼ਾਂ 'ਚ ਲਿਊਰ ਕਰ ਲਿਆ ਜਾਂਦਾ, ਮੁੜ ਕੇ ਇੰਸ਼ੋਰੈਂਸ ਕੰਪਨੀ ਕਲੇਮ ਨਹੀਂ ਦਿੰਦੀ ਅਤੇ ਫਿਰ ਚਾਰੇ ਪਾਸਿਓਂ ਹੀ ਤੁਹਾਡਾ ਨੁਕਸਾਨ ਹੋ ਜਾਂਦਾ,
0: ਹੋਰ ਕੰਮ ਵੱਧ ਜਾਂਦਾ। 348 ਤੁਸੀਂ ਆਉਣੇ ਰਹੋ ਜੀ। ਹਾਂਜੀ, 348
2: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਭਾਜੀ?
2: ਅਜੀ ਪਵਨ ਕੁਮਾਰ
0: ਜੀ। ਪਵਨ ਜੀ
2: ਸੰਸਿੰਗ ਕੋਸ ਤੋਂ ਬੋਲ ਰਹੇ ਜੀ।
0: ਅੱਛਾ, ਸੰਸਿੰਗ ਕੋਸ ਤੋਂ। ਓਕੇ, ਕਿਦਾਂ ਲੱਗੀ ਤੋਂ ਪਤਾ?
2: ਹਾਂਜੀ ਹਾਂਜੀ, ਧੁੱਪ ਪੂਰੀ ਹੈ, ਧੁੱਪ ਕੀ ਧੁੱਪ ਇੱਥੇ ਹੋ ਰਿਹਾ ਸੀ ਜੀ।
1: ਹਾਂ, ਵਿਟਾਮਿਨ ਡੀ ਖਾਣਾ ਛੱਡਿਆ ਇਹਨਾਂ ਨੇ,
0: ਕਹਿੰਦੇ ਹੋ ਰਿਹਾ ਹੈਗਾ ਜੀ ਇੱਥੇ।
2: ਨਹੀਂ, ਨਾਲ ਔਰੰਜ ਜੂਸ ਕੀਤਾ ਹੀ ਜ਼ਰੂਰੀ ਹੈ।
0: ਅਸੀਂ ਤਾਂ ਸੁਣਿਆ ਵੀ ਸੋਹਣਾ ਬੜਾ ਇਲਾਕਾ, ਤੁਸੀਂ ਕਹਿੰਦੇ ਹੋ ਰਿਹਾ ਹੈਗਾ ਜੀ ਇੱਥੇ।
1: ਖੜੀ ਸਿਖਾਵਾਂ ਕੇਸ ਨਹੀਂ ਮਾਹੀ ਗਿਆ ਪ੍ਰਦੇਸ਼।
2: ਸੋਹਣਾ ਤਾਂ ਸੋਹਣਾ ਤਾਂ ਗੋਲਡ ਕੋਸਟ ਪਹਿਲੇ ਰਹਿੰਦਾ ਸੀ, ਫਿਰ ਸੰਸ਼ਾਈਨ ਕੋਸਟ ਆਇਆ
0: ਜੀ।
2: ਨੋ ਡਾਊਟ ਸੋਹਣਾ।
0: ਕਿਹੜਾ, ਗੋਲਡ ਕੋਸਟ ਸੋਹਣਾ ਕਿ ਸੰਸ਼ਾਈਨ ਕੋਸਟ?
2: ਗੋਲਡ ਕੋਸਟ ਭਾਜੀ ਕਾਫੀ ਡਿਵੈਲਪ ਹੋ ਚੁੱਕਿਆ ਹੈ ਤੇ ਉੱਥੇ ਹੁਣ ਫੈਮਿਲੀ ਦੇ ਨਾਲ ਰਹਿਣਾ ਬੱਚਿਆਂ ਨਾਲ ਔਖਾ ਥੋੜਾ ਜਿਹਾ, ਕ੍ਰਾਈਮ ਵੱਧ ਗਿਆ ਤੇ ਸੰਸ਼ਾਈਨ ਕੋਸਟ ਵਾਲੇ ਮੱਚ ਬੈਟਰ ਹੈ।
0: ਨਹੀਂ, ਘੁੰਮਣ ਫਿਰਨ ਦੇ ਨਜ਼ਰੀਏ ਨਾਲ ਕਿਹੜਾ ਵਧੀਆ?
2: ਗੋਲਡ ਕੋਸਟ ਜ਼ਿਆਦਾ ਵਧੀਆ।
0: ਓਕੇ,
1: ਤੁਹਾਨੂੰ ਗੋਲਡ ਕੋਸਟ ਵੀ ਕੋਈ ਜਾਣਦਾ ਹੀ ਹੋਣਾ ਇਹਨਾਂ ਨੂੰ, ਕੋਈ ਨਹੀਂ ਰਣਜੋਤ ਉਦਾਂ ਸੋਚਦਾ ਨਾ ਵੀ ਗੋਲਡ ਕੋਸਟ ਠੀਕ ਰਹੂਗਾ ਕਿ ਸੰਸ਼ਾਈਨ ਕੋਸਟ ਗਰਮੀ ਵਿੱਚ।
2: ਨਹੀਂ, ਮੈਂ ਸੁਣਦਾ ਪਿਆ ਨਾ ਭਾਈ ਤੁਸੀਂ ਗੱਲ ਕਰਦੇ ਪਏ ਸੀਗੇ ਵੀ ਗੋਲਡ ਪਿਛਲੇ ਸ਼ੋਅ ਚ ਸੁਣਦਾ ਪਿਆ ਸੀਗਾ।
0: ਹਾਂਜੀ, ਤੁਹਾਡਾ ਏਡਾ ਹੀ ਸੀਰੀਅਸਲੀ ਨਹੀਂ ਨਾ ਲੈਣਾ, ਕਿਉਂਕਿ ਤੁਸੀਂ ਤਾਂ ਸ਼ਰਮੋ ਸ਼ਰਮੀ, ਤੁਹਾਨੂੰ ਤੇ ਹੁਣ ਕਹਿਣਾ ਹੀ ਪੈਣਾ।
1: ਹਾਂ, ਤੇ ਸਾਨੂੰ ਆਉਣਾ ਵੀ ਪੈਣਾ ਸ਼ਰਮੋ ਸ਼ਰਮੀ।
0: ਹਾਂ, ਮੇਬੀ
2: ਹੈਨਾ, ਤੁਸੀਂ ਡਿਵਾਈਨ ਕੈਫੇ ਐਂਡ ਬਾਰ।
1: ਕੀ ਬਾਤ!
0: ਹਾਂਜੀ, ਨਹੀਂ ਐਡ ਨਹੀਂ ਆਪਾਂ ਇੱਥੇ ਕਰ ਸਕਦੇ, ਤੁਸੀਂ ਜੋ ਇਹ ਤੁਸੀਂ ਪਰਹੇਜ਼ ਹੀ ਰੱਖੋ, ਤੁਸੀਂ
1: ਆਪ ਅਸੀਂ ਜ਼ਰੂਰ ਆ ਕੇ ਕੌਫੀ
0: ਪੀਂਦੇ ਹਾਂ। ਵੇਖੋ, ਕਾਰੋਬਾਰ ਆਪੋ ਆਪਣਾ ਹੈਨਾ, ਯਾਰੀ ਦੋਸਤੀ ਘੁੰਮਣ ਫਿਰਨਾ,
1: ਅਸੀਂ ਪੁਲਿਸ ਵਾਲਿਆਂ ਨੂੰ ਪੇ ਕਰਕੇ ਹੀ ਕੌਫੀ ਪੀਣੀ।
0: ਹਾਂ,
2: ਠੀਕ ਹੈ ਬੈਠਾਂਗੇ ਗੋਲ ਕਰਾਇਆ ਆਪਣਾ
0: ਹੈਨਾ। ਹਾਂ ਬਿਲਕੁਲ,
1: ਤੁਹਾਡੀ ਗੱਲ ਵਿਚਾਲੇ ਰਹਿ ਜਾਣੀ ਹੈ ਜੀ, ਆਪਦਾ ਘੋੜਾ ਭਜਾ ਲਿਆ।
2: ਹਾਂਜੀ ਭਾਜੀ, ਇੰਸ਼ੋਰੈਂਸ ਵਾਲੀ ਗੱਲ ਆ, ਪਰ ਮੈਂ ਕਹਿਣਾ ਚਾਹੁੰਦਾ ਲੋਕਾਂ ਨੂੰ ਕਿ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਮੇਰੇ ਨਾਲ ਏਦਾਂ ਨਹੀਂ ਹੋਇਆ ਸੀ, ਮੇਰੇ ਨਾਲ ਹੋਇਆ ਸੀ, ਅਸੀਂ ਨਾ ਇੱਥੋਂ ਜੇ ਗਏ ਸੀਗੇ ਮਲਟੀ ਸਿਟੀ ਬੁਕਿੰਗ ਕਰਾ ਕੇ ਦੁਬਈ ਘੁੰਮਣ ਲਈ, ਮਾਇਆ ਇੰਡੀਆ
0: ਜੀ।
2: ਤੇ ਮੇਰੀ ਵਾਈਫ ਦਾ ਪਾਸਪੋਰਟ ਸੀਗਾ ਇਕੱਲਾ, ਵਨ ਨੇਮ ਸੀਗਾ ਮੈਮਠਾ। ਹਾਂਜੀ, ਤੇ ਸਾਨੂੰ ਦਿੱਲੀ ਤੋਂ ਬੋਰਡ ਨਹੀਂ ਕਰਨ ਦਿੱਤਾ ਉਹਨਾਂ ਨੇ, ਐਮੀਰੇਟਸ ਏਅਰਲਾਈਨ ਨੇ। ਤੇ ਇੰਸ਼ੋਰੈਂਸ ਸਾਡੀ ਕਰਵਾਈ ਹੋਈ ਸੀਗੀ, ਤੇ ਜਦੋਂ ਅਸੀਂ ਟਿਕਟ ਵਗੈਰਾ ਬੁੱਕ ਕਰਵਾਈ, ਉਹਨਾਂ ਨੂੰ ਪੁੱਛਿਆ, ਉਹ ਸਾਰਾ ਕੁਛ ਉਹਨਾਂ ਨੇ FNU ਪਾ ਕੇ ਕਰਵਾ ਤਾ, ਠੀਕ ਹੈ ਜੀ। ਤੇ ਸਾਨੂੰ ਉੱਥੋਂ ਬੋਰਡ ਨਹੀਂ ਕਰਨ ਦਿੱਤਾ, ਸਾਨੂੰ ਫਿਰ ਦੁਬਾਰਾ ਨਵੀਂ ਉਸੇ ਦਿਨ ਹੀ ਦਿੱਲੀ ਤੋਂ ਨਵੀਂ ਏਅਰ ਟਿਕਟ ਬੁੱਕ ਕਰਵਾ ਕੇ ਸੰਸ਼ਾਈਨ ਕੋਸਟ ਬ੍ਰਿਸਬੇਨ ਹੀ ਵਾਪਸ ਆਉਣਾ ਪਿਆ।
0: ਨਹੀਂ, ਟਰੈਵਲ ਕਿਉਂ ਨਹੀਂ ਕਰਨ ਦਿੱਤਾ?
2: ਕਿਉਂਕਿ ਵਾਈਫ ਦਾ ਨਾਮ ਸੀਗਾ ਪਾਸਪੋਰਟ ਤੇ ਇਕੱਲਾ ਮਮਤਾ, ਆਸਟ੍ਰੇਲੀਅਨ ਪਾਸਪੋਰਟ ਤੇ, ਸਰਨੇਮ ਨਹੀਂ ਸੀ ਨਾਲ।
0: ਤੇ ਉਹਦੇ ਨਾਲ ਕੀ ਫਰਕ ਪਿਆ, ਮਤਲਬ ਟਿਕਟ ਤੇ ਹੋਰ ਹੀ ਤੇ ਪਾਸਪੋਰਟ ਤੇ ਹੋਰ ਹੀ?
2: ਹਾਂਜੀ ਹਾਂਜੀ, ਟਿਕਟ ਤੇ FNU ਲੱਗਿਆ ਸੀ, ਉਹ ਕਹਿੰਦੇ ਵੀ ਪਾਸਪੋਰਟ ਤੇ ਵੀ ਤੁਹਾਡੇ FNU ਜਾਂ ਕੁਛ ਇੱਕ ਵਰਡ ਹੋਰ ਲੱਗਿਆ ਹੁੰਦਾ, ਤੇ ਅਸੀਂ ਤੁਹਾਨੂੰ ਜਾਣ ਦਿੰਦੇ, ਹੁਣ ਤੁਸੀਂ 3 ਜਣ ਜਾ ਸਕਦੇ ਹੋ, ਵਾਈਫ ਨਹੀਂ ਤੁਹਾਡੀ ਜਾ ਸਕਦੀ।
0: ਤੇ ਜਦੋਂ ਗਏ ਹੀ ਉਦੋਂ ਨਹੀਂ ਕੋਈ ਪ੍ਰੋਬਲਮ ਆਈ?
2: ਕੋਈ ਪ੍ਰੋਬਲਮ ਨਹੀਂ, ਕੋਈ ਪ੍ਰੋਬਲਮ ਨਹੀਂ। ਔਨ ਦਾ ਵੇ ਬੈਕ ਅਸੀਂ ਜਦੋਂ 4 ਦਿਨ ਰੁਕਣਾ ਸੀਗਾ ਉੱਥੇ ਆਪਣਾ ਦੁਬਈ, ਤੇ ਉਹਨਾਂ ਨੇ ਸਾਨੂੰ ਬੋਰਡ ਨਹੀਂ ਕਰਨ ਦਿੱਤਾ।
0: ਓਕੇ, ਤੇ ਟਿਕਟ ਤੁਸੀਂ ਆਨਲਾਈਨ ਕਰਾਈ ਸੀ ਕਿ ਜਾਂ ਏਜੰਟ
2: ਦੇ? ਆਨਲਾਈਨ ਕਰਵਾਈ ਸੀ, ਪਤਾ ਕਰਕੇ ਕਰਵਾਈ ਸੀ ਕਿਉਂਕਿ ਬੁੱਕ ਨਹੀਂ ਹੋ ਰਹੀ ਸੀ, ਉਹ ਕਹਿੰਦੇ ਵੀ FNU ਪਾ ਦਿਓ, ਮਲਟੀ ਸਿਟੀ ਬੁੱਕ ਕਰਵਾ ਲਓ ਤੁਸੀਂ,
1: ਫਸਟ ਨੇਮ ਅਨਨੋਨ ਹਨਾ।
2: ਹਾਂਜੀ,
1: FNU ਤੇ
2: ਉਹਨਾਂ ਨੇ ਦਿੱਲੀ ਤੋਂ ਸਾਨੂੰ ਚੈੱਕ ਇਨ ਕਰਨ ਵੀ ਦਿੱਤਾ ਸੀਗਾ, ਆਨਲਾਈਨ ਚੈੱਕ ਇਨ ਲੁਧਿਆਣੇ ਤੋਂ ਮਤਲਬ
0: ਜੀ।
2: ਜਦ ਅਸੀਂ ਦਿੱਲੀ ਪਹੁੰਚੇ, ਏਅਰਪੋਰਟ ਤੇ ਆਏ, 1 ਵਜੇ ਅੰਦਰ ਵੜੇ, ਤੇ ਉਹ ਕਹਿੰਦੇ ਵੀ ਪ੍ਰੋਬਲਮ ਹੈ, ਤੁਸੀਂ ਜਾ ਨਹੀਂ ਸਕਦੇ
0: ਜੀ।
2: ਚਲੋ, ਇੰਸ਼ੋਰੈਂਸ ਕੰਪਨੀ ਨਾਲ ਗੱਲ ਹੋਈ, ਉਹਨਾਂ ਨੇ ਵੀ ਡਿਨਾਈ ਕਰਤਾ ਵੀ ਅਸੀਂ ਨਹੀਂ ਤੁਹਾਨੂੰ ਕਰ ਸਕਦੇ ਵੀ ਕਲੇਮ ਨਹੀਂ, ਤੁਹਾਡੀ ਪ੍ਰੋਬਲਮ ਹੈ ਵੀ ਟਰੈਵਲ ਡਾਕੂਮੈਂਟਸ ਦੀ ਪ੍ਰੋਬਲਮ ਹੈ। ਮੈਂ ਕਿਹਾ ਵੀ ਇਹੀ ਡਾਕੂਮੈਂਟਸ ਆਸਟ੍ਰੇਲੀਅਨ ਪਾਸਪੋਰਟ ਤੇ ਅਸੀਂ ਸਿੰਗਾਪੁਰ ਗਏ ਹਾਂ, ਹਨਾ, ਸਾਰੀ ਕੰਟਰੀ ਜਾ ਰਹੀ 3-4 ਘੰਟੇ, ਚਾਚਾ ਹਾਂਜੀ, ਕਿਤੇ ਪ੍ਰੋਬਲਮ ਨਹੀਂ ਆਈ। UAE ਕਹਿੰਦੇ ਨੇ UAE ਦਾ ਲਾਅ, ਮੈਂ ਕਿਹਾ UAE ਦਾ ਲਾਅ, ਟਰੈਵਲ ਡਾਕੂਮੈਂਟਸ ਅਸੀਂ ਪੁੱਛਿਆ ਸੀ ਫੋਨ ਕਰਕੇ ਵੀ ਸਾਨੂੰ ਵੀਜ਼ੇ ਦੀ ਲੋੜ ਹੈ, ਕਹਿੰਦੇ ਨਹੀਂ, ਐਸ ਲੋਂਗ ਐਸ ਯੂ ਗਾਟ ਆਸਟ੍ਰੇਲੀਅਨ ਪਾਸਪੋਰਟ ਤੁਹਾਨੂੰ ਕੋਈ ਲੋੜ ਨਹੀਂ
0: ਜੀ।
2: ਠੀਕ ਹੈ ਅਸੀਂ ਚਲੋ ਚੱਲਾਂਗੇ ਆਪਣਾ ਇੱਥੋਂ ਇੰਸ਼ੋਰੈਂਸ ਕਰਵਾ ਕੇ, ਹੋਟਲ ਦੀ ਬੁਕਿੰਗ ਕਰਾ ਕੇ ਵੀ, ਡਿਨਰ ਬ੍ਰੇਕਫਾਸਟ ਬੁੱਕ ਕਰਵਾ ਕੇ, ਬੱਚਿਆਂ ਦੇ ਥੀਮ ਪਾਰਕ ਵੀ ਕਰਵਾ ਤੇ, $8,200 ਲੱਗ ਵੀ ਗਿਆ ਤੇ ਦੁਬਾਰਾ ਫਿਰ ਸਾਨੂੰ ਉਸੇ ਦਿਨ ਸਿੰਗਾਪੁਰ ਤੋਂ $3,300 ਦਿਆ, ਸਿੰਗਾਪੁਰ ਏਅਰਲਾਈਨ ਦੇ ਦੁਬਾਰਾ $3,300 ਦਿਆ ਟਿਕਟਾਂ ਬੁੱਕ ਕਰਵਾਉਣੀਆਂ ਪਈਆਂ।
0: ਓਕੇ
2: ਠੀਕ ਹੈ ਜੀ। ਤੇ ਜਦੋਂ ਅਸੀਂ ਇੱਥੇ ਵਾਪਿਸ ਆਏ ਇੰਸ਼ੋਰੈਂਸ ਵਾਲਿਆਂ ਨਾਲ ਗੱਲ ਕੀਤੀ, ਉਹ ਕਹਿੰਦੇ ਨੇ ਤੁਹਾਡਾ ਫੋਲਟ ਹੈ, ਕੋਮ ਬੈਂਕ ਦੀ ਇੰਸ਼ੋਰੈਂਸ ਸੀਗੀ। ਮੈਂ ਕਿਹਾ ਵੀ ਇਹ ਇੰਸ਼ੋਰੈਂਸ ਮੈਨੂੰ ਮਿਲੋ, ਦੱਸੋ ਵੀ ਤੁਸੀਂ ਦੱਸੋ ਵੀ ਜੇ ਤੁਸੀਂ ਜਾਂਦੇ ਹੋ ਤੁਸੀਂ ਕੀ ਚੀਜ਼ਾਂ ਚੈੱਕ ਕਰਦੇ, ਇੱਕ ਤਾਂ ਇੰਸ਼ੋਰੈਂਸ ਲਓਗੇ, ਇੱਕ ਪਾਸਪੋਰਟ ਵੈਲਿਡ ਕਰੋਗੇ, ਚੈੱਕ 6 ਮੰਥ ਦਾ ਹੈ ਜਾਂ ਵੀਜ਼ੇ ਦੀ ਲੋੜ ਹੈ, 3-4 ਚੀਜ਼ਾਂ ਚੈੱਕ ਕਰੋਗੇ ਤੁਸੀਂ। ਮੈਂ ਕਿਹਾ ਸਾਰੀਆਂ ਚੀਜ਼ਾਂ ਮੈਂ ਚੈੱਕ ਕੀਤੀਆਂ, ਠੀਕ ਹੈ, ਮੇਰੇ ਤਾਂ ਕੋਈ ਫੋਲਟ ਹੀ ਨਹੀਂ ਹੈਗਾ ਇਹਦੇ ਵਿੱਚ। ਕਹਿੰਦੇ ਨਹੀਂ ਜੀ, ਉਹਨਾਂ ਨੇ ਮੇਰਾ ਕਲੇਮ ਡਿਨਾਈ ਕਰਤਾ। ਚਲੋ ਦੁਬਾਰਾ ਈਮੇਲ ਕੀਤੀ, ਕੋਮ ਬੈਕ ਨਾਲ ਗੱਲ ਕੀਤੀ, ਨਹੀਂ। ਫਿਰ ਇੱਕ ਹੈ ਆਸਟ੍ਰੇਲੀਅਨ ਫਾਈਨੈਂਸ਼ੀਅਲ ਕੰਪਨੀ ਕਰਕੇ ਹੈ ਕੁਛ,
0: ਓਕੇ,
2: ਉਹ ਕਹਿੰਦੇ ਜੇ ਤੁਸੀਂ ਸਾਡੇ ਡਿਸੀਜਨ ਨਾਲ ਨਹੀਂ ਹੈਪੀ ਹੈਗੇ ਵੀ ਤੁਸੀਂ ਉਹਨਾਂ ਨਾਲ ਗੱਲ ਕਰੋ, ਵੀ ਉਹ ਤੁਹਾਡੇ ਬਿਹਾਫ ਤੇ, ਸਾਡਾ ਉਹਨਾਂ ਦਾ ਲਾਇਰ ਜਿਹੜਾ ਫਾਈਨੈਂਸ਼ੀਅਲ ਕੰਪਨੀ ਦਾ, ਉਹ ਤੁਹਾਡੇ ਬਿਹਾਫ ਤੇ ਫਾਈਟ ਕਰੇਗਾ। ਤੇ ਜਦੋਂ ਉਹਨਾਂ ਨੇ ਕੀਤੀ, ਚਲੋ ਮੈਨੂੰ 2-3 ਈਮੇਲ ਆਈਆਂ, ਉਹਨਾਂ ਕਹਿੰਦੇ ਬਰਥ ਸਰਟੀਫਿਕੇਟ ਤੋਂ ਆਪਣੀ ਵਾਈਫ ਦਾ, ਉਹ ਮੈਂ ਦੇਤਾ ਵੀ ਸਿੰਗਲ ਨਾਮ ਹੀ ਹੈ, ਪਾਸਪੋਰਟ ਤੇ ਵੀ ਸਿੰਗਲ ਨਾਮ ਹੀ ਹੈ। ਤੇ ਚਲੋ ਉਹਨਾਂ ਨੇ ਕਰ ਕਰਾ ਕੇ ਮੇਰੇ $5,500 ਵਾਪਸ ਕਰਵਾ ਤੇ।
1: ਓਕੇ
2: ਠੀਕ ਹੈ ਜੀ। 8,500 ਆ ਗਏ, ਚਲੋ ਮੈਨੂੰ ਇਹ ਵੀ ਸੀਗਾ ਚਲੋ ਕੁਛ ਤੇ ਆਇਆ ਹਨਾ। ਤੇ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਲੋਕਾਂ ਨੂੰ ਵੀ,
1: ਜੇ ਤੁਹਾਨੂੰ ਕਈ
2: ਵਾਰੀ ਲੜਨੀ ਪੈਂਦੀ ਹੈ, ਹਾਂਜੀ ਇੱਥੇ ਵੀ ਤੁਹਾਨੂੰ ਲੜਨਾ ਪੈਂਦਾ ਹੀ ਹੈ ਕਈ ਵਾਰੀ
1: ਜੀ, ਦਿਲ ਛੇਤੀ ਛੱਡ
2: ਜਾਂਦਾ ਹੈ। ਹਾਂਜੀ, ਕਈ ਵਾਰੀ ਮੈਸੇਜ ਆਪਣੇ ਕੋਲ ਆ ਜਾਂਦਾ ਵੀ ਨਹੀਂ ਡਿਨਾਈ ਕਰਤਾ ਤੁਹਾਡਾ ਐਕਸੈਸ, ਨਹੀਂ ਪਰ ਤੁਸੀਂ ਪੁੱਛੋ ਉਹਨਾਂ ਨੂੰ ਪੂਰਾ ਪੜਤਾਲ 'ਚ ਜਾਓ ਵੀ ਕਿਉਂ ਕੀਤਾ ਗਿਆ, ਵੀ ਆਹ ਡਾਕੂਮੈਂਟ ਸਾਡੇ ਕੋਲ ਹੈਗੇ ਸਾਰੇ। ਜਦੋਂ ਉਹਨਾਂ ਨੇ ਵਾਈਫ ਦਾ ਬਰਥ ਸਰਟੀਫਿਕੇਟ ਮੰਗਿਆ, ਮੈਂ ਪ੍ਰੋਵਾਈਡ ਕੀਤਾ, ਉਹਦੇ ਵੀ ਸਿੰਗਲ ਨਾਮ ਹੀ ਸੀ।
0: ਅੱਛਾ, ਇਹਦੇ ਵਿੱਚ ਬੇਸਿਕ ਗਲਤੀ ਕੀ ਹੀ ਹੋ ਸਕਦਾ? ਤੁਸੀਂ ਤਾਂ ਇੰਸ਼ੋਰੈਂਸ ਕਰਵਾਈ ਹੀ, ਉਹ ਕੋਈ ਹੋ ਸਕਦਾ ਇੰਸ਼ੋਰੈਂਸ ਵੀ ਨਾ ਕਰਵਾ ਕੇ ਗਿਆ ਹੋਵੇ, ਬਹੁਤੇ ਨਹੀਂ ਕਰਵਾਉਂਦੇ, ਤੁਸੀਂ ਇਹ 'ਚੋਂ ਫਾਈਂਡ ਆਊਟ ਕੀ ਕੀਤਾ ਵਾ ਵੀ ਗਲਤੀ ਕੀ ਹੀ? ਮੇਨ
2: ਗਲਤੀ ਇਹ ਸੀਗੀ, ਇੱਕ ਤਾਂ ਭਾਅ ਜੀ ਵੀ ਜੇ ਸਿੰਗਲ ਨਾਮ ਹੈਗਾ ਪਲੀਜ਼ ਉਹਨੂੰ ਆਪਣਾ ਅਪਡੇਟ ਕਰਵਾ ਲਓ, ਕਿਉਂਕਿ ਹਰ ਕੰਟਰੀ ਦੇ ਜਾਣ ਤੋਂ ਪਹਿਲਾਂ ਟਰੈਵਲ ਕਰਨ ਤੋਂ ਪਹਿਲਾਂ ਚੈੱਕ ਕਰਕੇ ਜਾਓ ਹਰ ਇੱਕ ਕੰਟਰੀ ਦਾ ਹੀ।
0: ਰੂਲ ਉੱਥੋਂ ਦਾ,
2: ਹਾਂਜੀ ਹਰ ਇੱਕ, ਹਾਂਜੀ ਕੀ ਰੂਲਸ ਹੈ, ਕਿਉਂਕਿ ਬਹੁਤ ਚੇਂਜਸ ਆ ਰਹੀਆਂ, ਬਹੁਤ ਹਰ ਇੱਕ ਕੰਟਰੀ ਦੇ ਬਹੁਤ ਚੇਂਜ
0: ਜੀ,
2: ਕਿਉਂਕਿ ਮੇਰੀ ਬੇਟੀ ਹਾਲੇ ਤੱਕ ਵੀ ਟਰੋਮਾਟਾਈਜ਼ ਆ, ਜਦੋਂ ਵੀ ਕਦੀ ਦੇਖ ਲੈਂਦੇ ਨਾ ਐਮੀਰੇਟਸ ਦੀ ਐਡ, ਉਹ ਹਾਲੇ ਆਪਣੇ ਰੂਮ ਚ ਕੱਲੀ ਨਹੀਂ, ਸੋਨੂੰ ਇਹ ਲੱਗਦਾ ਵੀ ਮੰਮੀ ਚਲੇ ਜਾਏਗੀ ਕਿਤੇ, ਵੀ ਮੰਮੀ ਨੂੰ ਨੀ ਜਾਣਦੇ ਤਾਂ ਮੰਮੀ ਕਿਤੇ ਚਲੇ ਜਾਣੀ, ਉਹ 9 ਸਾਲ ਦੀ ਹੋਈ ਹਾਲੇ ਵੀ ਡਰਦੀ ਹੋ
0: ਜੀ
2: ਮਨ ਚ ਬਿਲਕੁਲ। ਉਹ ਜਦੋਂ ਦੀ ਅਸੀਂ ਇੰਡੀਆ ਤੋਂ ਆਏ ਨਾ, ਹੁੰਦਾ ਇਹੀ ਹੋ ਰਹਿੰਦੇ, ਪਹਿਲੇ ਵਧੀਆ ਆਪਣੇ ਰੂਮ ਚ ਸੋਂਦੀ ਸੀ, ਬਹੁਤ ਵਧੀਆ ਸੋਂਦੀ, ਹਾਲੇ ਬੇਟਾ ਸੋ ਲੈਂਦਾ
0: ਜੀ।
2: ਤੇ ਮਤਲਬ ਕਿ ਕੁੱਲ ਮਿਲਾ ਕੇ ਇਹ ਬੱਚਿਆਂ ਦੇ ਵੀ ਬੜਾ ਇਫੈਕਟ ਪੈਂਦਾ ਰਹਿੰਦਾ। ਮੈਂ ਇਹੀ ਕਹਾਂਗਾ ਵੀ ਸਾਰਿਆਂ ਨੂੰ ਇੱਕ ਤਾਂ ਪਾਸਪੋਰਟ ਅਪਡੇਟ ਕਰਵਾ ਲੈਣਾ ਆਪਣੇ ਸਾਰੇ, ਇੱਕ ਜਾਣ ਲੱਗੇ ਇੰਸ਼ੋਰੈਂਸ ਮਸਤ ਕਰਾਇਆ ਕਰੋ। ਮੇਰੇ ਨਾਲ 2 ਇੰਸੀਡੈਂਟ ਹੋ ਗਏ ਤੇ ਦੋਨੋਂ ਹੀ ਮੇਰੇ ਇੰਸ਼ੋਰ ਨੇ ਕਵਰ ਕੀਤੇ, ਕਿਉਂਕਿ ਚਲੋ ਇਹ ਤਾਂ 5-10 ਹਜ਼ਾਰ ਦੀ ਗੱਲ ਸੀ ਨਾ, ਜੇ ਜ਼ਿਆਦਾ ਵੀ ਕਈ ਵਾਰੀ ਹੋ ਜਾਂਦਾ।
1: ਹੋ ਯਾਰ, ਫੈਮਿਲੀ ਨਾਲ ਜਾਣਾ ਹੈ ਨਾ, 20-30 ਹਜ਼ਾਰ ਤਾਂ ਬੰਦਾ
0: ਥੋੜਾ ਜੀ ਜੀ। ਥੈਂਕ ਯੂ ਭਾਵਨ ਜੀ।
2: ਹਾਂਜੀ, ਨਹੀਂ ਤੇ ਇਹ ਇੰਸ਼ੋਰੈਂਸ ਮਸਤ ਹੈ ਭਾਈ, ਮੈਂ ਇਹ ਮੈਸੇਜ ਦੇਣਾ ਕਹਿੰਦਾ ਵੀ ਕਈ ਵਾਰੀ ਫਾਈਟ ਵੀ ਕਰਨੀ ਪੈਂਦੀ ਇੰਸ਼ੋਰੈਂਸ ਦੇ ਨਾਲ ਤੁਹਾਨੂੰ,
0: ਥੈਂਕ ਯੂ ਤੁਹਾਡਾ। ਤੇ ਬੇਸਿਕਲੀ ਆਪਾਂ ਅੱਜ ਜਿਹੜੀ ਆ ਇੰਸ਼ੋਰੈਂਸ ਦੇ ਫਰੋਡਸ ਦੀ ਗੱਲ ਕਰ ਰਹੇ ਹਾਂ, ਸੋ ਥੋੜ੍ਹੀ ਜਿਹੀ ਇਹ ਪਾਸੇ ਦੀ ਗੱਲ ਆ, ਪਰ ਇਹ ਆ ਕਿ ਹਾਂ ਚਲੋ ਇਹ ਵੀ ਜਾਣਕਾਰੀ ਜ਼ਰੂਰੀ ਹੈ ਸਾਨੂੰ, ਇਹ ਵੀ ਸਾਨੂੰ ਮਦਦ ਕਰੂਗੀ। ਇਹਦੇ ਵਿੱਚ ਇੱਕ ਚੀਜ਼ ਤਾਂ ਆਪਾਂ ਜਿਹੜੀ ਆ ਪਹਿਲੀ ਇਹ ਕਰ ਸਕਦੇ ਹਾਂ, ਜੋ ਮਤਲਬ ਅਲੱਗ ਅਲੱਗ ਇਹਦੇ ਸਲਿਊਸ਼ਨਸ ਨੇ, ਜਿੱਦਾਂ ਇਹਨਾਂ ਦਾ ਹੁਣ ਫਸਟ ਨੇਮ ਹੀ ਆ, ਅਤੇ ਆਪਾਂ ਬੜੇ ਸਾਰੇ ਇੰਡੀਅਨ ਆ ਜਿਨ੍ਹਾਂ ਦੇ ਪਾਸਪੋਰਟ ਦੇ ਉੱਤੇ ਸਿਰਫ ਫਸਟ ਨੇਮ ਹੀ ਆ, ਸਾਡੇ ਜਿਹੜੇ ਲਾਸਟ ਨੇਮ ਹੈ ਨਹੀਂ ਗੇ। ਮੇਰੇ ਨਾਲ ਵੀ ਇਹੀ ਪ੍ਰੋਬਲਮ ਸੀ, ਸਾਡੇ ਬਹੁਤਿਆਂ ਦੇ ਪਾਸਪੋਰਟ ਇੱਦਾਂ ਹੀ ਨੇ, ਸਾਡੇ ਮਾਂ ਪਿਓ ਦੇ ਪਾਸਪੋਰਟ ਇੱਦਾਂ ਹੀ, ਉੱਥੇ ਇਹ ਚੀਜ਼ਾਂ ਨਹੀਂ ਧਿਆਨ ਦਿੱਤੀਆਂ ਜਾਂਦੀਆਂ। ਸੋ ਉਹਦੇ ਲਈ ਇਹ ਆ ਕਿ ਤੁਸੀਂ ਥੋੜ੍ਹਾ ਜਿਹਾ ਇੱਕ ਚੈੱਕ ਕਰਿਓ, ਮੈਂ ਕਿਹਾ $40 ਕਿੰਨਾ ਕੁ ਖਰਚਾ ਹੁੰਦਾ ਉਹਦਾ,
1: ਇੰਨਾ ਕੀ ਹੋਣਾ, ਅਤੇ ਉਹ ਜਿਹੜੀ ਬਰਥ ਮੈਰਿਜ ਰਜਿਸਟਰੀ ਦਾ ਬੋਰਡ ਆ, ਉੱਥੇ ਜਾ ਕੇ ਮੈਂ ਵੀ ਕਿਉਂਕਿ ਆਪਣੀ ਮਿਸਿਜ ਦਾ ਨਾਂ ਗਰੇਵਾਲ ਚੇਂਜ ਕਰਵਾਇਆ ਸੀ, ਉਹਦੇ 'ਚ ਪਵਾਇਆ ਸੀਗਾ, ਅਤੇ ਮੁੜ ਕੇ ਉਹ ਸਰਟੀਫਿਕੇਟ ਤੁਹਾਨੂੰ ਇਸ਼ੂ ਕਰ ਦਿੰਦੇ ਆ, ਉਹ ਫਿਰ ਤੁਸੀਂ ਆਪਣੇ ਡਰਾਈਵਿੰਗ ਲਾਇਸੈਂਸ ਮੈਡੀਕੇਅਰ ਵਾਲਿਆਂ ਨੂੰ ਦੇ ਦੇਣਾ, ਅਤੇ ਉਹਨਾਂ ਨੇ ਚੇਂਜ ਕਰ ਦੇਣਾ, ਅਤੇ ਤੁਹਾਡੀ ਜਾਨ ਸਦਾ ਲਈ ਸੌਖੀ ਹੋ ਜਾਣੀ ਆ। ਇਹਦਾ ਇੱਕ ਅਕਸਰ ਪ੍ਰੋਬਲਮ ਇਹ ਵੀ ਆਉਂਦੀ ਹੈ ਜਦ ਤੁਸੀਂ ਔਨਲਾਈਨ ਵੈੱਬ ਚੈੱਕ ਇਨ ਕਰਦੇ ਹੋ, ਜੇ ਤੁਹਾਡਾ ਸਰਨੇਮ ਨਹੀਂ ਹੈਗਾ ਤੁਹਾਨੂੰ ਉੱਥੇ ਜਾ ਕੇ ਚੈੱਕ ਕਰਾਉਣਾ ਪੈਣਾ, ਜੇ ਤੁਹਾਡਾ ਸਰਨੇਮ ਵਗੈਰਾ ਹੈਗਾ ਤੁਸੀਂ ਮੌਕੇ 'ਤੇ ਵੀ ਹੈ ਨਾ, ਘਰੇ ਬੈਠੇ ਵੀ ਕਈ ਵਾਰ, ਉਹਦੇ ਨਾਲ ਸਮਾਂ ਵੀ ਬਚਦਾ, ਅਤੇ ਜਾ ਕੇ ਏਅਰਪੋਰਟ 'ਤੇ ਤੁਸੀਂ ਬਸ ਹੈ ਨਾ ਡਰੋਪ ਹੀ ਕਰਨੇ ਆ ਬੈਗ। ਇਹ ਤਾਂ ਸਿਰਫ ਇੱਕ ਉਦਾਹਰਣ ਆ, ਇਹੋ ਜਿਹੀਆਂ ਬਹੁਤ ਜਗ੍ਹਾਵਾਂ ਨੇ ਆਸਟ੍ਰੇਲੀਆ, ਤੁਹਾਨੂੰ ਪਤਾ ਹਰ ਜਗ੍ਹਾ ਗਿਵਨ ਨੇਮ ਸਰਨੇਮ ਇਹ ਮਸਲੇ ਹੁੰਦੇ ਹੀ ਰਹਿੰਦੇ ਆ।
0: ਇਹ ਬਹੁਤ, ਕਿਉਂਕਿ ਇਹਦੇ 'ਚ ਨਾ ਟ੍ਰਿੱਕੀ ਇਹ ਆ, ਮੈਂ ਵੀ ਕਈ ਵਾਰੀ ਕਈ ਚੀਜ਼ਾਂ ਥਾਂ ਕਈ ਥਾਂ 'ਤੇ ਫੇਸ ਕੀਤੀਆਂ, ਨੋਟ ਇਹਨਾਂ ਦੇ ਜਿੰਨੀ ਤਾਂ ਨਹੀਂ ਮੈਨੂੰ ਸਮੱਸਿਆ ਆਈ, ਪਰ ਆਉਂਦੀ ਆ, ਕਿਉਂਕਿ ਕਈ ਥਾਵਾਂ ਇੱਦਾਂ ਦੀਆਂ ਨੇ ਜਿੱਥੇ ਤੁਸੀਂ ਜੋ ਤੁਹਾਡਾ ਗਿਵਨ ਨੇਮ ਆ ਉਹੋ ਹੀ, ਉਹ ਕਹਿੰਦੇ ਆ ਸਰਨੇਮ ਉਹ ਹੀ ਪਾ ਦਿਉ, ਜਿੱਦਾਂ ਮੰਨ ਲਓ
1: ਪਨੀਤ
0: ਵਾਲਾ ਹੋ ਗਿਆ ਹੈ ਨਾ, ਹੁਣ ਮੰਨ ਲਓ ਜੇ ਮੈਂ ਰਣਜੋਤ ਸਿੰਘ ਹਾਂ ਤਾਂ ਰਣਜੋਤ ਸਿੰਘ ਰਣਜੋਤ ਸਿੰਘ ਹੋ ਗਿਆ ਹੈ ਨਾ, ਅਤੇ ਕਈ ਥਾਵਾਂ ਇੱਦਾਂ ਦੀਆਂ ਨੇ ਉਹ ਕਹਿੰਦੇ ਨੇ ਡੋਟ ਹੈ ਨਾ। ਹੁਣ ਕਈ ਆ ਜਿੰਨਾ ਇਹਨਾਂ ਦਾ
1: ਕੇਸ ਆ, ਕਹਿੰਦੇ ਆ ਸਿੰਘ ਲਿਖ ਕੇ ਰਣਜੋਤ ਲਿਖ ਦਿਓ।
0: ਹਾਂ,
1: ਹੁਣ ਸਾਡੇ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਦੇ ਜਿੰਨੇ ਅਸੀਂ ਕੇਸ ਲੌਜ ਕਰਦੇ ਹਾਂ
0: ਜੀ,
1: ਉਹਨਾਂ ਸਾਰਿਆਂ 'ਚੋਂ ਕਹਿੰਦੇ ਆ ਵੀ ਜੇ ਤੁਹਾਡਾ ਇਹ ਗਿਵਨ ਨੇਮ ਆ, ਗਿਵਨ ਨੇਮ ਖਾਲੀ ਛੱਡ ਕੇ ਇਸ ਨਾਂ ਨੂੰ ਸਰਨੇਮ 'ਚ ਪਾ ਦਿਓ ਤਾਂ ਕਿ ਡਿਪਾਰਟਮੈਂਟ ਤੁਹਾਡੀ ਫਾਈਲ ਪ੍ਰੋਸੈਸ ਕਰ ਸਕੇ।
0: ਐਗਜੈਕਟਲੀ,
1: ਰੂਲ ਹੋਰ ਆ ਗਿਆ।
0: ਉਹ ਕਹਿੰਦੇ ਵੀ ਆਸਟ੍ਰੇਲੀਆ ਦਾ ਜਿਹੜਾ ਵਾ ਉਹ ਇੱਥੇ ਸਰਨੇਮ ਮਸਟ ਆ, ਦੂਸਰਾ ਭਾਵੇਂ ਰਹਿ ਜੇ ਕੋਈ ਗੱਲ ਨਹੀਂ, ਫਿਰ ਉਹ ਸਾਰੇ ਦਾ ਸਾਰਾ ਤੁਸੀਂ ਸਰਨੇਮ 'ਚ ਪਾ ਦਿੱਤਾ। ਪਰ ਕਈ ਵਾਰੀ ਫਿਰ ਵੀ ਉਹ ਗਾਂ ਨਹੀਂ ਚੁੱਕਦੇ। ਸੋ ਇੱਦਾਂ ਦੇ ਮਲਟੀਪਲ ਇਸ਼ੂਜ਼ ਨੇ ਅਤੇ ਇਹਨਾਂ ਦਾ ਹੱਲ ਇੱਕੋ ਹੀ ਆ ਕਿ ਬਹੁਤ ਥੋੜ੍ਹੇ ਜਿਹੇ ਸਮੇਂ 'ਚ, ਆਈ ਥਿੰਕ ਉਹ ਕਹਿੰਦੇ ਮੇਰਾ ਖਿਆਲ 6 ਹਫ਼ਤੇ ਆ, ਪਰ ਇੱਕ ਅੱਧੇ ਹਫ਼ਤੇ 'ਚ ਹੀ ਆ ਜਾਂਦਾ। 2 ਹਫ਼ਤਿਆਂ 'ਚ ਤੁਸੀਂ ਔਨਲਾਈਨ ਫਾਰਮ ਤੁਹਾਨੂੰ ਗੂਗਲ 'ਤੇ ਮਿਲ ਜੂਗਾ, ਜਿਨ੍ਹਾਂ ਜਿਨ੍ਹਾਂ ਦੀ ਵੀ ਇਹ ਪ੍ਰੋਬਲਮ ਆ ਉਹ $40,
1: $40 ਵਿਕਟੋਰੀਆ ਜਾਣੀ ਉਹ ਇੱਦਾਂ ਦਾ ਸਿਸਟਮ ਆ
0: ਜੀ। ਅਤੇ ਤੁਸੀਂ ਉਹ ਜਿਹੜਾ ਨੇਮ ਚੇਂਜ ਕਰਵਾ ਲਓ, ਆਪਣਾ ਸਰਨੇਮ ਐਡ ਕਰਵਾ ਲਓ।
1: ਬਰਥ ਅਤੇ ਰਜਿਸਟਰੀ ਬੋਰਡ ਆ ਹਰੇਕ ਸਟੇਟ ਦਾ ਅਲੱਗ ਤੋਂ ਬਣਿਆ, ਉਹ ਉਹਨਾਂ ਨਾਲ ਹੋ ਜਾਣਾ ਚੇਂਜ
0: ਜੀ। ਸੋ ਇਹਦਾ ਪਰਮਾਨੈਂਟ ਹੱਲ ਆ, ਨਹੀਂ ਤਾਂ ਇਹ ਕੁਛ ਨਾ ਕੁਛ ਚੱਲਦਾ ਹੀ ਰਹਿਣਾ।
1: ਬਾਕੀ ਦੂਜੀ ਗੱਲ, ਪਵਨ ਜੀ ਨੇ ਕਹੀ ਵੀ ਇੰਸ਼ੋਰੈਂਸ ਜ਼ਰੂਰ ਰੱਖੋ। ਤੁਸੀਂ ਦੇਖਦੇ ਹੋ ਘਰਾਂ ਦੀ ਇੰਸ਼ੋਰੈਂਸ, ਕਾਰਾਂ ਦੀ ਇੰਸ਼ੋਰੈਂਸ, ਟਰੈਵਲ ਦੀ ਇੰਸ਼ੋਰੈਂਸ, ਹੈਲਥ ਦੀ ਇੰਸ਼ੋਰੈਂਸ ਹੈ ਤਾਂ ਚਲੋ ਸਿਸਟਮ ਬਣਿਆ ਹੋਇਆ ਇੱਕ। ਆਮ ਤੌਰ 'ਤੇ ਆਪਾਂ ਦੇਖਦੇ ਹਾਂ ਘਰਾਂ ਦੇ ਸਾਡੇ ਕ੍ਰੈਡਿਟ ਕਾਰਡ ਤੋਂ 1.5 to 2,000 ਦੇ ਖਰਚੇ ਅੱਜ ਕੱਲ੍ਹ ਇਕੱਲੀਆਂ ਇੰਸ਼ੋਰੈਂਸਾਂ ਦੇ ਹੀ ਆ। ਪਰ ਜੇ ਨਹੀਂ ਕਰਦੇ ਤਾਂ ਪੰਗਾ। ਹੁਣ ਮੰਨ ਲਓ ਕੋਈ ਹੈਗਾ ਬੰਦਾ ਜਿਹਨੇ ਆਪ ਤਾਂ ਕਹਿੰਦਾ ਕਾਰ ਰੱਖੀ ਹੋਈ ਆ 8-10,000 ਵਾਲੀ, ਮਾਰੀ ਤੁਸੀਂ ਪੋਰਸ਼ ਫਰਾਰੀ 'ਚ ਅਤੇ ਮੋਟਰ ਗਲ ਪੈਣੀ ਹੋਈ ਆ। ਇਸ ਲਈ ਕਈ ਲੋਕ ਆ ਜਿਨ੍ਹਾਂ ਨੇ ਮਾੜੀਆਂ ਕਾਰਾਂ ਰੱਖੀਆਂ, ਉਹਨਾਂ ਨੇ ਥਰਡ ਪਾਰਟੀ ਉਹ ਕਰਾਈ ਰੱਖੀ,
0: ਪਾਰਟੀ ਕਰਾ ਕੇ ਰੱਖੀ ਹੋਈ
1: ਵੀ ਘੱਟੋ ਘੱਟ ਦੂਜੇ ਦਾ ਨੁਕਸਾਨ ਕਵਰ ਹੋ ਜੇ, ਹੈ ਨਾ। ਮੇਰਾ ਤਾਂ ਆਪ ਪਤਾ ਹੀ ਆ ਮਿੱਟੀ ਹੋਣਾ, ਹੈ ਨਾ। ਸੋ ਇੰਸ਼ੋਰੈਂਸ ਦੇ ਨਾਲ ਨਾਲ ਫਿਰ ਸਗੀ ਨਾ ਪਰਾਂਦਾ ਉਹ ਸਕੈਮ ਵੀ ਆਉਂਦੇ ਆ। ਜਦ ਸਕੈਮ ਹੁੰਦੇ ਆ ਇੰਡਸਟਰੀ 'ਚ 500-700 million ਦੀਆਂ ਜਿਵੇਂ ਧੋਖਾਧੜੀਆਂ ਹੁੰਦੀਆਂ, ਤਾਂ ਉਹ ਜਿਹੜੀਆਂ ਬੋਡੀਜ਼ ਨੇ ਜਾਂ ਇੰਡਸਟਰੀ ਨੇ ਜਾਂ ਉਹ ਕਾਰਪੋਰੇਟ ਜਿਹੜੀਆਂ ਬਣੀਆਂ ਹੋਈਆਂ, ਉਹਨਾਂ ਨੇ ਕਿਤੋਂ ਨਾ ਕਿਤੋਂ ਲੋਕ ਨਿਚੋੜਨੇ ਸ਼ੁਰੂ ਕਰ ਦੇਣੇ ਆ। ਇਸੇ ਕਰਕੇ ਜਿਹੜੀ 2023-24 'ਚ ਐਵਰੇਜ ਕਾਰ ਦੀ ਇੰਸ਼ੋਰੈਂਸ $1,024 ਸੀ, ਮਤਲਬ $1,050 ਕਹਿ ਲਓ, $1,000 ਕਹਿ ਲਓ, ਹੁਣ ਉਹੀ ਐਵਰੇਜ ਕਾਰ ਦੀ ਇੰਸ਼ੋਰੈਂਸ $1,200-1,400 'ਤੇ ਪਹੁੰਚ ਚੁੱਕੀ ਹੈ ਸਾਰੇ ਆਸਟ੍ਰੇਲੀਆ ਦੀ। ਮਤਲਬ ਹਰੇਕ ਸਾਲ ਇਹ ਜਿਹੜੀਆਂ ਚੋਰੀਆਂ ਚਕਾਰੀਆਂ ਫਰੋਡ ਹੁੰਦੇ ਆ ਮਾੜੇ ਲੋਕਾਂ ਕਰਕੇ, ਇਹ ਵੱਧ ਵੱਧ ਕੇ ਹੁਣ ਇੱਕ ਟਾਈਮ ਆਉਣਾ ਵੀ ਆ 2-4 ਸਾਲਾਂ 'ਚ $1,500-1,500 ਕਾਰਾਂ ਦੀ ਇੰਸ਼ੋਰੈਂਸ ਹੋ ਜਾਣੀ ਹੈ ਐਵਰੇਜ। ਉਹ ਮੈਂ ਮਹਿਸੂਸ ਕਰਦਾ ਵੀ ਕਈਆਂ ਦੀਆਂ ਮਹਿੰਗੀਆਂ ਕਾਰਾਂ ਨੇ, ਉਹਨਾਂ ਦੀ ਹੁਣੇ ਹੀ 1,500 ਹੋਣੀ ਹੈ, ਕਿਸੇ ਦੀ ਹੁਣੇ ਹੀ 1,800 ਹੋਣੀ ਹੈ। ਪਰ ਰਣਜੋਤ ਹੋਣਾ ਕੋਲ ਕੁਛ ਸਾਲ ਪਹਿਲਾਂ ਦੀ ਇੱਕ ਉਦਾਹਰਣ ਸੀ, ਜਿਹੜੀ ਗ੍ਰਿਫਤ ਵਾਲੀ ਸੀ, ਕਈ ਵਾਰ ਦਾੜੀ ਨਾਲੋਂ ਮੁੱਛਾਂ ਵੀ ਵੱਧ ਜਾਂਦੀਆਂ ਇੰਸ਼ੋਰੈਂਸ।
0: ਹਾਂ, ਨਹੀਂ ਹੋ ਜਾਂਦੀ ਕਈ ਵਾਰੀ, ਆਪਾਂ ਇੱਦਾਂ ਦੀਆਂ ਸਲਾਹਾਂ ਲੈ ਲੈਂਦੇ ਹਾਂ ਵੀ ਇੱਦਾਂ ਪੈਸੇ ਆ ਜਾਣੇ, ਇੰਨੇ ਆ ਜਾਣੇ ਆ, ਅਤੇ ਉਹਦੇ ਵਿੱਚ ਉਹ ਬਹੁਤੀ ਡਿਟੇਲ 'ਚ ਤੱਕੀ ਜਾਣਾ, ਉਹ ਜਿੰਨੇ ਦੀ ਗੱਡੀ ਹੀ ਇੰਸ਼ੋਰੈਂਸ ਕਲੇਮ ਕਰਕੇ ਵੀ ਉਹਨਾਂ ਨੂੰ $150 ਪੱਲਿਓਂ ਪੈ ਗਿਆ ਸੀ, ਕਿਉਂਕਿ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਜਿਹੜਾ ਦੱਸਦਾ ਉਹ ਸਾਰੀਆਂ ਨਹੀਂ ਦੱਸਦਾ, ਉਹ ਤੁਹਾਨੂੰ ਹੌਲੀ ਹੌਲੀ ਪਤਾ ਲੱਗਦਾ। ਜੋ ਸਿੱਧਾ ਆ ਉਹ ਸਿੱਧਾ ਹੀ ਆ, ਜੋ ਟੇਢਾ ਆ ਉਹਨੇ ਟੇਢਾ ਹੀ ਰਹਿਣਾ ਵਾ, ਉਹਨੇ ਤੁਹਾਨੂੰ ਡਿਪੈਂਡ ਕਰਦਾ ਵਾ ਵੀ ਕਿੰਨਾ ਕੁ ਜਿਹਨੂੰ ਫਲਦਾ ਉਹਨੂੰ ਫਲਦਾ, ਜਿਹਨੂੰ ਨਹੀਂ ਆ ਨਹੀਂ ਆ। ਸੋ ਬਿਹਤਰ ਆ ਵੀ ਜੇ ਸਿੱਧਾ ਸਿੱਧਾ ਰਾਹ ਚੱਲੋਗੇ ਤਾਂ ਉੱਥੇ ਹੋ ਸਕਦਾ ਤੁਹਾਨੂੰ ਲੱਗੇ ਵੀ ਥੋੜ੍ਹਾ ਬਹੁਤਾ ਤੁਹਾਨੂੰ ਜਿਹੜਾ ਕਸਾਰਾ ਲੱਗ ਗਿਆ, ਪਰ ਓਵਰਆਲ ਤੁਸੀਂ ਖੁਸ਼ ਰਹੋਗੇ, ਤੁਹਾਡੇ ਭਾਰ ਘੱਟ ਹੋਊਗਾ ਤੁਹਾਡੇ ਮਨ 'ਤੇ। 593 ਤੁਸੀਂ ਆਉਂਦੇ ਰਹੋ ਜੀ।
3: ਹਾਂਜੀ, ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ
1: ਜੀ।
3: ਹਾਂਜੀ, ਮੈਂ ਸੋਚਿਆ ਪਹਿਲਾਂ ਫੋਨ ਚੁੱਕੋਗੇ, ਅੱਜ ਅਸੀਂ ਦੂਰੋਂ ਕਰਨ ਡੇ ਨਾ ਫੋਨ।
0: ਜੀ ਜੀ ਜੀ,
1: ਜੇ ਫੋਨ ਤੇ ਲਿਖਿਆ ਆ ਜਾਂਦਾ ਫਿਰ ਤਾਂ ਛੇਤੀ ਚੱਕ ਲੈਣਾ।
0: ਕੌਣ ਸਾਹਿਬ ਬੋਲ ਰਹੇ?
3: ਇਸੇ ਕਰਕੇ ਦੱਸਣ ਆ, ਵਿਕਰਮ ਬੋਲਦਾ, ਮੈਂ ਕਿਲਮੋਰ ਤੋਂ ਬੋਲਦਾ, ਮੈਂ ਚਲੋ ਮੈਲਬਰਨ ਤੋਂ ਜ਼ਰੂਰੀ।
0: ਠੀਕ ਹੈ, ਹਾਂਜੀ ਹਾਂਜੀ ਵਿਕਰਮ ਜੀ।
3: ਹਾਂਜੀ ਹਾਂਜੀ, ਨਹੀਂ ਮੈਂ ਵੀ ਮੈਂ ਆਪਣਾ ਸ਼ੇਅਰ ਕਰਦਾ ਐਕਸਪੀਰੀਅੰਸ ਇੰਸ਼ੋਰੈਂਸ ਪ੍ਰਤੀ। ਅਸੀਂ ਮੈਂ ਤੇ ਮੇਰਾ ਦੋਸਤ ਮੁੰਡਾ ਪੁਰਾਣਾ ਇੱਕ ਨਾ ਇਕੱਠੇ ਕੰਮ ਕਰਦੇ ਪੁਰਾਣੀ ਕੰਪਨੀ, ਤੇ ਉਹ ਕੀ ਹੋਇਆ ਕਿ ਬੂਮ ਗੇਟ ਨੀ ਹੁੰਦਾ ਕਾਰ ਪਾਰਕ ਵਾਲਾ,
0: ਹਾਂਜੀ,
3: ਉਹ ਸਹੀ ਕਰਦਾ ਸੀਗਾ, ਤੇ ਗੱਡੀ ਇੰਨੇ ਚ ਆ ਗਈ ਤਾਂ ਉਹਨੇ ਕਿਹਾ ਕੋਈ ਨੀ ਤੁਸੀਂ ਚੱਲ ਜਾਓ ਅੰਦਰ, ਤੇ ਉਹ ਜਿੱਦਾਂ ਹੀ ਗੱਡੀ ਅੰਦਰ ਜਾਂਦੀ ਹੈ ਬੂਮ ਗੇਟ ਗੱਡੀ ਦੇ ਉੱਤੇ ਡਿੱਗ ਜਾਂਦਾ।
0: ਓਕੇ,
3: ਮਾੜੀ ਚਰੀਟ ਪੈਂਦੀ ਹੈ ਗੱਡੀ ਤੇ, ਤੇ ਇਹ ਆਪਣੀਆਂ ਡਿਟੇਲਾਂ ਦੇ ਦਿੰਦਾ ਉਹਨੂੰ, ਤੇ ਉਹ ਤੋਂ 12-3-4 ਮਹੀਨੇ ਬਾਅਦ ਉਹਨੂੰ ਆਈ ਥਿੰਕ ਉਹ ਜਿਹੜੇ ਹੁੰਦੇ ਨੇ ਕਲੈਕਟਰ ਘਰੇ ਚਿੱਠੀ ਆਉਂਦੀ ਆ 7,000 ਦੀ। ਹੁਣ ਬੰਦਾ ਤੇ ਕੰਮ ਕਰਨ ਡਿਆ ਜੋਬ ਤੇ ਆ, ਸੋ ਟੈਕਨੀਕਲੀ ਤੇ ਜੋਬ ਵਾਲੀ ਲਾਇਬਲ ਆ, ਇਹਨੇ ਕੰਮ ਤੇ ਦੱਸਿਆ ਵੀ ਉਹ ਵੀ ਪ੍ਰਾਈਵੇਟ ਕੰਪਨੀ ਸੀ, ਉਹਨਾਂ ਨੇ ਵੀ ਜਿੱਦਾਂ ਕੰਨ ਤੇ ਮੱਖੀ ਨੀ
1: ਪੱਲਾ ਝਾੜਨ ਵਾਲੀ ਗੱਲ।
3: ਹਾਂ, ਤੇ ਇਹ ਤੋਂ ਇਹ ਚੀਜ਼ ਸਿੱਖੀ ਕਿ ਜੇ ਤੁਸੀਂ ਜੋਬ ਤੇ ਆ ਤੁਹਾਡੇ ਕੋਈ ਵੀ ਨੁਕਸਾਨ ਹੋ ਜਾਂਦਾ ਆ, ਆਪਣਾ ਘਰ ਦਾ ਐਡਰੈਸ ਨਾ ਦਿਓ, ਤੇ ਨਾ ਜ਼ਰੂਰ ਦੇ ਦਿਓ, ਕੰਪਨੀ ਦੀਆਂ ਡਿਟੇਲਾਂ ਦੇ ਦਿਓ, ਸੋ ਉਹ ਕੰਪਨੀ ਦੇ ਨਾਲ ਹੀ ਡੀਲ ਕਰਨ ਜਿਹੜੇ ਥਰਡ ਪਾਰਟੀ ਆ, ਬਜਾਏ ਕਿ ਤੁਹਾਨੂੰ ਸਿੱਧਾ ਅਪਰੋਚ ਕਰਨ।
1: ਤੁਸੀਂ ਆਪਣਾ ਪਰਸਨਲ ਇਨਵੋਲਵ ਹੋ ਗਏ।
3: ਹਾਂਜੀ, ਹੁਣ ਇਹਨੂੰ ਕੀ ਪੈ ਗਿਆ, ਹੁਣ ਇਹਨੂੰ ਕੰਪਨੀ ਦੇ ਨਾਲ ਜਾਂ ਸਿਰ ਮੱਥਾ ਮਾਰਨਾ ਪਿਆ ਤੇ ਉਹਨਾਂ ਨੇ ਵੀ ਜਿੱਦਾਂ ਮਤਲਬ ਐਂਡ ਆਫ ਦਾ ਡੇ ਕੰਪਨੀ ਨੇ ਹੀ ਪੇ ਕੀਤਾ, ਪਰ ਇਹਦੇ ਮਤਲਬ ਕਿ ਨਜਾਇਜ਼ ਹੈਡਿਕ
1: ਸਰਦਾਰਤੀਵਾਦੀ
3: ਹਾਂਜੀ। ਤੇ ਬਾਕੀ ਜਿਹੜਾ ਇੰਸ਼ੋਰੈਂਸ ਦਾ ਸਵਾਲ ਆ, ਤਾਂ ਮੈਨੂੰ ਤੇ ਜਦੋਂ ਮੈਂ ਪਹਿਲੀ ਗੱਡੀ ਲਈ ਤੇ ਮੈਂ ਬਿਨਾਂ ਇੰਸ਼ੋਰੈਂਸ ਤੋਂ ਚਲਾਈ, ਮੈਂ ਜਦੋਂ ਰੈਸਟੋਰੈਂਟ 'ਚ ਗਿਆ ਤਾਂ ਮੈਨੂੰ ਕਹਿੰਦੇ ਇੰਸ਼ੋਰੈਂਸ ਕਰਾਈ ਹੈ, ਮੈਂ ਨਹੀਂ। ਉਹ ਬੰਦੇ ਨੇ ਗੋਰੇ ਨੇ ਇੰਨਾ ਕੁ ਹੌਕਾ ਲਿਆ ਕੇ ਮੈਨੂੰ ਕਿਹਾ ਨਾ, ਉਸ ਦਿਨ ਤੋਂ ਬਾਅਦ ਮੈਂ ਗੱਡੀ ਪਿੱਕ ਕਰਨ ਤੋਂ ਪਹਿਲਾਂ ਇੰਸ਼ੋਰੈਂਸ ਕਰਾ ਲਈ ਦੀ ਆ। ਤੇ ਮੇਰੀ ਹਮੇਸ਼ਾ ਸਲਾਹ ਇਹੋ ਹੀ ਹੁੰਦੀ ਆ, ਜੇ ਤੁਸੀਂ ਤੁਹਾਡੇ ਕੋਲ ਪੈਸੇ ਨਹੀਂ ਹੈਗੇ, ਦੈਨ ਯੂ ਮਸਟ ਹੈਵ ਇੰਸ਼ੋਰੈਂਸ।
1: ਸਹੀ ਹੈ,
3: ਬਾਕੀ ਅੱਜ ਕੱਲ ਡੈਸ਼ ਕੈਮਰਾ ਇਹ ਉਹ ਸਭ ਕੁਝ ਹੀ ਜ਼ਰੂਰੀ ਆ, ਕਿਉਂਕਿ ਬਾਕੀ ਜਿਹੜਾ ਹੋਰ ਇੱਕ ਜਦੋਂ ਵੀ ਰੱਬ ਨਾ ਕਰੇ ਜੇ ਕਿਹੜਾ ਐਕਸੀਡੈਂਟ ਹੋ ਜਾਂਦਾ ਆ, ਆਪਣੀ ਇੰਸ਼ੋਰੈਂਸ ਨੂੰ ਜ਼ਰੂਰ ਕਾਲ ਕਰੋ ਤੇ ਉਹਨਾਂ ਨੂੰ ਦੱਸ ਦਿਓ, ਐਡਮਿਟ ਨਾ ਕਰੋ ਕਿ ਤੁਹਾਡਾ ਫੋਲਟ ਹੈਗਾ ਤੇ ਨਹੀਂ, ਲੈਟ ਦੈਮ ਡਿਸਾਈਡ। ਹਾਂ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਜੇ ਮੰਨ ਲਓ ਅੰਗਰੇਜ਼ੀ 'ਚ ਹੱਥ ਟਾਈਟ ਹੋਵੇ ਤੇ ਅਗਲਾ ਥੋੜਾ ਜਿਹਾ ਗੁੱਸੇ 'ਚ ਵੀ ਹੋਵੇ ਤੇ ਬੰਦਾ ਡਰ ਕੇ ਕਹਿ ਦੇ ਹਾਂ ਹਾਂ ਮੇਰਾ ਫੋਲਟ ਆ, ਕਦੀ ਵੀ ਮੰਨੋ ਨਾ।
1: ਹਾਂਜੀ, ਮੈਂ ਇਹ ਗੱਲ ਨੂੰ ਅੱਗੇ ਵੀ ਤੋੜਦਾ, ਮੈਂ ਅੱਜ ਸਵੇਰੇ ਇੱਕ ਹੈ ਨਾ ਕਨਵਰਸੇਸ਼ਨ ਵਕੀਲ ਨਾਲ ਸੁਣਦਾ ਸੀ, ਉਹਨੇ ਵੀ ਐਗਜੈਕਟਲੀ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਨਾ ਇਹੀ ਕਹੀ, ਕਹਿੰਦਾ ਕਈ ਵਾਰ ਨਾ ਉਹ ਅਸਲ 'ਚ ਤੁਸੀਂ ਓਨੈਸਟ ਇੰਨੇ ਹੁੰਦੇ ਹੋ ਵੀ ਤੁਸੀਂ ਆਪਣਾ ਬਣਦਾ ਕਲੇਮ ਵੀ ਉਹਦਾ ਵੀ ਨੁਕਸਾਨ ਕਰਾ ਲੈਂਦੇ ਹੋ। ਹੁਣ ਜਿਵੇਂ ਉਹਨੇ ਪੁੱਛਿਆ ਆਈ ਯੂ ਫੀਲਿੰਗ ਓਕੇ, ਉਹ ਕਹਿੰਦਾ ਆਈ ਐਮ ਫਾਈਨ, ਉਹਨੇ ਲਿਖ ਲਿਆ ਵੀ ਇਹਨੂੰ ਕੁਛ ਨਹੀਂ ਹੋਇਆ। ਮਤਲਬ ਇੱਕ ਛੋਟੀ ਜਿਹੀ ਗੱਲ ਆ, ਉਹ ਕਹਿੰਦਾ ਕਹਿੰਦਾ ਨਹੀਂ ਤੈਨੂੰ ਕਹਿਣਾ ਇਹ ਚਾਹੀਦਾ ਸੀ ਵੀ ਮੇਰੀ ਪਿੱਠ ਦੁਖਦੀ ਆ ਜਾਂ ਮੈਂ ਹੁਣ ਡਾਕਟਰ ਕੋਲ ਗਿਆ, ਮੈਂ ਕੁਛ ਚੈੱਕਅਪ ਕਰਾਊਂਗਾ, ਹੁਣ ਉਹੀ ਦੱਸਣਗੇ, ਉਹ ਐਕਸਪਰਟ ਨੇ ਵੀ ਮੈਂ ਠੀਕ ਹੈਗਾ ਕਿ ਨਹੀਂ ਹੈਗਾ, ਮੈਂ ਟਰੋਮਾ 'ਚ ਹਾਂ। ਫਿਰ ਕਹਿੰਦਾ ਉਹ ਤੁਹਾਨੂੰ ਇਹ ਪੁੱਛਦੇ ਆ ਵੀ ਕੀ ਹੋਇਆ, ਕਦੇ ਵੀ ਇਹ ਨਾ ਕਹੋ ਬਈ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਕਿੱਧਰੋਂ ਗੱਡੀ ਆ ਗਈ ਅਤੇ ਮੈਂ ਤਾਂ ਬਲੈਂਕ ਹਾਂ, ਮੈਨੂੰ ਤਾਂ ਪਤਾ ਹੀ ਕੋਈ ਨਹੀਂ ਕੀ ਹੋਇਆ। ਇਹ ਵੀ ਕਹਿੰਦਾ ਨੋ ਗੋ ਜ਼ੋਨ ਆ, ਤੁਹਾਡਾ ਸਿੰਪਲ ਇਹ ਕਹਿਣਾ ਬਣਦਾ ਵੀ ਭਾਈ ਮੈਂ ਹੈ ਨਾ ਮੇਰੇ ਵਕੀਲ ਨਾਲ ਗੱਲ ਕਰ ਲਓ, ਜਾਂ ਜੇ ਕੇਸ ਜ਼ਿਆਦਾ ਵਧਿਆ ਹੋਇਆ, ਜਾਂ ਇਹ ਵੀ ਮੈਂ ਹਜੇ ਇਹਨੂੰ ਪ੍ਰੋਸੈਸ ਨਹੀਂ ਕਰ ਰਿਹਾ ਇਨਫੋਰਮੇਸ਼ਨ ਨੂੰ, ਕਿਸੇ ਮਾਹਰ ਨਾਲ ਗੱਲ ਕਰਕੇ ਅਤੇ ਫਿਰ ਉਹਨੂੰ ਪ੍ਰੋਸੈਸ ਕਰੋ ਇਨਫੋਰਮੇਸ਼ਨ।
0: ਆਓ ਇਹਨਾਂ ਨੂੰ ਇਸ ਲਈ ਜੇ ਹੋ ਕੇ ਗੱਲ ਨਾ ਕਰੋ, ਇੱਕ ਵਾਰੀ ਮੇਰੇ ਨਾਲ ਵੀ ਹੋਇਆ ਸੀ, ਮੇਰਾ ਕਲੇਮ ਇਸੇ ਕਰਕੇ ਇਹਨਾਂ ਨੇ ਰਿਜੈਕਟ ਕੀਤਾ, ਮੈਂ ਦੁਪਹਿਰੇ ਸੁੱਤਾ ਹਾਂ ਕੰਮ ਤੋਂ ਜਾ ਕੇ, ਅਤੇ ਉਸੇ ਦੇ ਦਰਮਿਆਨ ਹੀ ਕਾਲ ਆਈ ਅਤੇ ਮੈਨੂੰ ਲੱਗਾ ਵੀ ਇੰਸ਼ੋਰੈਂਸ ਵੱਲੋਂ ਕਾਲ ਆਈ ਆ ਵੀ ਦਵਾ ਦਵਾ ਇੰਨੇ ਦਿਨ ਹੋ ਗਏ ਆ ਦਵਾ ਦਵਾ ਨਿਬੇੜੀਏ। ਉਹ ਜਿਹੜੇ ਸਵਾਲ ਤੁਹਾਨੂੰ ਪੁੱਛਦੇ ਆ ਨਾ, ਉਹ ਬੜੇ ਟ੍ਰਿੱਕੀ ਵੇ ਦੇ ਨਾਲ ਪੁੱਛਦੇ ਆ, ਤੁਸੀਂ ਯੈਸ ਜਾਂ ਨੋ ਤੁਸੀਂ ਕਰਕੇ ਅੱਗੇ ਤੁਹਾਨੂੰ ਐਕਸਪਲੇਨ ਕਰਨ ਦਾ ਵੀ ਮੌਕਾ ਨਹੀਂ ਦਿੰਦੇ, ਹੈ ਨਾ ਵੀ ਹਾਂ ਯੈਸ ਪਰ ਐਸ ਆਹ ਚੀਜ਼ ਇੱਦਾਂ, ਅਤੇ ਉਹਦੇ ਕਰਕੇ ਹੀ ਮੁੜ ਕੇ 2-2.5 ਮਹੀਨੇ ਮੈਨੂੰ ਹੋਰ ਫਰਦਰ ਖੱਜਲ ਹੋਣਾ ਪਿਆ ਸੀ। ਸੋ ਮੈਂ ਤਾਂ ਇਹ ਬਾਅਦ 'ਚ ਤੱਤ ਕੱਢਿਆ ਵੀ ਇਹੋ ਜਿਹੇ ਬੰਦਿਆਂ ਨਾਲ ਇੱਦਾਂ ਦਾ ਕੋਈ ਕੇਸ ਹੁੰਦਾ ਵਾ, ਅਤੇ ਤੁਸੀਂ ਕੋਈ ਵੀ ਪ੍ਰੋਫੈਸ਼ਨਲ ਮੈਟਰ ਆ, ਆਰਾਮ ਨਾਲ ਉਹਨਾਂ ਕੋਲ ਟਾਈਮ ਲੈ ਲਓ ਵੀ ਮੈਂ ਸੌਂ ਰਿਹਾ ਵਾਂ ਅਤੇ ਮੈਂ ਤੁਹਾਨੂੰ ਥੋੜ੍ਹਾ ਸੌਣ ਨੂੰ ਹੋ ਕੇ ਮੈਂ ਤੁਹਾਨੂੰ ਮੂੰਹ ਹੱਥ ਧੋ ਕੇ 5 ਮਿੰਟ ਬਾਅਦ ਕਾਲ ਕਰਦਾ, ਆਪਣਾ ਨੰਬਰ ਦੇ ਦਿਓ,
1: ਜਾਂ ਮੇਰੇ ਨਾਲ ਪੰਜਾਬੀ 'ਚ ਗੱਲ ਕਰ, ਇੰਟਰਪ੍ਰੇਟਰ ਲੈ ਕੇ ਆ, ਜਾਂ ਕੋਈ
0: ਕੁਛ ਕਰ ਲਓ,
1: ਮੈਂ ਇਨ ਪਰਸਨ ਮਿਲਣਾ ਚਾਹੁੰਦਾ ਹੈ ਨਾ, ਉਹਦੇ ਨਾਲ ਉਹਦਾ ਕੰਮ ਵੱਧਦਾ, ਕਿੱਥੇ ਉਹਨੂੰ ਆਹ 2 ਚੀਜ਼ਾਂ ਚਾਹੀਦੀਆਂ, ਯੈਸ ਨੋ ਉਹ ਆਪਾਂ ਕਰਤੀਆਂ ਅਤੇ ਉਹਨੇ ਰਿਕਾਰਡ ਕਰਕੇ ਰੱਖ,
0: ਉਹਨੇ ਰਿਕਾਰਡ ਕਰਕੇ ਉਹਨੇ ਪਰੇ ਮਾਰਨਾ, ਮੁੜ ਕੇ ਉਸੇ ਚੀਜ਼ ਨੂੰ ਸਾਬਤ ਕਰਨ ਦੇ ਲਈ ਪਤਾ ਨਹੀਂ ਤੁਹਾਨੂੰ ਕਿੰਨਾ ਟਾਈਮ ਲੱਗਦਾ, ਯੂ ਨੈਵਰ ਨੋ ਉਹਨਾਂ ਨੇ ਕਿਹੜੇ ਤਰੀਕੇ ਨਾਲ ਘੁਮਾ ਕੇ ਤੁਹਾਨੂੰ ਪੁੱਛਣਾ। ਥੈਂਕ ਯੂ ਵਿਕਰਮ ਜੀ ਤੁਹਾਡਾ।
3: ਹਾਂਜੀ, ਲਾਸਟ ਚੀਜ਼ ਭਾਅ ਜੀ ਇੱਕ ਹੋਰ ਐਡ ਕਰਦੀ ਸੀ ਕਿ ਕਈ ਵਾਰੀ ਬਜਾਏ 2 ਡਰਾਈਵਰਾਂ ਤੋਂ ਵੀ ਇੱਕ ਰੋਡ ਦਾ ਚਾਹੇ ਕੌਂਸਲ ਦਾ ਵੀ ਫਾਲਟ ਹੋ ਸਕਦਾ ਜਿੱਥੇ ਇਹਨਾਂ ਦੀ ਨਲਾਇਕੀ ਹੋਵੇ ਰੋਡ ਦੇ ਉੱਤੇ ਕੋਈ
1: ਜੀ।
3: ਹਾਂਜੀ, ਸੋ ਇਹ ਮਤਲਬ ਕਿ ਥਰਡ ਪਾਰਟੀ ਉਹ ਵੀ ਇਨਵੋਲਵ ਹੋ ਸਕਦੇ ਆ, ਕਿਤੇ ਕੋਈ ਸਾਈਨ ਮਿਸਿੰਗ ਹੋਵੇ ਜਾਂ ਲਾਈਨ ਮਾਰਕਿੰਗ ਚੰਗੀ ਨਾ ਹੋਵੇ, ਚਾਹੇ ਕੋਈ ਮਤਲਬ ਕੁਝ ਵੀ ਹੋ ਸਕਦਾ ਆ, ਜਿੱਦਾਂ ਮਰਜਿੰਗ ਕਰਨਾ ਆਪਾਂ ਲੈਫਟ ਰਾਈਟ, ਕਈ ਵਾਰੀ ਕੀ ਹੁੰਦਾ ਆ ਕਿ ਸਿੱਧੀਆਂ ਸੜਕਾਂ ਜਾਂਦੀਆਂ ਆ, ਦੈਨ ਉਹ ਮਿਡਲ ਦੇ ਵਿੱਚ ਇੱਕੋ ਬਣ ਜਾਂਦੀ ਹੈ ਨਾ, ਸੋ ਥੱਲੇ ਵਾਈਟ ਲਾਈਨ ਕੋਈ ਵੀ ਨਹੀਂ ਹੁੰਦੀ। ਸੋ ਅਗੇਨ ਕੋਈ ਵੀ ਐਕਸੈਪਟ ਨਾ ਕਰੋ, ਸਿੰਪਲ ਵਰਡ ਜੇ ਇੰਗਲਿਸ਼ 50% ਆ ਤਾਂ ਦੂਜੇ ਬੰਦੇ ਨੂੰ ਕਹਿ ਦਿਓ ਨੋ ਇੰਗਲਿਸ਼, ਅਤੇ ਕੁਝ ਇਸ ਤੋਂ ਬਾਅਦ ਅਤੇ ਘਰ ਦੀਆਂ ਡਿਟੇਲਾਂ ਕਦੀ ਨਾ ਸ਼ੇਅਰ ਕਰੋ, ਯੂ ਡੋਂਟ ਨੀਡ ਟੂ।
1: ਜੀ ਵਿਕਰਮ ਜੀ ਮਿਹਰਬਾਨੀ, ਹਰ ਵਾਰੀ ਮੈਲਾ ਜਾਣ ਕੇ, ਕਿਉਂ ਆਪਣਾ ਹੀ ਮੁੱਖ ਨੋਚ ਲਿਆ, ਪਾਣੀ ਵੀ ਗੰਧਲੇ ਹੁੰਦੇ ਨੇ, ਸ਼ੀਸ਼ੇ ਵੀ ਮੈਲੇ ਹੁੰਦੇ ਨੇ, ਇਸ ਲਈ ਜ਼ਰੂਰੀ ਨਹੀਂ ਕਈ ਵਾਰ ਲੱਗਦਾ ਹੁੰਦਾ ਆਪਾਂ ਵੀ ਇਹ ਸਾਰਾ ਮੇਰਾ ਹੀ ਫੋਲਟ ਸੀ, ਮੇਰੇ ਤੋਂ ਹੀ ਗਲਤੀ ਹੋਈ ਆ, ਪਰ ਅਸਲ 'ਚ ਜਦ ਤੁਸੀਂ ਹੋਲਿਸਟਿਕ ਵੇ ਨਾਲ ਦੇਖਦੇ ਹੋ ਚੀਜ਼ ਨੂੰ ਤਾਂ ਕੁਛ ਹੋਰ ਹੋਇਆ ਹੁੰਦਾ। ਸਾਡੇ ਇੱਕ ਮਿੱਤਰ ਗੱਲ ਸੁਣਾਉਂਦੇ ਹੁੰਦੇ ਆ, ਪੰਪ 'ਤੇ ਉਹ ਕਿਤੇ ਨਾ ਟਰੱਕ ਥੱਲੇ ਦੀ ਲੰਘਾਉਣ ਲੱਗੇ ਅਤੇ ਵੱਜ ਗਿਆ, ਗਲਤੀ ਤਾਂ ਇਹਨਾਂ ਦੀ ਸੀ ਹੈ ਨਾ, ਅਤੇ ਮੁੜ ਕੇ ਇਹਨਾਂ ਨੂੰ ਉਹ 20,000-30,000 ਦਾ ਬਿੱਲ ਪੰਪ ਵੱਲੋਂ ਇੱਧਰੋਂ ਉੱਧਰੋਂ ਆ ਗਿਆ ਹੈ ਨਾ, ਇਹ ਵਿਚਾਰੇ ਗਰੀਬ ਆਦਮੀ ਹੈ ਨਾ ਬੌਂਦਲਗੇ। ਫਿਰ ਇਹ ਕਿਸੇ ਚੰਗੇ ਵਕੀਲ ਨੂੰ ਮਿਲੇ, ਉਹ ਕਹਿੰਦਾ ਆ ਜਾ ਤੈਨੂੰ ਮੈਂ ਲੈ ਕੇ ਚੱਲਦਾ ਪੰਪ 'ਤੇ ਹੈ ਨਾ। ਉਹ ਗਏ, ਫੋਟੋ ਫੋਟੋ ਖਿੱਚ ਲਿਆਏ, ਉੱਥੇ ਲਿਖਿਆ ਹੀ ਨਹੀਂ ਸੀ ਹੋਇਆ ਜਿਵੇਂ 1.5 ਮੀਟਰ ਦੀ ਕਲੀਅਰੈਂਸ ਆ ਕੇ 2 ਮੀਟਰ ਦੀ ਕਲੀਅਰੈਂਸ ਆ।
0: ਓਕੇ,
1: ਖਤਮ ਕਰ ਪੰਪ ਦਾ ਪੰਪ ਦਾ ਨੁਕਸਾ
0: ਪੰਪ ਦਾ ਨੁਕਸਾ
1: ਪੰਪ ਨੂੰ ਲਿਖਣਾ ਚਾਹੀਦਾ ਸੀ ਇੱਥੇ ਹਨਾ
0: ਹਾਂ ਠੀਕ ਹੈ
1: ਸੋ ਕਹਿਣ ਦਾ ਮਤਲਬ ਜਿਹੜੇ ਹੁਣ ਜਿਵੇਂ ਰਣਜੋਤ ਹੋਣਾ ਦੱਸਿਆ ਵੀ ਵੇਸਲੇ ਜੇ ਹੋ ਕੇ ਯੈਸ ਨੋ ਜਿਹਾ ਕਰ ਦਿੰਦੇ ਹਾਂ ਆਪਾਂ ਅਤੇ ਇਸ ਲਈ ਕਿਸੇ ਦੀ ਸਲਾਹ ਵੀ ਲੈ ਲਿਆ ਕਰੋ ਜ਼ਰੂਰੀ ਨਹੀਂ ਹਰ ਚੀਜ਼ 'ਚ ਵੈਸੇ ਤਾਂ ਰੱਬ ਨੇ ਹਰੇਕ ਬੰਦੇ ਨੂੰ ਕੰਨ 'ਚ ਫੂਕ ਮਾਰ ਕੇ ਭੇਜਿਆ ਵੀ ਤੇਰੀ ਅਕਲ ਸਾਰਿਆਂ ਨਾਲੋਂ ਵੱਡੀ ਆ ਪਰ ਸੁਣ ਲਈ ਗੱਲ
0: ਇੱਕ ਨਾ ਵੈਸੇ ਜਦੋਂ ਕੋਈ ਵੀ ਰੱਬ ਨਾ ਕਰੇ ਕੋਈ ਵੀ ਸਾਨੂੰ ਜਦੋਂ ਬਿਪਤਾ ਪੈਂਦੀ ਹੈ ਨਾ ਕਿਸੇ ਵੀ ਤਰ੍ਹਾਂ ਦੀ ਇਹ ਬਿਪਤਾ ਹੀ ਹੁੰਦੀ ਹੈ ਜਿਹੜੀ ਬੈਠੇ ਬਿਠਾਏ ਤੁਹਾਨੂੰ ਕੋਈ ਪੈ ਜਾਂਦੀ ਹੈ ਕਿਸੇ ਵੀ ਤਰ੍ਹਾਂ ਦੀ ਕਦੀ ਵੀ ਹੋ ਸਕਦੀ ਹੈ ਅਤੇ ਉਹਨੂੰ ਜਦੋਂ ਆਪਾਂ ਬਹੁਤ ਜ਼ਿਆਦਾ ਡੀਪ ਆਪਾਂ ਗੁੱਸੇ 'ਚ ਜਾਂ ਆਪਾਂ ਡੀਪ ਸਦਮੇ 'ਚ ਚੱਲ ਜਾਂਦੇ ਹਾਂ ਨਾ ਅਤੇ ਤੁਸੀਂ ਧੇਲੇ ਦੀ ਕਮਾਈ ਨਹੀਂ ਕਰਦੇ ਉਹਦੇ 'ਚੋਂ ਕੁਛ ਵੀ ਨਹੀਂ ਸਿੱਖਦੇ ਉਹਦੇ 'ਚੋਂ ਉਲਟਾ ਗਵਾਉਂਦੇ ਹੀ ਗਵਾਉਂਦੇ ਹੋ ਸੋ ਕੋਈ ਵੀ ਤੁਹਾਡੇ ਉੱਤੇ ਬਿਪਤਾ ਪੈਂਦੀ ਆ ਕੋਈ ਵੀ ਇੱਦਾਂ ਦੀ ਚੀਜ਼ ਜਿਹੜੀ ਤੁਹਾਨੂੰ ਲੱਗਦਾ ਵੀ ਤੁਹਾਡੇ ਉਲਟ ਹੋ ਗਈ ਤੁਹਾਡੇ ਨਾਲ ਬਣਦੀ ਨਹੀਂ ਸੀ ਹੋਣੀ ਤੁਹਾਡਾ ਕਸੂਰ ਆ ਚਾਹੇ ਨਹੀਂ ਕਸੂਰ ਆ ਉਹਨੂੰ ਜੇ ਤੁਸੀਂ ਖਿੜੇ ਮੱਥੇ ਸੋਚ ਸਮਝ ਕੇ ਉਹਨੂੰ ਜੇ ਤੁਸੀਂ ਟੈਕਲ ਕਰਦੇ ਹੋ ਤਾਂ ਤੁਸੀਂ ਉਹਦੇ ਤੋਂ ਸਿੱਖਦੇ ਵੀ ਹੋ
1: ਖਾਸ ਤੌਰ
0: ਉਹ ਸਭ ਤੋਂ ਵੱਡਾ ਲੈਸਨ ਹੁੰਦਾ
1: ਨਵੇਂ ਆਇਆਂ ਲਈ ਖਾਸ ਤੌਰ 'ਤੇ ਜਿਹੜੇ ਵਿਦਿਆਰਥੀ ਵੀਜ਼ੇ 'ਤੇ ਆਉਂਦੇ ਆ ਉਹ ਕਿਸੇ ਨੂੰ ਕਿਹਾ ਉਹ ਕਹਿੰਦੇ ਯਾਰ ਬਟਨ ਦੱਬ ਕੇ ਲੰਘਣਾ ਹੁੰਦਾ ਇਹ ਹਰਾ ਜਿਹਾ ਬੰਦਾ ਜਿਹਾ ਬਣੂਗਾ ਫਿਰ ਜਾਈ ਹੈ ਨਾ ਕਹਿੰਦਾ ਵੀ ਇਹ ਮਤਲਬ ਮੈਂ ਜੇ ਆਈ ਲੰਘਿਆ ਫਿਰ ਕਹਿੰਦਾ ਫਿਰ ਤੈਨੂੰ ਪੁਲਿਸ ਜੁਰਮਾਨਾ ਕਰ ਸਕਦੀ ਕਰ ਦੇਣ ਮੇਰੀ ਕਿਹੜਾ ਕਹਿੰਦਾ ਕਾਪੀ ਰੱਖ ਲੈਣਗੇ ਹੁਣ ਉਹ ਇੰਡੀਅਨ ਸਟਾਈਲ ਸੋਚ ਆ ਤੁਹਾਡੀ ਹੈ
0: ਨਾ
1: ਇਸ ਲਈ ਭਾਈ ਜੇ ਤੁਹਾਨੂੰ ਕੋਈ ਸਿਆਣਾ ਬੰਦਾ ਤੁਹਾਡਾ ਚਾਚਾ ਤਾਇਆ ਕਹਿੰਦਾ ਵੀ ਕਾਕਾ ਕਾਰ ਦੀ ਇੰਸ਼ੋਰੈਂਸ ਮਸਟ ਆ ਰੱਖਣੀ ਪੈਣੀ ਆ ਰੱਖਣੀ ਚਾਹੀਦੀ ਆ ਤਾਂ ਉਹਦੇ ਪਿੱਛੇ ਕੋਈ ਕਾਰਨ ਆ
0: ਸੋ ਮੰਨ ਲਓ ਬੰਦਾ ਅਤੇ ਸਿੱਖ ਲਓ ਅਤੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਹੁਣ ਰੇਡੀਓ ਹਾਂਜੀ 1674 AM
4: ਜੀ ਕੀ ਹਾਲ ਹੈ ਪਿੱਠ ਦਰਦ ਦਾ ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
5: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433 465 492

0: ਰੇਡੀਓ ਹਾਂਜੀ 1674 AM ਗਾਣਾ ਤੁਸੀਂ ਸੁਣ ਰਹੇ ਸੀ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਟੇਪ ਸੀ ਵਧਾਈਆਂ ਜੀ ਵਧਾਈਆਂ ਵਾਲਾਂ ਵਿਚਲਾ ਚੀਰ ਅਤੇ ਜਿਨ੍ਹਾਂ ਜਿਨ੍ਹਾਂ ਨੇ ਇਹ ਜਵਾਬ ਦਿੱਤਾ ਸੀ ਜੀ ਉਹਨਾਂ ਦਾ ਜਵਾਬ ਹੋ ਗਿਆ ਠੀਕ
1: ਬਿਲਕੁਲ
0: ਅਤੇ ਆਪਾਂ ਤੋਰਦੇ ਹਾਂ ਪ੍ਰੋਗਰਾਮ ਨੂੰ ਅੱਗੇ ਅੱਜ ਗੱਲਬਾਤ ਸਾਡੀ ਚੱਲ ਰਹੀ ਆ ਇੰਸ਼ੋਰੈਂਸ ਦੇ ਜਿਹੜੇ ਸਕੈਮ ਨੇ ਉਹਨਾਂ ਦੇ ਬਾਰੇ ਅਤੇ ਕਿਹੜੇ ਕਿਹੜੀਆਂ ਸਕੈਮ ਨੇ ਜਿਨ੍ਹਾਂ ਤੋਂ ਆਪਾਂ ਅਵੇਅਰ ਰਹਿਣਾ ਵਾ ਉਹ ਤੁਹਾਨੂੰ ਆਪਾਂ ਦੱਸ ਦਿੰਦੇ ਹਾਂ ਇਸ ਹਿੱਸੇ ਦੇ ਵਿੱਚ ਅਤੇ ਫਿਰ ਆਪਾਂ ਤੁਹਾਡੇ ਵੀ ਵਿਚਾਰ ਲੈਂਦੇ ਹਾਂ ਜਿਹੜੇ ਸੱਜਣ ਹੋਲ 'ਤੇ ਨੇ ਪਰ ਉਸ ਤੋਂ ਪਹਿਲਾਂ ਇੱਕ ਸਵਾਲ ਸੀਗਾ ਇੱਕ ਮੈਸੇਜ ਸੀ ਜਿਹੜਾ ਮੈਨੂੰ ਮੁੜ ਕੇ ਹੋ ਸਕਦਾ ਵਿਸਰਨਾ ਜਾਵੇ ਇਹ ਪੁੱਛਣਾ ਚਾਹੁੰਦੇ ਨੇ ਕਿ ਜਿੱਦਾਂ ਇਹਨਾਂ ਦਾ ਨਾਮ ਵੈਸੇ ਇਹਨੂੰ ਧਿਆਨ ਦੇ ਨਾਲ ਸੁਣਿਓ ਕਿਉਂਕਿ ਬਹੁਤਿਆਂ ਦਾ ਇਹੋ ਹੀ ਆ ਮਸਲਾ ਜਿੱਦਾਂ ਇੰਡੀਅਨ ਪਾਸਪੋਰਟ ਦੇ ਉੱਤੇ ਇਹੋ ਹੀ ਹੁੰਦਾ ਵਾ ਜਿੱਦਾਂ ਮੰਨ ਲਓ ਇਹਨਾਂ ਦਾ ਨਾਂ ਆ ਮੰਨ ਲਓ ਇੱਕ ਆਪਾਂ ਚਲੋ ਨਾਂ ਚੇਂਜ ਕਰ ਲੈਂਦੇ ਹਾਂ ਇਹਨਾਂ ਦਾ ਨਾਂ ਹੈ ਮੰਨ ਲਓ ਗੁਰਵਿੰਦਰ ਸਿੰਘ
1: ਠੀਕ ਹੈ
0: ਗਿਵਨ ਨੇਮ ਦੇ ਵਿੱਚ ਆ ਇੰਡੀਅਨ ਪਾਸਪੋਰਟ ਦੇ ਉੱਤੇ ਅਤੇ ਇਹਨਾਂ ਦਾ ਨਾਂ ਜਿਹੜਾ ਇਹ ਸਵਾਲ ਕਰਦੇ ਨੇ ਕਿ ਚੇਂਜ ਕਰਾਉਣ ਦੇ ਲਈ ਮੈਂ ਕੀ ਗਿਵਨ ਨੇਮ ਦੇ ਵਿੱਚ ਗੁਰਵਿੰਦਰ ਆ ਜੇ ਅਤੇ ਸਰਨੇਮ ਦੇ ਵਿੱਚ ਸਿੰਘ ਆ ਜੇ ਕੀ ਇੱਦਾਂ ਆਪਾਂ ਕਰਵਾ ਸਕਦੇ ਹਾਂ ਜਾਂ ਫਿਰ ਬਹੁਤੀ ਵਾਰੀ ਜਿੱਦਾਂ ਇਹਨਾਂ ਨੇ ਸੁਣਿਆ ਹੋਊਗਾ ਵੀ ਸਰਨੇਮ ਜਿਹੜਾ ਉਹ ਐਡ ਕਰਾਉਣਾ ਸਰਨੇਮ ਐਡ ਕਰਾਉਣਾ ਅਤੇ ਉਹਦੇ ਲਈ ਫਿਰ ਬੜੇ ਬੰਦਿਆਂ ਨੂੰ ਇਹ ਕੰਫਿਊਜ਼ਨ ਹੋ ਜਾਂਦੀ ਆ ਵੀ ਸ਼ਾਇਦ ਉਹ ਜੋ ਪਹਿਲਾਂ ਹੈਗਾ ਵਾ ਉਹ ਹੈਗਾ ਵਾ ਸਰਨੇਮ ਐਡ ਹੀ ਕਰਾਉਣਾ ਪੈਣਾ ਅਲੱਗ ਤੋਂ ਵੇਖੋ ਤੁਸੀਂ ਕੁਛ ਵੀ ਕਰਵਾ ਸਕਦੇ ਹੋ
1: ਸਿੰਘ ਕਰਵਾ ਸਕਦੇ ਹੋ
0: ਤੁਸੀਂ ਗੁਰਵਿੰਦਰ ਉਹਦੇ 'ਚ ਕਰਕੇ ਸਿੰਘ ਸਰਨੇਮ 'ਚ ਲਿਆ ਸਕਦੇ ਹੋ ਇੱਦਾਂ ਵੀ ਕਰ ਸਕਦੇ ਹੋ ਤੁਸੀਂ ਉਸੇ ਨਾਂ ਨੂੰ ਨਖੇੜ ਕੇ ਵੀ ਲਿਖ ਸਕਦੇ ਹੋ ਤੁਸੀਂ ਐਡ ਕਰਾਉਣਾ ਵਾ ਅਤੇ ਤੁਸੀਂ ਐਡ ਕਰਾ ਸਕਦੇ ਹੋ ਤੁਸੀਂ ਮੰਨ ਲਓ ਗੁਰਵਿੰਦਰ ਸਿੰਘ ਅਤੇ ਅੱਗੇ ਤੁਹਾਡਾ ਮੰਨ ਲਓ ਔਜਲਾ ਵਾ ਅਤੇ ਤੁਸੀਂ ਉਹ ਔਜਲਾ ਸੰਧੂ ਤੁਸੀਂ ਜੋ ਵੀ ਕਰਾਉਣਾ ਉਹ ਅੱਗੇ ਕਰਵਾ ਸਕਦੇ ਹੋ ਸੋ ਤੁਸੀਂ ਕੁਛ ਵੀ ਕਰ ਸਕਦੇ ਹੋ ਉਹ ਤੁਸੀਂ ਨਾਂ ਜਿਹੜਾ ਵੀ ਚੇਂਜ ਕਰਨਾ ਵਾ ਉਹ ਤੁਸੀਂ ਉਹਦੇ ਵਿੱਚ ਫਾਰਮ ਦੇ ਵਿੱਚ ਭਰ ਦੇਣਾ ਅਤੇ ਉਹ ਤੁਹਾਡਾ ਹੋ ਜਾਣਾ
1: ਇੱਕ ਕਚਹਿਰੀਆਂ ਵਾਲਾ ਐਫੀਡੈਵਿਟ ਹੀ ਹੈ ਜਿਹਦੇ 'ਚ ਲਿਖਿਆ ਹੁੰਦਾ ਵੀ ਹੈ ਨਾ ਮੈਨੂੰ ਗੁਰਵਿੰਦਰ ਸਿੰਘ ਦੇ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਸਿੰਘ ਗੁਰਵਿੰਦਰ ਵੀ ਮੇਰਾ ਹੀ ਨਾਂ ਹੈ ਅਤੇ ਮੇਰੀ ਆਹ ਡੇਟ ਆਫ ਬਰਥ ਆ ਅਤੇ ਆਹ ਐਡਰੈਸ ਆ
0: ਸੋ ਉਹ ਤੁਸੀਂ ਸਿਰਫ ਕਰਨਾ ਅਤੇ ਇੱਕ ਅਗਲਾ ਇਹਨਾਂ ਦਾ ਸਵਾਲ ਉਹ 'ਚ ਹੋ ਸਕਦਾ ਤੁਹਾਨੂੰ ਨੌਲੇਜ ਹੋਵੇ ਕਹਿੰਦੇ ਨੇ ਕਿ ਸਿਟੀਜ਼ਨਸ਼ਿਪ ਲੈਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਜਾਂ ਬਾਅਦ 'ਚ ਮੈਂ ਆਪਣਾ ਦੱਸ ਦਿੰਦਾ ਤੁਸੀਂ ਉਹਦੇ ਬਾਰੇ ਤੁਸੀਂ ਦੱਸ ਦਿਓ ਵੀ ਪਹਿਲਾਂ ਕੀ ਹੋ ਸਕਦਾ ਮੈਂ ਜੋ ਕੀਤਾ ਸੀ ਇਹ ਜਦੋਂ ਬਾਅਦ ਵਿੱਚ ਤੁਹਾਡਾ ਆ ਜਾਂਦਾ ਵਾ ਉਸ ਤੋਂ ਬਾਅਦ ਤੁਸੀਂ ਕੀ ਕਰਦੇ ਹੋ ਕਿ ਉਹ ਤੁਸੀਂ ਫਾਰਮ ਬਾਅਦ ਵਿੱਚ ਤੁਸੀਂ ਭਰਨਾ ਵਾ ਅਤੇ ਜਦੋਂ ਤੁਸੀਂ ਪਾਸਪੋਰਟ ਅਪਲਾਈ ਹਲੇ ਨਹੀਂ ਕੀਤਾ ਹੁੰਦਾ ਮੰਨ ਲਓ ਆਸਟ੍ਰੇਲੀਅਨ ਉਹ ਤੋਂ ਪਹਿਲਾਂ ਕਰ ਲਓ ਤਾਂ ਕਿ ਤੁਹਾਡੇ ਨਵੇਂ ਪਾਸਪੋਰਟ ਦੇ ਉੱਤੇ ਉਹ ਆ ਜਾਵੇ
1: ਜੀ ਤੁਸੀਂ ਸਹੀ ਫਰਮਾਇਆ ਕਿਉਂਕਿ ਜਿਹੜੀ ਸਿਟੀਜ਼ਨਸ਼ਿਪ ਆ ਉਹ ਤੁਹਾਡੀ ਪੀ ਆਰ ਵਾਲੇ ਕਾਗਜ਼ ਪੱਤਰ ਤੁਹਾਡੇ ਪਾਸਪੋਰਟ ਇਹਨਾਂ ਸਾਰੀਆਂ ਚੀਜ਼ਾਂ ਨਾਲ ਜੁੜੀ ਹੋਈ ਆ ਇਹ ਬਿਲਕੁਲ ਕਾਨੂੰਨ ਚੇਂਜ ਕਰਨ ਵਾਲੀ ਗੱਲ ਆ ਜਦਕਿ ਤੁਸੀਂ ਪਾਲਿਸੀ ਚੇਂਜ ਕਰਨੀ ਆ ਸੋ ਇਸ ਲਈ ਆਮ ਤੌਰ 'ਤੇ ਰਿਕਮੈਂਡਡ ਇਹੀ ਆ ਵੀ ਜੇ ਸਿਟੀਜ਼ਨਸ਼ਿਪ ਤੋਂ ਪਹਿਲਾਂ ਤੁਸੀਂ ਉਹ ਨਾਂ ਚੇਂਜ ਕਰਾਉਣ ਵਾਲੀ ਪ੍ਰਕਿਰਿਆ 'ਚ ਪੈ ਜਾਂਦੇ ਹੋ ਸਕਦਾ 3-4-5-6 ਮਹੀਨੇ ਆਈ ਲੰਘ ਲੁੰਘ ਜਾਣ ਉਹ ਕੰਪਲੈਕਸ ਆ ਸਿਟੀਜ਼ਨਸ਼ਿਪ ਲੈ ਕੇ ਫਿਰ ਪਾਸਪੋਰਟ 'ਚ ਚੇਂਜ ਕਰਾਉਣਾ ਆਸਾਨ ਆ ਜਿੰਨਾ ਕਿਉਂਕਿ ਮੈਂ ਆਪਣੀ ਮਿਸਿਜ਼ ਦਾ ਨਾਂ ਵੀ ਇੱਦਾਂ ਚੇਂਜ ਕਰਾਇਆ ਸੀ ਅਤੇ ਸਾਨੂੰ ਉਹਨਾਂ ਨੇ ਹੀ ਰਿਕਮੈਂਡ ਇੱਦਾਂ ਕੀਤਾ ਸੀ ਵੀ ਸਿਟੀਜ਼ਨਸ਼ਿਪ ਤੁਸੀਂ ਇਸੇ ਨਾਂ 'ਤੇ ਲੈ ਲਓ ਕਿਉਂਕਿ ਤੁਹਾਡੀ ਪੀ ਆਰ ਵਗੈਰਾ ਸਾਰੀ ਇਸ ਨਾਂ 'ਤੇ ਹੋਈ ਹੋਈ ਆ ਉਸ ਤੋਂ ਬਾਅਦ ਇੰਪੋਰਟੈਂਟ ਡਾਕੂਮੈਂਟ ਤਾਂ ਪਾਸਪੋਰਟ ਆ ਜਿਹੜਾ ਇੱਥੋਂ ਬਾਅਦ ਤੁਹਾਡੇ ਕੰਮ ਆਉਣਾ ਸਿਟੀਜ਼ਨਸ਼ਿਪ ਸਰਟੀਫਿਕੇਟ ਉਹਨਾਂ ਕੰਮ ਨਹੀਂ ਆਉਂਦਾ ਹਾਂ ਪਾਸਪੋਰਟ ਬਣਨ ਤੋਂ ਬਾਅਦ ਸਿਟੀਜ਼ਨਸ਼ਿਪ ਸਰਟੀਫਿਕੇਟ 'ਤੇ ਜੇ ਕਰਾਉਣਾ ਚੇਂਜ ਕਰਾਉਣ ਲਈ ਐਪਲੀਕੇਸ਼ਨ ਬਾਅਦ 'ਚੋਂ ਪਾ ਦਿਓ ਪਰ ਪਾਸਪੋਰਟ ਤੁਹਾਡਾ ਮੇਨ ਡਾਕੂਮੈਂਟ ਆ ਜਿਹੜਾ ਤੁਹਾਡਾ ਹਰ ਥਾਂ 'ਤੇ ਵਰਤਿਆ ਜਾਣਾ ਇਸ ਲਈ ਜਿਹੜੀ ਰਣਜੋਤ ਹੋਣਾ ਨੇ ਪ੍ਰੋਸੈਸ ਅਪਣਾਈ ਆ ਜਾਂ ਅਸੀਂ ਅਪਣਾਈ ਆ ਉਹ ਇਹੀ ਆ ਇੱਕ ਵਾਰ ਸਿਟੀਜ਼ਨਸ਼ਿਪ ਉਸੇ ਨਾਂ 'ਤੇ ਲੈ ਕੇ ਪਾਸਪੋਰਟ ਤਬਦੀਲੀ ਵੇਲੇ ਉਹ ਕਰਾ ਲਈਏ
0: ਜੀ ਸੋ ਉਹਦੇ 'ਚ ਸਿੱਧਾ ਸਿੱਧਾ ਜਾ ਇਹਨੂੰ ਜੇ ਹੋਰ ਤੁਸੀਂ ਸਮਝਣਾ ਤਾਂ ਉਹ ਇਹ ਆ ਕਿ ਜਦੋਂ ਤੁਸੀਂ ਮੰਨ ਲਓ ਸਿਟੀਜ਼ਨਸ਼ਿਪ ਅਪਲਾਈ ਕਰਨੀ ਆ ਜਿੱਦਾਂ ਜਿਹੜਾ ਤੁਹਾਡਾ ਸਵਾਲ ਹੈ ਵੀ ਪਹਿਲਾਂ ਕਰ ਲਈਏ ਅਤੇ ਉਹਦੇ ਲਈ ਕੀ ਹੁੰਦਾ ਵੀ ਤੁਹਾਨੂੰ ਪਰੂਫ ਦੇ ਨਾਲ ਲਾਉਣੇ ਪੈਂਦੇ ਇੰਡੀਅਨ ਪਾਸਪੋਰਟ ਤੁਹਾਡੇ ਸਰਟੀਫਿਕੇਟ ਲੱਗਣੇ ਆ ਜਿਹੜੇ ਡੇਟ ਆਫ ਬਰਥ ਸਾਬਤ ਕਰਨ ਦੇ ਲਈ ਤੁਹਾਡਾ ਬਰਥ ਸਰਟੀਫਿਕੇਟ ਉਹਦੀ ਥਾਂ 'ਤੇ ਜਾਂ ਉਹ ਕੋਈ ਪਰੂਫ ਹੈ
1: ਅਤੇ
0: ਉਹ ਸਾਰੇ ਮੁੜ ਕੇ ਮੈਚ ਨਹੀਂ ਕਰਨੇ ਤੁਹਾਡੇ ਤੁਹਾਨੂੰ ਉਹ ਸਾਰੇ ਚੇਂਜ ਕਰਨੇ ਪੈਣਗੇ ਅਤੇ ਜਾਂ ਫਿਰ ਪਰੂਫ ਦੇਣਾ ਪਊਗਾ ਵੀ ਹੈ ਨਾ ਉਹ ਲੰਮਾ ਪੈ ਜਾਣਾ ਕੰਮ ਕਿਉਂਕਿ ਉਹ ਤੁਹਾਡਾ ਹੋਣਾ ਵਾ ਇੰਡੀਆ ਦੇ ਰੂਲ ਦੇ ਹਿਸਾਬ ਨਾਲ ਚੇਂਜ ਜੇ ਤੁਸੀਂ ਉਹ ਕਰਵਾਇਆ ਤੁਹਾਨੂੰ ਇੰਡੀਅਨ ਪਾਸਪੋਰਟ 'ਤੇ ਕਰਾਉਣਾ ਪੈਣਾ ਇੱਥੇ ਜਿਹੜਾ ਉਹ ਈਜ਼ੀ ਆ ਤੁਸੀਂ ਉਹ ਸਾਰਾ ਕੁਛ ਅਪਲਾਈ ਕਰਕੇ ਅਤੇ ਜਿੱਦਾਂ ਤੁਹਾਡਾ ਪਾਸਪੋਰਟ ਆਉਣ ਤੋਂ ਪਹਿਲਾਂ ਤੁਸੀਂ ਕਰ ਸਕਦੇ ਹੋ ਇਹਦੇ ਬਾਰੇ ਮੈਂ ਸ਼ੋਰ ਨਹੀਂ ਹਾਂ ਕਿ ਹੋ ਸਕਦਾ ਕਿ ਤੁਹਾਡਾ ਸਿਟੀਜ਼ਨਸ਼ਿਪ ਆਉਣ ਤੋਂ ਪਹਿਲਾਂ ਵੀ ਤੁਸੀਂ ਉਹ ਕਰ ਸਕਦੇ ਹੋ ਤਾਂ ਕਿ ਉਸ ਦੇ ਉੱਤੇ ਤੁਹਾਡਾ ਚੇਂਜ ਹੋ ਕੇ ਆ ਜੇ ਪਰ ਉਹਨਾਂ ਚੱਕਰਾਂ 'ਚ ਮੈਂ ਆਪਾਂ ਨਹੀਂ ਪਏ ਅਤੇ ਇਸ ਕਰਕੇ ਤੁਹਾਨੂੰ ਵੀ ਨਹੀਂ ਆਪਾਂ ਸਲਾਹ ਦੇ ਸਕਦੇ ਇੱਕ ਬੇਨਤੀ ਹੋਰ ਆ ਕਿ ਹੁਣ ਜਦੋਂ ਤੁਸੀਂ ਆਪਣੇ ਮੈਸੇਜ ਕਰੋਗੇ ਸਲਾਹ ਦਿਓਗੇ ਅਤੇ ਉਹੀ ਸਲਾਹ ਦਿਓ ਉਹੀ ਮੈਸੇਜ ਕਰਿਓ ਜੋ ਤੁਹਾਡਾ ਖੁਦ ਦਾ ਐਕਸਪੀਰੀਅੰਸ ਆ ਪਲੀਜ਼ ਸੁਣੇ ਸੁਣਾਏ ਅਤੇ ਕੋਈ ਨਾ ਕਰਿਓ ਇੱਦਾਂ ਫਿਰ ਬੰਦੇ ਹੋਰ ਜ਼ਿਆਦਾ ਕੰਫਿਊਜ਼ ਹੋ ਜਾਂਦੇ
1: ਇੱਕ ਲਾਈਨ ਹੋਰ ਰਹਿ ਗਈ ਜਿਹੜੀ ਪੁੱਛੀ ਸੀ ਵੀ ਇਹ ਨਾਂ ਜੱਗੋਂ ਤੇਰਮਾ ਵੀ ਬਦਲਿਆ ਜਾ ਸਕਦਾ ਜਾਂ ਕੁਛ ਮਿਲਦਾ ਜੁੜਦਾ ਹੀ ਬਦਲਣਾ ਹੁੰਦਾ ਕਈ ਸਪੈਸ਼ਲ ਸਰਕਮਸਟਾਂਸਿਸ ਅਤੇ ਕੇਸਿਸ ਹੁੰਦੇ ਆ ਜਿਹਦੇ 'ਚ ਰੀਜ਼ਨ ਦੇ ਕੇ ਆਪਣਾ ਨਾਂ, ਹੁਣ ਜਿਵੇਂ ਡੋਮੈਸਟਿਕ ਵਾਇਲੈਂਸ ਦੀਆਂ ਕਈ ਔਰਤਾਂ ਪੀੜਿਤ ਨੇ, ਉਹਨਾਂ ਨੂੰ ਲੱਗਦਾ ਵੀ ਮੇਰਾ ਘਰ ਵਾਲਾ ਮੈਨੂੰ ਇਸ ਨਾਂ ਤੋਂ ਲੱਭ ਸਕਦਾ, ਉਹਨਾਂ ਦਾ ਨਾਂ ਜਿਵੇਂ ਅਮਰੀਕ ਕੌਰ ਤੋਂ ਗੁਲਾਬ ਕੌਰ ਬਦਲਿਆ ਜਾ ਸਕਦਾ, ਅੰਗਰੇਜ਼ੀ 'ਚ ਨਾਂ ਲਿਖਿਆ ਜਾ ਸਕਦਾ, ਹੈ ਨਾ, ਬਲਿੰਡਾ ਸਮਿਥ ਲਿਖਿਆ, ਕੁਛ ਵੀ ਕੀਤਾ ਜਾ ਸਕਦਾ, ਬਸ਼ਰਤੇ ਕਿ ਤੁਸੀਂ ਉਹਦੀ ਤੁਹਾਡੇ ਕੋਲ ਰੀਜ਼ਨੇਬਲ ਐਕਸਪਲੇਨੇਸ਼ਨ ਹੋਵੇ। ਮੇਰਾ ਜਿਹੜਾ ਕੈਂਸਰ ਰਿਸਰਚ ਦਾ ਪੁਰਾਣਾ ਬੌਸ ਸੀ, ਉਹਦਾ ਨਾਂ ਕਿਸੇ ਕੋਲੰਬੀਅਨ ਡਰੱਗ ਲਾਰਡ ਨਾਲ ਮਿਲਦਾ ਸੀ, ਉਹ ਕਹਿੰਦਾ ਮੈਂ ਜਿਹੜੇ ਵੀ ਏਅਰਪੋਰਟ ਮਾਨਚੈਸਟਰ ਰੁਕਿਆ ਕਰਾਂ, ਬੁਡਾਪੈਸਟ ਰੁਕਾਂ, ਕਿਤੇ ਰੁਕਾਂ, ਕਹਿੰਦਾ ਮੈਨੂੰ ਕਢਾ ਜਾ, ਕਹਿੰਦਾ ਉਹ ਕਮਰੇ ਜਿਹੇ 'ਚ ਬਿਠਾ ਕੇ ਮੈਨੂੰ ਉਹਨਾਂ ਨੇ ਪੁੱਛੀ ਪੱਛੀ ਜਾਇਆ, ਕਹਿੰਦਾ ਬਥੇਰਾ ਕਿਹੜਾ ਵੀ ਮੈਂ ਡਾਇਰੈਕਟਰ ਲੱਗਿਆ, ਮੈਂ ਆਹ ਲੱਗਿਆ, ਆਹ ਮੇਰੀ ਫੋਟੋ ਆ, ਮੇਰਾ ਪ੍ਰੋਫਾਈਲ ਆ, ਉਹ ਕਹਿੰਦੇ ਨਾ ਚੈੱਕ ਕਰਾਂਗੇ,
0: ਇੱਕ ਵਾਰੀ ਮੇਕ ਸ਼ੋਰ ਕਰਾਂਗੇ,
1: ਤੇਰਾ ਬੈਗ ਬੂਗ ਵੀ ਚੈੱਕ ਹੋਊਗਾ ਅਜੇ। ਸੋ ਉਹਨੂੰ ਫਿਰ ਬਿਲਕੁਲ ਹੀ ਆਪਣਾ ਨਾਂ ਤਬਦੀਲ ਕਰਨਾ ਪਿਆ
0: ਜੀ। ਸੋ ਖੈਰ, ਹੋਰ ਤੁਹਾਨੂੰ ਵਧੇਰੇ ਜਾਣਕਾਰੀ ਚਾਹੀਦੀ ਹੋਊਗੀ ਤੇ ਫਿਰ ਆਪਾਂ ਕਿਸੇ ਦਿਨ ਗੱਲ ਛੇੜ ਲਾਂਗੇ, ਕਿਉਂਕਿ ਫਿਰ ਸਾਡੀ ਆਹ ਵਾਲੀ ਇਨਫੋਰਮੇਸ਼ਨ ਵਿੱਚ ਰਹਿ ਜਾਣੀ ਆ, ਤੇ ਆਪਾਂ ਆਉਂਦੇ ਹਾਂ ਹੁਣ, ਕਿਉਂਕਿ ਇਹ ਆਪਾਂ ਵਿੱਚ ਗੱਲ ਤੁਰ ਪਈ ਤੇ ਇੱਧਰ ਲੈ ਆਏ ਆ, ਇਹਦੇ ਬਾਰੇ ਕੋਈ ਆਪਾਂ ਜਿਹੜੀ ਕਹਿ ਲਓ ਵੀ ਡਾਟੇ ਸਾਹਮਣੇ ਰੱਖ ਕੇ ਨਹੀਂ ਤੁਹਾਡੇ ਨਾਲ ਕਰ ਰਹੇ, ਇਸ ਕਰਕੇ ਕਿਸੇ ਵੇਲੇ ਕੋਈ ਉੱਤੇ ਥੱਲੇ ਹੋ ਸਕਦੀ, ਇਸ ਕਰਕੇ ਇਹਨੂੰ ਆਪਾਂ ਜ਼ਿਆਦਾ ਨਹੀਂ ਛੇੜਦੇ। ਪਰ ਜੇ ਤੁਹਾਡਾ ਇੰਟਰਸਟ ਆ ਹੋਰ ਬੜਿਆਂ ਦੇ ਲੋੜ ਦੀ ਆਏ, ਤੇ ਆਪਾਂ ਅਗਲੇ ਬੁੱਧਵਾਰ ਫਿਰ ਦੁਬਾਰਾ ਕਰ ਲਾਂਗੇ, ਜਦੋਂ ਸਾਡੇ ਕੋਲ ਸਾਰਾ ਕੁਛ ਜਿਹੜਾ ਇਹਦੇ ਬਾਰੇ ਇਨਫੋਰਮੇਸ਼ਨ ਜਿਹੜੀ ਆ ਸਾਹਮਣੇ ਪਈ ਹੋਊਗੀ। ਵੈਸੇ ਕੋਈ ਬਹੁਤ ਜ਼ਿਆਦਾ ਇਹਦੇ 'ਚ ਹੈ ਨੀਗਾ,
1: ਡਾਕਟਰੀ ਸਲਾਹ 'ਤੇ ਵੀ ਲਿਖਿਆ ਹੁੰਦਾ ਦਿਸ ਇਜ਼ ਫੋਰ ਜਨਰਲ ਇਨਫੋਰਮੇਸ਼ਨ ਓਨਲੀ। ਮਾਈਗ੍ਰੇਸ਼ਨ
0: ਮਾਰਾ ਵੀ ਦੱਸ ਦੋ
1: ਨਾਲ, ਮਾਰਾ ਨੰਬਰ ਦੱਸ ਦਿੰਦੇ ਜੀ। ਤੇ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਸੀ, ਸਕੈਮ ਧੋਖਾਧੜੀਆਂ 500 to 700 million ਹਰੇਕ ਸਾਲ, ਹੈ ਨਾ, ਧੋਖਾਧੜੀਆਂ ਇਹੋ ਜਿਹੀਆਂ ਜਿਹੜੀਆਂ ਇੰਸ਼ੋਰੈਂਸ ਵਾਲਿਆਂ ਨੂੰ ਪਤਾ ਵੀ ਲੱਗ ਜਾਂਦੀਆਂ ਵੀ ਇਹ ਧੋਖਾਧੜੀ ਆ, ਪਰ ਉਹਦੇ ਬਾਵਜੂਦ ਉਹਨਾਂ ਚੀਜ਼ਾਂ 'ਤੇ ਨੱਥ ਨਹੀਂ ਪਾਈ ਜਾ ਸਕੀ। ਅਤੇ ਇਸ ਤੋਂ ਇਲਾਵਾ ਇੰਡਸਟਰੀ ਸਟੈਂਡਰਡਸ ਮੁਤਾਬਕ ਮੰਨਿਆ ਇਹ ਵੀ ਜਾਂਦਾ ਕਿ 500 to 700 million ਇਹੋ ਜਿਹਾ ਵਾ ਜਿਹਦਾ ਪਤਾ ਹੀ ਨਹੀਂ ਲੱਗਦਾ ਹਰੇਕ ਸਾਲ ਵੀ ਅਸਲ 'ਚ ਧੋਖਾਧੜੀ ਹੋ ਚੁੱਕੀ ਹੈ, ਸਕੈਮ ਹੋ ਚੁੱਕਿਆ, ਪਰ ਉਹਨੂੰ ਸਾਬਤ ਕਰਨ ਦਾ ਕੋਈ ਢੰਗ ਤਰੀਕਾ ਹੀ ਹੈ ਨਹੀਂ। ਮੰਨ ਲਓ ਹੁਣ ਕਾਰ ਤੁਹਾਡੀ ਹਲਕੀ ਜਿਹੀ ਝਰੀਟ ਵੱਜੀ ਆ, ਅਤੇ ਤੁਸੀਂ ਉਹ ਉਹਨਾਂ ਨੇ ਕਿਤੇ ਮਾਰ ਮੂਰ ਕੇ ਅਤੇ ਉਹ ਵਿੱਚ ਸਾਰਾ ਆਂਡਾ ਪੇਟਾ ਹੀ ਬਦਲਤਾ, ਸਾਰਾ ਇੰਜਣ ਹੀ ਬਦਲਤਾ, ਟਾਇਰ ਵੀ ਵਿੱਚ ਹੀ ਬਦਲਤੇ, ਇਹ ਇੱਕ ਤਰ੍ਹਾਂ ਦਾ ਇੱਕ ਉਦਾਹਰਣ ਤੁਹਾਨੂੰ ਦੇ ਰਿਹਾ ਮੈਂ, ਹੈ ਨਾ। ਅਤੇ ਬਾਕੀ ਜਿਹੜੇ ਪ੍ਰੀਮੀਅਮ ਵਧੇ ਆ ਉਹ 40-45% ਪ੍ਰੀਮੀਅਮ ਪਿਛਲੇ 5-4 ਸਾਲਾਂ 'ਚ ਵੱਧ ਗਏ ਨੇ,
0: ਇੰਨਾ ਜ਼ਿਆਦਾ ਫਰਕ।
1: ਕੋਵਿਡ ਵੀ ਰੀਜ਼ਨ ਆ, ਕਾਰਾਂ ਦੀ ਚੋਰੀ ਚਕਾਰੀ ਰੀਜ਼ਨ ਆ, ਇਹ ਜਿਹੜੇ ਬੇਲੋੜੇ ਲੋਕ, ਹੈ ਨਾ, ਡਰੱਗ ਅਬਿਊਜ਼ ਵੀ ਕਹਿ ਲਓ, ਨਸ਼ਾ ਪੱਤਾ ਕਹਿ ਲਓ, ਪੁਲਿਸ ਦਾ ਕੋਈ ਡਰ ਹੈ ਨਹੀਂ, ਲੋਕ ਕਿਸੇ ਦੀ ਕਾਰ ਚੋਰੀ ਕਰਕੇ ਕਿਸੇ 'ਚ ਮਾਰਤੀ, ਭਜਾ ਕੇ ਝਰੀਟਾਂ ਪਾ ਤੀਆਂ, ਜੰਗਲ ਸੱਟ ਕੇ ਅੱਗ ਲਾ ਤੀ, ਇਹੋ ਜਿਹਾ ਬੜਾ ਕੁਛ ਅੱਜ ਕੱਲ੍ਹ ਹੋ ਰਿਹਾ। ਉਹਦੀ ਵਜ੍ਹਾ ਕਰਕੇ ਹੁਣ ਔਸਤ ਜਿਹੜੀ ਕਾਰਾਂ ਦੀ ਇੰਸ਼ੋਰੈਂਸ ਆ ਉਹ ਮਤਲਬ $500-700 ਹਰੇਕ ਕਾਰ ਮਹਿੰਗੀ ਪੈ ਰਹੀ ਆ। ਸਾਨੂੰ ਲੱਗਦਾ ਹੀ ਹੁੰਦਾ ਵੀ ਯਾਰ ਇਹ 'ਚ ਮੇਰਾ ਕੀ ਨੁਕਸਾਨ ਆ, ਅਸਲ 'ਚ ਆਮ ਬੰਦੇ ਨੂੰ ਹੀ ਨੁਕਸਾਨ ਹੁੰਦਾ। ਹੁਣ ਜੇ ਤੁਹਾਡੇ ਗਲੀ ਮੁਹੱਲੇ 'ਚ 4 ਕਾਰਾਂ ਦੇ ਐਕਸੀਡੈਂਟ ਹੋਏ ਆ ਅਤੇ ਤੁਹਾਡੇ ਗੁਆਂਢੀ ਨੇ 3 ਕਾਰਾਂ ਕਲੇਮ ਕੀਤੀਆਂ ਹੋਈਆਂ, ਤਾਂ ਤੁਹਾਡੀ ਜਿਹੜੀ ਕਾਰ ਆ ਉਹਦੀ ਇੰਸ਼ੋਰੈਂਸ ਅਗਲੇ ਸਾਲ ਵਧਣ ਦੀ ਸੰਭਾਵਨਾ ਘੱਟੋ ਘੱਟ $80-90-100-200 ਵੀ ਇਹ ਗਲੀ ਮੁਹੱਲੇ 'ਚ ਇੱਕ ਤਰ੍ਹਾਂ ਦਾ। ਹੁਣ ਇਹ ਵੀ ਸਕੈਮ ਹੀ ਆ, ਤੁਹਾਨੂੰ ਅਕਸਰ ਕਈ ਲੋਕ ਸਲਾਹਾਂ ਦੇਣਗੇ ਵੀ ਯਾਰ ਸਾਡੇ ਏਰੀਏ 'ਚ ਤੁਸੀਂ ਇੰਸ਼ੋਰੈਂਸ ਕਰਾ ਲਓ ਆਪਣੀ ਕਾਰ ਦਾ, ਇੱਥੋਂ ਦਾ ਐਡਰੈਸ ਦੇ ਕੇ, ਕਿਉਂਕਿ ਸਸਤੀ ਪਊ $500-700। ਕਈ ਏਰੀਏ ਨੇ ਜਿੱਥੇ ਚੋਰੀਆਂ ਚਕਾਰੀਆਂ ਐਕਸੀਡੈਂਟ ਘੱਟ ਨੇ, ਅਤੇ ਉਹ ਆ ਹੁਣ ਗਿਜ਼ਬਨ ਵਾਲਾ ਪਾਸਾ ਵਾ, ਮੈਸਡਨ ਵਾਲਾ ਪਾਸਾ, ਇੱਧਰ ਕਾਰ ਇੰਸ਼ੋਰੈਂਸ ਸਸਤੀ ਆ, ਬਨਸਪਤ ਕਿ ਤੁਸੀਂ ਬੈਰਿਕ ਰਹਿੰਦੇ ਹੋ, ਕ੍ਰੈਨਬਨ ਰਹਿੰਦੇ ਹੋ, ਟਾਰਨੇਟ ਰਹਿੰਦੇ ਹੋ, ਤਾਂ ਲੋਕ ਉਹੋ ਜਿਹਾ ਕੁਛ ਵੀ ਕਰਦੇ ਆ। ਅਤੇ ਜਿਹੜੀ ਹੁਣ ਬਾਡੀ ਆ ਇੱਥੇ ਜਨਰਲ ਇੰਸ਼ੋਰੈਂਸ ਨਾਲ ਸੰਬੰਧਿਤ AFCA, ਉਹਨੂੰ ਘੱਟੋ ਘੱਟ 35-37 ਹਜ਼ਾਰ ਇੰਸ਼ੋਰੈਂਸ ਨਾਲ ਸੰਬੰਧਿਤ ਸ਼ਿਕਾਇਤਾਂ ਮਿਲੀਆਂ ਸੀ, ਜਿਹਦੇ 'ਚੋਂ ਜ਼ਿਆਦਾ ਮੋਟਰ ਵਹੀਕਲ ਨਾਲ ਰਿਲੇਟਡ ਸੀਗੀਆਂ। ਤਾਂ ਤੁਸੀਂ ਇਹਦਾ ਸਕੇਲ ਵੇਖ ਸਕਦੇ ਹੋ ਕਿ ਲੋਕ ਕਿੰਨੇ ਨਾ ਖੁਸ਼ ਨੇ ਇਸ ਇੰਡਸਟਰੀ ਨੂੰ ਲੈ ਕੇ। ਅਤੇ ਬਾਕੀ ਜ਼ਿਕਰ ਕਰਨਾ ਬਣਦਾ ਵੀ ਕਾਰ ਇੰਸ਼ੋਰੈਂਸ ਦੇ ਜਿਹੜੇ ਸਕੈਮ ਆ ਇਹਨਾਂ ਦੇ ਕਿਹੜੀਆਂ ਕਿਹੜੀਆਂ ਇਹਦੇ 'ਚ ਆਮ ਤੌਰ 'ਤੇ ਜਿਹੜੀਆਂ ਸੁਣਨ ਨੂੰ ਮਿਲਦੀਆਂ ਗੱਲਾਂ, ਇੱਕ ਤਾਂ ਜਾਣ ਬੁੱਝ ਕੇ ਕਰਾਇਆ ਐਕਸੀਡੈਂਟ ਆ, ਮਤਲਬ ਸਕੈਮਰ ਨੇ ਅਚਾਨਕ ਬ੍ਰੇਕ ਲਾ ਤੀ ਅਤੇ ਗੱਡੀ ਪਿੱਛੇ ਮਾਰ ਕੇ, ਹੈ ਨਾ, ਇੰਟੈਂਸ਼ਨਲੀ ਜਾਣੀ ਉਹਨੂੰ, ਹੈ ਨਾ, ਉਸ ਤੋਂ ਬਾਅਦ ਕਾਰ ਦੇ ਵਿੱਚ ਕੋਈ ਨੁਕਸ ਹੋਰ ਸੀ ਅਤੇ ਵਿੱਚ ਚੋਇਸ ਆਫ ਯੂਰ ਓਨ ਰਿਪੇਅਰ ਕਰਕੇ, ਮਤਲਬ ਜਾਣ ਬੁੱਝ ਕੇ ਉਹ ਕਰਕੇ, ਅਤੇ ਫਿਰ ਉਹ ਸਾਰੀ ਕਾਰ ਦੀ ਮੁਰੰਮਤ ਕਰਾ ਲਈ, ਟਾਇਰ ਵੀ ਬਦਲਾ ਲਏ, ਆਹ ਵੀ ਕਰ ਲਿਆ। ਅਤੇ ਕਈ ਲੋਕ ਤਾਂ ਜਿਹੜੇ ਕੰਮ ਚੋਰ ਨੇ ਉਹ ਮੇਰੀ ਜੀ ਪਿੱਠ ਠੋਕੀ ਹੁਣ, ਫਿਰ ਉਹ ਮੁੜ ਕੇ ਡਾਕਟਰੀ ਕਲੇਮ ਯੇ ਵੋ, ਮੇਰੀ ਹੁਣ ਪਿੱਠ ਦੀ ਸਰਜਰੀ ਹੋਊ, ਪੇਨ ਕਿਲਰ ਇਹ ਵੋ, ਸਰਕਾਰ ਤੋਂ ਛੁੱਟੀ, ਵਰਕ ਕੰਪਨਸੇਸ਼ਨ, ਕੰਮ 'ਤੇ ਚੱਲਿਆ ਸੀ ਮੈਂ, ਇੱਥੋਂ ਤੱਕ ਵੀ ਇਹ ਗੱਲਾਂ ਗਈਆਂ ਨੇ। ਅਤੇ ਬਹੁਤ ਸਾਰੇ ਕੇਸਾਂ 'ਚ ਇਹਨਾਂ ਦੀਆਂ ਫਿਰ ਖੁੱਲ੍ਹ ਕੇ ਇਨਵੈਸਟੀਗੇਸ਼ਨਸ ਹੁੰਦੀਆਂ, ਕਈ ਵਾਰ ਚੋਰਾਂ ਨੂੰ ਮੋਰ ਵੀ ਪੈ ਜਾਂਦੇ। ਦੂਜਾ, ਨਕਲੀ ਚੋਰੀ ਜਾਂ ਜਾਣ ਬੁੱਝ ਕੇ ਗੱਡੀ ਨੂੰ ਨੁਕਸਾਨ ਪਹੁੰਚਾਉਣਾ, ਮਤਲਬ ਜਾਣੀ ਕਈ ਲੋਕ ਹੁੰਦੇ ਆ ਨਾ ਠੱਗ ਚੋਰ, ਆਪਦੀ ਕਾਰ ਆਪ ਹੀ ਚੋਰੀ ਕਰਾ ਦਿੱਤੀ ਅਤੇ ਜੰਗਲਾਂ 'ਚ ਢਾ ਕੇ ਅੱਗ ਲਗਵਾ ਦਿੱਤੀ, ਇੱਦਾਂ ਦੀਆਂ ਗੱਲਾਂ ਵੀ ਮੈਂ ABC 'ਤੇ ਕੁਛ ਰਿਪੋਰਟਾਂ ਪੜ੍ਹੀਆਂ। ਤੇ ਉਦੋਂ ਫਿਰ ਇੰਸ਼ੋਰੈਂਸ ਕੰਪਨੀ ਤੋਂ ਉਹਦਾ ਕਲੇਮ ਲੈ ਲੈਣਾ। ਕਲੇਮ ਦੀ ਰਕਮ ਨੂੰ ਵਧਾ ਕੇ ਦੱਸਣਾ, ਜਿਵੇਂ ਮੁਰੰਮਤ ਕਰਾਈ ਲਾਈਟ ਦੀ ਅਤੇ ਵਿੱਚ ਹੈ ਨਾ ਆਹ ਵੀ ਪਾਤਾ ਉਹ ਵੀ ਪਾਤਾ, ਕਿਉਂਕਿ ਉਹ ਜਿਹੜਾ ਠੀਕ ਕਰਨ ਵਾਲਾ ਉਹ ਵੀ ਨਾਲ ਰਲਿਆ ਹੋਇਆ। ਉਹ ਕਹਿੰਦਾ ਭਾਅ ਜੀ ਜਿਹੜੀ ਤੁਸੀਂ ਇਹ $1500 ਐਕਸੈਸ ਆ ਮੈਂ ਵਿੱਚ ਹੀ ਕਵਰ ਕੁਵਰ ਕਰ ਦੇਣੀ, ਖੇਸ ਵਾ ਅੰਨਾ ਕੀ ਪਾਲੇ ਦੋ ਅੱਖਾਂ। ਅਤੇ ਹਰ ਬੰਦਾ ਆਪਣੇ ਆਪ ਨੂੰ ਇੱਦਾਂ ਜਸਟੀਫਾਈ ਕਰਨ ਲੱਗਿਆ ਹੋਇਆ

0: ਰਜਿਸਟਰ ਕਰਾਈ ਹੋਈ ਹੈ ਤੇ ਜਦੋਂ ਚੋਰੀ ਕਰਾਈ ਕਾਰ ਤਾਂ ਚੋਰੀ ਹੋਈ ਤਾਂ ਉਹ ਵੱਖੋ ਵੱਖਰੀਆਂ ਇੰਸ਼ੋਰੈਂਸ ਕੰਪਨੀਆਂ ਤੋਂ ਕਲੇਮ ਪਾਤੇ
1: ਜੀ
0: ਵੈਸੇ ਤਾਂ ਗੰਗਾਧਰ ਹੀ ਸ਼ਕਤੀਮਾਨ ਹੈ ਕਈ ਇੰਸ਼ੋਰੈਂਸ ਕੰਪਨੀਆਂ ਦੀ ਪੇਰੈਂਟ ਕੰਪਨੀ ਉਹੀ ਆ ਪਰ ਕਈਆਂ ਦੀਆਂ ਵੱਖੋ ਵੱਖਰੀਆਂ ਜਿਵੇਂ ਹੁਣ ਆਹ ਹੁਣ ਕਾਮਨਵੈਲਥ ਵਾਲੇ ਵੀ ਵੇਚਣ ਲੱਗ ਗਏ ਹੈ ਨਾ ਬਜਟ ਡਾਇਰੈਕਟ ਆ ਹੋਰ ਕਈ ਕੰਪਨੀਆਂ ਉਹਨਾਂ ਦੀਆਂ ਪੇਰੈਂਟ ਕੰਪਨੀਆਂ ਵੱਖਰੀਆਂ ਨੇ ਇਹ ਜਿਹੜੇ ਮਾਹਰ ਲੋਕ ਨੇ ਇਹ ਦੇਖ ਲੈਂਦੇ ਆ ਵੀ ਆਹ ਪੇਰੈਂਟ ਕੰਪਨੀ ਸੇਮ ਆ ਤਾਂ ਆਹ 6 ਕੰਪਨੀਆਂ ਨੇ ਇਹਨਾਂ ਨਾਲ ਇੰਸ਼ੋਰੈਂਸ ਨਹੀਂ ਕਰਾਉਣੀ ਇਹਦੇ ਨਾਲ ਕਰਾਉਣੀ ਆ
1: ਜੀ
0: ਹੁਣ ਮੈਂ ਕੋਈ ਇਹ ਨਾ ਫੋਨ ਕਰਕੇ ਕਹਿ ਰਿਹਾ ਵੀ ਤੁਸੀਂ ਬੜੇ ਵਧੀਆ ਢੰਗ ਤਰੀਕੇ ਦੱਸ ਰਹੇ ਅਤੇ ਪਾਲਿਸੀ ਲੈਂਦੇ ਸਮੇਂ ਗਲਤ ਜਾਣਕਾਰੀ ਦੇਣਾ ਮਤਲਬ ਘੱਟ ਪ੍ਰੀਮੀਅਮ ਪ੍ਰਾਪਤ ਕਰਨ ਲਈ ਕੋਈ ਬੰਦਾ ਹੈ ਨਾ ਗਲਤ ਪਤਾ ਦੇ ਦਿੰਦਾ ਜਾਂ ਡਰਾਈਵਰ ਬਾਰੇ ਝੂਠ ਬੋਲ ਦਿੰਦਾ ਰਾਈਡ ਸ਼ੇਅਰ ਹੁਣ ਤੁਸੀਂ ਯੂਜ਼ ਕਰਦੇ ਹੋ ਮੰਨ ਲਓ ਊਬਰ ਈਟ ਲਈ ਕਾਰ ਲਾਈ ਹੋਈ ਆ ਪਰ ਅਸਲ 'ਚ ਕਹਿੰਦੇ ਹੋ ਵੀ ਮੈਂ ਕਮਰਸ਼ੀਅਲ ਯੂਜ਼ ਲਈ ਨਹੀਂ ਵਰਤਦਾ ਅਤੇ ਇੱਕ ਜਿਹੜੀਆਂ ਤੁਸੀਂ ਆਪਣੀਆਂ ਟੋ ਟਰੱਕ 'ਤੇ ਜਿਹੜੇ ਐਕਸੀਡੈਂਟ ਮੈਨੇਜਮੈਂਟ ਸਕੀਮ ਨੇ ਉਹ ਬੜੇ ਨੇ ਹੈ ਨਾ ਬੜੇ ਬੀਬੇ ਲੋਕ ਵੀ ਆ ਪਰ ਕਈ ਇਹੋ ਜਿਹੀਆਂ ਛੋਟੀਆਂ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਪ੍ਰਾਈਵੇਟ ਇੰਸ਼ੋਰੈਂਸ ਕੰਪਨੀਆਂ ਉਹਨਾਂ ਨੇ ਟੋ ਟਰੱਕ ਭੇਜਤਾ ਅਤੇ ਊਂ ਉਹ ਟੋ ਟਰੱਕ ਨੇ ਲੈਣਾ ਸੀ $1,000 ਉਹਦਾ $3,000-4,000 ਟੋ ਟਰੱਕ ਦਾ ਹੀ ਪਾਤਾ ਬਿੱਲ ਵੀ ਪਹਿਲਾਂ ਅਸੀਂ ਇਹਨੂੰ ਚੈਪਟਨ ਲੈ ਕੇ ਗਏ ਕਾਰ ਨੂੰ ਉੱਥੇ ਠੀਕ ਨਹੀਂ ਹੋਈ ਮੁੜ ਕੇ ਫਿਰ ਮੈਲਬਨ ਲਿਆਂਦੀ ਹੁਣ ਉਹ ਪਤਾ ਹੀ ਨਹੀਂ ਮਤਲਬ ਕਿੱਧਰੋਂ ਕਿੱਧਰ ਨੂੰ ਚਾਬੀ ਘੁਮਾਈ ਆ ਅਤੇ ਕੀ ਕੀਤਾ ਅਤੇ ਉਹਦੇ 'ਚ 10 ਕਿਸੇ ਦੇ ਬੰਦਾ ਕੋਈ ਉਹ 'ਚ ਲੇਅਰਾਂ ਹੀ ਇੰਨੀਆਂ ਐਡ ਕਰ ਦੇਣੀਆਂ ਸਿਸਟਮ 'ਚ ਤਾਂ ਕਿ ਇੰਸ਼ੋਰੈਂਸ ਕੰਪਨੀ ਲੱਭ ਹੀ ਨਾ ਸਕੇ ਵੀ ਇਹ ਬੇਲੋੜਾ ਖਰਚਾ ਆਇਆ ਅਤੇ ਆਇਆ ਕਿਵੇਂ ਅਤੇ ਉਹਦੇ ਗਵਾਹ ਬਣਾ ਲਏ ਜਾਂਦੇ ਆ ਵੀ ਇਹ ਹੋਇਆ ਮੇਰੀਆਂ ਅੱਖਾਂ ਸਾਹਮਣੇ ਹੋਇਆ ਮੈਂ ਤਾਂ ਇੱਦਾਂ ਦੀਆਂ ਵੀ ਇੰਸੀਡੈਂਟ ਜਾਣਦਾ ਵੀ ਕਾਰ ਘੱਟ ਮਤਲਬ ਉਹਦਾ ਡੈਮੇਜ ਹੋਇਆ ਸੀ ਉਹ ਜਿਹੜਾ ਬੰਦੇ ਨੇ ਠੀਕ ਕਰਨੀ ਸੀ ਉਹਨੇ ਮਾਰ ਮਾਰ ਲੋਹੇ 'ਚ ਵੱਧ ਡੈਮੇਜ ਕਰਕੇ ਉਹਦਾ ਵੱਧ ਰਿਪੇਅਰ ਕੀਤੀ ਫਿਰ ਇੱਦਾਂ ਦੇ ਡੋਜੀ ਲੋਕ ਵੀ ਇੰਡਸਟਰੀ 'ਚ ਹੈਗੇ ਆ ਪਰ ਇਹਦੇ ਨਾਲ ਕੀ ਹੁੰਦਾ ਓਵਰਆਲ ਸਿਸਟਮ 'ਤੇ ਜਦੋਂ ਪ੍ਰੈਸ਼ਰ ਪੈਂਦਾ ਓਵਰਆਲ ਸਿਸਟਮ ਦਾ ਬੁਰਾ ਹਾਲ ਹੁੰਦਾ ਅਤੇ ਤੁਹਾਡੀ ਕਾਰ ਜਿਹੜੀ ਗਰਾਜ 'ਚ ਖੜ੍ਹੀ ਆ ਉਹਦਾ ਪ੍ਰੀਮੀਅਮ ਅਗਲੇ ਸਾਲ ਵਧਣਾ
1: ਤੁਹਾਡਾ ਕੋਈ ਕੋਈ ਲੈਣਾ ਦੇਣਾ ਨਹੀਂ ਤਾਂ ਵੀ ਵੱਧ ਗਿਆ ਖੜ੍ਹੇ
0: ਹਾਂਜੀ ਅਤੇ ਦੂਜਾ ਹੁਣ ਮੰਨ ਲਓ ਛੋਟੇ ਬੱਚੇ ਆ ਜਾਂ 18-19-20 ਸਾਲ ਦਾ ਬੱਚਾ ਇੰਸ਼ੋਰੈਂਸ ਕੰਪਨੀ ਮਾਂ ਬਾਪ ਦੇ ਨਾਂ 'ਤੇ ਲੈ ਲਈ ਪਰ ਚਲਾ ਹੋ ਰਿਹਾ ਉਹ ਕੋਈ ਐਡਾ ਗੁਨਾਹ ਨਹੀਂ ਹੈ ਪਰ ਅਸਲ 'ਚ ਉਹ ਵੀ ਇੱਕ ਤਰ੍ਹਾਂ ਨਾਲ ਤੁਸੀਂ ਢੰਗ ਤਰੀਕਾ ਆਪਣੇ ਆਪ ਨੂੰ ਜਸਟੀਫਾਈ ਕੀਤਾ ਹੋਇਆ ਵੀ ਯਾਰ ਇੰਨੇ ਪੈਸੇ ਦੇ ਕਿੱਥੇ ਜਾਣਾ ਉਹ ਰਿਸਕ ਅਸੈਸਮੈਂਟ ਹੈ ਇੱਕ ਤਰ੍ਹਾਂ ਨਾਲ ਜੋ ਕਿ ਉਹਨੂੰ ਵੀ ਇਹ ਇੱਕ ਤਰ੍ਹਾਂ ਨਾਲ ਗੈਰ ਕਾਨੂੰਨੀ ਹੀ ਮੰਨਦੇ ਆ ਵੈਸੇ ਤਾਂ ਉਸ ਸੈਕੰਡਰੀ ਤੁਸੀਂ ਐਡ ਕਰ ਦਿੰਦੇ ਹੋ ਡਰਾਈਵਰ ਪਰ ਸੈਕੰਡਰੀ ਅਸਲ 'ਚ ਪ੍ਰਾਇਮਰੀ ਹੁੰਦਾ
1: ਉਹ 'ਚ ਇਹ ਵੀ ਜਦੋਂ ਉਹ ਫਿਰ ਤੁਹਾਡਾ ਜਿਹੜੀ ਐਕਸੈਸ ਹੈ ਉਹ ਤੁਹਾਡੀ ਉਸ ਹਿਸਾਬ ਦੇ ਨਾਲ ਹੀ ਵੱਧ ਪੈਣੀ ਆ ਫਿਰ ਉਹ
0: ਜੀ ਅਤੇ ਸੋ ਕੁੱਲ ਮਿਲਾ ਕੇ ਇਹ 8-10 ਕੁ ਮੇਜਰ ਚੀਜ਼ਾਂ ਨੇ ਅਤੇ ਹੁਣ ਆ ਜਾਂਦੀ ਹੈ ਗੱਲ ਬਈ ਆਪਣੇ ਆਪ ਨੂੰ ਹੁਣ ਸੁਰੱਖਿਅਤ ਕਿਵੇਂ ਰੱਖੀਏ ਉਹਦੇ 'ਚ ਇਹੀ ਆ ਬਈ ਫੋਟੋਆਂ ਜਦੋਂ ਕਾਰ ਦਾ ਐਕਸੀਡੈਂਟ ਹੁੰਦਾ ਅਤੇ ਉਦੋਂ ਪਲੀਜ਼ ਲੈ ਲਓ ਕਈ ਵਾਰ ਦੂਜੀ ਕਾਰ ਵਾਲਾ ਤੁਹਾਡੇ 'ਤੇ ਬਹੁਤ ਵੱਡੇ ਕਲੇਮ ਪਾਉਂਦਾ ਅਸਲ 'ਚ ਓਨਾ ਨੁਕਸਾਨ ਨਹੀਂ ਹੋਇਆ ਹੁੰਦਾ ਬਹੁਤ ਸਾਰੇ ਲੋਕ ਆ ਜਿਵੇਂ ਪਹਿਲਾਂ ਉਹ ਕਹਿ ਕੇ ਗਏ ਆ ਵੀ ਜੇ ਉਹ ਛੋਟਾ ਜਿਹਾ 100-150 ਵਾਲਾ ਕੈਮਰਾ ਤੁਸੀਂ ਲਾ ਸਕਦੇ ਹੋ ਅਤੇ ਉਹਦੇ ਨਾਲ ਪਤਾ ਪੁਤਾ ਲੱਗਦਾ ਰਹਿੰਦਾ ਪਰ ਇਹ ਤਾਂ ਉਸ ਹਾਲਤ 'ਚ ਹੈ ਨਾ ਵੀ ਦੂਜੇ ਤੋਂ ਕਿਵੇਂ ਬਚਣਾ ਪਰ ਜੇ ਆਪ ਹੀ ਆ ਕੁਛ ਕਰਨਾ ਤਾਂ ਫਿਰ ਕੈਮਰਾ ਲਾਉਣ ਦੀ ਵੀ ਕੀ ਲੋੜ ਆ
1: ਕੈਮਰਾ ਵੀ ਦੇ ਜਾਓ ਜਾਂਦਾ
0: ਫਿਰ ਉਹ ਮੈਂ ਗੁਰਨਾਮ ਸਿੰਘ ਧੀਰ ਦਾ ਆਰਟੀਕਲ ਪੜ੍ਹਨ ਦੀ ਲੋੜ ਆ ਫਿਰ ਮੈਨੂੰ ਮੇਰੇ ਤੋਂ ਬਚਾਓ ਅਤੇ ਕਦੇ ਵੀ ਕੋਈ ਜਿਹੜੀ ਟੋਇੰਗ ਕੰਪਨੀ ਆ ਕੋਈ ਸਟੋਰੇਜ ਵਾਲੇ ਆ ਕੋਈ ਰਿਪੇਅਰ ਵਾਲੇ ਆ ਉਹ ਜਿਹੜੀਆਂ ਇਹਨਾਂ ਦੀਆਂ ਨਾ ਬੋਡੀਜ਼ ਬਣੀਆਂ ਰਜਿਸਟਰਡ ਉੱਥੇ ਜਾ ਕੇ ਉਹਦਾ ਥੋ ਪਤਾ ਜ਼ਰੂਰ ਚੈੱਕ ਕਰ ਲਓ ਕਈ ਵਾਰ ਤੁਹਾਡੇ ਐਡੇ ਐਡੇ ਲੰਬੇ ਵੱਡੇ ਵੈਲ ਬਣਾ ਕੇ ਤੁਹਾਨੂੰ ਭੇਜ ਦਿੱਤੇ ਜਾਂਦੇ ਤੁਹਾਡੇ ਚਿੱਤ ਚੇਤੇ ਨਹੀਂ ਹੁੰਦੇ ਅਤੇ ਮੁੜ ਕੇ ਉਹ ਕਲੇਮ ਤੁਹਾਡਾ ਇੰਸ਼ੋਰੈਂਸ ਕੰਪਨੀ ਖਾਰਜ ਕਰ ਦਿੰਦੀ ਹੈ ਜਾਂ ਨੂੰ ਤੁਹਾਡਾ $12,000-15,000 ਦਾ ਫਰਲਾ ਕੱਟ ਕੇ ਤੁਹਾਡੇ ਹੱਥ 'ਚ ਆਉਂਦਾ
1: ਇੱਧਰੋਂ ਤੁਹਾਨੂੰ
0: ਜਦ ਕਿ ਤੁਹਾਨੂੰ ਲਿਊਰ ਕੀਤਾ ਗਿਆ ਹੁੰਦਾ ਇੰਸ਼ੋਰੈਂਸ ਕੰਪਨੀ 'ਤੇ ਮਿਲ ਜਾਣਾ ਤੈਨੂੰ ਕੀ ਫਰਕ ਆ
1: ਅਸੀਂ ਬਣਾ ਕੇ ਦੇ ਦਿੰਦੇ ਕਾਗਜ਼ ਪੱਤਰ
0: ਅਤੇ ਮੁੜ ਕੇ ਉਹ ਕੇਸ ਲੜਨ ਦਾ ਫਿਰ ਲੀਗਲ ਮੈਟਰ ਦਾ ਖਰਚਾ ਉਹਨਾਂ ਉਹ ਹਾਟੇ ਕੋਲ ਵਕੀਲ ਹੈਗਾ ਆਪਦਾ ਆਪਣੇ ਸਾਰੇ ਕੇਸ ਇਹੀ ਕਰਦਾ $5,000 ਹੁਣ ਉਹਦਾ ਵੀ ਵਿੱਚ
1: ਉਹਨੂੰ ਵੱਖਰੇ ਦਵਾ ਦੇਣੇ ਸੋ ਇਹ ਕੁਛ ਕੁ ਮਸਲੇ ਜਿਹੜੇ ਕਿ ਨਹੀਂ ਤੁਹਾਡਾ ਕਿਤੇ ਵਾਹ ਵਾਸਤੇ ਬਣਾ ਹੀ ਪਵਾ
0: ਕਹਿੰਦੇ ਨਾ ਤੇਰਾ ਰੂਪ ਅਧਾਰਾ ਲੈ ਕੇ ਗਜ਼ਲ ਉਲੀਕ ਰਹੇ ਹਾਂ ਮੰਗਮਾ ਸੂਟ ਜਿਵੇਂ ਕੋਈ ਪਾ ਕੇ ਇੰਟਰਵਿਊ ਲਈ ਜਾਵੇ ਇਹ ਅਮਰਿੰਦਰ ਗਿੱਧਾ ਹੋਣਾ ਦਾ ਟੋਪਿਕ ਆ ਪਰ ਅੱਜ ਉਹਨਾਂ ਦਾ ਥੋੜ੍ਹਾ ਜਿਹਾ ਗਲੇ ਮੇ ਖਾਰਿਸ਼ ਕਿਆ ਕਰੂ
1: ਗਲੇ ਮੇ ਖਿੱਚ ਖਿੱਚ ਕਿਆ ਕਰੇ ਅਤੇ ਮਤਲਬ ਹੋਰ ਨਾ ਮਹਿੰਗਾ ਹੁੰਦਾ ਜਾਵੇ ਇਹ ਕੰਮ ਇਸ ਕਰਕੇ ਥੋੜ੍ਹਾ ਜਿਹਾ
0: ਬਚਾ
1: ਕੇਅਰਫੁਲ ਕਿਉਂਕਿ ਆਸਟ੍ਰੇਲੀਆ ਆਲਰੇਡੀ ਉਹਨਾਂ ਦੇਸ਼ਾਂ ਦੇ ਵਿੱਚ ਸ਼ਾਮਿਲ ਲਗਭਗ ਹੋ ਹੀ ਚੁੱਕਾ ਜਿੱਥੇ ਸਭ ਤੋਂ ਮਹਿੰਗੀਆਂ ਇੰਸ਼ੋਰੈਂਸਿਸ ਨੇ ਅਤੇ ਆਸਟ੍ਰੇਲੀਆ ਦੇ ਵਿੱਚੋਂ ਵੀ ਵਿਕਟੋਰੀਆ ਦੇ ਵਿੱਚ ਸਭ ਤੋਂ ਮਹਿੰਗੀਆਂ ਨੇ ਸੋ ਇਹ ਇਸੇ ਕਰਕੇ ਹੀ ਆ ਕਿਉਂਕਿ ਪਿਛਲੇ ਦਿਨ ਕਾਰਜੈਕਿੰਗ ਚੋਰੀਆਂ ਚਕਾਰੀਆਂ ਲੱਭ ਕਿੰਨੇ ਜ਼ਿਆਦਾ ਵਧੇ ਆ ਅਤੇ ਵੈਸੇ ਉੱਦਾਂ ਅਮਰੀਕਾ ਜਾਂ ਫਿਰ ਨਾਰਵੇ ਵਗੈਰਾ ਇਹਨਾਂ ਦੇਸ਼ਾਂ ਦੇ ਵਿੱਚ ਕਹਿੰਦੇ ਨੇ ਕਿ ਸਭ ਤੋਂ ਵਧੇਰੇ ਸਭ ਤੋਂ ਮਹਿੰਗੀ ਇੰਸ਼ੋਰੈਂਸ ਤੁਹਾਨੂੰ ਲੈਣੀ ਪੈਂਦੀ ਹੈ, ਇੰਨੀ ਕੁ ਜ਼ਿਆਦਾ ਮਹਿੰਗੀ ਉੱਥੋਂ ਦੀ ਕਮਾਈ ਦੇ ਹਿਸਾਬ ਨਾਲ ਡਾਲਰਾਂ 'ਚ ਭਾਵੇਂ ਨਾ ਸਾਨੂੰ ਲੱਗੇ, ਪਰ ਜਿੱਦਾਂ ਡੈਨਮਾਰਕ ਹੈ, ਨੋਰਵੇ ਹੈ, ਨੀਦਰਲੈਂਡ, ਸੋ

0: ਇੱਥੇ ਉੱਦਾਂ ਭਾਵੇਂ ਤੁਹਾਨੂੰ ਨਾ ਮਹਿੰਗੀ ਲੱਗੇ ਪਰ ਉੱਥੋਂ ਦੀ ਕਮਾਈ ਦੇ ਹਿਸਾਬ ਦੇ ਨਾਲ ਕਹਿੰਦੇ ਨੇ ਕਿੰਨੀ ਕਿ ਲੋਕ ਇਹ ਸੋਚਦੇ ਨੇ ਵੀ ਨਾ ਹੀ ਗੱਡੀ ਰੱਖੀਏ। ਸੋ ਇੱਕ ਤਰ੍ਹਾਂ ਨਾਲ ਗੱਡੀ ਨਾ ਰੱਖਣ ਵਾਲੇ ਪਾਸੇ ਨੂੰ ਵੀ ਬੰਦਾ ਉਤਸ਼ਾਹਿਤ ਹੁੰਦਾ ਵਾ। ਅਤੇ ਵੈਸੇ ਅਮਰੀਕਾ ਦੇ ਆਪਾਂ ਜਾਣਦੇ ਹੀ ਹਾਂ ਕਿ ਹਾਲਾਤ ਕੀ ਨੇ ਉੱਥੇ, ਹੋਰ ਜ਼ਿਆਦਾ ਜਿੱਥੇ ਕ੍ਰਾਈਮ ਰੇਟ ਵੱਧ ਆ ਉੱਥੇ ਫਿਰ ਇਹ ਵੀ ਚੀਜ਼ਾਂ ਵੱਧ ਹੋਣੀਆਂ ਹੀ ਹੋਣੀਆਂ ਨੇ। ਅਤੇ ਆਪਾਂ ਰਿਚਰਡ ਜੀ ਨੂੰ ਪੁੱਛ ਲੈਂਦੇ ਹਾਂ ਕੀ ਇਹ ਹਿੱਸੇਦਾਰੀ ਪਾਉਣਾ ਚਾਹੁੰਦੇ ਨੇ, ਅਤੇ ਫਿਰ ਆਪਾਂ ਬਾਕੀ ਦੇ ਪੁਆਇੰਟ ਰੱਖ ਕੇ ਇਜਾਜ਼ਤ ਲਵਾਂਗੇ। ਹਾਂਜੀ ਰਿਚਰਡ ਜੀ, ਕੀ ਹਾਲ ਚਾਲ ਨੇ, ਆਉਂਦੇ ਰਹੋ ਤੁਸੀਂ।
1: ਫਿਰ
0: ਤੇ ਲਗਭਗ ਤੁਸੀਂ ਘੰਟਾ ਕੁ ਖਲੋਤੇ ਰਹਿੰਦੇ ਹੋ ਕਿ ਜਦੋਂ ਆਪਾਂ ਤੁਹਾਨੂੰ ਆਵਾਜ਼ ਦਿੰਦੇ ਉਦੋਂ ਖਲੋ ਜਾਂਦੇ ਹੋ?
1: ਨਹੀਂ ਨਹੀਂ, ਟੈਂਸ ਕੀ ਮੇਰਾ ਆਨੇ ਵਾਲਾ ਹੈ ਤੋ ਮੈਂ ਸਾਈਡ ਮੇ ਹੋ ਜਾਤਾ
0: ਹੂੰ। ਓਕੇ ਓਕੇ, ਗੁੱਡ ਗੁੱਡ ਗੁੱਡ। ਤੇ ਆਪਣਾ
1: ਲਾਈਕ ਮੈਂ ਹੈਲਥ ਬਿਲ ਸੇ ਆ ਰਹਾ ਹੂੰ ਤੋ ਅਭੀ ਸਾਈਡ ਮੇ ਲਗਾ ਦੇ, ਮੈਨੇ ਕਹਾ ਅਭੀ ਆਪ ਲੋਗ ਕੀ ਬਾਤ ਖਤਮ ਹੋਣੇ ਵਾਲੀ ਹੈ, ਮੈਂ ਸਾਈਡ ਮੇ ਲਗਾ ਦਿਆ।
0: ਮਰਦ ਟਾਂਗੇ ਵਾਲਾ।
2: ਇਹ ਤੁਸੀਂ ਚੰਗੀ ਹੈ ਜੀ, ਏਰੀਆ 'ਚ ਫਿਰਦੇ ਹੋ ਜੀ, ਉੱਥੇ ਤਾਂ ਬੜਾ ਆਲੇ ਦੁਆਲੇ ਨੇਚਰ ਬੜੀ ਮਿਹਰਬਾਨ ਆ, ਕੁਦਰਤ
1: ਬਿਊਟੀਫੁਲ, ਸੱਚ ਅ ਬਿਊਟੀਫੁਲ ਏਰੀਆ ਹੈਲਥ ਬਿਲ।
0: ਓਕੇ ਓਕੇ, ਇਹ ਜਾਂਦੇ ਹੀ ਇਹੋ ਜਿਹੇ ਵਧੀਆ ਵਧੀਆ ਇਲਾਕਿਆਂ 'ਚ। ਹਾਂਜੀ ਰਿਚਰਡ ਜੀ, ਕੀ ਸਾਂਝ ਪਾਓਗੇ ਇੰਸ਼ੋਰੈਂਸਿਸ ਦੇ ਬਾਰੇ?
1: ਤੋ ਮੇਰਾ ਕਿਆ ਕਹਿੰਦੇ ਫਰੌਡ ਨਹੀਂ ਹੋ, ਬਟ ਮੇਰੀ ਮਿਸਟੇਕ ਕੀ ਵਜ੍ਹਾ ਸੇ ਆਈ ਲੋਸਟ ਅ ਲੋਟ ਆਫ ਮਨੀ। ਸੋ ਮੈਂ 4 ਸਾਲ ਪਹਿਲੇ ਕ੍ਰਾਊਨ ਕਸੀਨੋ ਮੇ ਗਾੜੀ ਰਿਵਰਸ ਕੀਆ ਥਾ, ਤੋ ਮੇਰੇ ਟੋ ਬਾਲ ਸੇ ਲੈਂਬੋਗਿਨੀ ਫੋਕ ਦਿਆ ਮੈਨੇ,
2: ਵੱਡੇ ਵੱਡੇ ਵੱਡੇ ਪੰਗੇ ਹੁੰਦੇ ਨੇ।
0: ਵਾਹ, ਇਹ ਤੁਸੀਂ ਤਾਂ ਫਿਰ ਉਹ ਵਾਲੀ ਹੋ ਕਿ ਉਹ ਕਿਹੜਾ ਇੱਕ ਸੌਕਰ ਪਲੇਅਰ ਸੀ ਨਾ ਉਹ, ਜਿਹਨੇ ਜਨਾਨੀਆਂ ਦੀ ਜੇਲ੍ਹ ਵੇਖ ਕੇ ਅਤੇ ਗੱਡੀ ਸਿੱਧੀ ਅੰਦਰ ਵਾੜਤੀ ਸੀ, ਅਤੇ ਉਹ ਕਹਿੰਦੇ ਵੀ ਤੂੰ ਕਿੱਧਰ ਆਇਆ, ਉਹਨਾਂ ਬੰਦੂਕਾਂ ਬੰਦਾਕਾਂ ਤਾਣੀਆਂ, ਅਤੇ ਉਹ ਮੈਨੂੰ ਨਾਮ ਭੁੱਲ ਗਿਆ ਤਾ ਉਹ, ਅਤੇ ਉਹ ਬਾਹਰ ਨਿਕਲ ਕੇ ਉਹ ਕਹਿੰਦਾ ਵੀ ਮੈਂ ਕਦੀ ਵੇਖੀ ਨਹੀਂ ਸੀ ਜੇਲ੍ਹ, ਇਸ ਕਰਕੇ ਮੈਂ ਅੰਦਰ ਵਾੜੀ ਹੈ।
1: ਨਹੀਂ ਉਸ ਸਮੇਂ ਮੈਂ ਕੋਈ ਔਰ ਹੀ ਦੁਨੀਆਂ ਮੇਂ ਰਹਿਤਾ ਥਾ, ਬਿਕੋਜ਼ ਆਈ ਹੈਡ ਜਸਟ gone through a divorce and I had just got injured at work. So main raat ke 3:15 mein accident kiya maine.
0: Okay, savere ke
1: so anyway, haan ji, so long story short, to maine that guy was nice and sweet, usne koi zyada halla halla nahi machaya
0: ji,
1: and jabki security guard ne bola ki Richard ji nikal jao, yahan camera hai nahi, hamare bande the wo Indian. ਇੰਸ਼ੋਰੈਂਸ ਮੁਝੇ ਵਾਪਸ ਕਰੇਗਾ, ਬਟ ਆਈ ਡਿਡ ਨਾਟ ਗੇਟ ਇਟ ਬੈਕ ਬਿਕੋਜ਼ ਲਾਈਕ ਯੂ ਆਲ ਪੁਆਇੰਟਡ ਆਊਟ, ਮੇਰੀ ਗਾੜੀ ਕਾ ਇੰਸ਼ੋਰੈਂਸ कहां मैं कंट्री साइड में रहता था, वहां हुआ था। दूसरा मैंने इमोशनल में आके बोल दिया कि इट इज माय फॉल्ट, आई वाज रियली टायर्ड एंड सो ऑल दोस थिंग्स वाज रिपोर्टेड एंड दे सेड व्हाई डिड यू पे द मनी, आई सेड बिकॉज़ आई वाज गिल्टी आई पेड एंड इट वाज जस्ट पार्ट ऑफ द पेमेंट बिकॉज़ द अदर गाय पेड द रेस्ट ऑफ द मनी because he wanted to buy a new Lamborghini anyways.
0: Okay.
1: So he was happy ki maine uski gaadi thok di.
2: Ki karunge ha.
1: So ek saal tak case chala aur mujhe paise nahi mile on the grounds that one, I did not change my garage address and two, the main ground was I did not change my garage address.
2: ਉਹ ਨਹੀਂ ਸਮਝ ਆਈ ਮੈਨੂੰ, ਮਤਲਬ ਉਹਦਾ ਕੀ ਸੀ ਵਿੱਚ?
1: ਮਤਲਬ ਮੈਂ ਜੈਸੇ ਗਾੜੀ ਕਾ ਇੰਸ਼ੋਰੈਂਸ ਕਰਾਇਆ ਥਾ, ਵਾਟ ਵੇ ਵਾਜ਼ ਆਈ ਲਿਵਿੰਗ, ਲੈਟਸ ਸੇ ਆਈ ਵਾਜ਼ ਲਿਵਿੰਗ ਇਨ ਵਾਗਾ ਵਾਗਾ ਐਂਡ ਆਈ ਮੂਵਡ ਬੈਕ ਟੂ ਮੈਲਬਨ, ਸੋ ਦ ਗਰਾਜ ਐਡਰੈਸ ਫਰੋਮ ਵਾਗਾ ਵਾਗਾ ਟੂ ਮੈਲਬਨ, ਦ ਪ੍ਰੀਮੀਅਮ ਇਜ਼ ਮਚ ਹਾਇਰ ਇਨ ਮੈਲਬਨ, ਇਨ ਵਾਗਾ ਵਾਗਾ ਇਟ ਵੁੱਡ ਬੀ ਸੇ 950, ਇਨ ਮੈਲਬਨ ਆਈ ਵੁੱਡ ਬੀ ਪੇਇੰਗ ਅ ਪ੍ਰੀਮੀਅਮ ਆਫ ਮੇ ਬੀ ਸੇ 1300।
0: ਓਕੇ,
2: ਉਹ ਮੈਟਰ ਡਿਫਰੈਂਟ ਨਹੀਂ ਹੈ, ਮਤਲਬ ਐਕਸੀਡੈਂਟ ਹੋਇਆ ਤਾਂ ਮਤਲਬ ਕਿਤੇ ਵੀ ਹੋ ਸਕਦਾ।
1: ਹਾਂ, ਸੋ ਦੈਟ ਵਾਸ ਮਾਈ ਆਰਗੂਮੈਂਟ, ਬਟ ਦੇ ਸੇਡ ਦੈਟ ਆਈ ਡਿਡ ਨਾਟ ਇਨਫੋਰਮ them, ਇਟ ਇਜ਼ ਮਾਈ ਡਿਊਟੀ ਟੂ ਇਨਫੋਰਮ।
0: ਐਡਰੈਸ ਚੇਂਜ ਹੋਇਆ ਹੋਗਾ ਨਾ, ਕਿਉਂਕਿ ਐਡਰੈਸ ਦੇ ਹਿਸਾਬ ਨਾਲ ਐਕਸੈਸ ਚੇਂਜ ਹੋ ਜਾਂਦੀ ਹੈ ਨਾ, ਹੁਣ ਤਾਂ ਤੁਸੀਂ ਸਬਰਬ ਟੂ ਸਬਰਬ ਮੰਨ ਲਓ ਕਈ ਤੇ ਗਲੀਆਂ ਵਾਈਜ਼ ਵੀ ਚੇਂਜ ਹੋ ਜਾਂਦੀ ਹੈ ਅੱਜ ਕੱਲ੍ਹ।
1: ਦੈਟਸ ਕਰੈਕਟ। तो मैंने उनको बोला कि आप लोग ऑटो डेबिट कर रहे हो और जैसे तीन साल तक ये केस, मतलब तीन साल के बाद डिसीजन हुआ, फॉर थ्री इयर्स दे डिड चार्ज मी अ हायर प्रीमियम एंड एवरीथिंग. आई सेड योर सो दे सो मे केस हार गया बट दे हैड टू पे मी बैक द थ्री इयर्स इंश्योरेंस एंड आई हैड टू गो विद अ न्यू वन.
2: मतलब क्राउन च बैठे ने कुत्ता कट गया.
1: उस साल तो मेरे को कुत्ता बिल्ली सब चीज ने काट दिया था. आई वाज इन अ
0: डिफरेंट. ये ਹੁੰਦਾ ਵਾ ਜਦੋਂ ਆਪਾਂ ਸਟ्रेस ਚ ਹੁੰਨੇ ਨਾ, ਜਦੋਂ ਤੁਸੀਂ ਮੰਨ ਲਓ ਤੁਹਾਨੂੰ ਇਦਾਂ ਜਿਹਨੂੰ ਤੁਸੀਂ ਕਹਿੰਦੇ ਜੇ ਨਾ ਵੀ ਤੁਹਾਡੇ ਦਿਨ ਮਾੜੇ ਆ, ਤੇ ਉਦੋਂ ਤੁਹਾਨੂੰ ਹੋਰ ਚੀਜ਼ਾਂ ਦੇ ਸੈਟਬੈਕ ਵੀ ਲੱਗਦੇ ਆ. ਬੇਸਿਕਲੀ ਆਪਾਂ ਬਾਕੀ ਚੀਜ਼ਾਂ ਤੋਂ ਓਬਵੀਅਸਲੀ ਹੋ ਕੇ ਚੱਲਦੇ ਆ ਫਿਰ. ਤੇ ਇਹ ਮਤਲਬ ਇਹ ਵੀ ਚੀਜ਼ ਵੇਖਣ ਵਾਲੀ, ਸਿੱਖਣ ਵਾਲੀ ਜ਼ਿੰਦਗੀ 'ਚ ਵੀ ਇੱਕ ਕੋਈ ਮੰਨ ਲਓ ਮਾੜਾ ਮੋਟਾ ਉੱਚਾ ਨੀਵਾਂ ਕੋਈ ਚੱਲੀ ਜਾਂਦਾ, ਪਰ ਤੁਸੀਂ ਜਿਹੜੇ ਜਦੋਂ ਹਥਿਆਰ ਸੁੱਟਦੇ ਨੇ ਨਾ ਆਪਾਂ, ਜਾਂ ਮੰਨ ਲਓ ਕਈ ਬੰਦੇ ਨਸ਼ਾ ਪਤਾ ਕਰਨ ਲੱਗ ਪੈਣਗੇ, ਕਈ ਇੱਦਾਂ ਦੇ ਆਸਰੇ, ਤਾਂ ਉਦੋਂ ਫਿਰ ਇਹ ਚੀਜ਼ ਜਿਹੜੀ ਆ ਤੁਹਾਨੂੰ ਵਾਰ ਵਾਰ ਕਹਿਣੀ ਹੀ ਮਿਲ, ਤੁਹਾਨੂੰ ਕਹਿਣ ਨੂੰ ਮਿਲ ਹੀ ਜਾਣੀ ਆ ਵੀ ਮੇਰੇ ਦਿਨ ਹੀ ਇੱਦਾਂ ਦੇ ਚੱਲ ਰਹੇ ਆ.
2: ਹਾਂ, ਮਤਲਬ ਸੁੱਖ ਦੇ ਨਾਲ ਦੁੱਖ ਵੀ ਫਿਰ ਛੱਪਰ ਪਾੜ ਕੇ ਹੀ ਮਿਲਦਾ. ਪੈ ਕੇ ਜਾਓ ਪੂਰਾ.
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ. ਐਂਡ ਨੋ ਵਨ ਕੁਡ ਮੇਕ ਆਊਟ ਦੈਟ ਆਈ ਵਾਜ਼ ਇਨ ਡਿਪਰੈਸ਼ਨ ਐਂਡ ਆਈ ਵਾਜ਼ ਲੋਨਲੀ ਐਂਡ ਆਲ, ਬਿਕੋਜ਼
2: ਉਹ ਵੀ ਤੁਹਾਡੇ ਚ ਗਲਤੀ ਕੱਢਣੀ ਸੀ
1: ਉਹਨਾਂ. ਲੱਕੀ ਹਾਂ. ਸੋ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਆਈ ਵਾਜ਼ ਸੋ ਡਿਪਰੈਸ. But anyhow, so long story short, if you're changing your address, you have to tell them. And like Ranjot, you said, you have to think twice before what you say because everything is noted and they take advantage of whatever you say.
2: ਨਾਲੇ ਦੁਪਹਿਰ ਨੂੰ ਸੌਣ ਵੇਲੇ ਤੋਂ ਬਾਅਦ ਫੋਨ ਵੈਸੇ ਹੀ ਨਹੀਂ ਚੱਕਣਾ ਚਾਹੀਦਾ.
0: ਹਾਂਜੀ, ਥੈਂਕ ਯੂ ਰਿਚਰਡ ਜੀ.
1: ਓਕੇ ਜੀ, ਸਤਿ ਸ਼੍ਰੀ ਅਕਾਲ. ਚੜ੍ਹਦੀ ਕਲਾ ਵਿੱਚ.
0: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ. ਅਤੇ ਸਾਨੂੰ ਸਾਡੇ ਨਾਲ ਰਿਚਰਡ ਜੀ ਅਤੇ ਗੱਲਾਂ ਬਾਤਾਂ ਸਾਡੀਆਂ ਇੰਸ਼ੋਰੈਂਸ ਦੇ ਬਾਰੇ ਚੱਲ ਰਹੀਆਂ. ਇੱਕ ਇੱਥੇ ਨਾ ਆਸਟ੍ਰੇਲੀਆ ਦੇ ਵਿੱਚ ਇੱਕ ਕਹਿੰਦੇ ਨੇ ਕਿਤਾਬ ਵੀ ਛਪੀ ਆ, ਜੇਕਰ ਕਿਸੇ ਨੇ ਪੜ੍ਹਨੀ ਹੋਵੇ, ਤਾਂ ਬੜੀ ਇੰਟਰਸਟਿੰਗ ਜੀ ਇਹ ਕਹਾਣੀ ਆ, ਇਸ ਕਰਕੇ ਸਾਂਝੀ ਕਰ ਲੈਂਦੇ ਹਾਂ. ਦ ਹੈਰੀ ਗੋਰਡਨ ਸਟੋਰੀ, ਹਾਓ ਆਈ ਫੇਕ ਮਾਈ ਓਨ ਡੈਥ. ਸੋ ਇਸ ਬੰਦੇ ਨੇ ਪਹਿਲਾਂ ਕੀਤਾ ਆਪਣਾ ਮਤਲਬ ਕ੍ਰਾਈਮ ਜਾਂ ਜੋ ਵੀ ਮਤਲਬ ਧੋਖਾਧੜੀ ਕੀਤੀ. ਸੋ ਇਹਦਾ ਇਹ ਇਹਦਾ
2: ਕਥਾ ਫਿਲਮ ਜਾਂ ਸੀਰੀਜ਼ ਵੀ
0: ਸ਼ਾਇਦ ਹੋਊਗੀ. ਇਹ ਹੈਗੀ ਆ ਹਾਓ ਆਈ ਫੇਕਡ ਮਾਈ ਓਨ ਡੈਥ ਐਂਡ ਡਿਡ ਨੋਟ ਗੈਟ ਅਵੇ ਵਿਦ ਇਟ. ਸੋ ਇਹਦੀ ਕਿਤਾਬ ਦੀ ਮਸ਼ਹੂਰੀ ਇਸ ਕਰਕੇ ਆ ਕਿਉਂਕਿ ਕਹਿੰਦੇ ਵੀ ਇਹਨੇ ਆਪਣੀ ਕਹਾਣੀ ਇਹ ਜਿਹੜੀ ਲਿਖੀ ਆ, ਅਤੇ ਉਹ ਤੋਂ ਬਾਅਦ 'ਚ ਇਹ ਮਤਲਬ ਥੋੜ੍ਹਾ ਮਤਲਬ ਕਹਿ ਲਓ ਤੁਸੀਂ ਵੀ ਕੌਮਿਕ ਵੇ ਇਹਨੂੰ ਦੇ ਦਿੱਤਾ. ਅਤੇ ਇਹਦਾ ਨਾਂ ਸੀ ਹੈਰੀ ਗੋਰਡਨ. 1949 ਦੇ ਵਿੱਚ ਜੰਮਿਆ ਸੀ, ਨਿਊਜ਼ੀਲੈਂਡ ਦੇ ਜਿਹੜਾ ਕੋਈ ਇਲਾਕਾ ਪੈਂਦਾ ਵਾ ਅਰੋਹਾ. ਅਤੇ 1970 ਦੇ ਵਿੱਚ ਲਗਭਗ ਅੱਧ ਦੇ ਵਿੱਚ ਇਹ ਆਸਟ੍ਰੇਲੀਆ ਆਉਂਦਾ. 1990 ਦੇ ਅਖੀਰ ਤੱਕ ਕਹਿੰਦੇ ਨੇ ਵੀ ਕਈ ਤਰ੍ਹਾਂ ਦੇ ਨੇ ਬਿਜ਼ਨਸ ਕੀਤੇ, ਕਈ ਤਰ੍ਹਾਂ ਦੀਆਂ ਇਹਦੀਆਂ ਲਾਈਫ ਦੇ ਵਿੱਚ ਸਮੱਸਿਆ ਚੱਲਦੀਆਂ ਰਹੀਆਂ. ਅਤੇ ਉਸ ਸਭ ਕੁਛ ਦੇ ਵਿੱਚ ਮਤਲਬ ਆਪਾਂ ਚਲੋ ਕੱਟ ਸ਼ੋਟ ਕਰਦੇ ਹਾਂ ਵੀ ਕਾਫੀ ਬੁਰੀ ਤਰ੍ਹਾਂ ਦੇ ਨਾਲ ਇਹ ਫਸਿਆ ਸੀ. ਕਾਫੀ ਜਿੱਦਾਂ ਬਿਜ਼ਨਸ ਦੇ ਵਿੱਚ ਜਿੱਦਾਂ ਇਹਨੇ ਕਈ ਤਰ੍ਹਾਂ ਦੇ ਬਿਜ਼ਨਸ ਇਹਨੇ ਕੀਤੇ, ਜਿੱਦਾਂ ਐਸਬੈਸਟਨ ਹੈਂਡਲਿੰਗ ਦਾ ਵੀ ਇਹਦੇ ਉੱਤੇ ਕੇਸ ਪਿਆ. ਫਿਰ ਇਹਨੇ ਜਿਹੜਾ ਵਰਕਰਜ਼ ਕੰਪਨਸੇਸ਼ਨ ਦਾ ਵੀ ਮਾਮਲਾ ਚੱਲਦਾ ਸੀ. ਫਿਰ ਇਹਦਾ ਨਾਂ ਜਿਹੜਾ ਵਾ ਯੂਕਰੇਨੀ ਇੱਕ ਗੈਂਗਸਟਰ ਗਰੁੱਪ ਹੀ ਇੱਕ ਆ, ਉਹਨਾਂ ਦੇ ਨਾਲ ਵੀ ਇਹਦਾ ਨਾਂ ਜੁੜਿਆ. ਅਤੇ ਉਸ ਤੋਂ ਬਾਅਦ ਫਿਰ ਜਿਹੜੀ ਅਸਲ ਕਹਾਣੀ ਸ਼ੁਰੂ ਹੁੰਦੀ ਆ, ਉਹ ਸ਼ੁਰੂ ਹੁੰਦੀ ਆ ਵੀ ਇਹਨੇ 2000 ਦੇ ਵਿੱਚ ਨਿਊ ਸਾਊਥ ਵੇਲ ਦਾ ਕੋਈ ਇਲਾਕਾ ਪੈਂਦਾ ਸੀ, ਉੱਥੇ ਇਹ ਨਦੀ ਦੇ ਵਿੱਚ ਕੋਈ ਕਰੂਆ ਨਦੀ ਪੈਂਦੀ ਆ, ਰਿਵਰ ਕਰੂਆ ਨਿਵਰ, ਉਹਦੇ ਵਿੱਚ ਕਹਿੰਦੇ ਨੇ ਕਿ ਬੋਟਿੰਗ ਕਰ ਰਿਹਾ ਸੀ ਅਤੇ ਉੱਥੋਂ ਹੀ ਇਹ ਗਾਇਬ ਹੋ ਗਿਆ.
2: ਅੱਛਾ.
0: ਬਾਅਦ ਵਿੱਚ ਕੀ ਪਤਾ ਲੱਗਾ, ਖਾਲੀ ਕਿਸ਼ਤੀ ਜਿਹੜੀ ਉਹ ਕੰਢੇ ਦੇ ਉੱਤੇ ਆਉਂਦੀ ਆ, ਡੈੱਕ ਖਾਲੀ, ਸ਼ੈਂਪਨ ਦੀਆਂ ਬੋਤਲਾਂ ਖਿਲ ਰਹੀਆਂ, ਬੁਰੇ ਹਾਲ ਉਸੇ ਤਰੀਕੇ ਦੇ ਨਾਲ ਉਹ ਕੰਢੇ 'ਤੇ ਆਉਂਦੀ ਆ. ਅਪ੍ਰੈਲ 2001 ਦੇ ਵਿੱਚ ਜਿਹੜੀ ਰਿਪੋਰਟ ਛਪੀ ਕੋਰਨਰਸ ਦੀ, ਉਹਦੇ ਵਿੱਚ ਇਹ ਡਿਕਲੇਅਰ ਕਰ ਦਿੱਤਾ ਗਿਆ ਵੀ ਇਹ ਮਰ ਗਿਆ ਵਾ, ਭਾਵੇਂ ਕਿ ਇਹਦੀ ਬੋਡੀ ਕਦੀ ਨਹੀਂ ਮਿਲੀ, ਪਰ ਉਸ ਤੋਂ ਬਾਅਦ ਇਹ ਕਦੀ ਲੱਭਾ ਵੀ ਨਹੀਂ. ਸੋ ਇਹਦੇ ਵਿੱਚ ਕਹਿੰਦੇ ਨੇ ਕਿ ਇਹਨੇ ਇੱਕ ਇਹ ਸਾਰਾ ਕੁਛ ਜਿਹੜਾ ਪਲੈਨ ਕੀਤਾ ਸੀ, ਅਤੇ ਉਸ ਤੋਂ ਬਾਅਦ ਇਹ ਲੁੱਕ ਛਿਪ ਕੇ ਅਤੇ ਇੱਥੋਂ ਰਫੂ ਚੱਕਰ ਹੋ ਗਿਆ, ਨਵਾਂ ਨਾਂ ਰੱਖਿਆ, ਨਵਾਂ ਇਹਨੇ ਆਪਣਾ ਪਾਸਪੋਰਟ ਨਕਲੀ ਬਣਾਇਆ, ਸਪੇਨ, ਜਰਮਨੀ, ਇੰਗਲੈਂਡ, ਉੱਥੇ ਕਿੱਥੇ ਕਿੱਥੇ ਘੁੰਮਦਾ ਰਿਹਾ, ਬਾਅਦ 'ਚ ਪਤਾ ਲੱਗ ਗਿਆ. ਅਤੇ ਉਸ ਤੋਂ ਬਾਅਦ ਕੀ ਪਤਾ ਲੱਗਾ ਵੀ ਇਹ ਸਾਰਾ ਕੁਛ ਇਹਨੇ ਇੰਸ਼ੋਰੈਂਸ ਕਰਕੇ ਕੀਤਾ ਹੈ. ਸੋ ਫੜਿਆ ਕਿੱਦਾਂ ਗਿਆ ਇਹ, ਵਾਵਾ ਇੰਟਰਸਟਿੰਗ ਆ, ਜੇ ਫਿਲਮ ਹੋਈ ਤਾਂ ਵਾਕਈ ਇੰਟਰਸਟਿੰਗ ਹੋ ਗਈ ਇਹਦੇ ਉੱਤੇ. ਅਤੇ ਇਹਨੇ ਕਹਿੰਦੇ ਵੀ ਜਦੋਂ ਇਹ ਮਰ ਗਿਆ ਅਤੇ ਉਸ ਤੋਂ ਬਾਅਦ ਫਿਰ ਇਹਦੀ ਵਹੁਟੀ ਨੂੰ $25,000 ਜਿਹੜੇ ਆ ਉਹ ਮਿਲ ਜਾਂਦੇ, ਜਿਹੜਾ ਕਿ ਉਹਨੇ ਇੱਥੇ ਇਹਦੇ ਮਰਨ ਤੋਂ ਬਾਅਦ ਕਲੇਮ ਕੀਤਾ ਸੀ, ਅਤੇ ਉਹ ਇਹਨੂੰ $50 ਮਿਲ ਗਏ, ਉਦੋਂ ਦੇ ਹਿਸਾਬ ਨਾਲ $50 ਬਹੁਤ ਹੋਊਗਾ ਹੈ ਨਾ। ਅਤੇ ਲਗਭਗ ਜਿਹੜਾ $3.5 million ਦੀ ਪੋਲਿਸੀ ਸੀ ਬੀਮੇ ਦੀ, ਅਤੇ ਉਹਦੇ ਵਿੱਚ ਇਸ ਕਰਕੇ ਉਹਨੂੰ ਪੈਸੇ ਨਹੀਂ ਸੀ ਮਿਲੇ, ਜਦਕਿ ਸਕੀਮ ਜਿਹੜੀ ਉਹ $3.5 million ਦੀ ਲਾਈ ਇਹਨੇ, ਪਰ ਉਹ ਤਾਂ ਕਰਕੇ ਨਹੀਂ ਮਿਲੇ ਕਿਉਂਕਿ ਇੰਸ਼ੋਰੈਂਸ ਦਾ ਇਹ ਕਹਿਣਾ ਸੀ ਵੀ ਉਹਦੀ ਬੋਡੀ ਨਹੀਂ ਮਿਲੀ। ਸੋ ਇੰਸ਼ੋਰੈਂਸ ਵੀ ਕਿਸੇ ਹਰ ਇੱਕ ਢੰਗ ਤਰੀਕਾ ਲਾ ਕੇ ਕੋਈ ਨਾ ਕੋਈ ਯਤਨ ਕਰ ਹੀ ਲੈਂਦੀ ਆ ਵੀ ਆਪਾਂ ਨਾ ਹੀ ਦੇਈਏ।
2: ਸੋ ਉਹ ਫਿਲਮ ਉਹ ਪ੍ਰੇਸ਼ ਰਵਲ ਵਾਲੀ,
0: ਹਾਂ, ਕਈ ਵਾਰੀ ਇੰਸ਼ੋਰੈਂਸ ਇਟ ਸੈਲਫ ਵੀ ਇੱਕ ਗਬਨ ਹੈ, ਉਹ ਵੀ ਇੱਕ ਇਟ ਸੈਲਫ ਸਕੈਮ ਹੈ। ਅਤੇ ਉਸ ਤੋਂ ਬਾਅਦ ਫਿਰ ਕਹਿੰਦੇ ਨੇ ਕਿ ਵਿੱਚ ਵਾਰ, ਚਲੋ ਇਹ ਚੀਜ਼ਾਂ ਬਾਅਦ 'ਚ ਕਹਿੰਦੇ ਨੇ ਪਤਾ ਲੱਗੀਆਂ ਕਿ ਉਹ ਵੋਟੀ ਦੇ ਨਾਲ ਥੋੜ੍ਹਾ ਬਹੁਤਾ ਸੰਪਰਕ ਦੇ ਵਿੱਚ ਰਿਹਾ, ਉਹਦੇ ਵਿੱਚੋਂ ਕੁਛ ਪੈਸੇ ਜਿਹੜੇ ਆ ਉਹਨੇ ਜਿਹੜੇ ਵੋਟੀ ਕੋਲੋਂ ਵਾਪਸ ਵੀ ਲੈ ਲਏ, ਕੁਛ ਵੋਟੀ ਕੋਲ ਰਹਿ ਗਏ। ਜਿਹੜਾ ਫੜਿਆ ਗਿਆ ਇਹ ਉਹ ਬੜੀ ਇੰਟਰਸਟਿੰਗ ਸਟੋਰੀ ਆ, ਕਹਿੰਦੇ ਨੇ ਕਿ ਉਸ ਤੋਂ ਬਾਅਦ ਇਹ ਨਾ ਨਿਊਜ਼ੀਲੈਂਡ ਦੇ ਇਲਾਕੇ ਦੇ ਵਿੱਚ ਇਹ ਹਾਈਕਿੰਗ ਕਰ ਰਿਹਾ ਸੀ, ਅਤੇ ਆਪਣੀ ਜਿਹੜੀ ਇੱਕ ਹੋਰ ਕੁੜੀ ਦੇ ਨਾਲ ਹੀ ਉਸ ਟਾਈਮ ਦੇ ਉੱਤੇ, ਪਤਾ ਨਹੀਂ ਹੁਣੇ ਵਿਆਹ ਗਿਆ ਸੀ ਜਾਂ ਉਸ ਟਾਈਮ ਤੱਕ ਉੱਦਾਂ ਹੀ ਉਹਦੇ ਨਾਲ ਤੁਰਿਆ ਫਿਰਦਾ ਸੀ ਜਾਂ ਮੰਗੇਤਰ ਸੀ ਜਾਂ ਕੀ ਸੀ,
2: ਪਾਰਟਨਰ ਕਹਿ ਲਿਆ ਕਰੋ,
0: ਹਾਂ ਪਾਰਟਨਰ ਕਹਿ ਲਓ ਤੁਸੀਂ,
2: ਵੀਜ਼ਾ ਟਾਈਪ ਕਰ ਦੇਣਾ,
0: ਹਾਂ, ਅਤੇ ਇਹਨਾਂ ਪਾਰਟਨਰ ਹੀ ਲਿਖਿਆ ਤਾਂ ਕਰਕੇ ਮੈਂ ਇੰਨਾ ਕੁਛ ਕਹਿ ਇੱਥੇ ਪਾਰਟਨਰ ਇੱਕ ਪਾਰਟਨਰ 'ਚ ਕਿੰਨਾ ਕੁਛ ਸਮਾ ਗਿਆ, ਅਤੇ ਕਈਆਂ ਨੇ ਵੋਟੀ ਲਿਖਿਆ ਵਾ ਅਤੇ ਕਈਆਂ ਨੇ ਪਾਰਟਨਰ ਲਿਖਿਆ, ਸੋ ਇੱਥੇ ਹਿਸਾਬ ਤਾਬ ਜਿਹਾ ਆਪੇ ਲਾ ਲਓ। ਅਤੇ ਕਹਿੰਦੇ ਨੇ ਕਿ ਉਦੋਂ ਇਹਦਾ ਵੱਡਾ ਭਰਾ ਜਿਹੜਾ ਵਾ ਉਹਦੇ ਨਾਲ ਇਹਦਾ ਟਾਕਰਾ ਹੋ ਗਿਆ ਹਾਈਕਿੰਗ ਕਰਦੇ ਦਾ, ਇਹਨੇ ਮਤਲਬ ਉਹਨਾਂ ਨੂੰ ਵੀ ਨਹੀਂ ਦੱਸਿਆ। ਅਤੇ ਮਸਲਾ ਉਦੋਂ ਪੈ ਗਿਆ ਜਦੋਂ ਇਹਦੇ ਵੱਡੇ ਭਰਾ ਨੇ ਆ ਕੇ ਇਹਦੀ ਵਹੁਟੀ ਨੂੰ ਦੱਸਿਆ, ਹੋ ਸਕਦਾ ਵਹੁਟੀ ਨੂੰ ਪਤਾ ਹੋਵੇ, ਪਰ ਉਹਨੇ ਆ ਕੇ ਵਹੁਟੀ ਨੂੰ ਦੱਸਿਆ ਵੀ ਉਹ ਤਾਂ ਭਾਬੀ ਨਵੀਂ ਕੁੜੀ ਨਾਲ ਤੁਰਿਆ ਫਿਰਦਾ ਸੀ,
2: ਆਪਾਂ ਨੂੰ ਭੋਲੇ ਮੁੰਡੇ ਦਾ ਕਾਰਡ ਨਹੀਂ ਦਿੱਤਾ ਵਿਆਹ ਦਾ,
0: ਹਾਂ। ਅਤੇ ਉੱਥੋਂ ਫਿਰ ਤੁਸੀਂ ਇੱਕ ਵੇਖੋ ਵੀ ਜਿਹੜੇ ਭਾਵੇਂ ਉਹਨੂੰ ਪਤਾ ਹੀ ਹੋਵੇ ਵਹੁਟੀ ਨੂੰ, ਪਰ ਜਨਾਨੀ ਇਹ ਨਹੀਂ ਬਰਦਾਸ਼ਤ ਕਰਦੀ ਵੀ
2: ਕਿਸੇ ਨਾਲ ਫਿਰ
0: ਪੈਸੇ ਤੇ ਲੈ ਗਿਆ ਤੂੰ ਕਾਕਾ, ਪਰ ਜਿਹੜਾ ਦੂਜੀ ਜਨਾਨੀ ਨਾਲ ਤੁਰਿਆ ਫਿਰਦਾ,
2: ਪਾਰਟਨਰ ਕਰਦਾ ਫਿਰਦਾ,
0: ਹਾਂ, ਲਿਆ ਫਿਰ ਤੈਨੂੰ ਮੈਂ ਦੱਸ ਦਈਆਂ ਯਾਰਾ। ਅਤੇ ਉਸ ਤੋਂ ਬਾਅਦ ਮਤਲਬ ਵੈਸੇ ਬਾਅਦ 'ਚ ਇਹ ਪਤਾ ਲੱਗਾ ਵੀ ਸਤੰਬਰ 2005 ਦੇ ਵਿੱਚ ਦੂਜਾ ਵਿਆਹ ਇਹਨੇ ਕਰ ਲਿਆ ਸੀ, ਅਤੇ ਇਹ ਜਿਹੜਾ ਉਦੋਂ ਫੜਿਆ ਗਿਆ ਜਿੱਥੇ ਇਹ ਕੁੱਕ ਆਈਲੈਂਡ ਦੇ ਉੱਤੇ ਹਨੀਮੂਨ ਮਨਾਉਣ ਦੇ ਲਈ ਗਿਆ ਸੀ, ਅਤੇ ਵਾਪਸੀ ਦੇ ਉੱਤੇ ਮਤਲਬ ਜਿਹੜਾ ਚੋਰੀ ਦਾ ਪਾਸਪੋਰਟ ਜਦੋਂ ਇਹਨੇ ਦੁਬਾਰਾ ਵਰਤਣ ਦੀ ਕੋਸ਼ਿਸ਼ ਕੀਤੀ ਉਦੋਂ ਤੱਕ ਗੱਲਾਂ ਬਾਤਾਂ ਥੋੜ੍ਹੀਆਂ ਬਹੁਤੀਆਂ ਨਿਕਲ ਚੁੱਕੀਆਂ ਸੀ, ਅਤੇ ਔਕਲੈਂਡ ਵਾਪਸ ਜਾਣ ਦੀ ਇਜਾਜ਼ਤ ਫਿਰ ਇਹਨੂੰ ਨਹੀਂ ਮਿਲੀ, ਅਤੇ ਉੱਥੇ ਫਿਰ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ। ਸੋ ਇਹ ਧੋਖਾਧੜੀ ਦੀ ਜਿਹੜੀ ਆ ਇੰਸ਼ੋਰੈਂਸ ਦੇ ਨਾਲ ਇੱਕ ਜਿਹੜੀ ਸਭ ਤੋਂ ਕੁਛ ਚਰਚਿਤ ਆਸਟ੍ਰੇਲੀਆ ਦੇ ਵਿੱਚ ਕੇਸ ਨੇ ਉਹਨਾਂ ਦੇ ਵਿੱਚ ਰਹੀ, ਪਰ ਇਸ ਚੀਜ਼ ਨੂੰ ਲੈ ਕੇ ਰੌਲਾ ਇਹ ਵੀ ਮੁੜ ਕੇ ਪੈਂਦਾ ਰਿਹਾ ਵੀ ਇਹਨੂੰ ਸਿਰਫ 15 ਮਹੀਨੇ ਦੀ ਸਜ਼ਾ ਹੋਈ। ਸੋ ਇਸ ਕਰਕੇ ਵੀ ਕਈ ਤਾਂ ਇਹ ਵੀ ਕਹਿੰਦੇ ਨੇ
2: ਵਿਸ਼ਵਾ ਮਿੱਤਰ ਅਰਗੇ ਰਗੜੇ ਗਏ ਬਾਈ,
0: ਅਤੇ ਕਈ ਤਾਂ ਵੀ ਕਹਿੰਦੇ ਨੇ ਵੀ ਇਹ ਜਿੰਨੀ ਕੁ ਸਜ਼ਾ ਹੋਈ ਸੀ ਉਸ ਤੋਂ ਬਾਅਦ ਫਿਰ ਕਈਆਂ ਨੇ ਇੱਦਾਂ ਦਾ ਕਰਨ ਦਾ ਸੋਚਿਆ ਵੀ ਇੰਨੀ ਕੁ ਜੇ ਸਜ਼ਾ ਹੁੰਦੀ ਹੈ ਤਾਂ ਫਿਰ
2: ਵਿਆਹ ਦਾ ਜਾਂ ਨਹੀਂ। ਅੱਛਾ,
0: ਉਹ ਵੀ ਪਰ ਇੰਟਰਸਟਿੰਗ ਚੀਜ਼ ਇਹਦੀ ਇਹ ਰਹੀ ਵੀ ਇੰਨੇ ਬੰਦੇ ਨੇ ਇਸੇ ਵਿਸ਼ੇ ਦੇ ਉੱਤੇ ਆਪਣੀ ਜੀਵਨੀ ਦੇ ਉੱਤੇ ਮੁੜ ਕੇ ਖੁਦ ਹੀ ਇੱਕ ਤਹੱਬ ਵੀ ਲਿਖੀ, ਕਿੱਦਾਂ ਯੋਜਨਾਵਾਂ ਬਣਾਈਆਂ, ਕਿੱਦਾਂ ਕਾਨੂੰਨ ਦੇ ਨਾਲ ਟਕਰਾਅ ਦਾ ਹੋਇਆ, ਕਿੱਦਾਂ ਉਹ ਫੜਿਆ ਗਿਆ, ਕਿੱਦਾਂ ਨਵਾਂ ਜੀਵਨ ਸਾਥੀ ਮਿਲਿਆ, ਸਾਰਾ ਕੁਛ ਜਿਹੜਾ ਉਹਨੇ ਕਿੱਥੇ ਕਿੱਥੇ ਕਿੱਥੇ ਕਿੱਥੇ
2: ਗਿਆ ਵੀ ਭਾਈ ਬਾਹਲਾ ਹੀ ਦਲੇਰ ਜਾਂਦਾ ਜਾਂਦਾ ਵੀ ਪਿਓ ਦੇ ਚਾਰ ਚਪੇੜਾ ਮਾਰ,
0: ਹਾਂ, ਵੇਖ ਲਓ
2: ਪੁਲਿਸ ਵਾਲੀ ਗੱਡੀ ਦੇ ਵਿੱਚ ਬਹਿੰਦਾ ਬਹਿੰਦਾ ਹੀ ਹੈ।
0: ਸੋ ਇੰਸ਼ੋਰੈਂਸ ਜਾਂ ਫਿਰ ਈਜ਼ੀ ਮਨੀ ਦੇ ਕਰਕੇ ਆਪਾਂ ਕਿੱਥੇ ਕਿੱਥੇ ਅਤੇ ਕੀ ਆਪਾਂ ਵੇਖਦੇ ਹਾਂ ਵੀ ਲੋਕ
2: ਇਨਸਾਨ ਨੇ ਸੋਚਿਆ ਕੁਛ ਹੁੰਦਾ, ਲਾਲਚ ਬਸ ਕਰਦਾ ਅਤੇ ਮੁੜ ਕੇ ਕਈ ਵਾਰ ਗੇਮ ਹੱਥੋਂ ਨਿਕਲ ਜਾਂਦੀ ਆ, ਫਿਰ ਵੇਲਾ ਪਛਤਾਉਂਦਾ ਵੀ ਇਹ ਕੀ ਪੰਗਾ ਲੈ ਲਿਆ, ਅਤੇ ਇੱਕ ਝੂਠ ਲੁਕਾਉਣ ਲਈ ਫਿਰ 100 ਝੂਠ ਬੋਲਣਾ ਪੈਂਦਾ। ਇੰਸ਼ੋਰੈਂਸ 'ਚ ਇਹ ਬੜੀ ਵੱਡੀ ਪ੍ਰੋਬਲਮ ਹੈ,
0: ਇਹੋ ਚੀਜ਼ ਆ। ਤੁਸੀਂ ਗਾਂਹ ਤੁਹਾਨੂੰ ਨਾ ਇੰਸ਼ੋਰੈਂਸ ਇੱਦਾਂ ਦੀ ਚੀਜ਼ ਆ ਵੀ ਇਹ ਲੰਮਾ ਚੱਲਦਾ ਕੰਮ, ਅਤੇ ਤੁਹਾਨੂੰ ਨਾ ਇਹ ਭੁੱਲ ਚੁੱਕਾ ਹੁੰਦਾ ਵਾ ਵੀ ਤੁਸੀਂ ਪਹਿਲਾਂ ਕੀ ਕਿਹਾ ਸੀ ਜੇ ਤੁਸੀਂ ਗਲਤ ਬੋਲਿਆ ਹੁੰਦਾ, ਕੁਛ ਝੂਠ ਬੋਲਿਆ ਹੁੰਦਾ, ਅਤੇ ਉਹ ਵੀ ਇੱਦਾਂ ਦੇ ਨੇ ਵੀ ਉਹਨਾਂ ਨੇ ਤੁਹਾਨੂੰ ਵਾਰ ਵਾਰ ਕੋਈ ਗੱਲ ਪੁੱਛੀ ਜਾਣੀ ਤੁਹਾਡੀਆਂ ਇੰਟਰਵਿਊਜ਼ ਦੇ ਵਿੱਚ, ਉਹਨਾਂ ਨੇ ਵਾਰ ਵੀ ਕਿੱਥੇ ਕਿਤੇ
2: ਇਮੀਗ੍ਰੇਸ਼ਨ ਕੁਛ ਵੀ ਇਹੀ ਹੈ, ਜਦ ਇੱਕ ਵਾਰ ਤੁਸੀਂ ਡਿਟੈਂਸ਼ਨ ਸੈਂਟਰ ਆ ਅਤੇ ਦੂਜਾ ਇੱਕ ਵਾਰ ਸਾਈਡ 'ਤੇ ਲੈ ਗਏ ਨਾ, ਬੰਦਾ ਖਿੱਚ ਕੇ ਉਹੀ ਜਵਾਬ ਤੁਹਾਨੂੰ ਪਹਿਲਾਂ ਵੀ ਤਾਂ ਆਹੀ ਦੱਸਿਆ ਉਹ, ਪਰ ਉਹਨਾਂ ਨੇ ਉਹ ਸ਼ਬਦ ਤੁਹਾਡੇ ਮੂੰਹੋਂ ਕਹਾਉਣਾ ਅਤੇ ਉਹ ਰਿਕਾਰਡਿੰਗ 'ਚ ਆ ਜਾਣਾ, ਮੁੜ ਕੇ ਉਹ ਤੁਹਾਡਾ ਹੈਪੀ ਬਰਥਡੇ ਟੂ ਯੂ ਆ। ਇਸ ਲਈ ਭਾਈ ਹੈ ਨਾ, ਬੁਰੇ ਕੰਮ ਕਾ ਬੁਰਾ ਨਤੀਜਾ, ਸੁਣ ਚਾਚਾ ਸੁਣ ਭਤੀਜਾ, ਐਂ ਜੇ ਗਾਣਾ ਵੀ ਆਇਆ ਕਿਤੇ 'ਤੇ,
0: ਚਲੋ ਵੀ
2: ਉਹ ਹੈਰੀ ਗਾਰਡਨ ਕਿਤੇ ਸੁਣਿਆ ਹੁੰਦਾ ਤਾਂ ਆਹ ਨੌਬਤ ਨਹੀਂ ਸੀ ਆਉਣੀ। ਪਰ ਇਹ ਹੈ ਨਹੀਂ ਮਸਲਾ, ਉਹ ਹੈ ਨਾ ਅਗੰਤਕ ਨੇ ਕਾਲ ਬੈਲ ਬਜਾਈ ਘਰ ਕੀ ਮਾਲਕਿਨ ਦੌੜੀ ਚਲੀ ਆਈ। ਅਗੰਤਕ ਨੇ ਖੁਦ ਕੋ ਬੀਮਾ ਏਜੰਟ ਬਤਾਇਆ ਔਰ ਉਸਕੇ ਪਤੀ ਕਾ ਬੀਮਾ ਕਰਨਾ ਆਪਣਾ ਉਦੇਸ਼ ਬਤਾਇਆ ਔਰ ਉਸਕੀ ਘਰਵਾਲੀ ਬੋਲੀ ਅਬ ਤੋ ਕੁਛ ਐਸਾ ਕਰਮ ਹੋ ਜਾਏ ਕਿ ਇੱਕ ਦੋ ਕਿਸ਼ਤੋਂ ਕੇ ਬਾਅਦ ਹੀ ਬੀਮੇ ਕੀ ਪੂਰੀ ਰਕਮ ਮਿਲ ਜਾਏ।
0: ਵਾਹ
2: ਘਰ ਵਾਲੇ ਦਾ ਬੀਮਾ ਕਰਾਉਣਾ ਸੀ ਉਹਨੇ। ਸੋ ਸਾਡੇ ਪਿੰਡਾਂ ਵੱਲ ਦੀ ਇੱਕ ਇਹ ਹੈਗੀ ਨਾ, ਮਾਰਵਾੜੀ ਸੀਗਾ ਬੰਦਾ, ਅਹਿਮਦਾਬਾਦ ਕੰਨੀ ਵਪਾਰ ਕਰਦਾ ਸੀ ਅਤੇ ਘਰਵਾਲੀ ਦਾ ਬੀਮਾ ਕਰਾਤਾ ਅਤੇ ਦੋ ਮਹੀਨੇ ਬਾਅਦ ਉਹਨੂੰ ਮਾਰਨ ਤੁਰ ਪਿਆ ਕਾਰ 'ਚ।
0: ਘਰਵਾਲੀ ਨੂੰ?
2: ਹਾਂ, ਘਰਵਾਲੀ ਨੂੰ ਨਾਲ ਬਿਠਾਇਆ ਕਾਰ 'ਚ ਅਤੇ ਸਾਹਮਣੇ ਟਰੱਕ ਆਉਂਦਾ ਕਹਿੰਦਾ ਚੰਗਾ ਜੀ ਬਾਏ ਬਾਏ।
0: ਅੱਛਾ।
2: ਉਹਦੇ ਵਾਲਾ ਪਾਸਾ ਟਰੱਕ ਕੰਨੀ ਨੂੰ ਕਰਕੇ ਟੇਢਾ ਕਰਕੇ ਮਾਰਨਾ ਸੀ ਅਤੇ ਪਿੱਛੋਂ ਆ ਕੇ ਟਰੈਕਟਰ ਵੱਜ ਗਿਆ ਅਤੇ ਇਹਦੇ ਵਾਲਾ ਪਾਸਾ ਮੁੜਿਆ ਆ ਗਿਆ। ਅਤੇ ਇਹ ਹੁਣ ਚਲੋ ਹੁਣ ਤੁਸੀਂ ਪਹਿਲਾਂ ਹੱਸ ਪਈ ਦੀਆਂ, ਉਹਦੇ 'ਚ ਦੋਨੋਂ ਪੈਰ ਵੱਢੇ ਗਏ
0: ਆਪਣੇ।
2: ਹਾਂ, ਮੁੜ ਕੇ ਘਰ ਵਾਲੀ ਤਲਾਕ ਦੇ ਗਈ ਅਤੇ ਉਲਟਾ ਇਹਦੇ 'ਤੇ ਉਹ ਦਫਾਵਾਂ ਲੱਗੀਆਂ ਮਾਰਨ ਦੀਆਂ।
0: ਅੱਛਾ, ਉਹ ਪਤਾ ਲੱਗ ਗਿਆ ਵੀ ਇਹ ਮਾਰਵਾੜੀ
2: ਬਚ ਗਈ, ਘਰਵਾਲੀ ਨੂੰ ਕਹਿ ਬੈਠਿਆ ਵੀ ਆਹ ਹੁੰਦਾ ਨਾ ਟਰੱਕ ਕਹਿੰਦਾ ਹੈਪੀ ਬਰਥਡੇ ਟੂ ਯੂ।
0: ਅੱਛਾ, ਪਹਿਲਾਂ ਹੀ ਕਹਿ ਗਿਆ?
2: ਹਾਂ, ਮਰਨ ਲੱਗਿਆ ਸਾਹਮਣੇ ਲਾਈਟਾਂ ਪੈਂਦੀਆਂ ਜਿਵੇਂ, ਕਹਿੰਦਾ ਇਹਨਾਂ ਤਾਂ ਬਹੁਤ ਦੁੱਖ ਦਿੱਤਾ ਮੈਨੂੰ, ਕਹਿੰਦਾ ਜਾਨੂੰ ਉਹ ਟਰੈਕਟਰ ਵੱਜਿਆ ਅਤੇ ਇਹ ਫਿਰ ਬਾਅਦ 'ਚੋਂ ਘਰਵਾਲੀ ਨੇ ਪੁਲਿਸ ਕੇਸ ਕਰਾਇਆ ਨਾ ਇਹਦੇ 'ਤੇ ਅਤੇ ਫਿਰ ਵੀਲ ਚੇਅਰ 'ਤੇ ਆਉਂਦਾ ਰਿਹਾ, ਕੋਰਟ ਕੇਸ ਭੁਗਤਿਆ ਜਦੋਂ ਸਾਰਾ ਅਤੇ ਸਜ਼ਾ ਵੀ ਹੋਈ ਬਾਅਦ 'ਚੋਂ। ਬਥੇਰਾ ਮਤਲਬ ਪਿੱਟਿਆ ਵੀ, ਮੈਂ ਤਾਂ ਪਹਿਲਾਂ ਹੀ ਹੋਇਆ ਹੋਇਆ ਹੈਪੀ ਬਰਥਡੇ ਟੂ ਯੂ।
0: ਹਾਂ, ਸਟੋਰੀ ਤਾਂ ਹੋਰ ਫਿਲਮੀ ਆ,
2: ਮਤਲਬ ਜਾਣੀ ਇਹ ਤਾਂ ਫਿਲਮ ਬਣਨੀ ਚਾਹੀਦੀ ਹੈ,
0: ਇਹ ਤਾਂ ਪੰਜਾਬੀ ਵਾਲੇ ਬਣਾਉਣਗੇ।
2: ਪਰ ਇੱਥੇ ਫਿਰ ਉਹ ਫਿਰ ਕਹਾਵਤ ਜਿਹੜੀ ਪਹਿਲਾਂ ਹੀ ਬਹੁਤ ਲਿਖੀ ਗਈ ਸੀ ਵੀ ਚੋਰਾਂ ਨੂੰ ਮੋਰ ਪੈ ਗਏ, ਉਹ ਕੰਮ ਹੋਇਆ ਉਹਦੇ ਨਾਲ। ਅਤੇ ਫਿਰ ਉਹਦੇ 'ਤੇ ਕਿਸੇ ਨੂੰ ਤਰਸ ਨਾ ਆਵੇ, ਇਹ ਤੁਸੀਂ ਦੇਖੋ ਦੁਨੀਆਂ ਦੀ ਕਿੱਡੀ ਵੱਡੀ ਟ੍ਰੈਜਡੀ ਹੈ।
0: ਬੁਰੇ ਦਾ ਬੁਰਾ ਨਤੀਜਾ।
2: ਹੁਣ ਉਹਦਾ ਹੁਣ ਤੋਂ ਕਲਾਈਮੈਕਸ ਦੇਖ ਲਓ ਫਿਲਮ ਦਾ, ਮੁੜ ਕੇ ਉਹ ਬੰਦਾ ਉਹ 8-10 ਸਾਲ ਜਦ ਕੋਰਟ ਕਚਹਿਰੀਆਂ 'ਚ ਖੱਜਲ ਹੋਇਆ, ਜਿਵੇਂ ਅਜੀਤ ਸੰਧੂ ਦਾ ਨਾਂ ਵੱਜਦਾ ਪੁਲਿਸ ਵਾਲੇ ਦਾ, ਮੁੜ ਕੇ ਉਹਦੀ ਰੇਲ ਗੱਡੀ ਨਾਲ ਪੂਰੀ ਤਰ੍ਹਾਂ ਮਤਲਬ ਫਿੱਸੀ ਹੋਈ ਲਾਸ਼ ਮਿਲੀ। ਪਰ ਉਹ ਐਡਾ ਕੁ ਕੌਨਮੈਨ ਸੀ ਵੀ ਸਾਡੇ ਪਿੰਡਾਂ 'ਚ ਅਕਸਰ ਇਹ ਗੱਲ ਕਹਿੰਦੇ ਆ ਬਈ ਇਹਨੇ ਫੇਕ ਕੀਤੀ ਆ, ਉਹ ਇਹ ਕਿਤੇ ਰਹਿੰਦਾ ਹੋਊਗਾ
0: ਵੀ ਉਹ ਐਡਾ ਨਹੀਂ ਹੈ।
2: ਹਾਂ, ਵੀ ਐਡਾ ਟੂਟੀ ਬੰਦਾ ਸੀ ਉਹ। ਕਈ ਬੰਦਿਆਂ ਦੀ ਹੈ ਹੀ ਫਿਤਰਤ ਉੱਦਾਂ,
0: ਉਹ ਸੋਚਦੇ ਹੀ ਇਹ ਵੀ ਕਿੱਦਾਂ ਆਪਾਂ
2: ਇੰਸ਼ੋਰੈਂਸ ਕਲੇਮ ਲੈਣੇ ਆ, ਕੀ ਕਰਨਾ, ਕਿੱਦਾਂ ਕਰਨਾ, ਹੈ ਨਾ।
0: ਸੌਖਾ ਤਰੀਕਾ
2: ਰਾਹ ਯਾਦ ਆ ਗਿਆ ਵੀ ਸਾਡੇ ਪਿੰਡਾਂ ਕੰਨੇ ਵੀ ਹੁੰਦਾ ਸੀ ਹੈਰੀ ਗੋਲਡਨ।
0: ਚਲੋ ਖੈਰ, ਹੁਣ ਆਪਾਂ ਇਜਾਜ਼ਤ ਲੈਂਦੇ ਜੀ, ਵਿੱਚ ਗੱਲ ਆਪਣੀ ਜਿਹੜੀ ਨੇਮ ਚੇਂਜ ਦੀ ਵੀ ਤੁਰੀ ਸੀ, ਕਾਫੀ ਸਾਰੇ ਸਵਾਲ ਨੇ ਮੇਰੇ ਖਿਆਲ ਨਾਲ, ਆਪਾਂ ਇਹ ਕੰਫਿਊਜ਼ ਨਾ ਹੋ ਕੇ ਅਤੇ ਆਪਾਂ ਇਸ ਪ੍ਰੋਸੈਸ ਨੂੰ ਆਪਾਂ ਫਿਰ ਕਿਸੇ ਦਿਨ ਆਪਾਂ ਛੇੜਾਂਗੇ। ਵੈਸੇ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਸੰਬੰਧ ਦੇ ਵਿੱਚ ਵੀ ਮੈਸੇਜ ਸਾਂਝੇ ਕੀਤੇ ਨੇ। ਜਸਵਾਲ ਸਾਹਿਬ ਕਹਿੰਦੇ ਨੇ ਕਿ ਸੇਮ ਸਟੋਰੀ ਬੇਸਡ ਮੂਵੀ ਇਨ ਸਾਊਥ ਇੰਡੀਅਨ ਡਬਡ, ਓਰਿਜਨਲ ਨਾਂ ਹੈ ਉਹਦਾ ਕੁਰਪ।
2: ਜਸਵਾਲ ਸਾਹਿਬ ਨੂੰ
0: ਇਹ ਫਿਲਮ ਇਹ ਤਾਂ ਮਤਲਬ ਛੱਡਦੇ ਨਹੀਂ ਕੋਈ, ਅਤੇ ਫਿਲਮ ਧੋ ਧੋ ਕੇ ਮਾਰਦੇ ਆ।
2: ਇਹਨਾਂ ਨੂੰ ਕੰਮ ਪੁੱਛੋ ਕੀ ਕਰਦੇ, ਆਪਾਂ ਵੀ ਉਹ ਲਈਏ
0: ਕੰਮ, ਮਤਲਬ ਫਿਲਮਾਂ ਵੇਖਣ ਕੰਮ, ਇਹ ਆ ਉਬਰ ਦੇ ਕਰਦੇ ਆ,
2: ਬਸ ਫਿਰ ਕਰੀਏ ਸ਼ੁਰੂ ਯਾਰ।
0: ਵੈਸੇ ਇਹਨਾਂ ਨੇ ਵਿੱਚ ਜੇ ਪੈਸੇ ਲਾਏ ਹੀ, ਇਨਵੈਸਟਮੈਂਟ ਪ੍ਰੋਪਰਟੀ 'ਚ ਵੀ ਕੀਤੀ ਸੀ ਇਹਨਾਂ ਨੇ, ਅਤੇ ਉੱਥੋਂ ਮਤਲਬ ਫਿਰ ਇਹਨਾਂ ਨੇ ਇਹੋ ਸਿੱਖਿਆ ਵੀ ਯਾਰ ਉਬਰ ਹੀ ਚਲਾ ਲੈਣੀ ਚੰਗੀ ਆ, ਜਿੰਨਾ ਕੁ ਮੈਂ ਇਹਨਾਂ ਦੀ ਤਰਦੀ ਜੀ ਜਾਣਦਾ ਸਟੋਰੀ, ਇਸ ਕਰਕੇ ਬਾਕੀ ਵੀ ਸਮਝ ਲਓ ਤੁਸੀਂ
2: ਸਮਝਣਾ ਕੀ ਹੈ ਜੀ ਹੁਣ।
0: ਸਤਿ ਸ਼੍ਰੀ ਅਕਾਲ, ਕਹਿੰਦੇ ਭਾਅ ਜੀ ਇੱਕ ਹੋਰ ਸਕੈਮ ਹੈ, ਕਹਿੰਦੇ ਜਦੋਂ ਆਪਾਂ ਕਾਰ ਇੰਸ਼ੋਰੈਂਸ ਕਰਵਾਉਂਦੇ ਹਾਂ ਅਤੇ ਆਪਾਂ ਜ਼ਿਆਦਾਤਰ ਆਪਣੀ ਕਾਰ ਦੀ ਵਰਤੋਂ 10,000 ਕਿਲੋਮੀਟਰ ਤੋਂ 15,000 ਕਿਲੋਮੀਟਰ ਤੱਕ ਹੀ ਦੱਸਦੇ ਹਾਂ, ਪਰ ਜੇ ਤੁਹਾਡੀ ਕਾਰ 15,000 ਕਿਲੋਮੀਟਰ ਤੋਂ ਜ਼ਿਆਦਾ ਚੱਲਦੀ ਹੈ ਤਾਂ ਤੁਹਾਡਾ ਕਲੇਮ ਰਿਜੈਕਟ ਹੋ ਜਾਂਦਾ, ਸੋ ਉਹ ਇਹ ਵੀ ਚੈੱਕ ਕਰਦੇ ਨੇ ਕਿ ਵਿਦ ਯੂਅਰ ਸਰਵਿਸ ਬੁੱਕ। ਵੇਖੋ ਇੰਸ਼ੋਰੈਂਸ ਦਾ ਤਾਂ ਇਹ ਮੰਨਿਆ ਜਾਂਦਾ ਵਾ ਵੀ ਜਿਹੜੇ ਬੰਦੇ ਉਹ ਅਸੈਸਰ ਰੱਖਦੇ ਨੇ ਉਹ ਉਹਨਾਂ ਨੂੰ ਇਸ ਕਰਕੇ ਪੇ ਕਰਦੇ ਨੇ ਵੀ ਤੁਸੀਂ
2: ਲੂ,
0: ਹਾਂ ਲੂ ਭੁੱਲ ਲੱਭੋ ਵੀ ਰਿਜੈਕਟ ਕਿੱਦਾਂ ਕਰਨਾ, ਤੁਹਾਨੂੰ ਇਸ ਕੰਮ ਦੀ ਪੇ ਇਹ ਨਹੀਂ ਵੀ ਕਲਾਇੰਟ ਦੀ ਹੈਲਪ ਕਿੱਦਾਂ ਕਰਨੀ ਆ, ਇਹ ਕਸਟਮਰ ਦੀ ਹੈਲਪ ਲਈ ਨਹੀਂ ਹੁੰਦੇ ਉਹ। ਅਤੇ ਥੈਂਕ ਯੂ, ਅਤੇ ਕਹਿੰਦੇ ਨੇ ਕਿ ਆਈ ਡਿਡ ਚੇਂਜ 14 ਯਰ ਕੋ। ਅੱਛਾ, ਇਹ ਮੈਨੂੰ ਲੱਗਦਾ ਨੇਮ ਚੇਂਜ ਦੀ ਗੱਲ ਕਰ ਰਹੇ ਹੋਣੇ ਆ, ਅਤੇ ਆਪਾਂ ਫਿਰ ਕਿਸੇ ਦਿਨ ਛੇੜਦੇ ਹਾਂ ਜੀ ਇਹਦੇ ਉੱਤੇ ਪ੍ਰੋਪਰ ਥੋੜ੍ਹੀ ਡੂੰਘੀ ਗੱਲ ਕਰ ਲਾਂਗੇ
2: ਵੀ ਇੰਸ਼ੋਰੈਂਸ ਚੇਂਜ ਕਿਵੇਂ।
0: ਹਾਂ, ਅੱਜ ਜਿੰਨੀ ਵੀ ਆਪਾਂ ਕਰਾਂਗੇ ਫਿਰ ਰਹਿ ਹੀ ਜਾਣੀ ਕਿਉਂਕਿ ਟਾਈਮ ਹੋ ਗਿਆ। ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਸੁਣ ਰਹੇ ਹਾਂ ਅਤੇ ਬਹੁਤ ਸੋਹਣਾ ਪ੍ਰੋਗਰਾਮ ਹੈ। ਮਨਦੀਪ ਸਿੱਧੂ ਜੀ ਧੰਨਵਾਦ ਤੁਹਾਡਾ। ਸ਼ੈਰੀ ਜੀ ਕਹਿੰਦੇ ਸਤਿ ਸ਼੍ਰੀ ਅਕਾਲ, ਕਿਸੇ ਦਿਨ ਸਪੈਸ਼ਲ ਟੋਪਿਕ ਕਰ ਲਓ, ਨੇਮ ਸਰ ਨੇਮ ਦੋ। ਹਾਂਜੀ ਜ਼ਰੂਰ ਜ਼ਰੂਰ ਜੀ ਕਰਦੇ ਹਾਂ। ਸਾਨੂੰ ਜੀ ਧੰਨਵਾਦ ਤੁਹਾਡਾ, ਐਕਸਪਲੇਨਡ ਵੈਰੀ ਵੈਲ, ਥੈਂਕ ਯੂ, ਧੰਨਵਾਦ ਤੁਹਾਡਾ ਜੀ। ਨਵੀਨ ਜੀ ਕਹਿੰਦੇ ਨੇ ਵੀ ਅੱਛਾ ਵਾਲਾਂ ਵਿਚਲਾ ਚੀਰ, ਓਕੇ, ਜਿਨ੍ਹਾਂ ਜਿਨ੍ਹਾਂ ਨੇ ਵਾਲਾਂ ਵਿਚਲਾ ਚੀਰ ਕਿਹਾ ਸੀ ਤੁਸੀਂ ਜਿੱਤ ਚੁੱਕੇ ਹੋ ਸਾਡੇ ਦਿਲ।
2: ਕਹਿੰਦਾ ਦਿਲ ਤੁਸੀਂ ਕੈਪੀਟਲ 'ਚ ਨਹੀਂ ਕਹਿਤਾ।
0: ਤੇ ਟਾਈਗਰ ਜੀ ਨੇ ਕੀ ਖਾਧਾ ਜਾਣਨਾ ਚਾਹੁੰਦੇ ਹੋ?
2: ਹਾਂਜੀ ਹਾਂਜੀ,
0: ਕੱਲ ਦਾ ਡਿਨਰ ਵਾਜ ਚਿਕਨ ਵੈਜ ਐਗ ਫਰਾਈਡ ਰਾਈਸ।
2: ਕੀ ਬਾਤ ਹੈ, ਤਾਂ ਕਹਿਣਾ ਹੀ ਬੜਾ ਔਖਾ ਜਿਹੜਾ ਖਾ ਗਏ।
0: ਦੱਸੋ ਫਿਰ ਹੁਣ।
2: ਕਹਿੰਦਾ ਭਾਅ ਜੀ ਪਾਈਨਐਪਲ ਜੂਸ ਹੈਗਾ, ਕਹਿਣਾ ਕੀ ਨੇ ਸਿਖਾਇਆ, ਤੂੰ ਕਹਿਣਾ ਕੀ ਨੇ ਸਿਖਾਇਆ।
0: ਤੇ ਕਹਿੰਦੇ ਪਲੀਜ਼ ਸ਼ੇਅਰ ਮੀ ਕਾਲਿੰਗ ਨੰਬਰ ਟੂ ਸ਼ੇਅਰ ਮਾਈ ਐਕਸਪੀਰੀਅੰਸ ਔਨ ਟੋਪਿਕ। ਹੁਣ ਤੇ ਨਹੀਂ ਜੀ, ਪਰ ਇਹ ਨੰਬਰ ਤੁਹਾਨੂੰ ਆਪਾਂ ਦੇ ਦਿੰਦੇ ਹਾਂ, ਆਹ ਤੁਸੀਂ ਨੋਟ ਕਰਕੇ ਰੱਖ ਲਓ, ਅੱਗੇ ਤੋਂ ਕਿਤੇ ਗੱਲ ਛਿੜੂਗੀ ਜਾਂ ਫਿਰ ਆਪਾਂ ਇਹ ਗੱਲ ਕਰਦੇ ਹੁੰਦੇ ਹਾਂ ਵੀ ਸ਼ੁੱਕਰਵਾਰ ਕਰਦੇ ਹੁੰਦੇ ਹਾਂ ਵੀ ਜੇ ਕੁਛ ਰਹਿ ਗਿਆ ਤੇ ਸ਼ੁੱਕਰਵਾਰ ਫੇਰ ਕਰ ਲਿਓ।
2: ਸ਼ੁੱਕਰਵਾਰ ਪ੍ਰੋਗਰਾਮ ਦਾ ਨਾਂ ਹੀ ਰੱਖ ਦਿਓ, ਦੁਆਰ ਦੀਆਂ ਦੁਪਾਰ ਦੀਆਂ,
0: ਦੁਪਾਰ ਦੀਆਂ। ਹਾਂ ਬਸ ਉਹ ਤੁਸੀਂ ਉਹਦੇ 'ਚ ਕਰ ਲਿਓ, ਮੈਂ ਨੰਬਰ ਤੁਹਾਨੂੰ ਭੇਜ
2: ਦਿੰਦਾ। ਜੋੜਨ ਲਈ ਦੇਖੋ ਸ਼ੁੱਕਰਵਾਰ ਦਾ ਅੰਕ
0: ਜੀ। ਅਤੇ ਆਈ ਆਲਸੋ ਡਿਡ ਯੂ ਡਿਡ ਐਜ਼ ਯੂ ਮੈਨਸ਼ਨਡ, ਅੱਛਾ ਉਹਦੀ ਗੱਲ ਕਰ ਰਹੇ ਹੋਣੇ ਆ, ਓਕੇ ਠੀਕ ਹੈ ਜੀ। ਘੁੰਮਣ ਸਾਹਿਬ ਕਹਿੰਦੇ ਵੀ ਕਹਿੰਦੇ ਮੇਲੇ ਅਖਾੜੇ ਦੇਖਣ ਦਾ ਸੀ ਗੱਭਰੂ ਨੂੰ ਬੜਾ ਮੋਹ, ਟੋਰ ਸ਼ੋਰ ਤਾਂ ਗੱਭਰੂ ਕੱਢ ਕੇ ਰੱਖਦਾ, ਉੱਤੋਂ ਬੀਬਾ ਵੀ ਤਿੱਖੇ ਕਰਵਾ ਕੇ ਰੱਖਦੀ ਸੀ। ਆਈ ਬਰੋ ਫਲਾਣੇ ਫਲਾਣੇ ਸਿੰਗਰ ਦਾ ਸੋਲਡ ਆਊਟ ਦੇਖਣ ਗਏ ਸੀ ਲਾਈਵ ਸ਼ੋਅ, ਅੱਖਾਂ ਜੋੜੀਆਂ ਦੀ ਹੱਡੀਆਂ ਰਹਿ ਗਈਆਂ ਜਦੋਂ ਅੱਖਾਂ ਸਾਹਮਣੇ ਟਰੱਕ ਵਾਲਾ ਗੱਡੀ ਕਰਕੇ ਲੈ ਗਿਆ ਟੋ, ਤੇ ਜੋੜੀ ਬੱਸ ਕਰਦੀ ਰਹਿ ਗਈ ਓਹੋ। ਇੱਧਰ ਘੁੰਮਣ ਵਰਗਿਆਂ ਨੇ ਅੱਖੀਂ ਡਿੱਠਾ ਹਾਲ, ਅੱਜ ਬੈਲਰਾਟ ਦੀਆਂ ਪਹਾੜੀਆਂ ਲਾਗੇ ਕਵਿਤਾ ਵਿੱਚ ਦਿੱਤਾ ਪ੍ਰੋ।
2: ਜ਼ੋਰ ਜਵਾਨੀ ਤੇ ਟਰੱਕ ਥੱਲੇ ਤੇ ਘੁੰਮਣ ਸਿੱਧਾ ਕਿਉਂ ਚੱਲੇ।
0: ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ। ਅਤੇ ਵੇਖੋ ਇਹਨਾਂ ਸਾਰਾ ਕੁਛ ਹੀ ਪਰੋਤਾ ਇਹਨਾਂ ਨੇ, ਤੀਆਂ ਤੋਂ ਲੈ ਕੇ ਅਤੇ ਸਾਰਾ ਕੁਛ ਹੀ। ਅਤੇ ਹਰਜਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਅੱਛਾ ਗਾਣਾ ਦੱਸ ਦਿਓ, ਓਕੇ ਠੀਕ ਹੈ ਜੀ। ਅਤੇ ਜਸਪ੍ਰੀਤ ਜੀ ਧੰਨਵਾਦ, ਜੱਸੀ ਸੋਤਾ ਜੀ ਬਹੁਤ ਬਹੁਤ ਸ਼ੁਕਰੀਆ, ਗੁਰੂ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਹੁਣ ਜੇ ਕਿਸੇ ਦਾ ਮੈਸੇਜ ਕੋਈ ਰਹਿ ਗਿਆ ਤਾਂ ਉਹਦੇ ਲਈ ਮੁਆਫੀ, ਵੈਸੇ ਬਹੁਤੇ ਮੈਸੇਜ ਤੁਹਾਡੇ ਜਿਹੜੇ ਨੇ ਗਾਣਾ ਬੁੱਝਣ ਵਾਲੇ ਨੇ, ਅਤੇ ਉਹਦੇ ਵਿੱਚ ਆਪਾਂ ਇੱਥੇ ਜੇ ਗੱਲ ਨਿਬੇੜੀ ਸੀ ਵੀ ਜੇ ਤੁਸੀਂ ਆਹ ਗਾਣਾ ਕਿਹਾ ਵਾ ਜਿਹੜਾ ਹੁਣੇ ਮੈਂ ਚਲਾਉਣ ਲੱਗਾ ਤਾਂ ਫਿਰ ਤੁਸੀਂ ਬਿਲਕੁਲ ਠੀਕ ਹੋ, ਧੰਨਵਾਦ। ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਕਿਆ ਸੁਣਿਆ ਮਾਫ
2: ਜੀ, ਅਤੇ ਸੁਣਦੇ ਸੁਣਾਉਂਦੇ ਰਹੋ ਜੀ,
0: ਚੜ੍ਹਦੀ ਕਲਾ ਚ ਰਹੋ ਰੇਡੀਓ। ਹਾਂਜੀ 1674 AM।

0: ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। आओ थोड़ा कोई हल करिए।
1: अल्फा सबसे दमदार और रोमांचक कहानी।
2: अल्फा प्रोग्राम उसका चुनना है।
1: शानदार एक्शन एंटरटेनर 3 जुलाई को।
2: मैं जो बना रहा हूँ वो इतिहास है।
1: आलिया भट्ट, शर्वरी, अनिल कपूर और बॉबी देओल स्टारर।
3: शुरू करो अग्नि परीक्षा
1: 3 जुलाई को आपके नजदीकी सिनेमा घरों में। अल्फा
4: वो वेट कर रहा है तुम्हारा।
0: सोना चाहिदा,
5: परोसा चाहिदा,
0: क्वालिटी ते बाई बैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाई बैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493536042।
6: ਆ ਕਿੱਥੇ ਵੱਜ ਗਈ ਤੇਰੀ ਗੱਡੀ?
7: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383587748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤੀ ਮਾਰਨ ਦਾ ਅੱਜ 15 ਤਰੀਕ ਆ ਜੁਲਾਈ ਦਾ ਮਹੀਨਾ ਤੇ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਪ੍ਰੀਤਮ ਰੁਪਾਲ ਜੀ ਨੇ ਜਾਣਦੇ ਹਾਂ ਅੱਜ ਦੇ ਦਿਨ ਤੇ ਕੀ ਨੇ ਸੂਰਤ ਹਾਲ ਹਾਂਜੀ ਸਰ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲਾਂ ਹੀ ਕਾਂਗਰਸ ਹਾਈਕਮਾਨ ਨੇ ਹੁਣ ਪੰਜਾਬ ਕਾਂਗਰਸ ਦੇ ਹੱਲ ਵਾਸਤੇ ਅੱਜ ਦਿੱਲੀ ਚ ਮੀਟਿੰਗ ਸੱਦੀ ਹੈ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੂੰ ਵੀ ਦਿੱਲੀ ਬੁਲਾਇਆ ਗਿਆ ਤੇ ਹਲਕਿਆਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਕਾਂਗਰਸ ਦੇ ਪ੍ਰਧਾਨ ਮਲਕਾਜਨ ਖੜਗੇ ਤੇ ਜਨਰਲ ਸੈਕਟਰੀ ਕੇ ਸੀ ਵੇਣੁਗੋਪਾਲ ਜਿਹੜੇ ਇਸ ਮੀਟਿੰਗ ਚ ਸ਼ਾਮਿਲ ਹੋਣਗੇ ਤੇ ਉਧਰ ਚੰਨੀ ਧੜੇ ਨੇ ਇਲਜ਼ਾਮ ਲਾਇਆ ਸੀ ਕਿ ਭੁਪੇਸ਼ ਬਘੇਲ ਹੈ ਜਿਹੜੇ ਉਹ ਰਾਜਾ ਵੜਿੰਗ ਦੀ ਤਰਫਦਾਰੀ ਕਰ ਰਹੇ ਨੇ ਤੇ ਦੂਸਰੀ ਖਬਰ ਭਾਰਤ ਸਰਕਾਰ ਹੁਣ ਬਿਸ਼ਨੋਈ ਦੀ ਹਵਾਲਗੀ ਬਾਰੇ ਅੱਜ ਦੋ ਚਿੱਠੀ ਦੇ ਵਿੱਚ ਵਿਦੇਸ਼ ਵਿਭਾਗ ਨੇ ਕਿਹਾ ਕਿ ਕਾਨੂੰਨ ਅਨੁਸਾਰ ਜਿਹੜਾ ਫੈਸਲਾ ਹੋਏਗਾ ਤੇ ਨਾਲ ਹੀ ਵਿਦੇਸ਼ ਵਿਭਾਗ ਨੇ ਜਿਹੜਾ ਹੈਗਾ ਮਕਬੂਜ਼ਾ ਕਸ਼ਮੀਰ ਚ ਮਨੁੱਖੀ ਹੱਕਾਂ ਦਾ ਮਾਮਲਾ ਵੀ ਉਠਾਇਆ ਉਧਰ ਸੁਪਰੀਮ ਕੋਰਟ ਨੇ ਜਿਹੜਾ ਹੈ ਵਿਦਿਆ ਦੇ ਖੇਤਰ ਦੇ ਵਿੱਚ ਤਿੰਨ ਭਾਸ਼ਾਈ ਨੀਤੀ ਬਾਰੇ ਪਟੀਸ਼ਨਾਂ ਤੇ ਕੇਂਦਰ ਸਰਕਾਰ CBSE ਤੇ NCERT ਤੋਂ ਜਵਾਬ ਮੰਗਿਆ ਤੇ ਰਾਮ ਮੰਦਿਰ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਚ ਸਰਸਵਤੀ ਮੰਦਿਰ ਦਾ ਮਾਮਲਾ ਭਖਿਆ ਹੋਇਆ ਸੁਪਰੀਮ ਕੋਰਟ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਨਮਾਜ਼ ਅਦਾ ਕਰਨ ਲਈ ਜਿਹੜੇ ਵਿਵਾਦਤ ਜਗ੍ਹਾ ਦੇ ਨੇੜੇ ਥਾਂ ਦੇਣ ਦੇ ਹੁਕਮ ਦਿੱਤੇ ਨੇ ਤੇ ਉਧਰ ਅਕਾਲ ਤਖ਼ਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਕੱਲ੍ਹ ਜਿਹੜਾ ਹਰੀ ਕੇ ਪੱਤਣ ਦੇ ਨੇੜੇ ਲਾਵਾਰਸ ਲਾਸ਼ਾਂ ਦੀ ਆਤਮਕ ਸ਼ਾਂਤੀ ਲਈ ਅਰਦਾਸ ਕੀਤੀ ਗਈ ਇਹਦੇ ਚ ਅਕਾਲੀ ਧੜੇ ਤੇ ਹੋਰ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਿਲ ਹੋਏ ਇਹ ਖਾਸ ਖ਼ਬਰਾਂ ਨੇ ਹਾਂਜੀ
0: ਜੀ ਬਹੁਤ ਸ਼ੁਕਰੀਆ ਇੱਧਰ ਜਿਹੜੀ ਲਾਰੈਂਸ ਬਿਸ਼ਨੋਈ ਦੇ ਨਾਲ ਸੰਬੰਧਿਤ ਤੁਸੀਂ ਖਬਰ ਸਾਂਝੀ ਕੀਤੀ ਹੈ ਅਮਰੀਕਾ ਮੰਗ ਰਿਹਾ ਕਿ ਹੁਣ ਇਹ ਸਾਡੇ ਹਵਾਲੇ ਨੂੰ ਕਰ ਦਿੱਤਾ ਜਾਵੇ ਕੀ ਕਹਿੰਦੀਆਂ ਨੇ ਇਸ ਟਾਈਮ ਦੇ ਉੱਤੇ ਜਿਹੜੀਆਂ ਚੱਲ ਰਹੀਆਂ ਦੋਵਾਂ ਦੇਸ਼ਾਂ ਦੇ ਦਰਮਿਆਨ ਸੰਧੀਆਂ ਨੇ ਉਹਦੇ ਮੁਤਾਬਕ ਕੀ ਕਾਨੂੰਨ ਕਹਿੰਦਾ ਅਤੇ ਭਾਰਤ ਕੀ ਪੋਸੀਬਲੀ ਕਰ ਸਕਦਾ
1: ਦੇਖੋ ਇਹਦੇ ਤੇ ਜਿਹੜਾ ਹੈਗਾ ਕਿਉਂਕਿ ਹੁਣ ਇੰਡੀਆ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਜਿਹੜੇ ਇੱਦਾਂ ਦੇ ਜਿਹੜੇ ਲੋਕ ਬੈਠੇ ਨੇ ਕੋਈ ਕ੍ਰਾਈਮ ਦੇ ਨਾਲ ਜੁੜੇ ਹੋਏ ਨੇ ਪਿੱਛੇ ਜਿਹੜਾ ਹੈ FBI ਨੇ ਬੜੀ ਕਲੀਅਰ ਜਿਹੜਾ ਹੈ ਇਹਦੇ ਤੇ ਸਟੇਟਮੈਂਟ ਦਿੱਤੀ ਸਟੇਟਮੈਂਟ ਕਿ ਉਹਨੇ ਫੈਸਲਾ ਹੀ ਦਿੱਤਾ ਜਿਹਦੇ ਚ ਇਸ ਆਧਾਰ ਤੇ ਕਿ ਉਹਦੇ ਚ ਤਿੰਨ ਜਿਹੜੇ ਹੈ ਮੁਲਕਾਂ ਦੇ ਦੀਆਂ ਇਨਵੈਸਟੀਗੇਸ਼ਨ ਜਿਹੜੀਆਂ ਏਜੰਸੀਆਂ ਉਹ ਸ਼ਾਮਿਲ ਹੋਈਆਂ ਉਹਨਾਂ ਨੇ ਸਾਰਾ ਕੀਤਾ ਤੇ ਜਿਹਦੇ ਚ ਸਿੱਧਾ ਸਿੱਧਾ ਲਾਰੈਂਸ ਬਿਸ਼ਨੋਈ ਦਾ ਨਾਂ ਲਿਆ ਗਿਆ ਖਾਸ ਕਰਕੇ ਨਿੱਜਰ ਮਾਮਲੇ ਦੇ ਵਿੱਚ ਤੇ ਹੁਣ ਗੱਲ ਅੱਗੋਂ ਇਹਦੀ ਹੈਗੀ ਹੈ ਹਵਾਲਗੀ ਬਾਰੇ ਤੇ ਕਿਉਂਕਿ ਉਧਰੋਂ ਕੈਨੇਡਾ ਮੰਗ ਰਿਹਾ ਅਮਰੀਕਾ ਮੰਗ ਰਿਹਾ ਤੇ ਸੋ ਇਸ ਜਿਹੜਾ ਹੈ ਮਾਮਲੇ ਤੇ ਹੁਣ ਵਿਦੇਸ਼ ਵਿਭਾਗ ਨੇ ਜਿਹੜਾ ਹੈਗਾ ਸਾਡਾ ਵਿਦੇਸ਼ ਮੰਤਰਾਲਾ ਤੇ ਉਹਨੇ ਜਿਹੜਾ ਹੈ ਇਹਦੇ ਤੇ ਇੱਕ ਸਟੇਟਮੈਂਟ ਜਿਹੜੀ ਦਿੱਤੀ ਹੈ ਤੇ ਉਹ ਸਟੇਟਮੈਂਟ ਤੋਂ ਲੱਗਦਾ ਹੈ ਕਿ ਅਜੇ ਜਿਹੜਾ ਹੈਗਾ ਇੰਡੀਆ ਇਹ ਜਿਹੜਾ ਹੈ ਹਵਾਲਗੀ ਬਾਰੇ ਅਜੇ ਦੋ ਚਿੱਠੀ ਦੇ ਵਿੱਚ ਹੈ ਕਿਉਂਕਿ ਨਹੀਂ ਇਹਦੇ ਤੇ ਕਲੀਅਰ ਸਟੇਟਮੈਂਟ ਆ ਜਾਣੀ ਸੀ ਦੋਹਾਂ ਮੁਲਕਾਂ ਦੇ ਵਿਚਕਾਰ ਜਿਹੜਾ ਹੈਗਾ ਇਹ ਸੰਧੀ ਹੋਈ ਹੈ ਕਿ ਇੱਕ ਦੂਜੇ ਦੇਸ਼ ਦੇ ਅਪਰਾਧੀਆਂ ਨੂੰ ਜਿਹੜਾ ਹੈ ਉਹ ਹਵਾਲੇ ਕਰਨਗੇ ਜਦੋਂ ਕੋਈ ਉਹਨਾਂ ਨੂੰ ਕਿਤੇ ਲੋੜ ਹੋਏਗੀ ਜੇ ਉਸ ਦੇਸ਼ ਦੇ ਵਿੱਚ ਰਹਿ ਰਹੇ ਨੇ ਤਾਂ ਤੇ ਹੁਣ ਕਿਉਂਕਿ ਲਾਰੈਂਸ ਬਿਸ਼ਨੋਈ ਗੁਜਰਾਤ ਦੀ ਜੇਲ੍ਹ ਦੇ ਵਿੱਚ ਹੈ ਇਸ ਕਰਕੇ ਇਹ ਵੀ ਕਹਿ ਨਹੀਂ ਸਕਦੇ ਕਿ ਉਹਦੀ ਤਾਂ ਅਜੇ ਸਾਨੂੰ ਕਿਤੇ ਕੋਈ ਜਿਹੜਾ ਹੈ ਉਹ ਲੱਭ ਨਹੀਂ ਰਿਹਾ ਜਾਂ ਜਿਹੜੀ ਨਿਸ਼ਾਨਦੇਹੀ ਨਹੀਂ ਹੋ ਰਹੀ ਕਿ ਕਿੱਥੇ ਹੈ ਜਾਂ ਕਿੱਦਾਂ ਉਹਨੂੰ ਤੇ ਉਹਦੇ ਤੇ ਹੁਣ ਕਿਉਂਕਿ FBI ਦੇ ਇਸ ਨੋਟਿਸ ਤੋਂ ਬਾਅਦ ਜਿਹੜਾ ਹੈਗਾ ਬਾਕਾਇਦਾ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਹੈ ਨੋਟਿਸ ਜਿਹੜਾ ਜਾਰੀ ਹੋ ਗਿਆ ਕਿ ਇਹਨਾਂ ਇਹਨਾਂ ਲੋਕਾਂ ਨੂੰ ਜਿਹੜਾ ਹੈਗਾ US ਦੇ ਹਵਾਲੇ ਕੀਤਾ ਜਾਵੇ ਤੇ ਹੁਣ ਦੇਖੋ ਇਹਦੇ ਤੇ ਹੁਣ ਭਾਰਤ ਸਰਕਾਰ ਕਿਸ ਕਿਸਮ ਦਾ ਫੈਸਲਾ ਲੈਂਦੀ ਹੈ ਜੇ ਭਾਰਤ ਸਰਕਾਰ ਲਾਰੈਂਸ ਬਿਸ਼ਨੋਈ ਨੂੰ ਜਾਂ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਅਮਰੀਕਾ ਦੇ ਹਵਾਲੇ ਕਰਦੀ ਹੈ ਤਾਂ ਫਿਰ ਉੱਥੇ ਦੇ ਕਾਨੂੰਨਾਂ ਦੇ ਮੁਤਾਬਕ ਭਾਵੇਂ ਉਹ ਕੈਨੇਡਾ ਦੀ ਜਿਹੜੀ ਘਟਨਾ ਹੈ ਉਹ ਹੋਵੇ ਨਿੱਜਰ ਵਾਲੀ ਜਾਂ ਹੋਰ ਘਟਨਾਵਾਂ ਹੋਣ ਤੇ ਜਿਹਦੇ ਚ ਉਹਨਾਂ ਨੇ ਜਿਹੜੀ ਇੰਡਾਇਟਮੈਂਟ ਕੀਤੀ ਹੈ ਤੇ ਉੱਥੋਂ ਦੇ ਕਾਨੂੰਨਾਂ ਦੇ ਮੁਤਾਬਕ ਫਿਰ ਉਹਨਾਂ ਤੇ ਮੁਕੱਦਮਾ ਚੱਲੇਗਾ ਜਾਂ ਜਿਹੜੀਆਂ ਸਜ਼ਾ ਹੋਣਗੀਆਂ ਕਿਸ ਤਰ੍ਹਾਂ ਦੀਆਂ ਉਹ ਹੁੰਦੀਆਂ ਨੇ ਤੇ ਪਰ ਇਹਦੇ ਚ ਕਿਉਂਕਿ ਹਰ ਇੱਕ ਗੱਲ ਦੇ ਪਿੱਛੇ ਭਾਵੇਂ ਉਹ ਕ੍ਰਾਈਮ ਦੇ ਨਾਲ ਜੁੜੇ ਹੋਏ ਇਸ਼ੂ ਨੇ ਭਾਵੇਂ ਸੋਸ਼ਲ ਇਸ਼ੂ ਨੇ ਕਿਤੇ ਨਾ ਕਿਤੇ ਜਿਹੜੀ ਰਾਜਨੀਤੀ ਹੈ ਪੋਲੀਟਿਕਸ ਉਹ ਕੰਮ ਕਰ ਰਹੀ ਹੁੰਦੀ ਹੈ ਤੇ ਹੁਣ ਇਹੀ ਕਾਰਨ ਹੈ ਕਿ ਜਿਹੜਾ ਹੈ ਲਾਰੈਂਸ ਬਿਸ਼ਨੋਈ ਨੂੰ ਜਿਹੜਾ ਹੈ ਉਹ ਤੋਂ ਗ੍ਰਿਫਤਾਰੀ ਤੋਂ ਬਾਅਦ ਜਦੋਂ NIA ਨੇ ਜਿਹੜਾ ਹੈ ਉਹ ਕੇਸ ਚਲਾਇਆ ਤੇ ਉਧਰੋਂ CBI ਦੀ ਜਿਹੜੀ ਆ ਉਹ ਇਨਕੁਆਇਰੀ ਹੈ ਤੇ ਜ਼ਿਆਦਾ ਜਿਹੜੇ ਉਹਦੇ ਖਿਲਾਫ ਜਿਹੜੇ ਅਪਰਾਧਿਕ ਮਾਮਲੇ ਨੇ ਜਾਂ ਮਹਾਰਾਸ਼ਟਰ ਚ ਨੇ ਜਾਂ ਪੰਜਾਬ ਚ ਨੇ ਜ਼ਿਆਦਾਤਰ ਤਾਂ ਕਿਉਂਕਿ ਜਿਹੜਾ ਇੱਕ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਚ ਸਿੱਧਾ ਸਿੱਧਾ ਨਾਂ ਤੇ ਪਰ ਇੱਥੇ ਇਹਨਾਂ ਥਾਵਾਂ ਤੇ ਰੱਖਣ ਦੀ ਬਜਾਏ ਉਹਨੂੰ ਜਿਹੜਾ ਹੈਗਾ ਗੁਜਰਾਤ ਦੀ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਉੱਥੋਂ ਵੀ ਜਿਹੜੀ ਥੋੜੀ ਜਿਹੀ ਕੇਂਦਰ ਸਰਕਾਰ ਦੀ ਜਿਹੜੀ ਇਹ ਗੱਲ ਝਲਕਦੀ ਹੈ ਕਿ ਲਿਹਾਜ਼ ਜਿਹੜਾ ਕੀਤਾ ਜਾ ਰਿਹਾ ਤੇ ਹੁਣ ਉਸ ਲਿਹਾਜ਼ ਚੋਂ ਕੀ ਇਹ ਹਵਾਲਗੀ ਨੂੰ ਜਿਹੜਾ ਹੈਗਾ ਉਹ ਚ ਦੇਰੀ ਕਰਨਗੇ ਲਟਕਾਉਣਗੇ ਜਾਂ ਇਹਦੇ ਚ ਕੋਈ ਕਾਨੂੰਨੀ ਅੜਚਣਾ ਲੈ ਕੇ ਆਉਣਗੇ ਕਿਉਂਕਿ ਇਸ ਜਿਹੜਾ ਹੈਗਾ ਮਿਸਟਰ ਜੈਸਵਾਲ ਨੇ ਜਿਹੜਾ ਬਿਆਨ ਦਿੱਤਾ ਜੋ ਸਾਡਾ ਬੁਲਾਰਾ ਹੈ ਸਾਡੇ ਕੇਂਦਰੀ ਜਿਹੜਾ ਵਿਦੇਸ਼ ਵਿਭਾਗ ਦਾ ਵਿਦੇਸ਼ ਮੰਤਰਾਲੇ ਦਾ ਤੇ ਉਹ ਤੋਂ ਜਿਹੜਾ ਹੈਗਾ ਇਹ ਲੱਗਦਾ ਕਿ ਇਹ ਸਰਕਾਰ ਦੀ ਜਿਹੜੀ ਝਿਜਕ ਹੈ ਤੇ ਉਹ ਸਪਸ਼ਟ ਜਿਹੜੀ ਨਜ਼ਰ ਆ ਰਹੀ ਹੈ ਕਿ ਇਹਦੇ ਤੇ ਕੀ ਫੈਸਲਾ ਲਿਆ ਜਾਵੇ ਕਿਉਂਕਿ ਉਹਨਾਂ ਨੇ ਕਿਹਾ ਕਿ ਕਾਨੂੰਨ ਅਨੁਸਾਰ ਫੈਸਲਾ ਕਰਾਂਗੇ ਕਿਉਂਕਿ ਉਹ ਸਪੋਕਸਮੈਨ ਹੈ ਇਹਦੇ ਤੇ ਜਿਹੜਾ ਹੈਗਾ ਸਿੱਧਾ ਸਿੱਧਾ ਇਹਦੇ ਚ ਜਿਹੜਾ ਹੈਗਾ ਫੋਰਨ ਅਫੇਅਰ ਮਿਨਿਸਟਰੀ ਨਹੀਂ ਜਿਹੜਾ ਸਾਰਾ ਕੁਛ ਕਰਨਾ ਹੁੰਦਾ ਫਾਈਲਾਂ ਉਹਦੇ ਕੋਲ ਆ ਸਾਰਾ ਕੁਛ ਤੇ ਨਹੀਂ ਤਾਂ ਫਿਰ ਉਹ ਮਿਨਿਸਟਰੀ ਤੋਂ ਜਿਹੜਾ ਹੈਗਾ ਉਹ ਕਲੀਅਰ ਕੱਟ ਆ ਜਾਣਾ ਸੀ ਵੀ ਅਸੀਂ ਦੇਵਾਂਗੇ ਜਾਂ ਨਹੀਂ ਦੇਵਾਂਗੇ ਤੇ ਹੁਣ ਇਸ ਜਿਹੜੀ ਉਹ ਜਿਹੜੀ ਇੱਕ ਦੋ ਚਿੱਤੀ ਉਹ ਸਮਝ ਆ ਰਹੀ ਹੈ ਇਸ ਬਿਆਨ ਤੋਂ ਤੇ ਇਹਦੇ ਨਾਲ ਹੀ ਉਹ ਜਿਹੜੀ ਗੱਲ ਉਹਨਾਂ ਨੇ ਜਿਸ ਤਰ੍ਹਾਂ ਮਕਬੂਜਾ ਕਸ਼ਮੀਰ ਵਾਲੀ ਜਿਹੜਾ ਪਾਕਿਸਤਾਨ ਦੇ ਕਬਜ਼ੇ ਹੇਠਲਾ ਕਸ਼ਮੀਰ ਦਾ ਇਲਾਕਾ ਉੱਥੇ ਮਨੁੱਖੀ ਹੱਕਾਂ ਦੀ ਜਿਹੜੀ ਉਲੰਘਣਾ ਦਾ ਜਿਹੜਾ ਹੈਗਾ ਮਸਲਾ ਉਹ ਵੀ ਜਿਹੜਾ ਹੈਗਾ ਉਹ ਉਹਨਾਂ ਨੇ ਉਠਾਇਆ ਤੇ ਨਾਲ ਹੀ ਕਹਿ ਕੇ ਜਿਹੜਾ ਹੈਗਾ ਕੌਮਾਂਤਰੀ ਜਿਹੜਾ ਭਾਈਚਾਰਾ ਪੂਰੀ ਜਿਹੜੀ ਇੰਟਰਨੈਸ਼ਨਲ ਜਿਹੜੀ ਕਮਿਊਨਿਟੀ ਹੈ ਜਾਂ ਫਰਟਰਨਿਟੀ ਹੈ ਉਹ ਤੋਂ ਮੰਗ ਕੀਤੀ ਹੈ ਕਿ ਪਾਕਿਸਤਾਨ ਨੂੰ ਸਿੱਧਾ ਸਿੱਧਾ ਇਹ ਚ ਦੋਸ਼ੀ ਠਹਿਰਾਇਆ ਜਾਵੇ ਪਾਕਿਸਤਾਨ ਤੇ ਕਾਰਵਾਈ ਕੀਤੀ ਜਾਵੇ ਉਹ ਵੀ ਥੋੜਾ ਜਿਹਾ ਇਹ ਇਸ ਤੋਂ ਇਹ ਗੱਲ ਝਲਕਦੀ ਹੈ ਵੀ ਜਿਹੜਾ ਲਾਰੈਂਸ ਵਾਲਾ ਇਸ਼ੂ ਹੈ ਜਾਂ ਮੁੱਦਾ ਹੈ ਉਹਨੂੰ ਥੋੜਾ ਜਿਹਾ ਲਾਂਭੇ ਕਰਨ ਵਾਸਤੇ ਜਾਂ ਉਹਨੂੰ ਇਹ ਕਰਨ ਵਾਸਤੇ ਨਾਲ ਆ ਪਾਕਿਸਤਾਨ ਵਾਲੀ ਗੱਲ ਜਾਂ ਮਕਬੂਜਾ ਕਸ਼ਮੀਰ ਵਾਲੀ ਜਿਹੜੀ ਉਹ ਗੱਲ ਜਿਹੜੀ ਆ ਉਹ ਰੱਖ ਲਈ ਹੈ ਤੇ ਇਥੋਂ ਵੀ ਜਿਹੜਾ ਇਹ ਲੱਗਦਾ ਹੈ ਕਿ ਉਹਦੇ ਪ੍ਰਤੀ ਅਜੇ ਕੋਈ ਬਹੁਤੀ ਗੰਭੀਰਤਾ ਨਾਲ ਜਿਹੜਾ ਹੈ ਵਿਚਾਰ ਨਹੀਂ ਕੀਤੀ ਜੇ ਕੀਤੀ ਹੈ ਤਾਂ ਫਿਰ ਅਜੇ ਮੀਡੀਆ ਦੇ ਵਿੱਚ ਸਾਹਮਣੇ ਉਹ ਸਪਸ਼ਟ ਨਜ਼ਰ ਆ ਰਿਹਾ ਕਿ ਉਹਨਾਂ ਦੇ ਵਿੱਚ ਕੋਈ ਹੈਜੀਟੇਸ਼ਨ ਹੈ ਅਜੇ ਹਵਾਲਗੀ ਨੂੰ ਲੈ ਕੇ ਹਾਂਜੀ
0: ਇਹਦੇ ਵਿੱਚ ਵੈਸੇ ਮੋਟਾ ਮੋਟਾ ਜਿਹਾ ਕੀ ਆਪਾਂ ਦੱਸ ਸਕਦੇ ਹਾਂ ਕਿ ਕਾਨੂੰਨ ਐਕਚੁਅਲ ਦੇ ਵਿੱਚ ਕਿਹੜੇ ਤਰੀਕੇ ਦੇ ਨਾਲ ਕੰਮ ਕਰਦਾ ਹੈ ਹਵਾਲਗੀ ਦਾ ਕਿਉਂਕਿ ਜੇ ਮੰਨ ਲਓ ਉੱਥੇ ਅਮਰੀਕਾ ਦੇ ਵਿੱਚ ਕੋਈ ਕਤਲ ਹੋਇਆ ਵਾ ਕੋਈ ਜਿਹੜਾ ਬੰਦਾ ਵਾ ਭਾਰਤ ਦਾ ਵਸਨੀਕ ਆ ਉੱਥੇ ਲੋੜੀਂਦਾ ਵਾ ਅਤੇ ਉਹੀ ਸੇਮ ਬੰਦਾ ਜੇ ਇੱਥੇ ਵੀ ਮੰਨ ਲਓ ਕਤਲ ਦੇ ਵਿੱਚ ਲੋੜੀਂਦਾ ਵਾ ਅਤੇ ਫਿਰ ਦੋਵਾਂ ਦੇ ਵਿੱਚੋਂ ਕਿਹੜੇ ਤਰੀਕੇ ਦੇ ਨਾਲ ਕਿੱਥੇ ਪਹਿਲ ਹੁੰਦੀ ਆ ਸੋ ਇਨਵੈਸਟੀਗੇਸ਼ਨ ਇਹ ਵੀ ਕਹਿ ਸਕਦੇ ਨੇ ਉਹ ਵੀ ਕਹਿ ਸਕਦੇ ਨੇ ਬਹੁਤ ਕੁਛ ਤਾਂ ਇੱਥੇ ਵੀ ਚੱਲੀ ਜਾ ਰਿਹਾ ਵੈਸੇ ਕਿਹੜੇ ਤਰੀਕੇ ਦੇ ਨਾਲ ਇਹ ਕੰਮ ਕਰਦੇ ਨੇ ਕਾਨੂੰਨ
1: ਨਹੀਂ ਇੱਕ ਇੱਕ ਇੱਕ ਗੱਲ ਤਾਂ ਦੇਖੋ ਰਣਜੋਤ ਜੀ ਸਪਸ਼ਟ ਹੈ ਕਿ ਕ੍ਰਾਈਮ ਹੋਇਆ ਕਿੱਥੇ ਹੈ ਜਿਹੜੀ ਜਿਹੜੀ ਜਗ੍ਹਾ ਤੇ ਜਿਹੜੇ ਦੇਸ਼ ਦੇ ਵਿੱਚ ਜਾਂ ਜਿਹੜੀ ਲੈਂਡ ਧਰਤੀ ਦੇ ਉੱਤੇ ਕ੍ਰਾਈਮ ਹੋਇਆ ਮੁੱਢਲੀ ਤਾਂ ਜਿਹੜੀ ਹੈ ਉੱਥੇ ਹੀ ਸਾਰਾ ਕੁਛ ਕੇਸ ਚੱਲਣਾ ਹੈ ਤੇ ਉਸ ਕ੍ਰਾਈਮ ਦੇ ਵਿੱਚ ਸ਼ਾਮਿਲ ਕੌਣ ਹੈ ਤੇ ਉਹਦੇ ਤੇ ਜਿਹੜਾ ਹੈ ਇਹ ਨਿਰਭਰ ਕਰਦਾ ਇਹਦੇ ਤੇ ਮੈਂ ਤੁਹਾਨੂੰ ਜਿਹੜਾ ਮੁੰਬਈ ਦੇ ਵਿੱਚ ਜਿਹੜੇ ਸੀਰੀਅਲ ਬਲਾਸਟ ਹੋਏ ਸੀ ਜੀ ਕਾਫੀ ਲੋਕ ਮਾਰੇ ਗਏ ਸੀ ਤਾਜ ਹੋਟਲ ਤੇ ਹਮਲਾ ਹੋਇਆ ਸੀ ਤੇ ਹੁਣ ਉਹਦੇ ਤੇ ਜਿਹੜਾ ਬੰਦਾ ਸੀ ਉਹ ਇਹਨਾਂ ਨੇ ਇਸ ਜਿਹੜਾ ਹੈ ਬਿਨਾਹ ਦੇ ਉੱਤੇ ਉਹ ਮੰਗਿਆ ਕਿ ਇੱਥੇ ਉਹਦੇ ਖਿਲਾਫ਼ ਕੇਸ ਚਲਾਉਣਾ ਤੇ ਉਹਨਾਂ ਨੇ ਉਹ ਬੰਦਾ ਹਵਾਲੇ ਵੀ ਕੀਤਾ ਭਾਰਤ ਦੇ ਤੇ ਇਸ ਕਰਕੇ ਜਿਹੜਾ ਉਹਦੇ ਚ ਮੁੱਖ ਜਿਹੜਾ ਦੋਸ਼ੀ ਜਿਹਨੂੰ ਇਹ ਮੰਨਿਆ ਜਾਂਦਾ ਤੇ ਦੂਜੇ ਪਾਸੇ ਜੇ ਹੁਣ ਜਿਹੜੇ ਕ੍ਰਾਈਮ ਫਰਜ ਕੀਤਾ ਚਲੋ ਆਪਾਂ ਨਿੱਜਰ ਦੇ ਕਤਲ ਦੀ ਉਦਾਹਰਨ ਲੈ ਲੈਂਦੇ ਹਾਂ ਤੇ ਜਾਂ ਕੋਈ ਹੋਰ ਉੱਥੇ ਤੇ ਉਹਦੇ ਤੇ ਕਿਹਨੇ ਕੰਸਪਾਇਰ ਕੀਤਾ ਕਿੱਥੋਂ ਕੰਸਪਰੇਸੀ ਕਿਹਨੇ ਕੀਤੀ ਕਿਉਂਕਿ ਸੇਮ ਹੀ ਉਹ ਗੱਲ ਉੱਥੇ ਹੈਗੀ ਸਗੋਂ ਉੱਥੋਂ ਦੇ ਕਾਨੂੰਨ ਤਾਂ ਸਖ਼ਤ ਜ਼ਿਆਦਾ ਨੇ ਸਾਡੇ ਨਾਲੋਂ ਵੀ ਤੇ ਸਾਡੇ ਵੀ ਜਿਹੜਾ ਇੱਥੇ ਜਿਹੜੇ ਬੰਦਿਆਂ ਦੀ ਜਿਹੜੀ ਹਵਾਲਗੀ ਲਈ ਗਈ ਹੈ ਸਪੁਰਦਗੀ ਲਈ ਗਈ ਹੈ ਉਹ ਇਸ ਆਧਾਰ ਤੇ ਲਈ ਗਈ ਹੈ ਕਿ ਉਹ ਸੱਚ ਚ ਸ਼ਾਮਿਲ ਸੀਗੇ ਵਿੱਚ ਭਾਵੇਂ ਆਪ ਇਨਵੋਲਵ ਨਹੀਂ ਸੀ ਉਹ ਸਾਜਿਸ਼ ਦੇ ਨਾਂ ਤੇ ਜਿਹੜਾ ਹੈਗਾ ਕਿਉਂਕਿ ਜੇ ਕੰਸਪੀਰੇਸੀ ਦੇ ਵਿੱਚ ਕੋਈ ਬੰਦਾ ਸ਼ਾਮਿਲ ਹੈ ਸਾਡੀ ਜਿਹੜੀ ਪਹਿਲਾਂ IPC ਦਾ ਜਿਹੜਾ ਸੀਗਾ ਇੱਕ ਧਾਰਾ ਹੁੰਦੀ ਸੀ 120B ਤੇ ਜਿਹਦੇ ਚ ਜੇ ਆਪਾਂ ਇੰਦਰਾ ਕਤਲ ਕੇਸ ਦੀ ਗੱਲ ਲਈਏ ਤੇ ਜਿਹਦੇ ਚ ਸਤਵੰਤ ਸਿੰਘ ਨੂੰ ਫਾਂਸੀ ਦੀ ਹੁਕਮ ਹੋਇਆ ਤੇ ਬੇਅੰਤ ਸਿੰਘ ਜਿਹੜਾ ਸੀਗਾ ਉਹ ਚਲੋ ਉਹ ਤਾਂ ਉੱਥੇ ਘਟਨਾ ਥਾਂ ਤੇ ਮਾਰਿਆ ਗਿਆ ਸੀਗਾ। ਹੁਣ ਕੇਅਰ ਸਿੰਘ ਸੀ, ਕੇਅਰ ਸਿੰਘ ਵੀ ਜਿਹੜਾ ਦਿੱਲੀ ਪੁਲਿਸ ਦਾ ਮੁਲਾਜ਼ਮ ਸੀ। ਹੁਣ ਕੇਅਰ ਸਿੰਘ ਤਾਂ ਕਤਲ ਕਰਨ ਵਾਲਿਆਂ ਚ ਨਹੀਂ ਸੀ, ਨਾ ਹੀ ਉਹਦੀ ਉੱਥੇ ਡਿਊਟੀ ਸੀ, ਤੇ ਪਰ ਉਹਨੂੰ ਫਾਂਸੀ ਇਸ ਕੌਨਸਪਿਰੇਸੀ ਦੇ ਵਿੱਚ ਹੀ ਦਿੱਤੀ ਗਈ ਕਿ ਉਹਨੇ ਸਾਜ਼ਿਸ਼ ਘੜੀ ਸੀ ਜਾਂ ਸਾਜ਼ਿਸ਼ ਦੇ ਵਿੱਚ ਸ਼ਾਮਿਲ ਸੀ। ਚਲੋ ਉਹ ਜਿਵੇਂ ਵੀ ਇੱਕ ਜੋ ਕੇਸ ਆ ਜਾਂ ਇਸਤਗਾਸੇ ਦੇ ਮੁਤਾਬਕ ਜਿੱਦਾਂ ਉਹ ਬਣਾਇਆ ਗਿਆ, ਉਹ ਤਾਂ ਮੈਂ ਇੱਕ ਤੁਹਾਨੂੰ ਉਦਾਹਰਣ ਦਿੱਤੀ ਹੈ, ਮਿਸਾਲ ਦਿੱਤੀ ਹੈ। ਹੁਣ ਜੇ ਬੰਦਾ ਕੋਈ ਕਿਤੇ ਵੀ ਬੈਠਾ ਕਿਸੇ ਦੂਸਰੇ ਦੇਸ਼ ਦੀ ਧਰਤੀ ਤੇ ਕੋਈ ਕੁਛ ਕਰਵਾ ਰਿਹਾ ਹੈ ਸਾਜ਼ਿਸ਼ਾਂ ਦੇ ਨਾਲ, ਤਾਂ ਉਹ ਇਸ ਰੂਪ ਦੇ ਵਿੱਚ ਜਿਹੜਾ ਹੈ ਉਹ ਦੋਸ਼ੀ ਜਿਹੜਾ ਹੈ ਮੰਨਿਆ ਜਾਂਦਾ ਹੈ। ਆ ਹੁਣੇ ਜਿਹੜਾ ਹਾਫਿਜ਼ ਦੀ ਅਜੇ ਪਰਸੋਂ ਚੌਥੇ ਜਿਹੜਾ ਹੈ ਇਹ ਸਾਡੀਆਂ ਏਜੰਸੀਆਂ ਨੇ ਕੀਤਾ ਕਿ ਜਿਹੜਾ ਇੱਥੇ ਜਿਹੜੀਆਂ ਘਟਨਾਵਾਂ ਹੋਈਆਂ, ਜਿਹੜਾ ਪਹਿਲਗਾਮ ਵਾਲਾ ਜਿਹੜਾ ਹੈਗਾ ਅਟੈਕ ਹੋਇਆ ਉਹਦੇ ਚ ਜ਼ਿੰਮੇਵਾਰ ਸੀ, ਤੇ ਇਸ ਕਰਕੇ ਹੁਣ ਉਹਦੀ ਹਵਾਲਗੀ ਵੀ ਜਿਹੜੀ ਆ ਉਹ ਮੰਗੀ ਹੋਈ ਹੈ ਪਾਕਿਸਤਾਨ ਤੋਂ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਇੰਟਰਨੈਸ਼ਨਲ ਰੂਲ ਨੇ ਜਾਂ ਇੰਟਰਨੈਸ਼ਨਲ ਲਾ ਹੈ ਤਾਂ, ਜਾਂ ਦੂਸਰੀ ਗੱਲ ਦੋ ਗੱਲਾਂ ਇਹਦੇ ਤੇ ਕਰਦੀਆਂ ਨੇ, ਜਿਹੜਾ ਕਿਉਂਕਿ ਜਿਹੜੀ ਜਿਹੜੀ ਇੰਟਰਨੈਸ਼ਨਲ ਜਿਹੜੀ ਕੋਰਟ ਆਫ ਜਸਟਿਸ ਹੈ ਤੇ ਉਹਦੇ ਚ ਕੁਛ ਗੱਲਾਂ ਕਲੀਅਰ ਨੇ, ਕੁਛ ਜਿਹੜੇ ਖਾਸ ਕਰਕੇ ਕ੍ਰਾਈਮ ਨੂੰ ਲੈ ਕੇ ਗੱਲਾਂ ਕਲੀਅਰ ਨੇ, ਕੁਛ ਜਿਹੜੀਆਂ ਦੋ ਦੋ ਦੇਸ਼ਾਂ ਦੀਆਂ ਆਪਸ ਦੇ ਵਿੱਚ ਜਿਹੜੀਆਂ ਬਾਇਲੇਟਰਲ ਜਿਹੜੀਆਂ ਸੰਧੀਆਂ ਹੋਈਆਂ ਹੋਈਆਂ ਨੇ, ਜਿਵੇਂ ਅਮਰੀਕਾ ਦੇ ਨਾਲ ਇੰਡੀਆ ਦੀ ਹੋਈ ਹੋਈ ਆ, ਹੋਰ ਦੇਸ਼ਾਂ ਦੇ ਨਾਲ, ਤੇ ਇਹ ਇਸ ਕਰਕੇ ਇਸ ਚੱਕਰ ਦੇ ਵਿੱਚ ਤਾਂ ਫਿਰ ਉਹ ਮੰਗ ਸਕਦੇ ਆ ਨਾ ਜੀ, ਉਹ ਜਵਾਬ ਨਹੀਂ ਦੇ ਸਕਦੇ। ਜੇ ਇਹ ਜਵਾਬ ਦੇਣਗੇ ਜਾਂ ਕੋਈ ਕਾਨੂੰਨੀ ਅੜਚਣਾ ਉਹ ਹੋ ਗਿਆ ਤਾਂ ਕੱਲ ਨੂੰ ਫਿਰ ਅਮਰੀਕਾ ਵੀ ਕਹਿ ਸਕਦਾ, ਕੈਨੇਡਾ ਵੀ ਕਹਿ ਸਕਦਾ ਕਿ ਜੇ ਕੋਈ ਇੱਥੇ ਸ਼ਾਮਿਲ ਨੇ ਸਾਜ਼ਿਸ਼ਾਂ ਦੇ ਵਿੱਚ ਤਾਂ ਅਸੀਂ ਵੀ ਉਹਨਾਂ ਦੀ ਹਵਾਲਗੀ ਜਿਹੜੀ ਆ ਉਹ ਨਹੀਂ ਦਿੰਦੇ। ਤੇ ਸੋ ਇਹ ਇਸ ਤਰ੍ਹਾਂ ਦੇ ਜਿਹੜੇ ਇੰਟਰਨੈਸ਼ਨਲ ਕਾਨੂੰਨ ਨੇ ਠੀਕ ਹੈ, ਕਿਉਂਕਿ ਇਹਦੇ ਚ ਜਿਹੜੀਆਂ ਅੱਗੋਂ ਇਹਨੂੰ ਡਿਲੇ ਕੀਤਾ ਜਾ ਸਕਦਾ, ਅੜਚਣਾ ਪਾਈਆਂ ਜਾ ਸਕਦੀਆਂ ਨੇ, ਉਹ ਕਿੰਨਾ ਕੁ ਡਿਲੇ ਕੀਤਾ ਜਾ ਸਕਦਾ ਤੇ ਹੁਣ ਉਹਦੇ ਤੇ ਨਿਰਭਰ ਕਰਦਾ, ਜਾਂ ਫਿਰ ਉੱਥੇ ਸੱਤਾ ਦੇ ਵਿੱਚ ਕੌਣ ਹੈ ਇਹਦੇ ਤੇ ਨਿਰਭਰ ਕਰਦਾ। ਜਿਵੇਂ ਹੁਣ ਇੱਥੇ ਇੰਡੀਆ ਦੇ ਵਿੱਚ ਬੀਜੇਪੀ ਸੱਤਾ ਦੇ ਵਿੱਚ ਹੈ, ਉਹਨੂੰ ਕੌਣ ਕਿਹੜਾ ਬੰਦਾ ਸੂਟ ਕਰਦਾ ਕਿਹੜਾ ਨਹੀਂ ਕਰਦਾ, ਇਹਦੇ ਤੇ ਫਿਰ ਜੋ ਅੱਗੇ ਉੱਥੇ ਕੌਣ ਹੈ, ਹੁਣ ਜਿਵੇਂ ਟਰੰਪ ਹੈ ਉੱਥੇ ਜਾਂ ਕੋਈ ਕੱਲ ਨੂੰ ਕੋਈ ਹੋਰ ਆ ਜਾਂਦਾ, ਜਾਂ ਕੈਨੇਡਾ ਦੇ ਵਿੱਚ ਹੀ ਆਪਾਂ ਦੇਖਦੇ ਹਾਂ ਜਦੋਂ ਜਸਟਿਨ ਟਰੂਡੋ ਉੱਥੇ ਸੀਗੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਸੀਗੇ ਤੇ ਉਹਨਾਂ ਨੇ ਸਿੱਧਾ ਹੀ ਇਲਜ਼ਾਮ ਲਾਤਾ ਸੀ, ਤੇ ਉਹ ਤੋਂ ਬਾਅਦ ਥੋੜਾ ਜਿਹਾ ਜਿਹੜਾ ਮਾਹੌਲ ਉਹ ਏਦਾਂ ਹੋਇਆ। ਸੋ ਇਹ ਇੰਟਰਨੈਸ਼ਨਲੀ ਜਿਹੜਾ ਹੈ ਡੀਲ ਕਰਨਾ ਇਸ਼ੂ ਨੂੰ ਉਹ ਇਸ ਤਰੀਕੇ ਨਾਲ ਹੋਏਗਾ। ਪਰ ਇੱਕ ਗੱਲ ਜਿਹੜੀ ਹੈ ਉਹ ਰਣਜੋਤ ਜੀ, ਤੁਸੀਂ ਵੀ ਜਿਹੜਾ ਹੈ ਹੁਣ ਦੂਸਰੀ ਇੰਡੀਆ ਤੋਂ ਬਾਹਰ ਹੋ ਜਾਂ ਜਿਸ ਤਰ੍ਹਾਂ ਦਾ ਆਪਣਾ ਡੈਸਪੋਰਾ ਦਾ ਸਿਸਟਮ ਹੈ, ਤੇ ਪਰ ਜੇ ਜਿੰਨੇ ਇਹ ਕਾਨੂੰਨ ਸਖ਼ਤ ਹੋਣਗੇ ਉਹ ਠੀਕ ਹੈ, ਪਰ ਉਹਦੇ ਚ ਜਿਹੜੀਆਂ ਤੁਹਾਡੀ ਇਮਾਨਦਾਰੀ ਹੈ ਜਾਂ ਤੁਹਾਡੀ ਇੰਟੈਗ੍ਰਿਟੀ ਹੈ ਜਿਹੜੀ ਉੱਥੋਂ ਦੀ ਸਰਕਾਰ ਹੈ ਉਹ ਹੋਣੀ ਬਹੁਤ ਜ਼ਰੂਰੀ ਹੈ, ਤਾਂ ਹੀ ਉਹਨਾਂ ਦੀ ਸਹੀ ਪਾਲਣਾ ਹੋ ਸਕਦੀ ਹੈ
0: ਜੀ। ਬਿਲਕੁਲ, ਇੱਧਰ ਅਗਲੀ ਖਬਰ ਵੱਲ ਜੇ ਆਪਾਂ ਆਈਏ ਤੇ ਹੁਣ ਜਿਹੜੀ ਕਾਂਗਰਸ ਆ ਉਹ ਫੈਸਲਾ ਸ਼ਾਇਦ ਕਰੂਗੀ ਕਿ ਹੁਣ ਅੱਗੇ ਚੰਨੀ ਉਹਨਾਂ ਨੂੰ ਲਾਉਣਾ ਜਾਂ ਉਸ ਧੜੇ ਨੂੰ ਲਾਉਣਾ ਜਾਂ ਫਿਰ ਕੀ ਫੈਸਲਾ ਕੀਤਾ ਜਾ ਸਕਦਾ। ਵੈਸੇ ਕੁੱਲ ਮਿਲਾ ਕੇ ਕੀ ਕਾਂਗਰਸ ਦੇ ਫੇਵਰ ਦੇ ਵਿੱਚ ਕੀ ਰਹੂਗਾ ਪੰਜਾਬ ਪੱਧਰ ਦੇ ਉੱਤੇ?
1: ਦੇਖੋ, ਪੰਜਾਬ ਪੱਧਰ ਤੇ ਇੱਕ ਜਿਹੜੀ ਗੱਲ ਬੜੀ ਸਪਸ਼ਟ ਹੈ ਕਿ ਜਿਸ ਤਰੀਕੇ ਦੀ ਹੁਣ ਇੱਥੇ ਧੜੇਬੰਦੀ ਜਾਂ ਹੋਰ ਬੜੀ ਜਿਹਨੂੰ ਆਪਾਂ ਕਹਿੰਦੇ ਹਾਂ ਨਾ ਇੱਕ ਵਰਟੀਕਲ ਸਪਲਿਟ ਜਿਹੜੀ ਸਾਹਮਣੇ ਆਈ ਹੈ ਪਿਛਲੇ ਆਹ ਮਹੀਨੇ ਦੇ ਦੌਰਾਨ ਜਦੋਂ ਤੋਂ ਇਹ ਚਰਨਿੰਗ ਸ਼ੁਰੂ ਹੋਈ ਹੈ, ਤੇ ਉੱਥੋਂ ਗੱਲ ਬੜੀ ਸਪਸ਼ਟ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਬਹੁਤੀ ਕਾਂਗਰਸ ਜਿਹੜੀ ਹੈਗੀ ਆ ਉਹ ਨਹੀਂ ਤੁਰੇਗੀ, ਤੇ ਜੇ ਉੱਪਰੋਂ ਉਹਨਾਂ ਨੂੰ ਦੌਕਾ ਦੁਬਾਰਾ ਵੀ ਮਾਰਿਆ ਜਾਂਦਾ, ਹਾਲਾਂਕਿ ਪਹਿਲਾਂ ਇਹ ਹੋ ਚੁੱਕੀ ਇੱਕ ਵਾਰੀ ਗੱਲ ਕਿ ਪ੍ਰਧਾਨ ਉਹੀ ਰਹਿਣਗੇ, ਕਿਉਂਕਿ ਉਹ ਸਾਰਾ ਕੁਛ ਹਾਈਕਮਾਂਡ ਨੇ ਕੀਤਾ ਸੀ ਨਾ ਕਿ ਆਹ ਕਮੇਟੀਆਂ ਹੋਣਗੀਆਂ, ਆਹ ਵਿੰਗਾਂ ਦੇ ਆਹ ਹੋਣਗੇ, ਚੰਨੀ ਪ੍ਰਚਾਰ ਦੇ ਜਿਹੜੇ ਹੈਗੇ ਚੇਅਰਮੈਨ ਹੋਣਗੇ, ਇਹ ਸਾਰਾ ਕੁਛ ਉਹ ਨਹੀਂ ਮਨਜ਼ੂਰ ਹੋਇਆ। ਤੇ ਇੱਥੋਂ ਇਹ ਗੱਲ ਸਪਸ਼ਟ ਹੈ ਕਿ ਜਿਹੜੇ ਵੱਡੇ ਆਗੂ ਨੇ ਜਾਂ ਮੋਹਰੀ ਆਗੂ ਆ, ਕੇਡਰ ਤਾਂ ਉਹਨਾਂ ਦੇ ਪਿੱਛੇ ਆ, ਵਰਕਰ ਤਾਂ ਉਹਨਾਂ ਦੇ ਪਿੱਛੇ ਨੇ, ਤੇ ਉਹ ਬਿਲਕੁਲ ਸਪਸ਼ਟ ਹੋ ਗਿਆ। ਹਾਲਾਂਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦਾ ਫਿਊਚਰ ਦਾਅ ਤੇ ਹੈ ਇਸ ਮਾਮਲੇ ਦੇ ਵਿੱਚ, ਜੇ ਹੁਣ ਉਹਨਾਂ ਦੀ ਨਹੀਂ ਗੱਲ ਸੁਣੀ ਜਾਂਦੀ, ਹਾਈਕਮਾਂਡ ਫਰਜ਼ ਕੀਤਾ ਨਹੀਂ ਸੁਣਦੀ, ਚੰਨੀ ਨੂੰ ਪ੍ਰਧਾਨ ਨਹੀਂ ਬਣਾਉਂਦੀ ਜਾਂ ਹੋਰ ਕੋਈ ਫੈਸਲਾ ਨਹੀਂ ਲੈਂਦੀ, ਉਹਨਾਂ ਲਈ ਫਿਰ ਇਹ ਬੜਾ ਮੁਸ਼ਕਿਲ ਹੋ ਜਾਏਗਾ ਕਿ ਉਹ ਕਾਂਗਰਸ ਚ ਰਹਿਣ ਜਾਂ ਨਾ ਰਹਿਣ, ਕਿਉਂਕਿ ਜਿਸ ਤਰੀਕੇ ਦਾ ਉਹਨਾਂ ਨੇ ਸਖ਼ਤ ਸਟੈਂਡ ਲਿਆ, ਭਾਵੇਂ ਉਹ ਚ ਜਿਹੜਾ ਹੈਗਾ ਚੰਨੀ ਖੁਦ ਹੋਣ, ਭਾਵੇਂ ਸੁਖਜਿੰਦਰ ਰੰਧਾਵਾ ਹੋਣ, ਭਾਵੇਂ ਉਹਦੇ ਚ ਪ੍ਰਗਟ ਸਿੰਘ ਹੋਣ, ਭਾਵੇਂ ਹੋਰ ਜਿਹੜੇ ਕੁਛ ਲੀਡਰ ਨੇ ਉਸ ਤਰ੍ਹਾਂ ਤ੍ਰਿਪਤ ਰਜਿੰਦਰ ਬਾਜਵਾ ਹੋਣ, ਈਵਨ ਪ੍ਰਤਾਪ ਬਾਜਵਾ ਵੀ ਬਾਅਦ ਦੇ ਵਿੱਚ ਆ ਗਏ ਸੀ ਇਸ ਖੇਮਿਆਂ ਦੇ ਵਿੱਚ, ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਇੱਕ ਮਾਹੌਲ ਜਿਹੜਾ ਬਣਿਆ ਹੋਇਆ। ਤੇ ਇਹਦੇ ਚ ਇੱਕ ਆਪਸ਼ਨ ਇਹ ਵੀ ਹੈ, ਪਹਿਲਾਂ ਵੀ ਜਿਵੇਂ ਹੁੰਦਾ ਆਇਆ ਬਹੁਤੀਆਂ ਥਾਵਾਂ ਤੇ ਹੋਇਆ, ਕਿ ਨਾ ਉਹ ਚੰਨੀ ਨੂੰ ਬਣਾਉਣ ਨਾ ਵੜਿੰਗ ਨੂੰ ਬਣਾਉਣ, ਕਿਸੇ ਵਿੱਚ ਵਿਚਾਲੇ ਕੋਈ ਹੋਰ ਰਸਤਾ ਲੱਭ ਲੈਣ, ਕਿਸੇ ਹੋਰ ਨੂੰ ਅੱਗੇ ਲਾ ਦੇਣ, ਤੇ ਇਹ ਵੀ ਜਿਹੜੀ ਆ ਗੱਲ ਇਸ ਤੇ ਹੋ ਸਕਦੀ ਹੈ। ਤੇ ਫਿਰ ਇਹ ਧਿਰਾਂ ਤੁਰਦੀਆਂ ਜਾਂ ਨਹੀਂ ਤੁਰਦੀਆਂ, ਇਹਦੇ ਚ ਦੋ ਗੱਲਾਂ ਨੇ। ਇੱਕ ਤਾਂ ਇਹ ਹੈ ਕਿ ਜਿਹੜਾ ਚੰਨੀ ਧੜਾ ਜਾਂ ਖੁਦ ਚੰਨੀ ਆ, ਉਹ ਚਾਹੁੰਦੇ ਆ ਕਿ ਚੰਨੀ ਅਗਲਾ ਜੇ ਕਾਂਗਰਸੀ ਸਰਕਾਰ ਬਣਦੀ ਹੈ ਮੁੱਖ ਮੰਤਰੀ ਹੋਵੇ, ਇੱਕ ਤਾਂ ਪੱਖ ਇਹ ਹੈ। ਤੇ ਦੂਜਾ ਪੱਖ ਇਹ ਹੈ ਕਿ ਰਾਜਾ ਵੜਿੰਗ ਸਹੀ ਨੀ, ਰਾਜਾ ਵੜਿੰਗ ਦੀ ਅਗਵਾਈ ਚ ਕਾਂਗਰਸ ਦਾ ਨੁਕਸਾਨ ਹੋਇਆ, ਕਾਂਗਰਸ ਦੇ ਪੱਲੇ ਕੁਛ ਨੀ ਪਿਆ, ਉਹ ਸੋਚ ਸਮਝ ਕੇ ਨੀ ਬੋਲਦੇ, ਮੀਡੀਆ ਦੇ ਸਾਹਮਣੇ ਬਿਆਨ ਉਹਦੇ ਇਸ ਤਰ੍ਹਾਂ ਦੇ ਹੁੰਦੇ ਆ ਜਿਹਦੀ ਬਾਅਦ ਚ ਟ੍ਰੋਲਿੰਗ ਬਹੁਤ ਹੁੰਦੀ ਹੈ, ਇਸ ਤਰ੍ਹਾਂ ਦੀ ਗੱਲ। ਇਹ ਹੁਣ ਦੋਵੇਂ ਇੱਕ ਪੋਜ਼ਿਟਿਵ ਗੱਲ ਹੈ, ਇੱਕ ਨੈਗੇਟਿਵ ਗੱਲ ਹੈ। ਨੈਗੇਟਿਵ ਤਾਂ ਇਹ ਵੀ ਜਿੰਨਾ ਉਹਨਾਂ ਨੂੰ ਇਹ ਲੱਗਦਾ ਕਿ ਰਾਜਾ ਵੜਿੰਗ ਦੇ ਖਿਲਾਫ਼ ਜਿਹੜਾ ਇਸ ਤਰ੍ਹਾਂ ਦਾ ਪ੍ਰਚਾਰ ਕਰਾਂਗੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਲੈ ਕੇ ਜਾਵਾਂਗੇ ਹਾਈਕਮਾਨ ਕੋਲ, ਸ਼ਾਇਦ ਉਹਨੂੰ ਲਾਂਭੇ ਕਰ ਦੇਣ। ਤੇ ਦੂਜਾ ਇਹ ਹੈ ਕਿ ਚੰਨੀ ਦੀ ਮੈਰਿਟ ਜਿਹੜੀ ਆ ਉਹ ਕਿੱਦਾਂ ਦੱਸਣਗੇ ਉਹ, ਕਿਉਂਕਿ ਟ੍ਰੋਲਿੰਗ ਤਾਂ ਚੰਨੀ ਦੀ ਵੀ ਬਹੁਤ ਹੋਈ ਹੈ ਜਦੋਂ ਉਹ ਥੋੜਾ ਚਿਰ ਮੁੱਖ ਮੰਤਰੀ ਰਹੇ ਨੇ, ਤੇ ਜਿੱਦਾਂ ਦੇ ਉਹ ਬਿਆਨ ਦਿੰਦੇ ਸੀ। ਤੇ ਪਰ ਉਸ ਤੋਂ ਬਾਅਦ ਜਲੰਧਰ ਤੋਂ ਚੰਗੀ ਮੈਜੋਰਿਟੀ ਦੇ ਨਾਲ MP ਬਣਨ ਤੋਂ ਬਾਅਦ, ਤੇ ਜਾਂ ਜਿਹੜੀ ਬਾਅਦ ਦੀ ਬਿਆਨਬਾਜ਼ੀ ਆ, ਉੱਥੋਂ ਲੱਗਦਾ ਹੈ ਕਿ ਚਲੋ ਉਹਨਾਂ ਦੀ ਐਕਸੈਪਟੈਂਸ ਜਿਹੜੀ ਹੈ ਉਹ ਪੰਜਾਬ ਵਿੱਚ ਜਾਂ ਹੇਠਲੀ ਲੀਡਰਸ਼ਿਪ ਹੈ ਜਾਂ ਜਿਹੜੇ ਵਰਕਰ ਨੇ ਜਾਂ ਇੱਥੋਂ ਤੱਕ ਕਈ ਵਾਰੀ ਹੁੰਦਾ ਕਿ ਆਮ ਲੋਕਾਂ 'ਚ ਵੀ ਜਿਹੜੀ ਆ ਉਹ ਹੈਗੀ ਹੈ, ਤੇ ਇਹ ਗੱਲ ਜਿਹੜੀ ਆ ਸਕਦੀ ਹੈ। ਤੇ ਫਿਰ ਜਿਹੜੀ ਗੱਲ ਵਾਰ ਵਾਰ ਆਉਂਦੀ ਹੈ ਕਿ ਪੰਜਾਬ ਦਾ ਇੱਕ, ਕਿਉਂਕਿ ਇੱਕ ਕਲਚਰ ਹੈ ਜਿਹੜਾ ਪਿਛਲੀ ਲਗੇਸੀ ਹੈ ਜਿਸ ਤਰ੍ਹਾਂ ਦੀ, ਇਹ ਵੀ ਹੈ ਕਿ ਪ੍ਰਧਾਨ ਜੱਟ ਸਿੱਖ ਹੀ ਹੋਵੇ ਜਾਂ ਕੋਈ ਇਸ ਤਰ੍ਹਾਂ ਦੀ ਗੱਲ, ਬਾਕੀ ਉਹਨਾਂ ਨਾਲ ਮਿਲ ਕੇ ਚੱਲਣ, ਨਾਲ ਉਪ ਪ੍ਰਧਾਨ ਕੋਈ ਹੋਰ ਲਾ ਦਿਓ, ਇੱਕ ਜਿਹੜਾ ਹੈਗਾ ਹਿੰਦੂ ਭਾਈਚਾਰੇ ਚੋਂ ਲਾ ਦਿਓ, ਇੱਕ ਦਲਿਤ ਭਾਈਚਾਰੇ ਚੋਂ ਲਾ ਦਿਓ, ਇੱਦਾਂ ਦੀ ਪ੍ਰੈਕਟਿਸ ਵੀ ਜਿਹੜੀ ਪਹਿਲਾਂ ਜਿਹੜੀ ਆ ਉਹ ਰਹੀ ਹੈ। ਤੇ ਹੁਣ ਨਿਰਭਰ ਕਰਦਾ ਹੈ ਕਿ ਇਹ ਸਾਰਾ ਕੁਛ ਕਿੱਦਾਂ ਇਹਨੂੰ ਮਿਣ ਤੋਲ ਕੇ ਜਿਹੜੀ ਹਾਈਕਮਾਨ ਹੈ ਉਹਦੇ, ਚਲੋ ਹੁਣ ਰਾਹੁਲ ਗਾਂਧੀ ਵਿਦੇਸ਼ੀ ਦੌਰੇ ਤੇ ਸੀ ਉਹ ਵੀ ਆ ਗਏ, ਮਲਕਰਜਨ ਖੜਗੇ ਜੋ ਖੁਦ ਇੱਕ ਜਿਹੜਾ ਹੈਗਾ ਅਨੁਸੂਚਿਤ ਜਾਤੀ ਭਾਈਚਾਰੇ ਦੇ ਨਾਲ ਸੰਬੰਧ ਨੇ, ਤੇ ਜਿਹੜੇ ਹੈਗੇ ਉਹ ਪੂਰੀ ਕਾਂਗਰਸ ਦੇ ਜਿਹੜਾ ਉਹ ਪ੍ਰਧਾਨ ਨੇ ਦੇਸ਼ ਦੇ ਵਿੱਚ ਅਗਵਾਈ ਕਰ ਰਹੇ ਨੇ ਕਾਂਗਰਸ ਦੀ, ਤੇ ਇਹਨਾਂ ਦੇ ਨਾਲ ਹੋਰ ਜਿਹੜੀ ਕੇਂਦਰੀ ਲੀਡਰਸ਼ਿਪ ਦੇ ਜਿਹੜੇ ਆਗੂ ਨੇ ਮੋਹਰੀ ਆਗੂ ਉਹ ਹੁਣ ਮੀਟਿੰਗ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਤੇ ਕਿਸ ਰੂਪ ਦੇ ਵਿੱਚ ਜਾਂ ਕਿਸ ਤਰ੍ਹਾਂ ਜਿਹੜਾ ਹੈ ਉਹ ਪੰਜਾਬ ਨੂੰ ਜਾਂ ਪੰਜਾਬ ਦੀ ਲੀਡਰਸ਼ਿਪ ਨੂੰ ਸ਼ੇਪ ਦੇਣਾ ਚਾਹੁੰਦੇ ਆ, ਉਹ ਮੇਰਾ ਖਿਆਲ ਹੈ ਅੱਜ ਮੀਟਿੰਗ ਹੈ, ਅੱਜ ਕਾਫੀ ਕੁਛ ਹੋ ਸਕਦਾ, ਹੋ ਸਕਦਾ ਅੱਗੇ ਮੀਟਿੰਗ ਡੈਫਰ ਕਰਕੇ ਕੱਲ ਤੱਕ ਚਲੀ ਜਾਵੇ, ਪਰਸੋਂ ਤੱਕ ਚਲੀ ਜਾਵੇ, ਜਾਂ ਦੁਬਾਰਾ ਫੇਰ ਅਜੇ ਗੱਲ ਗੋਲ ਮੋਲ ਰੱਖ ਲਈ ਜਾਵੇ, ਜਿਵੇਂ ਕਾਂਗਰਸ ਦਾ ਕਲਚਰ ਹੈ ਕਈ ਵਾਰੀ ਕੁਦਮ ਫੈਸਲਾ ਨਹੀਂ ਲੈਂਦੇ, ਦੇਖਦੇ ਆ ਕਿ ਕਿਸ, ਕਹਿੰਦੇ ਆ ਨਾ ਇੱਕ ਸਾਡੇ ਮੁਹਾਵਰਾ ਹੈ ਕਿ ਊਠ ਕਿਸ ਕਰਵਟ ਬੈਠਦਾ ਉਹ ਦੇਖਦੇ ਆ, ਤੇ ਉਹੀ ਜਿਹੜਾ ਹੈਗਾ ਕਈ ਵਾਰੀ ਨੀਤੀ ਅਪਣਾ ਲਈ ਜਾਂਦੀ ਹੈ, ਤੇ ਹੁਣ ਨਿਰਭਰ ਕਰਦਾ ਕਿ ਸ਼ਾਮ ਤੱਕ ਸਾਡੇ ਸਾਹਮਣੇ ਆਉਂਦਾ ਕੀ ਹੈ।
0: ਸੋ ਬਿਲਕੁਲ ਇਸ ਤੋਂ ਬਾਅਦ ਫਿਰ ਪਤਾ ਲੱਗੂਗਾ ਕਿ ਪੰਜਾਬ ਦੀ ਰਾਜਨੀਤੀ ਕਿਹੜੇ ਲਿਹਾਜ਼ ਦੇ ਨਾਲ ਅਤੇ ਕਿਹੜੀ ਕਰਵਟ ਬੈਠਦੀ ਹੈ ਅਤੇ ਕੀ ਬਣਦਾ। ਪਰ ਆਮ ਲੋਕਾਂ ਦੇ ਵਿੱਚ ਜੇ ਵੇਖੀਏ ਤਾਂ ਕੀ ਆਵਾਜ਼ਾਂ ਨੇ ਲੋਕਾਂ ਦੇ ਵਿੱਚ, ਕੀ ਲੋਕ ਜੇਕਰ ਇਸੇ ਤਰੀਕੇ ਦੇ ਨਾਲ ਹੀ ਸਾਰਾ ਸਿਸਟਮ ਰਹਿੰਦਾ, ਰਾਜਾ ਵੜਿੰਗ ਹੀ ਰਹਿੰਦਾ, ਅਤੇ ਫਿਰ ਲੋਕ ਨਾਲ ਤੁਰਦੇ ਨੇ, ਕਿਉਂਕਿ ਜਿੱਦਣ ਇਹ ਸਾਰਾ ਰੌਲਾ ਪਿਆ ਵਾ ਆਮ ਲੋਕਾਂ ਦੇ ਵਿੱਚ ਚਰਚਾ ਹੈ ਉਦਣ ਦੀ ਸੁਣਨ ਨੂੰ ਮਿਲ ਗਈ, ਜਾਂ ਫਿਰ ਇਹੋ ਸੁਣਨ ਨੂੰ ਮਿਲ ਰਿਹਾ ਕਿ ਨਹੀਂ ਕਾਂਗਰਸ ਦਾ ਫਿਰ ਨਹੀਂ ਦਾਅ ਲੱਗਣਾ, ਇਹ ਆਪਸ ਦੇ ਵਿੱਚ ਪਾਟ ਗਏ, ਇਹਨਾਂ ਦਾ ਫਿਰ ਨਹੀਂ ਕੁਛ ਬਣਨਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੀ ਬਦਲਣਗੀਆਂ ਜੇ ਇਹ ਰਾਜਾ ਵੜਿੰਗ ਨੂੰ ਬਦਲ ਦਿੱਤਾ ਜਾਂਦਾ?
1: ਦੇਖੋ ਇਹ ਤਾਂ ਇੱਕ ਨੈਰੇਟਿਵ ਬਿਲਕੁਲ ਚੱਲ ਰਿਹਾ ਹੈ, ਵਿਰੋਧੀ ਜਿਹੜੀਆਂ ਪਾਰਟੀਆਂ ਨੇ ਭਾਵੇਂ ਸੱਤਾਧਾਰੀ ਆਮ ਆਦਮੀ ਪਾਰਟੀ ਹੈ, ਭਾਵੇਂ ਅਕਾਲੀ ਦਲ ਹੈ, ਭਾਵੇਂ BJP ਹੈ, ਉਹ ਤਾਂ ਹਰ ਰੋਜ਼ ਕੋਈ ਨਾ ਕੋਈ ਕਿਤੋਂ ਨਾ ਕਿਤੇ ਬਿਆਨ ਆ ਜਾਂਦਾ ਹੈ ਵੀ ਕਾਂਗਰਸ ਇੱਕਜੁੱਟ ਨਹੀਂ, ਇਹਨਾਂ ਤੋਂ ਕੁਛ ਨਹੀਂ ਹੋਣਾ, ਇਹ ਤਾਂ ਆਪਸੇ ਪਿੱਛੇ ਲੜੀ ਜਾਂਦੇ ਹੈ, ਇਹਨਾਂ ਨੂੰ ਕੁਰਸੀਆਂ ਦੀ ਭੁੱਖ ਹੈ ਜਾਂ ਇੱਦਾਂ ਦੀਆਂ ਜਿਹੜੀਆਂ ਉਹ ਗੱਲਾਂ। ਤੇ ਪਰ ਇਹ ਹੈ ਵੀ ਇਹਦੇ ਨਾਲ ਇੱਕ ਜੇ ਇਹ ਬਦਲਦੇ ਹੈ ਤੇ ਉਹਦੇ ਨਾਲ ਜਿਹੜਾ ਹੈ ਇੱਕ ਜਿਵੇਂ ਹਰੂਣਾ ਜਿਹਾ ਹੁੰਦਾ ਉਹ ਹੋਏਗਾ, ਜਿਹੜਾ ਨਵਾਂ ਪ੍ਰਧਾਨ ਬਣਾਉਣਗੇ ਫਿਰ ਉਹਦੇ ਹੋਰਡਿੰਗ ਲੱਗਣਗੇ, ਫਿਰ ਉਹਦੀਆਂ ਇਸ਼ਤਿਹਾਰਬਾਜ਼ੀ ਹੋਏਗੀ, ਉਹਦਾ ਸਵਾਗਤ ਕੀਤਾ ਜੋ ਅਖਬਾਰਾਂ 'ਚ ਮੋਟੇ ਮੋਟੀਆਂ ਫੋਟੋਆਂ ਲਾ ਕੇ ਇਸ਼ਤਿਹਾਰ ਲੱਗਣਗੇ, ਤੇ ਉਹਦੇ ਨਾਲ ਇੱਕ ਬੂਸਟਿੰਗ ਤਾਂ ਜ਼ਰੂਰ ਮਿਲਦੀ ਹੈ, ਪਾਰਟੀ ਨੂੰ ਮਿਲਦੀ ਹੈ, ਤੇ ਲੋਕਾਂ 'ਚ ਪੋਲੀਟੀਕਲੀ ਵੀ ਇਹ ਗੱਲ ਜਾਂਦੀ ਹੈ ਕਿ ਹੁਣ ਇਹ ਬੰਦਾ ਆ ਗਿਆ, ਹੁਣ ਸ਼ਾਇਦ ਕੋਈ ਨਵੀਂ ਗੱਲ ਹੋਵੇ, ਇੱਦਾਂ ਦਾ ਤਾਂ ਬਿਲਕੁਲ ਹੁੰਦਾ ਜਦੋਂ ਕੋਈ ਬਦਲਦੇ ਤਬਦੀਲੀ ਹੁੰਦੀ ਹੈ।
0: ਸੋ ਇੱਧਰ ਅਗਲੀ ਖਬਰ ਵੱਲ ਜੇ ਆਪਾਂ ਵਧੀਏ ਤੇ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੁਣ ਇੱਕ ਅਲੱਗ ਐਂਗਲ ਜਿਹੜਾ ਵਾ ਉਹ ਵੀ ਤੁਸੀਂ ਦੱਸਿਆ, ਰਾਮ ਮੰਦਰ ਤੋਂ ਬਾਅਦ ਹੁਣ ਸਰਸਵਤੀ ਜਿਹੜਾ ਟੈਂਪਲ ਆ ਮੰਦਰ ਆ ਉਹ ਮਸਲਾ ਵੀ ਹੁਣ ਬੇਰ ਭਖਿਆ ਵਾ। ਸੋ ਕੁਛ ਲੋਕ ਇਹ ਵੀ ਕਹਿ ਰਹੇ ਨੇ ਕਿ ਇਹ ਜਦੋਂ ਇੱਕ ਪਾਸੇ ਜ਼ਿਆਦਾ ਪ੍ਰੈਸ਼ਰ ਪੈਂਦਾ ਵਾ ਤਾਂ ਫਿਰ ਉਸ ਤੋਂ ਬਾਅਦ 'ਚ ਧਿਆਨ ਤੁਹਾਡਾ ਖਿੰਡਨ ਦੇ ਲਈ ਵੀ ਇੱਦਾਂ ਦੀਆਂ ਚੀਜ਼ਾਂ ਨੂੰ ਫਿਰ ਦੁਬਾਰਾ ਤੋਂ ਜਾਂ ਚੱਲ ਰਹੇ ਮਸਲੇ ਨੂੰ ਹਵਾ ਦੇ ਦਿੱਤੀ ਜਾਂਦੀ ਹੈ ਮੀਡੀਆ ਦੇ ਵਿੱਚ, ਜਾਂ ਫਿਰ ਉਹ ਪਹਿਲਾਂ ਤੋਂ ਹੀ ਪਲੈਨ ਉਹ ਚੀਜ਼ਾਂ ਚੱਲ ਰਹੀਆਂ ਹੁੰਦੀਆਂ। ਸੋ ਇਸ ਮਸਲੇ ਦੇ ਵਿੱਚ ਕੀ ਲੱਗ ਰਿਹਾ, ਕਿਉਂਕਿ ਇੱਕ ਤੋਂ ਬਾਅਦ ਇੱਕ ਇਹ ਹਲੇ ਤੱਕ ਰੁਕਣ ਦਾ ਨਾਂ ਲੈ ਨਹੀਂ ਰਿਹਾ ਕੰਮ?
1: ਨਹੀਂ ਦੇਖੋ, ਜਿਹੜੀ ਪਹਿਲਾਂ ਤੁਸੀਂ ਜਿਹੜੀ ਸ਼ੁਰੂ 'ਚ ਗੱਲ ਕੀਤੀ ਉਹਦੇ 'ਚ ਵੀ ਦਮ ਹੈਗਾ ਕਿ ਜਿਹੜਾ ਰਾਮ ਮੰਦਿਰ ਦਾ ਇੰਨਾ ਰੌਲਾ ਪੈ ਗਿਆ ਜਿਹੜਾ ਉੱਥੇ ਚੜਾਵੇ ਦਾ, ਤੇ ਉਹਦੇ 'ਤੇ ਇਨਕੁਆਇਰੀਆਂ, ਉਹਦੇ 'ਤੇ ਏਜੰਸੀਆਂ ਦੀ ਜਾਂਚ, ਇਹਦੇ ਉਹਦੇ 'ਤੇ SIT, ਫਿਰ ਸੁਪਰੀਮ ਕੋਰਟ ਨੇ ਸਿੱਧੇ ਨੋਟਿਸ ਦੇ ਤੇ, ਤੇ ਫਿਰ ਇਹਨੂੰ ਅੱਗੇ ਤੋਰਨ ਵਾਸਤੇ ਜਾਂ ਧਿਆਨ ਜਿਹੜਾ ਧਿਆਨ ਸੰਭਾਲਣ ਵਾਸਤੇ ਜਾਂ ਧਿਆਨ ਬਦਲਣ ਵਾਸਤੇ ਫਿਰ ਇਹ ਇੱਦਾਂ ਦਾ ਕੋਈ ਨਾ ਕੋਈ ਨਵਾਂ ਜਿਹੜੀ ਗੱਲ ਆ ਉਹ ਉੱਠਦੀ ਆ। ਹਾਲਾਂਕਿ ਉੱਦਾਂ ਨਵੀਂ ਨਹੀਂ ਗੱਲ, ਇਹ ਵੀ ਕੇਸ ਕਾਫੀ ਚਿਰ ਤੋਂ ਚੱਲ ਰਿਹਾ। ਇਹ ਅਸਲ ਦੇ ਵਿੱਚ ਜਦੋਂ ਤੋਂ ਸੁਪਰੀਮ ਕੋਰਟ ਨੇ ਰਾਮ ਮੰਦਿਰ ਦੇ ਹੱਕ 'ਚ ਫੈਸਲਾ ਦਿੱਤਾ ਹੈ ਤੇ ਕਿ ਉੱਥੇ ਬਣੇਗਾ ਜਿੱਥੋਂ ਬਾਬਰੀ ਮਸਜਿਦ ਢਾਈ ਹੈ ਜਾਂ ਉਹੀ ਜਗ੍ਹਾ, ਉਸ ਤੋਂ ਬਾਅਦ ਬਹੁਤੀਆਂ ਥਾਵਾਂ ਤੇ ਇਹ ਨਵੀਆਂ ਜਿਹੜੀਆਂ ਚੀਜ਼ਾਂ ਇਹ ਉੱਭਰ ਕੇ ਸਾਹਮਣੇ ਆ ਗਈਆਂ ਕਿ ਇੱਥੇ ਵੀ ਮੰਦਿਰ ਸੀ, ਇੱਥੇ ਮੰਦਿਰ ਸੀ। ਹੁਣ ਜਿਹੜਾ ਭੋਜਸ਼ਾਲਾ ਹੈ ਜਿੱਥੇ ਮੁਸਲਿਮ ਭਾਈਚਾਰਾ ਇੰਨੇ ਸਾਲਾਂ ਤੋਂ ਉਹ ਕਰਦਾ ਆ ਰਿਹਾ, ਉਹ ਕਹਿੰਦੇ ਕਿ ਇਸ ਤਾਂ 700 ਸਾਲ ਤੋਂ ਜਿਹੜਾ ਹੈ ਸੀ ਜਿਹੜਾ ਆਪਣਾ ਨਮਾਜ਼ ਅਦਾ ਕਰਦੇ ਆ ਰਹੇ ਹਾਂ ਤੇ ਜਿਹੜੀ ਦਰਗਾਹ ਹੈ ਜਾਂ ਮਸਜਿਦ ਹੈ, ਤੇ ਇਹ ਵਿੱਚ ਜਿਹੜਾ ਹੈ ਇਹ ਨਵਾਂ ਜਿਹੜੀ ਗੱਲ ਇਹ ਕਿੱਥੋਂ ਆ ਗਈ ਜਾਂ ਕਿਵੇਂ ਆ ਗਈ? ਕਿਉਂਕਿ ਉਹਦੇ ਨਾਲ ਰਾਮ ਮੰਦਿਰ ਦੇ ਹੱਕ ਜਦੋਂ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਤੇ ਉਦੋਂ ਬਾਅਦ ਉਤਸ਼ਾਹਤ ਬਹੁਤ ਹੋ ਗਈ, ਜਿਹੜੇ ਦੀ ਬਹੁ ਗਿਣਤੀ ਹੈ, ਤੇ ਜਾਂ ਇੱਕ ਜਿਹੜਾ ਇਹ ਨੈਰੇਟਿਵ ਉਸਾਰਿਆ ਗਿਆ ਕਿ ਦੇਖਿਓ ਇੱਥੇ ਸਾਡੇ ਮੰਦਿਰਾਂ ਨੂੰ ਢਾਹ ਕੇ ਉੱਥੇ ਜਦੋਂ ਹਮਲਾਵਰ ਆਏ, ਮੁਗਲ ਆਏ ਜਾਂ ਹੋਰ ਉਸ ਤੋਂ ਪਹਿਲਾਂ ਜਿਹੜੇ ਮੁਸਲਿਮ ਸੀਗੇ ਜਿਹੜਾ ਉਹਨਾਂ ਦਾ ਵੀ ਧਰਮ, ਤੇ ਉਹਨਾਂ ਨੇ ਇੱਥੇ ਮਸਜਿਦਾਂ ਉਸਾਰੀਆਂ ਜਾਂ ਇਸ ਤਰ੍ਹਾਂ ਦੀ ਜਿਹੜੀ ਗੱਲ ਕੀਤੀ, ਇਹ ਨੈਰੇਟਿਵ ਤਾਂ ਚੱਲਦਾ ਹੀ ਆ ਰਿਹਾ ਸ਼ੁਰੂ ਤੋਂ ਜਦੋਂ ਤੋਂ ਅਸੀਂ ਸੁਰਤ ਸੰਭਲੀਏ। ਤੇ ਇਹ ਬਾਬਰੀ ਮਸਜਿਦ ਵਾਲੇ ਇਸ਼ੂ ਦੇ ਉੱਤੇ ਸੁਪਰੀਮ ਕੋਰਟ ਤੋਂ ਕਲੀਅਰ ਜਿਹੜਾ ਮੈਂਡੇਟ ਆਉਣ ਤੋਂ ਬਾਅਦ ਫਿਰ ਉੱਥੇ ਮੰਦਿਰ ਦੀ ਉਸਾਰੀ, ਮੰਦਿਰ ਦਾ ਸਾਰਾ, ਫਿਰ ਉਹ ਜਿਹੜਾ ਹੋਰ ਵੱਧ ਉਤਸ਼ਾਹਿਤ ਹੋ ਗਿਆ। ਹੁਣ ਬਹੁਤੀਆਂ ਥਾਵਾਂ ਤੇ ਇਹ ਇਕੱਲਾ ਇਸ਼ੂ ਨਹੀਂ, ਹੋਰ ਥਾਵਾਂ ਤੇ ਵੀ ਇੱਦਾਂ ਦੇ ਜਿਹੜੇ ਆ ਉਹ ਇਸ਼ੂ ਨਾਲ ਨਾਲ ਜਿਹੜੇ ਆ ਉਹ ਚੱਲ ਰਹੇ ਆ ਕਿ ਕਿੱਥੇ ਇੱਥੇ ਕੀ ਸੀ, ਇੱਥੇ ਕੀ ਸੀ। ਇੱਕ ਗੱਲ ਜਿਹੜੀ ਰਣਜੋਤ ਜੀ ਸਮਝਣ ਵਾਲੀ ਹੈ ਨਾ, ਜਦੋਂ ਅਸੀਂ ਫੋਕਲੋਰ ਕਲਚਰ ਵਾਲੇ ਪਾਸੇ ਤੋਰਦੇ ਹਾਂ, ਕਿਉਂਕਿ ਰਿਲੀਜਨ ਵੀ ਉਹਦਾ ਇੱਕ ਪਾਰਟ ਹੈ ਕਿਸੇ ਨਾ ਕਿਸੇ ਥਾਂ ਤੇ, ਕਿਉਂਕਿ ਪਹਿਲਾਂ ਇਸ ਤਰ੍ਹਾਂ ਦਾ ਜਿਹੜਾ ਰਿਲੀਜਨ ਜਾਂ ਧਰਮ ਜਿਹੜਾ ਸੀ ਨਾ, ਇੱਕ ਆਪਾਂ ਔਰਗੇਨਾਈਜ਼ਡ ਰਿਲੀਜਨ ਕਹਿੰਦੇ ਹਾਂ ਜਾਂ ਇੱਕ ਜਥੇਬੰਦਕ, ਜਿਵੇਂ ਬਾਅਦ ਵਿੱਚ ਟਰੱਸਟ ਬਣ ਗਏ ਜਾਂ ਇੱਦਾਂ ਦੀਆਂ ਜਥੇਬੰਦੀਆਂ ਤਨਜ਼ੀਮ ਬਣ ਗਈਆਂ, ਵਿਸ਼ਵ ਹਿੰਦੂ ਪਰਿਸ਼ਦ ਬਣ ਗਈ, ਉੱਧਰੋਂ ਹੋਰ ਬਣ ਗਈਆਂ, ਇੱਦਾਂ ਪਹਿਲਾਂ ਨਹੀਂ ਸੀ, ਕਿਉਂਕਿ ਲੋਕ ਆਪਣੀ ਆਸਥਾ ਦੇ ਮੁਤਾਬਕ, ਸ਼ਰਧਾ ਦੇ ਮੁਤਾਬਕ ਜਿਹੜੇ ਉਹ ਜਾਂਦੇ ਸੀ। ਅਜੇ ਵੀ ਬਹੁਤ ਸਾਰੀਆਂ ਥਾਵਾਂ ਇਹੋ ਜਿਹੀਆਂ ਨੇ ਜਿੱਥੇ ਇੱਕੋ ਹੀ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੇ, ਉੱਥੇ ਮੁਸਲਿਮ ਵੀ ਆਪਣਾ ਜਿਹੜਾ ਹੈ ਉੱਥੇ ਪੀਰ ਦੀ ਦਰਗਾਹ ਵੀ ਹੈ, ਉੱਥੇ ਮੰਦਿਰ ਵੀ ਹੈ, ਤੇ ਇੱਥੇ ਸਾਡੇ ਪੰਜਾਬ ਦੇ ਵਿੱਚ ਜਾਂ ਆਲੇ ਦੁਆਲੇ ਇਹੋ ਜਿਹੀਆਂ ਥਾਵਾਂ ਵੀ ਨੇ ਜਿੱਥੇ ਗੁਰਦੁਆਰਾ ਵੀ ਹੈ ਨਾਲ ਮੰਦਿਰ ਵੀ ਹੈ, ਤੇ ਸੋ ਉਹਨੂੰ ਇਸ ਰੂਪ ਚ ਜਿਹੜਾ ਸੀ ਕਮਿਊਨਲ ਬੇਸ ਤੇ ਨਹੀਂ ਸੀ ਲਿਆ ਜਾਂਦਾ, ਉਹਨੂੰ ਇੱਕ ਸਾਂਝ ਦੇ ਤੌਰ ਤੇ ਕਹਿ ਲਓ ਜਾਂ ਜਿਵੇਂ ਵੀ ਹੈ ਉਹ ਕਹਿ ਲਓ। ਮੈਂ ਇੱਕ ਤੁਹਾਨੂੰ ਛੋਟੀ ਜਿਹੀ ਮਿਸਾਲ ਦਿੰਦਾ ਅਮਰਨਾਥ ਯਾਤਰਾ ਦੀ। ਅਮਰਨਾਥ ਜਿਹੜੀ ਯਾਤਰਾ ਹੈ ਜਿਹੜਾ ਬਿਲਕੁਲ ਉਹ ਜਿਹੜੀ ਗੁਫਾ ਹੈ ਜਿਹੜੀ ਉੱਪਰ ਜਾ ਕੇ ਅਮਰਨਾਥ ਜਿਹੜੀ ਹੈ ਭਗਵਾਨ ਸ਼ਿਵ ਦੀ, ਜਿੱਥੇ ਹਰ ਸਾਲ ਜਾਂਦੇ ਆ ਸ਼ਰਧਾਲੂ, ਕਹੋ ਕਿਉਂਕਿ ਉੱਥੇ ਜੰਮੂ ਕਸ਼ਮੀਰ ਚ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਸ਼ਾਂਤੀ ਨਹੀਂ ਰਹੀ। ਹੁਣ ਉਹ ਯਾਤਰਾ ਜਿਹੜੀ ਸਮਾਪਤ ਹੁੰਦੀ ਸੀ ਉਹ ਛੜੀ ਮੁਬਾਰਕ ਦੇ ਨਾਲ ਖਤਮ ਹੁੰਦੀ ਸੀ, ਤੇ ਉਹ ਰਵਾਇਤ ਅਜੇ ਵੀ ਹੈਗੀ ਹੈ। ਤੇ ਉਹ ਜਿਹੜੀ ਛੜੀ ਮੁਬਾਰਕ ਹੈ ਜਿਹੜਾ ਉੱਥੋਂ ਦਾ ਕਸ਼ਮੀਰੀ ਮੁਸਲਿਮ ਭਾਈਚਾਰਾ, ਇੱਕ ਖਾਸ ਜਿਹੜਾ ਉਹ ਕਮਿਊਨਿਟੀ ਹੈ, ਉਹੀ ਜਿਹੜਾ ਹੈ ਉਹ ਲੈ ਕੇ ਜਾਂਦੇ ਆ। ਉੱਥੋਂ ਇਹ ਲੱਗਦਾ ਕਿ ਪਿੱਛੋਂ ਤਾਂ ਕੋਈ ਇੱਦਾਂ ਦੀ ਬਹੁਤੀ ਐਂ ਲਾਈਨਾਂ ਨਹੀਂ ਸੀ ਖਿੱਚੀਆਂ ਹੋਈਆਂ, ਤੇ ਇਹ ਤਾਂ ਖਾਸ ਕਰਕੇ ਜਦੋਂ ਬਟਵਾਰਾ ਹੋਇਆ 1947 ਦਾ ਜਾਂ ਉਦੋਂ ਪਹਿਲਾਂ ਇੱਕ ਦੋ ਵਾਰੀ ਇੱਦਾਂ ਦੀਆਂ ਜਿਹੜੀਆਂ ਗੱਲਾਂ ਚੱਲੀਆਂ ਦੇਸ਼ ਚੋਰਨ ਥਾਵਾਂ ਤੇ, ਤੇ ਉਸ ਤੋਂ ਫਿਰ ਬਾਅਦ ਜੋ ਦੇਸ਼ ਦੇ ਵਿੱਚ ਹੁੰਦਾ ਰਿਹਾ, ਭਾਵੇਂ ਕਾਨਪੁਰ ਚ ਹੋਇਆ ਭਾਵੇਂ ਅਲੀਗੜ੍ਹ ਚ ਹੋਇਆ, ਇਸ ਤੇ ਇਹਨੇ ਜਿਹੜੀਆਂ ਜ਼ਿਆਦਾ ਲਾਈਨਾਂ ਉਹ ਗਹਿਰੀਆਂ ਕਰਤੀਆਂ, ਤੇ ਫਿਰ ਉਹ ਪੂਜਾ ਸਥਾਨਾਂ ਤੇ ਜਿਹੜਾ ਹੈ ਜ਼ਿਆਦਾ ਇਹ ਗੱਲਾਂ ਜਿਹੜੀਆਂ ਕੇਂਦਰਿਤ ਜਿਹੜੀਆਂ ਉਹ ਹੋਣ ਲੱਗ ਗਈਆਂ। ਤੇ ਹੁਣ ਜਿਹੜੀ ਉਹ ਇਹਦੇ ਤੇ ਰਾਜਨੀਤੀ ਇਸੇ ਗੱਲ ਤੇ ਹੋਣ ਲੱਗ ਗਈ ਕਿ ਅਸੀਂ ਕਿਹੜੇ ਪੂਜਾ ਸਥਾਨ ਨੂੰ ਆਪਣਾ ਬਣਾ ਕੇ, ਬਹੁ ਗਿਣਤੀ ਨੂੰ ਬਣਾ ਕੇ ਅਸੀਂ ਵੋਟਾਂ ਉਹ ਚੋਂ ਕਿਵੇਂ ਕੱਟਣੀਆਂ ਨੇ, ਵੋਟਾਂ ਕਿਵੇਂ ਖੱਟਣੀਆਂ ਨੇ। ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਸ਼ੂ ਬਹੁਤ ਸਾਰੀਆਂ ਇਹ ਥਾਵਾਂ ਤੇ ਜਿਹੜੇ ਉਹ ਚੱਲ ਰਹੇ ਨੇ। ਹੁਣ ਪਿੱਛੇ ਜਦੋਂ ਰਾਮ ਮੰਦਿਰ ਦੇ ਜਿਹੜਾ ਹੈਗਾ ਚੜਾਵੇ ਵਾਲੀ ਜਿਹੜੀ ਚੋਰੀ ਵਾਲੀ ਜਿਹੜੀ ਗੱਲ ਚੱਲੀ, ਇੱਥੇ ਜਿਹੜੀਆਂ ਫੇਕ ਵੀਡੀਓ ਲੋਕਾਂ ਨੇ ਇੱਦਾਂ ਦੀਆਂ ਉਹ ਪਾਉਣੀਆਂ ਸ਼ੁਰੂ ਕਰਤੀਆਂ ਕਿ ਦੇਖੋ ਜੀ ਜਿਹੜਾ ਅਜਮੇਰ ਸ਼ਰੀਫ ਹੈ ਉੱਥੇ ਵੀ ਬੜੀ ਚੋਰੀ ਹੁੰਦੀ ਹੈ, ਉੱਥੇ ਇੰਨਾ ਚੜਾਵਾ ਚੜ੍ਹਦਾ ਹੈ, ਜਾਲੀ ਜਿਹੀਆਂ ਉਹ ਬਣਾ ਕੇ ਐਵੇਂ ਸਿਰ ਢੱਕ ਕੇ ਕੁਛ ਲੇਡੀਜ਼ ਤੋਂ ਕਰਾਤਾ ਇਹ, ਹਾਲਾਂਕਿ ਸਾਰਿਆਂ ਨੂੰ ਪਤਾ ਵੀ ਉੱਥੇ ਕਿੰਨਾ ਕੁ ਚੜਾਵਾ ਚੜ੍ਹਦਾ ਜਾਂ ਕਿੰਨੇ ਕੁ ਉੱਥੇ ਜਾਂਦੇ ਆ। ਹਾਲਾਂਕਿ ਜਾਂਦੇ ਤਾਂ ਉੱਥੇ ਬਹੁਤੇ ਹਿੰਦੂ ਹੀ ਨੇ, ਮੁਸਲਮਾਨ ਤਾਂ ਜਾਂਦੇ ਵੀ ਨੀ ਕਿਉਂਕਿ ਪੀਰਾਂ ਨੂੰ ਸ਼ਰ੍ਹਾਂ ਦੇ ਮੁਤਾਬਕ ਮੰਨਿਆ ਨਹੀਂ ਜਾਂਦਾ। ਤੇ ਸੋ ਇਸ ਤਰ੍ਹਾਂ ਦਾ ਫਿਰ ਇਹ ਗੱਲਾਂ ਜਿਹੜੀਆਂ ਨੇ ਇਹ ਤੂਲ ਪੜਦੀਆਂ। ਇਹਦਾ ਨੁਕਸਾਨ ਇੱਕ ਹੁੰਦਾ ਜਿਹੜਾ ਸਭ ਤੋਂ ਵੱਡਾ ਉਹ ਹੈ ਕਿ ਜਦੋਂ ਭਾਈਚਾਰੇ ਫਿਰ ਆਪਸ ਵਿੱਚ ਖੈਬੜਦੇ ਨੇ, ਕਈ ਵਾਰੀ

0: ਨੇ ਤੇ ਇਹ ਮਤਲਬ ਕਿ ਖਾਸ ਕਰਕੇ ਸਾਡਾ ਜਿਹੜਾ ਹੈ ਨਾ ਇਹ ਹਿੱਸਾ ਸਾਡਾ ਸਾਊਥ ਏਸ਼ੀਆ ਜਿਹਨੂੰ ਆਪਾਂ ਕਹਿੰਦੇ ਹਾਂਗੇ, ਇਹਦੇ ਚ ਇਹ ਇੰਡੀਆ ਆਉਂਦਾ, ਨੇਪਾਲ ਆਉਂਦਾ, ਪਾਕਿਸਤਾਨ ਆਉਂਦਾ, ਤੇ ਇੱਥੇ ਮਸਲੇ ਜਿਹੜੇ ਉਹ ਜ਼ਿਆਦਾ ਉੱਠਦੇ ਹੈ। ਅਫਗਾਨਿਸਤਾਨ ਚ ਈਵਨ ਜਦੋਂ ਉੱਥੇ ਤਾਲਿਬਾਨ ਦਾ ਬਹੁਤ ਜ਼ਿਆਦਾ ਸੀ, ਸਭ ਤੋਂ ਪਹਿਲਾਂ ਉਹਨਾਂ ਨੇ ਜਦੋਂ ਬੁੱਧ ਧਰਮ ਦੀਆਂ ਕੁਛ ਉੱਥੇ ਨਿਸ਼ਾਨੀਆਂ ਸੀਗੀਆਂ, ਪਹਾੜ ਜਿਹੜੇ ਕਾਰਵ ਕਰਕੇ ਉੱਥੇ ਬਣਾਈਆਂ ਸੀ ਉਹ ਖਰਾਬ ਕੀਤੀਆਂ। ਸੋ ਇਹ ਇਸ ਤਰ੍ਹਾਂ ਦੀ ਜਿਹੜੀ ਜਿਹਨੂੰ ਆਪਾਂ ਇੱਕ ਕਹਿੰਦੇ ਨਾ ਫਨੈਟਿਸਿਜ਼ਮ ਕਹਿੰਦੇ ਹਾਂ, ਉਹ ਹੈ ਉਹ ਫਿਰ ਇਸ ਪਾਸੇ ਜੋ ਤੁਰਦਾ ਫਿਰ ਇਹਦੇ ਨਾਲ ਨੁਕਸਾਨ ਹੁੰਦਾ। ਬਾਕੀ ਅਦਾਲਤਾਂ ਚ ਜਿਹੜੇ ਇੱਦਾਂ ਦੇ ਮਸਲੇ ਚੱਲ ਗਏ, ਇੱਦਾਂ ਹੋ ਗਿਆ, ਹੋਰ ਹੋ ਗਿਆ, ਉਹ ਤਾਂ ਚਲੋ ਹਰ ਇੱਕ ਕੋਸ਼ਿਸ਼ ਕਰਦਾ। ਤੇ ਜਿਵੇਂ ਜਦੋਂ ਰਾਮ ਮੰਦਿਰ ਬਣਿਆ ਉਦੋਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਿੱਥੇ ਬਾਬਰੀ ਮਸਜਿਦ ਢਾਈ ਉੱਥੇ ਮੁਸਲਿਮ ਭਾਈਚਾਰੇ ਨੂੰ ਉਹਦੀ ਥਾਂ ਤੇ ਕੋਈ ਦੂਰ ਕਿਤੇ ਜਗ੍ਹਾ ਦਿੱਤੀ ਜਾਵੇ ਮਸਜਿਦ ਬਣਾਉਣ ਵਾਸਤੇ। ਕਿੱਡਾ ਹਾਸੋਹੀਣਾ ਫੈਸਲਾ ਵੀ ਇੱਥੇ ਵੀ ਇਹੀ ਮਸਲਾ ਆਇਆ ਜਿਹੜਾ ਭੋਜਸ਼ਾਲਾ ਵਾਲਾ ਵੀ, ਜਿਹੜੀ ASI ਹੈ ਉਹਦਾ ਪਿਛਲਾ ਰਿਕਾਰਡ ਦੇਖੋ ਜਿਹੜਾ ਆਰਕਿਓਲੋਜੀਕਲ ਸਰਵੇ ਆਫ ਇੰਡੀਆ, ਇਹੀ ਬਾਬਰੀ ਮਸਜਿਦ ਸੀ, ਉਹ ਮੋਨੂਮੈਂਟ ਸੀ ਜਿਹੜੇ ASI ਵੱਲੋਂ ਆਪਣੇ ਡਿਕਲੇਅਰਡ ਮੋਨੂਮੈਂਟ ਸੀ ਜਿਹਨੂੰ ਛੇੜਿਆ ਨਹੀਂ ਜਾ ਸਕਦਾ। ਤੇ ਪਰ ਜਦੋਂ ਫਿਰ ਸਰਕਾਰਾਂ ਇਹ ਚਾਹੁੰਦੀਆਂ ਨੇ ਜਾਂ ਬਹੁਗਿਣਤੀ ਚਾਹੁੰਦੀ ਹੈ ਫਿਰ ਇਹ ਸਾਰਾ ਕੁਛ ਜਿਹੜਾ ਹੋ ਜਾਂਦਾ। ਤੇ ਉਹ ਫਿਰ ਉਹਨਾਂ ਨੇ ਮਨਾ ਕਰਤਾ ਕਿ ਨਹੀਂ ਸਾਡਾ ਇਹ ਮਤਲਬ ਨੀ, ਕੋਈ ਅਸੀਂ ਆਪੇ ਬਣਾ ਲਾਂਗੇ ਜੇ ਬਣਾਉਣੀ ਵੀ। ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਹੁਣ ਨਵਾਂ ਜਿਹੜਾ ਇਹਦੇ ਤੇ ਹੁਣ ਸ਼ੁਰੂ ਹੋ ਜਾਣਾ, ਇਹਦੇ ਤੇ ਬਿਆਨਬਾਜ਼ੀ ਸ਼ੁਰੂ ਹੋਣੀ ਹੈ। ਹੁਣ ਸੋਸ਼ਲ ਮੀਡੀਆ ਕਾਫੀ ਸਰਗਰਮ ਹੈ, ਉਹਦੇ ਤੇ ਦੋਵੇਂ ਪਾਸਿਆਂ ਤੋਂ ਸ਼ੁਰੂ ਹੋ ਜਾਣਾ। ਤੇ ਪਰ ਇਹ ਰੁਝਾਨ ਜਿਹੜਾ ਮੈਨੂੰ ਲੱਗਦਾ ਕਿ ਬਹੁਤਾ ਚੰਗਾ ਨਹੀਂ, ਲੋਕਾਂ ਦੇ ਜਿਹੜਾ ਹਿੱਤ ਦੇ ਵਿੱਚ ਨਹੀਂ ਹੁੰਦੀ ਇਹ ਗੱਲ।
1: ਉਹੀ ਆਪਾਂ ਵੇਖ ਰਹੇ ਹਾਂ ਕਿ ਚਰਚ ਫਿਰੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਾਂ ਵੇਖ ਰਹੇ ਹਾਂ ਕਿ ਲੋਕਾਂ ਦੇ ਮਨਾਂ ਦੇ ਵਿੱਚ, ਚਾਹੇ ਉਹ ਛੋਟਾ ਜਿਹਾ ਹੀ ਇੱਕ ਸੈਗਮੈਂਟ ਹੋਵੇ, ਪਰ ਫਿਰ ਵੀ ਇੱਕ ਨਫ਼ਰਤ ਵਾਲਾ ਮਾਹੌਲ ਜਿਹੜਾ ਜ਼ਰੂਰ ਵੇਖਿਆ ਜਾਂਦਾ। ਸੋ ਜੇਕਰ ਉਹ ਚੀਜ਼ਾਂ ਵਾਜਬ ਜਾਂ ਨਹੀਂ ਵਾਜਬ ਉਹ ਬਾਅਦ ਵਿੱਚ ਵੇਖ ਲਏ ਬੰਦਾ, ਪਰ ਜੇਕਰ ਉਸ ਚੀਜ਼ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਵੰਡੀਆਂ ਪਈਆਂ ਦਿਖਾਈ ਦੇ ਰਹੀਆਂ ਨੇ, ਤਾਂ ਫਿਰ ਥੋੜ੍ਹੇ ਸਮੇਂ ਦੇ ਲਈ ਜੇ ਵਿਸ਼ਰਾਮ ਵੀ ਲਾਇਆ ਜਾਵੇ ਜਾਂ ਫਿਰ ਮੀਡੀਆ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਇਸ ਤਰੀਕੇ ਦੇ ਨਾਲ ਨਾ ਉਛਾਲਿਆ ਜਾਵੇ, ਤਾਂ ਆਈ ਥਿੰਕ ਉਹ ਇੱਕ ਜ਼ਿਆਦਾ ਬਿਹਤਰ ਅਪਰੋਚ ਵੀ ਰਹਿ ਜਾਂਦੀ ਹੈ। ਪਰ ਹੁਣ ਆਪਾਂ ਵੇਖ ਰਹੇ ਹਾਂ ਕਿ ਹਰ ਇੱਕ ਪਾਸੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜ਼ਰੂਰ ਇੱਕ ਦੂਸਰੇ ਦੇ ਖਿਲਾਫ ਹੋਏ ਲੋਕ ਨਜ਼ਰ ਆਉਂਦੇ ਨੇ, ਚਾਹੇ ਉਹ ਸੋਸ਼ਲ ਮੀਡੀਆ 'ਤੇ ਹੀ ਕਿਉਂ ਨਾ ਹੋਣ। ਖੈਰ ਸਾਡਾ ਮਕਸਦ ਸਿਰਫ ਇੰਨਾ ਕਿ ਜੋ ਆਸ ਪਾਸ ਹੋ ਰਿਹਾ ਵਾਪਰ ਰਿਹਾ ਉਹਦੇ ਉੱਤੇ ਇੱਕ ਨਜ਼ਰ ਬਣਾਈ ਰੱਖੀ, ਉਹ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਧੰਨਵਾਦ
1: ਜੀ। ਰੇਡੀਓ ਹਾਂਜੀ 1674 ਐਮ 'ਤੇ ਖਬਰਾਂ ਦੇ ਰਿਪੀਟ ਸੁਣਨ ਦੇ ਲਈ ਤੁਸੀਂ ਸਾਡੀ ਪੋਡਕਾਸਟ ਦੇ ਉੱਤੇ ਵੀ ਜਾ ਸਕਦੇ ਹੋ, ਉਹਦੇ ਲਈ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਲਿਓ। ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਪ੍ਰੋਗਰਾਮ ਇਨਸਾਈਟ ਰਿਪੋਰਟ। ਇਸ ਹਫ਼ਤਾਵਾਰੀ ਪ੍ਰੋਗਰਾਮ ਦੇ ਵਿੱਚ ਅਸੀਂ ਭਾਰਤ ਆਸਟ੍ਰੇਲੀਆ ਤੋਂ ਵੀ ਵੱਧ ਕੇ ਕਈ ਵਾਰ ਜੀਓਪੋਲਿਟਿਕਸ ਦੇ ਉੱਤੇ ਅਲੱਗ ਅਲੱਗ ਮਸਲਿਆਂ ਦੇ ਉੱਤੇ ਗੱਲ ਕਰਦੇ ਹਾਂ। ਇਨਸਾਈਟ ਰਿਪੋਰਟ ਇਸ ਕਰਕੇ ਹੈ ਕਿਉਂਕਿ ਬਹੁਤ ਵਾਰ ਬਹੁਤ ਸਾਰੀਆਂ ਖ਼ਬਰਾਂ ਦੇ ਉੱਤੇ ਖ਼ਬਰਾਂ ਦੇ ਬੁਲੇਟਿਨ ਦੇ ਵਿੱਚ ਲਿਮਿਟਿਡ 'ਚ ਗੱਲ ਕੀਤੀ ਜਾ ਸਕਦੀ ਹੈ, ਦੋ ਤਿੰਨ ਚਾਰ ਜਾਂ ਵੱਧ ਤੋਂ ਵੱਧ 5 ਮਿੰਟ ਤੱਕ ਦੀ। ਪਰ ਇਸ 1 ਘੰਟੇ ਦੇ ਪ੍ਰੋਗਰਾਮ ਦੇ ਵਿੱਚ ਕਿਸੇ 1 ਖ਼ਬਰ ਨੂੰ ਫੜ ਕੇ ਅਤੇ ਉਹਦੀ ਪੂਰੀ ਦੀ ਪੂਰੀ ਅਗਲੀ ਪਿਛਲੀ ਪੜਤਾਲ ਜਾਂ ਇੰਝ ਕਹਿ ਲੈਂਦੇ ਹਾਂ ਕਿ ਉਹਦਾ ਪੋਸਟਮਾਰਟਮ ਕਰਕੇ ਤੁਹਾਡੇ ਤੱਕ ਰੱਖ ਦੇਈਦਾ। ਇਨਸਾਈਟ ਹੁੰਦੀ ਹੈ, ਅੰਦਰਲੀਆਂ ਗੱਲਾਂ ਹੁੰਦੀਆਂ ਨੇ, ਬਹੁਤ ਵਾਰੀ ਸਕੂਪ ਵੀ ਤੁਹਾਡੇ ਨਾਲ ਸਾਂਝੇ ਕਰ ਲਈਦੇ ਨੇ। ਜਰਨਲਿਜ਼ਮ ਦੀ ਭਾਸ਼ਾ ਦੇ ਵਿੱਚ ਸਕੂਪ ਉਸ ਖ਼ਬਰ ਨੂੰ ਕਿਹਾ ਜਾਂਦਾ ਜਿਹੜੀ ਸਭ ਤੋਂ ਪਹਿਲਾਂ ਜਾਰੀ ਹੋ ਰਹੀ ਹੋਵੇ, ਉਦੋਂ ਜਾਰੀ ਜਦੋਂ ਉਸਨੂੰ ਜਾਰੀ ਕਰਨ ਵਾਲੇ ਵੀ ਉਸਨੂੰ ਜਾਰੀ ਨਹੀਂ ਕਰਨਾ ਚਾਹੁੰਦੇ ਹੈਗੇ। ਸੋ ਅੱਜ ਕਿਹੜੇ ਕਿਹੜੇ ਸਕੂਪ ਤੁਹਾਡੇ ਤੱਕ ਲੈ ਕੇ ਆਏ ਹੈਗੇ, ਭਾਰਤ ਦੇ ਨਾਲ ਜੁੜੀ ਹੋਈ ਇਹ ਹੈਗੀ ਹੈ, ਇਹਦੇ 'ਚ ਇੱਕ ਆਸਟ੍ਰੇਲੀਆ ਦਾ ਵੀ ਐਂਕਲ ਹੈਗਾ ਇਸ ਖ਼ਬਰ ਦੇ ਵਿੱਚ, ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਅਤੇ ਜੇ ਮੌਕਾ ਲੱਗਦਾ ਹੋਇਆ ਤਾਂ ਇਹ ਆਸਟ੍ਰੇਲੀਆ ਦੇ ਐਂਗਲ ਨੂੰ ਥੋੜ੍ਹਾ ਜਿਹਾ ਵਿਸਤਾਰ ਦੇ ਨਾਲ ਸਮਝਾਂਗੇ। ਪਰ ਭਾਰਤ ਦੀ ਸਿਆਸਤ ਦੇ ਵਿੱਚ ਜ਼ਿਆਦਾਤਰ ਉਹਦੇ ਆਲੇ ਦੁਆਲੇ ਹੀ ਘੁੰਮ ਰਹੀ ਹੈ, ਕਿਉਂਕਿ ਸੋਚਿਆ ਕਿ ਭਾਰਤ ਦੀਆਂ ਪੰਜਾਬ ਦੀਆਂ ਜਦੋਂ ਖ਼ਬਰਾਂ ਕਰਦੇ ਨੇ ਪ੍ਰੀਤਮ ਸਿੰਘ ਰੁਪਾਲ ਹੋਣੀ ਸਾਡੇ ਦੁਪਹਿਰ ਵੇਲੇ ਜਿਹੜੇ ਹਾਂਜੀ ਮੈਲਬਨ ਸ਼ੋਅ ਤੋਂ ਬਾਅਦ ਜਿਹੜਾ ਬੁਲੇਟਿਨ ਆਉਂਦਾ ਉਹਦੇ 'ਚ ਵੀ ਸਿਰਫ ਉਹੀ ਪੰਜਾਬ ਦੀਆਂ ਹੀ ਖ਼ਬਰਾਂ ਤੱਕ ਮਹਿਦੂਦ ਰਹਿ ਜਾਂਦਾ, ਉਹ ਵੀ ਅੱਧੇ ਘੰਟੇ ਦਾ ਹੀ ਪ੍ਰੋਗਰਾਮ ਹੁੰਦਾ। ਸੋ ਉਹਦੇ 'ਚ ਵੀ ਜ਼ਿਆਦਾ ਵਿਸਤਾਰ ਦੇ ਵਿੱਚ ਨਹੀਂ ਜਾ ਸਕਦੇ। ਬਟ ਸੈਂਟਰਲ ਇੰਡੀਆ ਤੱਕ ਦੀਆਂ ਉਹ ਖ਼ਬਰਾਂ ਜਿਹੜੀਆਂ ਹਾਲੇ ਛਪੀਆਂ ਨਹੀਂ ਨੇ ਪਰ ਸਰਗੋਸ਼ੀਆਂ ਨੇ, ਜਿਨ੍ਹਾਂ ਨੂੰ ਕਹਿ ਸਕਦੇ ਹਾਂ ਕਿ ਇੱਧਰੋਂ ਉੱਧਰੋਂ ਸੁਣ ਰਹੇ ਹਾਂ ਅਸੀਂ, ਕਨਸੋਆਂ ਹੋ ਰਹੀਆਂ ਨੇ ਉਹਨਾਂ ਦੀਆਂ, ਉਹ ਕਨਸੋਆਂ ਦੇ ਆਧਾਰ ਦੇ ਉੱਤੇ ਇਹ ਖ਼ਬਰ ਅੱਜ ਦੇ ਦਿਨ ਤੁਹਾਡੇ ਤੱਕ ਲੈ ਕੇ ਆਇਆ। ਭਾਰਤੀ ਰਾਜਨੀਤੀ ਦੇ ਵਿੱਚ ਆਹ ਅਗਲੇ 2 ਤੋਂ 3 ਮਹੀਨੇ ਕਾਫ਼ੀ ਜ਼ਿਆਦਾ ਨਾਜ਼ੁਕ, ਬਹੁਤ ਵੱਡੀਆਂ ਤਬਦੀਲੀਆਂ ਵਾਲੇ ਹੋਣਗੇ। ਔਰ ਇਸ ਦਰਮਿਆਨ ਮੌਨਸੂਨ ਸੈਸ਼ਨ ਹੋਣਾ, ਕੈਬਨਿਟ ਦੇ ਵਿੱਚ ਫੇਰਬਦਲ ਹੋਣ ਦੀ ਵੀ ਸੰਭਾਵਨਾ ਹੈਗੀ ਹੈ, ਔਰ ਅਲੱਗ ਅਲੱਗ ਸੰਕਟਾਂ ਦੇ ਵਿੱਚ ਜਿਹੜੀ ਭਾਰਤ ਸਰਕਾਰ ਘਿਰੀ ਹੋਈ ਹੈ ਉਹਦੇ 'ਤੇ ਵੀ ਚਰਚਾ ਹੋਣੀ ਹੈਗੀ ਹੈ। ਉਹਦੀ ਵਜ੍ਹਾ ਕੀ ਹੈ, ਇਸ ਸਾਰੇ ਪ੍ਰੋਗਰਾਮ ਦੀ ਮੁੱਖ ਵਜ੍ਹਾ ਪਹਿਲਾਂ ਸਮਝ ਲਓ, ਸੁਣ ਲਓ ਉਹ ਕੀ ਹੈ। ਇੱਕ ਨਿਚੋੜ ਕੱਢ ਦਿੰਦੇ ਹਾਂ ਅਤੇ ਫਿਰ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਸਨੋਪਸਿਸ ਇਹ ਹੈਗਾ ਇੱਕ ਪੈਰਾਗ੍ਰਾਫ ਦੇ ਵਿੱਚ ਜਾਂ ਸ਼ੁਰੂਆਤ ਦੀਆਂ 3-4 ਲਾਈਨਾਂ ਦੇ ਵਿੱਚ ਉਹ ਹੈ ਕਿ ਤੁਹਾਨੂੰ ਪਤਾ ਹੈ ਕਿ ਜੰਤਰ ਮੰਤਰ ਦੇ ਉੱਤੇ ਧਰਨਾ ਚੱਲ ਰਿਹਾ ਇਸ ਵਕਤ ਕਾਕਰੇਜ ਜਨਤਾ ਪਾਰਟੀ ਦਾ। ਕਾਕਰੇਜ ਜਨਤਾ ਪਾਰਟੀ ਇੱਕ ਸੋਸ਼ਲ ਮੀਡੀਆ ਮੂਵਮੈਂਟ ਤੋਂ ਸ਼ੁਰੂ ਹੋਈ ਸੀ, ਪੋਲੀਟੀਕਲ ਪਾਰਟੀ ਨਹੀਂ ਹੈ, ਬਟ ਭਾਰਤੀ ਜਨਤਾ ਪਾਰਟੀ ਦਾ ਮਜ਼ਾਕ ਬਣਾਉਣ ਵਾਲਾ ਇੱਕ ਜਾਂ ਉਹਦਾ ਇੱਕ ਉਹਨਾਂ ਨੂੰ ਮਿਰਰ ਦਿਖਾਉਣ ਵਾਲੀ ਇੱਕ ਜਮਾਤ ਜ਼ਰੂਰ ਬਣਦੀ ਜਾ ਰਹੀ ਹੈ। ਭਾਰਤ ਦੇ ਵਿੱਚ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੇ ਵਿੱਚ ਇੰਨੀ ਜ਼ਰੂਰਤ ਨਹੀਂ ਸੀ, ਇਸ ਕਰਕੇ ਜਿਹੜੀਆਂ ਟ੍ਰੈਡੀਸ਼ਨਲ ਪੋਲੀਟੀਕਲ ਪਾਰਟੀਜ਼ ਦਾ ਇੱਕ ਵਧੀਆ ਫੇਰ, ਇੱਕ ਵਧੀਆ ਬਦਲ, ਉਹਨਾਂ ਦੇ ਇੱਕ ਵਧੀਆ ਵਿਕਲਪ ਦੇ ਰੂਪ ਦੇ ਵਿੱਚ ਕਾਂਗਰਸ ਜਨਤਾ ਪਾਰਟੀ ਉਹ ਕੰਮ ਕਰ ਰਹੀ ਹੈ ਜੋ ਕਿ ਅਪੋਜੀਸ਼ਨਸ ਨੂੰ ਕਰਨਾ ਚਾਹੀਦਾ ਸੀ। ਨੀਟ ਦਾ ਪੇਪਰ ਲੀਕ ਹੁੰਦਾ ਹੈ, TTE ਦੇ ਪੇਪਰ ਮਹਾਰਾਸ਼ਟਰ 'ਚ ਲੀਕ ਹੁੰਦੇ ਨੇ, ਸਟੇਟ ਬੋਰਡਸ ਦੇ ਪੇਪਰ ਲੀਕ ਹੁੰਦੇ ਨੇ, CBSE ਐਗਜ਼ਾਮਸ ਦੇ ਵਿੱਚ ਗੜਬੜੀਆਂ ਹੁੰਦੀਆਂ ਨੇ, ਪੂਰੇ ਤਰੀਕੇ ਦੇ ਨਾਲ ਸਿੱਖਿਆ ਢਾਂਚਾ ਫੇਲ ਹੈਗਾ। ਧਰਮਿੰਦਰ ਪ੍ਰਧਾਨ ਅਸਤੀਫਾ ਕਿਉਂ ਨਹੀਂ ਦਿੰਦੇ, ਇਸ ਮੰਗ ਦੇ ਉੱਤੇ CJP ਧਰਨਾ ਦੇ ਰਹੀ ਹੈਗੀ ਹੈ। ਸੋਨਮ ਵਾਂਗਚੁਕ ਭੁੱਖ ਹੜਤਾਲ 'ਤੇ ਬੈਠੇ ਨੇ ਅਣਮਿੱਥੇ ਸਮੇਂ ਦੇ ਲਈ, ਪ੍ਰਧਾਨ ਮੰਤਰੀ ਐਜ਼ ਯੂਜੁਅਲ ਕੁਛ ਨਹੀਂ ਬੋਲ ਰਹੇ, ਜਿਨ੍ਹਾਂ ਨੇ ਮਣੀਪੁਰ ਦੀ ਹਿੰਸਾ ਦੇ ਉੱਤੇ ਇੰਨੇ ਸਾਲਾਂ 'ਚ ਨਹੀਂ ਬੋਲਿਆ ਇੱਥੇ ਕੀ ਬੋਲਣਗੇ। ਖੈਰ ਉਹਨਾਂ ਦੀਆਂ ਕੁਝ ਖੂਬੀਆਂ ਵੀ ਨੇ, ਉਹਨਾਂ ਦੇ ਉੱਤੇ ਵੀ ਅੱਗੇ ਚੱਲ ਕੇ ਗੱਲ ਕਰਾਂਗੇ ਉਹ ਪ੍ਰੋਗਰਾਮ ਦੇ ਲਾਸਟ ਸੈਗਮੈਂਟ 'ਚ। ਦੂਸਰੀ ਚੀਜ਼, ਮਾਨਸੂਨ ਸੈਸ਼ਨ ਹੋਣ ਵਾਲਾ। ਪਿਛਲੀ ਵਾਰ ਤੁਹਾਨੂੰ ਪਤਾ ਹੈ ਕਿ ਸੱਤਾਧਾਰੀ ਧਿਰ ਨੂੰ ਮੂੰਹ ਦਿਖਾਉਣੀ ਪਈ ਸੀ ਜਦੋਂ ਉਸ ਸੈਸ਼ਨ ਦੇ ਵਿੱਚ ਇਹ ਗੱਲ ਤੁਰਨੀ ਸੀ, ਸਰਦ ਰੁੱਤ ਸੈਸ਼ਨ ਦੇ ਵਿੱਚ, ਕਿ ਡੀਲਿਮਿਟੇਸ਼ਨ ਦਾ ਬਿੱਲ ਪਾਸ ਹੋ ਜਾਵੇ। ਡੀਲਿਮਿਟੇਸ਼ਨ ਕੀ ਹੈ ਉਹਨੂੰ ਵੀ ਵਿਸਤਾਰ ਦੇ ਵਿੱਚ ਸਮਝਾਵਾਂਗੇ। ਵਿਸਤਾਰ ਹੋਣ ਲੱਗਿਆ ਹੈਗਾ ਲੋਕ ਸਭਾ ਦਾ, 543 ਜਿਹੜੇ ਮੈਂਬਰ ਹੈਗੇ ਨੇ, 42 ਉਹਨਾਂ ਦਾ ਵਿਸਤਾਰ ਹੋਣਾ ਹੈਗਾ, ਉਹਦੇ ਬਾਰੇ ਵੀ, ਮਾਨਸੂਨ ਸੈਸ਼ਨ ਬਾਰੇ ਵੀ ਗੱਲ ਕਰਾਂਗੇ। ਤੀਸਰੀ ਚੀਜ਼, ਇੱਕ ਦੁਨੀਆ ਭਰ ਦੇ ਵਿੱਚ ਇਹ ਹੋ ਰਹੀ ਹੈ ਕਿ ਮੱਧ ਪੂਰਬ ਦੇ ਵਿੱਚ ਜੰਗ ਛਿੜੀ ਹੋਈ ਹੈ। ਦੇਖੋ, ਦੁਨੀਆ 'ਚ ਹਰ ਇੱਕ ਚੀਜ਼ ਦਾ ਭਰੋਸਾ ਕਰ ਸਕਦੇ ਹੋ, ਮੈਲਬਨ ਦੇ 4 ਮੌਸਮਾਂ ਦਾ ਵੀ ਤੁਸੀਂ ਭਰੋਸਾ ਕਰ ਸਕਦੇ ਹੋ, ਪਰ ਡੋਨਲਡ ਟਰੰਪ ਦੇ ਬਿਆਨਾਂ ਦਾ ਭਰੋਸਾ ਕਦੇ ਨਾ ਕਰਿਓ। ਅੱਜ ਸ਼ਾਂਤੀ ਹੈ, ਕੱਲ੍ਹ ਨੂੰ ਜੰਗ ਹੋ ਜਾਵੇ, ਅਤੇ ਅੱਜ ਮੱਧ ਪੂਰਬ 'ਚ ਹੋ ਰਹੀ ਹੈ, ਕੱਲ੍ਹ ਨੂੰ ਕਿਸੇ ਹੋਰ ਦੇ ਨਾਲ ਹੋ ਜਾਵੇ, ਕੁਝ ਨਹੀਂ ਪਤਾ ਹੈਗਾ, ਕੁਛ ਨਹੀਂ ਪਤਾ। ਜਿਹੜੇ ਆਪਣੇ ਨਾਲ ਰਹਿਣ ਵਾਲਿਆਂ ਨੂੰ ਨਹੀਂ ਬਖਸ਼ ਰਹੇ ਹੈਗੇ, ਜਿਨ੍ਹਾਂ ਨੇ ਜਰਮਨੀ ਦੇ ਚਾਂਸਲਰ ਨੂੰ ਆਪਣੇ ਆਫਿਸ 'ਚ ਬਿਠਾ ਕੇ ਫਜੀਹਤ ਕਰਤੀ, ਰਸ਼ੀਆ ਦੇ ਅਗੇਂਸਟ ਸਟੈਂਡ ਲਾਉਣ ਵਾਲੇ ਅਮਰੀਕਾ ਨੇ ਯੂਕਰੇਨ ਦੇ ਰਾਸ਼ਟਰਪਤੀ ਨੂੰ ਆਪਣੇ ਦਫ਼ਤਰ 'ਚ ਬਿਠਾ ਕੇ ਕਹਿਤਾ ਕਿ ਆਹ ਕੀ ਪਾਇਆ, ਅਤੇ ਇਟਲੀ ਦੀ ਪ੍ਰਧਾਨ ਮੰਤਰੀ ਨੂੰ ਕਹਿ ਰਹੇ ਨੇ ਕਿ ਮੇਰੇ ਨਾਲ ਫੋਟੋਆਂ ਖਿਚਾਉਣ ਨੂੰ ਤਰਸੀ ਪਈ ਹੈ। ਉਸ ਡੋਨਲਡ ਟਰੰਪ ਦੇ ਉੱਤੇ ਕਿੱਥੋਂ ਯਕੀਨ ਕਰ ਲਉਂਗੇ, ਜਿਹੜੇ ਆਪੇ ਕਹਿ ਦਿੰਦੇ ਨੇ ਕਿ ਈਰਾਨ ਨੇ ਸਾਨੂੰ ਰਿਕੁਐਸਟ ਕੀਤੀ ਸੀ ਕਿ ਮੀਟਿੰਗ ਕਰ ਲਓ। ਈਰਾਨ ਕਹਿੰਦਾ ਅਸਤਾ ਕੋਈ ਕੀਤੀ ਨਹੀਂ। ਅੱਛਾ, ਰਿਕੁਐਸਟ ਕਿੱਥੇ ਕੀਤੀ ਸੀ? ਉਹ ਕਹਿੰਦੇ ਕਤਰ ਦੇ ਵਿੱਚ ਕਰਨੀ ਹੈ। ਕਤਰ ਕਹਿੰਦਾ ਅਸਤਾ ਕੋਈ ਮੀਟਿੰਗ ਹੀ ਨਹੀਂ ਬੁਲਾਈ। ਸੋ ਲਓ, ਕਰ ਲਓ ਗੱਲ। ਇਹ ਸਾਰੀਆਂ ਗੱਲਾਂ ਅਸੀਂ ਪਹਿਲਾਂ ਕਰ ਚੁੱਕੇ ਹਾਂ, ਉਹਨਾਂ ਗੱਲਾਂ ਨੂੰ ਅੱਜ ਰਿਪੀਟ ਨਹੀਂ ਕਰਨ ਜਾ ਰਹੇ। ਪਰ ਚੱਕਰ ਇਹ ਹੈ ਕਿ ਜਦੋਂ ਡੋਨਲਡ ਟਰੰਪ ਦਾ ਆਪਦਾ ਹੀ ਕੁਛ ਨਹੀਂ ਪਤਾ ਕਿ ਰਾਤੀ ਸੌਂ ਕੇ ਕੁਛ ਹੋਰ ਸੋਚਦੇ ਨੇ, ਸੌਣ ਲੱਗੇ ਤੇ ਸਵੇਰੇ ਉੱਠ ਕੇ ਕੁਛ ਹੋਰ ਕਰ ਦਿੰਦੇ ਨੇ, ਤਾਂ ਇਹੋ ਜਿਹੇ ਅਸਥਿਰ ਹਾਲਾਤਾਂ ਦੇ ਵਿੱਚ
ਦੁਨੀਆ ਦੀ ਜਿਹੜੀ ਅਨਸਰਟੈਨਿਟੀ ਬਣੀ ਹੋਈ ਹੈ ਜਸਟ ਬਿਕੋਜ਼ ਆਫ ਵਨ ਪਰਸਨ ਜਸਟ ਬਿਕੋਜ਼ ਦੈਟ ਵਨ ਪਰਸਨਸ ਕੰਟਰੀ ਇਕਨੋਮੀ ਇਜ਼ ਕੰਟਰੋਲਿੰਗ ਮੋਸਟ ਆਫ ਦੀ ਅਦਰ ਇਕਨੋਮੀਜ਼ ਇਸੇ ਕਰਕੇ ਜਿਹੜੀ ਇੱਕ ਦੁਨੀਆ ਦੇ ਵਿੱਚ ਰੂਸ ਹਮੇਸ਼ਾ ਗੱਲ ਕਰਦਾ ਰਿਹਾ ਕਿ ਬਦਲ ਹੋਣਾ ਚਾਹੀਦਾ ਇੱਕ ਤਾਕਤ ਦੇ ਕੋਲ ਸਾਰੀ ਤਾਕਤ ਨਹੀਂ ਹੋਣੀ ਚਾਹੀਦੀ ਹੈਗੀ ਰੂਸ ਕੋਲ ਹੋਵੇ ਚੀਨ ਕੋਲ ਹੋਵੇ ਭਾਰਤ ਕੋਲ ਹੋਵੇ ਬ੍ਰਾਜ਼ੀਲ ਕੋਲ ਹੋਵੇ ਇੱਕ ਬੈਲੈਂਸ ਜਿਹਾ ਦੁਨੀਆ ਦੇ ਵਿੱਚ ਬਣਿਆ ਰਹੇ ਖੈਰ ਉਹ ਤਾਕਤ ਅਮਰੀਕਾ ਦੇਣਾ ਨਹੀਂ ਚਾਹੁੰਦਾ ਡਾਲਰ ਦੀ ਤਾਕਤ ਹੱਥ ਦੇ ਵਿੱਚੋਂ ਖੁਸ ਗਈ ਤੇ ਬਚਿਆ ਕੀ ਪਿੱਛੇ ਠਣ ਠਣ ਗੋਪਾਲ ਸਾਰੀ ਗੱਲ ਅਸਲ ਦੇ ਵਿੱਚ ਡਾਲਰ ਦੀ ਹੈਗੀ ਹੈ ਕਿਵੇਂ ਹੈ ਇਹਦੇ ਬਾਰੇ ਜੁੜਿਆ ਹੋਇਆ ਇੱਕ ਪਿਛਲਾ ਇਨਸਾਈਟ ਰਿਪੋਰਟ ਦਾ ਪੋਡਕਾਸਟ ਸਾਡੇ ਪੋਡਕਾਸਟ ਸੈਕਸ਼ਨ ਦੇ ਵਿੱਚੋਂ ਜਾ ਕੇ ਸੁਣ ਸਕਦੇ ਹੋ ਫਿਰ ਗੱਲ ਉੱਥੇ ਆਉਂਦੀ ਹੈ ਜਦੋਂ ਇਹੋ ਜਿਹੀ ਅਨਸਰਟੈਨਿਟੀ ਬਣੀ ਹੋਈ ਹੈ ਜਦੋਂ ਵਰਲਡ ਦੇ ਵਿੱਚ ਕ੍ਰਾਈਸਿਸ ਚੱਲ ਰਿਹਾ ਜਦੋਂ ਭਾਰਤ ਦੀਆਂ ਊਰਜਾ ਲੋੜਾਂ ਦਾ 60% ਹੋਰਮਲ ਸਟੇਟ ਤੋਂ ਗੁਜ਼ਰ ਰਿਹਾ ਇਹੀ ਨਹੀਂ ਪਤਾ ਉੱਥੇ ਟੋਲ ਲਗਾਉਣਾ ਕਿ ਨਹੀਂ ਲਗਾਉਣਾ ਲਗਾਉਣਾ ਤਾਂ ਕਿਹਨੇ ਲਗਾਉਣਾ ਈਰਾਨ ਪੈਸੇ ਵਸੂਲੂਗਾ ਕਿ ਅਮਰੀਕਾ ਵਸੂਲੂਗਾ ਅਮਰੀਕਾ ਕਹਿੰਦਾ ਮੈਂ ਵਸੂਲਣਾ ਇੱਕ ਗੱਲ ਸੁਣ ਲਿਓ ਅੱਜ ਦੇ ਪ੍ਰੋਗਰਾਮ 'ਚ ਇਹ ਗੱਲ ਨਹੀਂ ਕਰਨ ਲੱਗੇ ਪਰ ਇੱਕ ਸਲਾਹ ਦੇ ਦਿੰਦੇ ਹਾਂ ਦੁਬਈ ਦੇ ਵਿੱਚ ਫਲੈਟ ਨਾ ਲੈ ਲਿਓ ਕਿਤੇ ਕੁਛ ਨਹੀਂ ਪਤਾ ਹੈਗਾ ਕਦੋਂ ਤੱਕ ਇਹ ਲੜਾਈ ਚੱਲਣੀ ਹੈਗੀ ਹੈ UAE ਦੇ ਉੱਤੇ ਬੁਰੇ ਹਾਲ ਨੇ ਜਦੋਂ ਉੱਥੇ ਦੇ ਜਹਾਜ਼ਾਂ ਦੇ ਉੱਤੇ ਹਮਲੇ ਹੋਣ ਲੱਗ ਪਏ ਨੇ ਜਾਰਡਨ ਦੇ ਏਅਰਪੋਰਟਸ ਦੇ ਉੱਤੇ ਹਮਲੇ ਹੋਣ ਲੱਗ ਪਏ ਨੇ ਮਿਲਟਰੀ ਬੇਸਿਸ ਨਹੀਂ ਉਹਨਾਂ ਦੇ ਬਚੇ ਹੈਗੇ ਤਾਂ ਦੁਬਈ ਦੀਆਂ ਬਿਲਡਿੰਗਾਂ ਕਿੱਥੇ ਬਚਣਗੀਆਂ ਐਨੀਵੇਜ਼ ਨੋਟ ਅ ਸੇਫ ਮਾਰਕੀਟ ਇਸੇ ਕਰਕੇ ਤੁਸੀਂ ਅੱਜ ਇੰਸਟਾਗ੍ਰਾਮ ਤੋਂ ਲੈ ਕੇ ਯੂਟਿਊਬ ਤੱਕ ਬਹੁਤ ਸਾਰੀਆਂ ਐਡਵਰਟੀਜ਼ਮੈਂਟਸ ਦੇਖ ਰਹੇ ਹੋ ਹੜ੍ਹ ਆਇਆ ਹੋਇਆ ਕਿ ਘਰ ਲੈ ਲਓ ਘਰ ਲੈ ਲਓ ਘਰ ਲੈ ਲਓ ਲੋਕ ਮਿੰਨਤਾਂ ਕਰ ਰਹੇ ਨੇ ਜਿਨ੍ਹਾਂ ਨੇ ਉੱਥੇ ਇਨਵੈਸਟ ਕੀਤਾ ਪਿਆ ਉਹ ਛੱਡ ਛੱਡ ਕੇ ਜਾ ਰਹੇ ਨੇ ਕਿ ਇੱਥੋਂ ਛੱਡੀਏ ਅਸੀਂ ਆਸਟ੍ਰੇਲੀਆ 'ਚ ਲੈ ਲੈਂਦੇ ਹਾਂ ਕੀਨੀਆ 'ਚ ਲੈ ਲਾਂਗੇ ਯੁਗਾਂਡਾ 'ਚ ਲੈ ਲਾਂਗੇ ਘਾਨਾ 'ਚ ਲੈ ਲਾਂਗੇ ਪਰ ਦੁਬਈ 'ਚ ਨਹੀਂ ਲੈਣਾ ਹੈਗਾ ਇਹ ਵੀ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਨਹੀਂ ਹੈ ਸੋ ਗੱਲ ਇਹ ਹੈ ਕਿ ਜਿਹੜੀ ਇਸ ਅਨਸਰਟੈਨਿਟੀ ਇਸ ਅਨਿਸ਼ਚਿਤਤਾ ਦੇ ਮਾਹੌਲ ਦੇ ਵਿੱਚ ਭਾਰਤ ਦੀਆਂ ਲੋੜਾਂ ਕਿਵੇਂ ਪੂਰੀਆਂ ਹੋਣਗੀਆਂ ਫਿਊਲ ਦੀਆਂ ਲੋੜਾਂ ਸਪਲਾਈ ਚੇਨ ਦੀਆਂ ਲੋੜਾਂ ਉਹਨਾਂ ਨੂੰ ਲੈ ਕੇ ਵੀ ਇੱਕ ਕ੍ਰਾਈਸਿਸ ਹੈ ਔਰ ਫਿਊਲ ਦਾ ਇੱਕ ਬਦਲ ਤਾਂ ਹੁਣ ਗਵਰਨਮੈਂਟ ਨੇ ਹੋਰ ਤਾਂ ਕੀ ਕੱਢ ਇਹ ਤਾਂ ਕੀ ਕਹਿਣਾ ਸੀਗਾ ਕਿ ਰੂਸ ਤੋਂ ਅਸੀਂ ਕੱਚਾ ਤੇਲ ਸਸਤਾ ਖਰੀਦ ਰਿਹਾ ਆ ਚੱਕੋ ਇੰਡੀਆ ਵਾਲਿਓ ਸਸਤਾ ਸਸਤਾ ਤੇਲ ਆ ਦੋ ਵਾਲਾ ਇੱਕ 'ਚ ਦੋ ਵਾਲਾ ਇੱਕ 'ਚ ਇੱਦਾਂ ਦਾ ਕੀ ਕਹਿਣਾ ਸੀ ਪਰ ਉਲਟਾ ਇਹ ਕਹਿਣ ਲੱਗੇ ਕਿ ਤੇਲ ਘੱਟ ਖਰਚੋ ਜੀ ਘਰੇ ਬੈਠੇ ਰਹੋ ਜੀ ਯਾਤਰਾ ਨਾ ਕਰੋ ਜੀ ਆਪ ਚਾਹੇ ਅਸੀਂ ਇੱਕ ਦਰਜਨ ਮੁਲਕਾਂ 'ਚ ਘੁੰਮੀ ਆਈਏ ਬਟ ਇਹ ਵੀ ਮਾਹੌਲ ਇਹ ਵੀ ਗੱਲ ਨਹੀਂ ਹੈਗੀ ਅੱਜ ਦੀ ਕਹਿਣ ਇਹ ਲੱਗੀ ਹੈ ਸਰਕਾਰ ਕਿ E20 ਯੂਜ਼ ਕਰ ਲਓ E20 ਐਥਨੋਲ ਰਲਿਆ ਹੋਇਆ ਪੈਟਰੋਲ ਕਚਰਾ ਸਿੱਧੀ ਜਿਹੀ ਗੱਲ ਹੈ ਦੇਖੋ ਸੋਧਿਆ ਹੋਇਆ ਪੈਟਰੋਲ ਅਸੀਂ ਵੀ ਇੱਥੇ ਆਸਟ੍ਰੇਲੀਆ 'ਚ ਵਰਤਦੇ ਹਾਂ ਪ੍ਰੀਮੀਅਮ ਹੁੰਦਾ ਓਕਟੇਨ ਹੁੰਦਾ ਜਾਂ ਫਿਰ ਵੱਧ ਤੋਂ ਵੱਧ ਆਸਟ੍ਰੇਲੀਆ 'ਚ E10 ਦੁਨੀਆ ਦੇ ਭਰ ਦੇ ਵਿੱਚ ਵੀ ਅਲੱਗ ਅਲੱਗ ਕੈਟਾਗਰੀਆਂ ਜਰਮਨੀ 'ਚ E5 ਵੀ ਹੈ E10 ਵੀ ਹੈ ਵਿਕਲਪ ਵੀ ਹੈਗੇ ਨੇ ਦੁਨੀਆ ਭਰ 'ਚ ਅਮੈਰੀਕਾ ਤੋਂ ਲੈ ਕੇ ਜਾਪਾਨ ਤੱਕ ਤੁਸੀਂ ਵੱਧ ਤੋਂ ਵੱਧ ਗੰਦੀ ਤੋਂ ਗੰਦੀ ਕੁਆਲਿਟੀ ਦਾ ਜਿਹੜਾ ਤੇਲ ਹੈਗਾ ਉਹ E10 ਤੱਕ ਦਾ ਹੁੰਦਾ ਗੰਦੀ ਇਸ ਕਰਕੇ ਕਹਿ ਦਿੰਦੇ ਹਾਂ ਕਿਉਂਕਿ ਉਹ ਥੋੜ੍ਹਾ ਜਿਹਾ ਸਸਤਾ ਹੁੰਦਾ ਪ੍ਰੀਮੀਅਮ ਕੁਆਲਿਟੀ ਨਹੀਂ ਹੁੰਦੀ ਵੀ ਨੋ ਦੈਟ ਆਪਾਂ ਉਹਦੇ ਰੇਟ ਤੋਂ ਵੀ ਅੰਦਾਜ਼ਾ ਲਗਾ ਸਕਦੇ ਹਾਂ E20 ਨੂੰ ਸਸਤਾ ਤਾਂ ਨਹੀਂ ਕਰਨਾ ਹੈਗਾ ਖੈਰ ਪਰ E20 ਨੂੰ ਵੇਚਣਾ ਜ਼ਰੂਰ ਚਾਹੁੰਦੀ ਔਰ ਉਹਨੂੰ ਲੈ ਕੇ ਬਹੁਤ ਸਾਰੀ ਜਿਹੜੀਆਂ ਰੀਲਾਂ ਤੁਸੀਂ ਦੇਖ ਰਹੇ ਹੋਵੋਗੇ ਸੋਸ਼ਲ ਮੀਡੀਆ ਦੇ ਉੱਤੇ ਸੋਚਿਆ ਕਿ ਅੱਜ ਉਹਦੇ 'ਤੇ ਵੀ ਗੱਲ ਕਰ ਲਈਏ ਕਿਉਂ ਨਿਤਿਨ ਗਡਕਰੀ ਅਤੇ ਉਹਨਾਂ ਦੀ ਕੁਰਸੀ ਖਤਰੇ ਦੇ ਵਿੱਚ ਹੈਗੀ ਹੈ ਅਤੇ ਇੱਥੋਂ ਹੀ ਗੱਲ ਤੁਰਦੀ ਹੈ ਕੈਬਨਿਟ ਰੀਸ਼ਫਲ ਦੀ ਧਰਮਿੰਦਰ ਪ੍ਰਧਾਨ ਐਜੂਕੇਸ਼ਨ ਮਿਨਿਸਟਰ ਨਿਤਿਨ ਗਡਕਰੀ ਟਰਾਂਸਪੋਰਟ ਔਰ ਰੋਡਜ਼ ਮਿਨਿਸਟਰ ਔਰ ਇੱਥੋਂ ਤੱਕ ਕਿ ਹਰਦੀਪ ਪੁਰੀ ਪੈਟਰੋਲੀਅਮ ਮਿਨਿਸਟਰ ਜਿਹੜੀ ਪੈਟਰੋਲ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਪਾ ਰਹੇ ਅਤੇ ਸ਼ਾਇਦ ਹੋ ਸਕਦਾ ਨਿਰਮਲਾ ਸੀਤਾਰਮਨ ਐਜ਼ ਅ ਫਾਈਨੈਂਸ ਮਿਨਿਸਟਰ ਵੀ ਇਹ ਚਾਰ ਕੁਰਸੀਆਂ ਦੇ ਉੱਤੇ ਗਾਜ ਡਿੱਗ ਸਕਦੀ ਹੈ ਗਾਜ ਕੀ ਇਹਨਾਂ ਨੂੰ ਰੀਸ਼ਫਲ ਕੀਤਾ ਜਾ ਸਕਦਾ ਮੰਤਰਾਲਾ ਕੋਈ ਹੋਰ ਲੈ ਲਓ ਪਰ ਆਹ ਮੰਤਰਾਲੇ ਛੱਡ ਦਿਓ ਵਜ੍ਹਾ ਕੀ ਹੈਗੀ ਹੈ ਉੱਤਰ ਪ੍ਰਦੇਸ਼ ਜਿੱਥੋਂ ਕਹਿੰਦੇ ਆ ਕਿ ਦਿੱਲੀ ਦੀ ਕੁਰਸੀ ਦਾ ਰਸਤਾ ਉੱਤਰ ਪ੍ਰਦੇਸ਼ 'ਚ ਹੋ ਕੇ ਗੁਜ਼ਰਦਾ ਉਹ ਆਪ ਹੀ ਇਸ ਵਕਤ ਰਾਮ ਭਰੋਸੇ ਖੈਰ ਰਾਮ ਭਰੋਸੇ ਤਾਂ ਨਹੀਂ ਹੈਗੀ ਕਿਉਂਕਿ ਰਾਮ ਤਾਂ ਘੱਟੋ ਘੱਟ ਇਹਨਾਂ ਦੇ ਭਰੋਸੇ ਨਹੀਂ ਰਹਿ ਸਕਦੇ ਜਦੋਂ ਰਾਮ ਦੇ ਮੰਦਰ 'ਚ ਚੋਰੀਆਂ ਹੋਣ ਲੱਗ ਜਾਣ ਤਾਂ ਫਿਰ ਰਾਮ ਜੀ ਕਿਤੇ ਭਰੋਸੇ ਰਹਿਣ ਰਾਮ ਭਰੋਸੇ ਚੱਲਣ ਵਾਲਾ ਭਾਰਤ ਅੱਜ ਦੀ ਤਰੀਕ ਦੇ ਵਿੱਚ ਐਸੇ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਿਹਾ ਜਿਹਦੀ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਭਾਰੀ ਪੈਸਾ ਦੀ ਹੈ ਸਰਕਾਰ ਦੇ ਅੰਦਰ ਬਹੁਤ ਸਾਰੀਆਂ ਤਬਦੀਲੀਆਂ ਦੇਖੋ ਭਾਜਪਾ ਜਿਹੜੀ ਕਿ ਕਿਹਾ ਜਾਂਦਾ ਹੈ ਦਾਅਵੇ ਕੀਤੇ ਜਾਂਦੇ ਨੇ ਕਿ 20,000 ਕਰੋੜ ਰੁਪਏ ਦੀ ਸੰਪਤੀ ਰੱਖਦੀ ਹੈ ਇਹ ਪੋਲੀਟੀਕਲ ਪਾਰਟੀ ਅਤੇ ਇਹ ਤੋਂ ਬਾਅਦ ਕਾਂਗਰਸ ਵਰਗੀਆਂ ਜਾਂ ਹੋਰ ਦੂਜੀਆਂ ਪਾਰਟੀਆਂ ਰਲ ਕੇ ਵੀ ਆਪਣੀ ਜਿੰਨੇ ਇਲੈਕਟ੍ਰੋਨਿਕ ਫੰਡਸ ਨੇ ਜਿੰਨੇ ਚੰਦੇ ਨੇ ਜਿੰਨੀਆਂ ਡੋਨੇਸ਼ਨਾਂ ਜਿੰਨਾ ਵੀ ਪਾਰਟੀ ਫੰਡ ਆ ਜੋੜ ਲੈਣ ਤਾਂ ਬਰਾਬਰੀ ਨਹੀਂ ਕਰ ਸਕਦੇ ਬਰਾਬਰੀ ਕੀ ਅੱਧ 'ਚ ਵੀ ਨਹੀਂ ਆ ਸਕਦੇ ਹੈਗੇ ਭਾਜਪਾ ਦੇ ਇੰਨੀ ਅਮੀਰ ਪਾਰਟੀ ਅੱਜ ਦੀ ਤਰੀਕ ਦੇ ਵਿੱਚ ਇੰਡੀਆ ਦੀ ਇਹ ਹੋ ਚੁੱਕੀ ਹੈ ਸੋ ਅਜੇ ਇਹਦੇ ਵਿੱਚ ਮੰਤਰੀਆਂ ਦਾ ਤੋੜ ਵਿਛੋੜ ਹੋਊਗਾ ਇੱਧਰੋਂ ਉੱਧਰੋਂ ਖਰੀਦੇ ਜਾਣਗੇ ਤੋੜੇ ਜਾਣਗੇ TMC ਦੇ ਹਾਲਾਤ ਤਾਂ ਤੁਸੀਂ ਦੇਖ ਹੀ ਲਏ ਨੇ ਉੱਤਰ ਪ੍ਰਦੇਸ਼ ਦੇ ਨਾਲ ਨਾਲ ਪੰਜਾਬ ਦੇ ਵੀ ਇਲੈਕਸ਼ਨ ਹੈਗੇ ਨੇ ਸੋ ਉੱਤਰ ਪ੍ਰਦੇਸ਼ 'ਚੋਂ ਹੋ ਕੇ ਤਾਂ ਰਸਤਾ ਨਿਕਲਦਾ ਹੀ ਹੈ
ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਨਾਲ ਦੀ ਨਾਲ ਪੰਜਾਬ ਦੇ ਵਿੱਚੋਂ ਕਿਉਂ ਨਾ ਉਹ ਰਸਤਾ ਪੰਜਾਬ ਤੱਕ ਤੈਅ ਕਰ ਲਿਆ ਜਾਵੇ ਜਿੱਥੇ ਅੱਜ ਤੱਕ ਭਾਜਪਾ ਇਕੱਲੇ ਆਪਣੇ ਦਮ ਦੇ ਉੱਤੇ ਸੂਬੇ 'ਚ ਸਰਕਾਰ ਨਹੀਂ ਬਣਾ ਸਕੀ ਹੈ ਖੈਰ ਬੀਜੇਪੀ ਦਾ ਇਹ ਮਕਸਦ ਵੀ ਨਹੀਂ ਹੈਗਾ ਪੰਜਾਬ ਦੇ ਵਿੱਚ ਬੀਜੇਪੀ ਦਾ ਕੀ ਮਕਸਦ ਹੋਊਗਾ ਉਹ ਵੀ ਤੁਹਾਨੂੰ ਅੱਜ ਸਕੂਪ ਦੇ ਰੂਪ ਦੇ ਵਿੱਚ ਸ਼ੇਅਰ ਕਰਾਂਗੇ ਉਮੀਦ ਹੈ ਕਿ ਅੱਜ ਦਾ ਇਹ ਇਨਸਾਈਟ ਰਿਪੋਰਟ ਸ਼ੋਅ ਜਿਹੜਾ ਹੈਗਾ ਇਹ ਤੁਸੀਂ ਜ਼ਰੂਰ ਧਿਆਨ ਨਾਲ ਸੁਣਿਓ ਤੇ ਆਖਿਰ ਦੇ ਵਿੱਚ ਜੇ ਸਮਾਂ ਲੱਗਿਆ ਨਾ ਵੀ ਲੱਗੇ ਤਾਂ ਵੀ ਕਰ ਦਾਂਗੇ ਚਲੋ ਗੱਲ ਇਹ ਹੈਗੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਿਊਜ਼ੀਲੈਂਡ ਆਉਂਦੇ ਨੇ ਆਸਟ੍ਰੇਲੀਆ ਆਉਂਦੇ ਨੇ ਇੰਡੋਨੇਸ਼ੀਆ ਮੈਂ ਪੁੱਠਾ ਗੇੜਾ ਕਰਤਾ ਆਉਂਦੇ ਉਹ ਇੱਦਾਂ ਨੇ ਪਹਿਲਾਂ ਇੰਡੋਨੇਸ਼ੀਆ ਫਿਰ ਆਸਟ੍ਰੇਲੀਆ ਫਿਰ ਨਿਊਜ਼ੀਲੈਂਡ ਉਹ ਤੋਂ ਪਹਿਲਾਂ ਜਾਪਾਨ ਦੀ ਪ੍ਰਧਾਨ ਮੰਤਰੀ ਸੁਨਾਈ ਤਕਾਈਚੀ ਇੰਡੀਆ ਜਾਂਦੀ ਹੈ ਇੰਡੀਆ ਜਾਪਾਨ ਇੰਡੋਨੇਸ਼ੀਆ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਜੇ ਤੁਸੀਂ ਇਸ ਨੂੰ ਧਿਆਨ ਦੇ ਨਾਲ ਸਮਝੋ ਤੇ ਸਾਰੇ ਪ੍ਰਧਾਨ ਮੰਤਰੀ ਆਪਸ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਇੱਕ ਦੂਸਰੇ ਦੇ ਨਾਲ ਕਿਉਂ ਮਿਲ ਰਹੇ ਨੇ ਔਰ ਚੀਨ ਜਦੋਂ ਐਸੇ ਸਮੇਂ ਦੇ ਵਿੱਚ ਇੰਟਰਕੋਂਟੀਨੈਂਟਲ ਮਿਜ਼ਾਈਲ ਪੈਸੀਫਿਕ ਸਮੁੰਦਰਾਂ ਦੇ ਵਿੱਚ ਦਾਗ ਰਿਹਾ ਆਸਟ੍ਰੇਲੀਆ ਨੂੰ ਡਰਾ ਰਿਹਾ ਜਦੋਂ ਆਸਟ੍ਰੇਲੀਆ ਫਿਜੀ 'ਚ ਬੈਠਾ ਜਾਂ ਦੂਸਰੇ ਆਈਲੈਂਡ ਦੇਸ਼ਾਂ ਦੇ ਨਾਲ ਸਮਝੌਤੇ ਕਰਨ ਦੇ ਲਈ ਤਿਆਰ ਹੈ ਇੱਕ ਓਸ਼ਨ ਆਫ ਪੀਸ ਦੀ ਟ੍ਰੀਟੀ ਸਿਰੇ ਚੜ ਰਹੀ ਹੈ ਜਿਹਦੇ ਬਾਰੇ ਪਿਛਲੇ ਇਨਸਾਈਟ ਰਿਪੋਰਟ ਦੇ ਵਿੱਚ ਅਸੀਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ ਉਹ ਕੀ ਹੈਗੀ ਹੈ ਟ੍ਰੀਟੀ ਤੇ ਚਾਈਨਾ ਦਾ ਥ੍ਰੈਟ ਇਜ਼ ਇਟ ਅ ਕਾਇੰਡ ਆਫ ਨੈਕਸਸ ਵਿੱਚ ਇੰਡੀਆ ਇੰਡੋਨੇਸ਼ੀਆ ਜਾਪੈਨ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਟਰਾਇੰਗ ਟੂ ਬਿਲਡ ਔਰ ਟਰਾਇੰਗ ਟੂ ਵੀਵ ਅਰਾਊਂਡ ਚਾਈਨਾ ਕਿਉਂਕਿ ਜੇ ਤੁਸੀਂ ਜੀਓਗ੍ਰਾਫਿਕਲੀ ਦੇਖੋ ਤੇ ਚਾਈਨਾ ਦੀ ਘੇਰਾਬੰਦੀ ਤਾਂ ਇਹ ਕਰ ਪਾ ਰਹੇ ਨੇ ਸਾਰੇ ਦੇਸ਼ ਵੀ ਰਲ ਕੇ ਜੇ ਇਕੱਠੇ ਹੋ ਜਾਣ ਤਾਂ ਚਾਈਨਾ ਨੂੰ ਘੇਰ ਤਾਂ ਸਕਦੇ ਨੇ ਇਸ 'ਚ ਤਾਂ ਕੋਈ ਸ਼ੱਕ ਨਹੀਂ ਕੀ ਹੈ ਇਹਦੀ ਅਸਲੀਅਤ ਇਹ ਵੀ ਐਂਡ ਵਾਲੇ ਪ੍ਰੋਗਰਾਮ ਦੇ ਵਿੱਚ ਰੱਖਾਂਗੇ ਸੋ ਦੋ ਸੈਗਮੈਂਟ ਹੈਗੇ ਨੇ ਆਓ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਇਨਸਾਈਟ ਰਿਪੋਰਟ ਦੀ ਸਭ ਤੋਂ ਪਹਿਲਾਂ ਭਾਰਤ ਵਾਲੇ ਸੈਗਮੈਂਟ ਦੇ ਨਾਰੇ ਬਾਰੇ ਗੱਲ ਕਰਕੇ ਲਗਾਤਾਰ ਬੋਲ ਰਿਹਾ ਸੀ ਪਾਣੀ ਪੀਲਵਾਂ ਲਾਈਵ ਸ਼ੋਅ ਚੱਲ ਰਿਹਾ ਰਿਪੀਟ ਸੁਣਦੇ ਹੋਏ ਬ੍ਰੌਡਕਾਸਟ ਪੋਡਕਾਸਟ ਤੋਂ ਹੋਏਗਾ ਮਾਨਸੂਨ ਸੈਸ਼ਨ 20 ਜੁਲਾਈ ਤੋਂ ਸ਼ੁਰੂ ਹੋ ਜਾਣਾ ਇੰਡੀਆ ਦੇ ਵਿੱਚ ਮਾਨਸੂਨ ਸੈਸ਼ਨ 13 ਅਗਸਤ ਤੱਕ ਚੱਲਣਾ ਔਰ ਇਸ ਵਾਰ ਪਾਰਲੀਮੈਂਟ ਦੇ ਅੰਦਰ ਬੜਾ ਕੁਝ ਐਸਾ ਹੋਣਾ ਜਿਹਦੇ ਨਾਲ ਪੋਲੀਟੀਕਲ ਅਰਥਮੈਟਿਕ ਜਿਹਨੇ ਕਿ ਸਿਆਸੀ ਗਣਿਤ ਪੂਰੀ ਤਰ੍ਹਾਂ ਦੇ ਨਾਲ ਬਦਲ ਜਾਣਾ ਬਦਲ ਰਹੇ ਸਿਆਸੀ ਸਮੀਕਰਨ ਕੀ ਨੇ ਜਿਵੇਂ ਪਹਿਲਾਂ ਕੁਝ ਮਹੀਨੇ ਪਹਿਲਾਂ ਵਿਰੋਧੀ ਧਿਰ ਜਿਹੜੀ ਤ੍ਰਿਣਮੂਲ ਕਾਂਗਰਸ ਹੈ ਜਾਂ ਉਧਵ ਸੈਨਾ ਉਹਦੇ 'ਚ ਜਿਹੜੀਆਂ ਬਗਾਵਤਾਂ ਹੋਈਆਂ ਨੇ ਡੀਐਮਕੇ ਤੇ ਕਾਂਗਰਸ ਦਾ ਗੱਠਜੋੜ ਹਾਲਾਂਕਿ ਉਹ ਕਿਸੇ ਹੋਰ ਕਾਰਨ ਕਰਕੇ ਟੁੱਟਿਆ ਹੋਊਗਾ ਉਹਦਾ ਵਜ੍ਹਾ ਇਹ ਵੀ ਹੈ ਕਿ ਕਾਂਗਰਸ ਜਿਹੜੇ ਅਦਾਕਾਰ ਵਿਜੇ ਨੇ ਉਹਨਾਂ ਦੇ ਨਾਲ ਜਾ ਕੇ ਰਲ ਗਏ ਸੀ ਪਰ ਇਹ ਪਹਿਲੀ ਵਾਰ ਤਾਂ ਨਹੀਂ ਹੋਇਆ ਇਸ ਤੋਂ ਪਹਿਲਾਂ ਡੀਐਮਕੇ ਵੀ ਕਾਂਗਰਸ ਤੋਂ ਅੱਡ ਹੋ ਕੇ ਸਰਕਾਰ ਤੱਕ ਪਹੁੰਚਣ ਦੇ ਲਈ ਕੋਸ਼ਿਸ਼ ਕਰ ਚੁੱਕੀ ਹੈ ਪਰ ਡੀਐਮਕੇ ਕਿਉਂਕਿ ਇਸ ਵਾਰ ਸਰਕਾਰ ਨਹੀਂ ਬਣਾ ਸਕੀ ਤੇ ਕਾਂਗਰਸ ਉਹਦੇ ਤੋਂ ਅੱਡ ਹੋ ਕੇ ਉਸ ਗੱਠਜੋੜ 'ਚੋਂ ਅੱਡ ਹੋ ਕੇ ਵਿਜੇ ਦੀ ਪਾਰਟੀ ਦੇ ਨਾਲ ਜਾ ਜੁੜੀ ਤਾਂ ਡੀਐਮਕੇ ਦੇ ਕੋਲ ਬਹਾਨਾ ਆ ਗਿਆ ਇਸ ਕਰਕੇ ਡੀਐਮਕੇ ਦੇ ਵੀ ਕੁਝ ਐਮਪੀਜ਼ ਜਿਹੜੇ ਨੇ ਉਹ ਟੁੱਟਣਗੇ ਔਰ ਸੱਤਾਧਾਰੀ ਐਨਡੀਏ ਗੱਠਜੋੜ ਦੇ ਨਾਲ ਜਾ ਕੇ ਸਾਰੇ ਜੁੜ ਜਾਣਗੇ ਜਾਂ ਜੁੜ ਚੁੱਕੇ ਨੇ ਆਲਰੇਡੀ ਜਿਵੇਂ ਟੀਐਮਸੀ ਦੇ ਕੇਸ ਦੇ ਵਿੱਚ ਤ੍ਰਿਣਮੂਲ ਕਾਂਗਰਸ ਜਿਹੜੀ ਵੈਸਟ ਬੰਗਾਲ ਦੇ ਵਿੱਚੋਂ ਲਗਭਗ ਇੱਕ ਦਹਾਕੇ ਸੱਤਾ ਭੋਗਣ ਤੋਂ ਬਾਅਦ ਬਾਹਰ ਹੋ ਗਈ ਹੈ ਪਰ ਇਸ ਸਾਰੇ ਦੇ ਵਿੱਚ ਸਪੀਕਰ ਜਿਹੜਾ ਦਾ ਰੋਲ ਹੈਗਾ ਉਹ ਵੀ ਬਹੁਤ ਇੰਪੋਰਟੈਂਟ ਹੈਗਾ ਦੇਖੋ ਸਪੀਕਰ ਓਮ ਬਿਰਲਾ ਹੈਗੇ ਨੇ ਹੁਣ ਉਹ ਪਾਰਲੀਮੈਂਟ ਦੇ ਵਿੱਚ ਹੀ ਰਲੇਵਾਂ ਕਰਵਾ ਦਿੰਦੇ ਨੇ ਇਹ ਥੋੜ੍ਹੀ ਜਿਹੀ ਨਾ ਪੋਲੀਟੀਕਲ ਐਨਾਲਿਸਿਸ ਦੀ ਵੀ ਖਬਰ ਹੈਗੀ ਹੈ ਪਰ ਇਹ ਥੋੜ੍ਹਾ ਜਿਹਾ ਤੁਹਾਨੂੰ ਕੋਨਸਟੀਟਿਊਸ਼ਨਲੀ ਵੀ ਸਮਝ ਜੇ ਹੋਵੇ ਕਿ ਭਾਰਤ ਦਾ ਸੰਵਿਧਾਨ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਹੈਗਾ ਦੋ ਤਰ੍ਹਾਂ ਦੀਆਂ ਵੋਟਾਂ ਹੁੰਦੀਆਂ ਨੇ ਜਦੋਂ ਕਿਸੇ ਪ੍ਰਸਤਾਵ ਨੂੰ ਕਿਸੇ ਪ੍ਰਪੋਜ਼ਲ ਨੂੰ ਬਿੱਲ ਦੇ ਰੂਪ ਦੇ ਵਿੱਚ ਗਵਰਨਮੈਂਟ ਜਾਂ ਇੰਡੀਪੈਂਡੈਂਟ ਮੈਂਬਰਸ ਜਿਹੜੇ ਨੇ ਲੈ ਕੇ ਆਉਂਦੇ ਨੇ ਜਦੋਂ ਪ੍ਰਪੋਜ਼ਲ ਬਿੱਲ ਦੇ ਰੂਪ ਦੇ ਵਿੱਚ ਆਉਂਦਾ ਹੈ ਤਾਂ ਫਿਰ ਉਸ ਬਿੱਲ ਦੇ ਉੱਤੇ ਚਰਚਾ ਹੁੰਦੀ ਹੈ ਬਹਿਸ ਹੁੰਦੀ ਹੈ ਬਹਿਸ ਤੋਂ ਬਾਅਦ ਉਹਦੇ 'ਤੇ ਵੋਟਿੰਗ ਪਾਰਲੀਮੈਂਟ ਦੇ ਵਿੱਚ ਕਰਵਾਈ ਜਾਂਦੀ ਹੈ ਵੋਟਿੰਗ ਦੋ ਤਰੀਕਿਆਂ ਦੇ ਨਾਲ ਹੁੰਦੀ ਹੈ ਓਰਲ ਵੋਟਿੰਗ ਵੀ ਹੁੰਦੀ ਹੈ ਬਹੁਤ ਸਾਰੇ ਮੈਂ ਭਾਰਤ ਦੀ ਗੱਲ ਕਰ ਰਿਹਾ ਅਲੱਗ ਅਲੱਗ ਕੰਟਰੀਜ਼ ਦੇ ਅਲੱਗ ਅਲੱਗ ਤਰੀਕੇ ਹੈਗੇ ਨੇ ਔਰ ਹੱਥ ਚੱਕ ਕੇ ਵੀ ਹੋ ਜਾਂਦੀ ਹੈ ਵੀ ਹੱਥ ਖੜੇ ਕਰ ਦਿਓ ਕਿਹੜੇ ਕਿਹੜੇ ਇਸ ਦੇ ਹੱਕ 'ਚ ਹੈਗੇ ਨੇ ਜਿਵੇਂ ਅਮੈਰੀਕਾ ਦੇ ਵਿੱਚ ਕਹਿੰਦੇ AYE ਅਤੇ ਇੱਥੇ ਇੰਡੀਆ 'ਚ ਇਹ ਨਹੀਂ ਕਹਿੰਦੇ ਹੈਗੇ ਹੱਥ ਖੜੇ ਕਰਦੇ ਨੇ ਜਿਵੇਂ ਫੋਰ ਐਗਜ਼ਾਮਪਲ ਬੜਾ ਚਰਚਿਤ ਬਿੱਲ ਰਿਹਾ ਸੀਗਾ ਤਿੰਨ ਕਾਲੇ ਕਾਨੂੰਨ ਕਿਸਾਨਾਂ ਦੇ ਨਾਲ ਜੁੜੇ ਹੋਏ ਖੇਤੀਬਾੜੀ ਦੇ ਨਾਲ ਜੁੜੇ ਹੋਏ ਜਿਨ੍ਹਾਂ ਨੂੰ ਵਿਰੋਧੀ ਧਿਰ ਦੀ ਚਾਹੇ ਤਾਂ ਗੈਰ ਮੌਜੂਦਗੀ 'ਚ ਕਹਿ ਲਓ ਚਾਹੇ ਜਿਵੇਂ ਮਰਜ਼ੀ ਜਾਂ ਥੋੜ੍ਹੇ ਮੈਂਬਰਾਂ ਦੀ ਮੌਜੂਦਗੀ ਦੇ ਵਿੱਚ ਧੱਕੇ ਦੇ ਨਾਲ ਹੀ ਪਾਸ ਕਰਵਾਤਾ ਸੀਗਾ ਅਤੇ ਬਾਅਦ ਦੇ ਵਿੱਚ ਉਹਨੂੰ ਕਾਨੂੰਨ ਬਣਨ ਤੱਕ ਉਹ ਚਲਾ ਗਿਆ ਸੀਗਾ
ਅੰਟਿਲ ਔਰ ਅਨਲੈਸ ਸਰਕਾਰ ਨੂੰ ਉਦੋਂ ਅਕਲ ਆਈ ਤੇ ਬਾਅਦ ਚ ਕਹਿੰਦੇ ਕਿ ਕੋਈ ਨਹੀਂ ਮੋਦੀ ਸਾਹਿਬ ਤੋਂ ਕਦੇ ਕਦੇ ਗਲਤੀਆਂ ਵੀ ਹੋ ਜਾਂਦੀਆਂ। ਐਨੀਵੇਜ਼ ਹੁਣ ਨਵਾਂ ਬਿੱਲ ਜਿਹਦੇ ਤੇ ਚਰਚਾ ਕਰਨ ਜਾ ਰਹੇ ਹਾਂ ਆਪਾਂ, ਜਿਹੜਾ ਮੌਨਸੂਨ ਸੈਸ਼ਨ ਦੇ ਵਿੱਚ ਆਉਣ ਜਾ ਰਿਹਾ, ਇਹ ਕਿਉਂ ਪੋਲੀਟੀਕਲ ਅਰਥਮੈਟਿਕ ਬਦਲ ਦੇਗਾ, ਕਿਉਂ ਭਾਰਤ ਦੀ ਸਿਆਸਤ ਦੇ ਇਹ ਸਮੀਕਰਨ ਬਦਲ ਕੇ ਰੱਖ ਦੇਗਾ, ਇਹਦੇ ਬਾਰੇ ਸਮਝਣਾ ਬਹੁਤ ਜ਼ਰੂਰੀ ਹੈ। 131ਵਾਂ ਸੰਵਿਧਾਨਕ ਸੋਧ ਬਿੱਲ ਇਹਨੂੰ ਕਿਹਾ ਜਾ ਰਿਹਾ, ਅੰਗਰੇਜ਼ੀ ਦੇ ਵਿੱਚ ਡੀਲਿਮੀਟੇਸ਼ਨ ਬਿੱਲ ਕਿਹਾ ਜਾ ਰਿਹਾ। ਸੈਸ਼ਨ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਚਰਚਾ ਹੋਣੀ ਹੈ, ਜਿਹੜਾ ਮੌਨਸੂਨ ਸੈਸ਼ਨ ਹੋਣਾ, ਉਹਦੇ 'ਚ ਇਹੀ ਇੱਕ ਸਭ ਤੋਂ ਵੱਡਾ ਵਿਸ਼ਾ ਹੋ ਸਕਦਾ, ਕਿਉਂਕਿ ਪਿਛਲੀ ਵਾਰ ਸਰਕਾਰ ਨੂੰ ਮੂੰਹ ਦਿਖਾਉਣੀ ਪਈ ਸੀ ਇਸ ਕਰਕੇ ਕਿਉਂਕਿ ਉਹਨਾਂ ਦੇ ਕੋਲ ਨੰਬਰਸ ਨਹੀਂ ਸੀ। ਨੰਬਰਸ ਦੀ ਗੇਮ ਕੀ ਹੈ ਅੱਗੇ ਚੱਲ ਕੇ ਸਮਝਾਉਣਾ, ਪਹਿਲਾਂ ਇਹ ਸਮਝ ਲਓ ਕਿ ਸਰਕਾਰ ਇਹ ਚਾਹੁੰਦੀ ਹੈਗੀ ਹੈ, ਭਾਜਪਾ ਇਹ ਚਾਹੁੰਦੀ ਹੈਗੀ ਹੈ ਕਿ ਪਾਰਲੀਮੈਂਟ ਦੇ ਵਿੱਚ ਸੀਟਾਂ ਜਿਹੜੀਆਂ ਨੇ ਉਹਨਾਂ ਦੀ ਗਿਣਤੀ 850 ਕਰ ਦਿੱਤੀ ਜਾਵੇ, ਯਾਨੀ 2011 ਦੀ ਜਿਹੜੀ ਜਨਗਣਨਾ ਸੀ ਉਹਦੇ ਆਧਾਰ ਦੇ ਉੱਤੇ 850 ਹੋਊਗੀ। ਹੁਣ ਜਨਗਣਨਾ ਯਾਨੀ ਕਿ ਸੈਂਸਸ ਇੰਡੀਆ ਦੇ ਵਿੱਚ ਹਰ 10 ਸਾਲ ਬਾਅਦ ਹੁੰਦਾ, ਵੈਸੇ ਤਾਂ ਦੁਨੀਆਂ ਭਰ ਦੇ ਵਿੱਚ ਇੱਦਾਂ ਹੋਇਆ ਹੈਗਾ, ਆਸਟ੍ਰੇਲੀਆ ਦੇ ਵਿੱਚ 5 ਸਾਲਾਂ ਬਾਅਦ ਹੁੰਦਾ, ਇੰਡੀਆ ਦੇ ਵਿੱਚ 10 ਸਾਲ ਬਾਅਦ ਹੁੰਦਾ, ਯੂਰੋਪੀਅਨ ਨੇਸ਼ਨਸ ਵੀ ਬਹੁਤ ਸਾਰੀਆਂ ਹੈਗੀਆਂ, ਅਮਰੀਕਾ ਵੀ 10 ਸਾਲ ਬਾਅਦ ਕਰਵਾ ਦਿੰਦਾ। ਸੈਂਸਸ 2011 ਤੋਂ ਬਾਅਦ 2021 ਚ ਹੋਣਾ ਚਾਹੀਦਾ ਸੀ ਟੈਕਨੀਕਲੀ, ਪਰ ਸਰਕਾਰ ਨੇ ਉਦੋਂ ਬਹਾਨਾ ਮਾਰਿਆ ਕਿ ਕੋਵਿਡ ਚੱਲ ਰਿਹਾ ਇਸ ਕਰਕੇ ਸੈਂਸਸ ਨਹੀਂ ਕਰਵਾਉਣਾ, ਔਰ ਭਾਰਤ ਵਰਗੇ ਮੁਲਕ ਦੇ ਵਿੱਚ ਜਿਹੜਾ ਓਡੀ ਵੱਡੇ ਪੱਧਰ 'ਤੇ ਡਿਜੀਟਲ ਹੈ ਵੀ ਨਹੀਂ ਸੀ, ਹਾਲਾਂਕਿ ਦਾਅਵੇ ਕੀਤੇ ਜਾਂਦੇ ਆ ਡਿਜੀਟਲ ਇੰਡੀਆ, ਪਰ ਉੱਥੇ ਸੈਂਸਸ ਕਰਵਾਉਣਾ ਪੋਸੀਬਲ ਵੀ ਨਹੀਂ ਔਰ ਹੋਇਆ ਵੀ ਨਹੀਂ ਉਹਦੇ ਇੱਕ। ਦੇਖੋ ਆਪਾਂ ਚਲੋ ਮਜ਼ਾਕ ਇੱਕ ਪਾਸੇ, ਭਾਰਤ ਜਿੱਥੇ ਝੁੱਗੀਆਂ ਝੌਂਪੜੀਆਂ ਤੋਂ ਲੈ ਕੇ ਵੱਡੇ ਵੱਡੇ ਵਿਲਾਸ ਤੱਕ, ਅਨਿਲ ਅੰਬਾਨੀ ਦੇ ਮੁਕੇਸ਼ ਅੰਬਾਨੀ ਦੇ ਜਿਹੜੇ ਐਂਟੀਲਾ ਤੱਕ ਅਲੱਗ ਅਲੱਗ ਤਰੀਕਿਆਂ ਦੇ ਨਾਲ ਲੋਕ ਰਹਿੰਦੇ ਹੈਗੇ ਨੇ, ਸੋ ਸੈਂਸਸ ਜਿਹੜਾ ਡੋਰ ਟੂ ਡੋਰ ਹੀ ਹੋ ਸਕਦਾ, ਪੋਸੀਬਲ ਨਹੀਂ ਹੈਗਾ ਡਿਜੀਟਲ ਪੂਰੇ ਤਰੀਕੇ ਦੇ ਨਾਲ ਕਰਵਾਉਣਾ। ਸੋ ਐਨੀਵੇਜ਼ 2021 ਚ ਹੋ ਨਹੀਂ ਸੀ ਸਕਦਾ, ਪਰ ਬਾਅਦ ਚ ਫਿਰ ਕਾਂਗਰਸ ਨੇ ਇਹ ਵੀ ਕਿਹਾ ਕਿ 2022 ਚ ਕਰਾ ਲਓ, 23 ਚ ਕਰਵਾ ਲਓ, ਉਦੋਂ ਵੀ ਨਹੀਂ ਕੀਤਾ, 24 ਚ ਵੀ ਨਹੀਂ ਕਰਾਇਆ, ਹੁਣ 26 ਦੇ ਅਖੀਰ ਦੇ ਉੱਤੇ ਜਾ ਕੇ ਹੋਣ ਲੱਗਿਆ। ਤੁਹਾਨੂੰ ਪਤਾ ਹੈ ਕਿ ਹੁਣ ਮਾਸਟਰਾਂ ਤੋਂ ਲੈ ਕੇ ਬਿਜਲੀ ਮਹਿਕਮਿਆਂ ਤੱਕ ਦੇ ਕਰਮਚਾਰੀਆਂ ਦੀਆਂ ਡਿਊਟੀਆਂ ਲਾਤੀਆਂ, ਕਹਿੰਦੇ ਪੜ੍ਹਾਈ ਪੜ੍ਹੂਈ ਤਾਂ ਫੇਰ ਜਾਇਓ, ਆ ਬਿਜਲੀ ਬਿਜਲੀ ਤਾਂ ਫੇਰ ਦੇਈ ਜਾਇਓ, ਤੁਸੀਂ ਚਲੋ ਡਿਊਟੀਆਂ ਲਗਾਓ। ਦੇਖੋ ਇੰਡੀਆ ਦੇ ਵਿੱਚ ਇਹ ਸਿਸਟਮ ਕਦੇ ਵੀ ਨਹੀਂ ਬਣਨਾ ਕਿ ਬੇਰੁਜ਼ਗਾਰਾਂ ਨੂੰ ਕੰਮ ਦੇ ਉੱਤੇ ਲਗਾ ਦਿਓ, ਤੁਸੀਂ ਉਹਨਾਂ ਤੋਂ ਡਿਊਟੀਆਂ ਕਰਵਾਓ, ਉਹਨਾਂ ਨੂੰ ਕਹੋ ਕਿ ਵੋਟਾਂ ਦੀਆਂ ਡਿਊਟੀਆਂ ਭੁਗਤਾਓ, ਉਹਨਾਂ ਨੂੰ ਕਹੋ ਕਿ ਸੈਂਸਸ ਦੀਆਂ ਡਿਊਟੀਆਂ ਭੁਗਤਾਓ। ਖੈਰ ਉਹ ਵੀ ਗੱਲ ਨਹੀਂ ਹੈਗੀ ਇੱਥੇ, ਗੱਲ ਹੁਣ ਇਹ ਹੈ ਕਿ ਇਹ ਜਿਹੜਾ ਡੀਲਿਮੀਟੇਸ਼ਨ ਬਿੱਲ ਹੈਗਾ, ਇਹਨੂੰ 2011 ਦੇ ਸੈਂਸਸ ਦੇ ਆਧਾਰ ਦੇ ਉੱਤੇ ਸਰਕਾਰ ਕਰਨਾ ਚਾਹੁੰਦੀ ਹੈ, ਨੰਬਰ 1। ਨੰਬਰ 2, ਇਸ ਬਿੱਲ ਦੇ ਨਾਲ 2011 ਦੇ ਵਿੱਚ ਜਿਹੜੀ ਪਾਪੂਲੇਸ਼ਨ ਸੀਗੀ ਉਹ ਉੱਤਰੀ ਅਤੇ ਦੱਖਣੀ ਰਾਜਾਂ ਦੇ ਵਿੱਚ ਬਹੁਤ ਵੱਡਾ ਫਰਕ ਸੀ, ਸਦਰਨ, ਕਿਉਂਕਿ ਹੁੰਦਾ ਕੀ ਹੈ ਕਿ ਜਿਹੜੀਆਂ ਐਮ ਪੀਜ਼ ਨੇ, ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਵਧਾਈਆਂ ਜਾਣਗੀਆਂ 850 ਕੀਤੀਆਂ ਜਾਣਗੀਆਂ, ਹੁਣ ਉਹ ਐਮ ਪੀਜ਼ ਜਿਹੜੇ ਨੇ ਉਹ ਕਿਵੇਂ ਨੁਮਾਇੰਦਗੀ ਕਰਦੇ ਨੇ ਕਿ 2.5 ਤੋਂ 3 ਲੱਖ ਤੱਕ ਦੀ ਆਬਾਦੀ ਦਾ ਇੱਕ ਸੰਸਦੀ ਹਲਕਾ ਹੋ ਗਿਆ, ਜਿਵੇਂ ਤੁਸੀਂ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਹੋਵੋਗੇ, ਤੁਸੀਂ ਅੰਮ੍ਰਿਤਸਰ ਤੋਂ ਹੋਵੋਗੇ, ਤੁਸੀਂ ਲੁਧਿਆਣਾ ਈਸਟ ਤੋਂ ਜਾਂ ਆਤਮਨਗਰ ਤੋਂ ਹੋ ਸਕਦੇ ਹੋ, ਤੁਸੀਂ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਹੋ ਸਕਦੇ ਹੋ, ਫਤਿਹਗੜ੍ਹ ਸਾਹਿਬ ਤੋਂ ਹੋ ਸਕਦੇ ਹੋ, ਰੋਪੜ ਤੋਂ ਹੋ ਸਕਦੇ ਹੋ, ਕਿਸੇ ਵੀ ਲੋਕ ਸਭਾ ਹਲਕੇ ਤੋਂ ਤੁਸੀਂ ਹੋ ਸਕਦੇ ਹੋ। ਇੱਦਾਂ ਹੀ ਭਾਰਤ ਭਰ ਦੇ ਵਿੱਚ ਅਲੱਗ ਅਲੱਗ 550 ਤੋਂ ਥੋੜ੍ਹੇ ਜਿਹੇ ਘੱਟ ਲੋਕ ਸਭਾ ਹਲਕੇ ਹੈਗੇ ਨੇ। ਹੁਣ ਉਹ ਹਲਕੇ ਆਬਾਦੀ ਦੇ ਆਧਾਰ ਦੇ ਉੱਤੇ ਬਣੇ ਹੋਏ ਨੇ, ਸਾਰਿਆਂ ਦੀ ਆਬਾਦੀ ਮੋਟੀ ਮੋਟੀ ਜੀ 3-3.5 ਲੱਖ ਹੈ, ਏਰੀਆ ਕਿਸੇ ਦਾ ਬਹੁਤ ਜ਼ਿਆਦਾ ਹੋ ਸਕਦਾ, ਜਿਵੇਂ ਲੱਦਾਖ ਵਾਲੇ ਪਾਸੇ ਤੁਸੀਂ ਆਬਾਦੀ ਇੰਨੀ ਨਹੀਂ ਬਣਦੀ ਹੈਗੀ ਪਰ ਏਰੀਆ ਬਹੁਤ ਜ਼ਿਆਦਾ, ਅਤੇ ਕਿਸੇ ਦਾ ਬਹੁਤ ਘੱਟ ਏਰੀਆ ਹੋ ਸਕਦਾ ਪਰ ਕਿਉਂਕਿ ਪਾਪੂਲੇਸ਼ਨ ਇੰਨੀ ਜ਼ਿਆਦਾ ਇਸ ਕਰਕੇ ਉਸ ਐਮ ਪੀ ਨੂੰ ਉਸ ਪਾਪੂਲੇਸ਼ਨ ਨੂੰ ਕੇਟਰ ਕਰਨ ਦੇ ਲਈ ਉੰਨੀ ਕੁ ਹੀ ਏਰੀਏ ਨੂੰ ਦਿੱਤਾ ਜਾਂਦਾ, ਜਿਵੇਂ ਯੂਪੀ ਵਰਗੇ ਜਾਂ ਬਿਹਾਰ ਵਰਗੀਆਂ ਸਟੇਟ ਜਿੱਥੇ ਆਬਾਦੀ ਜ਼ਿਆਦਾ ਹੈਗੀ ਹੈ ਪਰ ਏਰੀਆ ਘੱਟ ਹੈਗਾ, ਔਰ ਇਹ ਇਮਬੈਲੈਂਸ ਭਾਰਤ ਦੇ ਵਿੱਚ ਸੀਗਾ, ਹੈਗਾ ਅਤੇ ਰਹੂਗਾ, ਕਿੰਨਾ ਕੁ ਚਿਰ ਰਹੂਗਾ ਕਹਿ ਨਹੀਂ ਸਕਦੇ, ਪਰ ਸਦਰਨ ਸਟੇਟਸ ਦੇ ਵਿੱਚ ਬੜੀ ਬੈਲੈਂਸਡ ਜੀ ਪਾਪੂਲੇਸ਼ਨ ਹੈ। ਹੁਣ ਸਦਰਨ ਸਟੇਟਸ ਨੂੰ ਆਲਰੇਡੀ 2011 ਦੇ ਵਿੱਚ ਜਿੰਨੇ ਐਮ ਪੀ ਸੀ, ਅੱਜ ਦੀ ਤਰੀਕ 'ਚ ਜਿੰਨੇ ਐਮ ਪੀਜ਼ ਨੇ, ਜੇ ਆਪਾਂ ਡਿਵਾਈਡ ਕਰ ਦਈਏ ਨਾ, ਕਿਉਂਕਿ ਸਾਊਥ ਦੇ ਵਿੱਚ ਭਾਜਪਾ ਦੀ ਚੱਲ ਨਹੀਂ ਉੱਨੀ ਰਹੀ ਹੈਗੀ, ਰੀਸੈਂਟ ਇਲੈਕਸ਼ਨ ਦੇ ਵਿੱਚ ਆਪਾਂ ਗੱਲ ਕਰ ਹੀ ਲਈ ਹੈਗੀ ਆਲਰੇਡੀ ਵਿਜੇ ਦੇ ਹਵਾਲੇ ਦੇ ਨਾਲ, ਕਿ ਸਦਰਨ ਸਟੇਟ ਚਾਹੇ ਕੇਰਲਾ ਹੋਵੇ, ਚਾਹੇ ਕਰਨਾਟਕ ਹੋਵੇ, ਜਾਂ ਟੂ ਸਮ ਐਕਸਟੈਂਟ ਤਮਿਲਨਾਡੂ, ਅਤੇ ਹੁਣ ਆਂਧਰਾ ਪ੍ਰਦੇਸ਼ ਜਾਂ ਤੇਲੰਗਾਨਾ, ਹਾਲਾਂਕਿ ਉੱਥੇ ਜ਼ਿਆਦਾਤਰ ਸੂਬਿਆਂ 'ਚ ਭਾਜਪਾ ਦੀ ਸਰਕਾਰ ਹੈ ਪਰ ਕਈ ਸੂਬਿਆਂ 'ਚ ਉੱਪਰ ਥੱਲੇ ਹੁੰਦਾ ਰਹਿੰਦਾ ਹੈਗਾ, ਕੇਰਲ 'ਚ ਤਾਂ ਕਦੇ ਵੀ ਨਹੀਂ ਹੋਈ ਨਾ ਹੋ ਸਕਦੀ ਹੈਗੀ। ਸੋ ਇਸ ਕਰਕੇ ਉਹਨਾਂ ਸਟੇਟਸ ਦੇ ਵਿੱਚ ਜ਼ਿਆਦਾ ਰਿਪ੍ਰੈਜੈਂਟੇਸ਼ਨ ਹੈ ਨਹੀਂ ਅਤੇ ਉਹਨਾਂ ਨੂੰ ਮਿਲਣੀ ਵੀ ਨਹੀਂ। ਨੌਰਦਰਨ ਸਟੇਟਸ ਦੇ ਵਿੱਚ ਟੂ ਔਨ ਦੀ ਅਦਰ ਸਾਈਡ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਇਹ ਜਿਹੜੀ ਬੈਲਟ ਹੈ, ਮੱਧ ਪ੍ਰਦੇਸ਼, ਰਾਜਸਥਾਨ, ਹਿੰਦੀ ਭਾਸ਼ੀ ਬੈਲਟ, ਪੂਰੀ ਦੀ ਪੂਰੀ ਹਿੰਦੀ ਬੈਲਟ ਕਿਹਾ ਜਾਂਦਾ, ਇਹ ਸਭ ਤੋਂ ਜ਼ਿਆਦਾ ਐਮ ਪੀਜ਼ ਵੀ ਇੱਥੋਂ ਨੇ, ਨੋਟ ਹਰਿਆਣਾ,
ਯੂਪੀ, ਬਿਹਾਰ, ਰਾਜਸਥਾਨ, ਮਹਾਰਾਸ਼ਟਰ 'ਚੋਂ ਹੈਗੇ ਨੇ, ਪਰ ਮਹਾਰਾਸ਼ਟਰ ਦੇ ਵਿੱਚ ਵੀ ਜੋੜ ਤੋੜ ਹੋ ਰਿਹਾ, ਤੁਹਾਨੂੰ ਦੇਖ ਹੀ ਲਿਆ ਤੁਸੀਂ ਉਧਵ ਸੈਨਾ ਵਾਲੀ ਯੂ ਬੀ ਟੀ ਦੇ ਵਿੱਚ ਕੀ ਹੋਇਆ। ਸੋ ਇੱਥੇ ਕੰਟਰੋਲ ਜਿਹੜਾ ਬੀਜੇਪੀ ਦਾ ਆਸਾਨ ਹੋ ਜਾਂਦਾ, ਇਸ ਕਰਕੇ ਵਿਰੋਧੀ ਧਿਰ ਨਹੀਂ ਚਾਹੁੰਦੀ ਹੈਗੀ ਕਿ ਡੀਲਿਮੀਟੇਸ਼ਨ ਹੋਵੇ। ਬਹਾਨੇ ਮਾਰੇ ਜਾ ਰਹੇ ਨੇ ਕਿ ਦੇਖੋ ਜੀ ਔਰਤਾਂ ਨੂੰ ਰਿਪ੍ਰਜੈਂਟੇਸ਼ਨ ਦੇਣੀ ਹੈਗੀ ਹੈ ਜ਼ਿਆਦਾ, 50% ਕਰਨੀ ਚਾਹੁੰਦੇ ਹਾਂ, 33% ਕਰਨੀ ਚਾਹੁੰਦੇ ਹਾਂ। ਕੋਈ ਕਹਿੰਦਾ ਜੀ ਕਿ ਇਹਦੇ ਨਾਲ ਹੁਣ ਕਦੇ ਤਾਂ ਵਧਣਗੀ, ਆਬਾਦੀ ਵੱਧ ਰਹੀ ਹੈਗੀ ਹੈ। ਸੋ ਇਹ ਇੱਕ ਰੀਜ਼ਨ ਬਣ ਰਿਹਾ ਹੈਗਾ, ਪਲੱਸ ਕੈਬਨਿਟ ਰੀਸ਼ਫਲ ਦਾ। ਇੱਕ ਵਿਕਸਿਤ ਭਾਰਤ ਰੋਡ ਮੈਪ ਪ੍ਰਧਾਨ ਮੰਤਰੀ ਰੱਖ ਚੁੱਕੇ ਨੇ ਅਲੱਗ ਅਲੱਗ ਵਿਭਾਗਾਂ ਦੇ ਅੱਗੇ, ਉਹਦੀ ਮੀਟਿੰਗ ਵੀ ਹੋ ਰਹੀ ਹੈ, ਉਹਦੀਆਂ ਸਮੀਖਿਆਵਾਂ ਵੀ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਲੋਕਾਂ ਨੇ ਨਾ ਪੁੱਛਣ ਲੱਗ ਜਾਣਾ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਪੋਲੀਟੀਕਲ ਐਨਾਲਿਸਿਸ ਆਪਾਂ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ, ਬੜੀਆਂ ਸਾਰੀਆਂ ਭਵਿੱਖਬਾਣੀਆਂ ਕੀਤੀਆਂ ਨੇ, ਪਿਛਲੀ ਵਾਰ ਵੀ ਤੁਹਾਨੂੰ ਦੱਸਿਆ ਸੀ, ਉਹ ਜਿੰਨੀਆਂ ਭਵਿੱਖਬਾਣੀਆਂ ਕੀਤੀਆਂ ਉਹ ਹੁਣ ਤੱਕ ਤਾਂ ਸੱਚ ਹੀ ਜਾ ਰਹੀਆਂ ਹੈਗੀਆਂ ਨੇ। ਇਹ ਭਵਿੱਖਬਾਣੀ ਵੀ ਤੁਹਾਨੂੰ ਇੱਕ ਹੋਰ ਕਰਕੇ ਜਾਂਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਜੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਇਸ ਵਾਰ ਡਿਲੀਵਰ ਨਹੀਂ ਨਾ ਕਰ ਸਕੀ ਇਹਨਾਂ ਅਗਲੇ ਜਿਹੜੇ ਬਚੇ 3 ਕੁ ਸਾਲ ਨੇ, ਤੇ ਫਿਰ ਉਸ ਤੋਂ ਬਾਅਦ ਭਾਜਪਾ ਦਾ ਸੱਤਾ ਦੇ ਉੱਤੇ ਆਉਣਾ ਥੋੜ੍ਹਾ ਮੁਸ਼ਕਲ ਹੋ ਜਾਊਗਾ। ਪੋਲੀਟੀਕਲ ਡਾਇਨਾਮਿਕਸ ਜਿਹੜੇ ਨੇ ਉਹ ਵਿਗੜ ਜਾਣਗੇ, ਮੈਂ ਇੰਨਾ ਜ਼ਰੂਰ ਤੁਹਾਨੂੰ ਦੱਸ ਰਿਹਾ ਹੈਗਾ। ਜਿਵੇਂ ਤਿਵੇਂ ਕਰਕੇ ਹੋਵੇ ਸਿਆਸਤ ਹੈ, ਕਿਉਂਕਿ ਇਹਦੇ 'ਚ ਇਹ ਬਹੁਤ ਜ਼ਰੂਰੀ ਹੈਗਾ ਕਿ ਇੱਕ ਕਹਿਣ ਦੀ ਗੱਲ ਅਤੇ ਇੱਕ ਕਰਨ ਦੀ ਗੱਲ। ਭਾਰਤ ਦੇ ਵਿੱਚ ਕਰਨ ਦੀ ਗੱਲ ਦੇ ਉੱਤੇ ਹੁਣ ਤੱਕ ਲੋਕ ਯਕੀਨ ਕਰ ਰਹੇ ਸੀ, ਤੁਸੀਂ ਦੇਖੋ ਮੀਡੀਆ ਦਾ ਸੁਰ ਵੀ ਬਦਲਣ ਲੱਗ ਗਿਆ ਇੰਡੀਆ 'ਚ, ਹੋਰ ਤਾਂ ਹੋਰ ਭਾਜਪਾ ਦੇ ਅੰਦਰੋਂ ਵੀ ਲੋਕ ਜਿਹੜੇ ਬੋਲਣ ਲੱਗ ਪਏ ਨੇ। RSS ਨੇ ਰਾਮ ਮੰਦਰ ਦੇ ਮੁੱਦੇ 'ਤੇ ਵੀ ਕਹਿ ਦਿੱਤਾ ਹੈ ਕਿ ਦੇਖੋ ਜੀ ਇਹ ਮਸਲਾ ਹੱਲ ਕਰੋ, ਲੋਕ ਸਾਡੇ ਗੁਲਾਮੇ ਨੂੰ ਹੱਥ ਨਾ ਪਾ ਲੈਣ। ਕਿੰਨੀਆਂ ਕੁ ਗੜਬੜਾਂ ਕਰੋਗੇ, ਕਿੰਨੇ ਕੁ ਟੋਏ ਪੁੱਟੋਗੇ, ਜਿੰਨੇ ਟੋਏ ਪੁੱਟੋਗੇ ਆਖਿਰਕਾਰ ਤਾਂ ਤੁਰਨਾ ਤੁਸੀਂ ਵੀ ਉਹਨਾਂ ਰਾਹਾਂ ਤੋਂ ਹੀ ਆ, ਕਿਤੇ ਆਪ ਹੀ ਨਾ ਡਿੱਗਦੇ ਜਾਇਓ ਉਹਨਾਂ ਟੋਇਆਂ ਦੇ ਵਿੱਚ। ਸੋ ਨਵਿਆਂ ਨੂੰ ਜੋੜਨ ਦੇ ਚੱਕਰ 'ਚ ਕਿਤੇ ਪੁਰਾਣੇ ਦੂਰ ਨਾ ਕਰ ਬੈਠੇ ਭਾਜਪਾ, ਇੱਕ ਮੇਰੀ ਸਲਾਹ ਵੀ ਹੈਗੀ ਹੈ, ਜੇ ਕੋਈ ਸੁਣ ਰਿਹਾ ਹੈਗਾ ਭਾਜਪਾ ਦਾ ਹਮਾਇਤੀ ਤਾਂ ਪਹੁੰਚਾ ਵੀ ਦਿਓ। ਖੈਰ ਇਸ ਸਾਰੇ ਮਸਲੇ ਦੇ ਉੱਤੇ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ, ਥੋੜ੍ਹੀ ਡਿਟੇਲ ਦੇ ਵਿੱਚ E20 ਦੇ ਉੱਤੇ ਵੀ ਗੱਲ ਕਰਾਂਗੇ। ਪਰ ਜਿਹੜਾ ਆਇਲ ਕ੍ਰਾਈਸਿਸ ਹੈ, ਜਿਹੜਾ ਐਜੂਕੇਸ਼ਨ ਕ੍ਰਾਈਸਿਸ ਹੈ, ਉਹਦੇ ਉੱਤੇ ਥੋੜ੍ਹੀ ਜਿਹੀ ਪਹਿਲਾਂ ਗੱਲ ਕਰ ਲਈਏ, ਅਤੇ ਫਿਰ ਮੈਂ ਤੁਹਾਨੂੰ ਜੋੜ ਤੋੜ ਸਮਝਾਉਣਾ ਅਰਥਮੈਟਿਕਸ ਦਾ ਹੋ ਕੀ ਰਿਹਾ। ਸਭ ਤੋਂ ਪਹਿਲਾਂ ਜੇ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਸਿੱਖਿਆ ਘੁਟਾਲਾ ਇੱਕ ਕਿਸਮ ਦਾ ਇੱਕ ਅਨਸੈਡ ਘੁਟਾਲਾ ਹੋ ਚੁੱਕਿਆ, ਅਨਸੈਡ ਜਾਂ ਫਿਰ ਇੱਕ ਸਾਇਲੈਂਟ ਸਕੈਮ ਹੋ ਚੁੱਕਿਆ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਇਸ ਵਕਤ ਭਾਰਤ ਦੇ ਨੀਟ ਤੋਂ ਲੈ ਕੇ UGC ਨੈੱਟ ਤੱਕ ਦਾ ਵਿਵਾਦ ਜਿਹੜਾ ਇਸ ਵਕਤ, ਨੀਟ UG ਦਾ ਪੇਪਰ ਲੀਕ ਹੋਇਆ ਸਾਰਿਆਂ ਨੂੰ ਪਤਾ, ਉਹ ਤੋਂ ਬਾਅਦ ਪ੍ਰੀਖਿਆ ਰੱਦ ਕਰਨੀ ਪਈ, ਕਈ ਬੱਚੇ ਸੁਸਾਈਡ ਕਰ ਗਏ, ਕਈ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ, ਕਿੰਨਿਆਂ ਕੁ ਨੂੰ ਮੈਂਟਲੀ ਪਰੇਸ਼ਾਨੀ ਹੋਈ ਹੈ, ਇਹਦਾ ਕੋਈ ਰਿਕਾਰਡ ਨਹੀਂ ਹੈਗਾ, ਕੋਈ ਰਿਕਾਰਡ ਨਹੀਂ, ਜ਼ੀਰੋ, ਨਾ ਸਰਕਾਰ ਨੂੰ ਕੋਈ ਲੱਥੀ ਚੜ੍ਹੀ ਹੈ। ਇਨਫੈਕਟ ਜੇ ਕੋਈ ਸਵਾਲ ਇਹਦੇ 'ਤੇ ਕਰਦਾ ਤਾਂ ਉਹਨੂੰ ਐਂਟੀ ਸੋਸ਼ਲ, ਐਂਟੀ ਨੈਸ਼ਨਲ ਕਹਿ ਦਿੱਤਾ ਜਾਂਦਾ। CBI ਜਾਂਚ ਕਰ ਰਹੀ ਹੈਗੀ ਹੈ ਨੀਟ ਪ੍ਰੀਖਿਆ ਦੀ, ਕਦੋਂ ਹੋਊਗੀ, ਕਦੋਂ ਨਤੀਜਾ ਆਊਗਾ, ਨੋਬਡੀ ਨੋਜ਼। ਮਾਮਲਾ ਜਦ ਤੱਕ ਠੰਡਾ ਹੋ ਜਾਊਗਾ ਫਿਰ ਕਦੇ ਕਦੇ ਕੋਈ ਅੱਧੇ ਇੱਕ ਕੋਲਮ ਦੀ ਖਬਰ ਆ ਜਾਊਗੀ ਇੰਡੀਅਨ ਐਕਸਪ੍ਰੈਸ ਦੇ ਵਿੱਚ। ਫਿਰ UGC ਨੈੱਟ ਦੀ ਪ੍ਰੀਖਿਆ ਜਿਹੜੀ ਹੈਗੀ ਹੈ ਸੋਸ਼ੋਲੋਜੀ ਵਾਲੀ, ਉਹਦੇ ਪੇਪਰ 'ਚ ਗੜਬੜੀਆਂ ਆਈਆਂ, ਇਸ ਕਰਕੇ ਪਹਿਲਾਂ ਰਾਹੁਲ ਗਾਂਧੀ, ਫਿਰ ਹੋਰ ਅਲੱਗ ਅਲੱਗ ਵਿਰੋਧੀ ਧਿਰਾਂ, ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਸਰਕਾਰ ਇਹ ਕਹਿੰਦੀ ਰਹੀ ਕਿ NTA ਦੀ ਗੜਬੜੀ, NTA ਜਿਹੜੀ ਹੈਗੀ ਉਹ ਇੰਡੀਆ 'ਚ ਟੈਸਟ ਕਰਵਾਉਂਦੀ ਹੈ, ਐਗਜ਼ਾਮੀਨੇਸ਼ਨਸ ਕਰਵਾਉਂਦੀ ਹੈ, NTA ਨੈਸ਼ਨਲ ਟੈਸਟਿੰਗ ਏਜੰਸੀ, ਕਹਿੰਦੇ ਕਿ NTA ਨੂੰ ਭੰਗ ਕਰ ਦਿਓ ਜੀ, ਜਾਂ ਫਿਰ CBT ਜਿਹੜਾ ਹੈਗਾ ਹੈ ਸਰਕਾਰ ਦਾ ਜਿਹੜਾ ਕੰਪਿਊਟਰ ਬੇਸਡ ਟੈਸਟ ਹੈਗਾ ਉਹ ਵੀ ਫੇਲ ਹੋ ਗਿਆ। ਸੋ ਕਰਾ ਕੇ ਹੁਣ ਕਹਾਣੀ ਇਹ ਸਾਹਮਣੇ ਆਈ ਹੈ ਕਿ ਅੱਗੇ ਜਦੋਂ ਇੱਕ ਟ੍ਰੇਨ ਦੂਜੀ ਟ੍ਰੇਨ 'ਚ ਟਕਰਾ ਜਾਂਦੀ ਹੁੰਦੀ ਸੀ ਤਾਂ ਰੇਲ ਮੰਤਰੀ ਅਸਤੀਫਾ ਦੇ ਦਿੰਦੇ ਹੁੰਦੇ ਸੀ ਕਿ ਮੈਂ ਭਾਰਤ ਕਾ ਰੇਲ ਮੰਤਰੀ ਨੈਤਿਕ ਆਧਾਰ ਪਰ ਅਸਤੀਫਾ ਦੇਤਾ ਹੂੰ। ਹੁਣ ਅੱਜ ਕੱਲ੍ਹ ਨੈਤਿਕਤਾ ਰਹੀ ਹੋ ਨਹੀਂ, ਨੈਤਿਕਤਾ ਦੇ ਆਧਾਰ ਦੇ ਉੱਤੇ ਸਿੱਖਿਆ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ। ਖੈਰ ਸਰਕਾਰ ਦਾ ਪੱਖ ਇਹ ਹੈ ਕਿ ਸਿੱਖਿਆ ਮੰਤਰੀ ਨੇ ਸਵੀਕਾਰ ਤਾਂ ਕਰ ਲਿਆ ਨਾ ਕਿ ਕਮਾਂਡ ਚੇਨ ਦੇ ਵਿੱਚ ਕੁਝ ਗਲਤੀਆਂ ਹੋਈਆਂ ਨੇ, ਹੁਣ ਉਹਨਾਂ ਨੂੰ ਕਾਰਵਾਈ ਤਾਂ ਕਰਨ ਦਿਓ, ਉਹ ਪ੍ਰੀਖਿਆ ਪ੍ਰਣਾਲੀ ਨੂੰ ਸੁਧਾਰਨ ਦਾ ਮੌਕਾ ਤਾਂ ਦਿਓ। ਓ ਹੈਲੋ, 12 ਈਅਰਸ ਬੜੀ, 12 ਈਅਰਸ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਦੇ ਲਈ, 13 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ, ਅਗਲੇ ਸਾਲ ਦੇਖ ਲੈਂਦੇ ਹਾਂ। ਦੂਸਰਾ ਜਿਹੜਾ ਐਨਰਜੀ ਕ੍ਰਾਈਸਿਸ ਚੱਲ ਰਿਹਾ, ਪਿਛਲੇ ਕੁਛ ਮਹੀਨਿਆਂ ਤੋਂ ਐਨਰਜੀ ਲੋਕਡਾਊਨ ਵਰਗੇ ਹਾਲਾਤ ਜਿਹੜੇ ਨੇ ਇੰਡੀਅਨ ਗਵਰਨਮੈਂਟ ਨੇ ਬਣਾ ਕੇ ਰੱਖੇ ਹੋਏ ਨੇ, ਇੱਦਾਂ ਨਹੀਂ ਕਿ ਪੈਟਰੋਲ ਪੰਪ ਸੁੱਕ ਗਏ ਨੇ ਜਿਵੇਂ ਰਸ਼ੀਆ 'ਚ ਦਿਖ ਰਹੇ ਨੇ, ਖੈਰ ਉੱਥੋਂ ਦੇ ਤਾਂ ਰਿਫਾਈਨਰੀਜ਼ ਦੇ ਉੱਤੇ ਹੀ ਅਟੈਕ ਹੋ ਗਿਆ,
ਜਿਉਂਦੀਆਂ ਰਹਿਣ ਭਾਰਤ ਦੀਆਂ ਰਿਫਾਈਨਰੀਆਂ ਜਾਂ ਇੱਥੋਂ ਦੇ ਅਮੀਰ ਤਰੀਨ ਲੋਕ ਅਰਬਪਤੀ ਲੋਕ ਜਿਨ੍ਹਾਂ ਦੀਆਂ ਰਿਫਾਈਨਰੀਆਂ ਚੱਲ ਰਹੀਆਂ ਨੇ ਕਿਉਂਕਿ ਅਰਬਾਂ ਰੁਪਏ ਕਮਾ ਰਹੇ ਨੇ ਫਰੋਮ ਯੂਅਰ ਪੋਕਟ ਆਲ ਦੋ ਬਟ ਬੰਦ ਨਹੀਂ ਹੋਈਆਂ ਹੈਗੀਆਂ ਤੇਲ ਦੀ ਸਪਲਾਈ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਕੱਚਾ ਤੇਲ ਸਸਤਿਆਂ ਰੇਟਾਂ ਦੇ ਚੱਕ ਲਿਆ ਇੰਨਾ ਰਸ਼ੀਆ ਤੋਂ ਅਮਰੀਕਾ ਨੂੰ ਗੁੱਸੇ ਕਰਕੇ ਸੋ ਮਿਡਲ ਈਸਟ ਦੇ ਵਿੱਚ ਜਿਸ ਕਿਸਮ ਦੇ ਇਰਾਨ ਇਜ਼ਰਾਈਲ ਅਮੈਰੀਕਾ ਟਕਰਾਅ ਚੱਲ ਰਹੇ ਨੇ ਲਗਭਗ ਮੋਦੀ ਸਰਕਾਰ ਕਹਿ ਰਹੀ ਹੈ ਕਿ 40% ਦੁਨੀਆ ਦੇ ਦੇਸ਼ ਊਰਜਾ ਸੰਕਟ ਦਾ ਸਾਹਮਣਾ ਕਰ ਰਹੇ ਨੇ ਇਕੱਲਾ ਇੰਡੀਆ ਨਹੀਂ ਕਰ ਰਿਹਾ ਇਜ਼ ਆਸਟ੍ਰੇਲੀਆ ਕੰਸਰਨਡ ਫਿਰ ਇੱਥੇ ਸਾਡੇ ਦਾਅਵੇ ਇਹ ਆ ਜਾਂਦੇ ਨੇ ਕਿ ਨਹੀਂ ਜੀ ਨਹੀਂ ਆਸਟ੍ਰੇਲੀਆ ਦੀ ਆਬਾਦੀ ਤਾਂ ਦੇਖੋ ਭਾਰਤ ਦੇ ਮੁਕਾਬਲੇ ਉਹ ਯਾਰ ਰਿਸੋਰਸਿਸ ਵੀ ਘੱਟ ਨੇ ਚਾਈਨਾ ਕੰਸਰਨਡ ਆਬਾਦੀ ਤਾਂ ਉੱਥੇ ਦੀ ਵੀ ਜ਼ਿਆਦਾ ਇੰਡੋਨੇਸ਼ੀਆ ਅੱਛਾ ਅਮੈਰੀਕਾ ਚਲੋ ਠੀਕ ਹੈ ਅਮੈਰੀਕਾ ਦੇ ਕੋਲ ਆਪਣੇ ਵੀ ਹੈਗੇ ਨੇ ਤੇਲ ਭੰਡਾਰ ਕੈਨੇਡਾ ਤੋਂ ਵੀ ਲੈ ਲੈਂਦੇ ਨੇ ਡਰਾ ਧਮਕਾ ਕੇ ਅਤੇ ਵੈਨਜ਼ੁਏਲਾ 'ਤੇ ਚੱਲ ਉਹਨਾਂ ਨੇ ਕਬਜ਼ਾ ਹੀ ਲੈ ਰੱਖਿਆ ਹੈਗਾ ਤੀਸਰਾ ਵੱਡਾ ਆਬਾਦੀ ਵਾਲਾ ਦੇਸ਼ ਤਾਂ ਅਮੈਰੀਕਾ ਹੀ ਹੈ ਪਰ ਜਿਹੜੇ ਪਾਣੀ ਨੂੰ ਵੀ ਤਰਸਦੇ ਨੇ ਨਾ ਅਫਰੀਕਨ ਕੰਟਰੀਜ਼ ਸਭ ਤੋਂ ਵੱਡੀ ਆਬਾਦੀ ਕਿੱਥੇ ਦੀ ਹੈ ਨਾਈਜੀਰੀਆ ਦੀ ਉੱਥੇ ਵੀ ਫਿਊਲ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਚੱਕ ਕੇ ਦੇਖੋ ਖਬਰਾਂ ਦੇਖੋ ਏ ਬੀ ਸੀ ਨੂੰ ਤਾਂ ਡਰਾਤਾ ਹੀ ਜਿਹੜਾ ਐਂਟੀ ਸੈਮੀਟਿਕ ਰੋਇਲ ਕਮਿਸ਼ਨ ਹੈ ਆਪਾਂ ਨੂੰ ਨਹੀਂ ਨਾ ਡਰਾਇਆ ਹੈਗਾ ਸੋ ਆਪਾਂ ਨੂੰ ਪਤਾ ਹੈ ਕਿ ਅਫਰੀਕਨ ਕੰਟਰੀਜ਼ ਦੇ ਵਿੱਚ ਫਿਊਲ ਕ੍ਰਾਈਸਿਸ ਤਾਂ ਫਿਲਹਾਲ ਨਹੀਂ ਦਿਖ ਰਿਹਾ ਹੈਗਾ ਹਾਂ ਉਹ ਦੇਸ਼ ਗਰੀਬ ਹੈਗੇ ਨੇ ਉਹਨਾਂ ਦੀ ਡਿਮਾਂਡ ਹੀ ਨਹੀਂ ਵਧੀ ਹੈਗੀ ਡਿਮਾਂਡ ਵੀ ਕਿਉਂ ਵਧੂਗੀ ਕਿਉਂਕਿ ਉੰਨੀ ਉਹਨਾਂ ਦੀਆਂ ਲੋੜਾਂ ਹੀ ਨਹੀਂ ਹੈਗੀਆਂ ਪਰ ਜਿੰਨੀਆਂ ਹੈਗੀਆਂ ਨੇ ਉੰਨੀਆਂ ਕਿਵੇਂ ਉਹਨਾਂ ਦੀਆਂ ਘੱਟ ਨਹੀਂ ਪੈ ਰਹੀਆਂ ਹੈਗੀਆਂ ਸੋ ਮੁੱਕਦੀ ਜੀ ਗੱਲ ਇਹ ਹੈਗੀ ਹੈ ਕਿ ਜਿਹੜੇ ਆਬਾਦੀ ਵਾਲੇ ਦੇਸ਼ ਵੀ ਨੇ ਉੱਥੇ ਵੀ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਭਾਰਤ ਸਰਕਾਰ ਦਾ ਇਹ ਤਰਕ ਦਾ ਖਿਆਲ ਫੇਰ ਹੋ ਜਾਂਦਾ ਹੈਗਾ ਪੈਟਰੋਲ ਡੀਜ਼ਲ ਅਤੇ ਜਿਹੜਾ ਏਅਰ ਫਿਊਲ ਜਿਹਨੂੰ ਕਹਿ ਲੈਂਦੇ ਏ ਟੀ ਐਫ ਕਹਿ ਲੈਂਦੇ ਹੁੰਦੇ ਹਵਾਈ ਇੰਧਨ ਉਹਦੇ ਇੰਡੀਆ ਦੇ ਕੋਲ ਸਪੈਸ ਇਨਫ ਇਨਫ ਯਕੀਨ ਮੰਨ ਕੇ ਚੱਲਿਓ ਇਨਫ ਸਟੋਰੇਜ ਹੈਗੀ ਹੈ ਬਹੁਤ ਭੰਡਾਰ ਨੇ ਇੱਦਾਂ ਨਹੀਂ ਕੋਈ ਕਮੀ ਹੈਗੀ ਹੈ ਜ਼ੀਰੋ ਕਮੀ ਬਟ ਉੱਦਾਂ ਹੀ ਐਨਰਜੀ ਲੋਕਡਾਊਨ ਵਰਗੇ ਹਾਲਾਤ ਜਿਹੜੇ ਨੇ ਪੈਦਾ ਲੋਕਾਂ ਨੂੰ ਤੰਗ ਜੋ ਕਰਨਾ ਹੋਇਆ ਇਹੋ ਜਿਹੇ ਹਾਲਾਤ ਬਣਾ ਦਿੱਤੇ ਜਾਂਦੇ ਨੇ ਕਿ ਲੱਗੇ ਕਿ ਹਾਂ ਹੋ ਗਿਆ E20 ਦੀ ਗੱਲ ਆਪਾਂ ਬਾਅਦ 'ਚ ਕਰਾਂਗੇ ਜਿਹੜਾ ਐਥਨੋਲ ਬਲੈਂਡਿੰਗ ਜਿਹੜੀ ਹੋ ਰਹੀ ਹੈ ਉਹਦੀ ਗੱਲ ਬਾਅਦ 'ਚ ਕਰਾਂਗੇ ਨਿਤਿਨ ਗਡਕਰੀ ਨੇ ਇੰਟਰਵਿਊ ਦੇਣੀ ਨਹੀਂ ਹੈਗੀ ਜਿਹਨਾਂ ਨੂੰ ਦਿੰਦੇ ਨੇ ਉਹਨਾਂ ਨੂੰ ਵੀ ਕਿਹੜਾ ਜਵਾਬ ਦਿੰਦੇ ਹੈਗੇ ਨੇ ਪਹਿਲਾਂ ਡੀਲਿਮਿਟੇਸ਼ਨ ਵਾਲੀ ਬਿੱਲ ਦੀ ਗੱਲ ਸਮਝ ਲਓ ਹੁਣ ਹੋਣਾ ਕੀ ਹੈ ਜਿਹੜਾ ਮੌਨਸੂਨ ਸੈਸ਼ਨ ਦੇ ਵਿੱਚ ਡੀਲਿਮਿਟੇਸ਼ਨ ਬਿੱਲ ਜਦੋਂ ਆਊਗਾ ਤਾਂ ਇਹਦਾ ਅਸਲ ਗਣਿਤ ਇਹ ਹੈਗਾ ਕਿ ਸੌਖੀ ਭਾਸ਼ਾ 'ਚ ਜੇ ਸਮਝੋ ਤੁਸੀਂ ਡੀਲਿਮਿਟੇਸ਼ਨ ਦਾ ਉਹ ਹੈਗਾ ਕਿ ਲੋਕ ਸਭਾ ਦੀਆਂ ਸੀਟਾਂ ਵਧਾਉਣ ਵਾਲਾ ਇਹ ਤੁਹਾਨੂੰ ਦੱਸਿਆ ਔਰ ਇਲਾਕਿਆਂ ਦੀਆਂ ਹੱਦਾਂ ਦੁਬਾਰਾ ਤੈਅ ਕਰਨ ਵਾਲਾ ਓਕੇ ਹੁਣ ਪਹਿਲਾਂ ਇਸ ਬਿੱਲ ਦੇ ਵਿੱਚ ਕੀ ਸੀਗਾ ਭਾਰਤ 'ਚ ਹੁਣ ਤੱਕ ਲੋਕ ਸਭਾ ਦੀਆਂ 1971 ਦੀ ਜਨਗਣਨਾ ਜਿਹੜੀ ਸੀਗੀ 1971 ਦਾ ਜਿਹੜਾ ਸੈਂਸਸ ਹੋਇਆ ਸੀ ਜਨਗਣਨਾ ਹੋਈ ਸੀ ਮਰਦਮਸ਼ੁਮਾਰੀ ਹੋਈ ਸੀ ਉਹਦੇ ਆਧਾਰ ਦੇ ਉੱਤੇ ਉਸੇ ਹਿਸਾਬ ਦੇ ਨਾਲ ਹੁਣ ਤੱਕ ਭਾਰਤ ਦੇ ਵਿੱਚ ਲੋਕ ਸਭਾ ਦੀਆਂ ਸੀਟਾਂ ਚੱਲ ਰਹੀਆਂ ਸੀ 1971 ਤੋਂ ਲੈ ਕੇ ਹੁਣ ਤੱਕ ਆਬਾਦੀ ਵਧੀ ਹੈ ਨੋ ਡਾਊਟ ਔਰ ਵਧੀ ਨਹੀਂ ਬਹੁਤ ਜ਼ਿਆਦਾ ਵਧੀ ਹੈ ਇਸ 'ਚ ਕੋਈ ਸ਼ੱਕ ਨਹੀਂ ਕਿ ਲੋਕ ਸਭਾ ਦੀ ਸੀਟਾਂ ਦੀ ਗਿਣਤੀ ਵੱਧ ਹੋਣੀ ਚਾਹੀਦੀ ਹੈ ਕਿੱਦਾਂ ਹੋਣੀ ਚਾਹੀਦੀ ਉਹ ਇੱਕ ਅਲੱਗ ਗੱਲ ਹੈ ਅੱਗੇ ਚੱਲ ਕੇ ਕਰਦੇ ਪਰ 131ਵਾਂ ਸੰਵਿਧਾਨਕ ਸੋਧ ਬਿੱਲ ਅੰਗਰੇਜ਼ੀ ਦੇ ਵਿੱਚ 131st ਅਮੈਂਡਮੈਂਟ ਬਿੱਲ ਵਿਚ ਇਜ਼ ਰਿਲੇਟਿਡ ਟੂ ਡੀਲਿਮਿਟੇਸ਼ਨ ਸੀਟਾਂ 'ਚ ਸਰਕਾਰ 50% ਦਾ ਵਾਧਾ ਕਰਨਾ ਚਾਹੁੰਦੀ ਹੈ ਯਾਨੀ ਮੌਜੂਦਾ 843 ਤੋਂ ਵਧਾ ਕੇ 816 ਜਾਂ ਫਿਰ ਵੱਧ ਤੋਂ ਵੱਧ 850 ਕਹਿ ਰਹੀ ਹੈ ਗਵਰਨਮੈਂਟ ਕਿ ਵੱਧ ਤੋਂ ਵੱਧ 850 ਕਰ ਦਿਉ ਉਹ ਹਲੇ ਹਲੇ ਚੈੱਕ ਕਰਨਾ ਪਹਿਲਾਂ ਬਿੱਲ ਪਾਸ ਹੋ ਜਾਵੇ ਫਿਰ ਉਹਦਾ ਖਾਕਾ ਜਿਹੜਾ ਇੱਕ ਜਿਵੇਂ ਕਹਿੰਦੇ ਨੇ ਉਹਦਾ ਬਲੂ ਪ੍ਰਿੰਟ ਤਿਆਰ ਹੋਊਗਾ ਬਿੱਲ ਪਾਸ ਕਰਵਾਉਣਾ ਪਹਿਲਾਂ ਬਹੁਤ ਜ਼ਰੂਰੀ ਹੈ ਸਰਕਾਰ ਦੇ ਲਈ ਔਰ ਇਹਦੇ ਵਿੱਚ ਹੀ ਸਰਕਾਰ ਨੇ ਜੋੜਤਾ ਹੈ ਵੁਮੈਨਸ ਰਿਜ਼ਰਵੇਸ਼ਨ ਯਾਨੀ ਔਰਤਾਂ ਦੇ ਲਈ ਰਾਖਵਾਂਕਰਨ ਹੁਣ ਇਸ ਬਿੱਲ ਦਾ ਸਰਕਾਰ ਤਾਂ ਇਹ ਕਹਿ ਰਹੀ ਹੈ ਕਿ ਵੱਡਾ ਮਕਸਦ ਇਹ ਨਹੀਂ ਹੈਗਾ ਕਿ ਆਬਾਦੀ ਵੱਧ ਗਈ ਇਸ ਕਰਕੇ ਸੀਟਾਂ ਵਧਾ ਰਹੇ ਹਾਂ ਡੀਲਿਮਿਟੇਸ਼ਨ ਦਾ ਮਤਲਬ ਇਹ ਹੈ ਕਿ ਅਸੀਂ ਮਹਿਲਾਵਾਂ ਦੇ ਲਈ ਭਾਰਤ ਭਰ ਦੇ ਵਿੱਚ 33% ਸੀਟਾਂ ਰਿਜ਼ਰਵ ਕਰ ਦਈਏ ਹਾਲਾਂਕਿ ਵਿਰੋਧੀ ਧਿਰ ਨੇ ਇਹ ਵੀ ਕਿਹਾ ਕਿ 33% ਫਿਰ ਹਰ ਇੱਕ ਸਟੇਟ 'ਚ ਹੋਣ ਇੱਦਾਂ ਨਹੀਂ ਕਿ ਟੋਟਲ 33% ਹੋਣ ਹਾਲਾਂਕਿ 33% ਛੱਡੋ ਅੱਜ ਦੀ ਤਰੀਕ ਦੇ ਵਿੱਚ ਇੰਡੀਆ ਦੀ ਜਿਹੜੀ ਸਰਕਾਰ ਹੈਗੀ ਹੈ ਜਿਹੜੀ ਗਵਰਨਮੈਂਟ ਆਫ ਇੰਡੀਆ ਜਿਹੜੀ ਮੋਦੀ ਕੈਬਨਿਟ ਹੈ ਉਹਦੇ 'ਚ ਵੀ 33% ਔਰਤਾਂ ਦੀ ਗਿਣਤੀ ਨਹੀਂ ਹੈਗੀ ਪਰ ਸਰਕਾਰ ਫਿਕਰਮੰਦ ਹੈ ਸੋ ਡੋਂਟ ਵਰੀ ਸਰਕਾਰ ਨੂੰ ਫਿਕਰ ਹੈ ਔਰਤਾਂ ਦੀ ਸਾਧਰਨ ਸਟੇਟਸ ਦਾ ਡਰ ਤਮਿਲਨਾਡੂ ਕੇਰਲ ਨੂੰ ਇਹ ਡਰ ਹੈ ਕਿ ਉਹਨਾਂ ਦੀ ਆਬਾਦੀ ਕਿਉਂਕਿ ਉਹਨਾਂ ਨੇ ਪਿਛਲੇ ਸਟੇਟ ਗੌਰਮੈਂਟਸ ਦੀ ਇਹ ਪੋਲਿਸੀ ਹੈ ਕਿ ਉਹ ਆਬਾਦੀ ਨੂੰ ਕੰਟਰੋਲ ਕਰ ਰਹੇ ਨੇ ਚੰਗੀਆਂ ਸਟੇਟਾਂ ਨੇ ਸਿਆਣੀਆਂ ਸਟੇਟਾਂ ਨੇ ਸੋ ਉਹਨਾਂ ਨੇ ਕਾਫੀ ਪਹਿਲਾਂ ਤੋਂ ਹੀ ਇਹਦੇ 'ਤੇ ਕੰਮ ਕਰਨਾ ਸ਼ੁਰੂ ਕਰਤਾ ਹੈ ਦੇਖੋ ਤਮਿਲਨਾਡੂ ਕੇਰਲ ਦੇ ਵਿੱਚ ਜਿਹੜੇ ਸ਼ਹਿਰ ਨੇ ਜਿਹੜੇ ਪਿੰਡ ਨੇ ਉਹ ਸਾਡੇ ਨੌਰਥ ਦੇ ਨਾਲੋਂ ਹਰਿਆਣਾ ਪੰਜਾਬ ਦੇ ਨਾਲੋਂ ਤਾਂ 100 ਗੁਣਾ ਬਿਹਤਰ ਹੈਗੇ ਨੇ ਇਸ ਗੱਲ ਨੂੰ ਤਾਂ ਤੁਸੀਂ ਮੰਨਦੇ ਹੋਵੋਗੇ ਜਿਹੜੇ ਜਿਹੜੇ ਗੇੜਾ ਕੱਢ ਕੇ ਆਏ ਨੇ ਜਾ ਕੇ ਆਏ ਹੋਵੋਗੇ ਤਮਿਲਨਾਡੂ ਕੇਰਲ ਦੇ ਵਿੱਚ ਕਦੇ ਪਿੰਡ ਪਿੰਡ ਜਾ ਕੇ ਆਏ ਨਹੀਂ ਕਿ
ਚੇਨਈ ਜਾਇਆ ਹੈ ਜਾਂ ਫਿਰ ਬੈਂਗਲੁਰੂ ਜਾਇਆ ਹੈ ਜਾਂ ਫਿਰ ਕੋਚੀ ਜਾਇਆ ਹੈ, ਉੱਥੇ ਨਹੀਂ, ਦਿਹਾਤ ਦੇ ਵਿੱਚ ਜਾ ਕੇ ਆਓ। ਆਈ ਹੈਵ ਟਰੈਵਲਡ ਥਰੂ ਦੀ ਰੇਲਵੇ ਲਾਈਨ, ਮੈਂ ਦੇਖਿਆ ਸੜਕਾਂ ਤੋਂ ਜਾਂ ਰੇਲਵੇ ਲਾਈਨ ਤੋਂ ਵੀ ਜਾਂਦੇ ਹੋਏ ਗੁਜ਼ਰਦੇ ਹੋਏ, ਜ਼ਮੀਨ ਆਸਮਾਨ ਦਾ ਫਰਕ ਹੈ ਹਰਿਆਣੇ ਅਤੇ ਪੰਜਾਬ ਦੇ ਵਿੱਚ। ਸੋ ਖੈਰ ਐਨੀਵੇਜ਼, ਉਹ ਤੋਂ ਬਾਅਦ ਅਗਲੀ ਇਹਦੇ 'ਤੇ ਗੱਲ 'ਤੇ ਆਓ, ਡੀਲੀਮੀਟੇਸ਼ਨ 'ਤੇ ਆਓ। ਇਸ ਲਈ ਜਿਹੜੇ ਤਮਿਲਨਾਡੂ, ਕੇਰਲ, ਕਰਨਾਟਕ ਇਹ ਸਟੇਟਾਂ ਨੇ, ਇਹ ਆਬਾਦੀ ਕੰਟਰੋਲ ਕਰਨਾ ਚਾਹੁੰਦੀਆਂ ਨੇ ਔਰ ਕਰ ਵੀ ਰਹੀਆਂ ਨੇ। ਇਸ ਲਈ 2011 ਦੀ ਜਿਹੜੀ ਮਰਦਮਸ਼ੁਮਾਰੀ ਹੋਈ ਸੀ ਉਹਦੇ ਮੁਕਾਬਲੇ ਹੁਣ ਉਹਨਾਂ ਦੀ ਆਬਾਦੀ ਉੰਨੀ ਵਧੀ ਵੀ ਨਹੀਂ। ਅਤੇ ਯੂਪੀ, ਬਿਹਾਰ ਵਰਗੇ ਸਟੇਟਾਂ ਨੇ ਜਿਹੜਾ ਆਬਾਦੀ ਕੰਟਰੋਲ, ਉਹ ਦਫਾ ਕਰੋ, ਉੱਥੇ ਹੋਰ ਇਹ ਮਸਲੇ ਨੇ, ਯੋਗੀ ਜੀ, ਮੋਦੀ ਜੀ, ਨਿਤੀਸ਼ ਬਾਬੂ, ਰਾਹੁਲ ਲਾਲੂ ਜੀ, ਇਹ ਵੋ, ਬਸ ਇਹਨਾਂ 'ਚ ਫਸੇ। ਮੁੱਦਿਆਂ ਦੀ ਰਾਜਨੀਤੀ ਨਹੀਂ ਹੈਗੀ ਇਹਨਾਂ ਸਟੇਟਾਂ 'ਚ, ਇਸ ਕਰਕੇ ਉੱਥੇ ਦੀ ਆਬਾਦੀ ਵੀ ਵੱਧ ਰਹੀ ਹੈ। ਜਿਵੇਂ ਜਿਵੇਂ ਉੱਥੇ ਦੇ ਲੋਕਾਂ ਦਾ ਬੌਧਿਕ ਸਤਰ ਘੱਟ ਰਿਹਾ, ਲੋਕਾਂ ਦਾ ਨਹੀਂ ਕਹਾਂਗੇ, ਸਿਆਸਤਦਾਨਾਂ ਦਾ, ਸਰਕਾਰ ਦਾ ਭਰੋਸਾ ਕੀ ਹੈ। ਹਾਲਾਂਕਿ ਹੋਮ ਮਿਨਿਸਟਰ ਅਮਿਤ ਸ਼ਾਹ ਨੇ, ਮੇਰੀ ਯਾਦ ਨਹੀਂ ਹੁਣ ਕਿਹੜੀ ਇੰਟਰਵਿਊ ਦੇ ਵਿੱਚ, ਬਟ ਹੀ ਸੈਡ ਇਟ ਕਿ ਸਦਰਨ ਸਟੇਟਸ ਦੀਆਂ ਵੀ ਸੀਟਾਂ ਵਧਣਗੀਆਂ, ਜਿਵੇਂ ਸਾਊਥ ਦੀਆਂ ਸੀਟਾਂ 129 ਤੋਂ ਵੱਧ ਕੇ 195 ਹੋ ਜਾਣਗੀਆਂ, ਐਗਜ਼ਾਮਪਲ ਦੇ ਰਹੇ ਸੀਗੇ ਉਹ, ਅਤੇ ਕਿਸੇ ਦੇ ਨਾਲ ਕੋਈ ਧੱਕਾ ਨਹੀਂ ਹੋਣਾ ਹੈਗਾ। ਪਰ ਪਾਰਲੀਮੈਂਟ ਦੀ ਅਰਥਮੈਟਿਕ ਕਿਵੇਂ ਕੰਮ ਕਰਦੀ ਹੈ ਇਹ ਵੀ ਤੁਸੀਂ ਸਮਝੋ। ਹੁਣ ਇਸ ਡੀਲਿਮੀਟੇਸ਼ਨ ਦੇ ਬਿੱਲ ਨੂੰ ਪਾਸ ਕਰਵਾਉਣ ਦੇ ਲਈ ਸਰਕਾਰ ਨੂੰ ਇੱਕ ਨੰਬਰ, ਇਹ ਬੜਾ ਇੰਟਰਸਟਿੰਗ ਹੈਗਾ, ਅਗਲੇ 5-10 ਮਿੰਟ ਜਿਹੜੇ ਨੇ ਉਹ ਧਿਆਨ ਦੇ ਨਾਲ ਸੁਣਿਓ, ਨੰਬਰਾਂ ਦੀ ਖੇਡ ਹੈ। ਸੰਵਿਧਾਨ ਦੇ ਵਿੱਚ ਬਦਲਾਅ ਕਰਨ ਦੇ ਲਈ ਸਰਕਾਰ ਨੂੰ ਆਮ ਬਹੁਮਤ ਨਹੀਂ ਬਲਕਿ ਵਿਸ਼ੇਸ਼ ਬਹੁਮਤ ਚਾਹੀਦਾ ਹੁੰਦਾ, ਜਿਹਨੂੰ ਅੰਗਰੇਜ਼ੀ 'ਚ ਕਿਹਾ ਜਾਂਦਾ ਹੁੰਦਾ ਸਪੈਸ਼ਲ ਮੈਜੋਰਿਟੀ, ਜੇ ਕੌਂਸਟੀਟਿਊਸ਼ਨ ਦੇ ਵਿੱਚ ਤਰਮੀਮ ਕਰਨੀ ਹੈ। ਸਮਝ ਰਹੇ ਹੋ, ਦੋ ਚੀਜ਼ਾਂ ਨੇ, ਇੱਕ ਤਾਂ ਕਾਨੂੰਨ ਪਾਸ ਕਰਵਾਉਣਾ, ਇੱਕ ਕੌਂਸਟੀਟਿਊਸ਼ਨ ਦੇ ਵਿੱਚ ਤਬਦੀਲੀ। 2/3 ਬਹੁਮਤ ਦੀ ਸ਼ਰਤ ਰੱਖੀ ਹੋਈ ਹੈ ਭਾਰਤ ਦੇ ਸੰਵਿਧਾਨ ਦੇ ਵਿੱਚ। ਸੋ ਇਸ ਬਿੱਲ ਨੂੰ ਪਾਸ ਕਰਨ ਦੇ ਲਈ, ਜਿਹੜਾ ਕਿ ਮੈਂਬਰਾਂ ਦੇ ਨਾਲ ਹੀ ਜੁੜਿਆ ਹੋਇਆ, ਕਿੰਨੇ ਮੈਂਬਰਾਂ ਦੀ ਲੋੜ ਪਊਗੀ? 2/3 ਹਿੱਸਾ, ਯਾਨੀ ਕਿ ਘੱਟੋ ਘੱਟ 360 MP, 360, 362, 365 ਜਿੰਨੇ ਮਰਜ਼ੀ ਹੋਣ, 2/3 ਹਿੱਸਾ ਜਿਹੜਾ ਉਹ ਹੱਕ ਦੇ ਵਿੱਚ ਹੋਣਾ ਚਾਹੀਦਾ ਹੈਗਾ, ਜੇ ਸਰਕਾਰ ਜਾਂ BJP ਉਹ ਬਿੱਲ ਨੂੰ ਪਾਸ ਕਰਵਾਉਣਾ ਚਾਹੁੰਦੀ ਹੈ ਜਿਹੜਾ ਕਿ ਸੰਵਿਧਾਨ ਦੇ ਵਿੱਚ ਫੇਰ ਬਦਲ ਕਰੂਗਾ। ਹੁਣ ਸਰਕਾਰ ਕਿੱਥੇ ਖੜੀ ਹੈ? ਪਿਛਲਾ ਤੁਹਾਨੂੰ ਦੱਸਿਆ ਸੀ ਵਿੰਟਰ ਸੈਸ਼ਨ, ਉਹ 'ਚ ਤਾਂ ਇਹਨਾਂ ਨੂੰ ਮੂੰਹ ਦਿਖਾਉਣੀ ਪਈ ਸੀਗੀ। NDA ਸਰਕਾਰ ਦੇ ਕੋਲ 292 ਸੀਟਾਂ ਨੇ, ਯਾਨੀ 360 ਦੇ ਜਿਹੜਾ ਇੱਕ ਜਾਦੂਈ ਅੰਕੜਾ, ਮੈਜੀਕਲ ਨੰਬਰ ਆ, ਉਹ ਤੋਂ ਹਲੇ ਬਹੁਤ ਦੂਰ ਹੈਗੇ ਨੇ, ਘੱਟੋ ਘੱਟ 68 ਸੀਟਾਂ ਦੂਰ ਹੈਗੇ ਨੇ। ਅਤੇ ਹਾਲ ਦੇ ਵਿੱਚ ਜਿਹੜੀ ਬਿੱਲ ਦੇ ਉੱਤੇ ਜੇ ਹੁਣ ਵੋਟਿੰਗ ਜਿਹੜੀ ਹੋਈ ਸੀ ਉਦੋਂ 298 ਤਾਂ ਇਹਨਾਂ ਨੇ ਇਕੱਠੀਆਂ ਕਰ ਲਈਆਂ ਸੀਗੀਆਂ, ਵਿਰੋਧ 'ਚ 230 ਪਈਆਂ ਸੀਗੀਆਂ, ਪਰ 2/3 ਬਹੁਮਤ ਨਾ ਹੋਣ ਕਰਕੇ ਇਹ ਵਿਦਡਰਾ ਹੋ ਗਿਆ ਸੀ। ਸੋ ਪਹਿਲੀ ਵਾਰ ਆਸਟ੍ਰੇਲੀਆ ਵਾਲਾ ਸਿਸਟਮ ਇੰਡੀਆ 'ਚ ਨਹੀਂ, ਇਹ ਵੀ ਗੱਲ ਯਾਦ ਰੱਖਿਓ। ਆਸਟ੍ਰੇਲੀਆ 'ਚ ਜਦੋਂ ਕੋਈ ਬਿੱਲ ਇੱਦਾਂ ਸਰਕਾਰ 3 ਫੇਲ ਕਰਵਾਉਣ ਦੇ ਵਿੱਚ, ਪਾਸ ਕਰਵਾਉਣ ਦੇ ਵਿੱਚ ਫੇਲ ਹੋ ਜਾਂਦੀ ਹੈ, ਇੱਕ ਵਾਰ ਬਿੱਲ ਫੇਲ ਹੋਇਆ, ਦੂਜੀ ਵਾਰ ਹੋਇਆ, 3 ਹੋਇਆ, ਅਤੇ ਫਿਰ 4th ਵਾਰ ਬਿੱਲ ਪਾਸ ਨਹੀਂ ਕਰਵਾ ਸਕਦੇ ਹੁੰਦੀ, ਫਿਰ ਇਲੈਕਸ਼ਨ ਹੁੰਦੇ ਨੇ। ਇੰਡੀਆ ਦੇ ਵਿੱਚ ਉਹ ਲਾਅ

ਇਕਨੋਮਿਸਟ ਦੇ ਸਾਹਮਣੇ ਬਿਠਾ ਕੇ ਨਿਰਮਲਾ ਸੀਤਾਰਮਨ ਤੋਂ ਸਵਾਲ ਜਵਾਬ ਕਰਾਏ ਜਾਣ, ਜੋ ਕਿ ਉਹ ਨਹੀਂ ਕਰਦੇ ਕਦੇ ਕਰਦੇ ਨਾ ਹੀ ਕਦੇ ਕਰਨਗੇ, ਤਾਂ ਸ਼ੀ ਇਜ਼ ਐਬਸੋਲਿਊਟਲੀ ਡਿਸਗ੍ਰੇਸ ਫੋਰ ਦਿਸ ਪਾਰਟੀ। 33% ਛੱਡੋ, 1% ਵਾਲੀ ਤਾਂ ਬਚਾ ਲਓ ਤੁਸੀਂ ਜਿਹੜੀ ਸੀਗੀ। ਐਨੀਵੇਜ਼, E20 ਵਾਲੀ ਗੱਲ ਵੀ ਕਰਦੇ ਚੱਲੀਏ, ਮੇਰਾ ਘੜੀ 'ਤੇ ਵੀ ਧਿਆਨ ਹੈਗਾ। E20 ਦਾ ਇਸ਼ੂ ਕੀ ਹੈਗਾ ਔਰ ਨਿਤਿਨ ਗਡਕਰੀ ਨੂੰ ਇਹਦੇ ਨਾਲ ਕਿਉਂ ਜੋੜਿਆ ਜਾ ਰਿਹਾ? E20 ਮਤਲਬ 80% ਪੈਟਰੋਲ ਅਤੇ 20% ਐਥਨੋਲ ਮਿਸ਼ਰਣ ਕਰਕੇ ਕਾਕਟੇਲ। ਉਹ ਉੜਤਾ ਪੰਜਾਬ 'ਚ ਕਹਿੰਦੀ ਹੈ ਨਾ ਕਰੀਨਾ ਕਪੂਰ, ਇਹ ਕਾਕਟੇਲ ਲੋਕ ਬਣਾ ਵੀ ਰਹੇ ਹੈ ਔਰ ਵੇਚ ਵੀ ਰਹੇ ਹੈ। ਸੋ ਇਹ ਕਾਕਟੇਲ ਭਾਰਤ ਸਰਕਾਰ ਬਣਾ ਵੀ ਰਹੀ ਹੈ ਔਰ ਵੇਚ ਵੀ ਰਹੀ ਹੈ, ਔਰ ਧੱਕੇ ਦੇ ਨਾਲ ਵੇਚ ਰਹੀ ਹੈ। ਲੈਂਦੇ ਕਿ ਨਹੀਂ ਲੈਂਦੇ? ਹੈ, ਜਦੋਂ ਅਸੀਂ ਕਿਹਾ ਉਹ ਸਰ ਸਾਡੀ ਗੱਡੀ ਖਰਾਬ ਹੋ ਜਾਣੀ, ਫਿਰ ਕੀ ਹੈ, ਮੇਰਾ ਮੁੰਡਾ ਤਾਂ ਅਮੀਰ ਹੋ ਰਿਹਾ ਬ੍ਰੈਕਟਾਂ 'ਚ, ਹੁਣ ਇਹ ਕੌਣ ਅਮੀਰ ਹੋ ਰਿਹਾ? ਉਹ ਤੁਹਾਨੂੰ ਸਿਆਸਤ ਸਮਝਾਉਂਦੇ ਹਾਂ, ਉਹਦੀ ਵੀ ਗੱਲ ਦੱਸਦੇ ਹਾਂ। ਐਥਨੋਲ ਇੱਕ ਕਿਸਮ ਦੀ ਸ਼ਰਾਬ ਹੁੰਦੀ ਹੈ, ਅਲਕੋਹਲ ਪੀ ਨਾ ਲਿਓ ਕਿਤੇ ਐਥਨੋਲ ਨੂੰ, ਹੋਰ ਕਿਤੇ ਪੈਟਰੋਲ ਪੀ ਲਓ ਵੀ ਲੈ 20% ਦਾ ਇਹ 'ਚ ਅਲਕੋਹਲ ਹੈ ਨਾ, ਚੱਕ ਕੇ ਡਗਲੀ। ਬੇਸਿਕਲੀ ਸ਼ਰਾਬ 'ਚ ਜੋ ਹੁੰਦਾ ਉਹੀ ਇਹਦੇ 'ਚ ਹੁੰਦਾ ਐਥਨੋਲ ਦੇ ਵਿੱਚ, ਗੰਨੇ ਦਾ ਰਸ, ਮੱਕੀ, ਖਰਾਬ ਅਨਾਜ, ਗਲਿਆ ਸੜਿਆ ਅਨਾਜ। ਅੱਛਾ, ਵਿਵਾਦ ਕੀ ਹੈ, ਕੰਟਰੋਵਰਸੀ ਕੀ ਹੈ? ਸ਼ਾਰਟਕੱਟ ਦੇ ਵਿੱਚ ਸਾਰੀਆਂ ਚੀਜ਼ਾਂ ਸਮਝੋ। ਗੱਡੀਆਂ ਦੇ ਇੰਜਨ ਖਰਾਬ ਹੋ ਰਹੇ ਨੇ, ਲੋਕਾਂ ਦਾ ਇਹ ਦੋਸ਼ ਹੈ ਕਿ ਜਿੰਨਾ ਈ ਟਵੈਂਟੀ ਜਿਹੜਾ ਹੈਗਾ, ਕਿਉਂਕਿ ਸੋਧਿਆ ਹੋਇਆ ਪੈਟਰੋਲ ਨਹੀਂ ਹੈਗਾ, ਪੈਟਰੋਲ 80% ਹੈ, 20% ਐਥਨੋਲ ਹੈ। ਐਥਨੋਲ ਗੰਦਾ ਤੇਲ ਹੁੰਦਾ, ਗੰਦਾ ਗੰਦੀ ਚੀਜ਼ ਹੈ, ਪੀਣੀ ਨਹੀਂ ਚਾਹੀਦੀ। ਅਤੇ ਜਿਹੜੀਆਂ ਗੱਡੀਆਂ ਸਿਰਫ ਪਿਓਰ ਪੈਟਰੋਲ ਦੇ ਲਈ ਬਣੀਆਂ ਹੋਈਆਂ ਨੇ, ਉਹਨਾਂ 'ਚ ਤੁਸੀਂ ਈ20 ਪਾਓਗੇ, ਇੰਜਣ ਖਰਾਬ ਹੋ ਰਹੇ ਨੇ, ਪਾਈਪਾਂ ਖਰਾਬ ਹੋ ਰਹੀਆਂ ਨੇ, ਰਬੜ ਪਾਰਟਸ ਨੂੰ ਗਲਣ ਲੱਗ ਪਏ ਨੇ। ਸੋ ਲੋਕਾਂ ਦਾ ਇਹ ਪਹਿਲਾਂ ਤਾਂ ਇਹ ਦੋਸ਼ ਹੈ ਕਿ ਇੱਕ ਤਾਂ ਮਾਈਲੇਜ ਘਟਣੀ ਸ਼ੁਰੂ ਹੋ ਗਈ ਹੈ, ਫਿਰ ਸਾਡੀਆਂ ਚੱਲਦੀਆਂ ਸਕੂਟਰ ਗੱਡੀਆਂ ਖੜ ਜਾਂਦੀਆਂ ਨੇ। ਸੋ ਪੈਟਰੋਲ ਪੰਪਾਂ ਦੇ ਉੱਤੇ ਈ20 ਮਿਲਣਾ ਸ਼ੁਰੂ ਹੋ ਗਿਆ, ਐਵਰੇਜ ਘੱਟ ਦੇ ਰਿਹਾ, ਜੇਬਾਂ ਦੇ ਉੱਤੇ ਡਾਕੇ ਵੱਧ ਮਾਰ ਰਿਹਾ ਲੋਕਾਂ ਦੇ। ਇੰਡੀਆ 'ਚ ਪਹਿਲਾਂ ਗੱਡੀਆਂ ਤਾਂ ਉਸ ਤਰੀਕੇ ਦੀਆਂ ਤਿਆਰ ਕਰਵਾਓ। ਨਿਤਿਨ ਗਡਕਰੀ ਇੰਨੇ ਕਿਉਂ ਅੜੇ ਹੋਏ ਨੇ, ਇੰਨੇ ਐਡਮੈਂਟ ਕਿਉਂ ਹੈਗੇ ਨੇ? ਉਹ ਕੇਂਦਰੀ ਟਰਾਂਸਪੋਰਟ ਮੰਤਰੀ, ਹਾਲਾਂਕਿ ਪੈਟਰੋਲੀਅਮ ਮੰਤਰੀ ਨੇ, ਪਰ ਉਹਨਾਂ ਦਾ ਕੀ ਹੈ ਰੌਲਾ ਇਹਦੇ ਨਾਲ, ਇਹ ਸਮਝੋ ਜ਼ਰੂਰ। ਸੋਰੀ, ਟਰਾਂਸਪੋਰਟ ਮੰਤਰੀ ਨੇ ਪਰ ਐਨਰਜੀ ਮਿਨਿਸਟਰ ਨਹੀਂ ਹੈਗੇ, ਯਾਨੀ ਕਿ ਊਰਜਾ ਦੇ ਨਾਲ ਜੁੜੇ ਹੋਏ ਫੈਸਲੇ ਜਾਂ ਪੈਟਰੋਲ ਦੇ ਨਾਲ ਜੁੜੇ ਫੈਸਲੇ ਉਹ ਹਰਦੀਪ ਪੁਰੀ ਲੈਂਦੇ ਨੇ, ਪਰ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਹਰ ਮੰਚ ਤੋਂ ਜ਼ੋਰ ਸ਼ੋਰ ਦੇ ਨਾਲ ਕਹਿ ਰਹੇ ਨੇ ਕਿ E10 ਯਾਨੀ ਕਿ 100% ਐਥਨੋਲ ਵਾਲੀਆਂ ਫਲੈਕਸ ਫਿਊਲ ਗੱਡੀਆਂ ਜਿਹੜੀਆਂ ਨੇ ਉਹ ਵੀ ਤਾਂ ਚੱਲਦੀਆਂ ਨੇ। ਹਰਦੀਪ ਪੁਰੀ ਨੇ ਵੀ ਇਨਫੈਕਟ ਇੱਕ ਇੰਟਰਵਿਊ 'ਚ ਕਹਿਤਾ ਸੀ, ਮੇਰੇ ਯਾਦ ਨਹੀਂ ਉਹ ਕਿਹੜੀ ਫੋਰਨ ਕੋਰਸਪੋਂਡੈਂਟ ਸੀਗੀ, ਉਹਨੇ ਪੁੱਛਿਆ ਕਿ ਇੱਦਾਂ, ਉਹ ਕਹਿੰਦੇ ਜੀ ਦੇਖੋ E20 ਤਾਂ ਸਪੋਰਟਸ ਕਾਰਾਂ ਦੇ ਵਿੱਚ ਵੀ ਤਾਂ ਪੈਂਦਾ, ਉਹ ਤਾਂ ਇੰਨੀਆਂ ਭੱਜਦੀਆਂ ਨੇ, ਫਿਰ ਇਹਨਾਂ ਦੀਆਂ ਕਾਰਾਂ? ਉਹ ਸਰ ਹਰਦੀਪ ਪੁਰੀ ਸਰ, ਪੈਰ ਲਿਆਓ, ਤੁਹਾਡੇ ਕਿੱਥੇ ਨੇ, ਰੇਡੀਓ 'ਚ ਹੱਥ ਲਾਵਾਂ। ਸਪੋਰਟਸ ਕਾਰਾਂ ਜਿਹੜੀਆਂ ਨੇ ਉਹ ਸਿਰਫ ਸਪੋਰਟਸ ਕੰਪੀਟੀਸ਼ਨ ਤੱਕ ਹੁੰਦੀਆਂ ਨੇ, ਸਾਡੀਆਂ ਕਾਰਾਂ ਨੇ ਹਰ ਰੋਜ਼ ਚੱਲਣਾ ਸੜਕ ਦੇ ਉੱਤੇ। ਗਰਾਰੀ ਸਮਝਦੇ ਹੋ, ਗਰਾਰੀ ਜਿਹੜੀ ਤੁਹਾਡੀ ਅੜੀ ਹੋਈ ਹੈ, ਉਹ ਗੱਡੀਆਂ ਦੇ ਵਿੱਚ ਗਰਾਰੀ ਘਸ ਘਸ ਕੇ ਖਤਮ ਹੋ ਜਾਣੀ ਹੈ ਜੇ E20 ਦੇ ਉੱਤੇ ਚਲਾਈਆਂ। ਸਪੋਰਟਸ ਕਾਰਸ ਜਾਂ ਜਿਹੜੀਆਂ ਫਾਰਮੂਲਾ ਰੇਸਿੰਗ ਕਾਰਸ ਨੇ, ਦੈਟ ਆਰ ਡਿਜ਼ਾਈਨਡ ਓਨਲੀ ਫੋਰ ਦੋਜ ਪਰਟੀਕੁਲਰ ਇਵੈਂਟਸ, ਨੋਟ ਫੋਰ, ਤੁਸੀਂ ਦੇਖਿਆ ਮੈਂ ਦੁੱਧ ਲੈਣ ਚੱਲਿਆ ਜੀ, ਆ ਕੱਢੋ ਆਪਣੀ ਫਰਾਰੀ ਐਫ ਫਾਰਮੂਲਾ 1 ਦੀ ਜਿਹੜੀ ਗੱਡੀ ਆ ਉਹ ਕੱਢ ਕੇ ਉਹਦੇ 'ਚ ਜਾਓ, ਕੋਈ ਜਾਂਦਾ ਉਹਦੇ 'ਚ? ਕੀ ਗੱਲਾਂ ਕਰਦੇ ਹੈ ਯਾਰ, ਥੋੜ੍ਹਾ ਜ਼ਿਆਦਾ ਸੀਰੀਅਸ ਹੋਵੋ। ਸੋ ਗਵਰਨਮੈਂਟ ਦਾ ਤਰਕ ਇਹ ਹੈ, ਜਾਂ ਗਵਰਨਮੈਂਟ ਛੱਡੋ, ਗਡਕਰੀ ਸਾਹਿਬ ਦਾ ਤਰਕ ਇਹ ਹੈ ਕਿ ਜਿਹੜਾ E20 ਹੈ, ਜੇ ਅਸੀਂ ਉਹ ਪਾਉਣ ਲੱਗ ਗਏ ਨਾ, ਤਾਂ ਹਰ ਸਾਲ ਇੰਡੀਆ 22 ਲੱਖ ਕਰੋੜ ਰੁਪਏ ਦਾ ਜਿਹੜਾ ਕੱਚਾ ਤੇਲ ਬਾਹਰੋਂ ਮੰਗਵਾਉਂਦਾ, ਉਹਦੀ ਅਸੀਂ ਸਪਲਾਈ ਘੱਟ ਕਰ ਲਾਂਗੇ, ਕਿਉਂਕਿ ਇੰਨੇ ਤੇਲ ਦੀ ਲੋੜ ਨਹੀਂ ਪੈਣੀ 22 ਲੱਖ ਕਰੋੜ ਦੀ। ਘੱਟ ਆਫਕੋਰਸ ਜਦੋਂ ਗੱਡੀਆਂ ਖਰਾਬ ਹੋ ਕੇ ਘਰੇ ਖੜੀਆਂ ਹੋਣਗੀਆਂ, ਫਿਰ ਕਿਉਂ ਤੇਲ ਦੀ ਲੋੜ ਪਊਗੀ? ਪਰ ਐਨੀਵੇਜ਼, ਗਡਕਰੀ ਸਾਹਿਬ ਦਾ ਇਹ ਤਰਕ ਹੈ ਕਿ ਦੇਸ਼ ਦੇ ਵਿੱਚ ਜੇ ਅਸੀਂ ਐਥਨੋਲ ਬਣਾਵਾਂਗੇ, ਪੈਟਰੋਲ 'ਚ ਰਲਾਵਾਂਗੇ, ਉਹਨੂੰ ਵੇਚਾਂਗੇ, ਇਹੀ 22 ਲੱਖ ਕਰੋੜ ਬਾਹਰ ਜਾਣ ਦੀ ਬਜਾਏ ਭਾਰਤ 'ਚ ਰਹਿਣਗੇ, ਕਿਸਾਨਾਂ ਦੀ ਜੇਬ 'ਚ ਜਾਣਗੇ, ਕਿਉਂਕਿ ਕਿਸਾਨ ਹੋਰ ਵੱਧ ਤੋਂ ਵੱਧ ਗੰਨਾ ਉਗਾਉਣਗੇ, ਹੋਰ ਫਸਲਾਂ ਉਗਾਉਣਗੇ, ਹੋਰ ਫਸਲਾਂ ਨੂੰ ਅਸੀਂ ਖਰਾਬ ਕਰਾਂਗੇ ਵੇਅਰ ਹਾਊਸਿਸ 'ਚ, ਉਹ ਖਰਾਬ ਕਰਕੇ ਅਸੀਂ ਐਥਨੋਲ ਬਣਾਵਾਂਗੇ ਮੱਕੀ 'ਤੇ। ਉਹ ਯਾਰ, ਓਹੋ, ਮਤਲਬ ਸੀਰੀਅਸਲੀ, ਕੋਈ ਉਹ ਨਾ ਇੱਕ ਫਿਲਮ ਸੀਗੀ, ਉਹ ਇਰਫਾਨ ਖਾਨ ਵਾਲੀ, ਅਰਸ਼ਦ ਵਾਰਸੀ ਵਾਲੀ, ਕਿਹੜੀ ਫਿਲਮ ਸੀ, Crazy 4, ਜਿਹਦੇ 'ਚ ਉਹ ਕਹਿੰਦੇ ਆ ਨਾ, ਸਟਾਰਟਿੰਗ 'ਚ ਸੀਨ ਆਉਂਦਾ ਕਿ ਪਾਰਲੀਮੈਂਟ ਦੇ ਵਿੱਚ ਬਹਿਸ ਹੋ ਰਹੀ ਹੈ, ਲੀਡਰ ਲੋਕ ਆਪਸ 'ਚ ਲੜ ਰਹੇ ਨੇ, ਅਤੇ ਉਹ ਕਹਿੰਦੇ ਕਿ ਇਹ ਲੋਕ ਸਮਝਦਾਰ ਕਹੇ ਜਾਂਦੇ ਨੇ ਆਮ ਦੁਨੀਆ 'ਚ, ਅਤੇ ਫਿਰ ਦੂਸਰੇ ਪਾਸੇ
ਇਹ ਕ੍ਰੇਜ਼ੀ ਲੋਕਾਂ ਦਾ ਇੱਕ ਹਸਪਤਾਲ ਦਿਖਾਇਆ ਜਾਂਦਾ, ਬੇਵਕੂਫ ਜਿਨ੍ਹਾਂ ਨੂੰ ਪਾਗਲ ਕਹਿ ਲਿਆ ਜਾਂਦਾ ਹੈ, ਸਿਧਰੇ, ਸਿਧਰਿਆਂ ਦਾ ਹਸਪਤਾਲ, ਤੇ ਇਹਨਾਂ ਨੂੰ ਨੋਰਮਲ ਭਾਸ਼ਾ ਦੇ ਵਿੱਚ ਪਾਗਲ ਕਿਹਾ ਜਾਂਦਾ। ਸੋ ਅਸਲ ਫੈਸਲਾ ਹੁਣ ਲੋਕਾਂ ਤੇ ਛੱਡਤਾ ਕਿ ਪਾਗਲ ਇਹ ਸਿਆਸਤਦਾਨ ਨੇ ਕਿ ਪਾਗਲ ਜਾਂ ਸਿਧਰੇ ਇਹ ਹਸਪਤਾਲਾਂ 'ਚ ਨੇ। ਮੈਨੂੰ ਲੱਗਦਾ ਹਸਪਤਾਲਾਂ ਵਾਲੇ ਸਿਧਰੇ ਵੀ ਆ, ਤੁਹਾਡੀ ਗੱਲ ਸੁਣ ਕੇ ਹੱਸਣ ਲੱਗ ਜਾਣਗੇ। ਐਨੀਵੇਜ਼, ਚੁਣੌਤੀ ਕੀ ਹੈਗੀ ਹੈ, ਚੁਣੌਤੀ ਗਡਕਰੀ ਸਾਹਿਬ ਦੇ ਲਈ ਹੁਣ ਇਹ ਬਣ ਗਈ ਹੈ ਕਿ ਸੋਸ਼ਲ ਮੀਡੀਆ ਤੋਂ ਲੈ ਕੇ ਜਿਹੜਾ ਮੇਨ ਸਟ੍ਰੀਮ ਮੀਡੀਆ ਤੱਕ ਵੀ ਇਹ ਖਬਰਾਂ ਹੁਣ ਖੁੱਲ੍ਹ ਕੇ ਆਉਣ ਲੱਗ ਪਈਆਂ ਨੇ। ਢਕੀ ਢਕਾਈ ਗੱਲ ਰਹਿ ਜਾਂਦੀ ਤਾਂ ਹੋ ਜਾਣਾ ਸੀਗਾ, ਪਰ ਹੁਣ ਢਕੀ ਢਕਾਈ ਗੱਲ ਰਹਿ ਨਹੀਂ ਰਹੀ ਹੈਗੀ। ਇਹਦੇ ਪਿੱਛੇ ਇੱਕ ਕੌਨਸਪੀਰੇਸੀ ਸਾਹਮਣੇ ਆ ਰਹੀ ਹੈ। ਕੌਨਸਪੀਰੇਸੀ ਕੀ ਹੈ ਇਹ ਥੋੜ੍ਹਾ ਜਿਹਾ ਸਮਝ ਲਓ। ਕਿਹਾ ਜਾ ਰਿਹਾ ਹੈ ਕਿ ਇਹ ਇਨਸਾਈਡਰ ਟ੍ਰੇਡਿੰਗ ਹੋਣ ਲੱਗੀ ਹੈ E20 ਦੇ ਨਾਮ ਦੇ ਉੱਤੇ। ਔਰ ਆਸਟ੍ਰੇਲੀਆ 'ਚ ਜੇ ਕਿਤੇ ਗਡਕਰੀ ਸਾਹਿਬ ਹੁੰਦੇ ਤਾਂ ਹੁਣ ਤੱਕ ABC ਨੇ, SBS ਨੇ, ਹਰਾਲਸਨ ਨੇ, ਗਾਰਡੀਅਨ ਨੇ ਖਬਰਾਂ ਲਗਾ ਲਗਾ ਤੇ ਟੰਗ ਦਿੱਤਾ ਹੁੰਦਾ ਕਦਾ। ਆ ਸਾਡੀ NSW ਵਾਲੀ ਪ੍ਰੀਮੀਅਰ ਸੀ ਨਾ, ਉਹਨੇ ਤਾਂ ਵਿਚਾਰੀ ਨੇ ਕੀਤਾ ਵੀ ਕੁਛ ਨਹੀਂ ਸੀ, ਗਲੈਡਿਸ ਬ੍ਰੈਜ਼ਿਕਲੀਅਨ, ਉਹਦਾ ਤਾਂ ਬੁਆਏਫ੍ਰੈਂਡ ਹੀ ਗੜਬੜਾ ਕਰ ਰਿਹਾ ਸੀ। ਔਰ ਕਿੰਨੀਆਂ ਕੁ ਕਰ ਰਿਹਾ ਸੀ ਵਿਚਾਰੇ ਨੇ, 1,000, 2,000, 5,000, ਚਲੋ 10,000, ਚਲੋ $1,00,000 ਲੈ ਲਿਆ ਹੋਣਾ। ਇੱਥੇ ਤਾਂ ਕਰੋੜਾਂ ਦੀ ਗੱਲ ਹੈ, ਕਰੋੜਾਂ ਦੀ। CIAN ਸਿਆਨ ਐਗਰੋ, ਨਿਤਿਨ ਗਡਕਰੀ ਦਾ ਬੇਟਾ ਹੈ ਨਿਖਿਲ ਗਡਕਰੀ, ਉਹਨਾਂ ਦੀ ਕੰਪਨੀ ਹੈ, ਤੇ ਦੂਜਾ ਬੇਟਾ ਸਾਰੰਗ ਗਡਕਰੀ, ਉਹਦੀ ਹੈਗੀ ਹੈ ਮਾਨਸ ਐਗਰੋ। ਦੋਵੇਂ ਮਿੱਲਾਂ ਚਲਾਉਂਦੇ ਨੇ, ਖੰਡ ਤੇ ਐਥਨੋਲ ਦੇ ਕਾਰੋਬਾਰ 'ਚ ਲੱਗੇ ਹੋਏ ਨੇ। ਕਮਾਈ ਦੇ ਵਿੱਚ ਇਹਨਾਂ ਦੇ ਸਿਆਨ ਕੰਪਨੀ ਦੇ ਰੈਵਨਿਊ, ਇਹਦੇ ਟਰਨਓਵਰ 2024 ਦੇ ਵਿੱਚ, June 2024 'ਚ ਇਹ ਕੰਪਨੀਆਂ ਦਾ ਟਰਨਓਵਰ 17 ਕਰੋੜ ਸੀ। ਉਹ ਤੋਂ ਬਾਅਦ ਜਦੋਂ ਤੋਂ E20 ਵਾਲੀ ਗੱਲ ਨਿਤਿਨ ਗਡਕਰੀ ਕਹਿ ਰਹੇ ਨੇ, ਸਟੇਜ 'ਤੇ ਜਾ ਕੇ ਕਹਿ ਰਹੇ ਨੇ ਕਿ ਦੇਸ਼ ਦਾ 22 ਲੱਖ ਕਰੋੜ ਬਚੂਗਾ, 22 ਲੱਖ ਕਰੋੜ ਤਾਂ ਪਤਾ ਨਹੀਂ, ਪਰ ਇਹ 17 ਕਰੋੜ ਦੇ ਐਨੂਅਲ ਟਰਨਓਵਰ ਵਾਲੀ ਗਡਕਰੀ ਦੇ ਮੁੰਡਿਆਂ ਦੀਆਂ ਕੰਪਨੀਆਂ ਦਾ 2 ਸਾਲਾਂ ਦੇ ਅੰਦਰ ਟਰਨਓਵਰ 1200 ਕਰੋੜ ਰੁਪਇਆ ਹੋ ਗਿਆ। ਲੋਕ ਸਵਾਲ ਚੁੱਕ ਰਹੇ ਨੇ ਕਿ 30 ਗੁਣਾ ਕਮਾਈ ਐਸੇ ਸਮੇਂ ਹੀ ਕਦੋਂ ਕਿਉਂ ਹੋ ਰਹੀ ਹੈ ਜਦੋਂ ਸਰਕਾਰ ਨੇ ਐਥਨੋਲ ਬਲੈਂਡਿੰਗ ਦੀ ਨੀਤੀ ਨੂੰ ਲਾਗੂ ਕਰਨ ਦੀ ਗੱਲ ਕੀਤੀ ਹੈ। ਕਾਰਬਨ ਡਾਈਆਕਸਾਈਡ CO2 ਤੋਂ ਐਥਨੋਲ, ਸੋ ਇਸ ਕੰਪਨੀ ਨੇ ਹਾਲ ਹੀ ਦੇ ਵਿੱਚ CO2 ਗੈਸ ਤੋਂ, ਯਾਨੀ ਕਾਰਬਨ ਡਾਈਆਕਸਾਈਡ ਤੋਂ ਐਥਨੋਲ ਬਣਾਉਣ ਦੀ ਇੱਕ ਨਵੀਂ ਤਕਨੀਕ ਦੇ ਨਾਲ ਜਾਂ ਇੱਕ ਕੰਪਨੀ ਦੇ ਨਾਲ MOU ਸਾਈਨ ਕੀਤਾ, ਜਿਹਦੇ ਨਾਲ ਫਿਊਚਰ 'ਚ ਇਹਨਾਂ ਦਾ ਕਾਰੋਬਾਰ ਹੋਰ ਵਧੂਗਾ, ਇੰਡੀਆ ਦੇ ਵਿੱਚ ਪੋਲਿਊਸ਼ਨ ਹੋਰ ਵਧੂਗਾ। ਲੈ ਜਾਓ ਸੁਪਰੀਮ ਕੋਰਟਾਂ 'ਚ ਜਿੰਨੀਆਂ ਪਟੀਸ਼ਨਾਂ ਲੈ ਕੇ ਜਾਣੀਆਂ ਹੈਗੀਆਂ ਨੇ। ਕੌਨਸਪੀਰੇਸੀ ਤਾਂ ਜਿਹੜੀ ਹੈਗੀ ਉਹ ਅੱਡ ਹੈਗੀ ਹੈ, ਪਰ ਸਰਕਾਰ ਜਨਤਾ ਦੀਆਂ ਗੱਡੀਆਂ ਦੀ ਮਾਈਲੇਜ ਦੀ ਬਲੀ ਕਿਉਂ ਦੇਣ ਲੱਗੀ ਹੋਈ ਹੈ, ਇੰਜਣਾਂ ਦੇ ਇੰਜਣ ਕਿਉਂ ਕਰਨ ਲੱਗੀ ਹੋਈ ਹੈ, ਇਸ ਕਰਕੇ ਵੀ ਕਾਰਪੋਰੇਟਸ ਨੂੰ ਫਾਇਦਾ ਹੋ ਸਕੇ? ਕਾਹਦੀ ਗੱਲਾਂ ਕਰੀ ਜਾਂਦੇ ਹੋ ਕਿ ਮੱਕੀ ਦੇ ਕਿਸਾਨਾਂ ਨੂੰ ਫਾਇਦਾ ਹੋਏਗਾ, ਗੰਨੇ ਦੇ ਕਿਸਾਨਾਂ ਨੂੰ? ਥੋੜ੍ਹਾ ਜਿਹਾ ਤਾਂ ਲੌਜਿਕ ਤਾਂ ਲਗਾਓ ਨਾ, ਕਿਹੜਾ ਲੌਜਿਕ ਹੈ? ਸਾਫ਼ ਮੱਕੀ ਨੂੰ ਚੱਕ ਕੇ ਤੁਸੀਂ ਐਥਨੋਲ ਬਣਾਓਗੇ? ਗਲੀ ਹੋਈ ਸੜੀ ਹੋਈ ਦੀ ਹੁੰਦੀ ਹੁੰਦੀ ਹੈ, ਸਾਫ਼ ਮੱਕੀ ਦਾ ਕੀ ਕਰੋਗੇ? ਉਹਨੂੰ ਰੱਖੀ ਰੱਖੋਗੇ ਕਿ ਜਦੋਂ ਖਰਾਬ ਹੋ ਗਈ ਤੇ ਫਿਰ ਉਹਦੀ ਐਥਨੋਲ ਬਣੂਗੀ? ਬਟ ਦਿਸ ਕੀ, ਛੱਡੋ ਹੁਣ ਪਰਾਂ। ਐਨੀਵੇਜ਼, ਹੁਣ ਇਸ ਸਾਰੇ ਤੋਂ ਇਲਾਵਾ ਹਰੇਕ ਗੱਲਾਂ ਹੋਰ ਵੀ ਬਹੁਤ ਸੀਗੀਆਂ, ਮੈਨੂੰ ਇਹ ਲੱਗਦਾ ਕਿ ਮੈਂ ਆਖਰੀ 10 ਮਿੰਟਾਂ ਦੇ ਵਿੱਚ ਹੁਣ ਸਰਕਾਰ ਦਾ ਬਚਾਅ ਵੀ ਕਰਦੇ ਚੱਲਾਂ। ਦੇਖੋ ਹੋਇਆ ਕੀ ਹੈ, ਇਹ ਸਾਰੀਆਂ ਗੱਲਾਂ ਤਾਂ ਇੰਡੀਆ ਦੇ ਵਿੱਚ ਹੋ ਰਹੀਆਂ ਹੈਗੀਆਂ ਨੇ। ਭਾਰਤ ਦੇ ਵਿੱਚ ਲੋਕਾਂ ਨੂੰ ਕਦੇ ਕੋਈ ਰਾਹਤ ਨਹੀਂ ਮਿਲਣ ਲੱਗੀ ਹੈਗੀ ਇਸ ਸਰਕਾਰ ਤੋਂ, ਤਾਂ ਅਗਲੀ ਦਾ ਕਹਿ ਨਹੀਂ ਸਕਦੇ, ਉਹਨਾਂ ਦਾ ਵੀ ਬੇੜਾ ਗਰਕ ਹੈ। ਐਜ਼ ਅ ਓਪੋਜੀਸ਼ਨ ਉਹਨਾਂ ਨੇ ਤਾਂ ਫੇਲ ਹੀ ਕੀਤਾ ਹੈਗਾ, ਜਿਵੇਂ ਮੈਂ ਸ਼ੁਰੂਆਤ 'ਚ ਕਿਹਾ ਸੀਗਾ ਕਿ ਜੋ ਕੰਮ ਸੋਨਮ ਵਾਂਗ ਚੁੱਕ ਕਰ ਰਹੇ ਘੱਟੋ ਘੱਟ ਉਹਨਾਂ ਦੇ ਨਾਲ ਹੀ ਜਾ ਕੇ ਖੜੇ ਹੋ ਜਾਓ। ਐਜ਼ ਅ ਓਪੋਜੀਸ਼ਨ ਯੂ ਹੈਵ ਫੇਲਡ ਮਿਸਟਰ ਰਾਹੁਲ ਗਾਂਧੀ। 3 ਹਫ਼ਤਿਆਂ ਦੀਆਂ ਫੋਰਨ ਟੂਰ ਆਪ ਵੀ ਕੱਟ ਗਏ ਨੇ, ਅਤੇ ਉੱਧਰ ਕਈ ਫੋਰਨ ਟੂਰ ਕੱਟਿਆ ਪਤਾ ਨਹੀਂ, ਡੋਮੈਸਟਿਕ ਟੂਰ ਕੱਟਿਆ ਪਤਾ ਨਹੀਂ ਕਿੱਥੇ ਗਏ ਹੈਗੇ ਸੀਗੇ, ਛੁੱਟੀਆਂ 'ਤੇ ਚਲੇ ਜਾਂਦੇ ਨੇ ਥੋੜ੍ਹੇ ਕੁ ਦਿਨਾਂ ਦੇ ਲਈ। ਇੱਧਰ ਆਸਟ੍ਰੇਲੀਆ ਦੇ ਵਿੱਚ ਟਰਮ ਛੁੱਟੀਆਂ ਹੁੰਦੀਆਂ ਨੇ ਸਕੂਲਾਂ ਦੀਆਂ, ਨਾਲ ਦੀ ਨਾਲ ਉੱਧਰ ਰਾਹੁਲ ਗਾਂਧੀ ਦੇ ਸਕੂਲ ਦੀ ਵੀ ਛੁੱਟੀ ਹੋ ਜਾਂਦੀ ਹੈ। ਸੋ ਦੇਖੋ ਇਹ ਗੱਲ ਦਾ ਯਕੀਨ ਮੰਨ ਕੇ ਚੱਲਿਓ, ਨਾ ਤਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਮੋਦੀਨਾਮਾ ਪੜ੍ਹਨ ਬੈਠੇ ਹਾਂ, ਨਾ ਹੀ ਰਾਹੁਲ ਸਤੁਤੀ ਕਰਾਂਗੇ। ਸੋ ਕਈਆਂ ਦੇ ਮਨਾਂ ਨੂੰ ਠੇਸ ਪਹੁੰਚ ਸਕਦੀ ਹੈ, ਜਾਂ ਜਿਵੇਂ ਇੱਕ ਕਮਰੇ ਦੇ ਵਿੱਚ 100 ਲੋਕ ਹੁੰਦੇ ਨੇ ਨਾ, 50 ਇਹਦੇ ਹੱਕ 'ਚ ਨੇ, 50 ਉਹਦੇ ਹੱਕ 'ਚ ਹੈ, ਸਾਰੇ ਹੀ ਸ਼ਾਇਦ ਕਮਰੇ 'ਚੋਂ ਬਾਹਰ ਨਿਕਲ ਜਾਣ, ਪਰ ਸੱਚਾਈ ਨਹੀਂ ਬਦਲ ਸਕਦੇ ਤੁਸੀਂ, ਕਿਉਂਕਿ ਸੱਚਾਈ ਤਾਂ ਇਹੀ ਹੈ ਕਿ ਅਪੋਜੀਸ਼ਨ ਵੀ ਫੇਲ ਅੱਜ ਦੀ ਤਰੀਕ 'ਚ, ਸਰਕਾਰ ਨੇ ਤਾਂ ਡਿਸਅਪੁਆਇੰਟ ਕੀਤਾ ਹੀ ਕੀਤਾ। ਨਾਓ ਕਮਿੰਗ ਟੂ ਦੀ ਇੰਟਰਨੈਸ਼ਨਲ ਟੋਪਿਕ, ਹੁਣ ਤੁਸੀਂ ਨਕਸ਼ੇ ਨੂੰ ਦੇਖੋ ਧਿਆਨ ਦੇ ਨਾਲ, ਪ੍ਰੋਗਰਾਮ ਸੁਣੀ ਚੱਲੋ, ਕਿਤੇ ਨਕਸ਼ਾ ਚੱਕਣ ਦੇ ਚੱਕਰ ਦੇ ਵਿੱਚ ਪ੍ਰੋਗਰਾਮ ਨਾ ਛੱਡ ਕੇ ਚੱਲ ਜਿਓ, ਵੀ ਕਹਿ ਰਹੇ ਸੀਗੇ ਨਕਸ਼ੇ ਨੂੰ ਦੇਖੋ। ਜਦੋਂ ਵਰਲਡ ਮੈਪ ਦੇਖਦੇ ਹੋ, ਗਲੋਬ ਘੁਮਾ ਕੇ ਦੇਖਿਓ, ਐਂ ਉਂਗਲੀ ਰੱਖ ਲਓ, ਇੰਡੀਆ, ਇੰਡੋਨੇਸ਼ੀਆ, ਆਸਟ੍ਰੇਲੀਆ, ਨਿਊਜ਼ੀਲੈਂਡ,
जापान बन गया हार, यह हार जहा बन गया ना, यह हार कि आले दुआले बने, यह चाइना के आले दुआले बने गार्डलैंड। हाल ही के जिहड़ियां हाई प्रोफाइल्स मीटिंग हुई ने, पहला तो जापान की प्रधानमंत्री सनाए तकाइची आते हैं, प्रधानमंत्री कहने मेरी भैन आ गई, मेरी भैन आ गई, रखड़ी तो पहले ही उन्होंने भैन आके गई हैगी इंडिया च, बाद च फिर तकाइची का भरा इंडोनेशिया जाता, आस्ट्रेलिया जाता, तो न्यूजीलैंड जाता, जाते हैं तूफानी दौरे दे विच, आ आया मैं वह चलिया, आ आया मैं वह चलिया, ऐ ठा ठा मीटिंग आदि। हुण लोग ये कह रहे हैं कि चाइना के खिलाफ, लोग तो नहीं कह रहे, मेरे वर्गा सियाणा बंदा ही कह रहा हुंदा कि न्याणी अकल आला कि यह कोई गुप्त गठजोड़ तो नहीं हो रहा है, यह कितने कोई नैक्सस तो नहीं है, खुलेआम डिप्लोमेसी दे विच कई बार ये दोष लगता रहा है कि चाइना के खिलाफ ये देश जिहड़े ने काउंटर करते हैं, पर यह देश खुल के इस काउंटर, इस सच्चाई नू काउंटर करते रहे ने। इंटरनेशनल डिप्लोमैटिक लैंग्वेज दे विच ना, ये मैं तुहानू पूरा कूटनीतक बना देना इस इनसाइट रिपोर्ट प्रोग्राम दे विच, तुहानू जियोपोलिटिक्स तो लैके डिप्लोमैसी दे ए बी सी डी तक सारी पढ़ा देनी है, पिछला डिप्लोमैसी वाला प्रोग्राम सुनियो जरूर। इंटरनेशनल डिप्लोमैटिक लैंग्वेज दे विच इहनू मिनी लैटिस वर्क कहने हुंदे आ, यानी कि जदों किसी एक देश दे खिलाफ थोड़े दरम्याने या छोटे देश रल के एक बहुत मजबूत कोई गठजोड़ बना लैन। हुण जिहड़ी चीन दी कोशीन है या धौंस है, वह लगातार सदरन चाइना सी दे विच वध रही है। तुहाडे नाल बड़ी पहला एक पॉडकास्ट किया सी, दस्या सी कि चाइना आर्टिफिशियल आइलैंड बना के उत्थे अपनियां फौजां दी तैनाती कर रहा है, इत्थे 1000 फौजी रख ले, उत्थे 2000, घट्टो घट सदरन चाइना सी दे विच जापान, इंडिया, इंडोनेशिया, यह अख ना चक सकन, उठ ना सकन, इस करके इत्थे अपनियां फौजां बना रहे। इंडोनेशिया ने तो खुल के विरोध किया, चाइना, इंडिया ने अज तक कदे चाइना दे ओ आर्टिफिशियल आइलैंड का विरोध नहीं किया, ना जयशंकर बोले ने, ना मोदी बोले ने, उन्होंने डिप्लोमेसी का हिस्सा हो सकते हैं, बड़े यार कितने का स्टैंड लवो ना, ना तुसी ईरान दे नाल खड़दे हो, ना तुसी चाइना दे अगेंस्ट जाने हो, फिर कहने हो कि ऑपरेशन सिंदूर करता ते पाकिस्तान दे पट्टे चकाते अपने ही लोगों तो ताड़ियां बजवा के चले जाने हो, शेम ऑन यू। एनीवेज, इंटरनेशनल डिप्लोमेसी सिर्फ इंडिया नहीं कर रहा है, इन्हों देशों की तरफ तो, इनफैक्ट अज की तरीक दे विच तुसी पॉलिन हैंसन जो मर्जी बोल लवे एंथनी एल्बनीज के खिलाफ, पर मैं पिछले एपीसोड दे विच भी दस्या सी, जो इंटरनेशनल डिप्लोमेसी अज की तरीक दे विच एंथनी एल्बनीज कर रहे ने, जिस किस्म दे नाल लिख के लै लो, ये मौजूदा लेबर सरकार ने आस्ट्रेलिया नू इस पूरे पैसिफिक खिते दे विच मजबूत करन दे लई कोशिशां कीतियां ने ना, वेरी विजिबल, वेरी मच विजिबल, चाइना दे गेड़े भी कढ़दे हो, चाइना दे नाल हथ भी मिलाने हो, ते चाइना दे अगेंस्ट तुसी लॉबिंग भी तैयार कर लैंदे हो, सल्यूट ऑन यू, एबसोल्यूटली फैंटास्टिक जीनियस एंथनी एल्बनीज, एदा हुंदी है डिप्लोमेसी। हुण एक होर चीज़ है, एक क्वैड भी बनया होया जे तुहाडे याद होवे, जापान, इंडिया, आस्ट्रेलिया ते अमेरिका, अमेरिका नू छड़ के बाकी तिने देश कट्ठे रहना चाहते ने, ते इहदे च अमेरिका की बजाय इंडोनेशिया नू रला रहे ने, हुण ये और न्यूजीलैंड नू भी रला रहे ने। अमेरिका नू क्यों? क्योंकि अमेरिका दे उत्ते भरोसा नहीं किया जा सकता अज की तरीक च, जिवें स्टार्टिंग च दस्या सी, जिहड़ा नेटो का नहीं हो सकिया वह साडा की होगा। सो जापान के प्रधानमंत्री आते ने और सनाई तक आई ची, मैनू यह सीगा कि बुलेट ट्रेन ते गल होगी, ये होगी, वो होगी, इंडस्ट्रीज, बट वो गल्लां नू उन्ना तवज्जो नहीं दिती गई। होया की है कि 62 बिलियन डॉलर का निवेश चाइना, जापान ने कहा है कि अगले 10 सालों दे विच इंडिया दे अंदर करना है, ताकि सैमी कंडक्टर, हाईटैक जिहड़ी इंडस्ट्री है उहदे च चाइना दी बादशाहत नू खत्म किया जा सके। गल नू समझो जरा, सैमी कंडक्टर्स जिहड़े ने उस दे खेतर दे विच चाइना दा सरदारी है, दबदबा है। चाइना तो बाद जे कोई कंट्री, अमेरिका ही है डेफिनेटली, चाइना तो बाद नहीं बल्कि चाइना तो भी पहला, ते अमेरिका ते चाइना तो बाद जे कोई कंट्री काउंटर कर सकती है तो इंडिया कर सकती है। पर जिहड़ियां इह सैमी कंडक्टर चिप्स ने, हाईटैक इंडस्ट्री है, इहदे लई चाइना दी बादशाहत क्यों है और क्यों वधदी जा रही है, इनफैक्ट अमेरिका तो भी अगे क्यों जा रही है? रेयर अर्थ मिनरल्स, तुहाडे नाल पिछली बार गल कीती सी, दुर्लभ खनिज पदार्थ, दुर्लभ नहीं हैगे उह, बस उहनां नूं उहनां दी प्रोसैसिंग, उहनां दी सुधाई बड़ी दुर्लभ है, उह सुधाई करन दा कम जापान इंडिया दे लई करेगा,
ਔਰ ਉਹ ਦੁਰਲਭ ਖਣਿਜ ਇੰਡੀਆ ਨੂੰ ਆਸਟ੍ਰੇਲੀਆ ਦੇਵੇਗਾ ਤਾਂ ਕਿ ਇੱਕ ਤਰ੍ਹਾਂ ਦਾ ਇੱਕ ਟ੍ਰਾਇੰਗੂਲਰ ਨੈਕਸਸ ਚਾਈਨਾ ਦੇ ਅਗੇਂਸਟ ਖੜਾ ਹੋ ਸਕੇ। ਇੰਡੀਆ 'ਚ ਸਸਤੀ ਲੇਬਰ ਹੈ, ਆਸਟ੍ਰੇਲੀਆ ਦੇ ਕੋਲ ਮਿਨਰਲਸ ਨੇ, ਜਾਪਾਨ ਦਾ ਪੈਸਾ, ਬਣ ਗਈ ਗੱਲ, ਸਪਲਾਈ ਚੇਨ ਬਣ ਗਈ ਨਾ, ਔਰ ਤਿੰਨੇ ਦੇਸ਼ ਇਸ ਚੀਜ਼ ਨੂੰ ਇਸਤੇਮਾਲ ਵੀ ਕਰਨਗੇ। ਇਨਫੈਕਟ ਇੰਡੋਨੇਸ਼ੀਆ ਅਤੇ ਚਾਈਨਾ ਵੀ, ਨਿਊਜ਼ੀਲੈਂਡ ਵੀ ਕਰਨਗੇ। ਇੱਕ ਬਹੁਤ ਵਧੀਆ ਮਾਰਕੀਟ ਆਪਸ ਦੇ ਵਿੱਚ ਹੀ ਹੈ, ਆਪਸ 'ਚ ਹੀ ਕਮਾਈ ਜਾਓ, ਆਪਸ 'ਚ ਹੀ ਖੜਾਈ ਜਾਓ। ਇੱਕ ਚੀਜ਼, ਇੱਕ ਜਦੋਂ ਤੁਸੀਂ ਆਰਥਿਕ ਤੌਰ ਦੇ ਉੱਤੇ ਕਿਸੇ ਦੇਸ਼ ਨੂੰ ਸੱਟ ਮਾਰੋਗੇ ਤਾਂ ਉਹਨਾਂ ਦੇ ਉੱਤੇ ਜਿਹੜੀ ਇਕਨੋਮਿਕਲੀ ਜਿਹੜੀ ਸੱਟ ਵੱਜੂਗੀ ਉਹਦਾ ਅਸਰ ਤਾਂ ਪੂਰੀ ਤਰੀਕੇ ਦੇ ਨਾਲ ਦਿਖੂਗਾ, ਪੂਰਾ ਬਹੁਤ ਵਿਆਪਕ ਅਸਰ ਹੋਏਗਾ, ਇਹ ਗੱਲ ਤਾਂ ਮੰਨਦੇ ਹੋ। ਸੋ ਇਸ ਅਸਰ ਨੂੰ ਹੋਰ ਜ਼ਿਆਦਾ ਵਧਾਉਣ ਦੇ ਲਈ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ ਦੌਰਾ, ਜਿਵੇਂ ਸਨਾਈ ਤਕਾਈਚੀ ਦੇ ਨਾਲ ਮੀਟਿੰਗ ਖਤਮ ਹੁੰਦੀ ਹੈ, ਫਿਰ ਮੋਦੀ ਸਾਹਿਬ 6 ਤੋਂ 11 ਜੁਲਾਈ ਤੱਕ ਇਹ ਤਿੰਨ ਦੇਸ਼ਾਂ ਦਾ ਦੌਰਾ ਕਰਦੇ ਨੇ। ਇਹਨੂੰ ਤਿੰਨ ਲੈਗਸ ਦੇ ਵਿੱਚ ਸਮਝੋ, ਲੈਗ 1, ਲੈਗ 2, ਲੈਗ 3, ਤਿੰਨ ਲੱਤਾਂ ਮੋਦੀ ਸਾਹਿਬ ਦੀਆਂ। ਪਹਿਲੀ ਲੱਤ ਇੰਡੋਨੇਸ਼ੀਆ, ਸਮੁੰਦਰੀ ਰਸਤੇ ਦੀ ਚਾਬੀ ਹੈ ਇੰਡੋਨੇਸ਼ੀਆ। ਇੰਡੋਨੇਸ਼ੀਆ ਦੁਨੀਆ ਦੇ ਵਿੱਚ ਵਾਹਦ ਐਸਾ ਦੇਸ਼ ਹੈ ਦੁਨੀਆ ਭਰ ਦੇ ਵਿੱਚ ਜਿਹੜੇ ਕਈ ਛੋਟੇ ਛੋਟੇ ਇਹਨਾਂ ਦੇ ਟਾਪੂ ਕਿਤੇ ਕਿਤੇ ਖਿੰਡੇ ਹੋਏ ਨੇ। ਇੰਡੋਨੇਸ਼ੀਆ ਨੂੰ ਵੀ ਨਹੀਂ ਪਤਾ ਹੈਗਾ ਕਿੰਨੇ ਕਿੰਨੇ ਇਹਨਾਂ ਦੇ ਟਾਪੂ ਖਿੰਡੇ ਪਏ ਨੇ। ਇਹ ਛੋਟੇ ਛੋਟੇ ਟਾਪੂਆਂ ਨੂੰ ਰਲਾ ਕੇ ਇੱਕ ਬਹੁਤ ਵੱਡਾ, ਇੱਕ ਮੇਨਲੈਂਡ ਵੀ ਉਹਨਾਂ ਦੀ ਹੈਗੀ ਹੈ ਜਿੱਥੇ ਜਕਾਰਤਾ ਰਾਜਧਾਨੀ ਹੈ, ਬਟ ਉਸ ਤੋਂ ਇਲਾਵਾ ਵੀ ਉਹਨਾਂ ਦਾ, ਔਰ ਇਸ ਪੂਰੇ ਖਿੱਤੇ ਦੇ ਵਿੱਚ ਜੇ ਇੰਡੋਨੇਸ਼ੀਆ ਪਲੱਸ ਪਾਪੂਆ ਨਿਊ ਗਿਨੀ ਦੋਵਾਂ ਨੂੰ ਆਪਸ 'ਚ ਜੋੜ ਦਈਏ, ਇੱਕ ਨੈੱਕ ਹੈਗੀ ਹੈ ਜਿਹੜੀ ਸਦਰਨ ਚਾਈਨਾ ਸੀ ਦੇ ਵਿੱਚ ਬੜੇ ਧੜੱਲੇ ਦੇ ਨਾਲ ਚਾਈਨਾ ਨੂੰ ਰੋਕ ਸਕਦੀ ਹੈ। ਆਸਟ੍ਰੇਲੀਆ ਦੇ ਹੱਕ 'ਚ PNG ਤਾਂ ਆ ਹੀ ਗਿਆ ਕਿਉਂਕਿ ਉਹ ਓਸ਼ਨ ਪੀਸ ਟ੍ਰੀਟੀ ਦੇ ਵਿੱਚ ਹੈਗੇ ਨੇ, ਸ਼ਾਮਲ ਨੇ। ਇੰਡੋਨੇਸ਼ੀਆ ਵੀ ਆਸਟ੍ਰੇਲੀਆ ਅਤੇ ਇੰਡੀਆ ਤੋਂ ਉਲਟ ਨਹੀਂ ਜਾ ਰਿਹਾ, ਹੋ ਗਿਆ ਨਾ ਕਾਊਂਟਰ। ਹੁਣ ਸਮੁੰਦਰੀ ਰਸਤੇ ਦੀ ਚਾਬੀ ਮੈਂ ਇਸ ਕਰਕੇ ਕਿਹਾ ਸੀ ਕਿਉਂਕਿ ਇੰਡੀਆ ਨੇ ਇੰਡੋਨੇਸ਼ੀਆ ਦੇ ਵਿੱਚ ਆ ਕੇ ਜਿਹੜਾ ਸਮਝੌਤਾ ਕੀਤਾ ਉਹ ਕੀ ਕੀਤਾ, ਸਮੁੰਦਰੀ ਸੁਰੱਖਿਆ ਦਾ ਸਮਝੌਤਾ, ਨੈਵਲ ਬਲੋਕੇਡ, ਕਿ ਜੇ ਕੱਲ ਨੂੰ ਕਿਤੇ ਕੋਈ ਹੁੰਦੀਆਂ ਨੇ ਸਬਮਰੀਨਸ ਆਪਾਂ ਰਲ ਕੇ ਬਣਾਵਾਂਗੇ, ਤੁਹਾਨੂੰ ਨੇਵੀ ਸ਼ਿਪਸ ਦੇਵਾਂਗੇ, ਇੰਡੀਆ ਜੋ ਬਣਾ ਰਿਹਾ ਹੈਗਾ ਮੇਕ ਇਨ ਇੰਡੀਆ ਦੇ ਤਹਿਤ ਤੁਹਾਨੂੰ ਦਿੰਦੇ ਹਾਂ, ਤੁਸੀਂ ਲਓ, ਤੁਸੀਂ ਸਾਡੇ ਤੋਂ ਖਰੀਦੋ ਅਤੇ ਆਪਣੀ ਨੇਵੀ ਨੂੰ ਮਜ਼ਬੂਤ ਕਰੋ। ਸੋ ਇੱਕ ਨੈਵਲ ਬਲੋਕੇਡ ਕਰਨੀ ਹੈ ਕਿ ਆਸਟ੍ਰੇਲੀਆ ਤੱਕ ਜੇ ਕੋਈ ਖਤਰਾ ਆਉਂਦਾ ਤਾਂ ਘੇਰਾ ਪਾ ਲੈਣਾ, ਇੰਡੀਆ ਤੱਕ ਆਉਂਦਾ ਤਾਂ ਘੇਰਾ ਪਾ ਲੈਣਾ, ਨਿਊਜ਼ੀਲੈਂਡ ਤੱਕ ਜਾਂਦਾ ਤਾਂ ਘੇਰਾ ਪਾ ਲੈਣਾ, ਜਾਪਾਨ ਤੱਕ ਜਾਂਦਾ ਤਾਂ ਘੇਰਾ ਪਾ ਲੈਣਾ। ਇੰਡੀਆ ਇੰਡੋਨੇਸ਼ੀਆ ਇਸ ਕੰਮ ਨੂੰ ਰਲ ਕੇ ਕਰਨਗੇ। ਇੰਡੀਆ ਜਾਪਾਨ ਵਾਲਾ ਸਮਝ ਆ ਗਿਆ, ਇੰਡੀਆ ਇੰਡੋਨੇਸ਼ੀਆ ਵਾਲਾ ਸਮਝ ਆ ਗਿਆ, ਹੁਣ ਆਸਟ੍ਰੇਲੀਆ ਵਾਲੇ 'ਤੇ ਆ ਜਾਓ। ਯੂਰੇਨੀਅਮ NPT, ਜਿਹੜੀ ਟ੍ਰੀਟੀ ਜਿਹੜੀ ਇਹ ਕਹਿੰਦੀ ਹੈ NPT ਕਿ ਜਦੋਂ ਤੱਕ ਤੁਸੀਂ ਅਮੈਰੀਕਾ, ਫਰਾਂਸ ਇਹ ਸਾਰੇ ਪਰਮਾਣੂ ਤਾਕਤਾਂ ਵਾਲੇ ਮੁਲਕ ਸੀਗੇ, ਇਹ ਉਹਨਾਂ ਨੇ ਬਣਾਈ ਸੀਗੀ, ਹਾਲਾਂਕਿ ਆਪ ਉਹਨਾਂ ਨੇ ਇਹ ਟ੍ਰੀਟੀ ਜਿਹੜੀ ਸੀਗੀ ਇਹਦੇ 'ਤੇ ਪਤਾ ਨਹੀਂ ਹਸਤਾਖਰ ਕੀਤੇ ਹੋਏ ਨੇ ਕਿ ਨਹੀਂ ਕੀਤੇ ਹੋਏ, ਕਹਿੰਦੇ ਨੇ ਕਿ ਉਹਨਾਂ ਨੇ ਹਸਤਾਖਰ ਕੀਤੇ ਹੋਏ ਨੇ। ਬੇਸਿਕਲੀ ਇਹ ਹੈਗੀ ਹੈ ਨੋਨ ਪ੍ਰੋਲੀਫਰੇਸ਼ਨ ਨਿਊਕਲੀਅਰ ਵੈਪਨਸ ਦੇ ਉੱਤੇ ਟ੍ਰੀਟੀ, NPT ਕਹਿ ਲੈਂਦੇ ਹਾਂ ਇਹਨੂੰ। ਇਹਦਾ ਮਤਲਬ ਇਹ ਹੈ ਕਿ ਜਦੋਂ ਤੱਕ ਤੁਸੀਂ ਇਹਦੇ 'ਤੇ ਹਸਤਾਖਰ ਨਹੀਂ ਕਰਦੇ ਤਾਂ ਤੁਸੀਂ ਨਿਊਕਲੀਅਰ ਵੈਪਨ ਬਣਾ ਨਹੀਂ ਸਕਦੇ, ਪ੍ਰਮੋਟ ਨਹੀਂ ਕਰ ਸਕਦੇ, ਵੇਚ ਨਹੀਂ ਸਕਦੇ। ਸੋ ਇਹ ਟ੍ਰੀਟੀ ਜਿਹੜੀ ਸੀਗੀ ਇਹ ਯੂਰੋਪੀਅਨ ਨੇਸ਼ਨ ਦੇ ਵਿਚਕਾਰ ਸ਼ੁਰੂ ਹੋਈ ਸੀ ਪਹਿਲਾਂ, ਮੇਰੇ ਖਿਆਲ ਦੇ ਨਾਲ 18 ਦੇਸ਼ਾਂ ਦੇ ਵਿਚਕਾਰ ਸ਼ੁਰੂ ਹੋਈ ਸੀ 1965 ਤੋਂ 1968 ਦੇ ਵਿੱਚ ਜਨੇਵਾ 'ਚ ਇਹ ਗੱਲ ਤੁਰੀ ਸੀ। ਬਾਅਦ 'ਚ ਹੌਲੀ ਹੌਲੀ ਹੌਲੀ ਹੌਲੀ ਇਹਦੇ ਕਈ ਮੈਂਬਰ ਬਣ ਗਏ। ਇੰਡੀਆ ਨੇ ਹਾਲੇ ਤੱਕ NPT ਦੇ ਉੱਤੇ ਸਾਈਨ ਨਹੀਂ ਕੀਤੇ ਹੋਏ ਹੈਗੇ। ਸੋ ਇੰਡੀਆ ਔਰ ਮੇਰੇ ਖਿਆਲ ਦੇ ਨਾਲ ਇੱਕ ਹੋਰ ਕੰਟਰੀ ਹੈ ਜਿਹਨੇ ਸਾਈਨ ਨਹੀਂ ਕੀਤੇ ਹੈਗੇ, ਅਫਰੀਕਾ ਦੇ ਵਿੱਚ ਉਹ ਕੰਟਰੀ ਹੈਗੀ ਹੈ, ਮੇਰੇ ਐਗਜੈਕਟਲੀ ਜਦੋਂ ਯਾਦ ਆਓ, ਪਾਕਿਸਤਾਨ ਨੇ ਇੰਡੀਆ ਕਰਕੇ ਨਹੀਂ ਕੀਤੇ, ਇੰਡੀਆ ਨੇ ਪਾਕਿਸਤਾਨ ਕਰਕੇ ਨਹੀਂ ਕੀਤੇ, ਬਟ ਬਾਕੀ ਸਾਰੀਆਂ ਕੰਟਰੀਆਂ ਜਿਹੜੀਆਂ ਨੇ ਉਹਨਾਂ ਨੇ ਸਾਈਨ ਕੀਤੇ ਹੋਏ ਹੈਗੇ ਨੇ। ਅਤੇ ਅਮੈਰੀਕਾ ਔਰ ਰਸ਼ੀਆ ਔਰ ਚਾਈਨਾ ਉਹ ਕਹਿੰਦੇ ਨੇ ਕਿ ਅਸੀਂ ਰੈਕੋਗਨਾਈਜ਼ਡ ਸਟੇਟਸ ਹੈ, ਮੈਨੂੰ ਨਹੀਂ ਪਤਾ ਉਹਨਾਂ ਨੇ ਸਾਈਨ ਕੀਤੇ ਹੋਏ ਨੇ ਕਿ ਨਹੀਂ ਕੀਤੇ ਹੋਏ, ਬਟ ਰੈਕੋਗਨਾਈਜ਼ਡ ਸਟੇਟਸ ਦਾ ਕੀ ਮਤਲਬ ਹੋ ਗਿਆ, ਸੋਰੀ ਅਮੈਰੀਕਾ, ਚਾਈਨਾ, ਰਸ਼ੀਆ ਅਤੇ ਇੰਗਲੈਂਡ, ਇਹ ਚਾਰ ਆਪਣੇ ਆਪ ਨੂੰ ਪ੍ਰਧਾਨ ਬਣਦੇ ਨੇ। ਸੋ ਖੈਰ ਐਨੀਵੇਜ਼ ਨਾ ਕਰੋ ਯਾਰ ਸਾਈਨ ਨਾ ਕਰੋ। ਪਰਮਾਣੂ ਬੰਬ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਹੁੰਦਾ, ਯੂਰੇਨੀਅਮ। ਸਭ ਤੋਂ ਜ਼ਿਆਦਾ ਯੂਰੇਨੀਅਮ ਕਿੱਥੇ ਹੈਗਾ ਵਰਲਡ ਦੇ ਵਿੱਚ, ਆਸਟ੍ਰੇਲੀਆ ਦੇ ਕੋਲ ਭਰਿਆ ਪਿਆ, ਇੰਨਾ ਕੁ ਪਿਆ ਹੈ ਕਿ ਇੱਥੇ ਮੈਂ ਪੌਲਿਨ ਹੈਨਸਨ ਦੀ ਗੱਲ ਦੇ ਨਾਲ ਸਹਿਮਤ ਹੈ, ਉਹ ਕਹਿੰਦੇ ਕਿ ਤੁਸੀਂ ਯੂਰੇਨੀਅਮ ਜਿਹੜਾ ਹੈਗਾ ਉਹ ਦੁਨੀਆ ਨੂੰ ਦੇ ਰਹੇ ਹੈਗੇ ਹੋ, ਪਰ ਤੁਹਾਡੇ ਕੋਲ ਆਪਣਾ ਇੰਨਾ ਯੂਰੇਨੀਅਮ ਹੈਗਾ ਇਹ ਤੁਸੀਂ ਵਰਤ ਕੇ ਆਪ ਕਾਤੇ ਨਹੀਂ ਆਪਣੀਆਂ
ਬਿਜਲੀ ਪੈਦਾ ਕਰ ਲੈਂਦੇ ਕਿਉਂਕਿ ਯੂਰੇਨੀਅਮ ਦੇ ਨਾਲ ਬਿਜਲੀ ਵੀ ਪੈਦਾ ਕੀਤੀ ਜਾ ਸਕਦੀ ਹੈ, ਹਥਿਆਰ ਵੀ ਬਣਾਏ ਜਾ ਸਕਦੇ ਨੇ। ਆਸਟ੍ਰੇਲੀਆ ਦੁਨੀਆ ਦਾ ਲਗਭਗ 30% ਯੂਰੇਨੀਅਮ ਇਕੱਲਾ ਹੀ ਰੱਖੀ ਬੈਠਾ। ਮਤਲਬ ਐਂ ਕਹਿ ਲਓ ਕਿ ਤੁਸੀਂ ਕਿ ਆ ਵੈਸਟਰਨ ਆਸਟ੍ਰੇਲੀਆ ਤੋਂ ਲੈ ਕੇ ਨਾਰਦਰਨ ਟੈਰੀਟਰੀ ਦੇ ਥੋੜ੍ਹੇ ਜਿਹੇ ਏਰੀਏ ਅਤੇ ਕੁਇਨਜ਼ਲੈਂਡ ਵਾਲੀ ਪੂਰੀ ਚੇਨ, ਇਹ ਯੂਰੇਨੀਅਮ ਦੇ ਢੇਰ ਦੇ ਉੱਤੇ ਬੈਠੇ ਨੇ। ਐਡੇ ਮਤਲਬ ਅਮੀਰ ਸੂਬੇ ਹੈਗੇ ਨੇ ਇਹ। ਸੋ ਆਸਟ੍ਰੇਲੀਆ ਨੇ, ਬੇਸ਼ੱਕ ਇੰਡੀਆ ਨੇ ਐਨਪੀਟੀ 'ਤੇ ਸਾਈਨ ਕੀਤੇ ਨੇ, ਨਹੀਂ ਕੀਤੇ, ਪਰ ਇੰਡੀਆ ਨੂੰ ਯੂਰੇਨੀਅਮ ਦੇਣ ਦੇ ਲਈ ਮੰਨ ਗਏ ਨੇ। ਕਿਉਂ? ਇੰਡੀਆ ਕਹਿੰਦਾ ਹੈ ਕਿ ਮੈਨੂੰ ਬਿਜਲੀ ਚਾਹੀਦੀ ਹੈ, ਬਿਜਲੀ ਹੋਊਗੀ ਤਾਂ ਇਲੈਕਟ੍ਰੋਨਿਕ ਚਿੱਪਾਂ ਬਣਨਗੀਆਂ, ਇਲੈਕਟ੍ਰੋਨਿਕ ਚਿੱਪਾਂ ਬਣਨਗੀਆਂ ਤਾਂ ਚਾਈਨਾ ਦੀ ਦਬਦਬਾ ਜਿਹੜਾ ਖਤਮ ਕਰਾਂਗੇ, ਦਬਦਬਾ ਖਤਮ ਹੋਊਗਾ ਤਾਂ ਉਹ ਖਤਮ ਹੋਣਗੇ। ਪਲੱਸ ਇਹ ਤਾਂ ਖੁੱਲ੍ਹ ਕੇ ਗੱਲ ਹੋਈ ਹੈ, ਚੁੱਪ ਚੁੱਪ ਇੱਥੇ ਗੱਲ ਇਹ ਹੈਗੀ ਕਿ ਜੇ ਯੂਰੇਨੀਅਮ ਹੋਊਗਾ ਤਾਂ ਅਸੀਂ ਪਰਮਾਣੂ ਹਥਿਆਰ ਤੁਹਾਨੂੰ ਵੀ ਬਣਾ ਕੇ ਦੇਵਾਂਗੇ, ਟੈਨਸ਼ਨ ਨਾ ਲਵੋ। ਜਿਵੇਂ ਅਮੈਰੀਕਾ ਨੇ ਇਜ਼ਰਾਈਲ ਨੂੰ ਦਿੱਤਾ ਹੋਇਆ ਨਾ ਕਿ ਜਿੱਦਣ ਕਦੇ ਇਰਾਨ ਨੇ 3-5 ਕੀਤੀ ਨਾ, ਠਾ ਕਰਕੇ ਮਾਰੀ, ਤਾਂ ਅਸੀਂ ਵੀ ਤੁਹਾਨੂੰ ਦੇ ਦੇਣਾ। ਜਿੱਦਣ ਕਦੇ ਚਾਈਨਾ ਨੇ ਕੁਛ ਕਿਹਾ, ਚੱਕ ਢਾਈ ਕਰ ਦਿਓ। ਹੁਣ ਇਸ ਦਾ ਦੌਰੇ ਦਾ ਆਖਰੀ ਲੈਗ, ਲੈਗ 3, ਨਿਊਜ਼ੀਲੈਂਡ, ਇਹ ਸਮਝਣੀ ਬੜੀ ਜ਼ਰੂਰੀ ਹੈ। ਦੈਟ ਇਜ਼ ਕੰਪਲੀਟਲੀ ਸਟ੍ਰੈਟੇਜਿਕ ਪਾਰਟਨਰਸ਼ਿਪ, ਕੰਪਲੀਟਲੀ। ਇੰਡੀਆ ਦੀ ਨੇਵੀ ਨਿਊਜ਼ੀਲੈਂਡ ਦੀ ਨੇਵੀ ਲੌਜਿਸਟਿਕਸ ਦਾ ਇਸਤੇਮਾਲ ਕਰ ਸਕਦੀ ਹੈ, ਇਹ ਖੁੱਲ੍ਹ ਕੇ ਸੌਦਾ ਹੋ ਗਿਆ, ਖੁੱਲ੍ਹ ਕੇ, ਕਿ ਨਿਊਜ਼ੀਲੈਂਡ ਵਾਲੀ ਨੇਵੀ ਜਦ ਮਰਜ਼ੀ ਇੰਡੀਆ 'ਚ ਆਵੇ, ਜਿਹੜੀਆਂ ਮਰਜ਼ੀ ਸ਼ਿਪਾਂ, ਜਿਹੜੀਆਂ ਮਰਜ਼ੀ ਸਬਮਰੀਨ ਚਲਾਇਓ, ਕਿ ਉਹ ਭਾਜੀ ਆ ਗੇੜਾ ਕੱਢ ਕੇ ਆਉਣਾ, ਕੋਈ ਨਹੀਂ ਕੋਈ ਨਹੀਂ, ਕੱਢ ਲਿਓ, ਅਤੇ ਜਿੱਦਣ ਅਸੀਂ ਤੁਹਾਡੇ ਆਏ ਆਕਲੈਂਡ ਤਾਂ ਅਸੀਂ ਚਲਾਵਾਂਗੇ, ਕੋਈ ਚੱਕਰ ਹੀ ਨਹੀਂ ਸਰ, ਕੱਢ ਲਿਓ। ਇਹ ਵੀ ਇੱਕ ਗੱਲ ਹੋਈ, ਔਰ ਨਿਊਜ਼ੀਲੈਂਡ ਨੂੰ ਅੱਡ ਵੀ ਨਹੀਂ ਰੱਖਿਆ ਜਾ ਸਕਦਾ। ਜੇ ਆਸਟ੍ਰੇਲੀਆ ਅੱਗੇ ਵਧਣਾ ਚਾਹੁੰਦਾ ਤਾਂ ਆਸਟ੍ਰੇਲੀਆ ਚਾਹੁੰਦਾ ਕਿ ਜਿਹੜਾ ਓਸ਼ਨ ਪੀਸ ਟ੍ਰੀਟੀ ਹੈ ਉਹਦੇ 'ਚ ਸਭ ਤੋਂ ਵੱਡਾ ਦੇਸ਼ ਆਸਟ੍ਰੇਲੀਆ ਤੋਂ ਬਾਅਦ ਦੂਜੇ ਨੰਬਰ 'ਤੇ ਜਿਹੜਾ ਹੈਗਾ ਨਿਊਜ਼ੀਲੈਂਡ, ਇਹਨੂੰ ਨਾਲ ਲੈ ਕੇ ਚੱਲਦੇ ਹਾਂ। ਕਿਉਂਕਿ ਜਦੋਂ ਆਸਟ੍ਰੇਲੀਆ ਨਿਊਜ਼ੀਲੈਂਡ ਇਕੱਠੇ ਹੋਣਗੇ ਨਾ, ਪਾਪੂਆ ਨਿਊ ਗਿਨੀ, ਫੀਜੀ, ਸਮੋਆ, ਟੋਂਗਾ, ਇਹਨਾਂ ਦੀ ਕੀ ਔਕਾਤ ਕਿ ਇਹਨਾਂ ਤੋਂ ਅੱਡ ਹੋ ਜਾਣ, ਕਿਉਂਕਿ ਬਾਪ ਤਾਂ ਫਿਰ ਇਹੀ ਦੋ ਮੁਲਕ ਨੇ। ਸੋ ਇਹਦਾ ਮਕਸਦ ਇਹੀ ਹੈ, ਸਿੰਪਲ ਸਿੰਪਲ ਜਿਹਾ, ਕਿ ਜੇ ਤੁਸੀਂ ਜ਼ਮੀਨੀ ਰਸਤੇ ਤੋਂ ਚਾਈਨਾ ਨੂੰ ਘੇਰਾਬੰਦੀ ਨਹੀਂ ਕਰ ਸਕਦੇ, ਐਟਲੀਸਟ ਸਮੁੰਦਰੀ ਘੇਰਾਬੰਦੀ ਕਰੋ, ਨੈਵਲ ਬਲੋਕੇਡ ਕਰੋ, ਅਲਟਰਨੇਟ ਮਾਰਕੀਟ ਤਿਆਰ ਕਰੋ, ਚੁੱਪ ਚੁਪੀਤੇ ਫਰੀ ਟ੍ਰੇਡ ਆਪਸ ਦੇ ਵਿੱਚ ਵਧਾਓ। ਜਿੰਨਾ ਫਰੀ ਟ੍ਰੇਡ ਇਹਨਾਂ 'ਚ ਵਧੇਗਾ, ਓਨਾ ਚਾਈਨੀਜ਼ ਸਮਾਨ ਕਾਊਂਟਰ ਹੋਊਗਾ। ਕੁੱਲ ਮਿਲਾ ਕੇ ਅੱਜ ਦਾ ਪ੍ਰੋਗਰਾਮ ਇੰਨਾ ਹੀ। ਕੀ ਵਧੀਆ ਲੱਗਿਆ, ਕੀ ਮਾੜਾ ਲੱਗਿਆ, ਕੰਸਟਰਕਟਿਵ ਫੀਡਬੈਕ ਆਲਵੇਜ਼ ਵੈਲਕਮ। info@hanji.com.au ਜਾਂ 0472-464-1674 ਦੇ ਉੱਤੇ। ਇਨਸਾਈਟ ਰਿਪੋਰਟ ਦੇ ਵਿੱਚ ਮੈਂ ਗੌਤਮ ਕਪਿਲ, ਧੰਨਵਾਦ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਦੇ ਉੱਤੇ ਝਾਤੀ ਮਾਰਨ ਦਾ ਅੱਜ 15 ਤਰੀਕ ਹੈ ਜੁਲਾਈ ਦਾ ਮਹੀਨਾ ਤੇ ਅੱਜ ਦਿਨ ਬੁੱਧਵਾਰ ਦਾ ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਹਾਂਜੀ ਗੌਤਮ ਜੀ ਤੁਸੀਂ ਆਉਣ ਰਹੇ ਹੋ ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ
1: ਬਹੁਤ ਧੰਨਵਾਦ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਮਾਫ ਕਰਨਾ ਆਓ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਔਰ ਪਹਿਲੀ ਖਬਰ ਓਲੰਪਿਕ ਦਵਾਈ ਦੇ ਨਾਲ ਜੁੜੀ ਹੋਈ ਵੈਸੇ ਜੰਗਾਂ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਕਰਾਂਗੇ ਪਰ ਪਹਿਲਾਂ ਸਿਹਤ ਦੇ ਨਾਲ ਜੁੜੀ ਇੱਕ ਗੱਲ ਕਰ ਲਈਏ ਜਿੱਥੇ ਅਮੈਰੀਕਨ ਸੋਸਾਇਟੀ ਆਫ ਕਲੀਨਿਕਲ ਓਨਕੋਲੋਜੀ ਦੀ 2026 ਦੀ ਸਾਲਾਨਾ ਮੀਟਿੰਗ ਦੇ ਦਰਮਿਆਨ ਵਾਸ਼ਿੰਗਟਨ ਪੋਸਟ ਅਖਬਾਰ ਤੋਂ ਲੈ ਕੇ ਸੋਸ਼ਲ ਮੀਡੀਆ ਦੀਆਂ ਅਲੱਗ ਅਲੱਗ ਰੀਲਾਂ ਤੱਕ ਹੁਣ ਇੱਕ ਬਹਿਸ ਛਿੜ ਪਈ ਹੈ ਕਿ ਕੀ GLP-1 ਡਰੱਗ ਓਲੰਪਿਕ ਜਿਸਨੂੰ ਕਿ ਆਮ ਤੌਰ ਦੇ ਉੱਤੇ ਜਿਹੜਾ ਭਾਰ ਘਟਾਉਣ ਦੀ ਵੀ ਦਵਾਈ ਮੰਨ ਲਿਆ ਜਾਂਦਾ ਪਰ ਅਸਲ ਦੇ ਵਿੱਚ ਇਹ ਉਸਦੀ ਦਵਾਈ ਹੈ ਨਹੀਂ ਹੈ ਤਾਂ ਇਹ ਦਵਾਈ ਜਿਹੜੀ ਡਾਇਬਟੀਜ਼ ਨੂੰ ਕੰਟਰੋਲ ਕਰਨ ਦੀ ਹੈ ਪਰ ਹੁਣ ਸੋਸ਼ਲ ਮੀਡੀਆ 'ਤੇ ਇਹ ਬਹਿਸ ਛਿੜ ਪਈ ਹੈ ਕਿ ਕੀ ਓਲੰਪਿਕ ਕੈਂਸਰ ਦੇ ਜੋਖਮ ਨੂੰ ਵੀ ਘੱਟ ਕਰ ਸਕਦੀ ਹੈ ਕੈਂਸਰ ਦਾ ਅਧਿਐਨ ਕਰਨਾ ਸਭ ਤੋਂ ਚੁਣੌਤੀਪੂਰਨ ਕੰਮਾਂ ਦੇ ਵਿੱਚੋਂ ਇੱਕ ਹੁੰਦਾ ਹੈ ਕੈਂਸਰ ਦੀ ਰਿਸਰਚ ਦੇ ਉੱਤੇ ਦੁਨੀਆ ਭਰ ਦੇ ਵਿੱਚ ਲੱਖਾਂ ਕਰੋੜਾਂ ਡਾਲਰ ਬਹਾਏ ਜਾ ਰਹੇ ਨੇ ਕਿਉਂਕਿ ਇਹ ਬਿਮਾਰੀ ਨਹੀਂ ਸਗੋਂ 100 ਤੋਂ ਵੱਧ ਵੱਖ ਵੱਖ ਬਿਮਾਰੀਆਂ ਦਾ ਇੱਕ ਸਮੂਹ ਹੈ ਛਾਤੀ ਤੋਂ ਲੈ ਕੇ ਫੇਫੜਿਆਂ ਦਾ ਕੈਂਸਰ ਚਮੜੀ ਤੋਂ ਲੈ ਕੇ ਸਰੀਰ ਦੇ ਅਲੱਗ ਅਲੱਗ ਹਿੱਸਿਆਂ 'ਚ ਬਲੱਡ ਕੈਂਸਰ ਇਹ ਸਿਰਫ ਬਿਮਾਰੀ ਦੇ ਵੱਖ ਵੱਖ ਰੂਪ ਹੀ ਨਹੀਂ ਹਰੇਕ ਦਾ ਆਪਣਾ ਵੱਖ ਵੱਖ ਬਾਇਓਲੋਜੀ ਵੀ ਹੈ ਹਰੇਕ ਦਾ ਆਪਣਾ ਆਪਣਾ ਅਲੱਗ ਅਲੱਗ ਜੀਵ ਵਿਗਿਆਨ ਵੀ ਹੈ ਜੈਨੇਟਿਕਸ ਵੀ ਹੈ ਕਾਰਨ ਵੀ ਨੇ ਜੋਖਮ ਵੀ ਨੇ ਸਭ ਦੇ ਅਲੱਗ ਅਲੱਗ ਵਿਲੱਖਣ ਸੁਮੇਲ ਹੁੰਦੇ ਨੇ ਸੋ ਮੌਜੂਦਾ ਚਰਚਾ ਦੇ ਵਿੱਚ ਇਹ ਹੈ ਕਿ GLP-1 ਦਵਾਈਆਂ ਕੈਂਸਰ ਦੇ ਜੋਖਮ ਘਟਾ ਸਕਦੀਆਂ ਨੇ ਚਿੰਤਾ ਬਿਲਕੁਲ ਉਲਟ ਸੀ ਕੀ ਉਹ ਜੋਖਮ ਵਧਾ ਸਕਦੀਆਂ ਨੇ ਸ਼ੁਰੂਆਤ ਦੇ ਵਿੱਚ ਖੋਜਾਰਥੀ ਜਿੰਨੇ ਵੀ ਨੇ ਉਹ ਥਾਇਰਾਇਡ ਕੈਂਸਰ ਦੇ ਬਾਰੇ ਫਿਕਰਮੰਦ ਸੀ ਚੂਹਿਆਂ ਦੇ ਉੱਤੇ ਕੀਤੇ ਗਏ ਇੱਕ ਅਧਿਐਨ 'ਚ ਸਾਹਮਣੇ ਆਇਆ ਕਿ ਓਲੰਪਿਕ ਥਾਇਰਾਇਡ CL ਟਿਊਮਰ ਦਾ ਕਾਰਨ ਬਣ ਸਕਦਾ ਹੈ ਨਤੀਜੇ ਵਜੋਂ ਜੂਨ 2026 ਦੇ ਵਿੱਚ US ਰੈਗੂਲੇਟਰਸ ਨੇ ਦਵਾਈ ਦੇ ਵਿੱਚ ਬਲੈਕ ਬਾਕਸ ਦੀ ਚੇਤਾਵਨੀ ਸ਼ਾਮਿਲ ਕੀਤੀ ਜਿਸ ਦੇ ਵਿੱਚ ਸਲਾਹ ਇਹ ਦਿੱਤੀ ਗਈ ਕਿ ਅਜਿਹੇ ਹਾਲਾਤ ਵਾਲੇ ਵਿਅਕਤੀਆਂ ਨੂੰ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜਿਨ੍ਹਾਂ ਦੀ ਜੈਨੇਟਿਕ ਹਿਸਟਰੀ ਰਹੀ ਹੁੰਦੀ ਹੈ ਇਸ ਕਿਸਮ ਦੇ ਬਿਮਾਰੀਆਂ ਦੇ ਨਾਲ ਚੱਲਦਿਆਂ ਹੋਇਆਂ ਜਾਂ ਫਿਰ 93 ਦੇ ਕਰੀਬ ਕਲੀਨਿਕਲ ਟ੍ਰਾਇਲ ਜਿਹੜੇ ਸੀ ਉਹਨਾਂ ਦੇ ਅੰਕੜਿਆਂ ਦੇ ਵਿੱਚ ਵੀ ਪਿਛਲੇ ਸਾਲ 2025 ਦੇ ਵਿੱਚ ਸਮੀਖਿਆ ਕੀਤੀ ਗਈ ਸੀ ਕਿ GLP-1 ਦਵਾਈਆਂ ਦੀ ਵਰਤੋਂ ਥਾਇਰਾਇਡ ਕੈਂਸਰ ਦੇ ਦਰਮਿਆਨ ਦੋਹਾਂ ਦਾ ਆਪਸ ਦੇ ਵਿੱਚ ਕੋਈ ਸੰਬੰਧ ਨਹੀਂ ਮਿਲਿਆ ਯੂਰੋਪੀਅਨ ਰੈਗੂਲੇਟਰਸ ਨੇ ਹਾਲਾਂਕਿ GLP-1 ਦੇ ਉੱਤੇ ਸਮੀਖਿਆ ਜਿਹੜੀ 2023 ਚ ਕਰੀ ਸੀ ਉਸ ਦੇ ਵਿੱਚ ਇਹ ਨਤੀਜਾ ਕੱਢਿਆ ਸੀ ਕਿ ਪੈਨਕਰੀਆ ਕੈਂਸਰ ਦਾ ਕਾਰਨ ਜਿਹੜਾ ਉਹ ਬਣ ਸਕਦੀ ਹੈ ਓਲੰਪਿਕ ਖੈਰ ਇਸ ਦੇ ਹਾਲੇ ਤੱਕ ਪੂਰੀ ਦੁਨੀਆਂ ਦੇ ਵਿੱਚ ਜਿਹੜੇ ਖੋਜਾਰਥੀ ਨੇ ਜਿਹੜੇ ਰਿਸਰਚਰਸ ਨੇ ਉਹ ਇਸ ਸਿੱਟੇ ਤੇ ਨਹੀਂ ਪਹੁੰਚ ਸਕੇ ਨੇ ਕਿ ਓਲੰਪਿਕ ਦਵਾਈਆਂ ਜਾਂ ਇਸ ਕਿਸਮ ਦੀਆਂ ਹੋਰ ਦਵਾਈਆਂ ਜਿਨ੍ਹਾਂ ਨੂੰ ਤੁਸੀਂ ਡਾਇਬਟੀਜ਼ ਕੰਟਰੋਲ ਕਰਨ ਦੇ ਲਈ ਜਾਂ ਫਿਰ ਇਸ ਤੋਂ ਵੀ ਅੱਗੇ ਚੱਲ ਕੇ ਭਾਰ ਕੰਟਰੋਲ ਕਰਨ ਦੇ ਲਈ ਵਰਤਣ ਲੱਗ ਪੈਂਦੇ ਹੋ ਇਹਨਾਂ ਦੇ ਕੀ ਨਤੀਜੇ ਸਾਹਮਣੇ ਆਉਂਦੇ ਨੇ ਕੀ ਇਹ ਦੂਸਰੀਆਂ ਬਿਮਾਰੀਆਂ ਨੂੰ ਸੱਦਾ ਦਿੰਦੇ ਨੇ ਜਾਂ ਫਿਰ ਉਹਨਾਂ ਦਾ ਹੱਲ ਕਰਦੇ ਨੇ ਇਹ ਫਿਲਹਾਲ ਬਹਿਸ ਦਾ ਵਿਸ਼ਾ ਹੀ ਹੈ ਕਿਉਂਕਿ ਜਦ ਤੱਕ ਇਸ ਦੇ ਉੱਤੇ ਕੋਈ ਕੌਂਕਰੀਟ ਰਿਪੋਰਟ ਸਾਹਮਣੇ ਨਹੀਂ ਆ ਜਾਂਦੀ ਕੋਈ ਵੀ ਦਾਅਵਾ ਨਹੀਂ ਕੀਤਾ ਜਾ ਸਕਦਾ ਖੈਰ ਬਿਮਾਰੀ ਤੋਂ ਅਗਲੀ ਖਬਰ ਡੋਨਲਡ ਟਰੰਪ ਦੇ ਨਾਲ ਜੁੜੀ ਹੋਈ ਵੀ ਕੱਢ ਲਈਏ ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਤੇ ਸਾਬਕਾ ਮੈਗਜ਼ੀਨ ਰਾਈਟਰ ਜੀਨ ਕੈਰੋਲ ਦੇ ਦਰਮਿਆਨ ਸਾਲਾਂ ਤੋਂ ਚੱਲੀ ਆ ਰਹੀ ਕਾਨੂੰਨੀ ਜੰਗ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਜੇਕਰ ਤੁਹਾਨੂੰ ਨਹੀਂ ਪਤਾ ਤਾਂ ਪਹਿਲਾਂ ਇਸ ਖਬਰ ਦਾ ਜਿਹੜਾ ਬੈਕਗਰਾਉਂਡ ਆ ਉਹ ਸਮਝ ਲਓ ਕਿ ਉਹ ਇਹ ਹੈ ਕਿ ਟਰੰਪ ਜਿਹੜੇ ਸੀ ਉਹਨਾਂ ਦੇ ਉੱਤੇ ਇਹ ਜਨਤਕ ਤੌਰ ਦੇ ਉੱਤੇ ਇਲਜ਼ਾਮ ਲੱਗਦੇ ਰਹੇ ਨੇ ਔਰ ਇਹ ਇਹਨਾਂ ਨੂੰ ਇਲਜ਼ਾਮਾਂ ਨੂੰ ਨਕਾਰਦੇ ਵੀ ਰਹੇ ਨੇ ਜੀਨ ਕੈਰੋਲ ਐਸੀ ਪਹਿਲੀ ਮਹਿਲਾ ਨਹੀਂ ਹੈ ਜਿਨ੍ਹਾਂ ਨੇ ਟਰੰਪ ਦੇ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ ਮੜੇ ਹੋਣ ਹਾਲਾਂਕਿ ਉਹ ਪਹਿਲੀ ਮਹਿਲਾ ਇੰਨੀ ਜ਼ਰੂਰ ਹੈ ਕਿ ਉਸਦੇ ਲਗਾਏ ਹੋਏ ਇਲਜ਼ਾਮਾਂ ਦੇ ਚੱਲਦਿਆਂ ਟਰੰਪ ਨੂੰ ਸਿਵਲ ਕੋਰਟ ਤੱਕ ਜਾਣਾ ਪੈ ਗਿਆ ਸੀ ਔਰ ਖੁੱਲ੍ਹੀ ਅਦਾਲਤ ਦੇ ਵਿੱਚ ਗਵਾਹੀ ਦਿੰਦੇ ਹੋਏ ਦੱਸਿਆ ਸੀ ਕਿ 90ਵਿਆਂ ਦੇ ਦਹਾਕੇ ਦੇ ਵਿੱਚ ਨਿਊਯਾਰਕ ਦੇ ਇੱਕ ਡਿਪਾਰਟਮੈਂਟਲ ਸਟੋਰ ਦੇ ਵਿੱਚ ਟਰੰਪ ਨੇ ਉਹਨਾਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ ਮਈ 2023 ਚ ਜਿਊਰੀ ਨੇ ਟਰੰਪ ਨੂੰ ਜਿਨਸੀ ਸ਼ੋਸ਼ਣ ਦਾ ਦੋਸ਼ੀ ਪਾਇਆ ਤੇ ਜਿਊਰੀ ਨੇ ਕੈਰੋਲ ਨੂੰ $50,00,000 ਹਰਜਾਨਾ ਦੇਣ ਦਾ ਫੈਸਲਾ ਸੁਣਾਇਆ ਸੀ ਟਰੰਪ ਦੇਣਗੇ ਇਹ ਹਰਜਾਨਾ ਫੈਸਲੇ ਤੋਂ ਅਗਲੇ ਹੀ ਦਿਨ CNN ਦੇ ਇੱਕ ਟਾਊਨ ਹਾਲ ਪ੍ਰੋਗਰਾਮ ਦੇ ਵਿੱਚ ਟਰੰਪ ਨੇ ਕੈਰੋਲ ਨੂੰ ਪਾਗਲ ਔਰਤ ਦੱਸਿਆ ਸੀ ਤੇ ਇਹਨਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਫਰਜ਼ੀ ਦੱਸਿਆ ਸੀ ਤੇ ਫਿਰ ਕਿਹਾ ਕਿ ਇਸ ਕੇਸ ਦੇ ਵਿੱਚ ਮਨਘੜਤ ਇਲਜ਼ਾਮ ਜਿਹੜੇ ਨੇ ਉਹਨਾਂ ਦੇ ਖਿਲਾਫ ਲਗਾਏ ਜਾ ਰਹੇ ਨੇ। ਹਾਲਾਂਕਿ ਜਿਊਰੀ ਨੇ ਟਰੰਪ ਦੀ ਤਰਫ ਤੋਂ 2019 ਦੇ ਵਿੱਚ ਦਿੱਤੇ ਗਏ ਬਿਆਨਾਂ ਨੂੰ ਮਾਨਹਾਨੀਕਾਰਕ ਮੰਨਿਆ ਸੀ ਤੇ ਕੈਰੋਲ ਨੂੰ $83 million ਦਾ ਭਾਰੀ ਭਰਕਮ ਹਰਜਾਨਾ ਦੇਣ ਦਾ ਉਦੋਂ ਹੁਕਮ ਸੁਣਾਇਆ ਸੀ, ਪਰ ਉਸ ਤੋਂ ਟਰੰਪ ਬਚਦੇ ਆ ਰਹੇ ਸੀ। ਖੈਰ ਦੂਸਰੀ ਵਾਰ ਉਹ ਰਾਸ਼ਟਰਪਤੀ ਬਣੇ ਤਾਂ ਇਹ ਮਸਲਾ ਹੀ ਦੱਬ ਗਿਆ। ਐਪਸਟੀਨ ਫਾਈਲਾਂ, ਅਫਗਾਨਿਸਤਾਨ ਦੇ ਵਿੱਚੋਂ ਫੌਜੀਆਂ ਦੀ ਵਾਪਸੀ ਤੇ ਫਿਰ ਇਰਾਨ ਦੇ ਉੱਤੇ ਹਮਲਾ ਜਾਂ ਵੈਨਜ਼ੂਏਲਾ ਦੇ ਰਾਸ਼ਟਰਪਤੀ ਨੂੰ ਚੱਕ ਕੇ ਲਿਆਉਣਾ, ਬੜਾ ਕੁਝ ਟਰੰਪ ਕਰਦੇ ਰਹੇ। ਪਰ ਟਰੰਪ ਦੇ ਆਪਣੀਆਂ ਜਿਹੜੀ ਕਾਰੇ ਸੀ, ਭਾਵੇਂ ਉਹਨਾਂ ਨੇ ਕੈਰੋਲ ਦੇ ਨਾਲ ਜਿਨਸੀ ਸ਼ੋਸ਼ਣ ਕੀਤਾ ਜਾਂ ਨਹੀਂ ਕੀਤਾ, ਪਰ ਇਸ ਮਾਮਲੇ ਦੇ ਮਾਮਲੇ ਨੂੰ ਅਮਰੀਕੀ ਮੀਡੀਆ 'ਚ ਦਬਿਆ ਜਾਣ ਲੱਗ ਪਿਆ। ਟਰੰਪ ਨੂੰ ਹੁਣ ਆਖਿਰਕਾਰ ਜਿਨਸੀ ਸ਼ੋਸ਼ਣ ਦੀ ਇਹ ਕਥਿਤ ਤੌਰ ਦੇ ਉੱਤੇ ਜਿਹੜੀ ਇੱਕ ਪੀੜਤਾ ਰਹੀ ਹੈ, ਉਸ ਨੂੰ ਮਾਨਹਾਨੀ ਕੇਸ ਦੇ ਵਿੱਚ ਹਰਜਾਨੇ ਦਾ ਭੁਗਤਾਨ ਕਰਨਾ ਪਏਗਾ। ਤਾਜ਼ਾ ਕੋਰਟ ਦਾ ਹੁਕਮ ਇਹ ਹੈ ਔਰ ਕਿਹਾ ਜਾ ਰਿਹਾ ਹੈ ਕਿ $56,25,000 ਤੇ $5 ਦੀ ਰਕਮ ਟਰਾਂਸਫਰ ਕਰ ਵੀ ਦਿੱਤੀ ਗਈ ਹੈ। ਇਸ ਰਕਮ ਦੇ ਵਿੱਚ ਜਿਊਰੀ ਦੀ ਤਰਫ ਤੋਂ ਤੈਅ ਹਰਜਾਨੇ ਦੇ ਵਿੱਚ ਬਿਨਾਂ ਵਿਆਜ ਜਿਹੜੀ ਇਹ ਮੂਲ ਰਕਮ ਜਿਹੜੀ ਦਿੱਤੀ ਗਈ ਹੈ। ਇਹ ਭੁਗਤਾਨ ਜੱਜ ਲੂਈ ਕੈਪਲਨ ਦੇ ਉਸ ਹੁਕਮ ਤੋਂ ਬਾਅਦ ਹੋਇਆ ਜਿਸ ਦੇ ਵਿੱਚ ਅਮਰੀਕੀ ਸੁਪਰੀਮ ਕੋਰਟ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਗਿਆ ਸੀ, ਜਿਸ ਦੇ ਵਿੱਚ ਟਰੰਪ ਨੇ ਕਿਹਾ ਸੀ ਕਿ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਦਾ ਮੌਕਾ ਦਿੱਤਾ ਜਾਵੇ। ਟਰੰਪ ਨੇ ਇਸ ਰਕਮ ਨੂੰ ਟਰਾਂਸਫਰ ਕਰਨ ਦੀ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਸੀ, ਪਰ ਵਕੀਲਾਂ ਦੀ ਦਲੀਲ ਇਹ ਸੀ ਕਿ ਜਦ ਤੱਕ ਸੁਪਰੀਮ ਕੋਰਟ ਉਹਨਾਂ ਦੀ ਮੁੜ ਪਟੀਸ਼ਨ ਦੀ ਸੁਣਵਾਈ ਨਹੀਂ ਕਰ ਲੈਂਦੀ, ਪੈਸੇ ਦਾ ਭੁਗਤਾਨ ਰੋਕਿਆ ਨਹੀਂ ਜਾਣਾ ਚਾਹੀਦਾ। ਹੁਣ ਵੈਸੇ ਜੀਨ ਕੈਰੋਲ ਇਸ ਪੈਸੇ ਦਾ ਕੀ ਕਰਨਗੇ ਉਹ ਉਹਨਾਂ ਦੇ ਉੱਤੇ ਨਿਰਭਰ ਕਰਦਾ, ਪਰ ਇਹ ਰਕਮ ਪੂਰੀ ਤਰ੍ਹਾਂ ਦੇ ਨਾਲ ਵਿਆਜ ਤੋਂ ਮੁਕਤ ਹੈ। ਇਸ ਦੇ ਉੱਤੇ ਹਾਲੇ ਵਿਆਜ ਨਹੀਂ ਦਿੱਤਾ ਗਿਆ, ਯਾਨੀ ਟਰੰਪ ਨੂੰ ਹਾਲੇ ਹੋਰ ਪੈਸੇ ਝਾੜਨੇ ਪੈ ਸਕਦੇ ਨੇ, ਪਰ ਖੈਰ ਇਹ ਟਰੰਪ ਦੇ ਲਈ ਕੋਈ ਬਹੁਤੀ ਵੱਡੀ ਰਕਮ ਵੀ ਨਹੀਂ ਹੈ। ਕੱਲ ਦੇ ਦਿਨ ਤੁਹਾਡੇ ਨਾਲ ਇੱਕ ਗੱਲ ਸਾਂਝੀ ਕੀਤੀ ਸੀ ਖਬਰਾਂ ਦੇ ਵਿੱਚ ਕਿ ਟਰੰਪ ਦੇ ਬਿਆਨਾਂ ਦਾ ਤੇ ਮੈਲਬਰਨ ਦੇ ਮੌਸਮਾਂ ਦਾ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ। 24 ਘੰਟੇ ਵੀ ਨਹੀਂ ਬੀਤੇ ਟਰੰਪ ਆਪਣੇ ਬਿਆਨ ਤੋਂ ਇੱਕ ਵਾਰ ਫੇਰ ਮੁੱਕ ਗਏ ਨੇ। ਹਾਰਮੋਜ਼ ਸਟ੍ਰੇਟ ਤੋਂ ਗੁਜ਼ਰਨ ਵਾਲੇ ਜਹਾਜ਼ਾਂ ਤੋਂ 20% ਟੈਰਿਫ ਲਿਆ ਜਾਏਗਾ ਔਰ ਇਹ ਟੈਰਿਫ ਅਮਰੀਕਾ ਲਏਗਾ। ਇਸ ਬਿਆਨ ਦੇ 24 ਘੰਟਿਆਂ ਦੇ ਅੰਦਰ ਹੀ ਡੋਨਲਡ ਟਰੰਪ ਨੇ ਹੁਣ ਯੂਟਰਨ ਲੈ ਲਿਆ ਤੇ ਕਿਹਾ ਹੈ ਕਿ ਇਰਾਨ ਨੂੰ ਛੱਡ ਕੇ ਬਾਕੀ ਜਹਾਜ਼ਾਂ ਦੇ ਲਈ ਹਾਰਮੋਜ਼ ਸਟ੍ਰੇਟ ਖੁੱਲ੍ਹਾ ਰਹੇਗਾ ਤੇ ਕੋਈ ਟੈਰਿਫ ਵੀ ਨਹੀਂ ਲਵਾਂਗੇ, ਪਰ ਅਸੀਂ ਆਪਣੀ ਨਾਕੇਬੰਦੀ ਜ਼ਰੂਰ ਲਾਗੂ ਰੱਖਾਂਗੇ। ਹਾਲਾਂਕਿ ਉਹਨਾਂ ਨੇ ਸਿਰਫ ਉਹਨਾਂ ਜਹਾਜ਼ਾਂ ਦੇ ਉੱਤੇ ਹੀ ਟੈਰਿਫ ਲੈਣ ਦੀ ਗੱਲ ਕੀਤੀ ਹੈ ਜਿਹੜੇ ਕਿ ਇਰਾਨ ਦੀਆਂ ਬੰਦਰਗਾਹਾਂ ਦਾ ਇਸਤੇਮਾਲ ਕਰਕੇ ਵਾਪਸ ਆ ਰਹੇ ਹੋਣਗੇ ਜਾਂ ਉੱਥੇ ਨੂੰ ਜਾ ਰਹੇ ਹੋਣਗੇ। ਟਰੰਪ ਨੇ ਦਾਅਵਾ ਕੀਤਾ ਹੈ ਕਿ ਤੇਲ ਦੀ ਸਪਲਾਈ ਪਹਿਲਾਂ ਤੋਂ ਕਿਤੇ ਜ਼ਿਆਦਾ ਹੋ ਰਹੀ ਹੈ ਔਰ ਇਸ ਦਾ ਕ੍ਰੈਡਿਟ ਅਮਰੀਕਾ ਦੀ ਫੌਜ ਨੂੰ ਉੱਥੋਂ ਦੀ ਨੇਵੀ ਨੂੰ ਦਿੱਤਾ ਜਾਣਾ ਚਾਹੀਦਾ। ਉਹਨਾਂ ਨੇ ਲਿਖਿਆ ਸੋਸ਼ਲ ਮੀਡੀਆ ਟਰੁੱਥ ਸੋਸ਼ਲ ਦੇ ਉੱਤੇ ਕਿ ਮੈਂ ਇਸ ਦਾ ਪੂਰਾ ਕ੍ਰੈਡਿਟ ਰੱਖਿਆ ਮੰਤਰੀ ਪੀਟ ਹੈਕਸੇਥ, ਜੁਆਇੰਟ ਚੀਫ ਆਫ ਸਟਾਫ ਦੇ ਚੇਅਰਮੈਨ ਡੈਨ ਕੇਨ ਤੇ ਯੂਨਾਈਟਿਡ ਸਟੇਟਸ ਸੈਂਟਰਲ ਕਮਾਂਡ ਦੇ ਕਮਾਂਡਰ ਐਡਮਿਰਲ ਬ੍ਰੈਡ ਕੂਪਰ ਨੂੰ ਦੰਨਾ। ਇਹਨਾਂ ਦੀ ਵਜ੍ਹਾ ਦੇ ਚੱਲਦਿਆਂ ਹੀ ਦੁਨੀਆਂ ਦੀ ਸਭ ਤੋਂ ਤਾਕਤਵਰ ਫੌਜ ਦੇ ਜਵਾਨਾਂ ਦੀ ਬਦੌਲਤ ਹਾਰਮੋਜ਼ ਸਟ੍ਰੇਟ ਇਰਾਨ ਨੂੰ ਛੱਡ ਕੇ ਬਾਕੀ ਸਾਰੇ ਜਹਾਜ਼ਾਂ ਦੇ ਉੱਤੇ ਆਵਾਜਾਈ ਦੇ ਲਈ ਖੁੱਲ੍ਹਾ ਹੈ। ਇਸ ਦੀ ਵਜ੍ਹਾ ਇਰਾਨ ਦਾ ਝੂਠਾ ਹਿੰਸਕ ਤੇ ਐਸਾ ਵਿਵਹਾਰ ਹੈ ਜਿਸ ਦੇ ਚੱਲਦਿਆਂ ਉਹ ਆਪਣੇ ਦੇਸ਼ ਨੂੰ ਪੂਰੀ ਤਰ੍ਹਾਂ ਦੇ ਨਾਲ ਤਬਾਹੀ ਦੇ ਵੱਲ ਲੈ ਕੇ ਜਾ ਰਹੇ ਨੇ। ਦੱਸਦੇ ਕਿ ਅਮਰੀਕਾ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਹਾਰਮੋਜ਼ ਸਟ੍ਰੇਟ ਦਾ ਉਹੀ ਇੱਕ ਗਾਰਜੀਅਨ ਹੈ, ਯਾਨੀ ਉਹੀ ਇੱਕ ਰਾਖਾ ਹੈ ਔਰ ਇਸ ਦੀ ਸੁਰੱਖਿਆ ਨੂੰ ਤੈਅ ਕਰਨ ਦੇ ਲਈ UAE, ਬਹਿਰੀਨ, ਕਤਰ, ਸਾਊਦੀ ਅਰਬ ਵਰਗੇ ਦੇਸ਼ ਅਮਰੀਕਾ ਨੂੰ 20% ਟੈਰਿਫ ਦੇਣ। ਹਾਲਾਂਕਿ 20% ਟੈਰਿਫ ਨੂੰ ਬਾਅਦ ਦੇ ਵਿੱਚ ਇਰਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਬਹੁਤ ਜ਼ਿਆਦਾ ਹੈ, ਅਮਰੀਕਾ ਨੂੰ ਕਾਹਨੂੰ ਇੰਨੇ ਪੈਸੇ ਦੇਣੇ ਨੇ, ਤੁਸੀਂ ਇਸ ਤੋਂ ਵੀ ਘੱਟ ਪੈਸੇ ਦੇ ਵਿੱਚ ਸਾਨੂੰ ਜਿਹੜਾ ਟੈਰਿਫ ਦੇ ਸਕਦੇ ਹੋ ਤੇ ਅਸੀਂ ਇਸ ਸਟ੍ਰੇਟ ਦੀ ਰੱਖਿਆ ਕਰਾਂਗੇ, ਕਿਉਂਕਿ ਭੂਗੋਲਿਕ ਤੌਰ ਦੇ ਉੱਤੇ ਤਾਂ ਅਮਰੀਕਾ ਨੇੜੇ ਤੇੜੇ ਵੀ ਇਸ ਸਟ੍ਰੇਟ ਤੇ ਨਹੀਂ ਪੈਂਦਾ। ਖੈਰ 28 ਫਰਵਰੀ ਨੂੰ ਅਮਰੀਕਾ ਤੇ ਇਜ਼ਰਾਈਲ ਨੇ ਜਿਹੜਾ ਇਰਾਨ ਦੇ ਉੱਤੇ ਹਮਲਾ ਕੀਤਾ ਸੀ, ਉਸ ਤੋਂ ਬਾਅਦ ਦੁਨੀਆਂ ਭਰ ਨੇ ਇਸ ਦੇ ਪ੍ਰਭਾਵ ਦੇਖੇ ਨੇ। ਭਾਰਤ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਅੱਗੇ ਚੱਲ ਕੇ ਇਸ ਦੇ ਨਾਲ ਜੁੜੀਆਂ ਹੋਈਆਂ ਕੁਝ ਖਬਰਾਂ ਸਾਂਝੀਆਂ ਕਰਦੇ ਹਾਂ। ਉਧਰ UAE ਦੇ ਵਿੱਚ ਕਿੰਨੇ ਅਸਰ ਦੇਖਣ ਨੂੰ ਮਿਲ ਰਹੇ ਨੇ, ਇਹ ਤਾਂ ਜੱਗ ਜ਼ਾਹਰ ਗੱਲ ਹੈ। UAE ਜਿਸ ਨੂੰ ਕਿ ਦੁਨੀਆ ਦੀ ਇੱਕ ਗੋਲਡਨ ਮਾਰਕੀਟ ਦੇ ਤੌਰ ਦੇ ਉੱਤੇ ਪ੍ਰੋਜੈਕਟ ਕੀਤਾ ਜਾ ਰਿਹਾ ਸੀ, ਮੱਧ ਪੂਰਬ ਦੇ ਵਿੱਚ ਵਧੇ ਹੋਏ ਤਣਾਅ ਦੇ ਚੱਲਦਿਆਂ ਹੁਣ ਸੰਯੁਕਤ ਅਰਬ ਅਮੀਰਾਤ ਦੀ ਆਰਥਿਕਤਾ ਦੇ ਉੱਤੇ ਵੀ ਅਸਰ ਪੈਂਦੇ ਦਿਖਾਈ ਦੇ ਰਹੇ ਨੇ। ਦੁਨੀਆ ਦੀ ਦਿੱਗਜ ਲੌਜਿਸਟਿਕ ਕੰਪਨੀ DP ਵਰਲਡ ਹੁਣ ਦੁਬਈ ਦੇ ਵਿੱਚੋਂ ਆਪਣੇ ਸਭ ਤੋਂ ਮਸ਼ਹੂਰ ਜੈਬੇਲ ਅਲੀ ਹੱਬ ਦੇ ਉੱਤੇ ਨਿਰਭਰਤਾ ਨੂੰ ਘੱਟ ਕਰਨ ਦੀ ਤਿਆਰੀ ਦੇ ਵਿੱਚ ਲੱਗੀ ਹੋਈ ਹੈ। ਅਸਲ ਦੇ ਵਿੱਚ UAE ਦੇ ਸਮੁੰਦਰੀ ਬੰਦਰਗਾਹਾਂ ਦੇ ਉੱਤੇ ਵੀ ਹਮਲੇ ਹੋ ਰਹੇ ਨੇ। ਅਮਰੀਕਾ ਕਰ ਰਿਹਾ, ਈਰਾਨ ਕਰ ਰਿਹਾ। ਅਮਰੀਕਾ ਤਾਂ ਇਲਜ਼ਾਮ ਲਗਾ ਰਿਹਾ ਕਿ ਈਰਾਨ ਕਰ ਰਿਹਾ, ਅਮਰੀਕਾ ਕਿਉਂ ਕਰੇਗਾ? ਪਰ ਈਰਾਨ ਦਾ ਇਹ ਕਹਿਣਾ ਹੈ ਕਿ ਜੇਕਰ ਅਸੀਂ ਕਿਤੇ ਵੀ ਨੇ ਤਾਂ ਫਿਰ UAE, ਕੁਵੈਤ ਔਰ ਇਹ ਸਾਰੇ ਦੇਸ਼ ਜਿਹੜੇ ਨੇ, ਬਹਿਰੀਨ ਵਰਗੇ ਦੇਸ਼, ਇਹ ਸਾਥ ਛੱਡ ਦੇਣ ਅਮਰੀਕਾ ਦਾ ਔਰ ਉਹਨਾਂ ਨੂੰ ਆਪਣੀ ਜ਼ਮੀਨ ਦੀ ਵਰਤੋਂ ਨਾ ਕਰਨ ਦੇਣ ਤਾਂ ਕਿ ਉਹ ਸਾਡੇ ਤੇ ਹਮਲੇ ਕਰਨ। ਅਜਿਹੇ ਦੇ ਵਿੱਚ ਹੁਣ UAE ਦੇ ਪੂਰਬੀ ਤਟੀ ਇਲਾਕੇ ਦੇ ਵਿੱਚ ਪੈਂਦਾ ਜਿਹੜਾ ਇੱਕ ਮਲਟੀਪਰਪਜ਼ ਪੋਰਟ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਯਾਨੀ ਕਿ ਇੱਕ ਨਵੀਂ ਬੰਦਰਗਾਹ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹਾਲਾਂਕਿ ਇੱਥੇ ਦੱਸ ਦਈਏ ਕਿ ਇਹ ਫਿਰ ਵੀ ਪੂਰੇ ਤਰੀਕੇ ਦੇ ਨਾਲ ਈਰਾਨ ਦੇ ਨਿਸ਼ਾਨੇ ਤੋਂ ਬਾਹਰ ਤਾਂ ਨਹੀਂ ਹੋਏਗੀ, ਕਿਉਂਕਿ ਈਰਾਨ ਜਿਹੜਾ ਜਾਰਡਨ ਦੀ ਹੱਦ ਤੱਕ ਬਲਕਿ ਇਜ਼ਰਾਈਲ ਦੀ ਸਰਹੱਦ ਤੱਕ ਮਿਜ਼ਾਈਲ ਛੱਡ ਚੁੱਕੇ ਆ, ਉਸ ਦੇ ਲਈ UAE ਦੇ ਪੂਰਬੀ ਤਟੀ ਇਲਾਕੇ ਦੇ ਉੱਤੇ ਬਣੀ ਇਹ ਬੰਦਰਗਾਹ ਕਿੱਥੋਂ ਦੂਰ ਹੈ। ਪਰ ਫਿਰ ਵੀ ਫਾਈਨੈਂਸ਼ੀਅਲ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਦੁਬਈ ਦੀ ਫੁਜੇਰਾ ਇਲਾਕੇ ਦੇ ਉੱਤੇ, ਤਟੀ ਇਲਾਕੇ ਦੇ ਉੱਤੇ ਇਹ ਇੱਕ ਨਵਾਂ ਕੰਟੇਨਰ ਟਰਮੀਨਲ ਬਣਾਉਣ ਦੀ ਗੱਲ ਹੋ ਰਹੀ ਹੈ। ਦਰਅਸਲ ਇਹ ਫੈਸਲਾ ਸੁਰੱਖਿਆ ਤੇ ਵਪਾਰ ਨੂੰ ਬਚਾਉਣ ਦੀ ਮਜਬੂਰੀ ਦੇ ਨਾਲ ਹੀ ਜੁੜਿਆ ਹੋਇਆ। ਫਰਵਰੀ ਦੇ ਅਖੀਰ ਦੇ ਵਿੱਚ ਅਮਰੀਕਾ ਤੇ ਇਜ਼ਰਾਈਲ ਦੇ ਹਮਲਿਆਂ ਦੇ ਜਵਾਬ 'ਚ ਜਦੋਂ ਈਰਾਨ ਨੇ ਹੌਰਮੁਜ਼ ਸਟ੍ਰੇਟ ਨੂੰ ਬੰਦ ਕਰ ਦਿੱਤਾ ਸੀ ਤਾਂ UAE ਦੇ ਸਭ ਤੋਂ ਵੱਡੇ ਕੰਟੇਨਰ ਪੋਰਟ ਜਬੇਲ ਅਲੀ ਦਾ ਕੰਮਕਾਜ 90% ਤੱਕ ਠੱਪ ਹੋ ਕੇ ਰਹਿ ਗਿਆ ਸੀ ਔਰ ਇਸ ਮੰਦੀ ਦੀ ਵਜ੍ਹਾ ਦੇ ਚੱਲਦਿਆਂ ਪੋਰਟ ਆਪਰੇਟਰ ਨੂੰ ਮਜਬੂਰੀ ਵਸ ਇੱਕ ਵਿਕਲਪ ਤਲਾਸ਼ਣ ਦੀ ਲੋੜ ਪੈ ਗਈ ਸੀ। ਇਸੇ ਕਰਕੇ ਹੁਣ DP ਵਰਲਡ ਜਾਂ ਹੋਰ ਦੂਸਰੀਆਂ ਕੰਪਨੀਆਂ ਜਿਹੜੀਆਂ ਜਿਨ੍ਹਾਂ ਦਾ ਪੂਰਾ ਸਮਾਨ ਜਬੇਲ ਅਲੀ ਆ ਕੇ ਉਤਰਦਾ, ਉਹ ਹੁਣ ਵਿਕਲਪ ਲੱਭਣ ਲੱਗੀਆਂ ਹੋਈਆਂ ਨੇ ਤਾਂ ਕਿ ਮੱਧ ਏਸ਼ੀਆ, ਮੱਧ ਪੂਰਬ ਤੇ ਯੂਰਪ ਤੱਕ ਦੇ ਲਈ ਇੱਕ ਨਵੀਂ ਰਾਹਦਾਰੀ ਕਾਇਮ ਹੋ ਸਕੇ। ਦੱਸ ਦਈਏ ਕਿ ਆਬੂਧਾਬੀ ਦੀ ਇਹ ਉਸ ਵਿਆਪਕ ਰਣਨੀਤੀ ਦਾ ਵੀ ਹਿੱਸਾ ਹੈ ਜਿਸ ਦੇ ਵਿੱਚ ਭਵਿੱਖ ਦੇ ਅੰਦਰ ਜਦੋਂ ਵੀ ਕਦੇ ਮੱਧ ਪੂਰਬ ਦੇ ਵਿੱਚ ਸੰਕਟ ਉੱਠੇਗਾ, ਜੋ ਕਿ ਹਾਲੇ ਨਿਬੜਦਾ ਨਜ਼ਰ ਨਹੀਂ ਆ ਰਿਹਾ, ਤਾਂ ਉਹਨਾਂ ਦੇ ਕੋਲ ਇੱਕ ਪਲਾਨ ਬੀ ਹੋ ਸਕੇ। ਕੌਮਾਂਤਰੀ ਖਬਰਾਂ ਦੇ ਵਿੱਚ ਅਗਲੀ ਖਬਰ ਰੂਸ ਯੂਕਰੇਨ ਦੇ ਨਾਲ ਜੁੜੀ ਹੋਈ, ਜਿੱਥੇ ਰੂਸ ਵੱਲੋਂ ਰਾਤ ਭਰ ਕੀਤੇ ਹਮਲਿਆਂ ਦੇ ਦਰਮਿਆਨ ਯੂਕਰੇਨੀ ਹਵਾਈ ਰੱਖਿਆ ਪ੍ਰਣਾਲੀ ਨੇ 5 ਬਲੈਸਟਿਕ ਮਿਜ਼ਾਈਲਾਂ ਨੂੰ ਫੁੰਡ ਦਿੱਤਾ, ਜਦਕਿ ਬਾਕੀ ਰੂਸੀ ਮਿਜ਼ਾਈਲਾਂ ਯੂਕਰੇਨ ਦੇ ਰਾਜਧਾਨੀ ਸ਼ਹਿਰ ਕੀਵ ਦੇ ਵਿੱਚ ਮਾਰ ਕਰਨ ਦੇ ਅੰਦਰ ਸਫਲ ਰਹੀਆਂ। ਯੂਕਰੇਨ ਦੀ ਹਵਾਈ ਫੌਜ ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ। ਲਗਭਗ 2 ਹਫ਼ਤਿਆਂ ਦੇ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਯੂਕਰੇਨ ਨੇ ਬਲੈਸਟਿਕ ਮਿਜ਼ਾਈਲਾਂ ਦਾ ਜਿਹੜਾ ਹਮਲਾ ਜਿਹੜਾ ਸਹਿਆ ਹੈ ਔਰ ਰੂਸ ਦੀ ਤਰਫ ਤੋਂ ਜਿਹੜੇ ਡਰੋਨ ਹਮਲੇ ਵੀ ਨੇ ਉਹਨਾਂ ਨੂੰ ਹੁਣ ਰੋਕਣਾ ਯੂਕਰੇਨ ਦੇ ਲਈ ਵੀ ਮੁਸ਼ਕਲ ਹੋ ਰਿਹਾ ਹੈ। ਇਸ ਦਰਮਿਆਨ ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਦੀ ਰਾਜਧਾਨੀ 'ਚ ਫੌਜੀ ਸਾਜੋ ਸਮਾਨ ਬਣਾਉਣ ਵਾਲੇ ਟਿਕਾਣਿਆਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ। ਇਸ ਵੱਲ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਯੂਕਰੇਨ ਦੇ ਹਵਾਈ ਫੌਜ ਦਾ ਕਹਿਣਾ ਹੈ ਕਿ ਬਲੈਸਟਿਕ ਮਿਜ਼ਾਈਲ ਤੇ 25 ਡਰੋਨ 17 ਅਲੱਗ ਅਲੱਗ ਥਾਵਾਂ ਦੇ ਉੱਤੇ ਡਿੱਗੇ ਨੇ। 10 ਥਾਵਾਂ ਦੇ ਉੱਤੇ ਮਲਬਾ ਡਿੱਗਣ ਦੀ ਵੀ ਰਿਪੋਰਟ ਹਾਸਲ ਹੋਈ ਹੈ। ਯੂਕਰੇਨ ਨੇ ਰੂਸ ਦੇ ਵਿੱਚ ਤੇਲ ਡਿਪੂਆਂ ਸਣੇ ਕਈ ਥਾਵਾਂ ਨੂੰ ਨਿਸ਼ਾਨਾ ਬਣਾਇਆ ਸੀ। ਉਸੇ ਦੇ ਜਵਾਬ ਦੇ ਵਿੱਚ ਹੁਣ ਰੂਸ ਨੇ ਇਹ ਹਮਲੇ ਕੀਤੇ ਨੇ। ਇਧਰੋਂ ਹੁਣ ਭਾਰਤ ਵਾਲੇ ਪਾਸੇ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਸਭ ਤੋਂ ਪਹਿਲਾਂ ਤਾਂ ਗੱਲ ਦਿੱਲੀ ਦੇ ਜੰਤਰ ਮੰਤਰ ਤੋਂ ਕਰਨੀ ਬਣਦੀ ਹੈ। ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਕਾਂਗਰਸ ਜਨਤਾ ਪਾਰਟੀ ਦਾ ਪ੍ਰਦਰਸ਼ਨ ਜਾਰੀ ਹੈ, ਪਰ ਇਸ ਸਭ ਦੇ ਦਰਮਿਆਨ ਲੱਦਾਖ ਤੋਂ ਆਉਂਦੇ ਸਮਾਜਿਕ ਕਾਰਕੁਨ ਤੇ ਵਾਤਾਵਰਨ ਨੂੰ ਸੰਭਾਲਣ ਦੀ ਹੌਂਕਾ ਦੇਣ ਵਾਲੇ ਤੇ ਇੱਕ ਅਧਿਆਪਕ ਦੇ ਤੌਰ ਦੇ ਉੱਤੇ ਕੰਮ ਕਰ ਚੁੱਕੇ ਸੋਨਮ ਵਾਂਗਚੁਕ ਆਪਣੀ ਸਿਹਤ ਨੂੰ ਛਿਕੇ ਟੰਗ ਕੇ ਹੁਣ ਸਰਕਾਰ ਤੋਂ ਉਸ ਗੱਲ ਦੀ ਮੰਗ ਕਰ ਰਹੇ ਨੇ ਜਿਸ ਦੀ ਸਰਕਾਰ ਕਦੇ ਵੀ ਲੱਗ ਨਹੀਂ ਰਿਹਾ ਕਿ ਸੁਣੇਗੀ। 18 ਦਿਨ ਪੂਰੇ ਹੋ ਚੁੱਕੇ ਨੇ ਉਹਨਾਂ ਦੀ ਭੁੱਖ ਹੜਤਾਲ ਦੇ ਔਰ ਧਰਨੇ ਵਾਲੀ ਥਾਂ ਦੇ ਉੱਤੇ ਹੁਣ ਅਲੱਗ ਅਲੱਗ ਸੈਲੀਬ੍ਰਿਟੀਜ਼ ਆਉਣੀਆਂ ਸ਼ੁਰੂ ਹੋ ਗਈਆਂ ਨੇ। ਹਾਲਾਂਕਿ 3 Idiots ਫਿਲਮ ਦੇ ਵਿੱਚ ਉਹਨਾਂ ਦਾ ਕਿਰਦਾਰ ਨਿਭਾਉਣ ਵਾਲੇ ਆਮਿਰ ਖਾਨ ਆਸਟ੍ਰੇਲੀਆ ਦਾ ਗੇੜਾ ਤਾਂ ਕੱਢ ਚੁੱਕੇ ਨੇ ਪਰ ਸੋਨਮ ਵਾਂਗਚੁਕ ਤੱਕ ਨਹੀਂ ਪਹੁੰਚੇ। ਪਰ ਸੋਨਮ ਵਾਂਗਚੁਕ ਨੂੰ ਲੈ ਕੇ ਅਲੱਗ ਅਲੱਗ ਸੈਲੀਬ੍ਰਿਟੀਜ਼ ਉੱਥੇ ਆਪਣੀ ਹਮਾਇਤ ਦੇਣ ਪਹੁੰਚ ਰਹੇ ਨੇ। ਪਹਿਲਾਂ ਤਾਂ ਮੰਗਲਵਾਰ ਦੇ ਦਿਨ ਜਾਰੀ ਜਿਹੜਾ ਸਿਹਤ ਬੁਲੇਟਿਨ ਹੋਇਆ ਸੀ ਉਸ 'ਚ ਦੱਸਿਆ ਗਿਆ ਕਿ ਵਾਂਗਚੁਕ ਦਾ ਵਜ਼ਨ 8.5 ਕਿਲੋ ਘੱਟ ਚੁੱਕਿਆ ਹੈ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਵੀ 109-70 ਦੇ ਆਸ ਪਾਸ ਚੱਲ ਰਿਹਾ। ਸੋਨਮ ਵਾਂਗਚੁਕ ਦੇ ਲਗਾਤਾਰ ਗਿਰਦੀ ਸਿਹਤ ਦੇ ਦਰਮਿਆਨ ਹੁਣ ਬਹੁਤ ਸਾਰੀਆਂ ਆਵਾਜ਼ਾਂ ਉੱਠਣ ਲੱਗ ਪਈਆਂ ਨੇ ਔਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਨਮ ਤੋਂ ਅਪੀਲ ਕੀਤੀ ਹੈ ਕਿ ਉਹ ਆਪਣੀ ਭੁੱਖ ਹੜਤਾਲ ਖਤਮ ਕਰ ਦੇਣ। ਕੇਜਰੀਵਾਲ ਨੇ ਨਾਲ ਹੀ ਐਲਾਨ ਵੀ ਕੀਤਾ ਕਿ ਉਹ ਭਲਕੇ ਯਾਨੀ ਕਿ ਵੀਰਵਾਰ ਦੇ ਦਿਨ ਸ਼ਾਮੀ 5 ਵਜੇ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਧਰਨੇ ਵਾਲੀ ਥਾਂ ਦੇ ਉੱਤੇ ਉਹਨਾਂ ਦਾ ਸਾਥ ਦੇਣ ਜਾਣਗੇ। ਇਸ ਦਰਮਿਆਨ ਫਿਲਮ ਜਗਤ ਦੀਆਂ ਵੀ ਕਈ ਪ੍ਰਸਿੱਧ ਸ਼ਖਸੀਅਤਾਂ ਇੱਥੇ ਆ ਕੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ। ਦੱਸ ਦਈਏ ਕਿ ਚਰਚਿਤ ਕਲਾਕਾਰ ਪ੍ਰਕਾਸ਼ ਰਾਜ ਵੀ ਧਰਨੇ ਵਾਲੀ ਥਾਂ ਦੇ ਉੱਤੇ ਪਹੁੰਚੇ ਨੇ। ਪਹਿਲਾਂ ਬੈਂਗਲੁਰੂ ਦੇ ਵਿੱਚ ਵੀ CJP ਦੇ ਪ੍ਰਦਰਸ਼ਨ ਦੇ ਵਿੱਚ ਉਹ ਸ਼ਾਮਲ ਹੋਏ ਸੀ, ਬਲਕਿ ਕਾਂਗਰਸ ਜਨਤਾ ਪਾਰਟੀ ਦੀ ਸਥਾਪਨਾ ਤੋਂ ਹੀ ਉਹ ਇਸ ਦੀ ਹਮਾਇਤ ਕਰ ਰਹੇ ਨੇ। ਉਹਨਾਂ ਨੇ 20 ਜੁਲਾਈ ਨੂੰ CJP ਦੀ ਸੰਸਦ ਚੱਲੋ ਰੈਲੀ ਦੇ ਲਈ ਲੋਕਾਂ ਨੂੰ ਜੁੜਨ ਦੀ ਅਪੀਲ ਵੀ ਕੀਤੀ ਹੈ। ਪ੍ਰਕਾਸ਼ ਰਾਜ ਨੇ ਕਿਹਾ ਹੈ ਕਿ ਇਹ ਸਿਰਫ ਚੁਣੀ ਹੋਈ ਸਰਕਾਰ ਦੀ ਜਵਾਬਦੇਹੀ ਨੂੰ ਲੈ ਕੇ ਹੈ, ਇਹ ਸਟੂਡੈਂਟਸ ਦੀ ਇੱਕ ਹੜਤਾਲ ਨਹੀਂ ਹੈ, ਬਲਕਿ ਇਸ ਦੇ ਨਾਲ ਦੇਸ਼ ਦੇ ਜ਼ਿੰਮੇਦਾਰ ਨਾਗਰਿਕ ਹੋਣ ਦੇ ਮਾਇਨੇ ਵੀ ਤੈਅ ਹੋਣਗੇ। ਸੋਨਮ ਵਾਂਗਚੁਕ ਕੋਈ ਛੋਟੇ ਮੋਟੇ ਵਿਅਕਤੀ ਤਾਂ ਹੈ ਨਹੀਂ, ਪੜ੍ਹੇ ਲਿਖੇ ਆਦਮੀ ਨੇ। ਉਹਨਾਂ ਨੇ ਦੇਸ਼ ਦੇ ਲਈ ਇੱਕ ਵੱਡੀ ਲੜਾਈਆਂ ਲੜੀਆਂ ਨੇ ਮੁੱਦਿਆਂ ਨੂੰ ਲੈ ਕੇ ਅਲੱਗ ਅਲੱਗ ਮੁੱਦਿਆਂ ਦੇ ਉੱਤੇ, ਤੇ ਜੇਕਰ ਉਹ ਇਹਨਾਂ ਬੱਚਿਆਂ ਦੀ ਹੜਤਾਲ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਇਸ ਦੀ ਕੋਈ ਅਸਲੀ ਵਜ੍ਹਾ ਤਾਂ ਹੋਏਗੀ। ਇਸ ਤੋਂ ਪਹਿਲਾਂ ਬੀਤੇ ਹਫ਼ਤੇ ਪੰਜਾਬੀ ਸਿੰਗਰ ਕਾਕਾ ਵੀ ਧਰਨੇ ਵਾਲੀ ਥਾਂ ਦੇ ਉੱਤੇ ਪਹੁੰਚੇ ਸੀ। ਉੱਥੇ ਰੋਡੀਜ਼ ਰਿਐਲਿਟੀ ਸ਼ੋਅ ਦੇ ਵਿੱਚ ਚਰਚਾ 'ਚ ਰਹੇ ਹੋਸਟ ਰਘੂ ਰਾਮ ਨੇ ਵੀ 7 ਜੁਲਾਈ ਨੂੰ ਇਸ ਪ੍ਰਦਰਸ਼ਨ 'ਚ ਜਿਹੜੀ ਇਹ ਸਾਂਝ ਪਾਈ ਸੀ। 3 ਇਡੀਅਟ ਦੇ ਵਿੱਚ ਜਿਹੜੇ ਕਲਾਕਾਰ ਸੀ ਉਹਨਾਂ ਦੀ ਤਰਫ ਤੋਂ ਵੀ ਹੁਣ ਸੋਨਮ ਵਾਂਗਚੁਕ ਦੀ ਹਮਾਇਤ ਦੇ ਵਿੱਚ ਆਪਣੇ ਜਿਹੜੇ ਟਵੀਟ ਕੀਤੇ ਜਾ ਰਹੇ ਨੇ ਅਲੱਗ ਅਲੱਗ ਨੇਤਾਵਾਂ। ਕੱਲ ਦੇ ਦਿਨ ਮਹੁਆ ਮੋਹਿਤਰਾ ਦਾ ਟਵੀਟ ਵੀ ਦੱਸਿਆ ਸੀ। ਇਸ ਤੋਂ ਇਲਾਵਾ ਲੇਖਿਕਾ ਅਰੁੰਧਤੀ ਰਾਏ, ਅਦਾਕਾਰ ਨਸੀਰੂਦੀਨ ਸ਼ਾਹ, ਉਹਨਾਂ ਦੀ ਪਤਨੀ ਰਟਨਾ ਪਾਠਕ, ਅਰਥ ਸ਼ਾਸਤਰੀ ਜਯੋਤੀ ਘੋਸ਼ ਆਦਿ ਸਾਰੇ ਦਿੱਲੀ ਦੇ ਇਸ ਜੰਤਰ ਮੰਤਰ ਦੇ ਉੱਤੇ ਸੋਨਮ ਵਾਂਗਚੁਕ ਨੂੰ ਹਮਾਇਤ ਦੇਣ ਦੇ ਲਈ ਪਹੁੰਚੇ ਨੇ। ਹੋਰ ਤਾਂ ਹੋਰ ਫਿਲਮ ਅਦਾਕਾਰ ਅਭੈ ਦਿਓਲ ਵੀ ਸਿੱਧੇ ਤੌਰ ਦੇ ਉੱਤੇ, ਹਾਲਾਂਕਿ ਉਹਨਾਂ ਨੇ ਹਮਾਇਤ ਨਹੀਂ ਕੀਤੀ, ਪਰ ਇੰਸਟਾਗ੍ਰਾਮ ਪ੍ਰੋਫਾਈਲ ਦੇ ਉੱਤੇ ਸੋਨਮ ਦੇ ਵਾਂਗਚੁਕ ਦੇ ਧਰਨੇ ਵਾਲੀ ਥਾਂ ਦੀ ਇੱਕ ਪੋਸਟ ਉਹਨਾਂ ਨੇ ਸ਼ੇਅਰ ਕਰਕੇ ਟੁੱਟੇ ਹੋਏ ਦਿਲ ਦੀ ਇੱਕ ਇਮੋਜੀ ਵੀ ਜੋੜੀ ਸੀ। ਦੱਸ ਦਈਏ ਕਿ ਹਾਲ ਫਿਲਹਾਲ ਜਿਹੜੀ ਇਹ ਹੜਤਾਲ ਇਹ ਚਰਚਾ ਦਾ ਵਿਸ਼ਾ ਤਾਂ ਜ਼ਰੂਰ ਬਣ ਰਹੀ ਹੈ, ਪਰ ਸੋਨਮ ਵਾਂਗਚੁਕ ਦੀ ਬਹੁਤ ਸਾਰੀਆਂ ਇੰਟਰਵਿਊਜ਼ ਜਿਹੜੀਆਂ ਸਾਹਮਣੇ ਆ ਰਹੀਆਂ ਨੇ, ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਇੱਥੇ ਸਿਰਫ ਗੱਲ ਸਿੱਖਿਆ ਮੰਤਰੀ ਨੂੰ ਅਹੁਦੇ ਤੋਂ ਹਟਾਉਣ ਦੀ ਨਹੀਂ ਹੈ, ਬਲਕਿ ਸਰਕਾਰ ਦੀ ਜ਼ਿੰਮੇਦਾਰੀ ਤੈਅ ਕਰਨ ਦੀ ਹੈ। ਬਹਿਰਾਲ ਇਸ ਮਸਲੇ ਦੇ ਉੱਤੇ ਖਬਰਾਂ ਦੀ ਸਾਂਝ ਜਾਰੀ ਵੀ ਰੱਖਾਂਗੇ ਤੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਇਸ ਦੇ ਬਾਰੇ ਹੋਰ ਵਧੇਰੇ ਵਿਸਤਾਰ ਦਿੰਦੇ ਰਹਾਂਗੇ। ਉਧਰ ਭਾਰਤ ਦੀਆਂ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਮੌਜੂਦ ਬਾਂਕੜਾ ਮਸਜਿਦ ਨੂੰ ਹਟਾਏ ਜਾਣ ਨੂੰ ਲੈ ਕੇ ਹੁਣ ਅਟਕਲਾਂ ਤੇਜ਼ ਹੋ ਰਹੀਆਂ ਨੇ। ਦੱਸ ਦਈਏ ਕਿ ਕੌਮਾਂਤਰੀ ਏਅਰਪੋਰਟ ਜਿਹੜਾ ਕੋਲਕਾਤਾ ਦਾ ਇਹ ਹੈਗਾ, ਇਸ ਦੇ ਅੰਦਰ ਇਹ 136 ਸਾਲ ਪੁਰਾਣੀ ਮਸਜਿਦ ਦੇ ਵਿੱਚ ਨਮਾਜ਼ ਪੜ੍ਹਨ ਦੇ ਉੱਤੇ ਤਾਂ ਰੋਕ ਲਗਾ ਦਿੱਤੀ ਗਈ ਹੈ। ਇਹ ਪਹਿਲਾ ਸ਼ੁੱਕਰਵਾਰ ਬੀਤਿਆ ਸੀ ਪਿਛਲੇ ਹਫ਼ਤੇ ਜਦੋਂ ਇਸ ਦੇ ਉੱਤੇ ਰੋਕ ਲੱਗੀ ਸੀ, ਉਸ ਤੋਂ ਬਾਅਦ ਲਗਾਤਾਰ 3 ਦਿਨ ਤੱਕ ਇਹ ਰੋਕ ਲੱਗੀ ਰਹੀ। ਹਾਲੇ ਤੱਕ ਵੀ ਇਸ ਰੋਕ ਨੂੰ ਹਟਾਇਆ ਨਹੀਂ ਗਿਆ। ਮੰਨਿਆ ਜਾ ਰਿਹਾ ਹੈ ਕਿ ਪੱਛਮ ਬੰਗਾਲ ਦੇ ਭਾਜਪਾ ਦੇ ਜਿਹੜੇ ਮੁੱਖ ਮੰਤਰੀ ਨੇ ਹਿੰਦੂ ਧਰਮ ਦੇ ਹੱਕ ਦੇ ਵਿੱਚ ਫੈਸਲੇ ਲੈਣ ਵਾਲੇ ਸ਼ੁਭੇਂਦੂ ਅਧਿਕਾਰੀ ਨੇ ਇਸ ਫੈਸਲੇ ਦੀ ਹਮਾਇਤ ਕੀਤੀ ਹੈ ਤੇ ਕਿਹਾ ਹੈ ਕਿ ਸਰਕਾਰ ਕਿਸੇ ਧਰਮ ਦੇ ਪਾਲਣ ਕਰਨ ਤੋਂ ਨਹੀਂ ਰੋਕ ਰਹੀ ਹੈ, ਬਲਕਿ ਏਅਰਪੋਰਟ ਦੀ ਸੁਰੱਖਿਆ ਜ਼ਿਆਦਾ ਅਹਿਮ ਹੈ। ਇਸ ਕਰਕੇ ਜਿਹੜਾ ਕੌਮਾਂਤਰੀ ਸੁਰੱਖਿਆ ਨਿਯਮਾਂ ਦੇ ਮੁਤਾਬਕ ਕਿਸੇ ਵੀ ਰਨਵੇ ਦੇ 240 ਮੀਟਰ ਦੇ ਦਾਇਰੇ ਦੇ ਵਿੱਚ ਕੋਈ ਢਾਂਚਾ ਨਹੀਂ ਹੋਣਾ ਚਾਹੀਦਾ। ਇਸ ਕਰਕੇ ਬਾਂਕੜਾ ਏਅਰਪੋਰਟ ਮਸਜਿਦ ਰਨਵੇ ਤੋਂ ਮਹਿਜ 165 ਮੀਟਰ ਦੂਰੀ ਦੇ ਹੋਣ ਦੇ ਚੱਲਦਿਆਂ ਉੱਥੋਂ ਉਸ ਥਾਂ ਨੂੰ ਸ਼ਿਫਟ ਕਰਨਾ ਹੋਏਗਾ। ਵੈਸੇ ਅੱਜ ਤੱਕ ਇਸ ਮਸਜਿਦ ਦੇ ਚੱਲਦਿਆਂ ਕੋਲਕਾਤਾ ਹਵਾਈ ਅੱਡੇ ਤੇ ਕਦੇ ਕੋਈ ਸੁਰੱਖਿਆ ਦੀ ਸਮੱਸਿਆ ਆਈ ਨਹੀਂ ਸੀ, ਪਰ ਫਿਰ ਵੀ ਸਰਕਾਰ ਨੂੰ ਜਾਂ ਮੌਜੂਦਾ ਸਰਕਾਰ ਨੂੰ ਇਹ ਲੱਗ ਰਿਹਾ ਹੈ ਕਿ ਇੱਥੇ ਇਹ ਸਮੱਸਿਆ ਆ ਸਕਦੀ ਹੈ। ਕੋਲਕਾਤਾ ਏਅਰਪੋਰਟ ਦੀ ਸਥਾਪਨਾ ਤਾਂ 1924 ਚ ਹੋਈ ਸੀ, ਬਲਕਿ ਇਹ ਮਸਜਿਦ ਇੱਥੇ 1890 ਤੋਂ ਬਣੀ ਹੋਈ ਹੈ। ਇਹ ਉਹ ਹਿੱਸਾ ਸੀ ਜੋ ਅਨਵੰਡੇ ਬੰਗਾਲ ਦਾ ਸੀ ਤੇ ਉਸ ਤੋਂ ਬਾਅਦ ਉਧਰਲੇ ਪਾਸੇ ਪੂਰਬੀ ਪਾਕਿਸਤਾਨ ਰਹਿ ਗਿਆ, ਜਿਹੜਾ ਕਿ ਅੱਜ ਦੀ ਤਰੀਕ ਦੇ ਵਿੱਚ ਬੰਗਲਾਦੇਸ਼ ਹੈ। ਹਾਲਾਂਕਿ ਉਸ ਦੌਰ ਦੇ ਵਿੱਚ ਪਿੰਡ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਇਸ ਥਾਂ ਦੇ ਉੱਤੇ ਇਹ ਮਸਜਿਦ ਬਣਾਈ ਸੀ। ਇਸ ਮਸਜਿਦ ਦਾ ਨਾਮ ਗੌਰੀਪੁਰ ਜਾਮੇ ਮਸਜਿਦ ਰੱਖਿਆ ਗਿਆ ਸੀ। ਬਾਅਦ ਦੇ ਵਿੱਚ ਇਸ ਦਾ ਨਾਮ ਬਦਲ ਕੇ ਬਾਂਕੜਾ ਏਅਰਪੋਰਟ ਮਸਜਿਦ ਕਰ ਦਿੱਤਾ ਗਿਆ ਸੀ ਜਦੋਂ ਇੱਥੇ ਏਅਰਪੋਰਟ ਬਣ ਗਿਆ। ਦੱਸ ਦਈਏ ਕਿ ਬਾਂਕੜਾ ਮਸਜਿਦ ਦੇ ਵਿੱਚ ਜਾ ਕੇ ਨਮਾਜ਼ ਪੜ੍ਹਨ ਦੇ ਲਈ ਬੜੇ ਲੋਕ ਰੋਜ਼ਾਨਾ ਇੱਥੇ ਆਉਂਦੇ ਰਹੇ ਨੇ ਔਰ ਉਹਨਾਂ ਦੀ ਇਹ ਰੁਟੀਨ ਸੀ। ਪਰ ਹੁਣ ਖੈਰ ਪੱਛਮ ਬੰਗਾਲ ਦੀ ਸਰਕਾਰ ਹੈ ਤੇ ਉਹਨਾਂ ਦੇ ਰੂਲ ਨੇ। ਪੱਛਮ ਬੰਗਾਲ ਦੀ ਸਰਕਾਰ ਨੇ ਮਮਤਾ ਬੈਨਰਜੀ ਦੇ ਕਾਰਜਕਾਲ ਦੇ ਦਰਮਿਆਨ ਹੋਏ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਦੇ ਲਈ ਵੀ ਇੱਕ ਕਮਿਸ਼ਨ ਬਿਠਾ ਦਿੱਤਾ ਹੈ। ਇਸ ਦੀ ਅਗਵਾਈ ਕੋਲਕਾਤਾ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਵਿਸ਼ਵਜੀਤ ਬਸੂ ਕਰਨਗੇ। ਸੁਬਾਈ ਸਕੱਤਰੇਤ ਦੀ ਤਰਫ ਤੋਂ ਜਾਰੀ 10 ਜੁਲਾਈ ਨੂੰ ਇੱਕ ਪ੍ਰੈਸ ਨੋਟ ਦੇ ਵਿੱਚ ਦੱਸਿਆ ਗਿਆ ਹੈ ਕਿ ਕਮਿਸ਼ਨ ਸਾਲ 2011 ਤੋਂ ਲੈ ਕੇ ਇਸ ਸਾਲ ਤੱਕ ਯਾਨੀ 2026 ਦੇ ਮਈ ਮਹੀਨੇ ਤੱਕ ਸਿੱਖਿਆ, ਖਾਦ ਤੇ ਸਪਲਾਈ, ਰਾਹਤ ਤੇ ਐਮਰਜੈਂਸੀ ਪ੍ਰਬੰਧਨ, ਨਗਰ ਪਾਲਿਕਾ ਤੇ ਪੰਚਾਇਤ ਦੇ ਘੇਰੇ ਦੇ ਵਿੱਚ ਆਉਣ ਵਾਲੇ ਖੇਤਰਾਂ ਤੇ ਇਸ ਤੋਂ ਇਲਾਵਾ ਹੋਰ ਅਲੱਗ ਅਲੱਗ ਜਿਹੜੇ ਵਿਭਾਗ ਨੇ ਉਹਨਾਂ ਦੇ ਵਿੱਚ ਭ੍ਰਿਸ਼ਟਾਚਾਰਾਂ ਦੇ ਦੋਸ਼ਾਂ ਦੀ ਜਾਂਚ ਕਰੇਗਾ। ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰਿਸ਼ਵਤਖੋਰੀ ਤੇ ਹੋਰ ਮਾਮਲਿਆਂ ਦੀ ਜਾਂਚ, 100 ਦਿਨਾਂ ਦੇ ਵਿੱਚ ਰੁਜ਼ਗਾਰ ਦੀਆਂ ਯੋਜਨਾਵਾਂ ਦੇ ਅੰਦਰ ਗੜਬੜੀਆਂ, ਸੱਤਾ ਦਾ ਦੁਰਪਯੋਗ, ਮਿਡ ਡੇ ਮੀਲ ਦੇ ਵਿੱਚ ਗੜਬੜੀਆਂ, ਸਰਕਾਰੀ ਨੌਕਰੀਆਂ ਦੀ ਨਿਯੁਕਤੀਆਂ ਦੇ ਉੱਤੇ ਜਿਹੜੇ ਭ੍ਰਿਸ਼ਟਾਚਾਰ ਹੋਏ ਨੇ, ਇਹ ਸਾਰੇ ਦੋਸ਼ਾਂ ਦੀ ਜਾਂਚ ਕੀਤੀ ਜਾਏਗੀ। ਬਹਿਰਾਲ ਮੌਜੂਦਾ ਸੱਤਾਧਾਰੀ ਸਰਕਾਰ ਜਿਹੜੀ ਸਾਬਕਾ ਮੁੱਖ ਮੰਤਰੀ ਨੇ ਮਮਤਾ ਬੈਨਰਜੀ ਤੇ ਉਹਨਾਂ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ ਪਿੱਛੇ ਹੱਥ ਧੋ ਕੇ ਪੈ ਗਏ ਨੇ। ਉਧਰ ਉੱਤਰ ਪ੍ਰਦੇਸ਼ ਦੇ ਸਭ ਤੋਂ ਵਕਾਰੀ ਮੈਡੀਕਲ ਸੰਸਥਾਵਾਂ ਦੇ ਵਿੱਚੋਂ ਇੱਕ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਨੇ ਆਪਣੇ ਸਾਰੇ ਹੋਸਟਲਸ ਦੇ ਵਿੱਚੋਂ ਮਾਸਾਹਾਰੀ ਖਾਣਾ ਪਕਾਣ ਤੇ ਪਰੋਸਣ ਦੇ ਉੱਤੇ ਰੋਕ ਲਗਾ ਦਿੱਤੀ ਹੈ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਕੇਵਲ ਇੱਕ ਜਿਹੜੀ ਵਰਬਲ ਐਡਵਾਈਜ਼ਰੀ ਹੈ, ਸਟੂਡੈਂਟ ਚਾਹਣ ਤਾਂ ਆਨਲਾਈਨ ਆਰਡਰ ਕਰਕੇ ਆਪਣੇ ਕਮਰਿਆਂ ਦੇ ਵਿੱਚ ਅਲੱਗ ਤੋਂ ਨੌਨ ਵੈਜ ਖਾਣਾ ਮੰਗਵਾ ਸਕਦੇ ਨੇ। ਉਂਝ ਦੱਸ ਦਈਏ ਕਿ KGMU ਯਾਨੀ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਕੁੱਲ 18 ਹੋਸਟਲ ਨੇ, ਕਰੀਬ 2500 ਸਟੂਡੈਂਟ ਇੱਥੇ ਰਹਿੰਦੇ ਨੇ ਔਰ ਫਿਲਹਾਲ ਕਿਹਾ ਜਾ ਰਿਹਾ ਹੈ ਕਿ ਮੈਸ ਦੇ ਅੰਦਰ ਤਾਂ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਸ਼ਾਕਾਹਾਰੀ ਭੋਜਨ ਹੀ ਦਿੱਤਾ ਜਾਏਗਾ। ਇਸ ਤੋਂ ਇਲਾਵਾ ਡਾਕਟਰ ਆਫ ਮੈਡੀਸਨ ਦੇ ਸਟੂਡੈਂਟਸ ਦੇ ਲਈ ਜਿਹੜੇ ਸੈਟੇਲਾਈਟ ਫਲੈਟ ਨੇ ਉਹ ਹੈਗੇ, ਉਹ ਵੀ ਹੋਸਟਲ ਨੇ, ਪਰ ਉੱਥੇ ਆਪਣਾ ਉਹਨਾਂ ਨੂੰ ਕਿਚਨ ਦਿੱਤਾ ਜਾਂਦਾ ਹੈ, ਉੱਥੇ ਉਹਨਾਂ ਨੂੰ ਕੁਝ ਵੀ ਪਕਾਉਣ ਤੋਂ ਰੋਕਿਆ ਨਹੀਂ ਜਾਏਗਾ। ਹਾਲਾਂਕਿ ਯੂਨੀਵਰਸਿਟੀ ਦਾ ਫੈਸਲਾ ਅਜਿਹੇ ਸਮੇਂ 'ਚ ਆਇਆ ਜਦੋਂ ਇੱਕ ਦਿਨ ਪਹਿਲਾਂ ਹੀ KGMU ਦੇ 22ਵੇਂ ਜਿਹੜਾ ਕਨਵੈਨਸ਼ਨ ਪ੍ਰੋਗਰਾਮ ਸੀ ਉਸ ਦੇ ਵਿੱਚ ਉੱਤਰ ਪ੍ਰਦੇਸ਼ ਦੀ ਰਾਜਪਾਲ ਤੇ ਯੂਨੀਵਰਸਿਟੀ ਦੀ ਕੁਲਪਤੀ ਜਾਂ ਚਾਂਸਲਰ ਜਿਨ੍ਹਾਂ ਨੂੰ ਕਿਹਾ ਜਾਂਦਾ ਆਨੰਦੀਬੇਨ ਪਟੇਲ, ਉਹਨਾਂ ਨੇ ਵਿਦਿਆਰਥੀਆਂ ਦੇ ਨਾਲ ਉਹਨਾਂ ਦੀ ਮੈਸ ਦਾ ਜ਼ਿਕਰ ਕਰਦਿਆਂ ਹੋਇਆਂ ਨੌਨ ਵੈਜ ਖਾਣੇ ਦੇ ਉੱਤੇ ਟਿੱਪਣੀ ਕੀਤੀ ਸੀ। ਆਨੰਦੀਬੇਨ ਪਟੇਲ ਨੇ ਕਿਹਾ ਸੀ ਕਿ ਰਾਜ ਭਵਨ ਦੀ ਟੀਮ ਨੇ ਯੂਨੀਵਰਸਿਟੀ ਦੀ 3 ਮੈਸ ਦਾ ਨਿਰੀਖਣ ਕੀਤਾ ਹੈ ਤੇ ਪਾਇਆ ਹੈ ਕਿ ਉੱਥੇ ਨੌਨ ਵੈਜ ਬੰਦ ਹੈ। ਇੱਕ ਜਗ੍ਹਾ ਤਾਂ ਐਕਸਪਾਇਰਡ ਮਸਾਲਿਆਂ ਦਾ ਪ੍ਰਯੋਗ ਵੀ ਕੀਤਾ ਜਾ ਰਿਹਾ ਸੀ। ਰਾਜਪਾਲ ਦੇ ਇਸ ਸੰਬੋਧਨ ਤੋਂ ਬਾਅਦ ਹੀ ਹੋ ਸਕਦਾ ਹੈ ਕਿ KGMU ਨੇ ਇਹ ਫੈਸਲਾ ਲਿਆ ਹੋਵੇ। ਉੱਥੇ ਇੱਕ ਖਬਰ ਭਾਰਤ ਦੀ ਬਰਤਾਨੀਆ ਤੋਂ ਵੀ ਸਾਹਮਣੇ ਆਈ ਹੈ ਜਿੱਥੇ ਲਾਰੈਂਸ ਬਿਸ਼ਨੋਈ ਗੈਂਗ ਦੇ ਉੱਤੇ, ਮਾਫ ਕਰਨਾ ਅਮਰੀਕਾ ਤੋਂ, ਜਿਹੜੇ ਭਾਰਤ ਦੇ ਤਰਫ ਤੋਂ ਹੁਣ ਟਿੱਪਣੀ ਸਾਹਮਣੇ ਆਈ ਹੈ। ਲਾਰੈਂਸ ਬਿਸ਼ਨੋਈ ਗੈਂਗ ਦੇ ਉੱਤੇ ਅਮਰੀਕਾ ਦੇ ਵਿੱਚ ਦਾਇਰ ਦੋਸ਼ ਪੱਤਰਾਂ ਨੂੰ ਲੈ ਕੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਆਪਣਾ ਬਿਆਨ ਦਿੱਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਹਫਤਾਵਾਰੀ ਪ੍ਰੈਸ ਬਰੀਫ ਦੇ ਵਿੱਚ ਕਿਹਾ ਕਿ ਅਮਰੀਕਾ ਦਾ ਕਾਨੂੰਨ ਐਨਫੋਰਸਮੈਂਟ ਡਾਇਰੈਕਟੋਰੇਟ ਏਜੰਸੀਆਂ ਜਾਂ ਦੂਸਰੀਆਂ ਭਾਰਤ ਦੀਆਂ ਏਜੰਸੀਆਂ ਦੇ ਕੰਮਾਂ ਦੇ ਵਿੱਚ ਦਖਲ ਨਹੀਂ ਦੇ ਸਕਦਾ। ਅਸੀਂ ਕਈ ਦੇਸ਼ਾਂ ਦੇ ਨਾਲ ਕੌਮਾਂਤਰੀ ਸੰਗਠਿਤ ਅਪਰਾਧ ਨੈਟਵਰਕ ਦੇ ਖਿਲਾਫ ਕਾਰਵਾਈਆਂ ਦੀ ਜਾਣਕਾਰੀ ਉਹਨਾਂ ਨੂੰ ਦਿੰਦੇ ਰਹਿੰਦੇ ਹਾਂ। ਉਹਨਾਂ ਕਿਹਾ ਕਿ ਭਾਰਤ ਲਗਾਤਾਰ ਇਹ ਕਹਿੰਦਾ ਰਿਹਾ ਹੈ ਕਿ ਕੌਮਾਂਤਰੀ ਸੰਗਠਿਤ ਅਪਰਾਧ, ਅੱਤਵਾਦ, ਮਾਦਕ ਪਦਾਰਥਾਂ ਦੀ ਤਸਕਰੀ, ਮਨੁੱਖੀ ਤਸਕਰੀ, ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਤੇ ਇਸ ਦੇ ਨਾਲ ਜੁੜੇ ਹੋਏ ਅਪਰਾਧਕ ਨੈਟਵਰਕ ਅੱਜ ਸਾਡੇ ਸਮਾਜ ਦੇ ਲਈ ਗੰਭੀਰ ਖਤਰਾ ਨੇ। ਹਾਲਾਂਕਿ ਭਾਰਤ ਤੇ ਅਮਰੀਕਾ ਦੇ ਦਰਮਿਆਨ ਮਜ਼ਬੂਤ ਸੰਬੰਧ ਹੈਗੇ ਨੇ, ਸਹਿਯੋਗ ਬਣੇ ਹੋਏ ਨੇ। ਭਾਰਤ ਤੇ ਅਮਰੀਕਾ ਦੀਆਂ ਕਈ ਏਜੰਸੀਆਂ ਲਗਾਤਾਰ ਇਸ ਦੇ ਉੱਤੇ ਰਲ ਕੇ ਕੰਮ ਕਰ ਰਹੀਆਂ ਨੇ, ਪਰ ਇਸ ਮਾਮਲੇ ਦੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਅਮਰੀਕਾ ਨੂੰ ਸਪੁਰਦ ਨਹੀਂ ਕੀਤਾ ਜਾ ਸਕਦਾ। ਹਰਦੀਪ ਸਿੰਘ ਨਿੱਜਰ ਦੀ ਕਤਲ ਦੇ ਲਈ ਲਾਰੈਂਸ ਬਿਸ਼ਨੋਈ ਗੈਂਗ ਨੂੰ ਜ਼ਿੰਮੇਦਾਰ ਠਹਿਰਾਏ ਜਾਣ ਤੋਂ ਬਾਅਦ ਜਾਰੀ ਹੋਏ ਅਮਰੀਕਾ ਦੇ ਇਸ ਬਿਆਨ ਦੇ ਉੱਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ, ਜਿਹੜੀ ਕਿ ਕੈਨੇਡਾ ਦੀ ਪੁਲਿਸ ਹੈ, ਉਸ ਦੇ ਡਿਪਟੀ ਕਮਿਸ਼ਨਰ ਦੀਆਂ ਟਿੱਪਣੀਆਂ ਦੇ ਉੱਤੇ ਵੀ ਧਿਆਨ ਦਿੱਤਾ। ਭਾਰਤ ਅੱਤਵਾਦ ਤੇ ਕੌਮਾਂਤਰੀ ਸੰਗਠਿਤ ਅਪਰਾਧਾਂ ਦੇ ਨਾਲ ਨਜਿੱਠਣ ਦੇ ਲਈ ਦੇਸ਼ਾਂ ਦੇ ਨਾਲ ਅਲੱਗ ਅਲੱਗ ਦੇਸ਼ਾਂ ਦੇ ਨਾਲ ਸਾਂਝੇਦਾਰੀ ਕਰਨ ਦੇ ਲਈ ਵਚਨਬੱਧ ਹੈ। ਪਿਛਲੇ ਦਿਨੀ ਅਮਰੀਕਾ ਨੇ ਭਾਰਤ ਦੀ ਜੇਲ੍ਹ ਦੇ ਵਿੱਚ ਬੰਦ ਲਾਰੈਂਸ ਬਿਸ਼ਨੋਈ ਗੈਂਗ ਸਣੇ ਤਿੰਨ ਸਮੂਹਾਂ ਦੇ ਉੱਤੇ ਐਕਸ਼ਨ ਲੈਂਦਿਆਂ ਹੋਇਆਂ 24 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਭਾਰਤ ਦੇ ਵਿੱਚ ਬੰਦ ਵਿਅਕਤੀ ਜਿਹੜੇ ਲਾਰੈਂਸ ਬਿਸ਼ਨੋਈ ਸਣੇ ਨੇ ਉਹਨਾਂ ਨੂੰ ਅਮਰੀਕਾ ਦੇ ਸਪੁਰਦ ਕਰਨ ਦੀ ਗੱਲ ਵੀ ਕੀਤੀ ਜਾ ਰਹੀ ਹੈ। ਉਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਹੁਣ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਉਹੀ ਮੱਧ ਪੂਰਬ ਦੀ ਖਬਰ ਜਿਸ ਦਾ ਅਸਰ ਤੁਹਾਨੂੰ ਦੱਸਿਆ ਕਿ ਭਾਵੇਂ ਡੋਨਲਡ ਟਰੰਪ ਕਰ ਰਹੇ ਹੋਣ ਜਾਣ ਬੁੱਝ ਕੇ ਜਾਂ ਜਿਵੇਂ ਮਰਜ਼ੀ, ਜਿਵੇਂ ਕੱਲ੍ਹ ਦੇ ਬਿਆਨ ਦੇ ਵਿੱਚ ਵੀ ਉਹ ਕਹਿ ਚੁੱਕੇ ਨੇ ਕਿ ਸਾਨੂੰ ਮੱਧ ਪੂਰਬ ਦੀਆਂ ਸਮੱਸਿਆਵਾਂ ਤੋਂ ਕੋਈ ਲੈਣਾ ਦੇਣਾ ਨਹੀਂ ਹੈ। ਵੈਨਜ਼ੂਏਲਾ ਨੂੰ ਰਲਾ ਕੇ ਤਾਂ ਸਾਡੇ ਕੋਲ ਆਪਣੀ ਤੇਲ ਦੀ ਸਪਲਾਈ ਇੰਨੀ ਕੁ ਹੈਗੀ ਹੈ ਕਿ ਅਮਰੀਕਾ ਆਪਣਾ ਗੁਜ਼ਾਰਾ ਬੜੇ ਆਰਾਮ ਦੇ ਨਾਲ ਕਰ ਸਕਦਾ ਹੈ। ਪਰ ਮੱਧ ਪੂਰਬ ਦੇ ਵਿੱਚ ਜੰਗ ਛੇੜ ਕੇ ਉਹ ਬਾਕੀ ਦੁਨੀਆਂ ਦੇ ਨਾਲ ਅਜਿਹਾ ਕਿਉਂ ਵਰਤਾਰਾ ਕਰ ਰਹੇ ਨੇ, ਇਸ ਦੇ ਬਾਰੇ ਹਾਲੇ ਤੱਕ ਆਸਟ੍ਰੇਲੀਆ ਸਣੇ ਦੁਨੀਆਂ ਦੇ ਦੂਜੇ ਮੁਲਕ ਪੁੱਛ ਵੀ ਨਹੀਂ ਪਾ ਰਹੇ ਨੇ। ਪਰ ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਖਰਾਬ ਹੋ ਸਕਦੇ ਨੇ ਜਾਂ ਨਹੀਂ, ਇਸ ਦੇ ਉੱਤੇ NRMA ਦੇ ਬੁਲਾਰੇ ਪੀਟਰ ਖੌਰੀ ਨੇ ਇੱਕ ਮੀਡੀਆ ਬਿਆਨ ਜਾਰੀ ਕੀਤਾ ਮੰਗਲਵਾਰ ਦੁਪਹਿਰ ਬਾਅਦ। ਉਹਨਾਂ ਕਿਹਾ ਕਿ 20% ਟੈਕਸ ਲਗਾਉਣ ਦੀ ਪਹਿਲਾਂ ਜਿਹੜੀ ਗੱਲ ਕੀਤੀ ਸੀ ਟਰੰਪ ਨੇ ਉਹ ਤਾਂ ਬੇਮਾਇਨੇ ਆ। ਖੈਰ ਉਸ ਉਹ ਬਿਆਨ ਤੋਂ ਤਾਂ ਹੁਣ ਟਰੰਪ ਆਪ ਹੀ ਮੁੱਕਰ ਗਏ ਨੇ, ਪਰ ਇਸ ਦਰਮਿਆਨ ਏਸ਼ੀਆਈ ਬਾਜ਼ਾਰਾਂ ਦੇ ਉੱਤੇ ਇਸ ਤੇ ਅਸਰ ਜ਼ਰੂਰ ਦੇਖਣ ਨੂੰ ਮਿਲੇ ਸੀ। ਕਰੂਡ ਆਇਲ ਦੀ ਕੀਮਤ ਬਾਜ਼ਾਰ ਦੇ ਵਿੱਚ ਵੱਧ ਕੇ ਕੱਲ੍ਹ ਦੇ ਦਿਨ $85 ਪ੍ਰਤੀ ਬੈਰਲ ਤੱਕ ਚਲੀ ਗਈ ਸੀ। ਯਾਨੀ ਆਸਟ੍ਰੇਲੀਅਨ ਡਾਲਰ ਦੇ ਵਿੱਚ ਜੇਕਰ ਇਸ ਦੀ ਤੁਲਨਾ ਕਰੀਏ ਤਾਂ ਇਹ $122 ਤੱਕ ਜਾ ਚੁੱਕੀ ਹੈ ਪ੍ਰਤੀ ਬੈਰਲ ਕੀਮਤਾਂ। ਯਾਨੀ ਕਿ ਇੱਕ ਵਾਰ ਫਿਰ ਤੋਂ ਇੱਕ ਵਾਰ ਜਿਹੜੀਆਂ ਇਹ $70 ਨੂੰ ਅੱਖ ਲਗਾ ਗਈਆਂ ਸੀ ਕੀਮਤਾਂ, ਉਹ ਫਿਰ ਤੋਂ ਵਾਪਸ ਉੱਤੇ ਨੂੰ ਚੜ ਰਹੀਆਂ ਨੇ। ਐਕਸਾਈਜ਼ ਦੀ ਜਿਹੜੀ ਫਿਊਲ ਡਿਸਕਾਊਂਟ ਜਿਹੜਾ ਆਸਟ੍ਰੇਲੀਆ ਸਰਕਾਰ ਦੀ ਤਰਫ ਤੋਂ ਦਿੱਤਾ ਜਾ ਰਿਹਾ 16 ਸੈਂਟ ਹਰ ਇੱਕ ਲੀਟਰ ਦੇ ਪਿੱਛੇ ਪੈਟਰੋਲ ਦੇ ਉੱਤੇ, ਉਹ ਵੀ ਡਿਸਕਾਊਂਟ 2 ਅਗਸਤ ਨੂੰ ਖਤਮ ਹੋ ਜਾਣਾ। ਪਹਿਲਾਂ 32 ਸੈਂਟ ਵਾਲਾ ਡਿਸਕਾਊਂਟ ਵੀ ਜਿਹੜਾ ਸੀ ਉਹ ਜੂਨ ਮਹੀਨੇ ਦੀ 30 ਤਰੀਕ ਨੂੰ ਖਤਮ ਹੋ ਗਿਆ ਸੀ। ਸਵਾਲ ਹੁਣ ਇੱਥੇ ਇਹ ਉੱਠਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਤੇ ਇਜ਼ਰਾਈਲ ਤਾਂ ਹਟਦੇ ਨਜ਼ਰ ਨਹੀਂ ਆ ਰਹੇ, ਈਰਾਨ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ, ਤਾਂ ਅਜੇ ਇਹਦੇ ਵਿੱਚ ਮੱਧ ਪੂਰਬ ਦਾ ਇਹ ਸੰਕਟ ਜੇ ਬਰਕਰਾਰ ਰਹਿੰਦਾ ਤਾਂ ਕੀ ਤੇਲ ਦੀ ਸਪਲਾਈ ਦਾ ਸੰਕਟ ਔਰ ਤੇਲ ਦੀ ਮਹਿੰਗਾਈ ਦਾ ਸੰਕਟ ਵੀ ਬਰਕਰਾਰ ਰਹੇਗਾ? ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਆਸਟ੍ਰੇਲੀਆ 'ਚ ਇਹ ਸਵਾਲ ਉੱਠਦਾ ਹੈ ਕਿ ਕੀ ਸਰਕਾਰ ਇੱਕ ਵਾਰ ਫਿਰ ਤੋਂ ਇਹ ਇਸ ਕਿਸਮ ਦੀ ਐਕਸਾਈਜ਼ ਡਿਊਟੀ ਦੇ ਉੱਤੇ ਕਟੌਤੀ ਜਿਹੜੀ ਹੈ ਕਰ ਸਕਦੀ ਹੈ। ਆਸਟ੍ਰੇਲੀਆ ਆਪਣੇ ਮਾੜੇ ਦੌਰ ਦੇ ਵਿੱਚ ਨਹੀਂ ਹੈ, ਹਾਲਾਂਕਿ ਦੁਨੀਆ ਭਰ ਦੇ ਵਿੱਚ ਵੀ ਫੈਲੇ ਹੋਏ ਇਸ ਮਾੜੇ ਦੌਰ ਦੇ ਵਿੱਚ ਆਸਟ੍ਰੇਲੀਆ ਨੇ ਖੁਦ ਨੂੰ ਬਚਾ ਕੇ ਰੱਖਿਆ। ਐਕਟਿੰਗ ਐਨਰਜੀ ਮਿਨਿਸਟਰ ਜੈਸਨ ਕਲੇਰ ਨੇ ਕੱਲ੍ਹ ਦੇ ਦਿਨ ABC ਰੇਡੀਓ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਦੇ ਕੋਲ ਹਾਲੇ ਵੀ 41 ਦਿਨ ਦਾ ਪੈਟਰੋਲ ਹੈ। ਡੀਜ਼ਲ ਤੇ ਜੈੱਟ ਫਿਊਲ ਦੀ ਵੀ ਗੱਲ ਕਰੀਏ ਤਾਂ ਉਹ ਵੀ 37 ਦਿਨਾਂ ਤੱਕ ਦੀ ਸਪਲਾਈ ਸਾਡੇ ਕੋਲ ਮੌਜੂਦ ਹੈਗੀ ਹੈ। ਪਹਿਲਾਂ ਆਸਟ੍ਰੇਲੀਆ ਦੇ ਕੋਲ ਇਸ ਜੰਗ ਤੋਂ ਪਹਿਲਾਂ 29 ਦਿਨਾਂ ਦੀ ਪੈਟਰੋਲ ਦੀ ਸਪਲਾਈ ਸੀ ਤੇ 26 ਦਿਨਾਂ ਦੀ ਡੀਜ਼ਲ ਤੇ ਜੈੱਟ ਫਿਊਲ ਦੀ ਸਪਲਾਈ ਸੀ। ਯਾਨੀ ਕਿ ਉਸ ਦੇ ਨਾਲੋਂ ਤਾਂ ਅਸੀਂ ਬਿਹਤਰ ਸਥਿਤੀ 'ਚ ਹੈ। ਅਸੀਂ ਹੁਣ ਮੈਕਸੀਕੋ ਤੋਂ ਅਮਰੀਕਾ ਤੋਂ ਤੇਲ ਲੈ ਰਹੇ ਹਾਂ, ਹੋਰ ਵੀ ਜਿਹੜੀਆਂ ਥਾਵਾਂ ਨੇ ਜਿੱਥੋਂ ਜਿੱਥੋਂ ਸਾਡੀਆਂ ਸਪਲਾਈ ਲੋੜਾਂ ਪੂਰੀਆਂ ਹੋ ਸਕਦੀਆਂ ਨੇ ਉੱਥੋਂ ਕਰ ਰਹੇ ਹਾਂ। ਪਰ ਕਿਉਂਕਿ ਟਰਾਂਸਪੋਰਟੇਸ਼ਨ ਕੋਸਟ ਵਧੀ ਹੈ ਆਸਟ੍ਰੇਲੀਆ ਦੀ, ਯਾਨੀ ਕਿ ਜਿਹੜਾ ਮੱਧ ਪੂਰਬ ਤੱਕ ਦਾ ਜਿਹੜਾ ਇੱਕ ਰਾਹਦਾਰੀ ਸੀ ਉਹ ਆਸਟ੍ਰੇਲੀਆ ਨੂੰ ਹਾਲੇ ਥੋੜ੍ਹੀ ਲਾਗੇ ਪੈਂਦੀ ਸੀ। ਹੁਣ ਜਦੋਂ ਵੈਨਜ਼ੂਏਲਾ ਵਾਲਾ ਤੇਲ ਅਮਰੀਕਾ ਤੋਂ ਲੈ ਕੇ ਆਉਣਾ ਜਾਂ ਮੈਕਸੀਕੋ ਤੋਂ ਲੈ ਕੇ ਆਉਣਾ, ਅਜਿਹੇ ਦੇ ਵਿੱਚ ਆਸਟ੍ਰੇਲੀਆ ਦੇ ਲਈ 32 ਸੈਂਟ ਪ੍ਰਤੀ ਲੀਟਰ ਦੀ ਐਕਸਾਈਜ਼ ਡਿਊਟੀ ਦੇਣੀ ਤਾਂ ਮੁਸ਼ਕਲ ਹੋ ਸਕਦੀ ਹੈ। ਪਰ ਸਰਕਾਰ ਕੀ ਇੱਕ ਵਾਰ ਫਿਰ ਤੋਂ ਰਾਹਤ ਦੇ ਸਕਦੀ ਹੈ 2 ਅਗਸਤ ਤੋਂ ਬਾਅਦ? ਇਸ ਸਵਾਲ ਦੇ ਜਵਾਬ ਦੇ ਉੱਤੇ ਹਾਲੇ ਤੱਕ ਸਰਕਾਰ ਦੀ ਤਰਫ ਤੋਂ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ। ਪਰ ਅਜਿਹਾ ਨਹੀਂ ਹੈ ਕਿ ਸਰਕਾਰ ਦੇ ਕੋਲ ਕਾਬਲੀਅਤ ਨਹੀਂ ਹੈ ਜਾਂ ਪੈਸੇ ਨਹੀਂ ਨੇ। ਸਰਕਾਰ ਦੇਣਾ ਚਾਹੇ ਤਾਂ ਦੇ ਸਕਦੀ ਹੈ, ਪਰ ਉਹ ਨਿਰਭਰ ਕਰੇਗਾ ਕਿ ਉਸ ਵਕਤ ਫਿਊਲ ਕ੍ਰਾਈਸਿਸ ਕਿੰਨੀ ਦੇਰ ਦੇ ਲਈ, ਕਿਉਂਕਿ ਜੇਕਰ ਕ੍ਰਾਈਸਿਸ ਇਸ ਤਰੀਕੇ ਦੇ ਨਾਲ ਦਿਖ ਰਹੇ ਹੋਣ ਕੌਮਾਂਤਰੀ ਪੱਧਰ ਦੇ ਉੱਤੇ ਕਿ ਉਹ ਕੁਝ ਦਿਨਾਂ ਦੀ ਗੱਲ ਨੇ, ਤੇ ਫਿਰ ਸਰਕਾਰਾਂ ਇਸ ਕਿਸਮ ਦੇ ਵਿਚਾਰ ਬਣਾ ਵੀ ਲੈਂਦੀਆਂ ਨੇ। ਖੈਰ ਇਸ ਖਬਰ ਤੋਂ ਅੱਗੇ ਹੁਣ ਸਰਕਾਰ ਦਾ ਧੰਨਵਾਦ ਵੀ ਕਰਦੇ ਚਲੋ, ਜਿੱਥੇ ਇਹ ਕਿਹਾ ਜਾ ਰਿਹਾ ਹੈ ਕਿ ਦੇਸ਼ ਦੀ ਬੈਲੈਂਸ ਸ਼ੀਟ ਉਹ ਥੋੜੀ ਜਿਹੀ ਸਹੀ ਪਰ ਇੰਪਰੂਵ ਜ਼ਰੂਰ ਹੋਈ ਹੈ। ਉਸ ਦੀ ਵਜ੍ਹਾ ਇੰਡੀਪੈਂਡੈਂਟ ਪਾਰਲੀਮੈਂਟਰੀ ਬਜਟ ਆਫਿਸ ਦੀ ਤਰਫ ਤੋਂ ਜਾਰੀ ਇੱਕ ਰਿਪੋਰਟ ਦੇ ਆਧਾਰ ਨੂੰ ਮੰਨਿਆ ਜਾ ਸਕਦਾ, ਜਿਸ ਦੇ ਵਿੱਚ ਕਿਹਾ ਗਿਆ ਕਿ ਲੇਬਰ ਪਾਰਟੀ ਨੇ ਬੇਸ਼ੱਕ ਟੈਕਸ ਦੇ ਵਿੱਚ ਕਟੌਤੀਆਂ ਕੀਤੀਆਂ ਨੇ ਆਸਟ੍ਰੇਲੀਅਨ ਲੋਕਾਂ ਨੇ, ਪਰ ਪਿਛਲੇ 10 ਸਾਲਾਂ ਦੇ ਨਾਲੋਂ ਟੈਕਸ ਜਿਹੜਾ ਉਹ ਬਿਹਤਰ ਵੀ ਹੋਇਆ ਹੈ। ਔਰ ਟੈਕਸ ਪਾਲਿਸੀਆਂ ਜੇਕਰ ਏਦਾਂ ਹੀ ਰਹਿਣ ਬਿਲਕੁਲ ਨਾ ਛੇੜਿਆ ਜਾਵੇ ਤਾਂ ਜਿਹੜਾ $336 billion ਦਾ ਟੈਕਸ, ਇਨਕਮ ਟੈਕਸ, ਪਰਸਨਲ ਟੈਕਸ ਜਿਹੜਾ ਵਸੂਲਿਆ ਜਾ ਸਕਦਾ 2026 ਤੋਂ ਲੈ ਕੇ 2037 ਤੱਕ ਦੇ ਦਰਮਿਆਨ। ਔਰ ਇਹ ਇੱਕ ਵੱਡਾ ਜਿਹੜਾ ਉਹ ਬਦਲਾਅ ਵੀ ਹੋਏਗਾ। ਔਰ ਇਸ ਦੇ ਇਸ ਵੈਸੇ ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਸਰਕਾਰ ਦਾ ਰੈਵਨਿਊ ਹੈ ਉਹ ਇਨਕਮ ਟੈਕਸ ਚੋਂ ਹੀ ਹੁੰਦਾ, ਪਰਸਨਲ ਇਨਕਮ ਟੈਕਸ ਦੇ ਵਿੱਚੋਂ। ਜਿਹੜੇ ਇੰਡੀਵਿਜੁਅਲ ਇਨਕਮ ਟੈਕਸ ਹੁੰਦੇ ਨੇ, ਯਾਨੀ ਕਿ ਹਰ ਉਹ ਵਿਅਕਤੀ ਜਿਹੜਾ ਆਸਟ੍ਰੇਲੀਆ ਦੇ ਵਿੱਚ ਟੈਕਸ ਭਰਦਾ ਹੈ, 2029-30 ਦੇ ਦਰਮਿਆਨ 53% ਟੈਕਸ ਜਿਹੜਾ ਇਹ ਵਧੇਗਾ। ਉਸਦੇ ਕਾਰਨ ਕੀ ਨੇ? ਆਸਟ੍ਰੇਲੀਆ ਦੇ ਵਿੱਚ ਬੇਸ਼ੱਕ ਸਰਕਾਰ ਨੇ ਜਿਹੜੀ ਲੋਐਸਟ ਟੈਕਸ ਬ੍ਰੈਕਟ ਹੈ ਉਸ ਦੇ ਵਿੱਚ 1% ਦੀ ਕਟੌਤੀ ਕੀਤੀ ਸੀ। ਤੁਹਾਡੇ ਤੱਕ ਜੁਲਾਈ ਅਪਡੇਟਸ ਦੇ ਵਿੱਚ ਇਹ ਖਬਰ ਸਾਂਝੀ ਕੀਤੀ ਸੀ ਕਿ ਹੁਣ 16% ਦੀ ਬਜਾਏ ਤੁਹਾਨੂੰ 15% ਟੈਕਸ ਹੀ ਦੇਣਾ ਪਏਗਾ ਲੋਐਸਟ ਟੈਕਸ ਬ੍ਰੈਕਟ ਦੇ ਉੱਤੇ। ਪਰ ਸਰਕਾਰ ਨੇ ਨਾਲ ਹੀ ਤਨਖਾਹਾਂ ਵੀ ਵਧਾ ਦਿੱਤੀਆਂ। ਇਸ ਨੂੰ ਕਿਹਾ ਜਾਂਦਾ ਹੈ ਬ੍ਰੈਕਟ ਕਰੀਪ, ਯਾਨੀ ਕਿ ਘੱਟੋ ਘੱਟ ਤਨਖਾਹ ਜਿਹੜੇ ਆਸਟ੍ਰੇਲੀਆ ਦੇ ਵਿੱਚ ਹਾਸਲ ਕਰ ਰਹੇ ਨੇ, $26 ਤੱਕ ਦੀ ਵੀ ਤਨਖਾਹ ਜਿਹੜੇ ਲੋਕ ਆਸਟ੍ਰੇਲੀਆ 'ਚ ਹਾਸਲ ਕਰ ਰਹੇ ਨੇ, ਉਹ ਵੀ ਜੇ ਬਕਾਇਦਾ ਕੰਮ ਕਰਦੇ ਰਹਿਣ, 35 ਤੋਂ 38 ਘੰਟੇ ਵੀ ਕੰਮ ਕਰਨ, ਤਾਂ ਵੀ ਉਹ $50,000-$55,000 ਕਮਾ ਰਹੇ ਨੇ, ਯਾਨੀ ਕਿ ਉਹ ਵੀ ਇਸ ਟੈਕਸ ਬ੍ਰੈਕਟ ਦੇ ਦਾਇਰੇ ਦੇ ਵਿੱਚ ਆ ਰਹੇ ਨੇ। ਇਸ ਤਰੀਕੇ ਦੇ ਨਾਲ ਆਸਟ੍ਰੇਲੀਆ 'ਚ ਲਗਭਗ ਹਰ ਇੱਕ ਵਿਅਕਤੀ, ਯਾਨੀ ਘੱਟੋ ਘੱਟ ਤਨਖਾਹ ਤੇ ਕੰਮ ਕਰਨ ਵਾਲਾ ਵਿਅਕਤੀ ਵੀ ਆਸਟ੍ਰੇਲੀਆ 'ਚ ਬਿਹਤਰ ਜਿਹੜੀਆਂ ਟੈਕਸ ਸਰਕਾਰ ਨੂੰ ਅਦਾ ਕਰ ਰਿਹਾ। ਔਰ ਇਸ ਦੇ ਨਾਲ ਇਹ ਹਿਸਟੋਰੀਕਲ ਹਾਈ ਲੈਵਲ ਦੇ ਉੱਤੇ ਜਿਹੜਾ 2027-28 ਦਾ ਟੈਕਸ ਹੋਏਗਾ ਉਹ ਜਾਏਗਾ, ਯਾਨੀ ਕਿ PBO ਨੂੰ ਇਹ ਅੰਦਾਜ਼ਾ ਹੈ ਕਿ 2034 ਤੇ 2035 ਦੇ ਵਿੱਤੀ ਵਰੇ ਤੱਕ ਜਾਂਦਿਆਂ ਦੇਸ਼ ਦੀ ਬੈਲੈਂਸ ਸ਼ੀਟ ਦੇ ਵਿੱਚ ਜਿਹੜੀ ਲਗਾਤਾਰ ਥੱਲੇ ਡਿੱਗਦੀ ਜਾ ਰਹੀ ਸੀ ਉਸ ਦੇ ਵਿੱਚ ਸੁਧਾਰ ਹੋਏਗਾ। ਦੂਸਰਾ ਇੱਕ ਵੱਡਾ ਕਾਰਨ ਜਿਸਦੀ ਹੋ ਸਕਦਾ ਹੈ ਕਿ ਰਾਈਟ ਵਿੰਗਰ ਮੀਡੀਆ ਜ਼ਿਕਰ ਨਾ ਕਰੇ, ਉਹ ਹੈ ਮਾਈਗ੍ਰੇਸ਼ਨ। ਜਿੱਥੇ ਮਾਈਗ੍ਰੇਸ਼ਨ ਦੇ ਪੌਲਿਨ ਹੈਨਸਨ ਜਾਂ ਕੁਝ ਹੋਰਨਾਂ ਪਾਰਟੀਆਂ ਦੀ ਤਰਫ ਤੋਂ ਆਪਣੇ ਨੁਕਸਾਨ ਦੱਸੇ ਜਾਂਦੇ ਨੇ, ਉੱਥੇ ਮਾਈਗ੍ਰੇਸ਼ਨ ਦਾ ਫਾਇਦਾ ਇਹ ਹੈ ਕਿ ਇਸ ਦੇ ਨਾਲ ਸਿੱਖਿਆ ਤੇ ਅਲੱਗ ਅਲੱਗ ਖੇਤਰਾਂ ਦੇ ਵਿੱਚ ਪੈਸੇ ਦਾ ਜਿਹੜਾ ਉਹ ਫਲੋ ਵਧਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਵਧੇਗਾ। ਜੇਕਰ ਮਾਈਗ੍ਰੇਸ਼ਨ 235,000 ਦੇ ਸਾਲਾਨਾ ਇਨਟੇਕ ਦੇ ਉੱਤੇ ਬਣੀ ਰਹਿੰਦੀ ਹੈ ਅਗਲੇ 10 ਸਾਲਾਂ ਦੇ ਵਿੱਚ, ਤਾਂ ਇਸ ਆਬਾਦੀ ਵਾਧੇ ਦੇ ਨਾਲ ਹੋਰ ਪੈਸਾ ਵੀ ਵਧੇਗਾ, ਦੇਸ਼ ਦੇ ਵਿੱਚ ਹੋਰ ਰਕਮ ਆਏਗੀ। ਦੱਸ ਦਈਏ ਕਿ 40,000 ਲੋਕ ਸਾਲ ਦੇ ਵਿੱਚ ਵੱਧ ਜੁੜਨ ਦੇ ਚੱਲਦਿਆਂ ਸਰਕਾਰ ਨੂੰ $80 billion ਦਾ

ਇਹ ਡਰ ਹੈ ਕਿ ਜਿਵੇਂ ਮੱਧਪੁਰਮ ਦੇ ਵਿੱਚ ਜੰਗ ਛਿੜ ਗਈ, ਤੇਲ ਦੀਆਂ ਕੀਮਤਾਂ ਵੱਧ ਗਈਆਂ ਜਾਂ ਹੋਰ ਐਸੇ ਕਾਰਨ ਨੇ, ਉਹ ਸਰਕਾਰ ਦੀ ਬੈਲੈਂਸ ਸ਼ੀਟ ਨੂੰ ਖਰਾਬ ਜ਼ਰੂਰ ਕਰ ਸਕਦੇ ਨੇ, ਜਿਵੇਂ ਕੋਰੋਨਾ ਨੇ ਵੀ ਕਰ ਦਿੱਤਾ ਸੀ। ਪਰ ਜੇਕਰ ਸਭ ਕੁਝ ਏਦਾਂ ਹੀ ਚੱਲਦਾ ਰਹੇ ਜਿੱਦਾਂ ਚੱਲ ਰਿਹਾ ਤਾਂ ਕੁਝ ਖਰਾਬ ਵੀ ਨਹੀਂ ਹੋਣ ਲੱਗਿਆ। ਉਧਰ ਮੈਰੀਟਨ ਨਾਮ ਦੀਆਂ ਜਿਹੜੀਆਂ ਇਮਾਰਤਾਂ ਤੁਸੀਂ ਬ੍ਰਿਸਬੇਨ, ਸਿਡਨੀ, ਮੈਲਬਨ ਸ਼ਹਿਰਾਂ ਦੇ ਵਿੱਚ ਦੇਖੀਆਂ ਹੋਣਗੀਆਂ, ਹਵਾ ਦੇ ਨਾਲ ਗੱਲ ਕਰਦੀਆਂ ਉੱਚੀਆਂ ਉੱਚੀਆਂ ਇਮਾਰਤਾਂ, ਇਹਨਾਂ ਨੂੰ ਬਣਾਉਣ ਵਾਲੇ ਮੈਰੀਟਨ ਦੇ ਫਾਊਂਡਰ ਤੇ ਮੈਨੇਜਿੰਗ ਡਾਇਰੈਕਟਰ ਤੇ ਦੇਸ਼ ਦੇ ਸਭ ਤੋਂ ਅਮੀਰ ਸ਼ਖਸੀਅਤਾਂ ਦੇ ਵਿੱਚੋਂ ਇੱਕ ਹੈਰੀ ਟ੍ਰਿਗਬੂਫ ਨੇ ਇੱਕ ਆਪਣੀ ਹੀ ਕੰਪਨੀ ਦੀ ਵੈਬਸਾਈਟ ਦੇ ਲਈ ਇੱਕ ਐਡੀਟੋਰੀਅਲ ਲਿਖਿਆ। 93 ਸਾਲ ਦੇ ਪ੍ਰੋਪਰਟੀ ਡਿਵੈਲਪਰ ਨੇ ਉਹਨਾਂ ਸਾਰੀਆਂ ਆਵਾਜ਼ਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਵਿੱਚ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਸਟ੍ਰੈਟੇਜੀ ਦੇ ਉੱਤੇ ਸਵਾਲ ਉੱਠਦੇ ਰਹੇ ਨੇ। ਉਹਨਾਂ ਕਿਹਾ ਕਿ ਪ੍ਰਵਾਸ ਕਦੇ ਵੀ ਖਰਾਬ ਨਹੀਂ ਹੋ ਸਕਦਾ ਜੇਕਰ ਕੰਟਰੋਲਡ ਤਰੀਕੇ ਦੇ ਨਾਲ ਹੋਵੇ। ਜੇਕਰ ਅਸੀਂ ਇਸ ਸਥਿਤੀ ਦੇ ਵਿੱਚ ਵੀ ਚੱਲੀ ਜਾਈਏ ਜਿਸ ਤਰੀਕੇ ਦੇ ਨਾਲ ਚੱਲ ਰਹੇ ਹਾਂ ਤਾਂ ਆਸਟ੍ਰੇਲੀਆ ਦੇ ਵਿੱਚ ਹਾਲੇ ਹੋਰ ਵਿਸਤਾਰ ਦੀ ਲੋੜ ਹੈ, ਹਾਲੇ ਹੋਰ ਤਰੱਕੀ ਦੀ ਲੋੜ ਹੈ, ਤੇ ਇੰਨੀ ਤਰੱਕੀ ਨੂੰ ਕਾਇਮ ਕਰਨ ਦੇ ਲਈ ਇਸ ਨੂੰ ਹਜ਼ਮ ਕਰਨ ਵਾਲਿਆਂ ਦੀ ਵੀ ਲੋੜ ਪਏਗੀ। ਜ਼ਾਹਰ ਜੀ ਗੱਲ ਹੈ ਕਿ ਦੇਸ਼ ਦੇ ਵਿੱਚ ਮਾਈਗ੍ਰੇਸ਼ਨ ਨੂੰ ਮਾੜਾ ਜਾਂ ਮੰਦਾ ਨਹੀਂ ਕਿਹਾ ਜਾ ਸਕਦਾ। ਬੈਂਕਾਂ ਦੀਆਂ ਆਪਣੀਆਂ ਲੋੜਾਂ ਨੇ, ਪ੍ਰੋਪਰਟੀ ਡਿਵੈਲਪਰ ਦੀਆਂ ਆਪਣੀਆਂ ਲੋੜਾਂ ਨੇ, ਸਰਵਿਸ ਸੈਕਟਰ ਦੀਆਂ ਆਪਣੀਆਂ ਲੋੜਾਂ ਨੇ, ਔਰ ਇਹ ਸਾਰੇ ਭੁੱਖੇ ਬੈਠੇ ਨੇ। ਇਹਨਾਂ ਨੂੰ ਖਪਤ ਕਰਨ ਦੇ ਲਈ ਬਾਹਰੋਂ ਹੀ ਜਿਹੜਾ ਹੈ ਉਹ ਖਪਤਕਾਰ ਜਿਹੜੇ ਆਣਗੇ ਤੇ ਉਹੀ ਇਹਨਾਂ ਦੀਆਂ ਲੋੜਾਂ ਪੂਰੀਆਂ ਕਰ ਸਕਣਗੇ। ਉਹਨਾਂ ਕਿਹਾ ਕਿ ਉਦਾਹਰਣ ਦੇ ਤੌਰ ਦੇ ਉੱਤੇ ਜਿਹੜੀ ਚਾਈਨੀਜ਼ ਨੇ ਉਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਆ ਕੇ ਪੈਸਾ ਬਣਾਇਆ ਵੀ ਹੈ ਤੇ ਗਵਾਇਆ ਵੀ ਹੈ। ਇਸੇ ਤਰੀਕੇ ਦੇ ਨਾਲ ਜੈਪਨੀਜ਼ ਲੋਕ ਆਏ, ਉਹਨਾਂ ਨੇ ਵੀ ਪੈਸਾ ਬਣਾਇਆ ਤੇ ਗਵਾਇਆ। ਪਰ ਸਾਡਾ ਦੇਸ਼ ਕਿਤੇ ਨਹੀਂ ਜਾ ਰਿਹਾ। ਦੇਸ਼ ਦੇ ਵਿੱਚ ਜਿਹੜਾ ਪੈਸਾ ਉਹ ਜਿਹੜਾ ਇਨਵੈਸਟ ਹੋ ਗਿਆ ਜਾਂ ਦੇਸ਼ ਦੇ ਅੰਦਰ ਜਿਹੜਾ ਇੱਕ ਇਨਫਰਾਸਟ੍ਰਕਚਰ ਬਣ ਗਿਆ ਉਹ ਕੋਈ ਆਪਣੇ ਨਾਲ ਨਹੀਂ ਲੈ ਕੇ ਜਾਣ ਲੱਗਿਆ। ਹਾਲਾਂਕਿ ਜਿਹੜੀਆਂ ਸੂਬਿਆਂ ਦੀ ਇੱਕ ਕਾਣੀ ਵੰਡ ਹੈ ਉਸ ਦੇ ਉੱਤੇ ਜ਼ਰੂਰ ਚਰਚਾ ਹੋਣੀ ਚਾਹੀਦੀ ਹੈ। ਜਿਵੇਂ ਕਿ NSW ਦੇ ਵਿੱਚ ਤਰੱਕੀ ਹੋਈ ਹੈ ਉਨੀ ਕੁਇਨਜ਼ਲੈਂਡ ਦੇ ਵਿੱਚ ਵੀ ਹੋਣੀ ਚਾਹੀਦੀ ਹੈ। ਇਹਨਾਂ ਸਮੱਸਿਆਵਾਂ ਦੇ ਉੱਤੇ ਗੱਲ ਕੀਤੀ ਜਾਣੀ ਚਾਹੀਦੀ ਹੈ। ਉੱਥੇ ਹੀ ਅਗਲੀ ਖਬਰ ਦੀ ਵੀ ਸਾਂਝ ਪਾਈਏ ਤੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਹੁਣ ਤੋਂ ਥੋੜੀ ਦੇਰ ਦੇ ਬਾਅਦ ਸਿਡਨੀ ਦੇ ਵਿੱਚ ਆਪਣਾ ਭਾਸ਼ਣ ਦੇਣਗੇ ਤੇ AI ਯਾਨੀ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੀ ਲੋੜ, ਇਸ ਦੇ ਨੁਕਸਾਨ, ਇਸ ਦੇ ਪ੍ਰਭਾਵਾਂ ਦੇ ਉੱਤੇ ਜ਼ਿਕਰ ਕਰਨਗੇ। ਦੱਸ ਦਈਏ ਕਿ ਇਸ ਦੇ ਬਾਰੇ ਖਬਰ ਤੁਹਾਡੇ ਨਾਲ ਪਹਿਲਾਂ ਹੀ ਪਿਛਲੇ ਹਫ਼ਤਿਆਂ ਦੇ ਵਿੱਚ ਸਾਂਝੀ ਕਰ ਲਈ ਸੀ ਕਿ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਤਰਫ ਤੋਂ ਇੱਕ ਨੈਸ਼ਨਲ ਕਾਨਫਰੰਸ ਕੀਤੀ ਜਾ ਰਹੀ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੁਨੀਆ ਦੇ ਵਾਹਦ ਕੁਝ ਦੇਸ਼ਾਂ ਦੇ ਵਿੱਚੋਂ ਐਸਾ ਬਣ ਸਕਦਾ ਹੈ ਜਿਹੜਾ ਆਫਿਸ ਆਫ AI ਸਥਾਪਿਤ ਕਰਨ ਜਾ ਰਿਹਾ, ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਜੁੜਿਆ ਹੋਇਆ ਇੱਕ ਵੱਖਰਾ ਮਹਿਕਮਾ, ਇੱਕ ਵੱਖਰਾ ਵਿਭਾਗ ਆਸਟ੍ਰੇਲੀਆ ਬਣਾਉਣ ਜਾ ਰਿਹਾ। ਅੱਜ ਦੇ ਦਿਨ ਥੋੜੀ ਦੇਰ ਦੇ ਬਾਅਦ ਇਸ ਕਿਸਮ ਦਾ ਐਲਾਨ ਪ੍ਰਧਾਨ ਮੰਤਰੀ ਦੀ ਤਰਫ ਤੋਂ ਕਰ ਦਿੱਤਾ ਜਾਏਗਾ। ਬੱਚਿਆਂ ਦੀ ਸੇਫਟੀ ਦੇ ਵਿੱਚ ਵਰਤੇ ਜਾਣ ਵਾਲੇ AI ਚੈਟਬੋਟਸ ਤੋਂ ਲੈ ਕੇ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਨੌਕਰੀਆਂ ਦੀ ਭਾਲ ਤੋਂ ਲੈ ਕੇ ਨੌਕਰੀਆਂ ਖਤਮ ਹੋਣ ਤੱਕ AI ਦਾ ਇਸਤੇਮਾਲ, ਡਿਫੈਂਸ ਤੇ ਨੈਸ਼ਨਲ ਸਿਕਿਉਰਿਟੀ ਦੇ ਵਿੱਚ AI ਦਾ ਇਸਤੇਮਾਲ, ਇੱਥੋਂ ਤੱਕ ਕਿ ਐਕਸਟ੍ਰੀਮਿਸਟ ਤਾਕਤਾਂ ਕਿਸ ਤਰੀਕੇ ਦੇ ਨਾਲ AI ਦਾ ਇਸਤੇਮਾਲ ਕਰਦੀਆਂ ਨੇ ਕਿ ਦੇਸ਼ ਨੂੰ ਜਿਹੜਾ ਇੱਕ ਖੋਰਾ ਲਗਾਉਂਦੀਆਂ ਨੇ, ਨੌਜਵਾਨਾਂ ਦੇ ਉੱਤੇ ਇਸ ਦੇ ਕੀ ਅਸਰ ਪੈਂਦੇ ਨੇ, ਇਸ ਸਾਰੇ ਨੂੰ ਲੈ ਕੇ ਗੱਲਬਾਤ ਹੋਏਗੀ। ਮੰਨਿਆ ਜਾ ਰਿਹਾ ਹੈ ਕਿ ਨਵਾਂ ਜਿਹੜਾ ਮਹਿਕਮਾ ਹੈ ਇਹ AI ਦੇ ਨਾਲ ਜੁੜੀਆਂ ਹੋਈਆਂ ਵੱਡੀਆਂ ਕੰਪਨੀਆਂ ਦੇ ਲਈ ਲਾਇਸੈਂਸਿੰਗ ਅਰੇਂਜਮੈਂਟ ਤਿਆਰ ਕਰਨ ਦੇ ਵਾਸਤੇ ਨਵੇਂ ਨਵੇਂ ਜਿਹੜੇ ਫੀਸ, ਨਵੇਂ ਨਵੇਂ ਜਿਹੜੇ ਖਰਚੇ ਉਹ ਲਾਗੂ ਕਰ ਸਕਦੇ ਨੇ। ਹਾਲਾਂਕਿ ਆਸਟ੍ਰੇਲੀਆ ਨੇ ਜਿਵੇਂ 16 ਸਾਲ ਜਾਂ ਘੱਟ ਉਮਰ ਤੋਂ ਛੋਟੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਪਾਬੰਦੀਆਂ ਦੀ, ਖਾਤੇ ਬਣਾਉਣ ਦੀ ਜਿਹੜੀ ਗੱਲ ਕੀਤੀ ਸੀ ਉਸ ਨੂੰ ਲੈ ਕੇ ਵੀ ਆਸਟ੍ਰੇਲੀਆ ਨੇ ਇੱਕ ਪਹਿਲ ਦਿਖਾਈ ਸੀ। ਔਰ ਟੈਕ ਕੰਪਨੀਆਂ ਵੈਸੇ ਵੀ ਤਿਆਰ ਨੇ ਇਸ ਦੇ ਬਾਰੇ, ਸਾਰੀਆਂ ਹੀ ਟੈਕ ਕੰਪਨੀਆਂ ਨੂੰ ਸੂਚਨਾ ਸੀ ਕਿ ਆਸਟ੍ਰੇਲੀਆ ਇਸ ਕਿਸਮ ਦਾ ਕੋਈ ਵੱਡਾ ਕਦਮ ਚੁੱਕਣ ਜਾ ਰਹੇ ਹੈ। ਐਂਥਰੋਪਿਕ, ਗੂਗਲ, ਓਪਨ AI, ਮਾਈਕਰੋਸੋਫਟ ਵਰਗੀਆਂ ਵੱਡੀਆਂ ਕੰਪਨੀਆਂ ਦੇ ਨਾਲ ਹਾਲੇ ਤੱਕ ਸਰਕਾਰ ਨੇ ਕੋਈ ਗੱਲਬਾਤ ਨਹੀਂ ਕੀਤੀ ਹੈ। ਪਰ ਕੋਲੇਸ਼ਨ ਇੰਡਸਟਰੀ ਦੇ ਜਿਹੜੇ ਬੁਲਾਰੇ ਨੇ, ਯਾਨੀ ਵਿਰੋਧੀ ਧਿਰ ਦੇ ਜਿਹੜੇ ਬੁਲਾਰੇ ਨੇ ਐਂਡਰਿਊ ਹੈਸਟੀ, ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆ ਜੇਕਰ ਦੇਖੀਏ ਕਿ ਅਮਰੀਕਾ ਦੇ ਹਾਲੇ ਤੱਕ ਸ਼ਹਿ ਦੇ ਉੱਤੇ ਚੱਲ ਰਹੇ ਹੈ,
AI ਸੈਕਟਰ ਦੇ ਵਿੱਚ ਆਸਟ੍ਰੇਲੀਆ ਦੇ ਕੋਲ ਆਪਣੀ ਕੋਈ ਨਾ ਤਾਂ AI ਸੈਕਟਰ ਦੀ ਕੋਈ ਕੰਪਨੀ ਹੈ ਤੇ ਨਾ ਹੀ ਆਪਣੀਆਂ ਉਸ ਤਰੀਕੇ ਦੇ ਨਾਲ ਲੋੜਾਂ ਪੂਰੀਆਂ ਕਰਨ ਦੇ ਵਾਸਤੇ ਕੋਈ ਫਰੇਮਵਰਕ ਤਿਆਰ ਹੈ। ਅਜਿਹੇ ਦੇ ਵਿੱਚ ਜੇਕਰ ਵਿਦੇਸ਼ੀ ਕੰਪਨੀਆਂ ਦੇ ਉੱਤੇ ਇਸ ਕਿਸਮ ਦੀਆਂ ਲਾਇਸੈਂਸਿੰਗ ਫੀਸਾਂ ਵਗੈਰਾ ਥੋਪ ਕੇ ਆਸਟ੍ਰੇਲੀਆ ਦੇ AI ਸੈਕਟਰ

0: ਕੰਟਰੋਲ ਕਰਨ ਦੇ ਬਾਰੇ ਸਰਕਾਰ ਸੋਚ ਰਹੀ ਹੈ ਤਾਂ ਉਹ ਦੁਰਗਾਮੀ ਸੋਚ ਨਹੀਂ ਹੈ। ਖੈਰ ਇਸ ਦੇ ਬਾਰੇ ਪ੍ਰਧਾਨ ਮੰਤਰੀ ਦਾ ਜਿਵੇਂ ਹੀ ਭਾਸ਼ਣ ਮੁੱਕੇਗਾ ਤੁਹਾਡੇ ਨਾਲ ਉਹ ਖਬਰਾਂ ਸਾਂਝੀਆਂ ਕਰ ਦੇਵਾਂਗੇ। ਇੱਧਰ ਇੱਕ ਖਬਰ ਜਾਣ ਤੋਂ ਪਹਿਲਾਂ ਤੁਹਾਡੇ ਫਾਇਦੇ ਦੇ ਲਈ ਦੱਸਦੇ ਹੋਏ ਚੱਲੀਏ, ਦੇਸ਼ ਦੇ ਵਿੱਚ ਸੈਂਸਸ ਹੋ ਰਿਹਾ, ਮਰਦਮਸ਼ੁਮਾਰ ਹੋ ਰਹੀ ਹੈ, $40 ਜਾਂ ਇਸ ਤੋਂ ਵੱਧ ਦੀ ਤਨਖਾਹ ਕਮਾਉਣ ਦਾ ਮੌਕਾ, ਆਖਰੀ ਮੌਕਾ ਤੁਹਾਡੇ ਕੋਲ ਹਾਲੇ ਵੀ ਹੈਗਾ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਨੇ ਐਲਾਨ ਕੀਤਾ ਕਿ ਉਹ ਹਾਲੇ ਵੀ ਕੁਝ ਉਮੀਦਵਾਰਾਂ ਨੂੰ ਨੌਕਰੀ ਦੇ ਉੱਤੇ ਰੱਖ ਸਕਦੇ ਨੇ। ਅੱਜ ਦਾ ਦਿਨ ਸ਼ਾਮ 5 ਵਜੇ ਤੱਕ ਆਖਰੀ ਮੌਕਾ ਹੋਏਗਾ ਜੇਕਰ ਤੁਸੀਂ ਹਾਲੇ ਤੱਕ ਨੌਕਰੀ ਅਪਲਾਈ ਨਹੀਂ ਕੀਤੀ ਜਾਂ ਬੇਰੁਜ਼ਗਾਰ ਹੋ ਜਾਂ ਫਿਰ ਇੱਕ ਐਕਸਟਰਾ ਇਨਕਮ ਦੇਖ ਰਹੇ ਹੋ, ਤੇ ਜੇਕਰ ਤੁਸੀਂ ਐਸੇ ਕਿਸੇ ਕੰਮਕਾਜ ਦੇ ਵਿੱਚੋਂ ਜਿੱਥੇ ਤੁਹਾਡੀ ਫਲੈਕਸੀਬਿਲਟੀ ਹੈ ਤਾਂ ਸੈਂਸਸ ਫੀਲਡ ਜੋਬਸ ਜਿਹੜੀਆਂ ਨੇ ਉਹ ਫਿਲਹਾਲ ਖੁੱਲੀਆਂ ਨੇ। ਇਹ ਆਰਜ਼ੀ ਤੌਰ ਦੇ ਉੱਤੇ ਕੰਮ ਕਰਨ ਦੇ ਲਈ ਨੌਕਰੀਆਂ ਨੇ, ਫੀਲਡ ਆਫਿਸਰ, ਫੀਲਡ ਮੈਨੇਜਰ, ਕਮਿਊਨਿਟੀ ਫੀਲਡ ਆਫਿਸਰ, ਰਿਮੋਟ ਏਰੀਆ ਮੈਨੇਜਮੈਂਟ ਟੀਮ ਮੈਂਬਰ ਜਾਂ ਮੋਬਾਈਲ ਫੀਲਡ ਰਿਪ੍ਰੈਜੈਂਟੇਟਿਵ ਜਾਂ ਫਿਰ ਲੋਕਲ ਇੰਗੇਜਮੈਂਟ ਆਫਿਸਰ, ਇਹ ਸਾਰੇ ਰੋਲ ਜਿਹੜੇ ਨੇ ਖੁੱਲੇ ਪਏ ਨੇ ਹਾਲੇ। ਹਾਂ, ਸੈਂਸਸ ਇੰਗੇਜਮੈਂਟ ਮੈਨੇਜਰ ਜਾਂ ਉੱਪਰਲੇ ਰੋਲ ਜਿਵੇਂ ਨੇ, ਜਿਵੇਂ ਸੈਂਸਸ ਓਪਰੇਸ਼ਨਲ ਮੈਨੇਜਰ ਜਾਂ ਰਿਮੋਟ ਏਰੀਆ ਮੈਨੇਜਮੈਂਟ ਟੀਮ ਲੀਡਰ, ਉਹ ਸਾਰੇ ਰੋਲ ਹੁਣ ਭਰੇ ਜਾ ਚੁੱਕੇ ਨੇ। ਉਹਨਾਂ ਦੀਆਂ ਤਾਂ ਟ੍ਰੇਨਿੰਗਾਂ ਵੀ ਲਗਭਗ ਮੁੱਕਣ ਹੀ ਵਾਲੀਆਂ ਨੇ। ਹੇਠਲੇ ਆ ਜਿਹੜੀਆਂ ਭਰਤੀਆਂ ਨੇ ਉਹਨਾਂ ਦੀਆਂ ਟ੍ਰੇਨਿੰਗਾਂ ਹਲੇ ਚੱਲਣਗੀਆਂ। 11 ਅਗਸਤ ਨੂੰ ਆਸਟ੍ਰੇਲੀਆ 'ਚ ਸੈਂਸਸ ਹੋਣਾ ਹੈ, ਮਰਦਮਸ਼ੁਮਾਰੀ ਹੋਣੀ ਹੈ। ਪਿਛਲੀ ਵਾਰ 2021 ਦੇ ਵਿੱਚ ਹੋਇਆ ਸੀ ਔਰ ਕਾਫੀ ਅਹਿਮ ਹੁੰਦੇ ਆ ਮਰਦਮਸ਼ੁਮਾਰੀ ਜਾਂ ਜਨਗਣਨਾ ਜਾਂ ਸੈਂਸਸ ਜੋ ਵੀ ਤੁਸੀਂ ਇਹਨੂੰ ਕਹਿ ਲਓ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੀ ਤਰਫ ਤੋਂ ਦੇਸ਼ ਭਰ ਦੇ ਵਿੱਚ ਇਹ ਨੌਕਰੀਆਂ ਜਿਹੜੀਆਂ ਨੇ ਹੁਣ ਕੁਝ ਇੱਕ ਥਾਵਾਂ ਦੇ ਉੱਤੇ ਬਚੀਆਂ ਨੇ। ਉਦਾਹਰਨ ਦੇ ਤੌਰ ਦੇ ਉੱਤੇ ਫੀਲਡ ਆਫਿਸਰ, ਜੇਕਰ ਤੁਸੀਂ ਇਹ ਵੀ ਕੰਮ ਕਰਨਾ ਚਾਹੋਗੇ ਤਾਂ ਘੱਟੋ ਘੱਟ $33 ਤਾਂ ਤੁਹਾਨੂੰ ਮਿਲਣਗੇ, ਬਲਕਿ ਟ੍ਰੇਨਿੰਗ ਦੇ ਵੀ ਪੈਸੇ ਅਲੱਗ ਤੋਂ ਮਿਲਣਗੇ। ਪਰ ਇਹਨਾਂ ਦੀਆਂ ਕੁਝ ਕੁ ਇਲਾਕਿਆਂ ਦੇ ਵਿੱਚ ਹੀ ਇਹਨਾਂ ਦੀਆਂ ਸੀਟਾਂ ਜਾਂ ਇਹ ਨੌਕਰੀਆਂ ਬਾਕੀ ਨੇ, ਜਿਵੇਂ ਵਿਕਟੋਰੀਆ ਦੇ ਵਿੱਚ ਸ਼ੈਪਰਟਨ ਜਾਂ ਫਿਰ ਮੈਨਸਫੀਲਡ ਦਾ ਇਲਾਕਾ, ਨਿਊ ਸਾਊਥ ਵੇਲਸ ਦੇ ਵਿੱਚ ਗ੍ਰਿਫਿਥ ਦਾ ਇਲਾਕਾ ਜਾਂ ਲਾਈਟਨਿੰਗ ਰਿਜ ਦਾ ਇਲਾਕਾ ਜਾਂ ਰਿਵਰੇਨ ਦਾ ਇਲਾਕਾ, ਜਿੰਡਾਬੇਨ ਦਾ ਇਲਾਕਾ ਜਿੱਥੇ ਠੰਡ ਬਹੁਤ ਪੈਂਦੀ ਹੈ, ਤਸਮੇਨੀਆ ਦੇ ਵਿੱਚ ਸਾਊਥ ਵੈਸਟ ਦਾ ਇਲਾਕਾ, ਸਾਊਥ ਆਸਟ੍ਰੇਲੀਆ ਚ ਆਇਰ ਪੈਨਸੇਲਾ ਦਾ ਇਲਾਕਾ, ਵੈਸਟਰਨ ਆਸਟ੍ਰੇਲੀਆ ਚ ਐਸਪਰੈਂਸ ਜਾਂ ਵੀਟ ਬੈਲਟ ਦਾ ਇਲਾਕਾ ਜਾਂ ਐਕਸਮਾਊਥ ਦਾ ਇਲਾਕਾ, ਇਹਨਾਂ ਇਲਾਕਿਆਂ ਦੇ ਵਿੱਚ ਹੀ ਕੁਛ ਜੋਬਸ ਬਾਕੀ ਬਚੀਆਂ ਨੇ। ਬਾਕੀ ਮੋਟੇ ਤੌਰ ਦੇ ਉੱਤੇ ਹੋਰ ਵੀ ਬਹੁਤ ਸਾਰੀਆਂ ਨੌਕਰੀਆਂ ਨੇ ਜਿਹੜੀਆਂ ਹੈਵੀ ਪੇਡ ਨੇ, ਜਿਵੇਂ ਰਿਮੋਟ ਏਰੀਆ ਮੈਨੇਜਮੈਂਟ ਟੀਮ ਜਿਹ ਚ $44 ਪਰ ਆਵਰ ਦੀ ਵੀ ਸੈਲਰੀ ਮਿਲੇਗੀ। ਸਾਰੇ ਕੁਛ ਕਰਨ ਦੇ ਲਈ ਤੁਸੀਂ ਕਰਨਾ ਕੀ ਹੈ, ਬਸ ਇਹਨਾਂ ਦੀ ਵੈਬਸਾਈਟ ਦੇ ਉੱਤੇ ਜਾਓ, livehire.com/careers ਦੇ ਉੱਤੇ ਜਾ ਕੇ ਤੁਸੀਂ ਇਹ ਨੌਕਰੀਆਂ ਦੇਖ ਸਕਦੇ ਹੋ। ਇੱਕ ਵਾਰ ਫਿਰ ਤੋਂ ਦੱਸ ਦਈਏ, livehire livehire.com/careers ਦੇ ਉੱਤੇ ਜਾ ਕੇ /ABS ਦੇ ਉੱਤੇ ਜਾ ਕੇ ਤੁਸੀਂ ਇਹ ਨੌਕਰੀਆਂ ਦੇਖ ਸਕਦੇ ਹੋ, ਨਹੀਂ ਤੇ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੀ ਯਾਨੀ ABS ਦੀ ਵੈਬਸਾਈਟ ਦੇ ਉੱਤੇ ਜਾ ਕੇ ਵੀ ਨੌਕਰੀਆਂ ਦੀ ਤਲਾਸ਼ ਕਰੋ। ਫੀਫਾ ਵਿਸ਼ਵ ਕੱਪ ਦੇ ਵਿੱਚ ਉਹ ਹੋਇਆ ਜਿਸਦੀ ਉਮੀਦ ਨਹੀਂ ਸੀ, ਮੰਨਿਆ ਤਾਂ ਇਹ ਜਾ ਰਿਹਾ ਸੀ ਕਿ ਬੜਾ ਇੰਟੈਂਸ ਮੈਚ ਹੋਏਗਾ, ਫਰਾਂਸ ਤੇ ਸਪੇਨ ਦਾ ਸੈਮੀਫਾਈਨਲ ਹੋਣਾ ਸੀ, ਹੋ ਵੀ ਗਿਆ, ਮੁੱਕ ਵੀ ਗਿਆ, ਔਰ ਫਰਾਂਸ ਇਸ ਟੂਰਨਾਮੈਂਟ ਦੇ ਵਿੱਚੋਂ ਜਿਹੜਾ ਕਿ ਸਭ ਤੋਂ ਫੇਵਰੇਟ ਮੰਨਿਆ ਜਾ ਰਿਹਾ ਸੀ ਉਹ ਬਾਹਰ ਹੋ ਚੁੱਕਿਆ। ਸਪੇਨ ਨੇ 0-2 ਦੇ ਨਾਲ ਫਰਾਂਸ ਨੂੰ ਹਰਾ ਦਿੱਤਾ। ਓਇਸਪਾਲ ਦਾ ਪਹਿਲਾਂ 22ਵੇਂ ਮਿੰਟ ਦੇ ਵਿੱਚ ਗੋਲ ਤੇ ਫਿਰ ਪੈਦਰੋ ਪੋਰੋ ਦਾ 28ਵੇਂ ਮਿੰਟ ਦੇ ਵਿੱਚ ਗੋਲ, ਹਾਲਾਂਕਿ ਇੱਕ ਗੋਲ ਯਮਾਲ ਨੇ ਵੀ ਕਰ ਦਿੱਤਾ ਸੀ ਪਰ ਉਹ ਆਫਸਾਈਡ ਗੋਲ ਹੋ ਗਿਆ। ਮੁੱਕਦੀ ਗੱਲ ਇਹ ਕਿ ਫਰਾਂਸ ਦੇ ਲਈ ਇਸ ਮੈਚ ਦੇ ਵਿੱਚ ਕੋਈ ਮੌਕਾ ਹੀ ਨਹੀਂ ਬਚਿਆ। ਕਿਹਾ ਤਾਂ ਇਹ ਜਾ ਰਿਹਾ ਸੀ ਕਿ ਸਪੇਨ ਦੀ ਟੀਮ ਦੀ ਇੱਕ ਡਿਫੈਂਸ ਤਗੜੀ ਹੈ ਤੇ ਫਰਾਂਸ ਦੀ ਮਬਾਪੇ ਜਾਂ ਹੋਰ ਦੂਸਰੇ ਖਿਡਾਰੀਆਂ ਦੀ ਜਾਂ ਡੈਂਬੇਲ ਦੀ ਤਰਫ ਤੋਂ ਜਿਹੜੇ ਵੀ ਤਾਬੜਤੋੜ ਹਮਲੇ ਹੋਣਗੇ ਉਹਨੂੰ ਸਪੇਨ ਰੋਕ ਲਏਗਾ ਤੇ ਇੱਕ ਇੰਟੈਂਸ ਮੈਚ ਦੇਖਣ ਨੂੰ ਮਿਲੇਗਾ। ਪਰ ਹੋਇਆ ਇਹ ਤੋਂ ਉਲਟ, ਫਰਾਂਸ ਦੇ ਗੋਲ ਦੇ ਵੱਲ ਸਪੇਨ ਦੀ ਟੀਮ ਜ਼ਿਆਦਾਤਰ ਹਾਵੀ ਰਹੀ ਔਰ ਇਸ ਤਰੀਕੇ ਦੇ ਨਾਲ ਇਸ ਮੈਚ ਨੂੰ ਜਿੱਤ ਕੇ ਹੁਣ ਫਾਈਨਲ ਮੁਕਾਬਲੇ ਦੇ ਵਿੱਚ ਪਹੁੰਚ ਚੁੱਕੀ ਹੈ। ਦੱਸ ਦਈਏ ਕਿ ਦੂਸਰਾ ਸੈਮੀਫਾਈਨਲ ਵੀ ਕੱਲ ਦੇ ਦਿਨ ਹੋਣਾ ਹੈ, ਇੰਗਲੈਂਡ ਬਨਾਮ ਅਰਜਨਟੀਨਾ, ਤੇ ਫਿਰ ਤੈਅ ਹੋਏਗਾ ਕਿ ਥਰਡ ਪਲੇਸ ਦੇ ਲਈ ਫਰਾਂਸ ਤੇ ਦੂਸਰੀ ਜਿਹੜੀ ਟੀਮ ਹੈਗੀ ਹੈ ਉਹਦੇ ਚੋਂ ਜਿਹੜੀ ਵੀ ਇੰਗਲੈਂਡ ਤੇ ਅਰਜਨਟੀਨਾ ਮੈਚ ਦੇ ਵਿੱਚੋਂ ਜਿਹੜੀ ਟੀਮ ਹਾਰਦੀ ਹੈ ਉਹਨਾਂ ਦੋਹਾਂ ਦੇ ਵਿੱਚੋਂ ਜਿਹੜੀ ਟੀਮ ਜਿੱਤ ਜਾਏਗੀ ਉਹ ਤੀਜੇ ਪਲੇਸ ਦੇ ਲਈ ਆਪਣੀ ਤੀਸਰੇ ਜਿਹੜਾ ਰੈਂਕਿੰਗ ਆ ਉਸ ਦੇ ਲਈ ਆਪਣਾ ਦਾਅਵਾ ਪੇਸ਼ ਕਰ ਸਕਦੀ ਹੈ। ਪਰ ਜੇਤੂ ਤੇ ਤੌਰ ਦੇ ਉੱਤੇ ਤਾਂ ਫਰਾਂਸ ਹੁਣ ਆਪਣਾ ਸਫ਼ਰ ਖਤਮ ਕਰ ਚੁੱਕਿਆ। ਉਧਰ ਭਾਰਤ ਤੇ ਇੰਗਲੈਂਡ ਦਾ ਜਿਹੜਾ ਪਹਿਲਾ ਇੱਕ ਦਿਨਾ ਮੈਚ ਖੇਡਿਆ ਗਿਆ ਬਰਮਿੰਗਮ ਦੇ ਵਿੱਚ, ਜਿਸ ਦੇ ਅੰਦਰ ਭਾਰਤ ਨੇ 6 ਵਿਕਟਾਂ ਦੇ ਨਾਲ ਜਿੱਤ ਹਾਸਲ ਕੀਤੀ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 258 ਦੌੜਾਂ ਬਣਾਈਆਂ, ਜਿਸ ਦੇ ਵਿੱਚ ਬੈਨ ਡਕਟ ਦੀਆਂ 43 ਤੇ ਜੌ ਰੂਟ ਦੀਆਂ ਨਾਬਾਦ 76 ਦੌੜਾਂ ਸ਼ਾਮਲ ਸੀ। ਪਰ ਉਸ ਤੋਂ ਲਿਆਮ ਡੇਵਿਡ ਡਾਵਸਨ ਦੀਆਂ 68 ਦੌੜਾਂ ਤੋਂ ਇਲਾਵਾ ਇਹ ਤਿੰਨ ਖਿਡਾਰੀਆਂ ਦਾ ਜੇਕਰ ਜ਼ਿਕਰ ਨਾ ਕਰੀਏ ਤੇ ਫਿਰ ਬਾਕੀ ਦੀ ਪੂਰੀ ਟੀਮ ਕੋਈ ਖਾਸ ਕਮਾਲ ਨਹੀਂ ਕਰ ਸਕੀ। ਭਾਰਤ ਦੀ ਤਰਫ ਤੋਂ ਪ੍ਰਸਿੱਧ ਕ੍ਰਿਸ਼ਨਾ ਗੜਨੂਰ ਬੜਾਰ ਨੇ 2-2 ਵਿਕਟਾਂ ਲਈਆਂ। ਅਕਸ਼ਰ ਪਟੇਲ ਨੇ 4, ਸ਼ਿਵਮ ਦੁਬੇ ਤੇ ਜਸਪ੍ਰੀਤ ਬੁਮਰਾਹ ਨੂੰ 1-1 ਵਿਕਟ ਹਾਸਲ ਹੋਈ। ਹਾਲਾਂਕਿ ਭਾਰਤ ਵਾਲੇ ਪਾਸਿਓਂ ਰੋਹਿਤ ਸ਼ਰਮਾ 11 ਤੇ ਵਿਰਾਟ ਕੋਹਲੀ 5 ਦੇ ਸਕੋਰ ਤੇ ਹੀ ਆਊਟ ਹੋ ਗਏ ਸੀ, ਪਰ ਕਪਤਾਨ ਸ਼ੁਭਮਨ ਗਿੱਲ ਨੇ 80 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦੇ ਵੱਲ ਲੈ ਕੇ ਗਏ। ਵਾਸ਼ਿੰਗਟਨ ਸੁੰਦਰ ਨਾਬਾਦ 52 ਦੌੜਾਂ ਤੇ ਸ਼੍ਰੇਯਸ ਅਈਅਰ ਨੇ ਵੀ 35 ਦੌੜਾਂ ਬਣਾ ਕੇ ਚੰਗਾ ਸਾਥ ਦਿੱਤਾ। ਅਕਸ਼ਰ ਪਟੇਲ ਨੇ ਗੇਂਦ ਦੇ ਨਾਲ ਹੀ ਨਹੀਂ ਬੱਲੇ ਦੇ ਨਾਲ ਵੀ ਕਮਾਲ ਕੀਤਾ। ਨਾਬਾਦ 52 ਗੇਂਦਾਂ ਚ 57 ਦੌੜਾਂ ਬਣਾ ਕੇ ਭਾਰਤ ਨੂੰ ਜਿੱਤ ਦੇ ਵੱਲ ਲੈ ਕੇ ਗਏ। ਖਬਰਾਂ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 day.
2: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
3: सबसे दमदार और रोमांचक कहानी
4: अल्फा प्रोग्राम उसका चुनिंदा है।
3: शानदार एक्शन एंटरटेनर 3 जुलाई को
4: मैं जो बना रहा हूँ वो इतिहास है।
3: आलिया भट्ट, शर्वरी, अनिल कपूर और बॉबी देओल स्टारर।
5: शुरू करो अग्नि परीक्षा
3: 3 जुलाई को आपके नजदीकी सिनेमा घरों में। अल्फा
6: वो वेट कर रहा है तुम्हारा।
7: हाँ जी हाँ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾ ਲਾਗੂ
1: ਰੈਡੀ ਸੈਟ ਗੋ ਚੈਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਸਟਨ ਫੋਰਡ ਰੈਡੀ ਸੈਟ
2: जैस्मीन बाजवा गुरबाज सिंह एंड सरबजीत देखो सरपंच 10 जुलाई नु तुहाडे नेड़े सिनेमा घरां च
0: सोना चाहिदा
3: भरोसा चाहिदा
0: क्वालिटी ते बाईबैक वी चाहिदा चले आओ दिल्ली ज्वेलर्स स्टॉकलैंड पॉइंट कुक विखे जिथे बाई कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बाईबैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजिब रेट ते दिल्ली ज्वेलर्स 310/2 मेन स्ट्रीट पॉइंट कुक कॉल 0493-536-042
4: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ
5: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
4: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499-2535-45
2: White Hill Studios पेश करते हैं।

0: ਸਤਾਰਾਂ ਜੁਲਾਈ ਨੂੰ
1: ਚੱਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ
2: Wow, तेरी सब्जी दी खुशबू अते टेस्ट विच कुछ ता कमाल है मैनू भी दस दे सीक्रेट
3: अमृत ए कमाल है गोल्ड लीफ डेयरी दे प्योर न्यूजीलैंड टी दा न्यूजीलैंड विच फ्री रेंज ग्रास फेड गावां दे दूध तो तैयार ना ता इस विच ऑयल ना ही कोई कलर हार्मोन्स या एंटीबायोटिक्स बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है
2: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो विजिट goldleafdairy.com
4: ਲਾਦੇ ਫੇਰ
5: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
6: ਹਾਂਜੀ ਰੇਡੀਓ
7: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
8: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 04400450555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ ਮਿਲਟਨ
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 04301231394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
9: ਟੈਨਸ਼ਨ ਨਿਰੀ ਟੈਨਸ਼ਨ
10: ਕੀ ਹੋਇਆ
9: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
10: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04105305030
9: ਜਾਂ 9077973
10: ਜਾਂ ਈਮੇਲ info@vyimmigration.com.au
9: ਯਾਦ ਰੱਖੋ 9077973
10: VY Immigration and Education Consultant
9: ਹਰ ਕਦਮ ਤੁਹਾਡੇ ਨਾਲ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤੀ ਮਾਰਨ ਦਾ। ਅੱਜ 15 ਤਰੀਕ ਆ ਜੁਲਾਈ ਦਾ ਮਹੀਨਾ ਅਤੇ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਪ੍ਰੀਤਮ ਰੁਪਾਲ ਜੀ ਨੇ। ਜਾਣਦੇ ਹਾਂ ਅੱਜ ਦੇ ਦਿਨ 'ਤੇ ਕੀ ਨੇ ਸੂਰਤ ਹਾਲ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲਾਂ ਹੀ ਕਾਂਗਰਸ ਹਾਈਕਮਾਨ ਨੇ ਹੁਣ ਪੰਜਾਬ ਕਾਂਗਰਸ ਦੇ ਹੱਲ ਵਾਸਤੇ ਅੱਜ ਦਿੱਲੀ 'ਚ ਮੀਟਿੰਗ ਸੱਦੀ ਹੈ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੂੰ ਵੀ ਦਿੱਲੀ ਬੁਲਾਇਆ ਗਿਆ ਤੇ ਹਲਕਿਆਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਕਾਂਗਰਸ ਦੇ ਪ੍ਰਧਾਨ ਮਲਕਾਜਨ ਖੜਗੇ ਤੇ ਜਨਰਲ ਸੈਕਟਰੀ ਕੇ ਸੀ ਵੇਣੁਗੋਪਾਲ ਜਿਹੜੇ ਆ ਇਸ ਮੀਟਿੰਗ 'ਚ ਸ਼ਾਮਿਲ ਹੋਣਗੇ। ਤੇ ਉਧਰ ਚੰਨੀ ਧੜੇ ਨੇ ਇਲਜ਼ਾਮ ਲਾਇਆ ਸੀ ਕਿ ਭੁਪੇਸ਼ ਬਘੇਲ ਆ ਜਿਹੜੇ ਉਹ ਰਾਜਾ ਵੜਿੰਗ ਦੀ ਤਰਫਦਾਰੀ ਕਰ ਰਹੇ ਨੇ। ਤੇ ਦੂਸਰੀ ਖਬਰ, ਭਾਰਤ ਸਰਕਾਰ ਹੁਣ ਵਿਸ਼ਨੋਈ ਦੀ ਹਵਾਲਗੀ ਬਾਰੇ ਅੱਜ ਦੋਚਿੱਤੀ ਦੇ ਵਿੱਚ ਵਿਦੇਸ਼ ਵਿਭਾਗ ਨੇ ਕਿਹਾ ਕਿ ਕਾਨੂੰਨ ਅਨੁਸਾਰ ਜਿਹੜਾ ਫੈਸਲਾ ਹੋਏਗਾ ਤੇ ਨਾਲ ਹੀ ਵਿਦੇਸ਼ ਵਿਭਾਗ ਨੇ ਜਿਹੜਾ ਹੈਗਾ ਮਕਬੂਜ਼ਾ ਕਸ਼ਮੀਰ 'ਚ ਮਨੁੱਖੀ ਹੱਕਾਂ ਦਾ ਮਾਮਲਾ ਵੀ ਉਠਾਇਆ। ਉੱਧਰ ਸੁਪਰੀਮ ਕੋਰਟ ਨੇ ਜਿਹੜਾ ਹੈ ਵਿੱਦਿਆ ਦੇ ਖੇਤਰ ਦੇ ਵਿੱਚ ਤਿੰਨ ਭਾਸ਼ਾਈ ਨੀਤੀ ਬਾਰੇ ਪਟੀਸ਼ਨਾਂ ਤੇ ਕੇਂਦਰ ਸਰਕਾਰ CBSE ਤੇ NCERT ਤੋਂ ਜਵਾਬ ਮੰਗਿਆ। ਤੇ ਰਾਮ ਮੰਦਿਰ ਤੋਂ ਬਾਅਦ ਹੁਣ ਮੱਧ ਪ੍ਰਦੇਸ਼ 'ਚ ਸਰਸਵਤੀ ਮੰਦਿਰ ਦਾ ਮਾਮਲਾ ਭਖਿਆ ਹੋਇਆ। ਸੁਪਰੀਮ ਕੋਰਟ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਨਮਾਜ਼ ਅਦਾ ਕਰਨ ਲਈ ਜਿਹੜੇ ਵਿਵਾਦਤ ਜਗ੍ਹਾ ਦੇ ਨੇੜੇ ਥਾਂ ਦੇਣ ਦੇ ਹੁਕਮ ਦਿੱਤੇ ਨੇ। ਤੇ ਉੱਧਰ ਅਕਾਲ ਤਖ਼ਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਕੱਲ੍ਹ ਜਿਹੜਾ ਹਰੀਕੇ ਪੱਤਣ ਦੇ ਨੇੜੇ ਲਾਵਾਰਸ ਲਾਸ਼ਾਂ ਦੀ ਆਤਮਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਹਦੇ 'ਚ ਅਕਾਲੀ ਧੜੇ ਤੇ ਹੋਰ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਇਹ ਖਾਸ ਖ਼ਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਜਿਹੜੀ ਲਾਰੈਂਸ ਬਿਸ਼ਨੋਈ ਦੇ ਨਾਲ ਸੰਬੰਧਿਤ ਤੁਸੀਂ ਖਬਰ ਸਾਂਝੀ ਕੀਤੀ ਹੈ, ਅਮਰੀਕਾ ਮੰਗ ਰਿਹਾ ਕਿ ਹੁਣ ਇਹ ਸਾਡੇ ਹਵਾਲੇ ਨੂੰ ਕਰ ਦਿੱਤਾ ਜਾਵੇ, ਕੀ ਕਹਿੰਦੀਆਂ ਨੇ ਇਸ ਟਾਈਮ ਦੇ ਉੱਤੇ ਜਿਹੜੀਆਂ ਚੱਲ ਰਹੀਆਂ ਦੋਵਾਂ ਦੇਸ਼ਾਂ ਦੇ ਦਰਮਿਆਨ ਸੰਧੀਆਂ ਨੇ, ਉਹਦੇ ਮੁਤਾਬਕ ਕੀ ਕਾਨੂੰਨ ਕਹਿੰਦਾ ਅਤੇ ਭਾਰਤ ਕੀ ਪੋਸੀਬਲੀ ਕਰ ਸਕਦਾ?
1: ਦੇਖੋ ਇਹਦੇ ਉੱਤੇ ਜਿਹੜਾ ਹੈਗਾ, ਕਿਉਂਕਿ ਹੁਣ ਇੰਡੀਆ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਜਿਹੜੇ ਇੱਦਾਂ ਦੇ ਜਿਹੜੇ ਲੋਕ ਬੈਠੇ ਨੇ ਕੋਈ ਕ੍ਰਾਈਮ ਦੇ ਨਾਲ ਜੁੜੇ ਹੋਏ ਨੇ, ਪਿੱਛੇ ਜਿਹੜਾ ਹੈ FBI ਨੇ ਬੜੀ ਕਲੀਅਰ ਜਿਹੜਾ ਹੈ ਇਹਦੇ ਤੇ ਸਟੇਟਮੈਂਟ ਦਿੱਤੀ। ਸਟੇਟਮੈਂਟ ਕਿ ਉਹਨੇ ਫੈਸਲਾ ਹੀ ਦਿੱਤਾ ਜਿਹਦੇ 'ਚ ਉਹ ਇਸ ਆਧਾਰ ਤੇ ਕਿ ਉਹਦੇ 'ਚ ਤਿੰਨ ਜਿਹੜੇ ਹੈ ਮੁਲਕਾਂ ਦੇ ਦੀਆਂ ਇਨਵੈਸਟੀਗੇਸ਼ਨ ਜਿਹੜੀਆਂ ਏਜੰਸੀਆਂ ਉਹ ਸ਼ਾਮਿਲ ਹੋਈਆਂ, ਉਹਨਾਂ ਨੇ ਸਾਰਾ ਕੀਤਾ ਤੇ ਜਿਹਦੇ 'ਚ ਸਿੱਧਾ ਸਿੱਧਾ ਲਾਰੈਂਸ ਬਿਸ਼ਨੋਈ ਦਾ ਨਾਂ ਲਿਆ ਗਿਆ, ਖਾਸ ਕਰਕੇ ਨਿੱਜਰ ਮਾਮਲੇ ਦੇ ਵਿੱਚ। ਤੇ ਹੁਣ ਗੱਲ ਅੱਗੋਂ ਇਹਦੀ ਹੈਗੀ ਹੈ ਹਵਾਲਗੀ ਬਾਰੇ, ਤੇ ਕਿਉਂਕਿ ਉਧਰੋਂ ਕੈਨੇਡਾ ਮੰਗ ਰਿਹਾ, ਅਮਰੀਕਾ ਮੰਗ ਰਿਹਾ, ਤੇ ਸੋ ਇਸ ਜਿਹੜਾ ਹੈ ਮਾਮਲੇ ਤੇ ਹੁਣ ਵਿਦੇਸ਼ ਵਿਭਾਗ ਨੇ ਜਿਹੜਾ ਹੈਗਾ ਸਾਡਾ ਵਿਦੇਸ਼ ਮੰਤਰਾਲਾ ਤੇ ਉਹਨੇ ਜਿਹੜਾ ਹੈ ਇਹਦੇ ਤੇ ਇੱਕ ਸਟੇਟਮੈਂਟ ਜਿਹੜੀ ਦਿੱਤੀ ਹੈ, ਤੇ ਉਹ ਸਟੇਟਮੈਂਟ ਤੋਂ ਲੱਗਦਾ ਹੈ ਕਿ ਅਜੇ ਜਿਹੜਾ ਹੈਗਾ ਇੰਡੀਆ ਇਹ ਜਿਹੜਾ ਹੈ ਹਵਾਲਗੀ ਬਾਰੇ ਅਜੇ ਦੋ ਚਿੱਤੀ ਦੇ ਵਿੱਚ ਹੈ, ਕਿਉਂਕਿ ਨਹੀਂ ਇਹਦੇ ਤੇ ਕਲੀਅਰ ਸਟੇਟਮੈਂਟ ਆ ਜਾਣੀ ਸੀ। ਦੋਹਾਂ ਮੁਲਕਾਂ ਦੇ ਵਿਚਕਾਰ ਜਿਹੜਾ ਹੈਗਾ ਇਹ ਸੰਧੀ ਹੋਈ ਹੋਈ ਹੈ ਕਿ ਇੱਕ ਦੂਜੇ ਦੇਸ਼ ਦੇ ਅਪਰਾਧੀਆਂ ਨੂੰ ਜਿਹੜਾ ਹੈ ਉਹ ਹਵਾਲੇ ਕਰਨਗੇ ਜਦੋਂ ਕੋਈ ਉਹਨਾਂ ਨੂੰ ਕਿਤੇ ਲੋੜ ਹੋਏਗੀ, ਜੇ ਉਸ ਦੇਸ਼ ਦੇ ਵਿੱਚ ਰਹਿ ਰਹੇ ਨੇ ਤਾਂ। ਤੇ ਹੁਣ ਕਿਉਂਕਿ ਲਾਰੈਂਸ ਬਿਸ਼ਨੋਈ ਗੁਜਰਾਤ ਦੀ ਜੇਲ੍ਹ ਦੇ ਵਿੱਚ ਹੈ, ਇਸ ਕਰਕੇ ਇਹ ਵੀ ਕਹਿ ਨਹੀਂ ਸਕਦੇ ਕਿ ਉਹਦੀ ਤਾਂ ਅਜੇ ਸਾਨੂੰ ਕਿਤੇ ਕੋਈ ਜਿਹੜਾ ਹੈ ਉਹ ਲੱਭ ਨਹੀਂ ਰਿਹਾ ਜਾਂ ਜਿਹੜੀ ਨਿਸ਼ਾਨਦੇਹੀ ਨਹੀਂ ਹੋ ਰਹੀ ਕਿ ਕਿੱਥੇ ਹੈ ਜਾਂ ਕਿੱਦਾਂ ਉਹਨੂੰ। ਤੇ ਉਹਦੇ ਤੇ ਹੁਣ ਕਿਉਂਕਿ FBI ਦੇ ਇਸ ਨੋਟਿਸ ਤੋਂ ਬਾਅਦ ਜਿਹੜਾ ਹੈਗਾ ਬਾਕਾਇਦਾ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਹੈ ਨੋਟਿਸ ਜਿਹੜਾ ਜਾਰੀ ਹੋ ਗਿਆ ਕਿ ਇਹਨਾਂ ਇਹਨਾਂ ਲੋਕਾਂ ਨੂੰ ਜਿਹੜਾ ਹੈਗਾ US ਦੇ ਹਵਾਲੇ ਕੀਤਾ ਜਾਵੇ। ਤੇ ਹੁਣ ਦੇਖੋ ਇਹਦੇ ਤੇ ਹੁਣ ਭਾਰਤ ਸਰਕਾਰ ਕਿਸ ਕਿਸਮ ਦਾ ਫੈਸਲਾ ਲੈਂਦੀ ਹੈ। ਜੇ ਭਾਰਤ ਸਰਕਾਰ ਲਾਰੈਂਸ ਬਿਸ਼ਨੋਈ ਨੂੰ ਜਾਂ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਅਮਰੀਕਾ ਦੇ ਹਵਾਲੇ ਕਰਦੀ ਹੈ ਤਾਂ ਫਿਰ ਉੱਥੇ ਦੇ ਕਾਨੂੰਨਾਂ ਦੇ ਮੁਤਾਬਕ ਭਾਵੇਂ ਉਹ ਕੈਨੇਡਾ ਦੀ ਜਿਹੜੀ ਘਟਨਾ ਹੈ ਉਹ ਹੋਵੇ, ਨਿੱਜਰ ਵਾਲੀ ਜਾਂ ਹੋਰ ਘਟਨਾਵਾਂ ਹੋਣ ਤੇ ਜਿਹਦੇ 'ਚ ਉਹਨਾਂ ਨੇ ਜਿਹੜੀ ਇੰਡਾਇਟਮੈਂਟ ਕੀਤੀ ਹੈ ਤੇ ਉੱਥੋਂ ਦੇ ਕਾਨੂੰਨਾਂ ਦੇ ਮੁਤਾਬਕ ਫਿਰ ਉਹਨਾਂ ਤੇ ਮੁਕੱਦਮਾ ਚੱਲੇਗਾ ਜਾਂ ਜਿਹੜੀਆਂ ਸਜ਼ਾ ਹੋਣਗੀਆਂ ਕਿਸ ਤਰ੍ਹਾਂ ਦੀਆਂ ਉਹ ਹੁੰਦੀਆਂ ਨੇ। ਤੇ ਪਰ ਇਹਦੇ 'ਚ ਕਿਉਂਕਿ ਹਰ ਇੱਕ ਗੱਲ ਦੇ ਪਿੱਛੇ ਭਾਵੇਂ ਉਹ ਕ੍ਰਾਈਮ ਦੇ ਨਾਲ ਜੁੜੇ ਹੋਏ ਇਸ਼ੂ ਨੇ ਭਾਵੇਂ ਸੋਸ਼ਲ ਇਸ਼ੂ ਨੇ, ਕਿਤੇ ਨਾ ਕਿਤੇ ਜਿਹੜੀ ਰਾਜਨੀਤੀ ਹੈ ਪੋਲੀਟਿਕਸ ਉਹ ਕੰਮ ਕਰ ਰਹੀ ਹੁੰਦੀ ਹੈ। ਤੇ ਹੁਣ ਇਹੀ ਕਾਰਨ ਹੈ ਕਿ ਜਿਹੜਾ ਹੈ ਲਾਰੈਂਸ ਬਿਸ਼ਨੋਈ ਨੂੰ ਜਿਹੜਾ ਹੈ ਉਹ ਤੋਂ ਗ੍ਰਿਫਤਾਰੀ ਤੋਂ ਬਾਅਦ ਜਦੋਂ NIA ਨੇ ਜਿਹੜਾ ਹੈ ਉਹ ਕੇਸ ਚਲਾਇਆ ਤੇ ਉਧਰੋਂ CBI ਦੀ ਜਿਹੜੀ ਆ ਉਹ ਇਨਕੁਆਇਰੀ ਹੈ ਤੇ ਜ਼ਿਆਦਾ ਜਿਹੜੇ ਉਹਦੇ ਖਿਲਾਫ਼ ਜਿਹੜੇ ਅਪਰਾਧਿਕ ਮਾਮਲੇ ਨੇ ਜਾਂ ਮਹਾਰਾਸ਼ਟਰ ਚ ਨੇ ਜਾਂ ਪੰਜਾਬ ਚ ਨੇ ਜ਼ਿਆਦਾਤਰ ਤਾਂ ਕਿਉਂਕਿ ਜਿਹੜਾ ਇੱਕ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਚ ਸਿੱਧਾ ਸਿੱਧਾ ਨਾਂ ਤੇ ਪਰ ਇੱਥੇ ਇਹਨਾਂ ਥਾਵਾਂ ਤੇ ਰੱਖਣ ਦੀ ਬਜਾਏ ਉਹਨੂੰ ਜਿਹੜਾ ਹੈਗਾ ਗੁਜਰਾਤ ਦੀ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਉੱਥੋਂ ਵੀ ਜਿਹੜੀ ਥੋੜੀ ਜਿਹੀ ਕੇਂਦਰ ਸਰਕਾਰ ਦੀ ਜਿਹੜੀ ਇਹ ਗੱਲ ਝਲਕਦੀ ਹੈ ਕਿ ਲਿਹਾਜ਼ ਜਿਹੜਾ ਕੀਤਾ ਜਾ ਰਿਹਾ ਤੇ ਹੁਣ ਉਸ ਲਿਹਾਜ਼ ਚੋਂ ਕੀ ਇਹ ਹਵਾਲਗੀ ਨੂੰ ਜਿਹੜਾ ਹੈਗਾ ਉਹ ਚ ਦੇਰੀ ਕਰਨਗੇ ਲਟਕਾਉਣਗੇ ਜਾਂ ਇਹਦੇ ਚ ਕੋਈ ਕਾਨੂੰਨੀ ਅੜਚਣਾ ਲੈ ਕੇ ਆਉਣਗੇ ਕਿਉਂਕਿ ਇਸ ਜਿਹੜਾ ਹੈਗਾ ਮਿਸਟਰ ਜੈਸਵਾਲ ਨੇ ਜਿਹੜਾ ਬਿਆਨ ਦਿੱਤਾ ਜੋ ਸਾਡਾ ਬੁਲਾਰਾ ਹੈ ਸਾਡੇ ਕੇਂਦਰੀ ਜਿਹੜਾ ਵਿਦੇਸ਼ ਵਿਭਾਗ ਦਾ ਵਿਦੇਸ਼ ਮੰਤਰਾਲੇ ਦਾ ਤੇ ਉਹ ਤੋਂ ਜਿਹੜਾ ਹੈਗਾ ਇਹ ਲੱਗਦਾ ਹੈ ਕਿ ਇਹ ਸਰਕਾਰ ਦੀ ਜਿਹੜੀ ਝਿਜਕ ਹੈ ਤੇ ਉਹ ਸਪਸ਼ਟ ਜਿਹੜੀ ਨਜ਼ਰ ਆ ਰਹੀ ਹੈ ਕਿ ਇਹਦੇ ਤੇ ਕੀ ਫੈਸਲਾ ਲਿਆ ਜਾਵੇ ਕਿਉਂਕਿ ਉਹਨਾਂ ਨੇ ਕਿਹਾ ਕਿ ਕਾਨੂੰਨ ਅਨੁਸਾਰ ਫੈਸਲਾ ਕਰਾਂਗੇ ਕਿਉਂਕਿ ਉਹ ਸਪੋਕਸਮੈਨ ਹੈ ਇਹਦੇ ਤੇ ਜਿਹੜਾ ਹੈਗਾ ਸਿੱਧਾ ਸਿੱਧਾ ਇਹਦੇ ਚ ਜਿਹੜਾ ਹੈਗਾ ਫੋਰਨ ਅਫੇਅਰ ਮਿਨਿਸਟਰੀ ਨਹੀਂ ਜਿਹੜਾ ਸਾਰਾ ਕੁਛ ਕਰਨਾ ਹੁੰਦਾ ਫਾਈਲਾਂ ਉਹਦੇ ਕੋਲ ਆ ਸਾਰਾ ਕੁਛ ਤੇ ਨਹੀਂ ਤਾਂ ਫਿਰ ਉਹ ਮਿਨਿਸਟਰੀ ਤੋਂ ਜਿਹੜਾ ਹੈਗਾ ਉਹ ਕਲੀਅਰ ਕੱਟ ਆ ਜਾਣਾ ਸੀ ਵੀ ਅਸੀਂ ਦੇਵਾਂਗੇ ਜਾਂ ਨਹੀਂ ਦੇਵਾਂਗੇ ਤੇ ਹੁਣ ਇਸ ਜਿਹੜੀ ਉਹ ਜਿਹੜੀ ਇੱਕ ਦੋ ਚਿੱਤੀ ਉਹ ਸਮਝ ਆ ਰਹੀ ਹੈ ਇਸ ਬਿਆਨ ਤੋਂ ਤੇ ਇਹਦੇ ਨਾਲ ਹੀ ਉਹ ਜਿਹੜੀ ਗੱਲ ਉਹਨਾਂ ਨੇ ਜਿਸ ਤਰ੍ਹਾਂ ਮਕਬੂਜਾ ਕਸ਼ਮੀਰ ਵਾਲੀ ਜਿਹੜਾ ਪਾਕਿਸਤਾਨ ਦੇ ਕਬਜ਼ੇ ਹੇਠਲਾ ਕਸ਼ਮੀਰ ਦਾ ਇਲਾਕਾ ਉੱਥੇ ਮਨੁੱਖੀ ਹੱਕਾਂ ਦੀ ਜਿਹੜੀ ਉਲੰਘਣਾ ਦਾ ਜਿਹੜਾ ਹੈਗਾ ਮਸਲਾ ਉਹ ਵੀ ਜਿਹੜਾ ਹੈਗਾ ਉਹ ਉਹਨਾਂ ਨੇ ਉਠਾਇਆ ਤੇ ਨਾਲ ਹੀ ਕਹਿ ਕੇ ਜਿਹੜਾ ਹੈਗਾ ਕੌਮਾਂਤਰੀ ਜਿਹੜਾ ਭਾਈਚਾਰਾ ਪੂਰੀ ਜਿਹੜੀ ਇੰਟਰਨੈਸ਼ਨਲ ਜਿਹੜੀ ਕਮਿਊਨਿਟੀ ਹੈ ਜਾਂ ਫਰਟਰਨਿਟੀ ਹੈ ਉਹ ਤੋਂ ਮੰਗ ਕੀਤੀ ਹੈ ਕਿ ਪਾਕਿਸਤਾਨ ਨੂੰ ਸਿੱਧਾ ਸਿੱਧਾ ਇਹ ਚ ਦੋਸ਼ੀ ਠਹਿਰਾਇਆ ਜਾਵੇ ਪਾਕਿਸਤਾਨ ਤੇ ਕਾਰਵਾਈ ਕੀਤੀ ਜਾਵੇ ਉਹ ਵੀ ਥੋੜਾ ਜਿਹਾ ਇਹ ਇਸ ਤੋਂ ਇਹ ਗੱਲ ਝਲਕਦੀ ਹੈ ਵੀ ਜਿਹੜਾ ਲਾਰੈਂਸ ਵਾਲਾ ਇਸ਼ੂ ਹੈ ਜਾਂ ਮੁੱਦਾ ਹੈ ਉਹਨੂੰ ਥੋੜਾ ਜਿਹਾ ਲਾਂਭੇ ਕਰਨ ਵਾਸਤੇ ਜਾਂ ਉਹਨੂੰ ਇਹ ਕਰਨ ਵਾਸਤੇ ਨਾਲ ਆ ਪਾਕਿਸਤਾਨ ਵਾਲੀ ਗੱਲ ਜਾਂ ਮਕਬੂਜਾ ਕਸ਼ਮੀਰ ਵਾਲੀ ਜਿਹੜੀ ਉਹ ਗੱਲ ਜਿਹੜੀ ਆ ਉਹ ਰੱਖ ਲਈ ਹੈ ਤੇ ਇਥੋਂ ਵੀ ਜਿਹੜਾ ਇਹ ਲੱਗਦਾ ਕਿ ਉਹਦੇ ਪ੍ਰਤੀ ਅਜੇ ਕੋਈ ਬਹੁਤੀ ਗੰਭੀਰਤਾ ਨਾਲ ਜਿਹੜਾ ਹੈ ਵਿਚਾਰ ਨਹੀਂ ਕੀਤੀ ਜੇ ਕੀਤੀ ਆ ਤਾਂ ਫਿਰ ਅਜੇ ਮੀਡੀਆ ਦੇ ਵਿੱਚ ਸਾਹਮਣੇ ਉਹ ਸਪਸ਼ਟ ਨਜ਼ਰ ਆ ਰਿਹਾ ਕਿ ਉਹਨਾਂ ਦੇ ਵਿੱਚ ਕੋਈ ਹੈਜੀਟੇਸ਼ਨ ਹੈ ਅਜੇ ਹਵਾਲਗੀ ਨੂੰ ਲੈ ਕੇ ਹਾਂਜੀ
0: ਇਹਦੇ ਵਿੱਚ ਵੈਸੇ ਮੋਟਾ ਮੋਟਾ ਜਿਹਾ ਕੀ ਆਪਾਂ ਦੱਸ ਸਕਦੇ ਹਾਂ ਕਿ ਕਾਨੂੰਨ ਐਕਚੁਅਲ ਦੇ ਵਿੱਚ ਕਿਹੜੇ ਤਰੀਕੇ ਦੇ ਨਾਲ ਕੰਮ ਕਰਦਾ ਹੈ ਹਵਾਲਗੀ ਦਾ ਕਿਉਂਕਿ ਜੇ ਮੰਨ ਲਓ ਉੱਥੇ ਅਮਰੀਕਾ ਦੇ ਵਿੱਚ ਕੋਈ ਕਤਲ ਹੋਇਆ ਵਾ ਕੋਈ ਜਿਹੜਾ ਬੰਦਾ ਵਾ ਭਾਰਤ ਦਾ ਵਸਨੀਕ ਆ ਉੱਥੇ ਲੋੜੀਂਦਾ ਵਾ ਅਤੇ ਉਹੀ ਸੇਮ ਬੰਦਾ ਜੇ ਇੱਥੇ ਵੀ ਮੰਨ ਲਓ ਕਤਲ ਦੇ ਵਿੱਚ ਲੋੜੀਂਦਾ ਵਾ ਅਤੇ ਫਿਰ ਦੋਵਾਂ ਦੇ ਵਿੱਚੋਂ ਕਿਹੜੇ ਤਰੀਕੇ ਦੇ ਨਾਲ ਕਿੱਥੇ ਪਹਿਲ ਹੁੰਦੀ ਆ ਸੋ ਇਨਵੈਸਟੀਗੇਸ਼ਨ ਇਹ ਵੀ ਕਹਿ ਸਕਦੇ ਨੇ ਉਹ ਵੀ ਕਹਿ ਸਕਦੇ ਨੇ ਬਹੁਤ ਕੁਛ ਤਾਂ ਇੱਥੇ ਵੀ ਚੱਲੀ ਜਾ ਰਿਹਾ ਵੈਸੇ ਕਿਹੜੇ ਤਰੀਕੇ ਦੇ ਨਾਲ ਇਹ ਕੰਮ ਕਰਦੇ ਨੇ ਕਾਨੂੰਨ
1: ਨਹੀਂ ਇੱਕ ਇੱਕ ਇੱਕ ਗੱਲ ਤਾਂ ਦੇਖੋ ਰਣਜੋਤ ਜੀ ਸਪਸ਼ਟ ਹੈ ਕਿ ਕ੍ਰਾਈਮ ਹੋਇਆ ਕਿੱਥੇ ਹੈ ਜਿਹੜੀ ਜਿਹੜੀ ਜਗ੍ਹਾ ਤੇ ਜਿਹੜੇ ਦੇਸ਼ ਦੇ ਵਿੱਚ ਜਾਂ ਜਿਹੜੀ ਲੈਂਡ ਧਰਤੀ ਦੇ ਉੱਤੇ ਕ੍ਰਾਈਮ ਹੋਇਆ ਮੁੱਢਲੀ ਤਾਂ ਜਿਹੜੀ ਹੈ ਉੱਥੇ ਹੀ ਸਾਰਾ ਕੁਛ ਕੇਸ ਚੱਲਣਾ ਤੇ ਉਸ ਕ੍ਰਾਈਮ ਦੇ ਵਿੱਚ ਸ਼ਾਮਲ ਕੌਣ ਹੈ ਤੇ ਉਹਦੇ ਤੇ ਜਿਹੜਾ ਹੈ ਇਹ ਨਿਰਭਰ ਕਰਦਾ ਇਹਦੇ ਤੇ ਮੈਂ ਤੁਹਾਨੂੰ ਜਿਹੜਾ ਮੁੰਬਈ ਦੇ ਵਿੱਚ ਜਿਹੜੇ ਸੀਰੀਅਲ ਬਲਾਸਟ ਹੋਏ ਸੀ ਜੀ ਕਾਫੀ ਲੋਕ ਮਾਰੇ ਗਏ ਸੀ ਤਾਜ ਹੋਟਲ ਤੇ ਹਮਲਾ ਹੋਇਆ ਸੀ ਤੇ ਹੁਣ ਉਹਦੇ ਤੇ ਜਿਹੜਾ ਬੰਦਾ ਸੀ ਉਹ ਇਹਨਾਂ ਨੇ ਇਸ ਜਿਹੜਾ ਹੈ ਬਿਨਾਹ ਦੇ ਉੱਤੇ ਉਹ ਮੰਗਿਆ ਕਿ ਇੱਥੇ ਉਹਦੇ ਖਿਲਾਫ਼ ਕੇਸ ਚਲਾਉਣਾ ਤੇ ਉਹਨਾਂ ਨੇ ਉਹ ਬੰਦਾ ਹਵਾਲੇ ਵੀ ਕੀਤਾ ਭਾਰਤ ਦੇ ਤੇ ਇਸ ਕਰਕੇ ਜਿਹੜਾ ਉਹਦੇ ਚ ਮੁੱਖ ਜਿਹੜਾ ਦੋਸ਼ੀ ਜਿਹਨੂੰ ਇਹ ਮੰਨਿਆ ਜਾਂਦਾ ਤੇ ਦੂਜੇ ਪਾਸੇ ਜੇ ਹੁਣ ਜਿਹੜੇ ਕ੍ਰਾਈਮ ਫਰਜ਼ ਕੀਤਾ ਚਲੋ ਆਪਾਂ ਨਿੱਜਰ ਦੇ ਕਤਲ ਦੀ ਉਦਾਹਰਨ ਲੈ ਲੈਂਦੇ ਹਾਂ ਤੇ ਜਾਂ ਕੋਈ ਹੋਰ ਉੱਥੇ ਤੇ ਉਹਦੇ ਤੇ ਕਿਹਨੇ ਕੰਸਪਾਇਰ ਕੀਤਾ ਕਿੱਥੋਂ ਕੰਸਪਿਰੇਸੀ ਕਿਹਨੇ ਕੀਤੀ ਕਿਉਂਕਿ ਸੇਮ ਹੀ ਉਹ ਗੱਲ ਉੱਥੇ ਹੈਗੀ ਸਗੋਂ ਉੱਥੋਂ ਦੇ ਕਾਨੂੰਨ ਤਾਂ ਸਖ਼ਤ ਜ਼ਿਆਦਾ ਨੇ ਸਾਡੇ ਨਾਲੋਂ ਵੀ ਤੇ ਸਾਡੇ ਵੀ ਜਿਹੜਾ ਇੱਥੇ ਜਿਹੜੇ ਬੰਦਿਆਂ ਦੀ ਜਿਹੜੀ ਹਵਾਲਗੀ ਲਈ ਗਈ ਹੈ ਸਪੁਰਦਗੀ ਲਈ ਗਈ ਹੈ ਉਹ ਇਸ ਆਧਾਰ ਤੇ ਲਈ ਗਈ ਹੈ ਕਿ ਉਹ ਸਾਜਿਸ਼ ਚ ਸ਼ਾਮਲ ਸੀਗੇ ਵਿੱਚ ਭਾਵੇਂ ਆਪ ਇਨਵੋਲਵ ਨਹੀਂ ਸੀ ਉਹ ਸਾਜਿਸ਼ ਦੇ ਨਾਂ ਤੇ ਜਿਹੜਾ ਹੈਗਾ ਕਿਉਂਕਿ ਜੇ ਕੰਸਪੀਰੇਸੀ ਦੇ ਵਿੱਚ ਕੋਈ ਬੰਦਾ ਸ਼ਾਮਲ ਹੈ ਸਾਡੀ ਜਿਹੜੀ ਪਹਿਲਾਂ IPC ਦਾ ਜਿਹੜਾ ਸੀਗਾ ਇੱਕ ਧਾਰਾ ਹੁੰਦੀ ਸੀ 120B ਤੇ ਜਿਹਦੇ ਚ ਜੇ ਆਪਾਂ ਇੰਦਰਾ ਕਤਲ ਕੇਸ ਦੀ ਗੱਲ ਲਈਏ ਤੇ ਜਿਹਦੇ ਚ ਸਤਵੰਤ ਸਿੰਘ ਨੂੰ ਫਾਂਸੀ ਦੀ ਹੁਕਮ ਹੋਇਆ ਤੇ ਬੇਅੰਤ ਸਿੰਘ ਜਿਹੜਾ ਸੀਗਾ, ਚਲੋ ਉਹ ਤਾਂ ਉੱਥੇ ਘਟਨਾ ਥਾਂ ਤੇ ਮਾਰਿਆ ਗਿਆ ਸੀਗਾ। ਹੁਣ ਕੇਹਰ ਸਿੰਘ ਸੀ, ਕੇਹਰ ਸਿੰਘ ਵੀ ਜਿਹੜਾ ਦਿੱਲੀ ਪੁਲਿਸ ਦਾ ਮੁਲਾਜ਼ਮ ਸੀ। ਹੁਣ ਕੇਹਰ ਸਿੰਘ ਤਾਂ ਕਤਲ ਕਰਨ ਵਾਲਿਆਂ ਚ ਨਹੀਂ ਸੀ, ਨਾ ਹੀ ਉਹਦੀ ਉੱਥੇ ਡਿਊਟੀ ਸੀ, ਤੇ ਪਰ ਉਹਨੂੰ ਫਾਂਸੀ ਇਸ ਕੌਨਸਪਿਰੇਸੀ ਦੇ ਵਿੱਚ ਹੀ ਦਿੱਤੀ ਗਈ ਕਿ ਉਹਨੇ ਸਾਜ਼ਿਸ਼ ਘੜੀ ਸੀ ਜਾਂ ਸਾਜ਼ਿਸ਼ ਦੇ ਵਿੱਚ ਸ਼ਾਮਿਲ ਸੀ। ਚਲੋ ਉਹ ਜਿਵੇਂ ਵੀ ਇੱਕ ਜੋ ਕੇਸ ਆ ਜਾਂ ਇਸਤਗਾਸੇ ਦੇ ਮੁਤਾਬਕ ਜਿੱਦਾਂ ਉਹ ਬਣਾਇਆ ਗਿਆ, ਉਹ ਤਾਂ ਮੈਂ ਇੱਕ ਤੁਹਾਨੂੰ ਉਦਾਹਰਣ ਦਿੱਤੀ ਹੈ, ਮਿਸਾਲ ਦਿੱਤੀ ਹੈ। ਹੁਣ ਜੇ ਬੰਦਾ ਕੋਈ ਕਿਤੇ ਵੀ ਬੈਠਾ ਕਿਸੇ ਦੂਸਰੇ ਦੇਸ਼ ਦੀ ਧਰਤੀ ਤੇ ਕੋਈ ਕੁਛ ਕਰਵਾ ਰਿਹਾ ਸਾਜ਼ਿਸ਼ਾਂ ਦੇ ਨਾਲ, ਤਾਂ ਉਹ ਇਸ ਰੂਪ ਦੇ ਵਿੱਚ ਜਿਹੜਾ ਹੈ ਉਹ ਦੋਸ਼ੀ ਜਿਹੜਾ ਹੈ ਮੰਨਿਆ ਜਾਂਦਾ। ਆ ਹੁਣੇ ਜਿਹੜਾ ਹਾਫਿਜ਼ ਦੀ ਅਜੇ ਪਰਸੋਂ ਚੌਥੀ ਜਿਹੜਾ ਹੈ ਇਹ ਸਾਡੀਆਂ ਏਜੰਸੀਆਂ ਨੇ ਕੀਤਾ ਕਿ ਜਿਹੜਾ ਇੱਥੇ ਜਿਹੜੀਆਂ ਘਟਨਾਵਾਂ ਹੋਈਆਂ, ਜਿਹੜਾ ਪਹਿਲਗਾਮ ਵਾਲਾ ਜਿਹੜਾ ਹੈਗਾ ਅਟੈਕ ਹੋਇਆ ਉਹਦੇ ਚ ਜ਼ਿੰਮੇਵਾਰ ਸੀ, ਤੇ ਇਸ ਕਰਕੇ ਹੁਣ ਉਹਦੀ ਹਵਾਲਗੀ ਵੀ ਜਿਹੜੀ ਆ ਉਹ ਮੰਗੀ ਹੋਈ ਹੈ ਪਾਕਿਸਤਾਨ ਤੋਂ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਇੰਟਰਨੈਸ਼ਨਲ ਰੂਲ ਨੇ ਜਾਂ ਇੰਟਰਨੈਸ਼ਨਲ ਲਾ ਹੈ ਤਾਂ, ਜਾਂ ਦੂਸਰੀ ਗੱਲ ਦੋ ਗੱਲਾਂ ਇਹਦੇ ਤੇ ਕਰਦੀਆਂ ਨੇ, ਜਿਹੜਾ ਕਿਉਂਕਿ ਜਿਹੜੀ ਇੰਟਰਨੈਸ਼ਨਲ ਜਿਹੜੀ ਕੋਰਟ ਆਫ ਜਸਟਿਸ ਹੈ ਤੇ ਉਹਦੇ ਚ ਕੁਛ ਗੱਲਾਂ ਕਲੀਅਰ ਨੇ, ਕੁਛ ਜਿਹੜੇ ਖਾਸ ਕਰਕੇ ਕ੍ਰਾਈਮ ਨੂੰ ਲੈ ਕੇ ਗੱਲਾਂ ਕਲੀਅਰ ਨੇ, ਕੁਛ ਜਿਹੜੀਆਂ ਦੋ ਦੋ ਦੇਸ਼ਾਂ ਦੀਆਂ ਆਪਸ ਦੇ ਵਿੱਚ ਜਿਹੜੀਆਂ ਬਾਇਲੇਟਰਲ ਜਿਹੜੀਆਂ ਸੰਧੀਆਂ ਹੋਈਆਂ ਹੋਈਆਂ ਨੇ, ਜਿਵੇਂ ਅਮਰੀਕਾ ਦੇ ਨਾਲ ਇੰਡੀਆ ਦੀ ਹੋਈ ਹੋਈ ਆ, ਹੋਰ ਦੇਸ਼ਾਂ ਦੇ ਨਾਲ, ਤੇ ਇਹ ਇਸ ਕਰਕੇ ਇਸ ਚੱਕਰ ਦੇ ਵਿੱਚ ਤਾਂ ਫਿਰ ਉਹ ਮੰਗ ਸਕਦੇ ਆ ਨਾ ਜੀ, ਉਹ ਜਵਾਬ ਨਹੀਂ ਦੇ ਸਕਦੇ। ਜੇ ਇਹ ਜਵਾਬ ਦੇਣਗੇ ਜਾਂ ਕੋਈ ਕਾਨੂੰਨੀ ਅੜਚਣਾ ਉਹ ਹੋ ਗਿਆ ਤਾਂ ਕੱਲ ਨੂੰ ਫਿਰ ਅਮਰੀਕਾ ਵੀ ਕਹਿ ਸਕਦਾ, ਕੈਨੇਡਾ ਵੀ ਕਹਿ ਸਕਦਾ ਕਿ ਜੇ ਕੋਈ ਇੱਥੇ ਸ਼ਾਮਿਲ ਨੇ ਸਾਜ਼ਿਸ਼ਾਂ ਦੇ ਵਿੱਚ ਤਾਂ ਅਸੀਂ ਵੀ ਉਹਨਾਂ ਦੀ ਹਵਾਲਗੀ ਜਿਹੜੀ ਆ ਉਹ ਨਹੀਂ ਦਿੰਦੇ। ਤੇ ਸੋ ਇਹ ਇਸ ਤਰ੍ਹਾਂ ਦੇ ਜਿਹੜੇ ਇੰਟਰਨੈਸ਼ਨਲ ਕਾਨੂੰਨ ਨੇ ਠੀਕ ਹੈ, ਕਿਉਂਕਿ ਇਹਦੇ ਚ ਜਿਹੜੀਆਂ ਅੱਗੋਂ ਇਹਨੂੰ ਡਿਲੇ ਕੀਤਾ ਜਾ ਸਕਦਾ, ਅੜਚਣਾ ਪਾਈਆਂ ਜਾ ਸਕਦੀਆਂ ਨੇ, ਉਹ ਕਿੰਨਾ ਕੁ ਡਿਲੇ ਕੀਤਾ ਜਾ ਸਕਦਾ ਤੇ ਹੁਣ ਉਹਦੇ ਤੇ ਨਿਰਭਰ ਕਰਦਾ, ਜਾਂ ਫਿਰ ਉੱਥੇ ਸੱਤਾ ਦੇ ਵਿੱਚ ਕੌਣ ਹੈ ਇਹਦੇ ਤੇ ਨਿਰਭਰ ਕਰਦਾ। ਜਿਵੇਂ ਹੁਣ ਇੱਥੇ ਇੰਡੀਆ ਦੇ ਵਿੱਚ ਬੀਜੇਪੀ ਸੱਤਾ ਦੇ ਵਿੱਚ ਹੈ, ਉਹਨੂੰ ਕੌਣ ਕਿਹੜਾ ਬੰਦਾ ਸੂਟ ਕਰਦਾ ਕਿਹੜਾ ਨਹੀਂ ਕਰਦਾ ਇਹਦੇ ਤੇ ਫਿਰ ਜੋ ਅੱਗੇ ਉੱਥੇ ਕੌਣ ਆ, ਹੁਣ ਜਿਵੇਂ ਟਰੰਪ ਹੈ ਉੱਥੇ ਜਾਂ ਕੋਈ ਕੱਲ ਨੂੰ ਕੋਈ ਹੋਰ ਆ ਜਾਂਦਾ, ਜਾਂ ਕੈਨੇਡਾ ਦੇ ਵਿੱਚ ਹੀ ਆਪਾਂ ਦੇਖਦੇ ਹਾਂ ਜਦੋਂ ਜਸਟਿਨ ਟਰੂਡੋ ਉੱਥੇ ਸੀਗੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਸੀਗੇ ਤੇ ਉਹਨਾਂ ਨੇ ਸਿੱਧਾ ਹੀ ਇਲਜ਼ਾਮ ਲਾਤਾ ਸੀ ਤੇ ਉਦੋਂ ਬਾਅਦ ਥੋੜਾ ਜਿਹਾ ਜਿਹੜਾ ਮਾਹੌਲ ਉਹ ਏਦਾਂ ਹੋਇਆ। ਸੋ ਇਹ ਇੰਟਰਨੈਸ਼ਨਲੀ ਜਿਹੜਾ ਹੈ ਡੀਲ ਕਰਨਾ ਇਸ਼ੂ ਨੂੰ ਉਹ ਇਸ ਤਰੀਕੇ ਨਾਲ ਹੋਏਗਾ। ਪਰ ਇੱਕ ਗੱਲ ਜਿਹੜੀ ਹੈ ਉਹ ਰਣਜੋਤ ਜੀ, ਤੁਸੀਂ ਵੀ ਜਿਹੜਾ ਹੈ ਹੁਣ ਦੂਸਰੀ ਇੰਡੀਆ ਤੋਂ ਬਾਹਰ ਹੋ ਜਾਂ ਜਿਸ ਤਰ੍ਹਾਂ ਦਾ ਆਪਣਾ ਡੈਸਪੋਰਾ ਦਾ ਸਿਸਟਮ ਹੈ, ਤੇ ਪਰ ਜੇ ਜਿੰਨੇ ਇਹ ਕਾਨੂੰਨ ਸਖ਼ਤ ਹੋਣਗੇ ਉਹ ਠੀਕ ਹੈ, ਪਰ ਉਹਦੇ ਚ ਜਿਹੜੀਆਂ ਤੁਹਾਡੀ ਇਮਾਨਦਾਰੀ ਹੈ ਜਾਂ ਤੁਹਾਡੀ ਇੰਟੈਗ੍ਰਿਟੀ ਹੈ ਜਿਹੜੀ ਉੱਥੋਂ ਦੀ ਸਰਕਾਰ ਹੈ ਉਹ ਹੋਣੀ ਬਹੁਤ ਜ਼ਰੂਰੀ ਹੈ, ਤਾਂ ਹੀ ਉਹਨਾਂ ਦੀ ਸਹੀ ਪਾਲਣਾ ਹੋ ਸਕਦੀ ਹੈ
0: ਜੀ। ਬਿਲਕੁਲ, ਇੱਧਰ ਅਗਲੀ ਖਬਰ ਵੱਲ ਜੇ ਆਪਾਂ ਆਈਏ ਤੇ ਹੁਣ ਜਿਹੜੀ ਕਾਂਗਰਸ ਆ ਉਹ ਫੈਸਲਾ ਸ਼ਾਇਦ ਕਰੂਗੀ ਕਿ ਹੁਣ ਅੱਗੇ ਚੰਨੀ ਉਹਨਾਂ ਨੂੰ ਲਾਉਣਾ ਜਾਂ ਉਸ ਧੜੇ ਨੂੰ ਲਾਉਣਾ ਜਾਂ ਫਿਰ ਕੀ ਫੈਸਲਾ ਕੀਤਾ ਜਾ ਸਕਦਾ। ਵੈਸੇ ਕੁੱਲ ਮਿਲਾ ਕੇ ਕੀ ਕਾਂਗਰਸ ਦੇ ਫੇਵਰ ਦੇ ਵਿੱਚ ਕੀ ਰਹੂਗਾ ਪੰਜਾਬ ਪੱਧਰ ਦੇ ਉੱਤੇ?
1: ਦੇਖੋ, ਪੰਜਾਬ ਪੱਧਰ ਤੇ ਇੱਕ ਜਿਹੜੀ ਗੱਲ ਬੜੀ ਸਪਸ਼ਟ ਹੈ ਕਿ ਜਿਸ ਤਰੀਕੇ ਦੀ ਹੁਣ ਇੱਥੇ ਧੜੇਬੰਦੀ ਜਾਂ ਹੋਰ ਬੜੀ ਜਿਹਨੂੰ ਆਪਾਂ ਕਹਿੰਦੇ ਨਾ ਇੱਕ ਵਰਟੀਕਲ ਸਪਲਿਟ ਜਿਹੜੀ ਸਾਹਮਣੇ ਆਈ ਹੈ ਪਿਛਲੇ ਆ ਮਹੀਨੇ ਦੇ ਦੌਰਾਨ ਜਦੋਂ ਤੋਂ ਇਹ ਚਰਨਿੰਗ ਸ਼ੁਰੂ ਹੋਈ ਹੈ, ਤੇ ਉੱਥੋਂ ਗੱਲ ਬੜੀ ਸਪਸ਼ਟ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਬਹੁਤੀ ਕਾਂਗਰਸ ਜਿਹੜੀ ਹੈਗੀ ਆ ਉਹ ਨਹੀਂ ਤੁਰੇਗੀ, ਤੇ ਜੇ ਉੱਪਰੋਂ ਉਹਨਾਂ ਨੂੰ ਦਬਕਾ ਦੁਬਾਰਾ ਵੀ ਮਾਰਿਆ ਜਾਂਦਾ, ਹਾਲਾਂਕਿ ਪਹਿਲਾਂ ਇਹ ਹੋ ਚੁੱਕੀ ਇੱਕ ਵਾਰੀ ਗੱਲ ਕਿ ਪ੍ਰਧਾਨ ਉਹੀ ਰਹਿਣਗੇ, ਕਿਉਂਕਿ ਉਹ ਸਾਰਾ ਕੁਛ ਹਾਈਕਮਾਂਡ ਨੇ ਕੀਤਾ ਸੀ ਨਾ ਕਿ ਆਹ ਕਮੇਟੀਆਂ ਹੋਣਗੀਆਂ, ਆਹ ਵਿੰਗਾਂ ਦੇ ਆਹ ਹੋਣਗੇ, ਚੰਨੀ ਪ੍ਰਚਾਰ ਦੇ ਜਿਹੜੇ ਹੈਗੇ ਚੇਅਰਮੈਨ ਹੋਣਗੇ, ਇਹ ਸਾਰਾ ਕੁਛ ਉਹ ਨਹੀਂ ਮਨਜ਼ੂਰ ਹੋਇਆ। ਤੇ ਇੱਥੋਂ ਇਹ ਗੱਲ ਸਪਸ਼ਟ ਹੈ ਕਿ ਜਿਹੜੇ ਵੱਡੇ ਆਗੂ ਨੇ ਜਾਂ ਮੋਹਰੀ ਆਗੂ ਆ, ਕੇਡਰ ਤਾਂ ਉਹਨਾਂ ਦੇ ਪਿੱਛੇ ਆ, ਵਰਕਰ ਤਾਂ ਉਹਨਾਂ ਦੇ ਪਿੱਛੇ ਨੇ, ਤੇ ਉਹ ਬਿਲਕੁਲ ਸਪਸ਼ਟ ਹੋ ਗਿਆ, ਹਾਲਾਂਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦਾ ਫਿਊਚਰ ਦਾਅ ਤੇ ਹੈ ਇਸ ਮਾਮਲੇ ਦੇ ਵਿੱਚ। ਜੇ ਹੁਣ ਉਹਨਾਂ ਦੀ ਨਹੀਂ ਗੱਲ ਸੁਣੀ ਜਾਂਦੀ, ਹਾਈਕਮਾਂਡ ਫਰਜ਼ ਕੀਤਾ ਨਹੀਂ ਸੁਣਦੀ, ਚੰਨੀ ਨੂੰ ਪ੍ਰਧਾਨ ਨਹੀਂ ਬਣਾਉਂਦੀ ਜਾਂ ਹੋਰ ਕੋਈ ਫੈਸਲਾ ਨਹੀਂ ਲੈਂਦੀ, ਉਹਨਾਂ ਲਈ ਫਿਰ ਇਹ ਬੜਾ ਮੁਸ਼ਕਿਲ ਹੋ ਜਾਏਗਾ ਕਿ ਉਹ ਕਾਂਗਰਸ ਚ ਰਹਿਣ ਜਾਂ ਨਾ ਰਹਿਣ, ਕਿਉਂਕਿ ਜਿਸ ਤਰੀਕੇ ਦਾ ਉਹਨਾਂ ਨੇ ਸਖ਼ਤ ਸਟੈਂਡ ਲਿਆ, ਭਾਵੇਂ ਉਹ ਚ ਜਿਹੜਾ ਹੈਗਾ ਚੰਨੀ ਖੁਦ ਹੋਣ, ਭਾਵੇਂ ਸੁਖਜਿੰਦਰ ਰੰਧਾਵਾ ਹੋਣ, ਭਾਵੇਂ ਉਹਦੇ ਚ ਪ੍ਰਗਟ ਸਿੰਘ ਹੋਣ, ਭਾਵੇਂ ਹੋਰ ਜਿਹੜੇ ਕੁਛ ਲੀਡਰ ਨੇ ਉਸ ਤਰ੍ਹਾਂ ਤ੍ਰਿਪਤ ਰਜਿੰਦਰ ਬਾਜਵਾ ਹੋਣ, ਈਵਨ ਪ੍ਰਤਾਪ ਬਾਜਵਾ ਵੀ ਬਾਅਦ ਦੇ ਵਿੱਚ ਆ ਗਏ ਸੀ ਇਸ ਖੇਮੇ ਦੇ ਵਿੱਚ, ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਇੱਕ ਮਾਹੌਲ ਜਿਹੜਾ ਬਣਿਆ ਹੋਇਆ। ਤੇ ਇਹਦੇ ਚ ਇੱਕ ਆਪਸ਼ਨ ਇਹ ਵੀ ਹੈ, ਪਹਿਲਾਂ ਵੀ ਜਿਵੇਂ ਹੁੰਦਾ ਆਇਆ ਬਹੁਤੀਆਂ ਥਾਵਾਂ ਤੇ ਹੋਇਆ ਕਿ ਨਾ ਉਹ ਚੰਨੀ ਨੂੰ ਬਣਾਉਣ ਨਾ ਵੜਿੰਗ ਨੂੰ ਬਣਾਉਣ, ਕਿਸੇ ਵਿੱਚ ਵਿਚਾਲੇ ਕੋਈ ਹੋਰ ਰਸਤਾ ਲੱਭ ਲੈਣ, ਕਿਸੇ ਹੋਰ ਨੂੰ ਅੱਗੇ ਲਾ ਦੇਣ, ਤੇ ਇਹ ਵੀ ਜਿਹੜੀ ਆ ਗੱਲ ਇਸ ਤੇ ਹੋ ਸਕਦੀ ਹੈ। ਤੇ ਫਿਰ ਇਹ ਧਿਰਾਂ ਤੁਰਦੀਆਂ ਜਾਂ ਨਹੀਂ ਤੁਰਦੀਆਂ, ਇਹਦੇ ਚ ਦੋ ਗੱਲਾਂ ਨੇ। ਇੱਕ ਤਾਂ ਇਹ ਹੈ ਕਿ ਜਿਹੜਾ ਚੰਨੀ ਧੜਾ ਹੈ ਜਾਂ ਖੁਦ ਚੰਨੀ ਆ, ਉਹ ਚਾਹੁੰਦੇ ਆ ਕਿ ਚੰਨੀ ਅਗਲਾ ਜੇ ਕਾਂਗਰਸ ਦੀ ਸਰਕਾਰ ਬਣਦੀ ਹੈ ਮੁੱਖ ਮੰਤਰੀ ਹੋਵੇ, ਇੱਕ ਤਾਂ ਪੱਖ ਇਹ ਹੈ। ਤੇ ਦੂਜਾ ਪੱਖ ਇਹ ਹੈ ਕਿ ਰਾਜਾ ਵੜਿੰਗ ਸਹੀ ਨੀ, ਰਾਜਾ ਵੜਿੰਗ ਦੀ ਅਗਵਾਈ ਚ ਕਾਂਗਰਸ ਦਾ ਨੁਕਸਾਨ ਹੋਇਆ, ਕਾਂਗਰਸ ਦੇ ਪੱਲੇ ਕੁਛ ਨੀ ਪਿਆ, ਉਹ ਸੋਚ ਸਮਝ ਕੇ ਨੀ ਬੋਲਦੇ ਮੀਡੀਆ ਦੇ ਸਾਹਮਣੇ, ਬਿਆਨ ਉਹਦੇ ਇਸ ਤਰ੍ਹਾਂ ਦੇ ਹੁੰਦੇ ਆ ਜਿਹਦੀ ਬਾਅਦ ਚ ਟ੍ਰੋਲਿੰਗ ਬਹੁਤ ਹੁੰਦੀ ਹੈ, ਇਸ ਤਰ੍ਹਾਂ ਦੀ ਗੱਲ। ਇਹ ਹੁਣ ਦੋਵੇਂ ਇੱਕ ਪੋਜ਼ਿਟਿਵ ਗੱਲ ਹੈ, ਇੱਕ ਨੈਗੇਟਿਵ ਗੱਲ ਹੈ। ਨੈਗੇਟਿਵ ਤਾਂ ਇਹ ਵੀ ਜਿੰਨਾ ਉਹਨਾਂ ਨੂੰ ਇਹ ਲੱਗਦਾ ਕਿ ਰਾਜਾ ਵੜਿੰਗ ਦੇ ਖਿਲਾਫ਼ ਜਿਹੜਾ ਇਸ ਤਰ੍ਹਾਂ ਦਾ ਪ੍ਰਚਾਰ ਕਰਾਂਗੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਲੈ ਕੇ ਜਾਵਾਂਗੇ ਹਾਈਕਮਾਨ ਕੋਲ, ਸ਼ਾਇਦ ਉਹਨੂੰ ਲਾਂਭੇ ਕਰ ਦੇਣ। ਤੇ ਦੂਜਾ ਇਹ ਹੈ ਕਿ ਚੰਨੀ ਦੀ ਮੈਰਿਟ ਜਿਹੜੀ ਆ ਉਹ ਕਿੱਦਾਂ ਦੱਸਣਗੇ ਉਹ, ਕਿਉਂਕਿ ਟ੍ਰੋਲਿੰਗ ਤਾਂ ਚੰਨੀ ਦੀ ਵੀ ਬਹੁਤ ਹੋਈ ਹੈ ਜਦੋਂ ਉਹ ਥੋੜਾ ਚਿਰ ਮੁੱਖ ਮੰਤਰੀ ਰਹੇ ਨੇ ਤੇ ਜਿੱਦਾਂ ਦੇ ਉਹ ਬਿਆਨ ਦਿੰਦੇ ਸੀ। ਤੇ ਪਰ ਉਸ ਤੋਂ ਬਾਅਦ ਜਲੰਧਰ ਤੋਂ ਚੰਗੀ ਮੈਜੋਰਿਟੀ ਦੇ ਨਾਲ MP ਬਣਨ ਤੋਂ ਬਾਅਦ ਤੇ ਜਾਂ ਜਿਹੜੀ ਬਾਅਦ ਦੀ ਬਿਆਨਬਾਜ਼ੀ ਆ ਉੱਥੋਂ ਲੱਗਦਾ ਹੈ ਕਿ ਚਲੋ ਉਹਨਾਂ ਦੀ ਐਕਸੈਪਟੈਂਸ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਜਾਂ ਹੇਠਲੀ ਲੀਡਰਸ਼ਿਪ ਹੈ ਜਾਂ ਜਿਹੜੇ ਵਰਕਰ ਨੇ ਜਾਂ ਇੱਥੋਂ ਤੱਕ ਕਈ ਵਾਰੀ ਹੁੰਦਾ ਕਿ ਆਮ ਲੋਕਾਂ ਚ ਵੀ ਜਿਹੜੀ ਆ ਉਹ ਹੈਗੀ ਹੈ, ਤੇ ਇਹ ਗੱਲ ਜਿਹੜੀ ਆ ਸਕਦੀ ਹੈ। ਤੇ ਫਿਰ ਜਿਹੜੀ ਗੱਲ ਵਾਰ ਵਾਰ ਆਉਂਦੀ ਹੈ ਕਿ ਪੰਜਾਬ ਦਾ ਇੱਕ ਕਿਉਂਕਿ ਇੱਕ ਕਲਚਰ ਹੈ ਜਿਹੜਾ ਪਿਛਲੀ ਲਗੇਸੀ ਹੈ ਜਿਸ ਤਰ੍ਹਾਂ ਦੀ, ਇਹ ਵੀ ਹੈ ਕਿ ਪ੍ਰਧਾਨ ਜੱਟ ਸਿੱਖੀ ਹੋਵੇ ਜਾਂ ਕੋਈ ਇਸ ਤਰ੍ਹਾਂ ਦੀ ਗੱਲ, ਬਾਕੀ ਉਹਨਾਂ ਨਾਲ ਮਿਲ ਕੇ ਚੱਲਣ ਨਾਲ ਉਪ ਪ੍ਰਧਾਨ ਕੋਈ ਹੋਰ ਲਾ ਦਿਓ, ਇੱਕ ਜਿਹੜਾ ਹੈਗਾ ਹਿੰਦੂ ਭਾਈਚਾਰੇ ਚੋਂ ਲਾ ਦਿਓ, ਇੱਕ ਦਲਿਤ ਭਾਈਚਾਰੇ ਚੋਂ ਲਾ ਦਿਓ, ਇੱਦਾਂ ਦੀ ਪ੍ਰੈਕਟਿਸ ਵੀ ਜਿਹੜੀ ਪਹਿਲਾਂ ਜਿਹੜੀ ਆ ਉਹ ਰਹੀ ਹੈ। ਤੇ ਹੁਣ ਨਿਰਭਰ ਕਰਦਾ ਹੈ ਕਿ ਇਹ ਸਾਰਾ ਕੁਛ ਹੈ ਕਿੱਦਾਂ ਇਹਨੂੰ ਮਿਣ ਤੋਲ ਕੇ ਜਿਹੜੀ ਹਾਈਕਮਾਂਡ ਹੈ ਉਹਦੇ। ਚਲੋ ਹੁਣ ਰਾਹੁਲ ਗਾਂਧੀ ਵਿਦੇਸ਼ੀ ਦੌਰੇ ਦੇ ਸੀ, ਉਹ ਵੀ ਆ ਗਏ, ਮਲਕਰਜਨ ਖੜਗੇ ਜੋ ਖੁਦ ਇੱਕ ਜਿਹੜਾ ਹੈਗਾ ਅਨੁਸੂਚਿਤ ਜਾਤੀ ਭਾਈਚਾਰੇ ਦੇ ਨਾਲ ਸੰਬੰਧ ਨੇ, ਤੇ ਜਿਹੜੇ ਹੈਗੇ ਉਹ ਪੂਰੀ ਕਾਂਗਰਸ ਦੇ ਜਿਹੜੇ ਉਹ ਪ੍ਰਧਾਨ ਨੇ ਦੇਸ਼ ਦੇ ਵਿੱਚ ਅਗਵਾਈ ਕਰ ਰਹੇ ਨੇ ਕਾਂਗਰਸ ਦੀ, ਤੇ ਇਹਨਾਂ ਦੇ ਨਾਲ ਹੋਰ ਜਿਹੜੀ ਕੇਂਦਰੀ ਲੀਡਰਸ਼ਿਪ ਦੇ ਜਿਹੜੇ ਆਗੂ ਨੇ ਮੋਹਰੀ ਆਗੂ ਉਹ ਹੁਣ ਮੀਟਿੰਗ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਤੇ ਕਿਸ ਰੂਪ ਦੇ ਵਿੱਚ ਜਾਂ ਕਿਸ ਤਰ੍ਹਾਂ ਜਿਹੜਾ ਹੈ ਉਹ ਪੰਜਾਬ ਨੂੰ ਜਾਂ ਪੰਜਾਬ ਦੀ ਲੀਡਰਸ਼ਿਪ ਨੂੰ ਸ਼ੇਪ ਦੇਣਾ ਚਾਹੁੰਦੇ ਆ, ਉਹ ਮੇਰਾ ਖਿਆਲ ਹੈ ਅੱਜ ਮੀਟਿੰਗ ਹੈ, ਅੱਜ ਕਾਫੀ ਕੁਛ ਹੋ ਸਕਦਾ। ਹੋ ਸਕਦਾ ਅੱਗੇ ਮੀਟਿੰਗ ਡੈਫਰ ਕਰਕੇ ਕੱਲ ਤੱਕ ਚਲੀ ਜਾਵੇ, ਪਰਸੋਂ ਤੱਕ ਚਲੀ ਜਾਵੇ, ਜਾਂ ਦੁਬਾਰਾ ਫੇਰ ਅਜੇ ਗੱਲ ਗੋਲ ਮੋੜ ਰੱਖ ਲਈ ਜਾਵੇ, ਜਿਵੇਂ ਕਾਂਗਰਸ ਦਾ ਕਲਚਰ ਹੈ, ਕਈ ਵਾਰੀ ਕੁਦਮ ਫੈਸਲਾ ਨਹੀਂ ਲੈਂਦੇ, ਦੇਖਦੇ ਆ ਕਿ ਕਿਸ ਕਹਿੰਦੇ ਨਾ ਇੱਕ ਸਾਡੇ ਮੁਹਾਵਰਾ ਹੈ ਕਿ ਊਠ ਕਿਸ ਕਰਵਟ ਬੈਠਦਾ ਉਹ ਦੇਖਦੇ ਆ, ਤੇ ਉਹੀ ਜਿਹੜਾ ਹੈਗਾ ਕਈ ਵਾਰੀ ਨੀਤੀ ਅਪਣਾ ਲਈ ਜਾਂਦੀ ਹੈ। ਤੇ ਹੁਣ ਨਿਰਭਰ ਕਰਦਾ ਕਿ ਸ਼ਾਮ ਤੱਕ ਸਾਡੇ ਸਾਹਮਣੇ ਆਉਂਦਾ ਕੀ ਹੈ।
0: ਸੋ ਬਿਲਕੁਲ, ਇਸ ਤੋਂ ਬਾਅਦ ਫਿਰ ਪਤਾ ਲੱਗੂਗਾ ਕਿ ਪੰਜਾਬ ਦੀ ਰਾਜਨੀਤੀ ਕਿਹੜੇ ਲਿਹਾਜ਼ ਦੇ ਨਾਲ ਅਤੇ ਕਿਹੜੀ ਕਰਵਟ ਬੈਠਦੀ ਹੈ ਅਤੇ ਕੀ ਬਣਦਾ। ਪਰ ਆਮ ਲੋਕਾਂ ਦੇ ਵਿੱਚ ਜੇ ਵੇਖੀਏ ਤਾਂ ਕੀ ਆਵਾਜ਼ਾਂ ਨੇ ਲੋਕਾਂ ਦੇ ਵਿੱਚ, ਕੀ ਲੋਕ ਜੇਕਰ ਇਸੇ ਤਰੀਕੇ ਦੇ ਨਾਲ ਹੀ ਸਾਰਾ ਸਿਸਟਮ ਰਹਿੰਦਾ, ਰਾਜਾ ਵੜਿੰਗ ਹੀ ਰਹਿੰਦਾ, ਅਤੇ ਫਿਰ ਲੋਕ ਨਾਲ ਤੁਰਦੇ ਨੇ, ਕਿਉਂਕਿ ਜਿੱਦਣ ਇਹ ਸਾਰਾ ਰੌਲਾ ਪਿਆ ਵਾ ਆਮ ਲੋਕਾਂ ਦੇ ਵਿੱਚ ਚਰਚਾ ਹੈ ਉਦਣ ਦੀ ਸੁਣਨ ਨੂੰ ਮਿਲ ਗਈ, ਜਾਂ ਫਿਰ ਇਹੋ ਸੁਣਨ ਨੂੰ ਮਿਲ ਰਿਹਾ ਕਿ ਨਹੀਂ ਕਾਂਗਰਸ ਦਾ ਫਿਰ ਨਹੀਂ ਦਾਅ ਲੱਗਣਾ, ਇਹ ਆਪਸ ਦੇ ਵਿੱਚ ਪਾਟ ਗਏ, ਇਹਨਾਂ ਦਾ ਫਿਰ ਨਹੀਂ ਕੁਛ ਬਣਨਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੀ ਬਦਲਣਗੀਆਂ ਜੇ ਇਹ ਰਾਜਾ ਵੜਿੰਗ ਨੂੰ ਬਦਲ ਦਿੱਤਾ ਜਾਂਦਾ?
1: ਦੇਖੋ ਇਹ ਤਾਂ ਇੱਕ ਨੈਰੇਟਿਵ ਬਿਲਕੁਲ ਚੱਲ ਰਿਹਾ ਹੈ, ਵਿਰੋਧੀ ਜਿਹੜੀਆਂ ਪਾਰਟੀਆਂ ਨੇ ਭਾਵੇਂ ਸੱਤਾਧਾਰੀ ਆਮ ਆਦਮੀ ਪਾਰਟੀ ਹੈ, ਭਾਵੇਂ ਅਕਾਲੀ ਦਲ ਹੈ, ਭਾਵੇਂ BJP ਆ, ਉਹ ਤਾਂ ਹਰ ਰੋਜ਼ ਕੋਈ ਨਾ ਕੋਈ ਕਿਤੋਂ ਨਾ ਕਿਤੇ ਬਿਆਨ ਆ ਜਾਂਦਾ ਹੈ ਵੀ ਕਾਂਗਰਸ ਇੱਕ ਜੁੱਟ ਨਹੀਂ, ਇਹਨਾਂ ਤੋਂ ਕੁਛ ਨਹੀਂ ਹੋਣਾ, ਇਹ ਤਾਂ ਆਪਸੇ ਪਿੱਛੇ ਲੜੀ ਜਾਂਦੇ ਹੈ, ਇਹਨਾਂ ਨੂੰ ਕੁਰਸੀਆਂ ਦੀ ਭੁੱਖ ਹੈ ਜਾਂ ਇੱਦਾਂ ਦੀਆਂ ਜਿਹੜੀਆਂ ਉਹ ਗੱਲਾਂ। ਤੇ ਪਰ ਇਹ ਵੀ ਇਹਦੇ ਨਾਲ ਇੱਕ ਜੇ ਇਹ ਬਦਲਦੇ ਹੈ ਤੇ ਉਹਦੇ ਨਾਲ ਜਿਹੜਾ ਹੈ ਇੱਕ ਜਿਵੇਂ ਹਲੂਣਾ ਜਿਹਾ ਹੁੰਦਾ ਉਹ ਹੋਏਗਾ, ਜਿਹੜਾ ਨਵਾਂ ਪ੍ਰਧਾਨ ਬਣਾਉਣਗੇ ਫਿਰ ਉਹਦੇ ਹੋਰਡਿੰਗ ਲੱਗਣਗੇ, ਫਿਰ ਉਹਦੀਆਂ ਇਸ਼ਤਿਹਾਰਬਾਜ਼ੀ ਹੋਏਗੀ, ਉਹਦਾ ਸਵਾਗਤ ਕੀਤਾ ਜੋ ਅਖਬਾਰਾਂ ਚ ਮੋਟੇ ਮੋਟੀਆਂ ਫੋਟੋਆਂ ਲਾ ਕੇ ਇਸ਼ਤਿਹਾਰ ਲੱਗਣਗੇ, ਤੇ ਉਹਦੇ ਨਾਲ ਇੱਕ ਬੂਸਟਿੰਗ ਤਾਂ ਜ਼ਰੂਰ ਮਿਲਦੀ ਹੈ, ਪਾਰਟੀ ਨੂੰ ਮਿਲਦੀ ਹੈ, ਤੇ ਲੋਕਾਂ ਚ ਪੋਲੀਟੀਕਲੀ ਵੀ ਇਹ ਗੱਲ ਜਾਂਦੀ ਹੈ ਕਿ ਹੁਣ ਇਹ ਬੰਦਾ ਆ ਗਿਆ, ਹੁਣ ਸ਼ਾਇਦ ਕੋਈ ਨਵੀਂ ਗੱਲ ਹੋਵੇ, ਇੱਦਾਂ ਦਾ ਤਾਂ ਬਿਲਕੁਲ ਹੁੰਦਾ ਜਦੋਂ ਕੋਈ ਬਦਲਦੇ ਤਬਦੀਲੀ ਹੁੰਦੀ ਹੈ।
0: ਸੋ ਇੱਧਰ ਅਗਲੀ ਖਬਰ ਵੱਲ ਜੇ ਆਪਾਂ ਵਧੀਏ ਤੇ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੁਣ ਇੱਕ ਅਲੱਗ ਐਂਗਲ ਜਿਹੜਾ ਵਾ ਉਹ ਵੀ ਤੁਸੀਂ ਦੱਸਿਆ, ਰਾਮ ਮੰਦਰ ਤੋਂ ਬਾਅਦ ਹੁਣ ਸਰਸਵਤੀ ਜਿਹੜਾ ਟੈਂਪਲ ਆ ਮੰਦਰ ਆ ਉਹ ਮਸਲਾ ਵੀ ਹੁਣ ਬੇਰ ਭਖਿਆ ਵਾ। ਸੋ ਕੁਛ ਲੋਕ ਇਹ ਵੀ ਕਹਿ ਰਹੇ ਨੇ ਕਿ ਇਹ ਜਦੋਂ ਇੱਕ ਪਾਸੇ ਜ਼ਿਆਦਾ ਪ੍ਰੈਸ਼ਰ ਪੈਂਦਾ ਵਾ ਅਤੇ ਫਿਰ ਉਸ ਤੋਂ ਬਾਅਦ 'ਚ ਧਿਆਨ ਤੁਹਾਡਾ ਖਿੰਡਣ ਦੇ ਲਈ ਵੀ ਇੱਦਾਂ ਦੀਆਂ ਚੀਜ਼ਾਂ ਨੂੰ ਫਿਰ ਦੁਬਾਰਾ ਤੋਂ ਜਾਂ ਚੱਲ ਰਹੇ ਮਸਲੇ ਨੂੰ ਹਵਾ ਦੇ ਦਿੱਤੀ ਜਾਂਦੀ ਹੈ ਮੀਡੀਆ ਦੇ ਵਿੱਚ, ਜਾਂ ਫਿਰ ਉਹ ਪਹਿਲਾਂ ਤੋਂ ਹੀ ਪਲੈਨ ਉਹ ਚੀਜ਼ਾਂ ਚੱਲ ਰਹੀਆਂ ਹੁੰਦੀਆਂ। ਸੋ ਇਸ ਮਸਲੇ ਦੇ ਵਿੱਚ ਕੀ ਲੱਗ ਰਿਹਾ, ਕਿਉਂਕਿ ਇੱਕ ਤੋਂ ਬਾਅਦ ਇੱਕ ਇਹ ਹਲੇ ਤੱਕ ਰੁਕਣ ਦਾ ਨਾਂ ਲੈ ਨਹੀਂ ਰਿਹਾ ਕੰਮ?
1: ਨਹੀਂ ਦੇਖੋ, ਜਿਹੜੀ ਪਹਿਲਾਂ ਤੁਸੀਂ ਜਿਹੜੀ ਸ਼ੁਰੂ 'ਚ ਗੱਲ ਕੀਤੀ ਉਹਦੇ 'ਚ ਵੀ ਦਮ ਹੈਗਾ ਕਿ ਜਿਹੜਾ ਰਾਮ ਮੰਦਿਰ ਦਾ ਇੰਨਾ ਰੌਲਾ ਪੈ ਗਿਆ ਜਿਹੜਾ ਉੱਥੇ ਚੜਾਵੇ ਦਾ, ਤੇ ਉਹਦੇ 'ਤੇ ਇਨਕੁਆਇਰੀਆਂ, ਉਹਦੇ 'ਤੇ ਏਜੰਸੀਆਂ ਦੀ ਜਾਂਚ, ਇਹਦੇ ਉਹਦੇ 'ਤੇ SIT, ਫਿਰ ਸੁਪਰੀਮ ਕੋਰਟ ਨੇ ਸਿੱਧੇ ਨੋਟਿਸ ਦੇ ਤੇ, ਤੇ ਫਿਰ ਇਹਨੂੰ ਅੱਗੇ ਤੋਰਨ ਵਾਸਤੇ ਜਾਂ ਧਿਆਨ ਜਿਹੜਾ ਧਿਆਨ ਸੰਭਾਲਣ ਵਾਸਤੇ ਜਾਂ ਧਿਆਨ ਬਦਲਣ ਵਾਸਤੇ ਫਿਰ ਇਹ ਇੱਦਾਂ ਦਾ ਕੋਈ ਨਾ ਕੋਈ ਨਵਾਂ ਜਿਹੜੀ ਗੱਲ ਆ ਉਹ ਉੱਠਦੀ ਆ। ਹਾਲਾਂਕਿ ਉਦਾਂ ਨਵੀਂ ਨਹੀਂ ਗੱਲ, ਇਹ ਵੀ ਕੇਸ ਕਾਫੀ ਚਿਰ ਤੋਂ ਚੱਲ ਰਿਹਾ। ਇਹ ਅਸਲ ਦੇ ਵਿੱਚ ਜਦੋਂ ਤੋਂ ਸੁਪਰੀਮ ਕੋਰਟ ਨੇ ਰਾਮ ਮੰਦਿਰ ਦੇ ਹੱਕ 'ਚ ਫੈਸਲਾ ਦਿੱਤਾ ਹੈ ਤੇ ਕਿ ਉੱਥੇ ਹੀ ਬਣੇਗਾ ਜਿੱਥੋਂ ਬਾਬਰੀ ਮਸਜਿਦ ਢਾਈ ਹੈ ਜਾਂ ਉਹੀ ਜਗ੍ਹਾ ਹੈ, ਉਸ ਤੋਂ ਬਾਅਦ ਬਹੁਤੀਆਂ ਥਾਵਾਂ ਤੇ ਇਹ ਨਵੀਆਂ ਜਿਹੜੀਆਂ ਚੀਜ਼ਾਂ ਇਹ ਉੱਭਰ ਕੇ ਸਾਹਮਣੇ ਆ ਗਈਆਂ ਕਿ ਇੱਥੇ ਵੀ ਮੰਦਿਰ ਸੀ, ਇੱਥੇ ਮੰਦਿਰ ਸੀ। ਹੁਣ ਜਿਹੜਾ ਭੋਜਸ਼ਾਲਾ ਜਿੱਥੇ ਮੁਸਲਿਮ ਭਾਈਚਾਰਾ ਇੰਨੇ ਸਾਲਾਂ ਤੋਂ ਉਹ ਕਰਦਾ ਆ ਰਿਹਾ, ਉਹ ਕਹਿੰਦੇ ਕਿ ਇਸ ਤਾਂ 700 ਸਾਲ ਤੋਂ ਜਿਹੜਾ ਹੈ ਸੀ ਜਿਹੜਾ ਆਪਣਾ ਨਮਾਜ਼ ਅਦਾ ਕਰਦੇ ਆ ਰਹੇ ਹਾਂ, ਤੇ ਜਿਹੜੀ ਦਰਗਾਹ ਹੈ ਜਾਂ ਮਸਜਿਦ ਹੈ, ਤੇ ਇਹ ਵਿੱਚ ਜਿਹੜਾ ਹੈ ਇਹ ਨਵਾਂ ਜਿਹੜੀ ਗੱਲ ਇਹ ਕਿੱਥੋਂ ਆ ਗਈ ਜਾਂ ਕਿਵੇਂ ਆ ਗਈ? ਕਿਉਂਕਿ ਉਹਦੇ ਨਾਲ ਰਾਮ ਮੰਦਿਰ ਦੇ ਹੱਕ ਜਦੋਂ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਤੇ ਉਦੋਂ ਬਾਅਦ ਉਤਸ਼ਾਹਤ ਬਹੁਤ ਹੋ ਗਈ, ਜਿਹੜੇ ਦੀ ਬਹੁ ਗਿਣਤੀ ਹੈ, ਤੇ ਜਾਂ ਇੱਕ ਜਿਹੜਾ ਇਹ ਨੈਰੇਟਿਵ ਉਸਾਰਿਆ ਗਿਆ ਕਿ ਦੇਖਿਓ ਇੱਥੇ ਸਾਡੇ ਮੰਦਿਰਾਂ ਨੂੰ ਢਾਹ ਕੇ ਉੱਥੇ ਜਦੋਂ ਹਮਲਾਵਰ ਆਏ, ਮੁਗਲ ਆਏ ਜਾਂ ਹੋਰ ਉਸ ਤੋਂ ਪਹਿਲਾਂ ਜਿਹੜੇ ਮੁਸਲਿਮ ਸੀਗੇ ਜਿਹੜਾ ਉਹਨਾਂ ਦਾ ਵੀ ਧਰਮ, ਤੇ ਉਹਨਾਂ ਨੇ ਇੱਥੇ ਮਸਜਿਦਾਂ ਉਸਾਰੀਆਂ ਜਾਂ ਇਸ ਤਰ੍ਹਾਂ ਦੀ ਜਿਹੜੀ ਗੱਲ ਕੀਤੀ, ਇਹ ਨੈਰੇਟਿਵ ਤਾਂ ਚੱਲਦਾ ਹੀ ਆ ਰਿਹਾ ਸ਼ੁਰੂ ਤੋਂ ਜਦੋਂ ਤੋਂ ਅਸੀਂ ਸੁਰਤ ਸੰਭਲੀਏ। ਤੇ ਇਹ ਬਾਬਰੀ ਮਸਜਿਦ ਵਾਲੇ ਇਸ਼ੂ ਦੇ ਉੱਤੇ ਸੁਪਰੀਮ ਕੋਰਟ ਤੋਂ ਕਲੀਅਰ ਜਿਹੜਾ ਮੈਂਡੇਟ ਆਉਣ ਤੋਂ ਬਾਅਦ ਫਿਰ ਉੱਥੇ ਮੰਦਿਰ ਦੀ ਉਸਾਰੀ, ਮੰਦਿਰ ਦਾ ਸਾਰਾ ਫਿਰ ਉਹ ਜਿਹੜਾ ਹੋਰ ਵੱਧ ਉਤਸ਼ਾਹਿਤ ਹੋ ਗਿਆ। ਹੁਣ ਬਹੁਤੀਆਂ ਥਾਵਾਂ ਤੇ ਇਹ ਇਕੱਲਾ ਇਸ਼ੂ ਨਹੀਂ, ਹੋਰ ਥਾਵਾਂ ਤੇ ਵੀ ਇੱਦਾਂ ਦੇ ਜਿਹੜੇ ਆ ਉਹ ਇਸ਼ੂ ਨਾਲ ਨਾਲ ਜਿਹੜੇ ਆ ਉਹ ਚੱਲ ਰਹੇ ਆ ਕਿ ਕਿੱਥੇ ਇੱਥੇ ਕੀ ਸੀ, ਇੱਥੇ ਕੀ ਸੀ। ਇੱਕ ਗੱਲ ਜਿਹੜੀ ਰਣਜੋਤ ਜੀ ਸਮਝਣ ਵਾਲੀ ਹੈ ਨਾ, ਜਦੋਂ ਅਸੀਂ ਫੋਕਲੋਰ ਕਲਚਰ ਵਾਲੇ ਪਾਸੇ ਤੋਰਦੇ ਹਾਂ, ਕਿਉਂਕਿ ਰਿਲੀਜਨ ਵੀ ਉਹਦਾ ਇੱਕ ਪਾਰਟ ਹੈ ਕਿਸੇ ਨਾ ਕਿਸੇ ਥਾਂ ਤੇ, ਕਿਉਂਕਿ ਪਹਿਲਾਂ ਇਸ ਤਰ੍ਹਾਂ ਦਾ ਜਿਹੜਾ ਰਿਲੀਜਨ ਜਾਂ ਧਰਮ ਜਿਹੜਾ ਸੀ ਨਾ, ਇੱਕ ਆਪਾਂ ਔਰਗੇਨਾਈਜ਼ਡ ਰਿਲੀਜਨ ਕਹਿੰਦੇ ਹਾਂ, ਜਾਂ ਇੱਕ ਜਥੇਬੰਦਕ ਜਿਵੇਂ ਬਾਅਦ ਵਿੱਚ ਟਰੱਸਟ ਬਣ ਗਏ ਜਾਂ ਇੱਦਾਂ ਦੀਆਂ ਜਥੇਬੰਦੀਆਂ ਤਨਜ਼ੀਮ ਬਣ ਗਈਆਂ, ਵਿਸ਼ਵ ਹਿੰਦੂ ਪਰਿਸ਼ਦ ਬਣ ਗਈ, ਉੱਧਰੋਂ ਹੋਰ ਬਣ ਗਈਆਂ, ਇੱਦਾਂ ਪਹਿਲਾਂ ਨਹੀਂ ਸੀ, ਕਿਉਂਕਿ ਲੋਕ ਆਪਣੀ ਆਸਥਾ ਦੇ ਮੁਤਾਬਕ, ਸ਼ਰਧਾ ਦੇ ਮੁਤਾਬਕ ਜਿਹੜੇ ਉਹ ਜਾਂਦੇ ਸੀ। ਅਜੇ ਵੀ ਬਹੁਤ ਸਾਰੀਆਂ ਥਾਵਾਂ ਇਹੋ ਜਿਹੀਆਂ ਨੇ ਜਿੱਥੇ ਇੱਕੋ ਹੀ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੇ, ਉੱਥੇ ਮੁਸਲਿਮ ਵੀ ਆਪਣਾ ਜਿਹੜਾ ਹੈ ਉੱਥੇ ਪੀਰ ਦੀ ਦਰਗਾਹ ਵੀ ਹੈ, ਉੱਥੇ ਮੰਦਿਰ ਵੀ ਹੈ, ਤੇ ਇੱਥੇ ਸਾਡੇ ਪੰਜਾਬ ਦੇ ਵਿੱਚ ਜਾਂ ਆਲੇ ਦੁਆਲੇ ਇਹੋ ਜਿਹੀਆਂ ਥਾਵਾਂ ਵੀ ਨੇ ਜਿੱਥੇ ਗੁਰਦੁਆਰਾ ਵੀ ਹੈ ਨਾਲ ਮੰਦਿਰ ਵੀ ਹੈ, ਤੇ ਸੋ ਉਹਨੂੰ ਇਸ ਰੂਪ 'ਚ ਜਿਹੜਾ ਸੀ ਕਮਿਊਨਲ ਬੇਸ ਤੇ ਨਹੀਂ ਸੀ ਲਿਆ ਜਾਂਦਾ, ਉਹਨੂੰ ਇੱਕ ਸਾਂਝ ਦੇ ਤੌਰ ਤੇ ਕਹਿ ਲਓ ਜਾਂ ਜਿਵੇਂ ਵੀ ਹੈ ਉਹ ਕਹਿ ਲਓ। ਮੈਂ ਇੱਕ ਤੁਹਾਨੂੰ ਛੋਟੀ ਜਿਹੀ ਮਿਸਾਲ ਦਿੰਦਾ ਅਮਰਨਾਥ ਯਾਤਰਾ ਦੀ। ਅਮਰਨਾਥ ਜਿਹੜੀ ਯਾਤਰਾ ਹੈ ਜਿਹੜਾ ਬਿਲਕੁਲ ਉਹ ਜਿਹੜੀ ਗੁਫਾ ਹੈ ਜਿਹੜੀ ਉੱਪਰ ਜਾ ਕੇ ਅਮਰਨਾਥ ਜਿਹੜੀ ਹੈ ਭਗਵਾਨ ਸ਼ਿਵ ਦੀ, ਜਿੱਥੇ ਹਰ ਸਾਲ ਜਾਂਦੇ ਆ ਸ਼ਰਧਾਲੂ। ਖੈਰੋ ਕਿਉਂਕਿ ਉੱਥੇ ਜੰਮੂ ਕਸ਼ਮੀਰ 'ਚ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਸ਼ਾਂਤੀ ਨਹੀਂ ਰਹੀ, ਹੁਣ ਉਹ ਯਾਤਰਾ ਜਿਹੜੀ ਸਮਾਪਤ ਹੁੰਦੀ ਸੀ ਉਹ ਛੜੀ ਮੁਬਾਰਕ ਦੇ ਨਾਲ ਖਤਮ ਹੁੰਦੀ ਸੀ, ਤੇ ਉਹ ਰਵਾਇਤ ਅਜੇ ਵੀ ਹੈਗੀ ਹੈ। ਤੇ ਉਹ ਜਿਹੜੀ ਛੜੀ ਮੁਬਾਰਕ ਹੈ ਜਿਹੜਾ ਉੱਥੋਂ ਦਾ ਕਸ਼ਮੀਰੀ ਮੁਸਲਿਮ ਭਾਈਚਾਰਾ, ਇੱਕ ਖਾਸ ਜਿਹੜਾ ਉਹ ਕਮਿਊਨਿਟੀ ਆ, ਉਹੀ ਜਿਹੜਾ ਹੈ ਉਹ ਲੈ ਕੇ ਜਾਂਦੇ ਆ। ਉੱਥੋਂ ਇਹ ਲੱਗਦਾ ਹੈ ਕਿ ਪਿੱਛੋਂ ਤਾਂ ਕੋਈ ਇੱਦਾਂ ਦੀ ਬਹੁਤੀ ਐਂ ਲਾਈਨਾਂ ਨਹੀਂ ਸੀ ਖਿੱਚੀਆਂ ਹੋਈਆਂ, ਤੇ ਇਹ ਤਾਂ ਖਾਸ ਕਰਕੇ ਜਦੋਂ ਬਟਵਾਰਾ ਹੋਇਆ 1947 ਦਾ ਜਾਂ ਉਦੋਂ ਪਹਿਲਾਂ ਇੱਕ ਦੋ ਵਾਰੀ ਇੱਦਾਂ ਦੀਆਂ ਜਿਹੜੀਆਂ ਗੱਲਾਂ ਚੱਲੀਆਂ ਦੇਸ਼ ਚੋਰਨ ਥਾਵਾਂ ਤੇ, ਤੇ ਉਸ ਤੋਂ ਫਿਰ ਬਾਅਦ ਜੋ ਦੇਸ਼ ਦੇ ਵਿੱਚ ਹੁੰਦਾ ਰਿਹਾ, ਭਾਵੇਂ ਕਾਨਪੁਰ ਚ ਹੋਇਆ ਭਾਵੇਂ ਅਲੀਗੜ੍ਹ ਚ ਹੋਇਆ, ਇਸ ਤੇ ਇਹਨੇ ਜਿਹੜੀਆਂ ਜ਼ਿਆਦਾ ਲਾਈਨਾਂ ਉਹ ਗਹਿਰੀਆਂ ਕਰਤੀਆਂ, ਤੇ ਫਿਰ ਉਹ ਪੂਜਾ ਸਥਾਨਾਂ ਤੇ ਜਿਹੜਾ ਹੈ ਜ਼ਿਆਦਾ ਇਹ ਗੱਲਾਂ ਜਿਹੜੀਆਂ ਕੇਂਦਰਿਤ ਜਿਹੜੀਆਂ ਉਹ ਹੋਣ ਲੱਗ ਗਈਆਂ। ਤੇ ਹੁਣ ਜਿਹੜੀ ਉਹ ਇਹਦੇ ਤੇ ਰਾਜਨੀਤੀ ਇਸੇ ਗੱਲ ਤੇ ਹੋਣ ਲੱਗ ਗਈ ਕਿ ਅਸੀਂ ਕਿਹੜੇ ਪੂਜਾ ਸਥਾਨ ਨੂੰ ਆਪਣਾ ਬਣਾ ਕੇ, ਬਹੁ ਗਿਣਤੀ ਨੂੰ ਬਣਾ ਕੇ ਅਸੀਂ ਵੋਟਾਂ ਉਹ ਚੋਂ ਕਿਵੇਂ ਕੱਟਣੀਆਂ ਨੇ, ਵੋਟਾਂ ਕਿਵੇਂ ਖੱਟਣੀਆਂ ਨੇ। ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਸ਼ੂ ਬਹੁਤ ਸਾਰੀਆਂ ਇਹ ਥਾਵਾਂ ਤੇ ਜਿਹੜੇ ਉਹ ਚੱਲ ਰਹੇ ਨੇ। ਹੁਣ ਪਿੱਛੇ ਜਦੋਂ ਰਾਮ ਮੰਦਿਰ ਦੇ ਜਿਹੜਾ ਹੈਗਾ ਚੜਾਵੇ ਵਾਲੀ ਜਿਹੜੀ ਚੋਰੀ ਵਾਲੀ ਜਿਹੜੀ ਗੱਲ ਚੱਲੀ, ਇੱਥੇ ਜਿਹੜੀਆਂ ਫੇਕ ਵੀਡੀਓ ਲੋਕਾਂ ਨੇ ਏਦਾਂ ਦੀਆਂ ਉਹ ਪਾਉਣੀਆਂ ਸ਼ੁਰੂ ਕਰਤੀਆਂ ਕਿ ਦੇਖੋ ਜੀ ਜਿਹੜਾ ਅਜਮੇਰ ਸ਼ਰੀਫ ਹੈ ਉੱਥੇ ਵੀ ਬੜੀ ਚੋਰੀ ਹੁੰਦੀ ਹੈ, ਉੱਥੇ ਇੰਨਾ ਚੜਾਵਾ ਚੜਦਾ ਹੈ, ਜਾਲੀ ਜਿਹੀਆਂ ਉਹ ਬਣਾ ਕੇ ਐਵੇਂ ਸਿਰ ਢੱਕ ਕੇ ਕੁਛ ਲੇਡੀਜ਼ ਤੋਂ ਕਰਾਤਾ ਏ ਤੇ, ਹਾਲਾਂਕਿ ਸਾਰਿਆਂ ਨੂੰ ਪਤਾ ਵੀ ਉੱਥੇ ਕਿੰਨਾ ਕੁ ਚੜਾਵਾ ਚੜਦਾ ਜਾਂ ਕਿੰਨੇ ਕੁ ਉੱਥੇ ਜਾਂਦੇ ਆ। ਹਾਲਾਂਕਿ ਜਾਂਦੇ ਤਾਂ ਉੱਥੇ ਬਹੁਤੇ ਹਿੰਦੂ ਹੀ ਨੇ, ਮੁਸਲਮਾਨ ਤਾਂ ਜਾਂਦੇ ਵੀ ਨੀ ਕਿਉਂਕਿ ਪੀਰਾਂ ਨੂੰ ਸ਼ਰ੍ਹਾਂ ਦੇ ਮੁਤਾਬਕ ਮੰਨਿਆ ਨਹੀਂ ਜਾਂਦਾ। ਤੇ ਸੋ ਇਸ ਤਰ੍ਹਾਂ ਦਾ ਫਿਰ ਇਹ ਗੱਲਾਂ ਜਿਹੜੀਆਂ ਨੇ ਇਹ ਤੂਲ ਪੜਦੀਆਂ। ਇਹਦਾ ਨੁਕਸਾਨ ਇੱਕ ਹੁੰਦਾ ਜਿਹੜਾ ਸਭ ਤੋਂ ਵੱਡਾ ਉਹ ਹੈ ਕਿ ਜਦੋਂ ਭਾਈਚਾਰੇ ਫਿਰ ਆਪਸ ਵਿੱਚ ਖੈਬੜਦੇ ਨੇ, ਕਈ ਵਾਰੀ ਦੰਗੇ ਹੁੰਦੇ ਨੇ, ਹੋਰ ਹੈ ਉਹਦੇ ਨਾਲ ਫਿਰ ਜਾਨੀ ਨੁਕਸਾਨ ਹੁੰਦਾ, ਤੇ ਜਾਂ ਫਿਰ ਇਹਨਾਂ ਮਾਮਲਿਆਂ ਦੇ ਵਿੱਚ ਫਿਰ ਬੁਲਡੋਜ਼ਰ ਚੱਲਦੇ ਨੇ ਘੱਟ ਗਿਣਤੀ ਭਾਈਚਾਰੇ ਦੇ ਉੱਪਰ, ਉਹਨਾਂ ਦੇ ਘਰ ਢਾਏ ਜਾਂਦੇ ਜਿਵੇਂ ਦਿੱਲੀ ਚ ਹੋਇਆ, ਹੋਰਨ ਥਾਵਾਂ ਤੇ ਵੀ ਹੋਇਆ। ਸੋ ਇਹ ਜਿਹੜਾ ਹੈਗਾ ਇਹਦਾ ਮਾੜਾ ਪੱਖ ਜਿਹੜਾ ਇਹ ਹੈ, ਤੇ ਉਤਸ਼ਾਹ ਇਸ ਕਰਕੇ ਮਿਲਿਆ ਕਿ ਇੱਕ ਥਾਂ ਤੋਂ ਤੁਹਾਨੂੰ ਕਾਨੂੰਨ ਤੋਂ ਜਿਹੜੀ ਆ ਉਹ ਹਰੀ ਝੰਡੀ ਮਿਲ ਗਈ ਕਿ ਹਾਂ, ਤੇ ਹੁਣ ਅਸੀਂ ਬਾਕੀ ਥਾਵਾਂ ਤੇ ਵੀ ਇਹੀ ਕਰਨਾ ਜਿਹੜਾ ਚਾਹੁੰਦੇ ਹਾਂ, ਇਸ ਤਰ੍ਹਾਂ ਦੀਆਂ ਗੱਲਾਂ ਚਾਹੁੰਦੇ। ਤੇ ਇਹ ਮਤਲਬ ਕਿ ਖਾਸ ਕਰਕੇ ਸਾਡਾ ਜਿਹੜਾ ਹੈ ਨਾ ਇਹ ਹਿੱਸਾ ਸਾਡਾ ਸਾਊਥ ਏਸ਼ੀਆ ਜਿਹਨੂੰ ਆਪਾਂ ਕਹਿੰਦੇ ਹਾਂਗੇ, ਇਹਦੇ ਚ ਇਹ ਇੰਡੀਆ ਆਉਂਦਾ ਹੈ, ਨੇਪਾਲ ਆਉਂਦਾ ਹੈ, ਪਾਕਿਸਤਾਨ ਆਉਂਦਾ ਹੈ, ਤੇ ਇੱਥੇ ਮਸਲੇ ਜਿਹੜੇ ਉਹ ਜ਼ਿਆਦਾ ਉੱਠਦੇ ਹੈ। ਅਫਗਾਨਿਸਤਾਨ ਚ ਈਵਨ ਜਦੋਂ ਉੱਥੇ ਤਾਲਿਬਾਨ ਦਾ ਬਹੁਤ ਜ਼ਿਆਦਾ ਸੀ, ਸਭ ਤੋਂ ਪਹਿਲਾਂ ਉਹਨਾਂ ਨੇ ਜਦੋਂ ਬੁੱਧ ਧਰਮ ਦੀਆਂ ਕੁਛ ਉੱਥੇ ਨਿਸ਼ਾਨੀਆਂ ਸੀਗੀਆਂ, ਪਹਾੜ ਜਿਹੜੇ ਕਾਰਵ ਕਰਕੇ ਉੱਥੇ ਬਣਾਈਆਂ ਸੀ, ਉਹ ਖਰਾਬ ਕੀਤੀਆਂ। ਸੋ ਇਹ ਇਸ ਤਰ੍ਹਾਂ ਦੀ ਜਿਹੜੀ ਜਿਹਨੂੰ ਆਪਾਂ ਇੱਕ ਕਹਿੰਦੇ ਨਾ ਫਨੈਟਿਸਿਜ਼ਮ ਕਹਿੰਦੇ ਹਾਂ, ਉਹ ਹੈ ਉਹ ਫਿਰ ਇਸ ਪਾਸੇ ਜੋ ਤੁਰਦਾ ਫਿਰ ਇਹਦੇ ਨਾਲ ਨੁਕਸਾਨ ਹੁੰਦਾ। ਬਾਕੀ ਅਦਾਲਤਾਂ ਚ ਜਿਹੜੇ ਇੱਦਾਂ ਦੇ ਮਸਲੇ ਚੱਲ ਗਏ, ਇੱਦਾਂ ਹੋ ਗਿਆ, ਹੋਰ ਹੋ ਗਿਆ, ਉਹ ਤਾਂ ਚਲੋ ਹਰ ਇੱਕ ਕੋਸ਼ਿਸ਼ ਕਰਦਾ। ਤੇ ਜਿਵੇਂ ਜਦੋਂ ਰਾਮ ਮੰਦਿਰ ਬਣਿਆ ਉਦੋਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਿੱਥੇ ਬਾਬਰੀ ਮਸਜਿਦ ਢਾਈ ਹੈ ਉੱਥੇ ਮੁਸਲਿਮ ਭਾਈਚਾਰੇ ਨੂੰ ਉਹਦੀ ਥਾਂ ਤੇ ਕੋਈ ਦੂਰ ਕਿਤੇ ਜਗ੍ਹਾ ਦਿੱਤੀ ਜਾਵੇ ਮਸਜਿਦ ਬਣਾਉਣ ਵਾਸਤੇ। ਕਿੱਡਾ ਹਾਸੋਹੀਣਾ ਫੈਸਲਾ ਹੈ ਵੀ ਇੱਥੇ ਵੀ ਇਹੀ ਮਸਲਾ ਆਇਆ ਜਿਹੜਾ ਭੋਜਸ਼ਾਲਾ ਵਾਲਾ ਵੀ, ਜਿਹੜੀ ASI ਹੈ ਉਹਦਾ ਪਿਛਲਾ ਰਿਕਾਰਡ ਦੇਖੋ, ਜਿਹੜਾ ਆਰਕਿਓਲੋਜੀਕਲ ਸਰਵੇ ਆਫ ਇੰਡੀਆ, ਇਹੀ ਬਾਬਰੀ ਮਸਜਿਦ ਦਾ ਸੀ, ਉਹ ਮੋਨੂਮੈਂਟ ਸੀ ਜਿਹੜੇ ASI ਵੱਲੋਂ ਆਪਣੇ ਡਿਕਲੇਅਰਡ ਮੋਨੂਮੈਂਟ ਸੀ ਜਿਹਨੂੰ ਛੇੜਿਆ ਨਹੀਂ ਜਾ ਸਕਦਾ। ਤੇ ਪਰ ਜਦੋਂ ਫਿਰ ਸਰਕਾਰਾਂ ਇਹ ਚਾਹੁੰਦੀਆਂ ਨੇ ਜਾਂ ਬਹੁਗਿਣਤੀ ਚਾਹੁੰਦੀ ਹੈ, ਫਿਰ ਇਹ ਸਾਰਾ ਕੁਛ ਜਿਹੜਾ ਹੋ ਜਾਂਦਾ। ਤੇ ਉਹ ਫਿਰ ਉਹਨਾਂ ਨੇ ਮਨਾ ਕਰਤਾ ਕਿ ਨਹੀਂ ਸਾਡਾ ਇਹ ਮਤਲਬ ਨੀ, ਕੋਈ ਅਸੀਂ ਆਪੇ ਬਣਾ ਲਾਂਗੇ ਜੇ ਬਣਾਉਣੀ ਵੀ। ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਹੁਣ ਨਵਾਂ ਜਿਹੜਾ ਇਹਦੇ ਤੇ ਹੁਣ ਸ਼ੁਰੂ ਹੋ ਜਾਣਾ, ਇਹਦੇ ਤੇ ਬਿਆਨਬਾਜ਼ੀ ਸ਼ੁਰੂ ਹੋਣੀ ਹੈ। ਹੁਣ ਸੋਸ਼ਲ ਮੀਡੀਆ ਕਾਫੀ ਸਰਗਰਮ ਹੈ, ਉਹਦੇ ਤੇ ਦੋਵੇਂ ਪਾਸਿਆਂ ਤੋਂ ਸ਼ੁਰੂ ਹੋ ਜਾਣਾ। ਤੇ ਪਰ ਇਹ ਰੁਝਾਨ ਜਿਹੜਾ ਮੈਨੂੰ ਲੱਗਦਾ ਕਿ ਬਹੁਤਾ ਚੰਗਾ ਨਹੀਂ, ਲੋਕਾਂ ਦੇ ਜਿਹੜਾ ਹਿੱਤ ਦੇ ਵਿੱਚ ਨਹੀਂ ਹੁੰਦੀ ਇਹ ਗੱਲ।
0: ਉਹੀ ਆਪਾਂ ਵੇਖ ਰਹੇ ਹਾਂ ਕਿ ਚਾਰ ਚੁਫੇਰੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਾਂ ਵੇਖ ਰਹੇ ਹਾਂ ਕਿ ਲੋਕਾਂ ਦੇ ਮਨਾਂ ਦੇ ਵਿੱਚ, ਚਾਹੇ ਉਹ ਛੋਟਾ ਜਿਹਾ ਹੀ ਇੱਕ ਸੈਗਮੈਂਟ ਹੋਵੇ, ਪਰ ਫਿਰ ਵੀ ਇੱਕ ਨਫ਼ਰਤ ਵਾਲਾ ਮਾਹੌਲ ਜਿਹੜਾ ਜ਼ਰੂਰ ਵੇਖਿਆ ਜਾਂਦਾ। ਸੋ ਜੇਕਰ ਉਹ ਚੀਜ਼ਾਂ ਵਾਜਬ ਜਾਂ ਨਹੀਂ ਵਾਜਬ ਉਹ ਬਾਅਦ ਵਿੱਚ ਵੇਖ ਲਏ ਬੰਦਾ, ਪਰ ਜੇਕਰ ਉਸ ਚੀਜ਼ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਵੰਡੀਆਂ ਪਈਆਂ ਦਿਖਾਈ ਦੇ ਰਹੀਆਂ ਨੇ, ਤਾਂ ਫਿਰ ਥੋੜ੍ਹੇ ਸਮੇਂ ਦੇ ਲਈ ਜੇ ਵਿਸ਼ਰਾਮ ਵੀ ਲਾਇਆ ਜਾਵੇ ਜਾਂ ਫਿਰ ਮੀਡੀਆ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਇਸ ਤਰੀਕੇ ਦੇ ਨਾਲ ਨਾ ਉਛਾਲਿਆ ਜਾਵੇ, ਤਾਂ ਆਈ ਥਿੰਕ ਉਹ ਇੱਕ ਜ਼ਿਆਦਾ ਬਿਹਤਰ ਅਪਰੋਚ ਵੀ ਰਹਿ ਜਾਂਦੀ ਹੈ। ਪਰ ਹੁਣ ਆਪਾਂ ਵੇਖ ਰਹੇ ਹਾਂ ਕਿ ਹਰ ਇੱਕ ਪਾਸੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜ਼ਰੂਰ ਇੱਕ ਦੂਸਰੇ ਦੇ ਖਿਲਾਫ ਹੋਏ ਲੋਕ ਨਜ਼ਰ ਆਉਂਦੇ ਨੇ, ਚਾਹੇ ਉਹ ਸੋਸ਼ਲ ਮੀਡੀਆ 'ਤੇ ਕਿਉਂ ਨਾ ਹੋਣ। ਖੈਰ ਸਾਡਾ ਮਕਸਦ ਸਿਰਫ ਇੰਨਾ ਕਿ ਜੋ ਆਸ ਪਾਸ ਹੋ ਰਿਹਾ ਵਾਪਰ ਰਿਹਾ ਉਹਦੇ ਉੱਤੇ ਇੱਕ ਨਜ਼ਰ ਬਣਾਈ ਰੱਖੀ, ਉਹ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਰੇਡੀਓ ਹਾਂਜੀ 1674 AM 'ਤੇ ਖਬਰਾਂ ਦੇ ਰਿਪੀਟ ਸੁਣਨ ਦੇ ਲਈ ਤੁਸੀਂ ਸਾਡੀ ਪੋਡਕਾਸਟ ਦੇ ਉੱਤੇ ਵੀ ਜਾ ਸਕਦੇ ਹੋ, ਉਹਦੇ ਲਈ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਲਿਓ। ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।
2: वाओ, तेरी सब्जी दी खुशबू अते टेस्ट विच कुछ ता कमाल है, मेनू भी दस दे सीक्रेट।
3: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स, बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
2: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
4: सबसे दमदार और रोमांच कहानी अल्फा प्रोग्राम उसका जुनून है।
5: शानदार एक्शन एंटरटेनर 3 जुलाई को।
4: मैं जो बना रहा हूँ वो इतिहास है।
5: आलिया भट्ट, शर्वरी, अनिल कपूर और बॉबी देओल स्टारर।
6: शुरू करो अग्नि परीक्षा
5: 3 जुलाई को आपके नजदीकी सिनेमा घरों में। अल्फा
7: वो वेट कर रहे तुम्हारे।
8: ओबिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनियां दा एक मजबूत कर। हाउस एंड लैंड एक्सपर्ट्स ओबिट होम्स अपने 44 वरियां ते तजुर्बे नाल थानु दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक। अज ही पहुंचो ओबिट होम्स डिस्प्ले सेंटर्स या कॉल करो हरपन चौहान नो 0433-280-252 ते 0433-280-252 ते। सोना चाहिदा
9: परोसा चाहिदा
8: क्वालिटी ते बाईबैक वी चाहिदा चले आओ दिल्ली ज्वेलर्स स्टॉकलैंड पॉइंट कुक विखे जिथे 22 कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ वी वाजिब रेट ते। दिल्ली ज्वेलर्स 310/2 मेन स्ट्रीट पॉइंट कुक कॉल 0493-536-042।
10: लादे फेरे
11: हाँ जी हाँ जी ओए हाँ जी हाँ जी
12: हाँ जी रेडियो
13: पेंजी की हाल है पेट दर्द दा
14: जदो दा स्लीप एंड रिलैक्स दा इंडियन स्टाइल रूम वाला गद्दा खरीदया सब कुछ ठीक है। थैंक यू एदे बारे दसन लई
13: और सुनो हुन स्लीप एंड रिलैक्स हर तरह दे गद्दियां दे नाल बेड भी बनाउंदे ने। स्लीप एंड रिलैक्स दा एक स्टोर लेविटन नॉर्थ अते दूजा नवा स्टोर ओहंस रोड एपिंग विच भी है। मनपसंद गद्दियां अते स्टोरेज बेड खरीदन लई कांटेक्ट करो स्लीप एंड रिलैक्स वेक अप फीलिंग टोटली रेस्टेड। सर्च अस ऑनलाइन और कॉल 0433-465-492।
15: मेरा देश इनक्रेडिबल इंडिया त्रुगनिना विच अपने हर भैन भरा नूं उन्हां दे देश दा स्वाद अते मसाले एथे दे रहा है। तुसी एथे इंडियन मसाले दालां ग्रोसरी दा हर समान वाजिब रेट ते लै सकदे हो। पाओ कॉस्मेटिक दी हर आइटम वी नाले घर विच होवे कोई फंक्शन या त्योहार मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।
16: व्हाइट हिल स्टूडियोज पेश करते हैं पीरियड एक्शन थ्रिलर दस्तार।
17: एक कल्ला कपड़ा नहीं है एक कहानियां कई सदियां दी।
16: स्टारिंग तरसेम जसर, गीत

0: ਨਾਲ ਚਲਾਈ ਨੂੰ
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: In production.
1: ਉਹ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ। ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 10 saal di free service. Chadston Ford, ready, set, Ford.

0: ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 15 ਜੁਲਾਈ ਤੇ 2026 ਭਾਰਤ ਆਸਟ੍ਰੇਲੀਆ ਤੇ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਹੋਏ ਹਾਂ ਹਾਜ਼ਰ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਫਿਰ ਭਾਰਤ ਔਰ ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਵੀ ਆਵਾਂਗੇ।

ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਈਰਾਨ ਅਮਰੀਕਾ ਦੇ ਨਾਲ ਜੁੜੀ ਹੋਈ, ਜਿੱਥੇ ਹੋਰਮੁਜ਼ ਸਟ੍ਰੇਟ ਤੋਂ ਗੁਜ਼ਰਨ ਵਾਲੇ ਜਹਾਜ਼ਾਂ ਦੇ ਉੱਤੇ 20% ਟੈਕਸ ਲਗਾਉਣ ਦਾ ਐਲਾਨ ਕਰਨ ਤੋਂ 24 ਘੰਟਿਆਂ ਦੇ ਅੰਦਰ ਯੂ ਟਰਨ ਲੈਣ ਤੋਂ ਬਾਅਦ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇੱਕ ਹੋਰ ਬਿਆਨ ਸਾਹਮਣੇ ਆਇਆ। ਉਹਨਾਂ ਨੇ ਈਰਾਨ ਦੇ ਬਿਜਲੀ ਨਿਰਮਾਣ ਕੇਂਦਰਾਂ ਨੂੰ ਜਾਂ ਜਿਹੜੇ ਬਿਜਲੀ ਦੀ ਪੈਦਾਵਾਰ ਕਰਦੇ ਨੇ ਅਤੇ ਇਸ ਤੋਂ ਇਲਾਵਾ ਉੱਥੋਂ ਦੇ ਪੁਲਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ। ਫੌਕਸ ਨਿਊਜ਼ ਦੇ ਨਾਲ ਇੱਕ ਇੰਟਰਵਿਊ 'ਚ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਜੇਕਰ ਈਰਾਨ ਗੱਲਬਾਤ ਦੇ ਲਈ ਟੇਬਲ ਦੇ ਉੱਤੇ ਨਹੀਂ ਆਉਂਦਾ ਤਾਂ ਅਗਲੇ ਹਫ਼ਤੇ ਅਮਰੀਕੀ ਫੌਜ ਈਰਾਨ ਭਰ ਦੇ ਵਿੱਚ ਬਿਜਲੀ ਪੈਦਾਵਾਰ ਕਰਨ ਵਾਲੇ ਸਾਰੇ ਹੀ ਪਲਾਂਟਾਂ ਦੇ ਉੱਤੇ ਅਤੇ ਪੁਲਾਂ ਅਤੇ ਸੜਕਾਂ 'ਤੇ ਉੱਥੋਂ ਦੇ ਪ੍ਰਮੁੱਖ ਇਨਫਰਾਸਟ੍ਰਕਚਰ ਢਾਂਚੇ ਦੇ ਉੱਤੇ ਬੰਬਾਰੀ ਕਰੇਗੀ। ਉਹਨਾਂ ਕਿਹਾ ਕਿ ਮੈਂ ਇਸ ਬਾਰੇ ਕੁਝ ਕਹਿਣਾ ਨਹੀਂ ਚਾਹੁੰਦਾ ਕਿ ਜ਼ਮੀਨੀ ਮੁਹਿੰਮ ਅਸੀਂ ਚਲਾਉਣਾ ਚਾਹੁੰਦੇ, ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਨਹੀਂ ਚਲਾਉਣਾ ਚਾਹੁੰਦੇ ਨੇ ਕਿ ਨਹੀਂ, ਪਰ ਉਹਨਾਂ ਇਹ ਕਿਹਾ ਕਿ ਮੈਨੂੰ ਇੰਝ ਲੱਗਦਾ ਹੈ ਕਿ ਜ਼ਮੀਨੀ ਮੁਹਿੰਮ ਦੀ ਲੋੜ ਹੀ ਨਹੀਂ ਪਏਗੀ ਕਿ ਅਸੀਂ ਜ਼ਮੀਨੀ ਮੁਹਿੰਮ ਚਲਾਈਏ। 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਦੇ ਉੱਤੇ ਹਮਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਈਰਾਨ ਦੇ ਪ੍ਰਭਾਵੀ ਰੂਪ ਦੇ ਨਾਲ ਹੋਰਮੁਜ਼ ਸਟ੍ਰੇਟ ਨੂੰ ਬੰਦ ਕਰ ਦਿੱਤਾ ਸੀ। ਵੈਸੇ ਦੱਸ ਦਈਏ ਕਿ ਅਮਰੀਕਾ ਨੇ ਅੱਜ ਤੱਕ ਜਿੱਥੇ ਵੀ ਜ਼ਮੀਨੀ ਮੁਹਿੰਮ ਚਲਾਈ ਹੈ ਉਹ ਕਦੇ ਸਫਲ ਨਹੀਂ ਹੋ ਸਕੀ, ਚਾਹੇ ਉਹ ਵੀਅਤਨਾਮ ਜੰਗ ਹੋਵੇ ਚਾਹੇ ਅਫਗਾਨਿਸਤਾਨ ਹੋਵੇ। ਅਮਰੀਕਾ ਦੀ ਹਮੇਸ਼ਾ ਤੋਂ ਕਾਮਯਾਬੀ ਉੱਥੋਂ ਦੀ ਹਵਾਈ ਫੌਜ ਰਹੀ ਹੈ, ਪਰ ਉਸੇ ਦੇ ਸਹਾਰੇ ਦੇ ਉੱਤੇ ਉਹਨਾਂ ਨੇ ਜ਼ਿਆਦਾਤਰ ਜੰਗਾਂ ਲੜੀਆਂ ਨੇ। ਉਧਰ ਈਰਾਨ ਦੇ ਦੱਖਣੀ ਤਟੀ ਇਲਾਕੇ ਦੇ ਉੱਤੇ ਅਮਰੀਕਾ ਦੇ ਨਵੇਂ ਹਮਲਿਆਂ ਦੇ ਵਿੱਚ ਅਤੇ ਸੈਟਕੌਮ ਦੀ ਤਰਫ ਤੋਂ ਈਰਾਨ ਦੇ ਦੱਖਣੀ ਹਿੱਸੇ ਦੀ ਫੌਜੀ ਜਾਂ ਨੈਵਲ ਨਾਕੇਬੰਦੀ ਫਿਰ ਤੋਂ ਸ਼ੁਰੂ ਕਰਨ ਦੇ ਐਲਾਨ ਤੋਂ ਬਾਅਦ ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ਿਮ ਗਰੀਬਾਵਾਦੀ ਨੇ ਕਿਹਾ ਹੈ ਕਿ ਤਹਿਰਾਨ ਅਤੇ ਅਮਰੀਕਾ ਦੇ ਦਰਮਿਆਨ ਬਣੀ ਸਮਝ ਦੀ ਬੁਨਿਆਦੀ ਰੂਪ ਰੇਖਾ ਪੂਰੀ ਤਰ੍ਹਾਂ ਦੇ ਨਾਲ ਟੁੱਟ ਚੁੱਕੀ ਹੈ। ਉਹਨਾਂ ਕਿਹਾ ਕਿ ਹੁਣ ਇਸਲਾਮਾਬਾਦ ਐਕੋਰਡ ਵਰਗੀ ਕੋਈ ਵੀ ਚੀਜ਼ ਨਹੀਂ ਰਹਿ ਗਈ ਹੈ। ਇਹ ਜਾਣਕਾਰੀ ਬੁੱਧਵਾਰ ਯਾਨੀ ਅੱਜ ਦੀ ਸਵੇਰ ਦੱਖਣੀ ਈਰਾਨ ਦੇ ਵਿੱਚ ਕਈ ਬੰਬ ਧਮਾਕਿਆਂ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਦਿੱਤੀ ਗਈ। ਅਮਰੀਕੀ ਹਮਲਿਆਂ ਦੇ ਜਵਾਬ ਦੇ ਵਿੱਚ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਸ ਅਤੇ ਫੌਜ ਨੇ ਦੱਸਿਆ ਕਿ ਉਹਨਾਂ ਨੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਦੇ ਨਾਲ ਕੁਵੈਤ, ਬਹਿਰੀਨ, ਜਾਰਡਨ ਦੇ ਵਿੱਚ ਮੌਜੂਦ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਉੱਥੇ ਹੀ ਕੌਮਾਂਤਰੀ ਖਬਰਾਂ ਦੀ ਸਾਂਝ ਅੱਗੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਵੀ ਨੇ, ਪਰ ਸਭ ਤੋਂ ਪਹਿਲਾਂ ਜਿਹੜੀ ਖਬਰ ਉਹ ਨਾਸਾ ਤੋਂ, ਜਿੱਥੇ ਨਾਸਾ ਦੇ ਪੁਲਾੜ ਯਾਤਰੀ ਅਨਿਲ ਮੈਨਨ ਅਤੇ ਰੂਸ ਦੇ ਦੋ ਕਾਸਮੋਨੋਟ ਸੂਓਜ MS-29 ਪੁਲਾੜ ਯਾਨ ਦੇ ਜ਼ਰੀਏ ਬੁੱਧਵਾਰ ਤੜਕੇ ਯਾਨੀ ਅੱਜ ਸਵੇਰ ਦੇ ਵੇਲੇ ਕੌਮਾਂਤਰੀ ਸਪੇਸ ਸਟੇਸ਼ਨ ਪਹੁੰਚੇ। 3 ਘੰਟੇ ਤੋਂ ਵੀ ਵੱਧ ਦੀ ਯਾਤਰਾ ਤੈਅ ਕਰਨ ਤੋਂ ਬਾਅਦ ਇਹ ਇੱਥੇ ਪਹੁੰਚੇ ਨੇ ਔਰ ਇਹਨਾਂ ਦਾ ਸਵਾਗਤ ਕੀਤਾ ਗਿਆ। ਮੈਨਨ ਅਤੇ ਰੂਸੀ ਕਾਸਮੋਨੇਟ ਪਿਓਤਰ ਦਰੂਬੋਵ ਅਤੇ ਅਨਾ ਕਿਕੀਨਾ ਨੂੰ ਲੈ ਕੇ ਰੋਸਮੋਕੋਸ ਦਾ ਪੁਲਾੜ ਯਾਨ ਮੰਗਲਵਾਰ ਰਾਤ 12:15 ਦੇ ਆਸ ਪਾਸ ਆਸਟ੍ਰੇਲੀਅਨ ਸਮੇਂ ਦੇ ਮੁਤਾਬਕ ਬੋਕੇ ਨੂਰ ਤੋਂ ਰਵਾਨਾ ਹੁੰਦਾ। ਉਸ ਸਮੇਂ ਕੌਮਾਂਤਰੀ ਪੁਲਾੜ ਸਟੇਸ਼ਨ ਯਾਨੀ ISS ਦੇ ਵਿੱਚ ਕੋਸਮੋਡਰੋਮ ਦੇ ਉੱਪਰੋਂ ਪਹਿਲਾਂ ਇਹਨੇ ਗੁਜ਼ਰਨਾ ਸ਼ੁਰੂ ਕੀਤਾ ਅਤੇ 8 ਮਿੰਟ ਇਸ ਦਾ ਗੇੜਾ ਕੱਢਣ ਤੋਂ ਬਾਅਦ ਉੱਥੇ ਫਿਰ ਇਸਨੇ ਲੈਂਡ ਕੀਤਾ। ਦੱਸ ਦਈਏ ਕਿ ਇਸ ਦਰਮਿਆਨ ਭਾਰਤ ਦੇ ਜਿਹੜੇ ਪੁਲਾੜ ਯਾਤਰੀ ਨੇ ਉਹ ਲਗਾਤਾਰ ਪੁਲਾੜ ਦੇ ਵਿੱਚ ਵੱਡੀਆਂ ਕਾਮਯਾਬੀਆਂ ਹਾਸਲ ਕਰ ਰਹੇ ਨੇ ਭਾਰਤੀ ਸਾਇੰਟਿਸਟ। ਉੱਧਰ ਦੂਸਰੇ ਪਾਸੇ ਕੁਝ ਭਾਰਤੀ ਐਸੇ ਵੀ ਨੇ ਜਿਹੜੇ ਕੌਮਾਂਤਰੀ ਪੱਧਰ ਦੇ ਉੱਤੇ ਭਾਰਤ ਦਾ ਨਾਮ ਵੀ ਖਰਾਬ ਕਰ ਰਹੇ ਨੇ। ਅਮਰੀਕਾ ਦੀ ਖੁਫੀਆ ਏਜੰਸੀ FBI ਨੇ ਗੈਂਗਸਟਰ ਨਿਤੀਸ਼ ਕੌਸ਼ਲ ਨੂੰ ਆਪਣਾ ਮੋਸਟ ਵਾਂਟਿਡ ਅਪਰਾਧੀ ਇਸ ਸੂਚੀ ਦੇ ਵਿੱਚ ਸ਼ਾਮਲ ਕੀਤਾ ਹੈ। ਕੌਸ਼ਲ ਦੇ ਉੱਤੇ ਅਮਰੀਕਾ ਦੇ ਵਿੱਚ ਕਤਲ, ਅਗਵਾ ਕਰਨ, ਡਰੱਗਜ਼ ਦੀ ਤਸਕਰੀ ਵਰਗੇ ਕਈ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਦਾ ਦੋਸ਼ ਮੜਿਆ ਗਿਆ। ਨਿਤੀਸ਼ ਕੌਸ਼ਲ ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਹੈ। FBI ਭਗਵਾਨਪੁਰੀਆ ਗਿਰੋਹ ਦੇ ਮੈਂਬਰਾਂ ਦੇ ਉੱਤੇ ਸ਼ਿਕੰਜਾ ਕੱਸ ਰਹੀ ਹੈ। FBI ਨੇ ਮੰਗਲਵਾਰ ਦੇ ਦਿਨ ਕਿਹਾ ਸੀ ਕਿ ਭਾਰਤੀ ਨਾਗਰਿਕ ਨਿਤੀਸ਼ ਕੌਸ਼ਲ ਨੇ ਕਥਿਤ ਤੌਰ ਦੇ ਉੱਤੇ ਭਗਵਾਨਪੁਰੀਆ ਗੈਂਗ ਦੇ ਲਈ ਕਈ ਅਪਰਾਧਿਕ ਘਟਨਾਵਾਂ, ਅਗਵਾ ਕਰਨ ਤੇ ਹਮਲਿਆਂ ਸਣੇ ਹਿੰਸਕ ਵਾਰਦਾਤਾਂ ਨੂੰ ਅੰਜਾਮ ਦਿੱਤਾ। ਨਿਤੀਸ਼ ਕੌਸ਼ਲ ਨੂੰ ਕੌਮਾਂਤਰੀ ਅਪਰਾਧਕ ਸੰਗਠਨ ਦੇ ਵਿੱਚ ਕਥਿਤ ਭੂਮਿਕਾ ਦੇ ਲਈ ਉਸਨੂੰ ਮੋਸਟ ਵਾਂਟਿਡ ਐਲਾਨਿਆ ਗਿਆ। ਇਹ ਸੰਗਠਨ ਕਤਲ ਕਰਨ, ਡਰੱਗਜ਼, ਹਥਿਆਰਾਂ ਦੀ ਤਸਕਰੀ, ਜਬਰਨ ਵਸੂਲੀ, ਮਨੀ ਲਾਂਡਰਿੰਗ ਅਤੇ ਮਨੁੱਖੀ ਤਸਕਰੀ ਵਰਗੇ ਅਪਰਾਧਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਕਰਕੇ ਅਮਰੀਕੀ ਪੁਲਿਸ ਦੇ ਨਿਸ਼ਾਨੇ ਦੇ ਉੱਤੇ ਹੈ।
ਉੱਥੇ ਹੀ ਦਿੱਗਜ ਅਮਰੀਕੀ ਟੈਕ ਕੰਪਨੀ IBM ਨੇ ਆਪਣੇ ਸ਼ੇਅਰਾਂ ਦੇ ਵਿੱਚ ਜ਼ਬਰਦਸਤ ਗਿਰਾਵਟ ਦੀ ਵਜ੍ਹਾ ਦੇ ਚੱਲਦਿਆਂ ਇੱਕੋ ਹੀ ਦਿਨ ਦੇ ਵਿੱਚ $70 ਅਰਬ ਦਾ ਨੁਕਸਾਨ ਕਰਵਾ ਲਿਆ। ਬਲੂਮਬਰਗ ਦੀ ਰਿਪੋਰਟ ਦੇ ਮੁਤਾਬਕ ਪਿਛਲੇ 58 ਸਾਲਾਂ ਦੇ ਵਿੱਚ IBM ਦੇ ਸ਼ੇਅਰ ਦੇ ਵਿੱਚ ਸਭ ਤੋਂ ਵੱਡੀ ਗਿਰਾਵਟ ਹੋਈ ਹੈ। ਮੰਗਲਵਾਰ ਦੇ ਦਿਨ ਇਸ ਦੇ ਸ਼ੇਅਰ 25% ਡਿੱਗ ਪਏ ਸੀ। ਕੰਪਨੀ ਨੇ ਦੂਸਰੀ ਤਿਮਾਹੀ ਦੇ ਸ਼ੁਰੂਆਤੀ ਨਤੀਜਿਆਂ ਦੀ ਉਮੀਦ ਕਮਜ਼ੋਰ ਰਹਿਣ ਦੀ ਹੀ ਅੰਦਾਜ਼ੇ ਲਗਾਏ ਸੀ ਤੇ ਬਾਅਦ ਦੇ ਵਿੱਚ ਸ਼ੇਅਰਾਂ ਦੇ ਅੰਦਰ ਇਹ ਗਿਰਾਵਟ ਆਈ। ਸਾਲ 1911 ਦੇ ਵਿੱਚ ਸਥਾਪਿਤ ਹੋਈ ਕੰਪਨੀ IBM ਨੇ ਦੱਸਿਆ ਕਿ ਜੂਨ ਮਹੀਨੇ ਦੇ ਵਿੱਚ ਖਤਮ ਹੋਈ 3 ਮਹੀਨਿਆਂ ਦੀ ਸਮਾਂ ਸੀਮਾ ਦੇ ਦਰਮਿਆਨ ਉਹਨਾਂ ਦੇ ਰੈਵਨਿਊ ਦੇ ਵਿੱਚ ਸਿਰਫ 1% ਦਾ ਇਜ਼ਾਫਾ ਹੀ ਹੋਇਆ। $17.2 ਅਰਬ ਇਹ ਰਹਿ ਗਿਆ। IBM ਦੀ ਤਰਫ ਤੋਂ ਇੱਕ ਚਿੱਠੀ ਦੇ ਵਿੱਚ ਜਿਹੜੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਇਹ ਵੀ ਦੱਸਿਆ ਕਿ ਸਾਡੇ ਤੋਂ ਗਲਤੀ ਹੋਈ ਹੈ, ਅਸੀਂ ਖੁਦ ਨੂੰ ਬਦਲਣ ਤੇ ਤੇਜ਼ੀ ਦੇ ਨਾਲ ਅੱਗੇ ਵਧਣ ਦੇ ਵਿੱਚ ਨਾਕਾਮ ਰਹੇ ਹਾਂ। IBM ਦੇ ਇਨਫਰਾਸਟ੍ਰਕਚਰ ਕਾਰੋਬਾਰ ਦਾ ਰੈਵਨਿਊ 7% ਘਟਿਆ ਹੈ। ਇਸ ਦੇ ਵਿੱਚ ਕੰਪਨੀ ਦਾ ਪ੍ਰਮੁੱਖ ਮੇਨ ਫਰੇਮ ਕਾਰੋਬਾਰ ਵੀ ਸ਼ਾਮਲ ਹੈ। ਸੋਫਟਵੇਅਰ ਤੋਂ ਹੋਣ ਵਾਲਾ ਰੈਵਨਿਊ ਵੀ 5% ਹਾਲਾਂਕਿ ਵਧਿਆ, ਪਰ ਇਹ ਉਮੀਦ ਤੋਂ ਫਿਰ ਵੀ ਘੱਟ ਹੀ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਯਾਨੀ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ 'ਚ ਅਸਥਾਈ ਮੈਂਬਰ ਵਜੋਂ ਆਪਣੀ ਉਮੀਦਵਾਰੀ ਦੀ ਪੇਸ਼ਕਸ਼ ਕਰਦਿਆਂ ਇੱਕ ਸੁਰੱਖਿਅਤ, ਸਥਿਰ ਤੇ ਖੁਸ਼ਹਾਲ ਵਿਸ਼ਵ ਦੇ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ ਹੈ। ਭਾਰਤ ਨੇ ਕਿਹਾ ਹੈ ਕਿ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਨੂੰ ਮਜ਼ਬੂਤ ਕਰਨਾ ਤੇ ਕੌਮਾਂਤਰੀ ਪੱਧਰ ਦੇ ਉੱਤੇ ਸ਼ਾਂਤੀ ਸਥਾਪਿਤ ਕਰਨਾ ਭਾਰਤ ਦੀ ਤਰਜੀਹ ਹੋਏਗੀ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਲ ਮੰਗਲਵਾਰ ਸਵੇਰੇ ਨਿਊਯਾਰਕ ਸਥਿਤ ਯੂਨਾਈਟਿਡ ਨੇਸ਼ਨ ਦੇ ਮੁੱਖ ਦਫ਼ਤਰ 'ਚ ਸਿਕਿਉਰਿਟੀ ਕੌਂਸਲ ਦੇ ਸਾਲ 2028-29 ਦੇ ਕਾਰਜਕਾਲ ਦੇ ਲਈ ਭਾਰਤ ਦੀ ਚੋਣ ਮੁਹਿੰਮ ਦੇ ਉੱਤੇ ਅਧਿਕਾਰਕ ਸ਼ੁਰੂਆਤ ਕਰਨ ਦੇ ਲਈ ਉੱਥੇ ਪਹੁੰਚੇ। ਉਹਨਾਂ ਨੇ ਭਾਰਤ ਦੇ ਸ਼ਾਂਤੀ ਦ੍ਰਿਸ਼ਟੀਕੋਣ ਦੇ ਉੱਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਦਾ ਮਕਸਦ ਨਿਯਮਾਂ, ਵਿਸ਼ਵਾਸ ਤੇ ਇਮਾਨਦਾਰੀ ਦੇ ਨਾਲ ਦੁਨੀਆਂ ਦੇ ਵਿੱਚ ਸਰਬਪੱਖੀ ਤਰੱਕੀ ਕਰਨਾ ਹੋਏਗਾ। ਜੈਸ਼ੰਕਰ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ 'ਚ ਲਿਖਿਆ ਕਿ ਭਾਰਤ ਦੀ ਦਾਅਵੇਦਾਰੀ ਨੂੰ ਮਜ਼ਬੂਤ ਤਰੀਕੇ ਦੇ ਨਾਲ ਰੱਖਦਿਆਂ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਤੇ ਕੌਮਾਂਤਰੀ ਸ਼ਾਂਤੀ ਤੇ ਸਹਿਯੋਗ ਦੇ ਲਈ ਜੁੜੀਆਂ ਮੁੱਦਿਆਂ ਨੂੰ ਤਰਜੀਹ ਦੇਣਾ ਹੀ ਉਹਨਾਂ ਦੀ ਪ੍ਰਮੁੱਖ ਚੁਣੌਤੀਆਂ ਹੋਣਗੀਆਂ ਔਰ ਇਸ ਨੂੰ ਉਹ ਪੂਰੀ ਤਰ੍ਹਾਂ ਦੇ ਨਾਲ ਸਕਾਰਾਤਮਕ ਤਰੀਕੇ ਦੇ ਨਾਲ ਲੈਂਦੇ ਨੇ। ਉੱਥੇ ਏਅਰਪੋਰਟ ਅਥਾਰਟੀਜ਼ ਆਫ ਇੰਡੀਆ ਯਾਨੀ AAI ਦੇ ਸਾਲ 2026 ਦੇ ਕੌਮੀ ਗ੍ਰਾਹਕ ਸੈਟਿਸਫੈਕਸ਼ਨ ਇੰਡੈਕਸ ਦੇ ਵਿੱਚ ਮੱਧ ਪ੍ਰਦੇਸ਼ ਦੇ ਖੁਜਰਾਹੋ ਏਅਰਪੋਰਟ ਨੇ ਦੇਸ਼ ਦੇ ਅੰਦਰ ਪਹਿਲਾ ਸਥਾਨ ਹਾਸਲ ਕੀਤਾ ਹੈ। ਉੱਥੇ ਹੀ ਰਾਜਧਾਨੀ ਭੋਪਾਲ ਦਾ ਰਾਜਾ ਭੋਜ ਏਅਰਪੋਰਟ ਤੀਸਰੇ ਸਥਾਨ ਤੇ ਰਿਹਾ। ਖ਼ਬਰ ਏਜੰਸੀ PTI ਨੇ AAI ਦੇ ਇੱਕ ਅਧਿਕਾਰੀ ਦੇ ਹਵਾਲੇ ਦੇ ਨਾਲ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਯਾਤਰੀ ਸਹੂਲਤਾਂ, ਸਾਫ਼ ਸਫਾਈ, ਸੁਰੱਖਿਆ ਅਤੇ ਸੇਵਾ ਦੀ ਗੁਣਵੱਤਾ ਦੇ ਮਾਮਲੇ 'ਚ ਦੋਵੇਂ ਏਅਰਪੋਰਟਸ ਦਾ ਇਸ ਇੰਡੈਕਸ ਦੇ ਵਿੱਚ ਟੌਪ 'ਤੇ ਪਹੁੰਚਣਾ ਮੱਧ ਪ੍ਰਦੇਸ਼ ਸਰਕਾਰ ਦੇ ਲਈ ਵੀ ਵੱਡੀ ਉਪਲਬਧੀ ਹੈ। ਦੱਸ ਦਈਏ ਕਿ ਖੁਜਰਾਹੋ ਏਅਰਪੋਰਟ ਦੇ ਪ੍ਰਬੰਧਕਾਂ ਦੇ ਮੁਤਾਬਕ ਇਹ ਏਅਰਪੋਰਟ ਸੈਰ ਸਪਾਟੇ ਦੇ ਲਿਹਾਜ਼ ਤੋਂ ਕਾਫ਼ੀ ਜ਼ਿਆਦਾ ਅਹਿਮ ਰਿਹਾ ਹੈ ਔਰ ਇਸੇ ਨੂੰ ਇਹ ਅੱਗੇ ਪੂਰਾ ਕਰ ਰਿਹਾ। ਖੁਜਰਾਹੋ ਨੂੰ ਦੇਸ਼ ਦੇ ਚੁਣਿੰਦਾ ਏਅਰਪੋਰਟਸ ਦੇ ਵਿੱਚ ਸਿਖਰ ਦੇ ਉੱਤੇ ਰੱਖਿਆ ਗਿਆ। ਵੈਸੇ ਇਸ ਏਅਰਪੋਰਟ ਦੇ ਨਾਲ ਜੁੜੀ ਹੋਈ ਜਿਹੜੀ ਇੱਕ ਰੈਂਕਿੰਗ ਹੈ ਉਹ ਅੱਗੇ ਚੱਲ ਕੇ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਉੱਥੇ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਅੱਜ ਸਵੇਰ ਵੇਲੇ ਇੱਕ ਵਾਰ ਫਿਰ ਤੋਂ ਗਿਰਾਵਟ ਦੇਖਣ ਨੂੰ ਮਿਲੀ। ਕੱਲ੍ਹ ਦੇ ਦਿਨ ਮਾਮੂਲੀ ਇਜ਼ਾਫਾ ਹੋਇਆ ਜ਼ਰੂਰ ਸੀ ਪਰ ਮਲਟੀ ਕਮੋਡਿਟੀ ਐਕਸਚੇਂਜ ਯਾਨੀ MCX ਦੇ ਉੱਤੇ ਦੋਵੇਂ ਕੀਮਤੀ ਧਾਤਾਂ ਯਾਨੀ ਚਾਂਦੀ ਅਤੇ ਸੋਨਾ ਦੋਹਾਂ ਦੇ ਕਾਰੋਬਾਰ ਘੱਟ ਰਹੇ ਨੇ। ਖ਼ਬਰ ਲਾਈਵ ਪੜ੍ਹੇ ਜਾਣ ਵੇਲੇ ਤੱਕ 10 ਗ੍ਰਾਮ ਸੋਨੇ ਦੀ ਕੀਮਤ ਭਾਰਤ ਦੇ ਵਿੱਚ 574 ਰੁਪਏ ਡਿੱਗ ਕੇ 1,41,683 ਰੁਪਏ ਰਹਿ ਗਈ ਸੀ। ਚਾਂਦੀ ਦੀ ਕੀਮਤ 199 ਰੁਪਏ ਡਿੱਗ ਕੇ 2,23,000 ਰੁਪਏ ਦੇ ਕਾਰੋਬਾਰ ਦੇ ਉੱਤੇ ਰਹਿ ਗਈ ਸੀ। ਕੌਮਾਂਤਰੀ ਬਾਜ਼ਾਰ ਦੇ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵੀ ਡਿੱਗੀਆਂ ਨੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕੱਲ੍ਹ ਦੇ ਦਿਨ ਵੀ ਚਾਂਦੀ ਦੀਆਂ ਕੀਮਤਾਂ 700 ਰੁਪਏ ਡਿੱਗੀਆਂ ਦੱਸੀਆਂ ਗਈਆਂ ਸੀ। ਵੈਸੇ ਅੱਜ ਦਾ ਦਿਨ ਹਾਲੇ ਕੌਮਾਂਤਰੀ ਬਾਜ਼ਾਰ ਦੇ ਵਿੱਚ ਕਈ ਥਾਵਾਂ 'ਤੇ ਤਾਂ ਸ਼ੁਰੂ ਨਹੀਂ ਹੋਇਆ, ਕਈ ਥਾਵਾਂ ਦੇ ਉੱਤੇ ਮੁੱਕਿਆ ਨਹੀਂ ਹੈ। ਆਸਟ੍ਰੇਲੀਆ ਦੇ ਵਿੱਚ ਲਾਈਵ ਖਬਰਾਂ ਦੀ ਸਾਂਝ ਪਾ ਰਹੇ ਹੋ ਤਾਂ ਇੱਥੇ ਕਾਰੋਬਾਰੀ ਸੈਸ਼ਨ ਜ਼ਰੂਰ ਬੰਦ ਹੋ ਗਿਆ। ਇਸ ਸਾਲ ਸਾਲਾਨਾ ਅਮਰਨਾਥ ਯਾਤਰਾ ਦੇ ਵਿੱਚ ਹਿੱਸਾ ਲੈਣ ਵਾਲੇ ਸ਼ਰਧਾਲੂਆਂ ਦੀ ਗਿਣਤੀ 12ਵੇਂ ਦਿਨ 3 ਲੱਖ ਨੂੰ ਪਾਰ ਕਰ ਗਈ, ਜਿਸ ਦੇ ਨਾਲ ਇੱਕ ਨਵਾਂ ਰਿਕਾਰਡ ਕਾਇਮ ਹੋਇਆ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸੈਨਾ ਨੇ ਮੰਗਲਵਾਰ ਦੇ ਦਿਨ ਇਹ ਜਾਣਕਾਰੀ ਦਿੱਤੀ ਹੈ ਤੇ ਸ਼ਰਧਾਲੂਆਂ ਦੀ ਜਿਹੜੀ ਇਸ ਮਾਮਲੇ ਦੇ ਵਿੱਚ ਲਗਾਤਾਰ ਸ਼ਮੂਲੀਅਤ ਦਿਖਾਈ ਜਾ ਰਹੀ ਹੈ ਉਸ ਦੀ ਸਰਾਹਨਾ ਵੀ ਕੀਤੀ ਹੈ। ਸੈਨਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੋਂ ਆਪਣੇ ਨਿੱਜੀ ਅਕਾਊਂਟ 'ਤੇ ਲਿਖਿਆ ਕਿ ਸ਼੍ਰੀ ਅਮਰਨਾਥ ਯਾਤਰਾ ਦੇ ਉੱਤੇ ਸਿਰਫ 12 ਦਿਨਾਂ 'ਚ 3 ਲੱਖ
ਸ਼ਰਧਾਲੂਆਂ ਦਾ ਅੰਕੜਾ ਪਾਰ ਕਰਕੇ ਇੱਕ ਨਵਾਂ ਇਤਿਹਾਸਕ ਰਿਕਾਰਡ ਬਣਾਇਆ ਗਿਆ। ਇਹ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਈ ਸੀ ਤੇ 10 ਜੁਲਾਈ ਨੂੰ 2 ਲੱਖ ਦਾ ਅੰਕੜਾ ਪਾਰ ਕਰ ਗਿਆ। ਇਹ ਯਾਤਰਾ 28 ਅਗਸਤ ਨੂੰ ਰੱਖੜੀ ਦੇ ਦਿਨ ਖਤਮ ਹੋਏਗੀ। ਪਿਛਲੇ ਸਾਲ 4,10,000 ਸ਼ਰਧਾਲੂਆਂ ਨੇ ਦੱਖਣੀ ਕਸ਼ਮੀਰ ਦੇ ਹਿਮਾਲਿਅਨ ਖੇਤਰ ਦੇ ਵਿੱਚ ਇਸ ਪਵਿੱਤਰ ਗੁਫਾ ਦੀ ਯਾਤਰਾ ਕੀਤੀ ਸੀ ਤੇ ਕੁਦਰਤੀ ਤੌਰ ਤੇ ਬਣੇ ਬਰਫ਼ ਦੇ ਸ਼ਿਵਲਿੰਗ ਦੇ ਦਰਸ਼ਨ ਕੀਤੇ ਸੀ। ਉੱਥੇ ਆਖਰੀ ਖ਼ਬਰ ਦੀ ਸਾਂਝ ਪਾਈਏ ਜਿੱਥੇ ਧਾਰਮਿਕ ਖ਼ਬਰ ਦੀ ਗੱਲ ਹੋਈ ਹੋਇਆ ਤਾਂ ਅਯੋਧਿਆ ਦੇ ਰਾਮ ਮੰਦਰ ਦੇ ਵਿੱਚ ਫੈਲੇ ਅਧਰਮ ਦੀ ਵੀ ਗੱਲ ਕਰਦੇ ਚੱਲੀਏ ਜਿੱਥੇ ਚੜਾਵਾ ਚੋਰੀ ਵਿਵਾਦ ਦੇ ਦਰਮਿਆਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਨਵੀਂ ਦਿੱਲੀ ਦੇ ਵਿੱਚ ਮੁਲਾਕਾਤ ਕੀਤੀ ਹੈ। ਦੋਵਾਂ ਆਗੂਆਂ ਦੇ ਵਿਚਕਾਰ ਇਹ ਮੁਲਾਕਾਤ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਮੰਦਰ ਦਾਨ ਚੋਰੀ ਮਾਮਲੇ ਨੂੰ ਲੈ ਕੇ ਵਿਰੋਧੀ ਸਰਕਾਰ ਦੇ ਉੱਤੇ ਹਮਲਾਵਰ ਤਰੀਕੇ ਦੇ ਨਾਲ ਨਜ਼ਰ ਆ ਰਹੇ ਨੇ। ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਿਤਿਨ ਨਵੀਨ ਦੇ ਨਾਲ ਵੀ ਮੁਲਾਕਾਤ ਕਰਨੀ ਹੈ। ਮੁੱਖ ਮੰਤਰੀ ਦੇ ਅਚਾਨਕ ਦਿੱਲੀ ਦੌਰੇ ਦੇ ਕਾਰਨ ਸਿਆਸੀ ਹਲਕਿਆਂ ਦੇ ਵਿੱਚ ਬਹੁਤ ਸਾਰੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹੈ। ਕਿਹਾ ਜਾ ਰਿਹਾ ਕਿ ਇਹਨਾਂ ਬੈਠਕਾਂ ਦੇ ਵਿੱਚ ਸੰਗਠਨ ਤੇ ਸੂਬੇ ਦੇ ਨਾਲ ਜੁੜੀਆਂ ਅਹਿਮ ਮੁੱਦਿਆਂ ਤੇ ਆਗਾਮੀ ਚਰਚਾਵਾਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਹਾਲਾਂਕਿ ਬੈਠਕਾਂ ਦੇ ਏਜੰਡੇ ਦੇ ਬਾਰੇ ਕੋਈ ਵੀ ਅਧਿਕਾਰਕ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਪਰ ਮੁੱਖ ਮੰਤਰੀ ਦੇ ਦਿੱਲੀ ਦੌਰੇ ਦੇ ਉੱਤੇ ਸਿਆਸੀ ਪ੍ਰਸ਼ਾਸਨਕ ਤੇ ਦੋਵਾਂ ਪੱਧਰਾਂ ਦੇ ਉੱਤੇ ਬਾਰੀਕੀ ਦੇ ਨਾਲ ਨਜ਼ਰ ਰੱਖੀ ਜਾ ਰਹੀ ਹੈ। ਆਸਟ੍ਰੇਲੀਆ ਦੀਆਂ ਵੀ ਖ਼ਬਰਾਂ ਦੀ ਸਾਂਝ ਹੁਣ ਇਸ ਸੈਗਮੈਂਟ ਦੇ ਵਿੱਚ ਪਾਈਏ। ਸਭ ਤੋਂ ਪਹਿਲਾਂ ਆਸਟ੍ਰੇਲੀਆ 'ਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਦੁਆਰਾ ਅੱਜ ਦੇ ਦਿਨ ਦਿੱਤੀ ਗਈ ਸਪੀਚ ਦੇ ਨਾਲ ਜੁੜੇ ਕੁਝ ਅੰਸ਼। ਪ੍ਰਧਾਨ ਮੰਤਰੀ ਨੇ ਆਸਟ੍ਰੇਲੀਆ ਦੇ ਵਿੱਚ AI ਯਾਨੀ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਲੈ ਕੇ ਸੋਸ਼ਲ ਲਾਇਸੈਂਸ ਆਸਟ੍ਰੇਲੀਆ ਦੀ ਤਰਫ ਤੋਂ ਜਾਰੀ ਕਰਨ ਦੀ ਗੱਲ ਕੀਤੀ ਹੈ। ਵੈਸੇ ਸਵੇਰ ਵੇਲੇ ਖ਼ਬਰਾਂ ਦੀ ਸਾਂਝ ਦੇ ਵਿੱਚ ਤੁਹਾਨੂੰ ਇਸ ਦੀਆਂ ਵਿਸਤਾਰ ਜਾਣਕਾਰੀਆਂ ਸਾਂਝੀਆਂ ਕੀਤੀਆਂ ਸੀ, ਪਰ ਉਹਨਾਂ ਦੀ ਸਪੀਚ ਦੇ ਪ੍ਰਮੁੱਖ ਨੁਕਤੇ ਵੀ ਹੁਣ ਤੁਹਾਡੇ ਨਾਲ ਸਾਂਝੇ ਕਰ ਦਈਏ। ਦੱਸ ਦਈਏ ਕਿ ਇਸ ਦਰਮਿਆਨ AI ਸਪੈਸੀਫਿਕ ਲੈਜੀਸਲੇਸ਼ਨ ਬਣਾਉਣ ਦੀ ਗੱਲ ਵੀ ਹੋ ਰਹੀ ਹੈ। ਇਸ ਤੋਂ ਇਲਾਵਾ ਟੈਕਸ ਇਨਸੈਂਟਿਵ, ਕਾਪੀਰਾਈਟ, ਕੰਜ਼ਿਊਮਰ ਰੂਲਸ ਅਤੇ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਦੇ ਲਈ ਜਿਹੜਾ AI ਹੈ ਉਸਦਾ ਇਸਤੇਮਾਲ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ AI ਲਾਜ਼ਮੀ ਹੋ ਚੁੱਕਿਆ ਔਰ ਇਸੇ ਦੇ ਲਈ ਆਸਟ੍ਰੇਲੀਆ ਦੇ ਵਿੱਚ ਵਧੇਰੇ ਡੇਟਾ ਸੈਂਟਰਸ ਦੀ ਲੋੜ ਹੈ। ਦੱਸ ਦਈਏ ਕਿ ਇੱਕ ਪਾਸੇ ਵਿਵਾਦ ਇਹ ਵੀ ਉੱਠ ਰਿਹਾ ਕਿ ਡੇਟਾ ਸੈਂਟਰਸ ਆਸਟ੍ਰੇਲੀਆ ਦੇ ਵਿੱਚ ਹੋਰ ਵੀ ਭਾਰੀ ਤਬਾਹੀ ਲੈ ਕੇ ਆਉਣਗੇ, ਕਿਉਂਕਿ ਡੇਟਾ ਸੈਂਟਰਸ ਦੀ ਆਸਟ੍ਰੇਲੀਆ ਨੂੰ ਲੋੜ ਤਾਂ ਜ਼ਰੂਰ ਹੈ, ਪਰ ਇੱਥੇ ਪਾਣੀ ਦੀਆਂ ਲੋੜਾਂ ਨੇ ਉਹ ਪੂਰੀਆਂ ਕਰਨੀਆਂ ਜਿਹੜੀਆਂ ਨੇ ਉਹ ਅਸੰਭਵ ਹੋ ਸਕਦੀਆਂ ਨੇ, ਕਿਉਂਕਿ ਡੇਟਾ ਸੈਂਟਰਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਪਾਣੀ ਦਾ ਇਸਤੇਮਾਲ ਹੁੰਦਾ। ਡੇਟਾ ਸੈਂਟਰਸ ਦੇ ਵਿੱਚ ਸਰਵਰ ਗਰਮ ਰਹਿੰਦੇ ਨੇ ਅਤੇ ਭਾਰੀ ਮਾਤਰਾ ਦੇ ਵਿੱਚ ਪਾਣੀ ਦਾ ਇਸਤੇਮਾਲ ਇਹਨਾਂ ਨੂੰ ਠੰਡੇ ਕਰਨ ਦੇ ਲਈ ਵਰਤਿਆ ਜਾਂਦਾ। ਉੱਥੇ ਆਸਟ੍ਰੇਲੀਆ ਦੀਆਂ ਕੁਝ ਹੋਰ ਖ਼ਬਰਾਂ ਦੀ ਵੀ ਸਾਂਝ ਪਾਈਏ ਤੇ ਤਸਮੇਨੀਆ ਦੇ ਵਿੱਚ ਹੁਣ ਜਦੋਂ ਵੋਟਰ ਵੋਟ ਕਰਨ ਜਾਣਗੇ ਤਾਂ ਇੱਕ ਨਵੇਂ ਤਰੀਕਿਆਂ ਦੇ ਹਲਕਿਆਂ ਦੇ ਵਿੱਚ ਉਹ ਵੋਟ ਕਰ ਸਕਦੇ ਨੇ। 1 ਲੱਖ ਤੋਂ ਵਧੇਰੇ ਤਸਮਾਨੀਅਨ ਵੋਟਰ ਨਵੀਂ ਹਲਕਾਬੰਦੀ ਦੇ ਨਾਲ ਪ੍ਰਭਾਵਿਤ ਹੋਣਗੇ। ਧਿਆਨ ਜ਼ਰੂਰ ਰੱਖਿਓ ਕਿ ਜਿਹੜਾ ਤੁਹਾਡਾ ਪੁਰਾਣਾ ਵੋਟਿੰਗ ਖੇਤਰ ਸੀ ਉਸ ਤੋਂ ਇਲਾਵਾ ਹੁਣ ਇੱਕ ਨਵਾਂ ਵੋਟਿੰਗ ਖੇਤਰ ਵੀ ਬਣਾਇਆ ਗਿਆ ਜਿੱਥੇ ਇੱਕ ਨਹੀਂ ਬਲਕਿ ਕਈ ਨਵੇਂ ਵੋਟਿੰਗ ਖੇਤਰ ਬਣਾਏ ਗਏ ਨੇ। ਗਲੈਨੋਰਕੀ ਸਿਟੀ ਸੈਂਟਰ ਦੇ ਕੁਝ ਇਲਾਕੇ ਜਿਹੜੇ ਨੇ ਉਹ ਹਬਾਰਟ ਦੇ ਨਾਰਦਰਨ ਸਬਰਬਸ ਦੇ ਵਿੱਚ ਸ਼ਾਮਲ ਕੀਤੇ ਗਏ ਨੇ। ਇਸੇ ਦੇ ਨਾਲ ਹਬਾਰਟ ਸ਼ਹਿਰ ਦੇ ਵਿੱਚ ਵੀ ਵੋਟਾਂ ਦਾ ਇੱਕ ਵੱਡਾ ਫਰਕ ਜਿਹੜਾ ਉਹ ਦੇਖਣ ਨੂੰ ਮਿਲੇਗਾ, ਕਿਉਂਕਿ ਪ੍ਰਾਇਮਰੀ ਵੋਟਾਂ ਦੇ ਉੱਤੇ ਸਭ ਤੋਂ ਜ਼ਿਆਦਾ ਇਸ ਦੀ ਸੱਟ ਵੱਜੇਗੀ। ਉੱਥੇ ਲੇਬਰ ਪਾਰਟੀ ਦੀ ਤਰਫ ਤੋਂ ਜਿਹੜਾ ਇਹਨਾਂ ਫੈਡਰਲ ਵੋਟਾਂ ਦੇ ਵਿੱਚ ਲਿਬਰਲ ਨੈਸ਼ਨਲ ਗੱਠਜੋੜ ਅਤੇ ਦੂਸਰੀਆਂ ਪਾਰਟੀਆਂ ਨੂੰ ਚੰਗੀ ਚੁਣੌਤੀ ਦਿੱਤੀ ਜਾਏਗੀ। ਇਸ ਸਵਾਲ ਦੇ ਜਵਾਬ ਦੇ ਵਿੱਚ ਵੈਸਟਰਨ ਆਸਟ੍ਰੇਲੀਆ ਦੇ ਅਪੋਜੀਸ਼ਨ ਲੀਡਰ ਬੈਸਿਲ ਜ਼ਮਿੰਟਾਸ ਨੇ ਕਿਹਾ ਕਿ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕਿਹਾ ਕਿ ਲੇਬਰ ਪਾਰਟੀ
ਜਿਹੜੀ ਆ ਉਹ ਬਹੁਤ ਹੱਦ ਤੱਕ ਮਜ਼ਬੂਤ ਸਥਿਤੀ ਦੇ ਵਿੱਚ ਦਿਖਾਈ ਦੇ ਰਹੀ ਹੈ ਬਹੁਤ ਸਾਰੀਆਂ ਸੀਟਾਂ ਤੋਂ। ਇਸ ਤੋਂ ਪਹਿਲਾਂ ਵਨ ਨੇਸ਼ਨ ਪਾਰਟੀ ਦੀ ਪੌਲਿਨ ਹੈਂਸਨ ਨੇ ਕਿਹਾ ਸੀ ਕਿ ਵੈਸਟਰਨ ਸਿਡਨੀ ਦੀਆਂ ਜ਼ਿਆਦਾਤਰ ਸੀਟਾਂ ਤੋਂ ਉਹ ਕਬਜ਼ਾ ਕਰਕੇ ਰੱਖਣਗੇ ਅਤੇ ਇਸ ਇਲਾਕੇ ਦੇ ਵਿੱਚ ਮਕਨਾ ਇਸ ਜਿਹੜੀ ਬਾਈ ਇਲੈਕਸ਼ਨ ਹੋ ਰਹੇ ਨੇ ਉਹਦੇ ਵਿੱਚ ਉਹ ਆਪਣੀ ਕਾਬਲੀਅਤ ਦਰਸਾਉਣਗੇ। ਦੱਸ ਦਈਏ ਕਿ ਬਾਈ ਇਲੈਕਸ਼ਨ ਯਾਨੀ ਕਿ ਉਪ ਚੋਣਾਂ ਜਿਹੜੀਆਂ ਨੇ ਉਹ ਹੋਣੀਆਂ ਨੇ 29 ਅਗਸਤ ਨੂੰ। ਪਰਥ ਦੀ ਇੱਕ ਸੀਟ ਹੈ ਜਿੱਥੇ ਇਹ ਬਾਈ ਇਲੈਕਸ਼ਨ ਹੋਣੇ ਨੇ ਔਰ ਇਹ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਜੇਕਰ ਜਿਹੜੀ ਵੀ ਪਾਰਟੀ ਇਹਨਾਂ ਚੋਣਾਂ ਨੂੰ ਜਿੱਤਦੀ ਹੈ ਤਾਂ ਉਸਦੇ ਹੱਕ ਦੇ ਵਿੱਚ ਮਾਹੌਲ ਜਾਂ ਉਸ ਜਿਹੜੀ ਪਾਰਟੀ ਹਾਰਦੀ ਹੈ ਉਸਦੇ ਵਿਰੋਧੀ ਉਸਦੇ ਵਿਰੋਧੀ ਮਾਹੌਲ ਨੂੰ ਦੇਖਿਆ ਜਾ ਸਕਦਾ ਅਤੇ ਇਹ ਵੀ ਇੱਕ ਅੰਦਾਜ਼ਾ ਲੱਗ ਸਕਦਾ ਕਿ ਦੇਸ਼ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਕਿਸ ਕਰਵਟ ਬੈਠੇਗੀ। ਮੈਲਬਨ ਦੇ ਨੌਰਥ ਵੈਸਟ ਦੇ ਵਿੱਚ ਕੁਝ ਘਰਾਂ ਦੇ ਉੱਤੇ ਦੇਰ ਰਾਤ ਕੱਲ੍ਹ ਦੇ ਦਿਨ ਗੋਲੀਆਂ ਚਲਾਈਆਂ ਗਈਆਂ। ਇੱਕ ਵਾਰ ਫਿਰ ਤੋਂ ਇਹ ਘਟਨਾ ਵਾਪਰਦੀ ਹੈ ਗਲੈਡਸਟੋਨ ਪਾਰਕ ਦੇ ਵਿੱਚ ਜਿੱਥੇ 11:15 ਦੇ ਆਸ ਪਾਸ ਗੋਲੀਆਂ ਚਲਾਉਣ ਦੀ ਖਬਰ ਸਾਹਮਣੇ ਆਉਂਦੀ ਹੈ। ਦੱਸ ਦਈਏ ਕਿ ਇਸ ਹਮਲੇ ਦੇ ਵਿੱਚ ਹਾਲੇ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਪੁਲਿਸ ਦੀ ਤਰਫ ਤੋਂ CCTV ਕੈਮਰਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਵਿਕਟੋਰੀਆ ਦੇ ਇੱਕ ਹਾਈਵੇ ਦੇ ਉੱਤੇ ਹੁਣ ਵੱਧ ਤੋਂ ਵੱਧ ਗਤੀ ਦੀ ਸੀਮਾ ਜਿਹੜੀ ਹੈ ਉਹ 100 ਕਿਲੋਮੀਟਰ ਪ੍ਰਤੀ ਘੰਟੇ ਤੋਂ ਵਧਾ ਕੇ 110 ਕਿਲੋਮੀਟਰ ਪ੍ਰਤੀ ਘੰਟੇ ਕਰ ਦਿੱਤੀ ਗਈ ਹੈ। ਜਿਲੋਂਗ ਦੇ ਵਿੱਚ ਜਿਹੜਾ ਨੈਸ਼ਨਲ ਹਾਈਵੇ ਹੈ ਫਰੀਵੇ ਹੈ ਉਸ ਦੇ ਲਈ ਇਹ ਤਬਦੀਲੀ ਕੀਤੀ ਗਈ ਹੈ। ਦੱਸ ਦਈਏ ਕਿ ਇਸ ਦੇ ਨਾਲ ਸਪੀਡ ਵਧਣ ਦੀ ਸ਼ੰਕਾ ਹੈ ਅਤੇ ਇਸੇ ਦੇ ਨਾਲ ਜਿਹੜੇ ਬਹੁਤ ਸਾਰੇ ਸਬਬ ਸੀ ਸ਼ਿਕਾਇਤ ਹੈ ਕਿ ਇੱਥੇ ਘੰਟਿਆਂ ਵਧੀ ਜਾਮ ਲੱਗਿਆ ਰਹਿੰਦਾ ਉਸ ਜਾਮ ਨੂੰ ਵੀ ਖੁੱਲ੍ਹਣ ਦੀ ਸੰਭਾਵਨਾ ਬਣ ਸਕਦੀ ਹੈ। ਫੀਫਾ ਵਿਸ਼ਵ ਕੱਪ ਦੇ ਵਿੱਚ ਫਰਾਂਸ ਨੂੰ ਹਰਾ ਕੇ ਸਪੇਨ ਫਾਈਨਲ ਦੇ ਵਿੱਚ ਪਹੁੰਚ ਗਿਆ ਸੀ। ਅੱਜ ਸਵੇਰ ਵੇਲੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਅਤੇ ਐਮਬਾਪੇ ਦਾ ਸੁਪਨਾ ਵੀ ਟੁੱਟ ਗਿਆ। ਵੈਸੇ ਇਸ ਟੂਰਨਾਮੈਂਟ ਨੇ ਲੂਕਾ ਮੋਡਰਿਕ, ਕ੍ਰਿਸਟੀਆਨੋ ਰੋਨਾਲਡੋ ਜਿਹੜਾ ਅਤੇ ਹੁਣ ਸਪੇਨ ਦੇ ਮਬਾਪੇ ਅਤੇ ਹੋਰ ਬਹੁਤ ਸਾਰੇ ਖਿਡਾਰੀਆਂ ਦੇ ਸੁਪਨੇ ਤੋੜੇ ਨੇ। ਦੱਸ ਦਈਏ ਕਿ ਲੂਈ ਦੇ ਲਾ ਦੰਤੇ ਦੀ ਟੀਮ ਨੇ ਸਟਾਰ ਅਟੈਕਰਸ ਦੇ ਨਾਲ ਭਰੀ ਹੋਈ ਫਰਾਂਸ ਦੀ ਟੀਮ ਨੂੰ ਪੂਰੀ ਤਰ੍ਹਾਂ ਦੇ ਨਾਲ ਕਾਬੂ ਦੇ ਵਿੱਚ ਰੱਖਿਆ। ਸਪੇਨ ਨੇ ਜ਼ਿਆਦਾ ਮੌਕੇ ਨਹੀਂ ਦਿੱਤੇ। ਪਹਿਲੇ ਹਾਫ ਦੇ ਵਿੱਚ ਹੀ ਸਪੇਨ ਨੂੰ ਪੈਨਲਟੀ ਮਿਲ ਗਈ ਫਰਾਂਸ ਦੇ ਲੈਫਟ ਬੈਕ ਲੁਕਾਸ ਦੀਨੀਏ ਦੀ ਗਲਤੀ ਦੀ ਵਜ੍ਹਾ ਦੇ ਚੱਲਦਿਆਂ। ਫਾਰਵਰਡ ਲਾਮਿਨ ਯਮਾਲ ਨੇ ਗੇਂਦ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜ਼ਿਆਦਾਤਰ ਟੱਕਰਾਂ ਜਿਹੜੀਆਂ ਨੇ ਉਸ ਮਾਮਲੇ ਦੇ ਵਿੱਚ ਹੋਈਆਂ। ਓਇਜ਼ਵਾਲ ਨੇ ਪੂਰੇ ਆਤਮ ਵਿਸ਼ਵਾਸ ਦੇ ਨਾਲ ਪੈਨਲਟੀ ਨੂੰ ਗੋਲ ਪੋਸਟ ਦੇ ਵਿੱਚ ਭੇਜ ਦਿੱਤਾ ਅਤੇ ਬੜਤ ਜਿਹੜੀ ਉਹ ਸਪੇਨ ਦੇ ਹੱਕ ਦੇ ਵਿੱਚ ਚਲੀ ਗਈ। ਪਹਿਲੇ ਹਾਫ ਦੇ ਵਿੱਚ ਫਿੱਕੇ ਪ੍ਰਦਰਸ਼ਨ ਤੋਂ ਬਾਅਦ ਉਮੀਦ ਸੀ ਕਿ ਫਰਾਂਸ ਦੂਸਰੇ ਹਾਫ ਦੇ ਵਿੱਚ ਜ਼ੋਰਦਾਰ ਵਾਪਸੀ ਕਰੇਗਾ ਪਰ ਦੂਜਾ ਹਾਫ ਸ਼ੁਰੂ ਹੁੰਦਿਆਂ ਹੀ ਕੁਝ ਮਿੰਟਾਂ ਦੇ ਅੰਦਰ ਪੈਦਰੋ ਪੋਰੋ ਨੇ ਪੂਰੇ ਆਤਮ ਵਿਸ਼ਵਾਸ ਦੇ ਨਾਲ ਦੂਜਾ ਗੋਲ ਵੀ ਫਰਾਂਸ ਦੇ ਵੱਲ ਦਾਗ ਦਿੱਤਾ। ਇਸ ਤੋਂ ਬਾਅਦ ਫਰਾਂਸ ਦੇ ਵਾਪਸੀ ਦੇਸ਼ ਦੇ ਵਿੱਚ ਖਾਲੀ ਹੱਥ ਪਰਤਣ ਤੋਂ ਇਲਾਵਾ ਕੁਝ ਜ਼ਿਆਦਾ ਨਹੀਂ ਰਹਿ ਗਿਆ ਹੈ। ਦੱਸ ਦਈਏ ਕਿ ਸਪੇਨ ਦੀ ਟੀਮ ਪੂਰੀ ਤਰੀਕੇ ਦੇ ਨਾਲ ਅਨੁਸ਼ਾਸਨਤ ਟੀਮ ਨਜ਼ਰ ਆਈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ ਅਤੇ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਮੋਬਾਈਲ ਐਪ ਅਤੇ ਫੋਨ ਨੰਬਰ ਤੋਂ ਜਾਰੀ ਰਹਿਣਗੇ। ਧੰਨਵਾਦ।

ਅੱਛਾ ਮੈਂ ਤਾਂ ਡਰ ਗਿਆ ਸੀ, ਮੈਨੂੰ ਲੱਗਿਆ ਗੁਰੂ ਰੰਧਾਵਾ ਕਹੂਗਾ ਮੈਸੀ ਕਿੱਥੋਂ ਰੀਸ ਕਰੂ ਰੋਨਾਲਡੋ ਦੀ, ਮੈਂ ਕਿਹਾ ਟੂ ਲੇਟ ਹੋ ਗਿਆ ਬ੍ਰਦਰ. ਪਰ ਲੋ ਜੀ ਇਹ ਨਵਾਂ ਗਾਣਾ ਆਇਆ ਗੁਰੂ ਰੰਧਾਵਾ ਦਾ, ਤੇ ਅੱਜ ਪ੍ਰੋਗਰਾਮ ਕਿਹੜਾ ਭਲਾ, ਖਬਰ ਬੜੀ ਬੇਕਾਰ ਹੈ. 5 ਵਜੇ ਲੈ ਕੇ ਆਵਾਂਗੇ ਆਰ ਜੇ ਮਨਤੇਜ ਦਾ, ਅੱਜ ਤਾਂ ਨਹੀਂ ਪਿਛਲੇ ਹਫ਼ਤੇ ਲੰਘ ਕੇ ਗਿਆ ਜਨਮਦਿਨ, ਤੋ ਨਾਲ ਨਾਲ ਪ੍ਰੋਗਰਾਮ 'ਚ ਵਧਾਈਆਂ ਵੀ ਦੇਵਾਂਗੇ, ਅਤੇ ਤੁਸੀਂ ਵੀ ਜੇ ਦੇਣੀਆਂ ਨੇ ਵਧਾਈਆਂ ਤਾਂ ਪ੍ਰੋਗਰਾਮ ਦੇ ਵਿੱਚ 0472-464-74 ਨੰਬਰ ਦੇ ਉੱਤੇ ਕਾਲ ਨਹੀਂ ਕਰਨੀ, ਬਸ ਮੈਸੇਜ ਕਰਿਓ ਜਾਂ facebook.com/ ਹਾਂਜੀ ਸਿਡਨੀ ਦੇ ਉੱਤੇ ਮੈਸੇਜ ਕਰਦੇ ਰਹੋ. ਫਿਲਹਾਲ ਬੈਕ ਟੂ ਬੈਕ ਕੁਛ ਗਾਣੇ ਤੁਹਾਡੇ ਲਈ ਛੱਡ ਕੇ ਜਾਂਦੇ, ਅਤੇ ਫਿਰ ਸ਼ਾਮ ਨੂੰ 5 ਵਜੇ ਅਗਲਾ ਪ੍ਰੋਗਰਾਮ. ਅੱਛਾ ਇੱਕ ਗੱਲ ਦਾ ਖਿਆਲ ਰੱਖਿਓ ਕਿ ਜੇ ਤੁਸੀਂ ਸਿਡਨੀ ਮੈਲਬਨ ਪਲੈਟਫਾਰਮ ਨੂੰ ਤੁਸੀਂ ਸੁਣ ਰਹੇ ਹੈਗੇ ਹੋ ਤੇ ਸਿਡਨੀ ਪਲੈਟਫਾਰਮ ਦੇ ਉੱਤੇ ਸਵਿੱਚ ਕਰਨਾ ਪੈਣਾ ਤੁਹਾਨੂੰ, ਸੋ ਇਸ ਗੱਲ ਦਾ ਜ਼ਰੂਰ ਖਿਆਲ ਰੱਖਿਓ ਜੀ. ਅਤੇ ਆਪਾਂ ਮਿਲਦੇ ਹਾਂ ਫਿਰ 5 ਵਜੇ, ਜਦ ਤੱਕ ਬੈਕ ਟੂ ਬੈਕ ਤੁਸੀਂ

ਮੈਂ ਸੁਣਿਆ ਨੀ ਸੀਗਾ ਗੀਤ, ਮੈਨੂੰ ਲੱਗਿਆ ਗੀਤਾ ਜੈਲਦਾਰ ਇੰਨੇ ਟਾਈਮ ਬਾਅਦ ਆਏ ਆ ਤੇ ਵਧੀਆ ਗਾਣਾ ਲੈ ਕੇ ਆਣਗੇ ਤੇ ਲੈ ਕੇ ਵੀ ਆਏ। ਕਮਾਲ ਦੀ ਗੱਲ ਇਹ ਹੈ ਕਿ ਇਸ ਗੀਤ ਨੂੰ ਗੀਤਾ ਜੈਲਦਾਰ ਨੇ ਆਪ ਹੀ ਲਿਖਿਆ ਤੇ ਆਪ ਹੀ ਕੰਪੋਜ਼

ਬੜਾ ਹੀ ਸੁਰੀਲਾ, ਬੜਾ ਹੀ ਕਮਾਲ ਦਾ ਗਾਣਾ, ਜੀਤਾ ਜੈਲਦਾਰ ਦਾ ਜੀਤਾ ਗੀਤਾ। ਪਰਮੇਸ਼ ਵਰਮਾ ਦਾ ਵੀ ਨਵਾਂ ਗਾਣਾ ਆਇਆ। ਸੋ ਜੀ, ਪ੍ਰੋਗਰਾਮ ਜਿਹੜੇ ਹੁਣੇ ਸੁਣਨ ਲੱਗੇ ਨੇ ਖਬਰਾਂ ਤੋਂ ਬਾਅਦ, ਉਹਨਾਂ ਨੂੰ ਦੱਸ ਦਈਏ ਕਿ ਡਰਾਈਵ ਬੈਕ ਸ਼ੋਅ ਹੈਗਾ, ਤੇ ਅੱਜ ਦਾ ਅਗਲਾ ਸ਼ੋਅ ਜਿਹੜਾ ਸ਼ਾਮ ਨੂੰ 5 ਵਜੇ ਲੈ ਕੇ ਆਵਾਂਗੇ। ਉਦੋਂ ਤੱਕ ਦੇ ਲਈ ਤੁਸੀਂ ਆਹੀ

ਓਕੇ ਇਹ ਵੀ ਨਹੀਂ ਗੱਲ ਬਣੀ ਹੈਗੀ ਕਿੰਨੇ ਕੁ ਗਾਣਿਆਂ ਤੱਕ ਦੀ ਉਡੀਕ ਕਰਨੀ ਪਏਗੀ ਇੱਕ ਦੋ ਹੋਰ ਗਾਣੇ ਹੈਗੇ ਨੇ ਥੋੜੇ ਜੇ ਠੰਡੇ ਮਿੱਠੇ ਜਿਹੇ ਗਾਣੇ ਹੈਗੇ ਨੇ ਇਸ਼ਕਨਾਮਾ ਅੱਜ ਕੱਲ੍ਹ ਟਾਈਟਲ ਬੜਾ ਮਸ਼ਹੂਰ ਹੋਇਆ ਇੱਕ ਤਾਂ ਉਹਨਾਂ ਦੀ ਵੀ ਆਪਣੀ ਬੀਜੇ ਦੀ ਅਤੇ ਜੈਸਮਿਨ ਦਾ ਇੱਕ ਗਾਣਾ ਚੱਲਿਆ ਇਸ਼ਕਨਾਮਾ ਇੱਕ ਆ ਵੀ ਇਸ਼ਕਨਾਮਾ ਈ ਪੀ ਆਈ ਹੈਗੀ ਹੈ ਪੂਰੀ ਦੀ ਪੂਰੀ ਲਖਵਿੰਦਰ ਵਡਾਲੀ ਦੀ ਅਤੇ ਉਹਦੇ 'ਚੋਂ ਗਾਣਾ ਆਇਆ ਖੰਜਰ ਕੱਲ੍ਹ ਦੇ ਦਿਨ ਵੀ ਤੁਹਾਨੂੰ ਹਿੰਦੀ ਗਾਣੇ ਸੁਣਾਏ ਸੀ ਅੱਜ ਫਿਰ ਹਿੰਦੀ ਗਾਣੇ ਸੁਣੇ

ਸੋ ਪਤਾ ਨੀ ਕਿਉਂ ਅੱਜ ਜਿਹੜਾ ਗਾਣਾ ਲਾ ਰਹੇ ਉਹਦੀ ਓ ਨੀ ਗੱਲ ਬਣ ਰਹੀ ਹੈਗੀ। ਇਸ਼ਕ ਨਾਮਾ ਜੇ ਰੰਧਾਵਾ ਸ਼ਹਿਨਾਜ਼ ਗਿੱਲ ਨੀ ਮੈਂ ਜੈਸਮੀਨ ਕਹਿ ਦਿੰਦੀ ਹਾਂ, ਜੇ ਰੰਧਾਵਾ ਸ਼ਹਿਨਾਜ਼ ਗਿੱਲ ਦੀ ਇੱਕ ਮੂਵੀ ਹੈਗੀ ਹੈ ਜਿਹੜੀ ਹਲੇ ਰੱਜ ਕੇ ਉਹਦਾ ਪ੍ਰਚਾਰ ਹੋ ਨਹੀਂ ਰਿਹਾ ਹੈਗਾ, ਪਰ ਆਈ ਡੋਂਟ ਨੋ ਕਾਹਤੇ ਨਹੀਂ ਹੋ ਰਿਹਾ ਹੈਗਾ, ਪਰ ਮੈਨੂੰ ਕੁਛ ਪਤਾ ਵੀ ਨਹੀਂ ਉਹਦਾ, ਐਡਾ ਕੋਈ ਖਾਸ ਟ੍ਰੇਲਰ ਲੱਗਿਆ ਵੀ ਨਹੀਂ ਹੈਗਾ। ਇੱਕ ਉਹਦਾ ਲੀਕ ਹੋਇਆ ਗਾਣਾ ਜਿਹੜਾ ਆਇਆ ਸੀਗਾ ਇਸ਼ਕ ਨਾਮਾ ਦਾ, ਐਂਡ ਅਗੇਨ ਆਈ ਐਮ ਨੋਟ ਸ਼ੋਰ ਕਿ ਉਹ ਉਹਦਾ ਹੀ ਹੈ ਕਿ ਨਹੀਂ ਹੈ। ਇਹ ਗਾਣੇ ਤੋਂ ਬਾਅਦ ਇੱਕ ਦੋ ਹੋਰ ਫਿਲਮਾਂ ਦੀ ਗੱਲ ਕਰਨੀ ਹੈ। ਇੱਕ ਟ੍ਰੇਲਰ ਨੇ ਹੋਰ ਡਿਸਅਪੁਆਇੰਟ ਕੀਤਾ ਮੈਨੂੰ, ਪੰਜਾਬੀ ਦਾ ਟ੍ਰੇਲਰ ਆਇਆ ਅਤੇ ਵਟ ਅ ਡਿਸਅਪੁਆਇੰਟਿੰਗ ਟ੍ਰੇਲਰ। ਐਨੀਵੇਜ਼, ਇਸ਼ਕ ਨਾਮਾ ਦੇ ਇਸ ਗੀਤ ਨੂੰ ਤੁਸੀਂ ਸੁਣ ਲਓ ਫਿਲਹਾਲ, ਸ਼ਹਿਨਾਜ਼ ਗਿੱਲ ਅਤੇ ਕੀ ਨਾਮ ਹੈ ਜੇ ਰੰਧਾਵਾ ਦਾ ਇਹ ਗੀਤ। ਪਤਾ ਨਹੀਂ ਹੈਗਾ ਇਹ ਓਰੀਜਨਲ ਹੈ ਜਾਂ ਕੀ ਹੈ, ਟ੍ਰੇਲਰ 'ਚੋਂ ਚੱਕੇ ਹੋਏ ਨੇ ਸੀਨ, ਪਰ ਗਾਣਾ ਉੱਦਾਂ ਹੀ ਕਿਸੇ ਨੇ ਨਕਲੀ ਉਹ ਆਪਣੇ ਚੈਨਲ 'ਤੇ ਬਸ ਪ੍ਰਮੋਟ ਕਰਨ ਨੂੰ, ਜਿਵੇਂ ਆਵਾਰਾਪਨ ਦਾ ਜਿਵੇਂ ਹੀ ਟ੍ਰੇਲਰ ਰਿਲੀਜ਼ ਹੋਇਆ ਲੋਕਾਂ ਨੇ ਆਵਾਰਾਪਨ ਦੇ ਸੈਕਿੰਡ ਜਿਹੜੀ ਆ ਰਹੀ ਉਹਦੇ ਗਾਣੇ ਪਾਉਣੇ ਸ਼ੁਰੂ ਕਰਤੇ। ਇਹ ਵੀ ਯੂਟਿਊਬ 'ਤੇ ਅੱਜ ਕੱਲ੍ਹ

ਨਾ ਕਲੀਏ ਨਾ ਕਲੀਏ, ਇਹ ਵੀ ਅਸਲੀ ਨਹੀਂ ਹੈਗਾ। ਇੱਕ ਫਿਲਮ ਆ ਰਹੀ ਹੈਗੀ ਹੈ ਦੇਵ ਕਰੋੜ ਹੋਰਾਂ ਦੀ ਸਰਪੰਚ, ਇਸ 10 ਤਰੀਕ ਨੂੰ, ਤੇ ਉਹਦਾ ਗੀਤ ਵੀ ਹੁਣ ਤੁਸੀਂ ਸੁਣਦੇ ਚਲੋ। ਤੇ ਫਿਰ ਕਿਹੜਾ ਗੀਤ ਹੈ ਇਹਦਾ ਨਵਾਂ, ਨਛੱਤਰ ਗਿੱਲ ਦੀ ਆਵਾਜ਼ 'ਚ ਮਿੱਟੀ। ਮੈਨੂੰ ਲੱਗਿਆ ਸੀਗਾ ਕੋਈ ਮੌਤ ਮੂਤ ਦਾ ਗਾਣਾ ਹੋਊਗਾ ਨਛੱਤਰ ਗਿੱਲ ਦਾ, ਪਰ ਇਹ ਤਾਂ ਚੱਕਵਾਂ ਜਿਹਾ।

ਅੰਚਾ ਫਿਲਮ ਮਨਦੀਪ ਬੈਣੀਪਾਲ ਹੋਰਾਂ ਦੀ ਤੇ ਡਾਇਰੈਕਟ ਕੀਤੀ ਹੈ ਤੇ ਦੇਵ ਖਰੋੜ ਤੇ ਜੈਸਮੀਨ ਬਾਜਵਾ ਇਹਦੇ 'ਚ ਹੈਗੇ ਨੇ। ਵੈਸੇ ਜੈਸਮੀਨ ਬਾਜਵਾ ਤਾਂ ਵਿਚਾਰੀ ਉੱਦਾਂ ਹੀ ਲੈ ਲਈ ਕਿਉਂਕਿ ਜਦੋਂ ਮਨਦੀਪ ਬੈਣੀਪਾਲ ਫਿਲਮ ਬਣਾਵੇ ਤੇ ਦੇਵ ਖਰੋੜ ਫਿਲਮ 'ਚ ਹੋਵੇ ਹੀਰੋਇਨ ਦਾ ਰੋਲ ਤਾਂ ਉਹਦੇ 'ਚ ਹੁੰਦਾ ਹੀ ਨਹੀਂ, ਨਾ ਦੇ ਬਰਾਬਰ ਹੀ ਹੁੰਦਾ। ਅਗਲਾ ਗੀਤ ਸੁਣੋ, ਗਿੱਲ ਰੌਂਤਾ ਦੀ ਦਾ ਲਿਖਿਆ ਹੋਇਆ ਬੱਗੋ ਬੱਗੋ ਬੱਗੇ ਬੱਗੇ ਬਿੱਲਿਆਂ ਦਾ ਕੀ ਕਰੇਂਗੀ ਨਹੀਂ ਹੈਗਾ, ਅਮਰ ਸੈਂਬੀ ਦੀ ਆਵਾਜ਼ ਹੈ। ਇਹ ਗੀਤ ਨੂੰ ਲਗਾਉਣ ਦੇ ਪਿੱਛੇ ਇੱਕ ਰੀਜ਼ਨ

ਕਿ ਗਿੱਲ ਰਾਂਤਾ ਦੇ ਇਸ ਗੀਤ ਦੇ ਪਿੱਛੇ ਇੱਕ ਵਜ੍ਹਾ ਇਹ ਹੈ ਕਿ ਇੱਕ ਫਿਲਮ ਆ ਰਹੀ ਹੈ ਅਗਸਤ ਮਹੀਨੇ 'ਚ ਗੁਲਾਬ ਸਿੱਧੂ ਦੀ, ਜਿਹਨੂੰ ਗਿੱਲ ਰਾਂਤਾ ਨੇ ਲਿਖਿਆ ਅਤੇ ਸਿਮਰਜੀਤ ਨੇ ਡਾਇਰੈਕਟ ਕੀਤਾ ਅਤੇ ਫਿਲਮ ਹੈਗੀ ਹੈ ਜੁਦਾ। ਫਿਲਮ ਦੇ ਵਿੱਚ ਹੀਰੋ ਹੈਗਾ ਗੁਲਾਬ ਸਿੱਧੂ ਅਤੇ ਜੈਸਮੀਨ ਬਜ਼ੀਨ ਐਕਟਰੈਸ ਹੈ। ਹੁਣ ਆਈ ਵਾਜ਼ ਰੀਅਲੀ ਹੋਪਫੁੱਲ, ਮੈਂ ਕਿਹਾ ਯਾਰ ਆਹ ਕੁਛ ਨਵਾਂ ਆਇਆ, ਅਤੇ ਮੈਨੂੰ ਲੱਗਿਆ ਕਿ ਸਿਮਰਜੀਤ ਨੇ ਜਿੰਨੀ ਬਕਵਾਸ ਹੋਏ ਮੱਖਣਾ ਬਣਾਈ ਸੀ, ਹੋਰ ਵੀ ਉਹ ਤੋਂ ਮਤਲਬ ਜਿਹੜਾ ਕਿਹੜੀ ਫਿਲਮ ਆਈ ਸੀ ਉਹਦੀ ਨਿੱਕਾ ਜੈਲਦਾਰ, ਨਿੱਕਾ ਜੈਲਦਾਰ ਤੋਂ ਬਾਅਦ ਉਹ ਕਦੇ ਵੀ ਚੱਜ ਦੀ ਫਿਲਮ ਬਣਾ ਨਹੀਂ ਸਕੇ ਸਿਮਰਜੀਤ। ਮੈਨੂੰ ਲੱਗਿਆ ਕਿ ਨਹੀਂ ਸ਼ਾਇਦ ਹੁਣ ਐਮੀ ਵਿਰਕ ਦੇ ਦਾਇਰੇ 'ਚੋਂ ਬਾਹਰ ਨਿਕਲਿਆ ਅਤੇ ਗੁਲਾਬ ਸਿੱਧੂ ਹੈ ਅਤੇ ਵਧੀਆ ਫਿਲਮ ਹੋਊਗੀ। ਆਈ ਵਾਜ਼ ਰੋਂਗ। ਸੋ ਮੈਂ ਬਿਲਕੁਲ ਵੀ ਉਸ ਮਾਮਲੇ ਦੇ ਵਿੱਚ ਆਪਣਾ ਸਹੀ ਜਜਮੈਂਟ ਨਹੀਂ ਦੇ ਸਕਿਆ। ਅਤੇ ਕਹਾਣੀ ਇਹ ਹੈ ਕਿ ਜੁਦਾ ਦਾ ਟ੍ਰੇਲਰ ਜਿਹੋ ਜਿਹਾ ਮਰਜ਼ੀ ਹੋਵੇ, ਗੁਲਾਬ ਸਿੱਧੂ ਨੂੰ ਐਕਟਿੰਗ ਨਹੀਂ ਸੀ ਕਰਨੀ ਚਾਹੀਦੀ, ਕਿਉਂਕਿ ਬੜੇ ਜਿਹੜੇ ਸਿੰਗਰ ਨੇ ਜਿਨ੍ਹਾਂ ਨੇ ਮਾੜੀ ਐਕਟਿੰਗ ਕੀਤੀ ਹੈ ਉਹਨਾਂ ਦੇ ਕਰੀਅਰ ਖਤਮ ਹੋ ਗਏ ਨੇ ਫਿਰ ਮੁੜ ਕੇ, ਅਤੇ ਕਿਤੇ ਗੁਲਾਬ ਸਿੱਧੂ ਦੇ ਨਾਲ ਵੀ ਇੱਦਾਂ ਹੀ ਨਾ ਹੋਵੇ। ਖੈਰ ਐਨੀਵੇਜ਼ ਹਾਲ ਮਿੱਤਰਾ ਸੁਣ ਲਓ ਤੁਸੀਂ ਹੁਣ ਸਿਮਰਨ ਕੌਰ ਢਾਡਲੀ ਦਾ, ਇਹ ਤਾਂ ਨਹੀਂ ਕੁੜੀ ਫਿਲਮਾਂ 'ਚ ਆਉਂਦੀ, 100% ਨਹੀਂ ਆਉਂਦੀ। ਅਤੇ ਜਿਹੜੇ ਜਿਹੜੇ ਐਂ ਨਹੀਂ ਕਿ ਜਿਹੜੇ ਜਿਹੜੇ ਫਿਲਮਾਂ 'ਚ ਆਉਂਦੇ ਨੇ ਉਹ ਆਪਣਾ ਕਰੀਅਰ ਖਰਾਬ ਕਰਾ ਬੈਠਦੇ ਨੇ ਬਸ ਮਾੜੀ ਐਕਟਿੰਗ ਵਾਲੇ, ਔਰ ਇੱਦਾਂ ਹੈ ਕਿ ਫਿਲਮ ਸਿੱਧੀ ਨਹੀਂ ਬਣ ਜਾਂਦੀ ਔਰ ਐਕਟਿੰਗ ਦਾ ਵੀ ਐਂ ਮੌਕੇ 'ਤੇ ਨਹੀਂ ਪਤਾ ਚੱਲਦਾ। ਦੇਖੋ ਆਡੀਸ਼ਨ ਹੁੰਦੇ ਹੋਣਗੇ, ਸਕਰੀਨ 'ਤੇ ਦੇਖਦੇ ਹੋਣਗੇ, ਆਪਣੇ ਆਪ ਨੂੰ ਮਾੜਾ ਮੋਟਾ ਪਹਿਲੀ ਵਾਰ ਮੋਨੀਟਰ 'ਤੇ ਦੇਖਿਆ ਹੋਊ, ਦੂਜੀ ਵਾਰ ਦੇਖਿਆ ਹੋਊ, ਕੁਛ ਨਾ ਕੁਛ ਤਾਂ ਇਹੋ ਜਿਹਾ ਮਤਲਬ ਇੱਦਾਂ ਫਿਲਮ ਬਣਨ ਤੋਂ ਪਹਿਲਾਂ ਉਹਦੀ ਪ੍ਰੀ ਪ੍ਰੋਡਕਸ਼ਨ ਤਾਂ ਹੋਈ ਹੋਣੀ ਹੈ ਨਾ। ਪ੍ਰੀ ਪ੍ਰੋਡਕਸ਼ਨ ਦੇ ਵਿੱਚ ਕੁਛ ਨਾ ਕੁਛ ਤਾਂ ਬੰਦੇ ਨੇ ਆਪਣੇ ਆਪ ਨੂੰ ਦੇਖਿਆ ਹੀ ਹੋਣਾ ਵੀ ਮੈਂ ਇੱਦਾਂ ਦੀ ਐਕਟਿੰਗ ਕਰ ਸਕਦਾ ਜਾਂ ਕੈਮਰੇ ਦੇ ਅੱਗੇ ਜਾਂ ਸ਼ੀਸ਼ੇ ਦੇ ਅੱਗੇ ਆਪਣੇ ਆਪ ਨੂੰ ਕਮਰੇ ਦੇ ਵਿੱਚ, ਅਤੇ ਜੇ ਉੱਥੇ ਤੁਹਾਨੂੰ ਪਤਾ ਚੱਲ ਗਿਆ ਕਿ ਯੂ ਕਾਂਟ ਡੂ ਇਟ, ਦੈਨ ਡੋਂਟ ਡੂ ਇਟ। ਵਾਈ ਯੂ ਰੂਇਨਿੰਗ ਯੂਅਰ ਕਰੀਅਰ ਐਂਡ ਸਾਡਾ ਟਾਈਮ। ਹਾਲ ਮਿੱਤਰਾ ਸੁਣੋ ਤੁਸੀਂ।

ਡਰਾਈਵੈਕ ਸ਼ੋਅ ਦੇ ਵਿੱਚ ਥੋੜਾ ਜਿਹਾ ਮੈਂ ਬ੍ਰੇਕ ਲੈ ਲਵਾਂ, ਅਗਲੇ ਸ਼ੋਅ ਦੀਆਂ ਤਿਆਰੀਆਂ ਕਰ ਲਈਏ। ਅਗਲਾ ਸ਼ੋਅ ਠੀਕ 5 ਵਜੇ ਤੁਸੀਂ ਸਿਡਨੀ ਦੇ ਸਮੇਂ ਦੇ ਮੁਤਾਬਕ ਸੁਣੋਗੇ ਰੇਡੀਓ ਹਾਂਜੀ 1674 AM ਤੋਂ। ਥੋੜੀ ਜਿਹੀ ਦੇਰ ਦੇ ਵਿੱਚ ਹੁੰਦੇ ਹਾਂ ਹਾਜ਼ਰ 1674 AM ਦੇ।

ਵਿੱਚ ਹੀ ਮਿਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ।

0: ਜਦ ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੇ ਜਿਹੜਾ ਸ਼ਮੀ ਕਪੂਰ ਵਿੱਚ ਆ ਗਿਆ ਮੇਰੇ ਚਲੇ ਗਏ ਓਲਡ ਸਕੂਲ ਸਟਾਈਲ ਅੱਜ ਓਲਡ ਸਕੂਲ ਹੀ ਕਰਨਾ ਭਾਜੀ ਆਪਾਂ ਉਹਦੀ ਵਜ੍ਹਾ ਕੀ ਹੈ ਦੱਸੋ ਪਹਿਲਾਂ
1: ਓਲਡ ਸਕੂਲ ਕਰਦਾ
0: ਕਿਉਂਕਿ ਤੁਸੀਂ ਯੰਗ ਹੋ ਰਹੇ ਹੋ ਮਨਤੇਜ ਭਾਜੀ ਨੂੰ ਹੈਪੀ ਬਰਥਡੇ ਦੀਆਂ ਬਹੁਤ ਬਹੁਤ ਮੁਬਾਰਕਾਂ
1: ਭਾਜੀ
0: ਤੁਹਾਡਾ 21ਵਾਂ ਜਨਮ ਦਿਨ ਬਹੁਤ ਵਧੀਆ ਬੀਤੇ
1: ਏਦਾਂ ਹੀ ਫੇਰ ਮੈਂ
0: ਰੱਬ ਕਰੇ ਹੋਰ ਬਾਕੀ ਦੇ ਜਿਹੜੇ ਬੱਚੇ ਤੁਹਾਡੇ ਜ਼ਿੰਦਗੀ ਦੇ 80 ਸਾਲ ਉਹ ਵੀ ਚੰਗੇ ਬੀਤਣ 101 ਕਰਕੇ ਜਾਇਆ ਨਾ
1: ਉਹ 100 ਪਹਿਲਾਂ ਹੀ ਕੈਲਕੂਲੇਟ ਕਰ ਲਿਆ
0: 21 ਤੇ ਗੱਲ ਕਰਦੇ ਕਰਦੇ ਨਿਕਲ ਆਉਂਦੀ
1: ਸਹੀ ਗੱਲ 101 ਦਾ ਸ਼ਕਲ ਪਾ ਕੇ ਤੁਸੀਂ ਗਏ ਭਾਈ ਆ ਲੇਕਿਨ ਜਿਹੜਾ ਤੁਸੀਂ ਕੇਕ ਲਿਆਂਦਾ ਨਾ
0: ਹਾਂਜੀ
1: ਓਏ ਹੋਏ ਹੋਏ ਇੰਨਾ ਸਵਾਦ
0: ਦੁਬਈ ਅਰਬੀ ਭਾਸ਼ਾ ਚ ਕੁਛ ਕਹੋ
1: ਅਰਬੀ ਭਾਸ਼ਾ
0: ਕਿਉਂਕਿ ਬੜੀ ਛੇਤੀ ਅਰਬੀ ਭਾਸ਼ਾ ਖਤਮ ਹੋ ਜਾਣੀ ਹੈ ਧਰਤੀ ਤੋਂ ਇਧਰੋਂ ਇਰਾਨ ਨੇ ਅਟੈਕ ਕਰਨੇ ਉਧਰੋਂ ਅਮਰੀਕਾ ਨੇ ਅਰਬੀਆਂ ਨੇ ਰਹਿਣਾ ਹੀ ਨਹੀਂ
1: ਅਰਬੀਆਂ ਹਾਂ ਮਤਲਬ ਵਿਚਾਰੇ ਵਿੱਚ ਹੀ
0: ਅਰਬੀ ਕਹੋ ਕੁਛ ਖਸ਼ਮਕਾ ਖਟ ਪਖਲਾ ਹੈ ਦਾ
1: ਕੁਛ ਇਹ ਆਪਕਾ ਗਲਜੀਰ ਇਤਨਾ ਅਸ਼ਾ ਥਾ ਮਾਸ਼ਾ ਅੱਲਾ ਮਾਸ਼ਾ ਮੁਸ਼ਕਿਲ ਅੱਲਾ ਵੇਦੰਤਾ
0: ਵੇਦੰਤਾ
1: ਵੇਦੰਤਾ
0: ਵੇਦੰਤਾ ਮਤਲਬ ਅੰਤ ਹੈ ਇਹਦਾ ਵੇਦਾਂ ਦੇ ਅੱਗੇ
1: ਇਹਦਾ ਮਤਲਬ ਅੰਤ ਹੈ ਹੀ ਨਹੀਂ ਹੈ ਇੰਨਾ ਵਧੀਆ ਤੀਲ ਪਰ ਮੈਨੂੰ ਪਤਾ ਨਹੀਂ ਇਹ ਕੀ ਤੁਸੀਂ ਫੋਮ ਜਦੋਂ ਇਹਨੂੰ ਮੈਂ ਟੱਚ ਕੀਤਾ ਨਾ ਮੈਂ ਕਿਹਾ ਭਾਜੀ ਇਹ ਤੁਸੀਂ ਉਹ ਜਿਹਦੀ ਰੂਮ ਜਿਹੜਾ ਉਹ
0: ਇਹਦੇ ਨਾਲ ਖੇਡਣਾ ਕਿ ਸਾਰਾ
1: ਹੀਰੋ
0: ਹੀਰੋਇਨ ਕਰਦੇ ਨੇ
1: ਭਾਜੀ ਉਹ ਫਿਲਮਾਂ ਚ
0: ਨਾਲ ਕੇਕ ਮਾਰਨਾ ਸੀ
1: ਮੈਂ ਇਹ ਜਿਹੜੀਆਂ ਚੀਜ਼ਾਂ ਨੇ ਫਿਲਮਾਂ ਚ ਵਧੀਆ
0: ਆ ਜਿਹੜੇ ਜਨਾਨੀ ਦੇ ਮਾਰ ਕੇ ਦੇਖੋ ਪਿੱਲੋ ਉਦੋਂ ਸਾਰੀ ਰਾਤ ਬਾਥਰੂਮ ਚ ਬੰਦ ਕਰ ਦੇਣਾ
1: ਪਿੱਲੋ ਉਧਰੋਂ ਉਹ ਆਉਣਾ ਵਾ ਵੇਲਣਾ ਆਉਣਾ ਵਾ ਉਧਰੋਂ ਕੁਛ ਹੋਰ ਆਊਗਾ ਅਸੀਂ ਤੇ ਪੋਲੀ ਚੀਜ਼ਾਂ ਸੁੱਟਾਂਗੇ ਪਰ ਉਧਰੋਂ ਵੇਖਿਓ ਕਦੀ ਆਹ ਕਦੀ ਉਹ ਕਦੀ
0: ਕਿਚਨ ਚ ਹੁੰਦਾ ਮਤਲਬ ਆਪਾਂ ਨੂੰ ਨੁਕਸਾਨ ਝੱਲਣਾ ਪੈਂਦਾ ਹਨਾ ਘਰ ਵਾਲੀ ਦੇ ਹੱਥ ਚ ਵੇਲਣ ਕੜਾਹੀਆਂ ਕੜਛੀਆਂ ਜੋ ਮਰਜ਼ੀ ਮਾਰੇ ਭਗਾ ਕੇ
1: ਕਿਚਨ ਚ ਵੀ ਕੰਮ ਕਰਦਾ ਹੀ
0: ਕਰਦਾ ਬੰਦਾ ਚੱਕ ਕੇ ਮੋਇੰਗ ਮਸ਼ੀਨ ਵੀ ਨਹੀਂ ਮਾਰ ਸਕਦਾ ਜਵਾਬ ਚ ਮੈਂ ਕੀ ਮਾਰਾ
1: ਯਾਰ ਬੋਈ ਮਸ਼ੀਨ ਤੋਂ ਯਾਦ ਆਇਆ ਇੱਕ ਜਿਹੜਾ ਅੱਜ ਕੱਲ ਉਹ ਚੱਲ ਪਿਆ ਵਾ ਭਾਜੀ ਰੋਬੋਟ ਜਿਹੜਾ ਕਹਿੰਦੇ ਵੀ
0: ਯਾਰ ਰੋਬੋਟ
1: ਹਾਂ ਉਹ ਸਫਾਈ ਘੱਟ ਗੰਦ ਜ਼ਿਆਦਾ ਪਾਉਂਦਾ
0: ਸਹੀ ਗੱਲ ਉਹਦੇ ਪਿੱਛੇ ਇੱਕ ਆਪ ਨਾਲ ਲੱਗਣਾ ਪੈਂਦਾ ਝਾੜੂ ਮਾਰ
1: ਉਹ ਦੱਸਾਂ ਕੀ ਕਰਦਾ ਉਹ ਪਹਿਲਾਂ ਤੇ ਨਾ ਐ ਮੂਵ ਮਾ ਕਰਕੇ ਨਾ ਐ ਕਰਕੇ ਟੇਡਾ ਟੇਡਾ ਕਰਕੇ ਨਾ ਪਹਿਲਾਂ ਲੱਭਦਾ ਰਹੂਗਾ ਵੀ ਕਿੱਧਰ ਜਾਣਾ ਕਿੱਧਰ ਜਾਣਾ
0: ਉਹਦੀਆਂ ਨੀ ਉਹ ਰੀਲਾਂ ਜੀਆਂ ਚੱਲਦੀਆਂ ਵੀ ਜਨਾਨੀ ਪਿੱਛੇ ਪਿੱਛੇ ਝਾੜੂ ਮਾਰਦੀ ਜਾ ਰਹੀ ਹੈ ਮੁਰੇ ਮੁਰੇ ਰੋਬੋਟ ਟੈਂਕ ਨਹੀਂ ਜਾਂਦੇ
1: ਉਹ ਸਾਡਾ ਪਤਾ ਨੀ ਕਿੱਦਾਂ ਦਾ ਮੈਂ ਉਹ ਚ ਪਾਇਆ ਮੈਂ ਕਿਹਾ ਚੱਲ ਇਹ ਸਾਫ਼ ਕਰੂਗਾ ਉਹਨੇ ਤੇ ਚਿੱਕੜ ਹੀ ਕਰਤਾ ਉਹਦਾ ਪਾਣੀ ਪਾਣੀ ਹੋ ਗਿਆ
0: ਤੇ ਰੱਖਿਆ ਹੋਇਆ
1: ਅਸੀਂ ਵੀ ਏਦਾਂ ਹੀ ਕੀਤਾ
0: ਸਾਡਾ ਅਸਲ ਦੇ ਘਰ ਦੇ ਵਿੱਚ ਢਾਂਚਾ ਵੀ ਜਿਹੜਾ ਏਦਾਂ ਦਾ ਹੈ ਨਾ ਕਿ ਉਹਦੇ ਚ ਥਾਂ ਥਾਂ ਤੇ ਉਹ ਵੱਜਦਾ ਫਿਰਦਾ ਫਿਰ ਮੈਨੂੰ ਉਹਦੇ ਤਰਸ ਆ ਗਏ ਵੀ ਐਵੇਂ ਕੰਨਾਂ ਚ ਵੱਜਦਾ ਫਿਰਦਾ ਜਾ ਸਾਈਡ ਫਿਰ ਉਹ ਸਟਿੱਕ ਵਾਲਾ ਹੀ ਵਰਤਿਆ ਹੁਣ
1: ਉਹ ਨਾ ਮੁੜ ਜਿੱਦਾਂ ਨਿਆਣੇ ਨੂੰ ਕੀ ਪਤਾ ਹੁੰਦਾ ਉਹ ਤੇ ਅੱਗੇ ਆ ਜਾਂਦੇ ਐ ਕਰਕੇ ਉਹ ਆਇਆ ਹੁੰਦਾ ਉਹ ਇੱਧਰ ਅੱਗੇ ਜਾਂਦਾ ਉਹ ਵਿਚਾਰਾ ਕਹਿੰਦਾ ਉਹ ਲੱਗਦਾ ਕੁਝ ਆ ਗਿਆ ਅੱਗੇ ਉਹ ਇੱਧਰ ਜਾਣ ਲੱਗਦੇ ਨਿਆਣੇ ਉੱਧਰ ਚੱਲ ਜਾਂਦੇ ਆ ਏਦਾਂ ਹੀ ਖੇਡੇ ਖਿਡਾਈ ਚ ਸਾਡਾ ਫਲੋਰ ਖਰਾਬ ਹੋ ਜਾਂਦਾ
0: ਕੀ ਕਹੀਏ ਕਿ ਨਿਆਣਿਆਂ ਦਾ ਦਿਮਾਗ ਹੈ ਨੀ ਇੱਕ ਵੈਕਿਊਮ ਦਾ ਦਿਮਾਗ ਹੈ ਨੀ
1: ਇਹ ਵੈਕਿਊਮ ਵਾਲਿਆਂ ਨੂੰ ਚਾਹੀਦਾ ਵਾ ਤੁਸੀਂ ਕਿਉਂ ਬੁਲਾਇਆ ਹੈ
0: ਇੱਕ ਤਾਂ ਸਮਾਰਟ ਬਣ ਰਹੇ ਨੇ ਭਾਜੀ ਹੁਣ ਅੱਜ ਕੱਲ ਸਮਾਰਟ ਵੀ ਆ ਰਹੇ ਨੇ
1: ਭਾਜੀ ਸਾਰੇ ਸਮਾਰਟ ਹੋਈ ਜਾ
0: ਰਹੇ ਅੱਜ ਕੱਲ ਉਹ ਚਾਈਨਾ ਚ ਤਾਂ ਉਹਨਾਂ ਨੇ ਰੋਬੋ ਸਰਵਰ ਰੱਖਣ ਲੱਗ ਗਏ ਨਾ ਘਰਾਂ ਦੇ ਵਿੱਚ ਹਾਂ ਤੁਹਾਡੇ ਘਰ ਦੇ ਵਿੱਚ ਰੋਬੋ ਹੀ ਹੈ ਜਿਹੜਾ ਸਾਰੇ ਕੰਮ ਉਹ ਯਾਰ ਪਾਣੀ ਲੈ ਕੇ ਆ ਜਾ ਜਰਾ ਹਨਾ ਲਾਈਟ ਬੰਦ ਕਰੀ ਮੈਂ ਭੁੱਲ ਗਿਆ ਸੀਗਾ
1: ਬਾਅਦ
0: ਰਿਮੋਟ ਫੜਾਈ ਜਰਾ ਬੈਠ ਗਏ ਹਨਾ ਰਿਮੋਟ ਐਂ ਕਰੀ ਜਾਂਦਾ ਫਿਰ ਕੰਮ ਸਾਰੇ
1: ਨਹੀਂ ਇੱਥੇ ਵੀ ਮੇਰੇ ਦੋਸਤ ਜਿੱਥੇ ਆਪਾਂ ਰਹਿੰਦੇ ਹਾਂ ਨਾ ਤੇ ਉੱਥੇ ਸਾਡੇ ਰੋਬੋਟ ਨਹੀਂ ਉਹ ਗੁਆਂਢੀ ਉਹ ਕਹਿੰਦੇ ਸਾਡੇ ਆਫਿਸ ਵਿੱਚ ਰਾਤ ਨੂੰ ਰੋਬੋਟ ਸਫਾਈਆਂ ਕਰਦੇ ਆ
0: ਹਾਂ ਉਹ
1: ਹੱਦ ਹੋ ਗਈ ਯਾਰ
0: ਸਿਡਨੀ ਚ ਤਾਂ ਕਈ ਥਾਵਾਂ ਤੇ
1: ਉਹ ਕਹਿੰਦੇ ਸਾਰੇ ਸਿਕਿਉਰਿਟੀ ਗਾਰਡ ਕੱਢਦੇ ਹੁਣ ਸਿਕਿਉਰਿਟੀ ਵੀ ਕਰੇਗਾ ਪਲੱਸ ਸਫਾਈ ਵੀ ਕਰੇਗਾ ਬਾਅਦ ਚ ਜਦੋਂ ਕੀ ਆਉਂਦਾ ਨਾ ਉਹਨੂੰ ਐ ਸਲੂਟ ਵੀ ਮਾਰੇਗਾ ਰੱਖਿਆ ਯਾਰ ਹੱਦ ਹੋ ਗਈ
0: ਜ਼ਿਆਦਾ ਹੋ ਗਿਆ ਰਾਤ ਦੇ ਪੈਸੇ ਵਧੀਆ ਹੁੰਦੇ ਨੇ ਪਰ ਜੋਬ ਦਿਨ ਚ
1: ਰਾਤ ਨੂੰ ਤੁਹਾਨੂੰ ਪੈਸੇ
0: ਪਹਿਲੀ ਨੌਕਰੀ ਮੇਰੇ ਖਿਆਲ ਦੇ ਨਾਲ ਨਾਈਟ ਸੀ
1: ਉਹ
0: 7-11 ਤੇ ਮੇਰੀ 11-7 ਸੀ ਬਾਹਰ ਜਿੰਨੇ ਪੈਟਰੋਲ ਪੰਪ ਨੇ ਉਹ ਸਾਫ ਕਰੋ ਸਾਰੀ ਫਿਲਿੰਗ ਰਾਤ ਨੂੰ ਹੁੰਦੀ ਹੈ
1: ਸਾਰਾ ਐਕਸਟਰਾ
0: ਕੋਲਡ ਸਟੋਰ ਚ ਜਾ ਕੇ ਉਹ ਟਰਾਲੀ ਚ ਰੱਖ ਕੇ ਸਾਰੇ ਕੋਕ ਕੂਕ ਲਿਆਓ ਭਰੋ ਫਿਰ ਉਹਨਾਂ ਨੇ ਰਾਤ ਨੂੰ ਉਹਨਾਂ ਨੇ ਆਣਾ ਸਾਰੇ ਲੈਜਰ ਤਿਆਰ ਕਰੋ ਅਖਬਾਰ ਵਾਲੇ ਦਾ ਬਣਾਓ ਬਿੱਲ ਫਿਰ ਬ੍ਰੈਡ ਵਾਲੇ ਨੇ ਆ ਜਾਣਾ ਫਿਰ ਦੁੱਧ ਵਾਲੇ ਨੇ ਆਣਾ ਪੰਗਾ ਤਾਂ ਉਦੋਂ ਪੈਂਦਾ ਜਦੋਂ ਜਿੱਦਣ ਤੇਲ ਵਾਲਾ ਆ ਗਿਆ
1: ਅੱਛਾ
0: ਉਹ ਸਭ ਤੋਂ ਵੱਧ ਟਾਈਮ ਲੈਂਦਾ ਸੀਗਾ ਕਿਉਂਕਿ ਫਿਰ ਉਦੋਂ ਉਹਨਾਂ ਦੀ ਟੈਸਟਿੰਗ ਵੀ ਕਰਨੀ ਹੁੰਦੀ ਹੈ ਟੈਂਕਰਾਂ ਦੀ ਜਿਹੜੇ ਥੱਲੇ ਜ਼ਮੀਨ ਚ ਹੁੰਦੇ
1: ਨੇ ਮਤਲਬ ਕਿੰਨਾ ਪਿਆ
0: ਚੈਂਬਰ ਖੋਲੋ ਉਹਨਾਂ ਚੋਂ ਪਾਈਪ ਜੀ ਪਾਓ ਉਹਦਾ ਲੈਵਲ ਚੈੱਕ ਕਰੋ ਫਿਰ ਲਿਖੋ ਫਿਰ ਫਲਾਣਾ ਉਹ ਯਾਰ
1: ਅੱਲਾਹ ਜੀ ਜਿਹਨੇ ਇੰਟਰਵਿਊ ਦੇਣੀ ਹੈ ਤੁਹਾਨੂੰ ਵਧੀਆ ਇੰਟਰਵਿਊ ਤੇ ਅਸੀਂ ਦੱਸਦੀ ਆ ਵੀ ਕੀ ਤੁਹਾਨੂੰ ਪੁੱਛ ਲਾ ਉਹਦਾ ਲਿਆ
0: ਨਹੀਂ ਕਾਹਦਾ ਕੱਖ ਨੀ ਪੁੱਛਦੇ
1: ਅੱਛਾ ਕੁਛ
0: ਮੈਨੂੰ ਜਿਹਨੇ ਰੱਖਿਆ ਦੇਸੀ ਸੀਗਾ
1: ਅੱਛਾ
0: ਪੰਜਾਬੀ ਬੰਦਾ
1: ਆਪਾਂ ਸੋਦੇ ਪਏ ਹੁਣ
0: ਹਨਾ ਨਹੀਂ ਹੁਣ ਤਾਂ ਮੈਨੂੰ ਲੱਗਦਾ ਜੇਲ੍ਹ ਚ ਹੋਣਾ ਉਹਨੇ ਉਹ ਬੜੇ ਲੋਕਾਂ ਦੇ ਪੈਸੇ ਮਾਰੇ ਸੀ ਨਾ ਜਿਹੜੇ 7-11 ਵਾਲੇ
1: ਓ ਤਾਂ 7-11 ਬੰਦ ਦੇ
0: ਅਜਿਹੇ ਦੇ ਕਰਕੇ ਹੋਏ ਨੇ ਆਪਣੇ ਦੇਸੀਆਂ ਨੇ ਕੰਮ ਖਰਾਬ ਕੀਤਾ ਸਭ ਤੋਂ ਵੱਧ
1: ਹਾਂ 7-11
0: ਸਾਰੀ ਤੋਂ ਕਸ਼ਤੀ ਵਾਹ ਡੂਬੀ ਜਹਾਂ ਆਪਣੋਂ
1: ਨਹੀਂ ਸੱਚੀ ਪੈਸੇ ਉਹ
0: ਹਾਂ ਬਹੁਤ ਭਾਜੀ ਮੈਨੂੰ ਕਹਿੰਦਾ ਕਿ ਤੇਰਾ ਤਜਰਬਾ ਨੀ ਚਲ ਵੈਸੇ ਤਾਂ ਮੈਂ $12 ਦਿੰਦਾ ਇਹ 2011-12 ਦੀ ਗੱਲ ਜਦੋਂ ਵੀ ਆਇਆ ਮੈਂ ਵੈਸੇ ਤਾਂ ਮੈਂ $12 ਦਿੰਦਾ ਪਰ ਕਿਉਂਕਿ ਤੇਰਾ ਐਕਸਪੀਰੀਅੰਸ ਨੀ ਹੈਗਾ ਤਾਂ ਤੈਨੂੰ ਪਹਿਲੇ 3 ਮਹੀਨੇ ਜਿਹੜੇ ਪਹਿਲੇ 3 ਮਹੀਨੇ ਨੇ ਉਹ ਚ ਕੁਛ ਕ ਹਫਤੇ ਤਾਂ ਮੈਂ ਦੇਖੂਗਾ ਵੀ ਤੂੰ ਕੰਮ ਠੀਕ ਕਰਦਾ
1: 2 ਹਫਤਿਆਂ
0: ਦੀ ਤਾਂ ਉਹਨੇ ਦਿੱਤੀ ਨੀ 2-2.5 ਹਫਤੇ
1: ਠੀਕ ਹੈ
0: ਫਿਰ ਉਹਨੇ ਆਪਣੀ ਮਰਜ਼ੀ ਨਾਲ ਸ਼ੁਰੂ ਕੀਤੇ ਫਿਰ ਉਹ ਐ ਜਿਵੇਂ ਸ਼ਗਨ ਵਾਲਾ ਲਿਫਾਫਾ ਨੀ ਹੁੰਦਾ
1: ਲਿਫਾਫੇ
0: ਲੈ ਜਾ ਤੇ ਕਾਕਾ ਘਰੇ ਪੈਸੇ ਰੱਖ ਕੇ ਨਾ ਕਾਗਜ਼ ਲਿਆਈ ਇਹ ਚ ਫਿਰ ਬਾਕੀ ਇਹਨੂੰ ਵੀ ਦੇਣੀ ਹੁੰਦੀ ਹੈ ਉੱਥੇ ਨਾਮ ਲਿਖਿਆ ਹੁੰਦਾ ਸੀ ਨਾ ਵੀ ਆ ਇਹਦਾ ਇਹਦਾ
1: ਠੀਕ ਹੈ
0: ਤੇ ਉਹਦੇ ਚ ਉਹਨੇ ਉਹ ਪਾ ਕੇ ਦੇ ਦੇਣੀ ਜੀ ਤੇ ਲਿਫਾਫੇ ਦੇ ਵਿੱਚ ਤੇ ਬਾਰਾਂ ਮਤਲਬ ਕਹਿ ਕੇ ਫਿਰ ਮੈਨੂੰ $9 ਤੇ ਉਹਨੇ ਸ਼ੁਰੂ ਕੀਤਾ ਸੀ
1: ਮਤਲਬ ਉਹ ਯਾਰ ਜਦੋਂ ਪਹਿਲੀ ਪਹਿਲੀ ਜੋਬ ਹੁੰਦੀ ਨਾ ਅਗਲਾ ਬੰਦਾ ਨਾ ਉਹਨੂੰ ਕਹਿੰਦਾ ਵੀ ਨੀ ਕਿਸੇ ਨੂੰ
0: ਉਦੋਂ ਮੇਰੇ ਖਿਆਲ ਦੇ ਨਾਲ ਆਸਟ੍ਰੇਲੀਆ ਚ ਮਿਨੀਮਮ ਵੇਜਿਸ ਵੀ ਸ਼ਾਇਦ $18 ਹੁੰਦੇ ਸੀਗੇ ਸਮਥਿੰਗ
1: ਅੱਛਾ ਤੇ ਤੁਹਾਨੂੰ ਮਤਲਬ
0: 12 ਕਹਿ ਕੇ ਉਹਨੇ ਮੈਨੂੰ 9 ਤੇ ਸ਼ੁਰੂ ਕੀਤਾ ਸੀਗਾ
1: 9
0: ਉਹਦੇ ਵੀ ਪੂਰੇ ਨਹੀਂ ਸੀ ਦਿੰਦਾ ਜਿਵੇਂ ਜੇ ਮੰਨ ਲਓ ਤੁਹਾਡੇ 10 ਘੰਟੇ ਹੋ ਗਏ ਤੇ 10 ਘੰਟਿਆਂ ਦੇ ਤਾਂ ਉਸ ਹਿਸਾਬ ਦੇ ਨਾਲ $90 ਬਣਦੇ ਨੇ
1: ਜ਼ਿਆਦਾ ਬਣ ਗਏ ਹਾਂ ਅੱਛਾ ਹਾਂ ਲੰਬੇ ਹੋ ਗਏ
0: $90 ਬਣਦੇ ਨੇ ਪਰ ਉਹਨੇ ਦੇਣੇ ਵੀ ਤੇਰੇ ਕਾਗਾ ਉਹ ਅੱਜ ਤੂੰ ਕਾਫੀ ਮਸ਼ੀਨ ਨਹੀਂ ਕੀਤੀ ਤੇ ਅੱਛਾ ਮੈਂ ਦੇਖਿਆ ਕੈਮਰੇ ਚ ਤੂੰ ਕਾਫੀ ਵੀ ਪੀ ਲਈ ਚਲ ਕੋਈ ਨੀ ਪੀ ਲਿਆ ਕਰੋ ਕੋਈ ਨੀ ਅੱਛਾ ਐਂ ਕਰਦਾ ਮੈਂ 80 ਪਾ ਦਿੰਦਾ ਐਤਕੀ ਤੇਰੇ
1: ਅੱਛਾ ਹਾਂ ਬਾਕੀ ਕਾਫੀ ਦੇ ਕੱਟੇ
0: ਗਏ
1: ਜਦੋਂ ਕਹਿ ਲਏ ਦੋ ਦਿੱਤੇ ਆ ਮੈਂ ਕਿਹਾ ਕਿਤੇ
0: ਫਿਰ ਆਪਾਂ ਕਿਉਂਕਿ ਆਪਾਂ ਨੂੰ ਪਤਾ ਨੀ ਹੁੰਦਾ ਆਪਾਂ ਵੀ ਅਸੀਂ ਵੀ ਖੁਸ਼ ਹੁੰਦੇ ਹਾਂ ਆਪਣਾ ਬਾਈਕਾਟ ਆਪਣਾ ਸ਼ੋਸ਼ਣ ਕਰਵਾ ਕੇ ਨਾ
1: ਐਕਚੁਅਲੀ ਦੱਸਿਆ ਕਿ ਉਦੋਂ ਬੰਦਾ ਡਰਦਾ ਵੀ ਹੁਣ ਜਿੱਦਾਂ ਨਵਾਂ ਨਵਾਂ ਬੰਦਾ ਆਉਂਦਾ ਹੈ ਨਾ ਉਹ ਕਹਿੰਦਾ ਵੀ ਕੀ ਪੰਗਾ ਲੈਣਾ ਕਿਹਨਾ ਔਰ ਜਿੰਨੇ ਵੀ ਮਿਲਦੇ ਆ ਚੱਲ ਕੋਈ ਨੀ ਆਈ
0: ਜਾਵੇ ਇੱਕ ਬੰਦਾ ਉਹਨੇ ਮੈਨੂੰ ਇੱਕ ਇਹੋ ਜਿਹੀ ਗੁਜਰਾਤੀ ਆਉਂਦਾ ਹੁੰਦਾ ਸੀ ਤੇ ਉਹ ਰਾਤ ਨੂੰ ਆਉਂਦਾ ਹੁੰਦਾ ਸੀ ਉਹ ਕਹਿੰਦਾ ਮੈਂ ਤੈਨੂੰ ਇੱਕ ਸਲਾਹ ਦਿੰਦਾ
1: ਮਤਲਬ ਉਹ ਵੀ ਕੰਮ ਕਰਦਾ ਸੀ ਤੁਹਾਡਾ
0: ਪਹਿਲਾਂ ਕਰਦਾ ਹੁੰਦਾ ਸੀ ਉੱਥੇ
1: ਅੱਛਾ ਠੀਕ
0: ਬਾਅਦ ਚ ਉਹ ਕਿਤੇ ਹੋਰ ਕਰਨ ਲੱਗ ਗਿਆ ਸੀ ਕਹਿੰਦਾ ਵੀ ਜੇ 7-11 ਤੂੰ ਕਹਿੰਦਾ ਕਿੰਨੇ ਮਹੀਨੇ ਹੋ ਗਏ ਮੈਂ ਕਿਹਾ 6 ਮਹੀਨੇ ਹੋ ਗਏ ਕਹਿੰਦਾ ਜੇ ਤੂੰ 1 ਮਹੀਨਾ ਹੋਰ ਲਾ ਲਿਆ ਤੂੰ 6 ਸਾਲ ਇੱਥੇ ਰਹਿ ਜਾਏਗਾ
1: ਉਹ
0: ਮੈਂ ਉਹ ਅਗਲੇ ਦਿਨ ਚੱਲ ਗਿਆ ਮੈਂ ਉਹਨੂੰ ਫੋਨ ਮਾਰਿਆ ਮੈਂ ਕਿਹਾ ਰਿਸ਼ਵ ਭਾਈ ਕਹਿੰਦਾ ਹਾਂ ਮੈਂ ਕਿਹਾ ਛੋੜ ਦੀ ਕਹਿੰਦਾ ਮੇਰੇ ਨੂੰ ਲੱਭ ਜਾਬ ਮੈਂ ਕਿਹਾ ਹੈ ਨੀ ਮੈਂ ਤਾਂ ਛੱਡਤੀ ਬਸ ਕਹਿੰਦਾ ਚੱਲ ਐਂ ਕਰ ਮੈਂ ਡੋਮੀਨੋਸ ਤੇ ਕੰਮ ਕਰਦਾ ਇੱਥੇ ਆ ਜਾ ਕਹਿੰਦਾ ਉੱਥੇ ਕਿੰਨੇ ਦਿੰਦੇ ਸੀ ਮੈਂ ਕਿਹਾ $11-11.5 ਕਦੇ ਕਦੇ $11.5 ਵੀ ਪਾ ਦਿੰਦਾ
1: ਅੱਛਾ ਉੱਥੇ ਹਾਂ ਠੀਕ ਹੈ
0: ਇੰਨਾ ਟਾਈਮ ਹੋ ਗਿਆ ਸੀ ਤੇ ਕਹਿੰਦਾ ਸੈਲਰੀ ਤਾਂ ਥੋੜੀ ਹੈ ਪਰ ਤੂੰ ਆ ਜਾ
1: ਅੱਛਾ ਠੀਕ
0: ਮਗਰ ਲੈ ਵੀ ਇਹ ਫਿਰ 9 ਤੋਂ ਸ਼ੁਰੂ ਕਰਾਓ ਤੇ ਗਿਆ ਮੈਂ ਡੋਮੀਨੋਸ ਤੇ ਸੀਗਾ ਵੀ ਸਾਡੇ ਸਬਬ ਚ ਉਹ ਪੈਂਦੇ ਸਾਲੇ ਪਾਸੇ
1: ਅੱਛਾ ਉਧਰਲੇ ਪਾਸੇ
0: ਠੀਕ ਹੈ ਕਹਿੰਦਾ ਫਰੰਟ ਤੇ ਸਰਵ ਕਰਨਾ ਤੂੰ ਕਸਟਮਰਸ ਨੂੰ ਤਾਂ ਤੈਨੂੰ ਕਰਨਾ ਹੀ ਆਉਂਦਾ ਮੈਂ ਕਿਹਾ ਹਾਂ ਪੀਜ਼ੇ ਨਾ ਬਣਾਈ ਕਹਿੰਦਾ
1: ਠੀਕ ਹੈ
0: ਪੀਜ਼ੇ ਨਾ ਬਣਾਉਣ ਲੱਗ ਜੀ ਮੂਹਰੇ ਸਰਵ ਕਰ ਮੈਂ ਕਿਹਾ ਠੀਕ ਹੈ ਮੈਂ ਆਰਡਰ ਲੈਣ ਲੱਗ ਗਿਆ ਮੈਂ ਸੈਲਰੀ
1: ਹਾਂ
0: ਰਾਤ ਨੂੰ ਕਹਿੰਦਾ ਮੈਨੂੰ ਕਹਿੰਦਾ ਤੇਰੀ $18 ਹੈ
1: ਓਏ ਹੋਏ ਹੋਏ
0: ਪਰ ਕਹਿੰਦਾ ਕਿ ਇੱਥੇ ਜਿਹੜਾ ਪੀਜ਼ਾ ਪੂਜ਼ਾ ਹੈ ਰਾਤ ਦਾ ਡਿਨਰ ਹੈ ਜੇ 4 ਘੰਟੇ ਤੋਂ ਵੱਧ ਸ਼ਿਫਟ ਕਰਦੇ ਹੋ ਤਾਂ ਆਪਣਾ ਪੀਜ਼ਾ ਆਪ ਹੀ ਬਣਾਓ ਤੇ ਆਪ ਹੀ ਖਾ ਕੇ ਜਾਓ ਤੂੰ 4:30 ਦੀਆਂ ਦੇ
1: 4 ਘੰਟੇ
0: ਤੋਂ ਬਾਅਦ ਜਦੋਂ 1 ਮਿੰਟ ਹੋ ਗਿਆ ਚੱਲ ਵੀ ਸ਼ਾਮੀ 7 ਵਜੇ ਤੋਂ ਲੈ ਕੇ 11-12 ਵੱਜ ਜਾਂਦੇ ਹੁੰਦੇ ਸੀਗੇ ਉੱਥੇ
1: ਇੱਥੇ ਆ ਕੇ ਸਹੀ ਗੱਲ ਬੜਾ ਅਲੱਗ ਅਲੱਗ ਜਿੱਦਾਂ ਬਹੁਤ ਜਿਹੜੇ ਕਾਰ ਵਾਸ਼ ਤੇ ਵੀ ਕਰਦੇ ਆ ਔਰ ਉੱਥੇ ਵੀ ਬਹੁਤ ਘੱਟ ਪੈਸੇ ਮਿਲਦੇ ਆ
0: ਕਾਰ ਵਾਸ਼ ਤੇ ਵੀ ਕੀਤਾ
1: ਕਾਰ ਵਾਸ਼ ਤੇ ਵੀ ਏਦਾਂ ਹੀ
0: ਕਾਰ ਵਾਸ਼ ਦਾ ਤਾਂ ਫਿਰ ਜਦੋਂ ਡੋਮੀਨੋਸ ਤੋਂ ਮੈਂ ਨਿਕਲ ਗਿਆ ਕਿਉਂਕਿ ਮੈਂ ਪੀਜ਼ਾ ਬਣਾਤਾ ਸੀ ਹੁਣ ਤੂੰ ਸੋਚ ਆਪਣਾ ਕੁਛ ਉੱਥੇ 2 ਮਹੀਨੇ ਲਗਾ ਕੇ ਫਿਰ ਮੈਂ ਪੁੱਛਿਆ ਇੱਕ ਹੋਰ ਪੰਜਾਬੀ ਬੰਦੇ ਤੋਂ ਮੈਂ ਕਿਹਾ ਹੁਣ ਤੂੰ ਦੱਸ ਭਰਾਵਾ ਕਹਿੰਦਾ ਕਾਰ ਵਾਸ਼ ਹੈ $100 ਦਿਹਾੜੀ ਦੇ ਦਿਆ ਕਰਾਂਗੇ ਓਕੇ ਪੂਕੇ
1: ਜਿਹੜੀਆਂ ਮਰਜ਼ੀ ਕਾਰਾਂ ਹੋਣ
0: ਜਿੰਨੀਆਂ ਮਰਜ਼ੀ ਤੂੰ ਕਿੰਨੀਆਂ ਨਹੀਂ ਕਰਨਾ ਧੋਣੀਆਂ ਨੀ ਸ਼ੁਰੂ ਸ਼ੁਰੂ ਚ ਥੋੜੇ ਤੁਹਾਨੂੰ ਮਿਲਦੀਆਂ ਹੁੰਦੀਆਂ ਭਾਜੀ
1: ਅੱਛਾ ਪਹਿਲਾਂ
0: ਸ਼ੁਰੂ ਸ਼ੁਰੂ ਚ ਤਾਂ ਸਿਰਫ ਵੈਕਿਊਮ ਹੀ ਕਰਨਾ ਫਿਰ ਹੌਲੀ ਹੌਲੀ ਪ੍ਰਮੋਸ਼ਨ ਹੁੰਦੀ ਹੁੰਦੀ
1: ਹੈ। ਅੱਛਾ ਅੱਛਾ, ਜਿਹੜੀ ਧੋੜਾ ਵਾ ਉਹ ਪ੍ਰਮੋਸ਼ਨ,
0: ਉਹ ਪ੍ਰਮੋਸ਼ਨ
1: ਪਹਿਲਾਂ ਥੱਲੇ ਵੈਕਿਊਮ,
0: ਪਹਿਲਾਂ ਵੈਕਿਊਮ ਝਾੜੋ ਪੋਚੋ, ਵੈਕਿਊਮ ਕਰੋ, ਤੇ ਫਿਰ ਜਿਵੇਂ ਹੀ ਉਹਨੇ ਤੁਹਾਡੇ ਮੈਨੇਜਰ ਨੇ ਬੁਲਾ ਲਿਆ ਫਿਰ ਉਹ ਟਾਇਰਾਂ ਦੀ ਕਰੋ।
1: ਅੱਛਾ,
0: ਫਿਰ ਹੌਲੀ ਹੌਲੀ ਸੁੰਮੀ ਕਰੋ।
1: ਆਹ ਬਲੇ ਇਹ ਚ ਵੀ ਸਟੇਜ ਵੱਲ
0: ਸ਼ਮੀ ਸ਼ਮੀ ਕਹਿੰਦੇ ਹੁੰਦੇ, ਸ਼ਮੀ ਕਰੋ,
1: ਸ਼ਮੀ ਨੂੰ ਕੀ, ਸ਼ਮੀ ਕੀ
0: ਉਹ ਕੱਪੜਾ ਜਿਹਾ ਲੈ ਕੇ ਫਿਰ
1: ਕਰਕੇ ਸਾਰਾ ਕੁਝ ਕਰਦੇ ਹੁੰਦੇ ਆ। ਭਾਈ ਯਾਰ ਮੈਂ ਕਿੰਨਾ ਚਿਰ ਹੋ ਗਿਆ ਆਪਣੀ ਗੱਡੀ ਦੀ ਧਵਾਈ ਯਾਰ, ਟਾਈਮ ਨੀ ਮਿਲਦਾ।
0: ਅੱਛਾ, ਤੁਹਾਨੂੰ ਹੁਣ ਸਾਹਮਣੇ ਕਾਰ ਵਾਸ਼ ਵਾਲਾ ਬੈਠਾ ਦੇਖਦਾ ਹੈ ਭਾਈ, ਤੇ ਇਹ ਤੁਹਾਡਾ ਬਰਥਡੇ ਆ, ਤੁਸੀਂ ਡਿਸਐਡਵਾਂਟੇਜ ਨਹੀਂ ਲੈ ਰਹੇ?
1: ਉਹ ਯਾਰ ਇੱਕ ਵਾਰੀ ਨਾ ਮੈਂ ਉੱਥੇ ਚਲਾ ਗਿਆ ਭਾਜੀ, ਇੱਕ ਤਾਂ ਬੈਡ ਵੱਲ ਹੁੰਦਾ ਵਾ,
0: ਹਾਂਜੀ,
1: ਇੱਕ ਆਟੋਮੈਟਿਕ ਹੁੰਦਾ ਨਾ ਬੈਠੇ ਰਹੋ,
0: ਆਹੋ ਉੱਤੇ ਸਾਡੇ ਘਰ ਦੇ ਨਾਲ ਹੀ ਹੈ, ਮੈਂ ਧੋ ਕੇ ਲਿਆਂਦੀ ਉੱਥੋਂ ਪਿਛਲੇ ਹਫ਼ਤੇ,
1: ਉਹ ਜਿਹੜਾ ਅੰਦਰ ਜਾ ਕੇ ਹੈ
0: ਬੀਪੀ ਦੇ।
1: ਅੱਛਾ ਸਹੀ ਹੈ, ਮੈਂ ਵੀ ਕਿਤੇ ਜਾਵਾਂਗਾ। ਉਹ ਕੀ ਹੋਇਆ,
0: ਉਹ ਜਾਲੀ ਹੈ ਭਾਜੀ?
1: ਅੱਛਾ ਨਹੀਂ, ਵਧੀਆ,
0: ਉਹ ਤਾਂ ਬਹੁਤ ਜਾਲੀ ਹੈ,
1: ਸ਼ੈਂਪੂ ਨਹੀਂ ਪਾਉਂਦੇ ਵਿੱਚ,
0: ਉਹ ਮੇਰੀ ਵਾਲੀ ਗੱਡੀ ਤੇ ਬਿਠਾ ਹੀ ਬਿਠਾ,
1: ਤੇ ਫਿਰ ਠੀਕ ਹੈ।
0: ਬਰਡਸ ਨੇ ਆਪਣਾ ਗੁਪਤਦਾਨ ਕੀਤਾ ਹੋਇਆ ਸੀ ਉਹਦੇ ਤੇ
1: ਜਦੋਂ ਤੁਸੀਂ ਆਏ ਸੀ
0: ਪੂਰਾ, ਤੇ ਉਹਨੇ ਤਾਂ ਸਾਫ਼ ਹੀ ਨਹੀਂ ਕੀਤੀ ਚੱਜ ਦੇ ਨਾਲ। ਟਿਸ਼ੂ ਜੇ ਹੁੰਦੇ ਨੇ ਆਪ ਹੀ ਬਿਠਾ ਕੀਤੀਆਂ ਸਕਰੀਨ ਤੋਂ।
1: ਅੱਛਾ ਉਥੋਂ, ਅੱਛਾ ਅੱਛਾ, ਸਕਰੀਨ ਤੋਂ ਲੱਥੀ ਆਈ ਦੀ, ਮਤਲਬ ਉੱਤੇ ਉੱਤੇ ਤੇ ਲੱਥ ਗਈ
0: ਛੱਤ ਤੇ, ਤਾਂ ਫਿਰ ਹੱਥ ਨਹੀਂ ਨਾ ਪਹੁੰਚਦਾ, ਉੱਚੀ ਹੁੰਦੀ ਹੈ
1: ਉੱਥੋਂ ਵੀ ਲੱਥੀ, ਲੱਥੀਆਂ ਕੀਤੀਆਂ ਹੋਣੀ ਫਿਰ
0: ਨਾ
1: ਭਾਈ। ਫੇਰ ਤੁਸੀਂ ਇੰਜ ਕਰੋ, ਸਾਰੇ ਪੰਛੀ ਲੱਭੋ ਕਿੱਥੇ ਗਏ ਹੋ
0: ਤੁਹਾਡੇ, ਉਹ ਹਲੇ ਵੀ ਨੇ, ਉਹਨਾਂ ਦੇ ਡਿਪੋਜ਼ਿਟਸ ਉੱਥੇ ਪਏ ਨੇ ਸਾਡੇ ਕੋਲ
1: ਯਾਰ। ਤੁਹਾਡਾ ਉਹ ਜਿਹੜਾ ਪੇੜ ਆ ਜਿਹੜਾ,
0: ਉਹ ਭਾਜੀ
1: ਉਹ ਤੇ
0: ਪੂਰੇ ਇਲਾਕੇ ਚ ਸਭ ਤੋਂ ਉੱਚਾ।
1: ਮੈਨੂੰ ਨਾ ਜਦੋਂ ਮੈਂ ਤੁਹਾਡੇ ਘਰ ਟਰਨ ਕਰਨਾ ਹੁੰਦਾ ਨਾ, ਮੈਨੂੰ ਪਤਾ ਥੋੜੀ ਹੁੰਦਾ ਵਾ
0: ਪਛਾਣ ਪੇੜ ਹੈ, ਤੁਸੀਂ ਸਾਰਿਆਂ ਨੂੰ ਦੱਸਤਾ
1: ਜਿਹੜਾ ਵੀ ਵੱਡਾ ਪੇੜ ਆਇਆ ਬਸ ਉਧਰ ਗੱਡੀ
0: ਗੱਡੀ ਬੋਲ ਇੱਥੇ ਜਿੱਥੇ ਘਰ। ਵੈਸੇ ਤਾਂ ਲਾਲ ਰੰਗ ਦਾ ਤੇ ਚਿੱਟੇ ਰੰਗ ਦਾ ਫਰਸ਼ ਹੈ ਨਾ,
1: ਹਾਂਜੀ,
0: ਨਹੀਂ ਚਿੱਟੇ ਰੰਗ ਦਾ ਨਹੀਂ, ਜਿਹੜਾ ਜਿਹੜਾ ਕਿਹੜਾ ਹੁੰਦਾ ਕੰਕਰੀਟ ਦਾ ਕਲਰ ਹੁੰਦਾ ਤੇ ਲਾਲ ਰੰਗ ਦੀ ਇੱਟਾਂ ਉਹ ਵੈਸੇ ਘਸ ਜਾਂਦੀਆਂ, ਪਰ ਉਹ ਹੁਣ ਸਾਰੀਆਂ ਚਿੱਟੀਆਂ ਹੋਈਆਂ ਪਈਆਂ ਨੇ ਕਿਉਂਕਿ ਛਿੱਟੀ ਹੋਈ ਪਈ ਹੈ।
1: ਖਬਰ
0: ਬੜੀ ਬੇਕਾਰ,
1: ਖਬਰ ਬੜੀ
0: ਖੱਖੇ ਦੇ ਪੈਰ ਦੇ ਵਿੱਚ ਪੈਂਦੀ, ਖਬਰ ਬੜੀ ਬੇਕਾਰ,
1: ਖਾ ਜਿਹੜਾ ਹੁੰਦਾ ਉਹ ਚ ਖੱਖਾ ਜਿਹੜਾ ਹੈਗਾ, ਖਬਰ ਬੜੀ ਬੇਕਾਰ ਹੈ। ਪਰ ਇਹਦੇ ਵਿੱਚ ਅਸੀਂ ਅੱਜ ਕੱਲ ਬਹੁਤ ਵਧੀਆ ਵਧੀਆ ਖਬਰਾਂ ਵੀ ਦੱਸਦੇ
0: ਹਾਂ, ਆਪਾਂ ਅੱਜ ਕੱਲ ਨੀ, ਆਪਾਂ ਹਮੇਸ਼ਾ ਜਦੋਂ ਦਾ ਸ਼ੋਅ ਸ਼ੁਰੂ ਕੀਤਾ ਮੇਰੇ ਖਿਆਲ ਦੇ ਨਾਲ ਸ਼ੋਅ ਹੀ ਇਹ ਸੁਣਨਾ ਚਾਹੀਦਾ ਖਬਰਾਂ ਛੱਡ ਕੇ ਇੱਧਰ ਆ
1: ਬਦਨਾਮ
0: ਕਰਦੇ ਇਹ ਕੋਈ ਜੀ ਨਿਊਜ਼ ਥੋੜੇ, ਜੋ ਖਬਰ ਹੈ ਓਰੀਜਨਲ ਓਦਾਂ ਹੀ ਸੁਣਾਵਾਂਗੇ, ਆਪਣੇ ਕੋਲੋਂ ਲਗਾ ਕੇ ਨੀ ਹੈਗਾ,
1: ਇੱਦਾਂ ਤੇ ਆਪਾਂ ਕਰਨਾ ਹੀ ਨਹੀਂ। ਸਹੀ ਗੱਲ ਆ।
0: ਸੋ ਅੱਜ ਦੀਆਂ ਖਬਰਾਂ ਆ, ਭਾਜੀ ਮੈਨੂੰ ਛੇੜਦੇ ਰਹਿੰਦੇ ਨੇ ਬਾਲਾਂ ਨੂੰ ਲੈ ਕੇ, ਗੰਜਾ ਗੰਜਾ ਗੰਜਾ, ਅੱਜ ਇੱਕ ਗੰਜੀ ਦੀ ਖਬਰ ਸੁਣਾਵਾਂਗੇ ਤੇ ਨਾਲ ਦੱਸਾਂਗੇ ਕਿ ਇੰਡੀਆ ਦੇ ਵਿੱਚ ਇੱਕ ਬੰਦਾ ਵੋਟ ਪਾਉਣ ਜਾਂਦਾ ਤੇ ਉਸ ਪਿੰਡ ਦੀ ਵੋਟਿੰਗ 100% ਹੋ ਜਾਂਦੀ ਹੈ, ਉਹ ਕਿੱਦਾਂ, ਤੇ ਨਾਲੇ ਇੱਕ ਦੇਸ਼ ਜਿੱਥੇ ਸਿਰਫ 2 ਟ੍ਰੈਫਿਕ ਲਾਈਟਾਂ ਹੈਗੀਆਂ ਨੇ, ਤੇ ਪਿਛਲੇ ਦਿਨੀ ਤੁਸੀਂ ਥਪੜ ਥਪੜੀ ਮੁਕਾਬਲੇ ਵੀ ਦੇਖਣੇ ਹੋਣੇ, ਉਹ ਚੈਤਗੀ ਇੱਕ ਪੰਜਾਬੀ ਨੇ ਥਪੜ ਮਾਰ ਕੇ ਇੱਕ ਬੰਦਾ ਢਾ ਲਿਆ, ਤੇ ਉਹ ਖਬਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਅੱਜ ਦੇ ਦਿਨ ਇੰਨੀਆਂ ਇੰਟਰਸਟਿੰਗ ਖਬਰਾਂ, ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਦੀ ਸ਼ੁਰੂਆਤ ਗਾਣਿਆਂ ਦੇ ਨਾਲ, ਤੇ ਭਾਜੀ ਕਹਿੰਦੇ ਅੱਜ ਗਾਣੇ ਮੇਰੇ ਜਨਮ ਦਿਨ ਤੇ ਕੁਛ ਨਵੇਂ ਪੁਰਾਣੇ ਲਗਾਣੇ ਨੇ, ਸੋ ਮੈਨੂੰ ਨਵੇਂ ਸੁਣਿਆ ਨੀ, ਮੈਨੂੰ ਪੁਰਾਣੇ ਹੀ ਸੁਣਿਆ,
1: ਕੋਈ ਚੱਕਰ ਨੀ,
0: ਓਲਡ ਸਕੂਲ ਦੇ ਨਾਲ ਆਪਾਂ ਸ਼ੁਰੂਆਤ ਕੀਤੀ ਸੀ ਭਾਜੀ।
1: ਹਾਂਜੀ ਭਾਜੀ, ਇਹ ਤਾਂ ਜ਼ਿਆਦਾ ਹੀ ਓਲਡ ਨਹੀਂ ਹੋ ਗਿਆ।

0: ਸਾਡੇ ਸਾਰੇ ਨੇ ਸਿਰ ਲਾਤੇ ਆਹ ਅੱਗੇ ਗਾਣਾ ਲਾ ਦਿੰਦਾ ਸਾਡੇ ਇਹਦੇ ਵਿੱਚ ਮੇਰੇ ਖਿਆਲ ਨਾਲ ਸਾਰੀਆਂ ਭਾਸ਼ਾਵਾਂ ਬਹੁਤ ਸਾਰੀਆਂ ਭਾਸ਼ਾਵਾਂ ਦਾ ਗਾਣਾ ਕੀਤਾ ਸੀ ਇਹਨਾਂ ਨੇ ਨਾ
1: ਖਬਰ
0: ਤੁਹਾਡੀ ਵੇਖੋ ਜੀ ਕਿੰਨੀ ਵਧੀਆ ਦੇਤੀ ਆਪਾਂ ਇਹ ਵੀ ਖਬਰ ਬਣ ਗਈ ਹੈ ਦੇਖੋ ਜਿਹੜੇ ਸੌ ਅਜੇ ਹੋਟ ਹੀ ਜਾਂਦੇ ਹੋ ਅਠਾਰਾਂ
1: ਹੋਰ ਜਿਹੜਾ ਮੈਂ ਹੁਣ ਆਪਾਂ ਨੋਟ ਹੀ ਨੀ ਦੇਖੇ ਸਰ $50 ਦੇ ਉੱਤੇ ਕਿਹਦੀ ਫੋਟੋ ਬਣੀ ਹੋਈ ਹੈ, 100 ਤੇ ਕਿਹਦੀ ਹੈ, ਹਨਾ 10 ਤੇ ਕਿਹਦੀ ਹੈ, 20 ਤੇ ਕਿਹਦੀ ਹੈ, ਸਾਰੀਆਂ ਯਾਦ ਕਰ ਲਈਆਂ ਸੀਗੀਆਂ।
0: ਅੱਛਾ,
1: ਆਸਟ੍ਰੇਲੀਆ ਦੀ ਇੱਕ ਚੀਜ਼ ਹੈਗੀ ਆ ਵੀ ਕੰਸਿਸਟੈਂਸੀ ਹੈ, ਜਿਵੇਂ ਆਪਣੇ ਇੰਡੀਆ ਚ 10 ਦੇ ਨੋਟ ਤੋਲਾ ਤਰ੍ਹਾਂ ਦੇ ਨੇ ਭਾਜੀ,
0: ਬੜੇ ਵੱਖਰੇ ਵੱਖਰੇ। ਹਾਂ,
1: ਹੈ ਉੱਥੇ ਹਲਵਾਈ ਦੀ ਦੁਕਾਨ ਤੇ ਜਾਓ ਇੰਨੀ ਤਰ੍ਹਾਂ ਦੇ ਲੱਡੂ ਨਹੀਂ ਹੁੰਦੇ ਜਿੰਨੀ ਤਰ੍ਹਾਂ ਦੇ ਨੋਟ ਪਏ ਹੁੰਦੇ।
0: ਪੰਜ ਦੇ ਵੇਖੋ ਨਾ, ਪੰਜ ਦੇ ਠੀਪੇ ਵੀ ਹੁੰਦੇ ਸੀ, ਪੰਜ ਦੇ ਨੋਟ ਵੀ ਹੁੰਦੇ ਸੀ,
1: ਬੜਾ ਕੁਛ ਹੁੰਦਾ।
0: 10 ਦੇ ਵੀ ਠੀਪੇ ਹੁੰਦੇ ਸੀ, ਸਹੀ ਗੱਲ।
1: ਹੁਣ ਤਾਂ 20 ਰੁਪਏ ਦੇ ਵੀ ਯਾਦ ਨੇ ਰੇ, 20 ਰੁਪਏ ਦੇ ਸਿੱਕੇ ਵੀ ਆਉਂਦੇ ਨੇ।
0: ਹਾਂ, ਸਹੀ ਗੱਲ ਆ।
1: ਪਹਿਲੀ ਖਬਰ ਅੱਜ ਦੀ ਜਿਹੜੀ ਹੈਗੀ ਆ ਉਹ ਫਿਰ ਮਜ਼ਾਕ ਨਾ ਉਡਾਇਓ,
0: ਮਜ਼ਾਕ ਤੇ ਆਪਾਂ ਉਡਾਉਣਾ ਹੀ ਨਹੀਂ।
1: ਜਿੰਨੇ ਜਿੰਨੇ ਧੜ ਜਿੰਨੇ ਤੇਰੇ ਸਿਰ ਤੇ ਨੇ ਭਾਰ ਬੈਲਣੇ, ਉਹਨੇ ਤੇਰੇ ਯਾਰ ਬੈਲਣੇ।
0: ਜੱਪਲ ਨੇ ਕੱਲ ਦੇਖਦਾ ਪਿਆ ਸੀ, ਪਾਪਾ ਦੇਖੋ ਸਾਡੇ ਨਾ ਪਤਾ ਨੀ ਕਿੰਨੇ ਤੋਂ ਕਿੰਨੇ 50 ਤੋਂ ਕਿੰਨੇ ਹਜ਼ਾਰ ਰੋਜ਼ ਹੀ ਵਾਲ ਝੜਦੇ ਆ। ਮੈਂ ਕਿਹਾ ਅੱਛਾ, ਏਦਾਂ ਤੇ ਸਾਰੇ ਗੱਲੇ ਹੋ ਜਾਈਏ। ਕਹਿੰਦੇ ਕਹਿੰਦਾ ਪਾਪਾ ਤੁਹਾਡਾ ਤੇ ਲੱਗਦਾ ਹੀ ਆ,
1: ਬਾਲ ਮੰਡਾ ਰਹੀ ਹੈ ਜਿਵੇਂ ਛੋਟੇ ਬੱਚਿਆਂ ਦਾ ਮੁੰਡਨ ਹੁੰਦਾ ਹੁੰਦਾ।
0: ਓਕੇ,
1: ਕਹਿੰਦੇ ਨੇ ਕਿ ਵੀਡੀਓ ਚ ਵੈਸੇ ਜ਼ਿਕਰ ਵੀ ਕੀਤਾ ਹੋਇਆ, ਕੈਪਸ਼ਨ ਲਿਖਿਆ ਕਿ POV ਅੱਜ ਕੱਲ ਦੇ ਜਵਾਕ ਪੁਆਇੰਟ ਆਫ ਵਿਊ ਨੂੰ ਕਹਿੰਦੇ ਹੁੰਦੇ
0: POV।
1: ਹਾਂ, ਮੇਰੀ ਮਾਂ ਨੇ ਮੇਰੀ ਸ਼ਾਦੀ ਤੈਅ ਕਰ ਦੀ, ਬਸ ਫਿਰ ਕਿਆ ਥਾ, ਬਸ ਫਿਰ ਉਸ ਤੋਂ ਬਾਅਦ ਉਹਨੇ ਫਿਰ ਉਹ ਵੀਡੀਓ ਪਾਈ ਹੋਈ ਹੈ।
0: ਅੱਛਾ,
1: ਐਕਚੁਅਲ ਚ ਉਹਦੇ ਮਤਲਬ ਐ ਨੀ ਕਿ ਓਦਾਂ ਹੀ ਫੜਿਆ ਹੋਇਆ, ਵੀਡੀਓ ਪ੍ਰੋਪਰ ਬਣੀ ਹੋਈ ਹੈ ਉਹਦੇ ਸਿਰ ਮੁੰਡਵਾਉਣ ਦੀ।
0: ਅੱਛਾ,
1: ਥੱਲੇ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕੀਤੇ ਹੈਗੇ ਨੇ ਬਈ ਵਿਆਹ ਕਰਕੇ ਕੁੜੀ ਨੇ ਉਹ ਕੀਤਾ ਹੈ ਨਾ,
0: ਮਤਲਬ ਉਹਦੀ ਮੰਮੀ ਨੇ ਵਿਆਹ
1: ਤੈਅ ਕਰਤਾ ਸਿਰ ਮੰਡਵਾ ਲਿਆ। ਹੁਣ ਕਈ ਲੋਕ ਤਾਂ ਕਹਿ ਰਹੇ ਨੇ ਕਿ ਰਿਵਾਜ ਹੁੰਦਾ ਹੈ ਉੱਤਰਾਖੰਡ ਦੇ ਵਿੱਚ ਫਲਾਣਾ ਧਮਕਾ, ਇਹੋ ਜਿਹੀ ਕੋਈ ਗੱਲ ਨੀ। ਕਈ ਲੋਕੀ ਕਹਿ ਰਹੇ ਨੇ ਵੀ ਇਹ ਪਬਲਿਸਿਟੀ ਸਟੰਟ ਹੈ, ਇਹਨੇ ਆਪਣੇ ਫਾਲੋਅਰਸ ਵਧਾਣੇ ਨੇ, ਤੇ ਕੋਈ ਵਿਚਾਰੇ ਨੂੰ ਵਿਚਾਰੀ ਦੱਸ ਰਿਹਾ ਹੈਗਾ, ਤੇ ਕੋਈ ਕਹਿ ਰਿਹਾ ਕਿ ਨਹੀਂ, ਕਈ ਵਾਰ ਧਾਰਮਿਕ ਮਾਨਤਾ ਵੀ ਹੁੰਦੀ ਹੈ, ਉਹਨੇ ਸਿਰਫ ਰੀਲ ਬਣਾਤੀ ਤੇ ਉਹਨੇ ਕਿਹੜਾ ਪੂਰੀ ਗੱਲ ਦੱਸੀ ਹੈ।
0: ਹਾਂ, ਇਹ ਵੀ ਹੋ ਸਕਦਾ ਨਾ ਕਿਸੇ ਨੇ ਮੁੰਡੀ ਦਿੱਤੇ ਹੋਣ, ਉਹ ਬਾਅਦ ਚੋਂ ਆ ਗਈ ਹੋਵੇ ਵੀ ਹਾਏ ਤੇ ਬਈਓ ਮੁੰਡੇ।
1: ਨਹੀਂ ਸਰ, ਆਰਾਮ ਦੇ ਨਾਲ ਕਰ ਰਹੇ ਨੇ ਬੈਠੇ।
0: ਅੱਛਾ, ਪੂਰੀ ਵੀਡੀਓ ਪੂਰੀ ਹੈ, ਚੰਗੀ ਤਰ੍ਹਾਂ ਬਣਾਈ ਹੈ,
1: 30 ਸੈਕਿੰਡ ਦੀ ਰੀਲ।
0: ਲੈ, ਇਹ ਤਾਂ ਦੱਸ ਹੈ, ਦੇਖ ਲਓ ਕਿੱਥੋਂ ਕਿੱਥੋਂ ਕੱਢ ਕੇ ਉੱਤਰਾਖੰਡ ਕੋਲ ਲਿਆਂਦੀ ਆਪਾਂ ਖਬਰ ਹੈ।
1: ਤਰ੍ਹਾਂ ਤਰ੍ਹਾਂ ਦੀਆਂ ਆਪਣੇ ਕੋਲ ਖਬਰਾਂ, ਤਰ੍ਹਾਂ ਤਰ੍ਹਾਂ ਦੀਆਂ ਤਰ੍ਹਾਂ ਨੇ ਸਾਡੇ ਕੋਲ, ਤੇ ਅੱਜ ਦੇ ਦਿਨ ਪ੍ਰੋਗਰਾਮ ਥੋੜਾ ਜਿਹਾ ਹੀ ਸ਼ਾਰਟ ਹੋ ਸਕਦਾ ਹੈਗਾ।
0: ਹਾਂਜੀ,
1: ਤੇ ਤੁਸੀਂ ਸ਼ਾਰਟ ਨਾ ਹੋਇਓ, ਪ੍ਰੋਗਰਾਮ ਦੇ ਵਿੱਚ ਅਸੀਂ ਠਾ ਮਟੀਰੀਅਲ ਦੇਣਾ, ਠਾ ਗਾਣੇ ਚਲਾਣੇ ਨੇ।
0: ਆਹੋ,
1: ਤੇ ਭਾਜੀ ਨੂੰ ਹੈਪੀ ਬਰਥਡੇ ਜਿਹਨੇ ਜਿਹਨੇ ਕਹਿਣਾ ਹੈਗਾ,
0: ਹਾਂਜੀ
1: ਉਹ ਆ ਕੇ ਕਹਿ ਸਕਦਾ। ਹਾਂਜੀ, 1674 AM ਲੂਈਸੀਆਨਾ ਚ ਸਾਡਾ ਦਫ਼ਤਰ ਹੈ।
0: ਸਾਰੇ
1: ਤੁਹਾਡੇ ਫੇਵਰੇਟ ਗਾਣੇ ਆਪਾਂ ਚਲਾਣੇ ਹੈ,
0: ਫਿਰ ਪੁਰਾਣਾ

0: ਸ਼ਕਤੀਮਾਨ ਓਏ ਹੋਏ ਭਾਜੀ ਸ਼ਕਤੀਮਾਨ ਜੀ ਤਾਂ ਉਦੋਂ ਹੁੰਦਾ ਸੀ ਨਾ
1: ਹਾਂਜੀ
0: ਕਿੰਨੇ ਜਣੇ ਬੱਚੇ
1: ਪਤਾ ਨਹੀਂ ਤੁਸੀਂ ਕੋਈ ਨਾ ਕੋਈ ਗੱਲ ਸੁਣਾਓਗੇ
0: ਇਹ ਵੀ ਖਬਰਾਂ ਹੀ ਸੀ ਆ ਉਹ
1: ਤੁਹਾਡੇ ਤੋਂ ਰਹਿ ਨਹੀਂ ਹੋਣਾ ਸ਼ਕਤੀਮਾਨ
0: ਸ਼ਕਤੀਮਾਨ
1: ਤੁਹਾਡੀ ਜ਼ਿੰਦਗੀ ਤੁਹਾਡੇ ਜ਼ਿਹਨ ਤੁਹਾਡੇ ਪਾਲਣ ਪੋਸ਼ਣ ਦੇ ਉੱਤੇ ਸ਼ਕਤੀਮਾਨ ਦਾ ਬਹੁਤ ਅਸਰ ਹੈ
0: ਭਾਜੀ ਸ਼ਕਤੀਮਾਨ ਤੋਂ ਬਾਅਦ
1: ਸਾਰੀ ਐਨਰਜੀ ਤੁਹਾਨੂੰ ਉੱਥੋਂ ਹੀ ਆਉਂਦੀ ਹੈ ਮੈਨੂੰ ਲੱਗਦਾ
0: ਅੱਛਾ ਮੇਰੇ ਖਿਆਲ ਨਾਲ ਆ ਜਿਹੜੇ ਸਪਾਈਡਰਮੈਨ ਬੈਟਮੈਨ ਇਹ ਬਾਅਦ ਸ਼ਕਤੀਮਾਨ ਤੋਂ ਬਾਅਦ ਹੀ ਆਏ ਆ ਸਾਰੇ
1: ਮੇਰਾ ਫੇਵਰੇਟ ਉਸ ਟਾਈਮ ਦੇ ਉੱਤੇ ਹੁੰਦਾ ਸੀ ਹੀ ਮੈਨ ਅੱਜ ਕੱਲ ਫਿਲਮ ਆਈ ਹੋਈ ਹੈ ਮੈਂ ਜਵਾਕ ਨੂੰ ਬੜੀਆਂ ਮਿੰਨਤਾਂ ਕੀਤੀਆਂ ਕਹਿੰਦਾ ਵਟ ਇਜ਼ ਹੀ ਮੈਨ ਇਹ ਕੀ ਹੈਗਾ
0: ਹੀ ਮੈਨ ਸ਼ੀ ਗਰਲ ਹੀ ਮੈਨ
1: ਮੈਂ ਕਿਹਾ ਤੂੰ ਉਹਦਾ ਸ਼ੇਰ ਦੇਖੀ ਜਰਾ ਜਿਵੇਂ ਹੀ ਉਹਨੇ ਕਿਹਾ ਓਏ ਹੈ ਦੀ
0: ਪਾਵਰ ਭਾਜੀ ਉਹ ਛੱਡੋ ਉਹ ਜਿਹੜਾ ਵਿੱਚ ਹੱਡੀਆਂ ਜਿਹਾ ਵਾਲਾ ਉਹ ਕਿੱਡਾ ਤਕੜਾ ਬਣ ਜਾਂਦਾ ਬਾਅਦ ਚੋਂ
1: ਕੰਕਾਲ
0: ਕੰਕਾਲ
1: ਕੰਕਾਲ ਤਾਂ ਵਿਲਨ ਹੈ
0: ਉਹੀ ਹੱਡੀਆਂ ਵਾਲਾ ਵਿਲਨ ਹੀ ਹੈ ਉਹਦੇ ਵਿੱਚ ਪਹਿਲਾਂ ਜਿਹੜਾ ਸਕੈਲਟਨ
1: ਵੱਡਾ ਹੋਇਆ
0: ਉਹ ਸਕੈਲਟਨ ਜਿਹੜਾ ਪਹਿਲਾਂ ਬੁੱਢਾ
1: ਜਿਹਾ ਉੱਡਦਾ ਹੀ ਜਾਂਦਾ ਹੁੰਦਾ ਲੱਗਦੇ ਨੀ ਵੀ ਤੁਰ ਰਿਹਾ ਐਂ ਹਵਾ ਜੀ ਕਰਕੇ ਰੁੜਦਾ ਜਾਂਦਾ
0: ਯਾਰ ਭਾਜੀ ਕਾਰਟੂਨ ਵੇਖ ਲਓ ਆਪਾਂ
1: ਆਪਾਂ
0: ਨਹੀਂ ਮਤਲਬ
1: ਫੇਵਰੇਟ ਦੱਸਦਾ ਮੈਂ ਤੁਹਾਨੂੰ ਹੀ ਮੈਨ ਸ਼ਾਮ ਨੂੰ ਆਉਂਦਾ ਹੁੰਦਾ ਸੀਗਾ 4 ਵਜੇ
0: ਭਾਜੀ ਮੇਰੀ ਗੱਲ ਹੀ ਮੈਨ
1: ਸਵੇਰੇ ਦੇਖਣਾ ਹੁੰਦਾ ਸੀ ਕੈਪਟਨ ਵਿਓਮ
0: ਕੈਪਟਨ ਵਿਓਮ
1: ਇੱਕ ਆਪਣਾ ਉਹ ਸੀਗਾ ਪਲੈਨਟ ਕੈਪਟਨ ਪਲੈਨਟ
0: ਉਹੀ ਕੈਪਟਨ ਪਲੈਨਟ
1: ਕੈਪਟਨ ਪਲੈਨਟ ਤੇ ਇਹੀ ਦੋ ਹੁੰਦੇ ਸੀਗੇ ਬਸ ਮੇਨ
0: ਪਰ ਨਹੀਂ ਜਿਹੜਾ ਹੀ ਮੈਨ ਤੁਸੀਂ ਦੱਸਦੇ ਪਏ ਹੋ
1: ਇੱਕ ਮਾਸਕ ਆਉਂਦਾ ਹੁੰਦਾ ਸੀ
0: ਪਰ ਹੀ ਮੈਂ ਤੁਸੀਂ ਅਸੀਂ ਇੰਡੀਆ ਵਾਲੇ ਚੈਨਲ ਤੇ ਦੇਖਿਆ ਹੀ ਨਹੀਂ ਕਦੀ
1: ਨਹੀਂ ਹੀ ਮੈਨ ਆਉਂਦਾ ਹੁੰਦਾ ਸੀ
0: ਉਹ ਤੇ ਦੂਜੇ ਹੀ
1: ਆਉਂਦੇ ਉਹ ਆਇਆ ਸੀਗਾ ਹੋਮ ਟੀਵੀ
0: ਮਤਲਬ ਕੁਝ ਅਲੱਗ ਦੇ
1: ਹੋਮ ਟੀਵੀ
0: ਡੀ ਡੀ ਵਨ ਤੇ ਨਹੀਂ ਆਉਂਦਾ ਹੁੰਦਾ ਜਿਹੜਾ
1: ਕੇਬਲ ਲਗਾਉਣੀ ਪੈਂਦੀ ਸੀਗੀ ਉਹਦੇ ਤੇ
0: ਆਉਂਦਾ ਤਾਂ ਤਾਈਓ ਮੈਂ ਕਿਹਾ ਨਾ ਸੀ ਯਾਰ ਕਦੀ ਦੇਖਿਆ ਨਹੀਂ ਇਹਦਾ
1: ਨਹੀਂ ਡੀ ਡੀ ਮੈਟਰੋ ਦਾ ਤਾਂ ਬਹੁਤ ਕੁਝ ਆਉਂਦਾ ਹੁੰਦਾ ਸੀ ਆਉਂਦੇ ਹੁੰਦੇ
0: ਸੀ ਤੁਸੀਂ ਉਹ ਦੇਖੀ ਦੁਪਹਿਰੇ ਇੱਕ ਪੰਜਾਬੀ ਫਿਲਮ ਵੀ ਆਉਂਦੀ ਹੁੰਦੀ ਸੀ ਐਤਵਾਰ
1: ਉਹ ਫਿਰ ਐਲਫਾਬੈਟਿਕਲੀ ਹੁੰਦਾ ਸੀ ਨਾ ਇਹ ਪਹਿਲਾਂ ਅਸਮੀਜ਼ ਆਣੀ ਫਿਰ ਬੀ ਬੰਗਾਲੀ ਆਣੀ
0: ਫਿਰ
1: ਆਪਣੀ ਪੀ ਤੇ ਬਾਰੀ ਆਉਂਦੀ
0: ਆਪਾਂ ਪੰਜਾਬੀ ਫਿਲਮ ਬਾਅਦ
1: ਵੇਟ ਕਰਦੇ ਆ ਹਫ਼ਤੇ ਪੰਜਾਬੀ ਆਣੀ ਪੰਜਾਬੀ ਆਣੀ
0: ਅੱਛਾ ਤੁਸੀਂ ਉਹ ਕੀਤਾ ਮਤਲਬ ਜਿੱਦਾਂ ਮੇਰੇ ਖਿਆਲ ਸੈਚਰਡੇ ਵੀ ਸ਼ਾਮ ਨੂੰ ਫਿਲਮ ਆਉਂਦੀ ਹੁੰਦੀ ਸੀ 4:30
1: ਉਹ ਸੋਹਣੀ ਹੁੰਦੀ ਸੀ
0: ਤੇ ਉਹ ਜਦੋਂ ਕੀ ਆਪਾਂ ਸਾਰੇ
1: ਦਿਨ ਨਵੀਂ ਵੀ ਆਉਂਦੀ ਹੁੰਦੀ ਸੀ
0: ਜਿਹੜੇ ਮੌਕੇ ਮੁੱਕੇ ਵੱਜਦੇ ਸੀ
1: ਉਹਦੇ
0: ਦੂਜੇ ਘਰ ਤੱਕ ਪਹੁੰਚ ਜਾਂਦੇ ਸੀ
1: ਕੀ ਗੱਲ ਕਰਦੇ ਜਿਹੜੇ ਮੁੱਕਿਆਂ ਦੀ ਆਵਾਜ਼ਾਂ ਸੀ ਮਤਲਬ ਜਿੰਨੀ ਫੀਲਿੰਗ ਅਸੀਂ ਲਈ ਹੈ ਕਦੇ ਤੁਹਾਨੂੰ ਯਾਦ ਮਤਲਬ ਤੁਹਾਨੂੰ ਆਈਡੀਆ ਹੀ ਨਹੀਂ ਹੋਣਾ ਹੈਗਾ
0: ਯਾਰ ਮੈਂ ਉਹੀ ਕਹਿਣ ਲੱਗਾ ਵਾ
1: ਅਸੀਂ ਜਦੋਂ ਅਸੀਂ ਸੀਗੇ ਸਾਡੇ ਘਰ ਦੇ ਸਾਹਮਣੇ ਥੀਏਟਰ ਸੀਗਾ ਸਿਨੇਮਾ ਸੀਗਾ
0: ਅੱਛਾ
1: ਸੋ ਜਦੋਂ ਉੱਥੇ ਫਿਲਮਾਂ ਚੱਲਦੀਆਂ ਹੁੰਦੀਆਂ ਸੀ ਉੱਥੇ ਸਾਹਮਣੇ ਮਤਲਬ ਥੀਏਟਰ ਦੇ ਦਰਵਾਜ਼ੇ ਚੋਂ ਹੀ ਆਵਾਜ਼ਾਂ ਬਾਹਰ ਆਉਂਦੀਆਂ ਹੁੰਦੀਆਂ ਸਭ ਤੋਂ ਜ਼ਿਆਦਾ ਆਵਾਜ਼ ਵਧੀਆ ਲੱਗਦੀ ਹੁੰਦੀ ਸੀ ਉਹਦੀ ਕਿਹੜਾ ਸੀਗਾ ਉਹ
0: ਮਤਲਬ ਹੀਰੋ ਦੀ ਜਾਂ
1: ਨਹੀਂ ਨਹੀਂ ਹੀਰੋ ਨਹੀਂ ਉਹ ਐਕਟਰ ਹੁੰਦਾ ਹੁੰਦਾ ਸੀਗਾ ਯਾਰ ਭਾਰੀ ਭਾਰੀ ਜੀ ਆਵਾਜ਼ ਵਾਲਾ ਉਹ ਰਜ਼ਾ ਮੁਰਾਦ
0: ਅੱਛਾ
2: ਹਮਨੇ ਜਬ ਤੁਮਸੇ ਕਹਿ ਦਿਆ
0: ਰਜ਼ਾ ਮੁਰਾਦ
2: ਤੁਮਾਰੀ ਸ਼ਾਦੀ ਸੇ ਨਹੀਂ ਹੋ ਸਕਤੀ ਤੁਮਾਰੀ ਜ਼ਰੂਰਤ ਜ਼ਰੂਰਤ ਜ਼ਰੂਰਤ ਜ਼ਰੂਰਤ
0: ਓ
1: ਇੱਕ ਅਮਰੀਸ਼ਪੁਰੀ ਦੀ
0: ਅਮਰੀਸ਼ਪੁਰੀ
2: ਭਾਜੀ
0: ਉਹ ਛੱਡੋ ਵਿੱਚ ਜਿਹੜੇ ਵਿੱਚ ਮਿਊਜ਼ਿਕ ਟੈ ਟੈ ਟੈ
1: ਸਭ ਤੋਂ ਵੱਧ ਮਿਊਜ਼ਿਕ ਕਿਹਦੀ ਫਿਲਮਾਂ ਚ ਹੁੰਦਾ ਸੀ ਧਰਮਿੰਦਰ ਦੀ
0: ਲਾਲਾ ਮਿੱਠੂ ਲੋ
1: ਮਿੱਠੂ
0: ਮਿੱਠੂ ਦੀ
1: ਆਵਾਜ਼ਾਂ
0: ਅੱਛਾ ਮਿੱਠੂ ਦੀ ਉਹ
1: ਸਾਈਕਲ ਨਾਲ ਗੋਲੀ ਲੋਕ ਦੀ
0: ਅੱਛਾ ਨਹੀਂ ਨਹੀਂ ਮਤਲਬ ਉਹੀ ਨਾ ਮਤਲਬ ਉਸ ਉਹਦੇ ਵਿੱਚ ਕੀ ਹੁੰਦਾ ਸੀ ਇੱਕ ਤੇ ਜਦੋਂ ਡਿਸ਼ੂ ਡਿਸ਼ੂ ਕਰਦਾ ਜਦੋਂ ਫਿਲਮ ਖਤਮ ਹੋ ਜਾਣੀ ਅਸੀਂ ਸਾਰਿਆਂ ਨੇ ਆ ਜਾਣਾ ਦੂਰੋਂ ਹੀ ਡਿਸ਼ੂ ਉਹਦੇ ਉਹਤੇ ਵੱਜਦੇ
1: ਮਿੱਠੂ ਦੀ ਮਿੱਠੂ ਦੀਆਂ ਜ਼ਿਆਦਾ ਫਿਲਮਾਂ ਮੈਂ ਦੇਖੀਆਂ ਨੀ ਉਹਦੀ ਵਜ੍ਹਾ ਜਿਹੜੀ ਸੀਗੀ ਜਿਹੜਾ ਸਾਡੇ ਘਰ ਦੇ ਸਾਹਮਣੇ ਥੀਏਟਰ ਸੀ ਉਹ ਵਧੀਆ ਸੀ
0: ਉੱਥੇ ਮਿੱਠੂ ਦੀ
1: ਨਹੀਂ ਸੀਰੀਅਸਲੀ
0: ਉੱਥੇ ਮਿੱਠੂ ਦੀ
1: ਵਧੀਆ ਵੱਡੀਆਂ ਫਿਲਮਾਂ ਜਿਵੇਂ ਤ੍ਰਿਮੂਰਤੀ ਲੱਗ ਗਈ ਹਨਾ ਜਾਂ ਉਹ ਐਕਸ਼ਨ ਵਾਲੀਆਂ ਜਿਹੜੀਆਂ ਉਸ ਦੌਰ ਦੇ ਵਿੱਚ ਰਾਮ ਲਖਨ ਲੱਗ ਗਈ ਹਨਾ ਹਾਂ ਤੇ ਮੇਰੇ ਯਾਰ ਉਹਦੀ ਆਪਣੀ ਸੰਨੀ ਦਿਓਲ ਦੀ ਫਿਲਮ ਗਾਇਲ ਉਹ ਪਤਾ ਨੀ ਕਿੰਨਾ ਚਿਰ ਲੱਗੀ ਰਹੀ ਸੀ ਕੋਈ ਹਫ਼ਤੇ ਗਾਇਲ ਪਤਾ ਨੀ ਗਾ ਤੱਕ ਉਹ ਲੱਗੀ ਹੋ ਰਹੀ ਹੱਡੀਆਂ
0: ਗਾਇਲ ਤੇ ਬਹੁਤ ਹੀ
1: ਹੱਡੀਆਂ ਹੀ ਨੀ ਉਹ ਫਿਲਮਾਂ ਉੱਥੇ ਉਹ ਹੋਰ ਵਿੱਚ ਵਿੱਚ ਆ ਕੇ ਫਸਾਈ ਜਾਂਦੇ ਹੁੰਦੇ ਸੀਗੇ ਫੇਰ ਗਾਇਲ ਲੱਗ ਗਈ ਅੱਜ ਫੇਰ ਅੱਜ ਗਾਇਲ ਲੱਗ ਗਈ ਉਹ ਵੀ ਚੱਲੀ ਜਾਂਦੀ ਹੁੰਦੀ ਸੀ
0: ਭਾਈ ਉਹ ਫਿਲਮਾਂ ਚ ਨਾ ਸਟੋਰੀ ਵੀ ਹੁੰਦੀ ਸੀ ਤੇ ਥੋੜਾ ਪਤਾ ਵੀ ਲੱਗਦਾ ਵੀ ਇਹਨੇ ਕੀ ਹੋ ਗਿਆ ਅੱਜ ਕੱਲ ਤੇ ਕੁਝ ਹੈ ਹੀ ਨੀ ਆ ਉਹ ਮਤਲਬ ਕੀ ਦੋ ਫਿਲਮ ਆਈ
1: ਕਦੋਂ ਚੱਲੀ ਨੇ
0: ਅੱਜ ਕੱਲ ਤੇ ਪੂਰਾ
1: ਜਮਾ ਹੀ ਨਾ ਨਦਾਰ ਦਿਆ ਕਰ
0: ਲੈ ਲੈ
1: ਮੈਨੂੰ ਪਤਾ ਤੁਸੀਂ ਐਨੀਮਲ ਕਿੰਨੇ ਚਾਹ ਦੇ ਨਾਲ
0: ਐਨੀਮਲ ਤੇ ਹਾਂ ਐਨੀਮਲ ਤੇ ਆਪਾਂ ਕੱਠੇ ਦੇਖੀ ਸੀ ਯਾਰ
1: ਐਨੀਮਲ ਇਕੱਠੇ ਹੋ ਕੇ ਐਨੀਮਲ ਦੇਖਣ ਗਏ ਸੀ
0: ਤੇ ਨਹੀਂ ਤੇ ਤੁਸੀਂ ਮੇਰੇ ਖਿਆਲ ਨਾਲ
1: ਭੈਣ ਹੁੰਦੀ ਸੀ ਉਹਦੀ ਤਬਾਹੀ ਮਚਾਉਂਦਾ ਡੈਕਸਟਰ ਹੁੰਦਾ ਸੀਗਾ ਉਹ ਸਾਇੰਸ ਦੇ ਐਕਸਪੈਰੀਮੈਂਟ ਕਰਦਾ
0: ਉਹ ਅੱਛਾ
1: ਉਹ ਇੱਕ ਪਾਪਾਈ ਦੀ ਸੇਲਰ ਉਹ ਪਾਲਕ ਖਾ ਕੇ ਵੱਡਾ ਤਾਕਤਵਰ ਹੋ ਜਾਂਦਾ
0: ਯਾਰ ਤੁਸੀਂ ਤੇ ਜ਼ਿਆਦਾ ਹੀ ਵੇਖਿਆ ਅਸੀਂ ਘੱਟ ਹੀ ਦੇਖਿਆ ਅਸੀਂ ਨੀ ਹਲੇ ਦੇਖਿਆ
1: ਵਧੀਆ ਹੁੰਦਾ
0: ਅਸੀਂ ਤੇ ਬਸ ਐਤਵਾਰ ਚੰਦਰਕਾਂਤਾ ਦੇਖ ਲਈ ਜਾਂ ਕੋਈ ਏਦਾਂ ਦਾ ਦੇਖ ਲਿਆ ਬਸ
1: ਚੰਦਰਕਾਂਤਾ ਦੀ ਗੱਲ ਕੀਤੀ ਹੈ
0: ਹਾਂਜੀ
1: ਸੁਪਰ ਹੀਰੋ ਦੀ ਗੱਲ ਕੀਤੀ ਤੇ ਸੁਪਰ ਹੀਰੋ ਵਾਲੀ ਬਣਦੀ ਹੈ ਗੱਲ ਮੈਨੂੰ ਪਤਾ ਤੁਸੀਂ ਨਾਲ ਨਾਲ ਕਹੋਗੇ ਸੋਨੂ ਨਿਗਮ ਦੀ ਆਵਾਜ਼ ਸੀ।

0: in the universe.
1: Radio Haji 1674.
2: ਗੈਰਤ ਮੰਦ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇ ਕਰੋੜ ਐਜ ਸਰਪੰਚ।
3: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ

0: 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ

0: ਇਹ ਕਿਸੇ ਨੇ ਫੜ ਲਿਆ
1: ਨਹੀਂ ਨਹੀਂ ਤੁਹਾਨੂੰ ਇਹ ਪਤਾ ਨੀ ਚੱਲਣਾ ਸੁਣਾ
0: ਯਾਰ ਓ ਇਹ ਵੀ ਕੋਈ ਕਾਰਟੂਨ ਹੈ
1: ਨਹੀਂ ਨਹੀਂ
0: ਹਾਂ ਕੀ ਸੀ ਸ਼ਾਹਿਦ ਕਪੂਰ ਦਾ ਡੈਡੀ ਬੁੱਝ ਲੈਂਦੋ ਬੁੱਝ ਲੈਂਦੋ ਬੰਦ ਨਾ ਕਰੇ ਬੰਦ ਨਾ ਕਰੇ
1: ਬੰਦ ਨਹੀਂ ਕਰਦਾ ਪਰ ਇੱਕ

0: ਯਾਰ ਬੜੀਆਂ ਨਾ 85 ਚ ਤਾਂ ਇਹ ਸੀਰੀਅਲ ਆਉਂਦਾ ਹੁੰਦਾ ਸੀ ਉਦੋਂ ਤਾਂ ਤੁਸੀਂ ਜੰਮੇ
1: ਇਹ ਮੈਂ ਵੇਖਿਆ ਹੀ ਨਹੀਂ ਇਹ ਵੀ ਨਹੀਂ ਮੈਂ ਵੇਖਿਆ
0: 85 ਚ ਤਾਂ ਇਹ ਸੀਰੀਅਲ ਆਉਂਦਾ ਹੀ ਹੁੰਦਾ
2: ਪਰ ਯਾਰ ਤੁਹਾਡੇ ਤੁਸੀਂ ਸਾਰਾ ਕੁਝ ਦੇਖਿਆ
0: ਮੈਂ ਨਹੀਂ ਦੇਖਿਆ ਹੈਗਾ ਪਰ ਮੈਂ ਰਿਪੀਟ ਤੇ ਜ਼ਰੂਰ ਦੇਖਿਆ
1: ਅੱਛਾ
0: ਮੈਂ ਦੇਖਦਾ ਹੁੰਦਾ ਸੀ
2: ਬੈਠੇ ਆ ਠੀਕ ਹੈ ਆਹ ਕੁਰਸੀ ਆ ਇਹ ਕੁਰਸੀ ਨਾ ਇਹ ਲਿਜਾਣਾ
0: ਇਹਦੇ ਚ ਨੀ ਸੀ ਬਿਓਮਕੇਸ਼ ਬਖਸ਼ੀ ਚ ਸੀ ਮੈਗਨੇਟ ਵਾਲੀ ਕੁਰਸੀ ਉਹ ਬਿਓਮਕੇਸ਼ ਬਖਸ਼ੀ ਚ ਸੀ
2: ਭਾਜੀ ਉਹ ਤੇ ਆਪਾਂ ਦੇਖਿਆ ਹੀ ਨੀ ਕਦੀ
0: ਨਹੀਂ ਨਹੀਂ ਬਿਓਮਕੇਸ਼ ਬਖਸ਼ੀ ਤਾਂ ਇੰਨਾ ਦੇਖਿਆ ਭਾਜੀ ਕੀ ਗੱਲ ਕਰ
2: ਨਹੀਂ ਨਹੀਂ ਨਹੀਂ ਮਤਲਬ ਮੈਂ ਮੇਰੇ ਖਿਆਲ ਨਾਲ ਇਹਦੇ ਵਿੱਚ ਇੱਕ ਹੁੰਦਾ ਸੀ ਆਖੇ
0: ਬਿਓਮਕੇਸ਼ ਬਖਸ਼ੀ ਦਾ ਬਹੁਤ ਫੇਮਸ ਹੈ ਸੀ ਉਹ ਵਾਲਾ ਪਾਰਟ ਉਹਨੂੰ ਲੱਗਦਾ ਕਿ ਉਹ ਭੂਤ ਹੁੰਦਾ ਉੱਥੇ ਬਰਬਾਦ ਚ ਉਹ ਬਿਓਮਕੇਸ਼ ਬਖਸ਼ੀ ਮੰਨਦਾ ਨੀ ਉਹ ਤਰਕ ਚ ਯਕੀਨ ਕਰਦਾ ਹੁੰਦਾ ਕਹਿੰਦਾ ਨਹੀਂ ਹੋਈ ਨੀ ਸਕਦਾ ਭੂਤ ਹੋ ਨੀ ਸਕਦਾ ਐਨੀਵੇਜ਼ ਅੱਜ ਦੀ ਖਬਰ ਸੋ ਸੁਪਰ ਹੀਰੋਜ਼ ਦੀ ਗੱਲ ਹੁੰਦੀ ਹੈ
2: ਹਾਂਜੀ
0: ਅੱਜ ਦੀ ਖਬਰ ਫਿਰ
2: ਸੁਪਰ ਹੀਰੋਜ਼ ਦੇ
0: ਸੁਪਰ ਹੀਰੋ ਦਾ ਪਤਾ ਨਹੀਂ ਹੈ ਇਹਨੂੰ ਕੀ ਕਹਿ ਸਕਦੇ ਹੋ ਤੁਸੀਂ ਪਰ ਅੱਜ ਕੱਲ ਚਪੜੋ ਚਪੜੀ ਹੋਇਆ ਪਿਆ
2: ਚਪੜੋ ਚਪੜੀ
0: ਚਪੇੜੋ ਚਪੇੜੀ
2: ਇਹ ਤੇ ਮਤਲਬ ਰੋਜ਼ ਹੀ ਸਾਡੇ ਨਾਲ ਹੁੰਦਾ
0: ਮਤਲਬ ਮੈਨੂੰ ਪਤਾ ਨੀ ਏਡੀ ਰੀਲ ਵਾਇਰਲ ਵੀ ਕਿਵੇਂ ਹੋ ਗਈ ਇੱਕ ਤੁਸੀਂ ਦੇਖਿਆ ਕਦੇ ਵੈਸੇ ਮਤਲਬ ਮੈਂ ਤਾਂ ਦੇਖੀ ਆ ਹੁਣ ਜੇ ਇੱਕ ਅੱਧੀ ਰੀਲ ਦੇਖ ਲੋ ਫਿਰ ਰੋਜ਼ ਹੀ ਆਉਣ ਲੱਗ
2: ਜਾਂਦੇ ਮੈਨੂੰ ਪਤਾ ਲੱਗ ਗਿਆ
0: ਸਲੈਪ
2: ਹਲੇ ਮੇਰੇ ਖਿਆਲ ਨਾਲ
0: ਥੱਪੜ ਵੱਜਦਾ ਫਿਰ ਉਹ ਦੰਦ ਜੇ ਬਾਹਰ ਕੱਢ ਕੇ ਆਇਆ ਵੀ ਮੇਰੇ ਤੋਂ ਵੱਜਿਆ ਹੀ ਨੀ ਫਿਰ ਦੂਏ ਬੰਦੇ ਦੀ ਜਦੋਂ ਵਾਲੀ ਹੁੰਦੀ ਹੈ ਫਿਰ ਐ ਘੁੱਟੀ ਜੇ ਜਾਂਦੇ ਨੇ ਜਿਵੇਂ ਹੀ ਥੱਪੜ ਮਾਰਦਾ ਫਿਰ ਉਹ ਠਾ ਕਰਕੇ ਥੱਲੇ
2: ਭਾਜੀ ਤੁਸੀਂ ਇਹ ਖਬਰ ਤੋਂ ਪਹਿਲਾਂ ਨਾ
0: ਹਾਂਜੀ
2: ਉਹ ਬੰਦਾ ਲੈ ਕੇ ਉਹ ਜਿਹਨੇ ਗੇਮ ਬਣਾਤੀ ਹੈ ਚਪੇੜਾ ਖਾਦੇ ਰਹੋ ਤੇ ਜਿਹੜਾ ਬੰਦਾ ਲਾ ਉੱਠਿਆ ਤੇ ਉਹ ਜਿੱਤ ਗਿਆ ਇਹ ਜਿਹੜੀ ਤੁਸੀਂ ਮੈਂ ਤੁਹਾਨੂੰ ਦੱਸਦਾ ਨਾ ਤੁਸੀਂ ਰੀਲ ਜਿਹੜੀ ਕਹਿੰਦੇ ਹੋ ਨਾ ਮੈਨੂੰ ਇਹੀ ਲੱਗਦਾ ਵਾ ਉਹ ਜਿਹੜੀ ਇੱਕ ਆਪਣੇ ਸਰਦਾਰ ਭਾਜੀ ਵੀ ਹੈਗਾ ਵਾ ਤੇ ਦੂਜੇ ਦਾੜਿਆਂ ਦੀ ਵੀਡੀਓ ਹਨਾ ਭਾਈ ਉਹ ਐ ਕਰਕੇ
0: ਅਮਨਪ੍ਰੀਤ ਕੀ ਆ
2: ਮੇਰੇ ਖਿਆਲ ਨਾਲ ਮੈਨੂੰ ਭਾਜੀ ਦਾ ਨਾਂ ਤਾਂ ਨੀ ਯਾਦ ਪਰ ਉਹ
0: ਪੰਜਾਬ ਦੇ ਗੱਭਰੂ ਨੇ ਮਾਰਿਆ ਮਾਰਕਾ ਇਹ ਬੋਲਾ ਦੱਸ ਹੈ ਵੀ ਇਹਦੇ ਚ ਕਿਹੜਾ ਮਾਰਕਾ ਮਾਰ ਲਿਆ
2: ਯਾਰ
0: ਕਿਸ ਚੀਜ਼ ਨੂੰ ਤੁਸੀਂ ਪ੍ਰਮੋਟ ਕਰ ਰਹੇ ਉੱਥੇ ਅਮੈਰੀਕਾ ਤਾਂ ਚਲੋ ਚਪੇੜੇ ਚਪੇੜੀ ਰੋਜ਼ ਹੀ ਹੋ ਰਹੇ ਨੇ ਬੱਚੇ ਹੋ ਰਹੇ ਨੇ ਤੁਸੀਂ ਇਹੀ ਕਲਚਰ ਫਿਰ ਇੱਥੇ ਫੈਲਾਓ
2: ਔਰ ਇਹ ਇਹੋ ਜਿਹੀ ਗੇਮ ਹੈ ਵੀ ਮੈਂ ਆਪਣੇ ਬੱਚਿਆਂ ਨੂੰ ਨਹੀਂ ਦਿਖਾ ਸਕਦਾ
0: ਨਹੀਂ ਦਿਖਾ ਸਕਦਾ
2: ਯਾਰ ਇਹ ਤਾਂ ਗੇਮ ਇਹ ਤਾਂ ਸਿੱਧਾ ਮਤਲਬ ਜਿਹਨੂੰ ਕਹਿੰਦੇ ਨਾ ਮਤਲਬ ਗੌਰਮੈਂਟ ਸ਼ੁਦਾ ਵਾਇਓਲੈਂਸ ਇਹ ਹੈਗਾ ਵਾ ਤੇ ਗੌਰਮੈਂਟ ਕਹਿੰਦੀ ਆ ਵੀ ਇਹ ਕਰੋ
0: ਬੈਨ ਹੋਣੀ ਚਾਹੀਦੀ ਹੈ ਜਿਵੇਂ ਅੰਡਰਗਰਾਊਂਡ ਨਹੀਂ ਸੀ ਜਦੋਂ WWIO ਸੀਗੀ WWF
2: ਹਾਂਜੀ
0: ਉਹ ਅੰਡਰਗਰਾਊਂਡ ਫਾਈਟਸ ਹੁੰਦੀਆਂ ਹੁੰਦੀਆਂ ਸੀ
2: ਬੈਠੇ ਟੀਵੀ ਦੇ ਉਹੀ ਅੱਗੇ ਆ ਗਈ ਔਰ ਅਸੀਂ ਮਤਲਬ ਵੇਖ ਕੇ ਹੈਰਾਨ ਹੋ ਗਏ ਹਾਂ ਵੀ ਇਹਦੇ ਵਿੱਚ ਇਹ ਦੱਸਿਆ ਜਾਵੇ ਵੀ ਐਕਸਰਸਾਈਜ਼ ਕਿੱਥੇ ਹੋ ਰਹੀ ਹੈ ਨਾ ਕੋਈ ਕੋਈ ਬੰਦਾ ਭੱਜ ਰਿਹਾ ਵਾ ਨਾ ਕੋਈ ਕੋਈ ਕੋਈ ਹੈ ਹੀ ਸਟੈਮਿਨਾ ਜਾਂ ਕੀ ਹੈ ਬਸ ਤੁਸੀਂ ਇੱਥੇ ਬਿਠਾਤਾ ਤੇ ਚਪੇੜੇ ਇਹਦੇ ਵਿੱਚ ਹੋ ਸਕਦਾ ਲੜਾਈ ਵੀ ਹੋ ਜਾਇਆ ਕਰੇ
0: ਪੰਜਾਬੀ ਮੁੰਡੇ ਨੇ ਉਹਨੇ ਮਾਰਿਆ ਚਪੇੜਾ ਤੇ ਉਹ ਸਵੈਗਰ ਦਾ ਸਵੈਗ ਸਾਰਾ ਨਿਕਲ ਗਿਆ ਤੇ ਸ਼ੇਰਾ ਸ਼ੇਰਾ ਇਹਦਾ ਨਾਮ ਕਿਹਾ ਜਾ ਰਿਹਾ ਹੈਗਾ ਜਿਹਨੇ ਜੈਕ ਸਵੈਗਰ ਨੂੰ ਥੱਪੜ ਮਾਰਿਆ ਹੈਗਾ
2: ਅੱਛਾ
0: ਸ਼ੇਰਾ ਨੇ ਇਸ ਤੋਂ ਪਹਿਲਾਂ ਵੀ ਹੈਵੀ ਵੇਟ ਚੈਂਪੀਅਨ ਮੰਨੇ ਜਾਂਦੇ ਜੈਕ ਸਵੈਗਰ ਨੂੰ ਨੌਕਆਊਟ ਕੀਤਾ ਸੀ
2: ਅੱਛਾ
0: ਇਸ ਵਾਰ ਵੀ ਨੌਕਆਊਟ ਕੀਤਾ ਸੀ ਬੱਲੇ ਇੱਕੋ ਹੀ ਥੱਪੜ ਦੇ ਵਿੱਚ ਖਤਮ
2: ਅੱਛਾ ਅੱਛਾ ਇਹਦਾ ਮਤਲਬ ਇੱਕ ਜੀ ਕਰਤਾ ਕੰਮ ਤੋਂ ਬਾਅਦ ਹੈ
0: ਤੇ ਰਾਊਂਡ ਹੁੰਦੇ ਨੇ ਨਾ ਮੇਰੇ ਖਿਆਲ ਨਾਲ 3 ਰਾਊਂਡ ਹੁੰਦੇ ਨੇ
2: ਜਲ ਗਈ ਭਾਜੀ ਫਿਰ ਸਰੀ ਦਿਓ ਸਹੀ ਕਹਿ ਗਿਆ
0: ਮੈਂ ਤੁਹਾਨੂੰ ਕੋਈ ਨੀ ਮੇਰੇ ਵੱਲੋਂ ਤਾਂ ਲਾਓ ਟਾਈਮ ਤੁਸੀਂ ਚਾਹੁੰਦਾ ਤੁਸੀਂ ਹੋਰ ਲੰਬਾ ਇੱਕ ਗਾਣਾ ਸੁਣਾ ਦਈਏ ਫੇਰ ਆਉਂਦੇ ਹਾਂ ਤੇ ਅੱਜ ਦੀ ਆਖਰੀ ਖਬਰ ਤੁਹਾਨੂੰ ਫੇਰ
2: ਆਖਰੀ ਖਬਰ

0: ਇਸੇ ਕਰਕੇ ਮੈਂ ਇੱਥੇ ਮਹਾਨ ਬਣਨਾ ਚਾਹੁੰਦਾ ਤਾਂ ਕਿ ਇਹਨਾਂ ਨੂੰ ਇੱਕ ਹੋਰ ਨਾਮ ਮਿਲੇ।
1: ਹਾਂ
0: ਮੇਰੇ ਨਾਂ ਤੇ ਆਪਣੇ ਸ਼ਹਿਰ ਬਣੇ ਹਨ।
1: ਕੋਈ ਨਹੀਂ ਕੋਈ ਨਹੀਂ, ਤੁਹਾਡੇ ਨਾਂ ਤੇ
0: ਗੌਥਮ ਸਿਟੀ,
1: ਗੌਥਮ, ਹਾਂ ਗੌਥਮ
0: ਸਿਟੀ। ਅੱਛਾ ਇਹ ਕਹਿੰਦੇ ਵਿਕਟੋਰੀਆ ਜਿਹੜਾ ਸ਼ਹਿਰ ਹੈ ਰਾਜਧਾਨੀ, ਮਤਲਬ ਇੱਥੇ ਬਹੁਤ ਲੋਕੀ ਹਜ਼ਾਰਾਂ ਲੱਖਾਂ ਲੋਕੀ ਘੁੰਮਣ ਜਾਂਦੇ ਨੇ, ਪਰ ਉਸ ਪੂਰੇ ਸ਼ਹਿਰ ਦੇ ਵਿੱਚ 24 ਸੜਕਾਂ ਨੇ ਤੇ 2 ਟ੍ਰੈਫਿਕ ਲਾਈਟਾਂ ਨੇ।
1: 24 ਸੜਕਾਂ ਤੇ 2 ਉਹ ਹਾਂ 2 ਟ੍ਰੈਫਿਕ ਲਾਈਟਾਂ,
0: ਬਸ ਬਸ ਬਸ
1: ਲੈ
0: ਤੁਹਾਨੂੰ ਇੰਟਰਨੈਸ਼ਨਲ, ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਹੈ ਨਹੀਂ ਹੈ, ਡੋਂਟ ਵਰੀ,
1: ਮਤਲਬ ਇੱਦਾਂ ਜਾ ਕੇ ਤੁਸੀਂ ਚਲਾ
0: ਕੇ
1: ਇੰਜੋਏ ਕਰੋ।
0: ਤੁਸੀਂ ਆਪਣੇ ਆਸਟ੍ਰੇਲੀਅਨ ਲਾਇਸੈਂਸ ਤੇ ਵੀ ਚਲਾ ਸਕਦੇ ਹੋ।
1: ਚੰਗੇ
0: ਨੇ ਟੂਰਿਸਟ ਉੱਥੇ ਆਉਂਦੇ ਨੇ, ਉਹਨਾਂ ਨੂੰ ਵੀ ਪਤਾ ਕਿ ਇੱਥੇ ਟੂਰਿਸਟ ਆਉਂਦੇ ਨੇ, ਉੱਥੇ ਮੰਦਰ ਵੀ ਬਣਿਆ ਹੋਇਆ, ਇੰਡੀਅਨ ਕਾਫੀ ਨੇ ਉੱਥੇ, ਇੰਡੀਅਨ ਘੁੰਮਣ ਵੀ ਜਾਂਦੇ ਨੇ ਸੇਸ਼ਲਸ ਵਿੱਚ, ਇੰਡੀਆ ਵਾਲਿਆਂ ਨੂੰ ਵੀਜ਼ੇ ਦੀ ਵੀ ਨਹੀਂ ਮੈਨੂੰ ਲੱਗਦਾ ਲੋੜ,
1: ਉੱਥੇ ਜਾ ਕੇ ਕਹਿੰਦੇ ਹੋਣੇ ਯਾਰ ਇਹਨਾਂ ਕੋਲ ਤੇ ਲਾਈਟਾਂ ਹੀ ਬਹੁਤ ਘੱਟ ਹੈ ਤੇ ਇਹ ਵੀ ਕੀ ਤੋੜਦੀ ਆ ਆਪਾਂ ਤੇ ਇੱਥੇ ਦੇਖੋ ਕੀ ਹੁੰਦਾ ਭਾਜੀ, ਥੋੜੀ ਜਿਹੀ ਸਪੀਡ ਘੱਟ ਕਰ ਲੋ, ਹਾਰਨ ਵੱਜ ਜਾਂਦੇ ਆ, ਕਦੀ ਕੁਝ ਹੋ ਜਾਂਦਾ ਕਦੀ ਕੁਝ ਹੋ ਜਾਂਦਾ, ਨਾ ਕਿ ਨਾ ਕੋਈ ਜਗ੍ਹਾ
0: ਹੀ। ਮਤਲਬ ਨਵੇਂ ਕੰਮ ਤੇ ਜਾਂਦੇ ਹੋ, ਆਨੇ ਜਾਂਦੇ ਹੋ, ਤਜਰਬਾ ਦੱਸੋ ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਹੁਣ ਨਿਚੋੜ ਕੀ ਹੈ ਇਸ ਦੇਸ਼ ਨੂੰ ਲੈ ਕੇ, ਇੱਧਰ ਨੂੰ ਜਾ ਰਿਹਾ
1: ਦੇਸ਼? ਇਹ ਦੇਸ਼ ਮੈਂ ਕਹਿੰਦਾ ਦੇਸ਼ ਤੇ ਮੈਂ ਤਰੱਕੀ ਹੀ ਕਰ ਰਿਹਾ ਵਾ, ਕੋਈ ਇਹ ਨਹੀਂ ਹੈ, ਪਰ ਇਹ ਹੈ ਵੀ ਆ ਜਦੋਂ ਦੇ ਆ ਇੰਟਰਸਟ ਰੇਟ ਵੱਧ ਗਏ ਨਾ, ਐ ਸਾਰਾ ਕੁਝ ਹੀ ਰੋਕਿਆ ਹੁੰਦਾ, ਜਿੱਦਾਂ ਹਾਂ
0: ਕੀ ਵੱਧ ਗਏ ਨੇ
1: ਆ ਇੰਟਰਸਟ ਰੇਟ ਵੱਧ ਗਿਆ ਸਾਰੇ, ਮਤਲਬ ਭਾਈ ਪਹਿਲਾਂ ਇੰਨੀਆਂ ਪਾਰਟੀਆਂ ਹੁੰਦੀਆਂ ਸੀ ਨਾ ਸੈਚਰਡੇ ਸੰਡੇ ਨਾ, ਹੁਣ ਜਿਹੜੇ ਫੰਕਸ਼ਨ ਸੈਂਟਰ ਆ ਉਹ ਵੀ ਖਾਲੀ ਹੋ ਗਏ ਆ, ਮਤਲਬ ਬਹੁਤ ਘੱਟ ਗਈਆਂ ਪਾਰਟੀਆਂ, ਔਰ ਵਿਚਾਰੇ ਜਿੰਨੇ ਡੀਜੇ ਜਿਹਨਾਂ ਨੇ ਪਾਏ ਸੀ ਉਹ ਵੀ ਘੱਟ ਗਏ ਆ, ਮਤਲਬ ਬੰਦਾ ਇੱਥੇ
0: ਪਾਰਟੀ ਕਰਨੀ ਫਿਰ, ਮਤਲਬ ਤੁਹਾਡੇ ਕਹਿਣ ਦਾ ਮਤਲਬ
1: ਪਾਰਟੀ ਤੇ ਹੁਣ ਬਿਨਾਂ ਮਿਊਜ਼ਿਕ ਦੇ ਖੜਾ ਗਿਆ,
0: ਆਰਥਿਕਤਾ ਨੂੰ ਅੱਗੇ ਤੋੜਨਾ ਤਾਂ ਪਾਰਟੀ ਕਰੋ,
1: ਪਾਰਟੀ ਕਰੋ
0: ਜੀ ਕਹਿੰਦੇ
1: ਪਾਰਟੀ ਕਰੋ ਤੇ ਮੋਟੀ ਇੰਟਰਟੇਨਰ ਨੂੰ ਬੁਲਾਓ, ਕੋਈ ਨੀ, ਪਰ ਇਹ ਵੀ ਆ ਵੀ ਕੀ ਕਰੀਏ ਬੰਦਾ, ਜਿੱਥੇ ਜਿੱਥੇ ਵੀ ਜਾਓ ਨਾ ਸਾਰੇ ਬੰਦੇ ਇਹੋ ਹੀ ਹਾਲ ਆ ਭਾਈ, ਇਹ ਆ ਵੀ ਜਿੱਦਾਂ ਕਹਿੰਦੇ ਨਾ ਆਪਣਾ ਕੀ ਆਪਣੀ ਚਾਦਰ ਵੇਖ ਕੇ ਪੈਰ ਪਸਾਰੋ, ਭਾਈ ਏਦਾਂ ਹੀ ਆ ਬਸ, ਜਿੱਦਾਂ ਸਾਡੀਆਂ
0: ਹੁਣ ਤੁਸੀਂ ਕੀ ਕਰ ਰਹੇ ਹੋ, ਪਾਰਟੀ ਕਰੋ ਕਿ ਨਾ ਕਰੋ, ਤੁਸੀਂ ਦੋਵੇਂ ਗੱਲਾਂ ਕਰਤੀਆਂ,
1: ਨਹੀਂ ਪਾਰਟੀ ਕਰਨੀ ਚਾਹੀਦੀ ਹੈ ਪਰ ਬਾਰ ਬਾਰ ਪਾਰਟੀ ਨਹੀਂ ਕਰਨੀ ਚਾਹੀਦੀ, ਬਸ ਕਦੀ ਆਰਾਮ ਨਾਲ ਇੱਕ ਅੱਧੀ ਕਰ ਲਈ ਫਿਰ ਆਰਾਮ, ਮਤਲਬ ਫਿਰ ਥੋੜਾ ਟਾਈਮ
0: ਬੁਲਾਇਆ ਜਾਵੇ ਪਾਰਟੀ ਦੇ ਉੱਤੇ
1: ਯਾਰ, ਉਹ ਤੇ ਹੈ ਹੀ ਹੈ ਭਾਜੀ, ਏਦਾਂ ਥੋੜੀ ਹੈ, ਹੁਣ ਆਪਾਂ ਆਪਣੀ ਪ੍ਰਮੋਸ਼ਨ ਨਹੀਂ ਕਰਨੀ ਤੇ ਹੋਰ ਕੀ ਦੀ ਕਰਨੀ ਹੈ, ਫਿਰ ਬੁਲਾਓ ਤੇ ਫਿਰ ਹੀ ਪਤਾ ਲੱਗੇਗਾ ਨਾ ਵੀ ਆਪਾਂ ਕਿੱਦਾਂ ਡਾਂਸ ਦਾ ਜਲਵਾ ਕਰਦੇ ਹਾਂ, ਹਾਂ ਪਰ ਆਪਾਂ ਜਲਵਾ ਵੀ ਕਰਾਂਗੇ, ਆਪਾਂ ਖ਼ਬਰਾਂ ਵੀ ਤੁਹਾਨੂੰ ਸੁਣਾਵਾਂਗੇ, ਔਰ ਆਪਣੀਆਂ ਜਿਹੜੀਆਂ ਖ਼ਬਰਾਂ ਹੈ ਨਾ ਆਪਣੀਆਂ ਹਮੇਸ਼ਾ, ਅੱਜ ਕੱਲ ਆਪਾਂ ਇੰਨੀ ਵਧੀਆ ਵਧੀਆ ਚੀਜ਼ਾਂ ਦੱਸਦੇ ਹੋ, ਜਿੱਦਾਂ ਅੱਜ ਤੁਸੀਂ ਇੰਨੀਆਂ, ਮਤਲਬ ਉਹ ਆਪਣਾ ਜਿਹੜਾ ਇੱਕ ਹੀ ਬੰਦਾ ਜਿਹੜਾ ਕਹਿੰਦਾ 100 ਦੇ ਬਰਾਬਰ ਆ, ਉਹ ਇਹ ਸਾਨੂੰ ਪਤਾ ਹੀ ਨਹੀਂ ਸੀ,
0: ਜਗੋ 13ਵੀਆਂ ਖ਼ਬਰਾਂ
1: ਭਾਈ, ਉੱਥੇ ਜਿਹੜਾ ਤੁਸੀਂ ਜੰਗਲ ਵਾਲਾ ਵਾ ਉੱਥੇ ਮੇਰੇ ਖਿਆਲ ਨਾਲ ਫਿਰ ਸ਼ੇਰ ਸ਼ੂਰ ਵੀ ਤੇ ਹੁੰਦੇ ਹੋਣਗੇ ਕਿ ਨਹੀਂ?
0: ਬਿਲਕੁਲ
1: ਲਾਗੋ ਦੀ,
0: ਜਮਾ ਹੀ ਲਾਗੋ ਦੀ
1: ਭਾਜੀ, ਸ਼ੀਸ਼ਾ ਸ਼ੂਸ਼ਾ ਤੇ ਹੋਏਗਾ, ਕੁਛ ਨਾ ਕੁਛ ਤੇ ਹੋਏਗਾ,
0: ਨੀ ਇੱਥੇ ਸ਼ੇਰ ਕਿਹਨੂੰ, ਲਾਇਨ ਨੂੰ ਕਹਿੰਦੇ ਤੁਸੀਂ?
1: ਹਾਂਜੀ ਹਾਂਜੀ, ਹੋਰ ਕਿਹਨੂੰ ਕਹੀਦਾ?
0: ਟਾਈਗਰ ਕੀ ਹੁੰਦਾ?
1: ਟਾਈਗਰ
0: ਹੁੰਦਾ ਸ਼ੇਰ,
1: ਚੀਤਾ
0: ਨਹੀਂ ਨਹੀਂ,
1: ਹਾਂ
0: ਟਾਈਗਰ ਸ਼ੇਰ, ਟਾਈਗਰ ਸ਼ੇਰ ਹੁੰਦਾ,
1: ਹਾਂ
0: ਤੇ ਲਾਇਨ ਬਾਗ ਹੁੰਦਾ ਮੇਰੇ ਖਿਆਲ ਦੇ ਨਾਲ,
1: ਚਲੋ
0: ਉਲਟਾ ਹੋ ਗਿਆ, ਟਾਈਗਰ ਬਾਗ ਹੁੰਦਾ,
1: ਟਾਈਗਰ ਬਾਗ ਹੁੰਦਾ, ਹਾਂ ਆਹੀ ਤੇ ਬਾਗ ਦੂਜੇ ਵੇਖੇ ਆ,
0: ਬਾਗ ਬੱਕਰੀ
1: ਭੁੱਲਾ ਉਹਦੇ
0: ਚਾਹ ਬੱਤੀ ਉਹ ਦੇਖੀ
1: ਦੇਖਿਆ, ਬਾਗ ਮਿਲਖਾ ਸਿੰਘ ਬਾਗ, ਬਾਗ ਮਿਲਖਾ ਸਿੰਘ ਬਾਗ
0: ਤੇ ਅੱਛਾ ਨਹੀਂ, ਫਿਰ ਜੇ ਦੇਖਿਆ ਫਿਰ ਕੀ?
1: ਮੈਂ ਉਹੀ ਕਹਿਣ ਡਿਆ ਵੀ ਤੁਹਾਨੂੰ ਜਿੱਦਾਂ ਵਿੱਚ ਹੁੰਦਾ ਥੋੜਾ ਬਹੁਤ ਡਰ ਡੁਰ ਦਾ,
0: ਸਵਾਲ ਸਰ ਬਹੁਤ ਗਲਤ ਹੈ,
1: ਨਹੀਂ ਮੇਰਾ
0: ਇਹ ਸਵਾਲ ਸ਼ੇਰ ਤੋਂ ਪੁੱਛੋ ਵੀ ਤੁਸੀਂ ਭਾਜੀ ਨੂੰ ਦੇਖਿਆ, ਤੁਸੀਂ ਉਹਦੇ ਤੋਂ ਪੁੱਛ ਕੇ ਜਾਓ, ਸਾਨੂੰ ਦੇਖਿਆ ਕਿ ਨਹੀਂ ਦੇਖਿਆ,
1: ਉਹਨਾਂ ਨੂੰ ਮੈਂ ਪੁੱਛ ਕੇ ਆਵਾਂਗਾ,
0: ਕਿਉਂਕਿ ਮੇਰੇ ਤਾਂ ਹਜੇ ਸ਼ੇਰ ਚਿੱਤੇ ਭਾਲੂ ਘੋੜੇ ਇਹ ਯਾਦ ਨਹੀਂ ਰਹਿੰਦੇ, ਹਾਂ ਨਾ ਮੈਨੂੰ ਇਹਨਾਂ ਦੇ ਨਾਮ ਪਤਾ ਨੇ, ਪਰ ਉਹਨਾਂ ਨੂੰ ਮੇਰੇ ਬਾਰੇ ਜ਼ਰੂਰ ਪਤਾ
1: ਹੈ। ਓਹ ਵੀ ਆਏ ਸੀ ਅੱਜ ਗੌਤਮ ਜੀ ਆਏ ਸੀ ਇੱਥੇ,
0: ਬਿਨਾਂ ਬਾਲਾਂ ਵਾਲਾ ਇੱਕ ਜਾਨਵਰ ਆਇਆ ਸੀ
1: ਅੱਜ, ਗੌਤਮ ਜੀ ਆਏ ਸੀ ਸਾਨੂੰ ਦੇਖਣ ਤੇ ਸਾਨੂੰ ਬਹੁਤ ਵਧੀਆ ਲੱਗਾ, ਵੈਸੇ ਜਦੋਂ ਆਪਾਂ
0: ਜਿਵੇਂ ਅਸੀਂ ਐ ਕਿਤਾ ਚੀਂਕ ਮਾਰ ਕੇ ਭੱਜ ਗਏ
1: ਯਾਰ, ਵੈਸੇ ਸਾਰੇ ਇਹ ਵੀ ਸੋਚਦੇ ਹੋਣਗੇ ਨਾ ਲੈ ਵੀ ਸਾਨੂੰ ਪੈਸੇ ਖਰਚ ਕੇ ਲੋਕੀ ਵੇਖਣ ਆਉਂਦੇ ਆ, ਕੁਛ ਨਾ ਕੁਛ ਤੇ ਹੈ ਸਾਡੇ ਵਿੱਚ, ਹੈ
0: ਇਹ ਕਾਹਦੀ ਜ਼ਿੰਦਗੀ ਹੋਈ ਭਾਜੀ,
1: ਲੈ
0: ਜ਼ਿਆਦਾ ਚ ਖੁੱਲੇ ਘੁੰਮਦੇ ਨੇ, ਜੋ ਚਾਹੁੰਦੇ ਉਹ ਖਾਂਦੇ ਨੇ, ਕਿਹੜਾ ਚਿੜੀਆ ਘਰ ਵਾਲਾ ਸ਼ੇਰ ਕੋਈ ਸ਼ੇਰ ਹੁੰਦਾ,
1: ਉਹ ਤਾਂ ਵਿਚਾਰਾ ਵੈਸੇ ਥੱਕੇ ਹੋ ਜਾਂਦਾ,
0: ਇਹ ਤਾਂ ਵਿਆਹੇ ਹੋਏ ਬੰਦਾ ਤੇ ਚਿੜੀਆ ਘਰ ਦਾ ਸ਼ੇਰ ਇੱਕੋ ਜਿਹੀ ਗੱਲ ਹੈ। ਜੰਗਲ ਤੇ ਚਾਹੀਦਾ ਹੈ ਬੰਦਾ, ਜਿਵੇਂ ਛੜਾ ਨੀ ਹੁੰਦਾ
1: ਬਦਲਾ ਤਾਂ ਇਹ ਕਹਿੰਦੇ
0: ਜੰਗਲ ਵਾਲਾ
1: ਬੰਦੇ ਦਾ ਵਿਆਹ ਨੀ ਹੁੰਦਾ, ਉਹ ਬੰਦਾ ਆਪਣੇ ਆਪ ਨੂੰ ਜੰਗਲ ਚ ਮਹਿਸੂਸ ਕਰਦਾ ਸ਼ੇਰ ਹੈ।
0: ਮੈਂ ਜੀ ਕੋਈ ਗੱਲ ਨੀ ਕਰਦਾ,
1: ਜਦੋਂ ਵਿਆਹ ਹੋ ਜਾਂਦਾ
0: ਕਿਹਾ ਸੀ ਵੀ ਭਾਜੀ ਮੇਰੇ ਜਨਮ ਦਿਨ ਤੇ ਮੈਨੂੰ ਕੋਈ ਤੋਹਫਾ ਦਿਓ,
1: ਤੋਹਫਾ ਬਹੁਤ ਵਧੀਆ ਦੇ ਦਿੱਤਾ ਸੀ, ਲਾਸਟ ਤੇ ਆ ਕੇ ਘਰ ਵਾਲਾ ਘਰ ਵਾਲੀ ਗੱਲਾਂ ਕਰ ਲਾ ਪਿਓ ਤੇ ਫਿਰ ਤੇ ਪੱਗਾਂ ਪਾ ਕੇ ਜਾਓਗੇ ਫਿਰ। ਭਾਈ ਏਦਾਂ ਨੀ ਕਰੀਦਾ ਹੁੰਦਾ, ਜੇ ਕਿਸੇ ਬੰਦੇ ਨੂੰ ਰੋਟੀ ਮਿਲਦੀ ਪਈ ਹੈ ਨਾ ਚੰਗੀ ਤਰ੍ਹਾਂ, ਜੇ ਕੋਈ ਫੁਲਕਾ ਦਾਲ ਚੱਲਦਾ ਪਿਆ ਤੇ ਤੁਸੀਂ ਵੀ ਖਾ ਲਿਆ ਕਰੋ, ਤੁਸੀਂ ਅਸੀਂ ਤੁਹਾਨੂੰ ਆਪ ਪਾਰਟੀ ਤੇ ਬੁਲਾ ਲਿਆ ਕਰਾਂਗੇ, ਠੀਕ ਹੈ? ਪਰ ਏਦਾਂ ਲੜਾਈ ਨਾ ਪਵਾ,
0: ਤੁਸੀਂ ਮੈਨੂੰ ਮੈਨਿਊ ਹੀ ਨੀ ਦਿੰਦੇ
1: ਵੈਲਿਊ, ਮੈਨੂੰ ਪਤਾ ਹੋਵੇ ਮੈਨੂੰ ਤੇ ਫਿਰ ਹੀ ਤਾਂ ਬੋਲੋ ਤੁਹਾਨੂੰ
0: ਖੁੱਲਾ ਮੈਨਿਊ ਦਿਆ ਕਰੋ,
1: ਤੁਹਾਨੂੰ ਖੁੱਲਾ ਸਾਰਾ ਕੁਝ ਖੁੱਲਾ ਗੱਫਾ ਵੀ ਦਿੱਤਾ ਜਾਏਗਾ ਤੁਹਾਨੂੰ। ਅੱਜ ਮੈਂ ਦਾਲ ਰੋਟੀ ਖਾਧੀ ਸੀ, ਅੱਜ ਮੈਂ ਤੁਹਾਨੂੰ ਖਵਾਉਣਾ ਦਾਲ ਰੋਟੀ,
0: ਮੈਂ ਕੜੀ ਚੌਲ ਖਾਣ ਚੱਲਿਆ।
1: ਕੜੀ ਚੌਲ, ਵੈਰੀ ਗੁੱਡ, ਕੜੀ ਚੌਲ ਵੀ ਸਵਾਦ ਹੁੰਦੇ ਨੇ, ਤੇ ਹੋਰ ਤੁਹਾਨੂੰ ਕੀ ਸਵਾਦ ਲੱਗਦਾ?
0: ਬਸ ਹੋਰ ਇਹ ਸਵਾਦ ਲੱਗਦਾ ਕਿ ਜਦੋਂ ਪ੍ਰੋਗਰਾਮ ਮੁੱਕ ਜਾਂਦਾ ਤੇ ਤੁਹਾਡੇ ਨਾਲ ਫਿਰ ਉਸ ਤੋਂ ਬਾਅਦ ਗੱਲ ਮੈਨੂੰ ਬਹੁਤ ਸਵਾਦ ਆਉਂਦਾ।
1: ਹਾਂ ਲਈ ਜੀ ਲਈ, ਚਲੋ ਜੀ ਫਿਰ ਠੀਕ ਹੈ, ਕੋਈ ਨੀ ਹੈ, ਏਦਾਂ ਹੀ ਆਪਾਂ ਆ ਖਬਰ ਬੜੀ ਬੇਕਾਰ, ਹੋਰ ਆਪਾਂ ਬੇਕਾਰੀ
0: ਲੋਕੀ ਕਹਿਣਗੇ ਇਹ ਨਾ ਜਸਪਾਲ ਭੱਟੀ ਤੋਂ ਇੰਸਪਾਇਰਡ ਨੇ, ਜਿਵੇਂ ਜਸਪਾਲ ਭੱਟੀ ਨੇ ਆਪਣੀ ਚੀਜ਼ਾਂ ਨੂੰ ਖਰਾਬ ਦੱਸੀ ਜਾਂਦਾ ਹੁੰਦਾ ਸੀ,
1: ਏਦਾਂ ਹੀ
0: ਓਦਾਂ ਅਸੀਂ ਵੀ ਆਪਣੀ ਚੀਜ਼ ਨੂੰ ਖਰਾਬ ਦੱਸੀ ਜਾਂਦੇ, ਉਹ ਵੀ ਹਾਸੇ ਪਾਉਂਦਾ ਸੀ, ਅਸੀਂ ਵੀ ਹਾਸੇ ਪਾਉਂਦੇ,
1: ਅਸੀਂ ਹਾਸੇ ਪਾਲੇ,
0: ਮਤਲਬ ਆਪਣੇ ਜ਼ਹਿਨ ਚ ਤਾਂ ਅਸੀਂ ਹਾਸੇ ਪਾਉਣ ਦੀ
1: ਬਸ ਆਪਾਂ ਕੋਸ਼ਿਸ਼ ਤੇ ਕਰਦੇ ਹਾਂ, ਠੀਕ ਹੈ,
0: ਹੁੰਦੀ ਨੀ ਹੈਗੀ, ਕਬਜ਼ ਹੋਈ ਹੈ ਸਾਡੇ।
1: ਹਾਂ ਲੇਡੀ, ਚਲੋ ਫਿਰ ਆਪਾਂ ਚੱਲੇ,
0: ਭੱਟੀ ਸਾਹਿਬ ਦੀ ਗੱਲ ਕੀਤੀ ਹੈ, ਭੱਟੀ ਸਾਹਿਬ ਦੀ
1: ਗਾਣੇ
0: ਉਹਦੇ ਨਾਲ
1: ਚੱਲਦੇ ਫਿਰ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
1: 0433-280-252 ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ 99 ਮੇਨ ਰੋਡ ਵੈਸਟ ਸੇਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ब्रोकर्स। अपने इंश्योरेंस की हर लोड ले, याद रखो बस अमरिंदर गिद्दा। कॉल 0491-999-555। गिद्दा इंश्योरेंस। शर्ता लागू।
1: रेडी सेट गो। चेस्टन फोर्ड डेंटनोंग रोड ते तुहानू उड़ीक रहा है। फोर्ड रेंजर, रेंजर सुपर ड्यूटी, एवरेस्ट ते सदाबहार मस्टैंग, ब्रांड न्यू डेमो ते क्वालिटी प्री ओन्ड व्हीकल्स, ट्रेड इन अते फाइनेंस ऑप्शंस वी अवेलेबल। आओ ते अपनी नवी फोर्ड दा टेस्ट ड्राइव करो, बिजनेस प्लेट लाई गल करो, व्हीकल एक्सपर्ट्स टिम फोर्ब्स या कोरी नाल, रेडियो हांजी दे हवाले नाल पाओ 3 साल दी फ्री सर्विस। चेस्टन फोर्ड, रेडी सेट फोर्ड।
2: की चाहिदा, ऑस्ट्रेलिया दा वीजा लोना जा वीजे ले मशवरा चाहिदा?
0: मिल जुगा, सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490-054-596। गरेवाल वीजा सॉल्यूशंस .com.au ते जाओ। आओ थोड़ा कोई हल करिए।
3: ओ पाजी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
4: ओ हुन टेंशन छड़ो जी, गवर्नमेंट दी नवी बैटरी रिबेट नाल हुन सोलर ते बैटरी लगवाना हो गया होर भी आसान। बिजली दा बिल घट, टेंशन भी घट।
3: फिर लवाइए किथों?
4: सन करंट वालिया कोलो, 2012 तो मेलबर्न दी एक भरोसेमंद अते अवार्ड विनिंग सोलर कंपनी।
0: आज ही सन करंट नो कॉल करो ते अपना फ्री असेसमेंट बुक करो 0406-021-246 ते।
5: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਚੁਟਕਲਾ ਨਵਾਂ ਹੋਵੇ, ਪੁਰਾਣਾ ਹੋਵੇ, ਪਹਿਲਾਂ ਸੁਣਿਆ ਹੋਵੇ, ਕੋਈ ਫਰਕ ਨਹੀਂ ਪੈਂਦਾ। ਫਰਕ ਪੈਂਦਾ ਕਿ ਆਪਾਂ ਹੱਸੇ ਕਿ ਨਹੀਂ ਹੱਸੇ। ਅਤੇ ਆਓ ਫਿਰ ਸਵੇਰੇ ਸਵੇਰੇ ਦੇ ਸਮੇਂ ਆਪਾਂ ਇੱਕ ਦੂਸਰੇ ਨਾਲ ਰਲ ਮਿਲ ਕੇ ਹੱਸਦੇ ਹਾਂ। ਲਾਫਟਰ ਥੈਰੇਪੀ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਬੱਚੇ ਸਾਡੇ ਨਾਲ ਆ ਚੁੱਕੇ ਨੇ, ਮੇਰੇ ਨਾਲ ਸਟੂਡੀਓ ਦੇ ਵਿੱਚ ਆ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
6: ਹਾਂਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਣਜੋਤ ਨਾਲੇ ਤੁਹਾਨੂੰ।
5: ਹੌਲੀ ਹੌਲੀ ਨੀ, ਮੌਸਮ ਕੱਲ ਦਾ ਕਾਫੀ ਫਰਕ ਪੈ ਗਿਆ, ਜਾਂ ਫਿਰ ਸਰੀਰ ਓਦਾਂ ਦਾ ਗਿੱਜ ਗਿਆ, ਜਾਂ ਫਿਰ ਕੋਟੀਆਂ ਸਵੈਟਰ ਵੱਧ ਗਏ।
6: ਜਿੱਦਾਂ ਬੇਇੱਜ਼ਤੀ ਵਾਲਾ ਹੀ ਕੰਮ ਹੁੰਦਾ, ਠੰਡ ਤੇ ਬੇਇੱਜ਼ਤੀ ਮੰਨਣ ਦੀ ਵੀ ਆ।
5: ਹਾਂ, ਇਹ ਤਾਂ ਗੱਲ ਹੈਗੀ ਆ। ਨਹੀਂ, ਆਪਾਂ ਆਪਣਾ ਖਿਆਲ ਵੀ ਰੱਖਣਾ ਸ਼ੁਰੂ ਕਰ ਦਿੰਦੇ ਹਾਂ, ਆਪਾਂ ਵਧਾ ਦਿੰਦੇ ਹਾਂ ਕੋਟੀਆਂ ਸਵੈਟਰ, ਅਤੇ ਉਹਦੇ ਨਾਲ ਫਰਕ ਪੈ ਜਾਂਦਾ। ਸੋ ਰੱਖਿਓ ਆਪਣੀ ਸਿਹਤ ਦਾ ਧਿਆਨ, ਅਤੇ ਆਪਾਂ ਰੱਖਦੇ ਹਾਂ ਤੁਹਾਡੇ ਹਾਸਿਆਂ ਦਾ ਧਿਆਨ। ਆਪਾਂ ਕਾਹਦਾ ਰੱਖਣਾ, ਬੱਚੇ ਰੱਖਦੇ ਨੇ, ਅਤੇ ਆਓ ਆਪਾਂ ਬੱਚਿਆਂ ਨੂੰ ਵਿਹਲੇ ਕਰਕੇ ਭੇਜੀਏ ਸਕੂਲ। ਸਭ ਤੋਂ ਪਹਿਲਾਂ ਸਾਡੇ ਨਾਲ ਆਇਆ ਸੀ ਅਰਨਵ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ।
7: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ
6: ਅਰਨਵ, ਕੀ ਹਾਲ ਆ?
7: ਵਧੀਆ, ਤੁਹਾਡਾ ਕੀ ਹਾਲ ਆ?
6: ਅਸੀਂ ਵੀ ਠੀਕ ਆ,
5: ਬਹੁਤ ਵਧੀਆ। ਠੰਡ ਲੱਗਦੀ ਕਿ ਨਹੀਂ?
7: ਹਾਂਜੀ, ਸਕੂਲ ਲੱਗਦੀ, ਘਰੇ ਨਹੀਂ।
5: ਅੱਛਾ, ਘਰੇ ਨਹੀਂ ਲੱਗਦੀ?
6: ਓਕੇ, ਪਰ ਥੋੜਾ ਨਿੱਗਰ ਨਿੱਗਾ ਜਿਹਾ ਰਹਿੰਦਾ ਕੰਮ, ਹੀਟ ਵਗੈਰਾ ਆਨ ਕਰਕੇ ਰੱਖਦੇ ਹੁਣੇ।
5: ਓਕੇ ਓਕੇ ਓਕੇ, ਤੇ ਕੀ ਲਿਆਇਓ ਫਿਰ?
7: ਅੱਜ ਲੈ ਇੱਕ ਚੁਟਕਲਾ।
5: ਓਕੇ।
7: ਪਪੂ ਸਕੂਲੇ ਗਿਆ, ਕੀ ਮਾਸਟਰ ਕਹਿੰਦਾ ਉਹ ਸਭ ਤੋਂ ਵੱਡਾ ਨਸ਼ਾ ਕੀ ਆ? ਪਪੂ ਕਹਿੰਦਾ ਕਿਤਾਬ, ਪੜ੍ਹਾਈ ਦਾ।
5: ਅੱਛਾ।
7: ਤੇ ਮਾਸਟਰ ਕਹਿੰਦਾ ਉਹ ਕਿੱਦਾਂ? ਪਪੂ ਕਹਿੰਦਾ ਜਦੋਂ ਵੀ ਕਿਤਾਬ ਖੋਲਦੇ ਆਪਾਂ ਨੂੰ ਨੀਂਦ ਆਉਣ ਦੇ ਦਿੰਦੀ।
6: ਗੱਲ ਤੇ ਸਹੀ ਹੈ ਯਾਰ।
5: ਹੈਲੋ
6: ਮਾਮਾ ਨੂੰ ਪੁੱਛ ਕੇ ਦੱਸਣਗੇ ਨਾ। ਅਸੀਸ ਨੂੰ ਅੱਜ ਇਹ ਵੀ ਭੁਲੇਖਾ ਜਿਹਾ ਪਈ ਜਾਂਦਾ ਪਹਿਲਾਂ ਵਾਰੀ ਕਿਵੇਂ ਆ ਗਈ
5: ਨਹੀਂ ਕੱਲ ਬੜਾ ਲੜੀ ਸੀ ਭਾਵੇ ਮੇਰੇ ਨਾਲ
6: ਅੱਛਾ ਫੇਰ ਠੀਕ
5: ਆ ਉਹ ਕਹਿੰਦੀ ਮੈਨੂੰ ਪਹਿਲਾਂ ਕਿਉਂ ਨਹੀਂ ਵਾਰੀ ਦਿੰਦੇ
6: ਫਿਰ ਐਲਫਾਬੈਟਿਕਲੀ ਵਾਰੀ ਹੋ ਗਈ ਨਾ ਆਰਨਵ ਤੇ ਅਸੀਸ
5: ਹਾਂ
7: ਮੈਂ ਯਾਦ ਕਰਦੀ
5: ਹਾਂ ਜੀ
7: ਵੀਰ ਮਨੇ ਨੇ ਵੀਰ ਵੀਰ ਮਨੇ ਨੇ ਕੁੜਤੀ ਦਿੱਤੀ ਭਾਬੋ ਨੇ ਫੁਲਕਾਰੀ ਵੀਰ ਮਨੇ ਨੂੰ ਕੁੜਤੀ ਦਿੱਤੀ ਭਾਬੋ ਨੇ ਫੁਲਕਾਰੀ ਜੁਗ ਜੁਗ ਜੁਗ ਜੁਗ
5: ਚੱਕ ਦੇ
6: ਚੱਕ ਦੋ ਰਣਜੀਤ ਅੰਕਲ ਜੀ
5: ਨਾਰੇ ਨਾਰੇ ਨਾ ਨਾ ਨਾ ਨਾਰੇ ਨਾਰੇ ਨਾ ਨਾ ਨਾ ਨਾ ਨਾ ਨਾਰੇ ਅੱਜ ਚੱਕੀ ਗਈ ਨਾ ਫਿਰ ਹੁਣ ਹੈ
6: ਮਿੱਤਰਾਂ ਦਾ ਬੇਸ ਚੱਲਦਾ
5: ਖੁਸ਼ ਹੁਣ ਕੁੜੀਏ
6: ਟੈਂਪੋ ਚੇਂਜ ਹੋ ਜਾਂਦਾ ਇਹਦੇ ਆਉਣ ਨਾਲ
5: ਹਾਂਜੀ ਚਲੋ ਥੈਂਕ ਯੂ
7: ਮੈਨੂੰ ਪਤਾ ਸੀ ਵੀ ਤੁਸੀਂ ਕੋਈ ਹੋਰ ਬੱਚਿਆਂ ਨਾਲ ਕਰ ਰਹੇ ਸੀ ਗੱਲ
5: ਓਕੇ ਓਕੇ ਓਕੇ ਓਕੇ ਨਹੀਂ ਤੁਸੀਂ ਕਹਿੰਦੇ ਸੀ ਨਾ ਵੀ ਮੈਨੂੰ ਪਹਿਲਾਂ ਲੈ ਲਿਓ ਤੇ ਆਪਾਂ ਪਹਿਲਾਂ ਲੈ ਲਿਆ ਤੁਹਾਨੂੰ ਹਾਂਜੀ ਹਾਂਜੀ ਹਾਂਜੀ ਥੈਂਕ ਯੂ ਪੁੱਤ
7: ਬਾਏ
5: ਬਾਏ ਥੈਂਕ ਯੂ ਹੈਵ ਥੈਂਕ ਯੂ ਸੀ ਯੂ ਟਮਾਰੋ ਤੇ ਨੈਕਸਟ ਸਾਡੇ ਨਾਲ ਆ ਤੇਗ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ ਸਤਿ ਸ਼੍ਰੀ ਅਕਾਲ ਤੇਗ ਜੀ
6: ਸਤਿ ਸ਼੍ਰੀ ਅਕਾਲ ਤੇਗ ਜੀ ਕੀ ਹਾਲ ਆ
7: ਮੈਂ ਵਧੀਆ ਤੁਹਾਡਾ ਕੀ ਹਾਲ ਚਾਲ ਆ
5: ਤੁਹਾਡਾ ਵੀ ਠੀਕ ਆ ਤੁਸੀਂ ਸੁਣਾਓ ਹੋ ਗਏ ਤਿਆਰ
7: ਹਾਂਜੀ ਆਪਾਂ ਅੰਬਰ ਲਈ ਵੇਟ ਕਰਦੇ ਆ ਅੰਬਰ ਨੇ ਹਜੇ ਬ੍ਰੇਕਫਾਸਟ ਨਹੀਂ ਖਾਧਾ
5: ਅੱਛਾ ਅੰਬਰ ਵੀ ਅੱਜ ਤੇ ਅੰਬਰ ਨੇ ਵੀ ਜਾਣਾ ਵਾ ਚਲੋ ਤੁਸੀਂ ਫਿਰ ਦਵਾ ਦਵਾ ਸੁਣਾਓ ਉਹਨਾਂ ਚਿਰ ਹੈਲੋ
6: ਕੀ ਸੁਣਾਉਣਾ ਅੱਜ
7: ਹੈਲੋ
5: ਹਾਂਜੀ ਹਾਂਜੀ
7: ਕੀ ਸੁਣਾਉਗੀ ਇੱਕ ਬਜਾਰਤ
5: ਓਕੇ
7: ਕਿਹੜੀ ਚੀਜ਼ ਆ ਜਿਹੜੀ ਪਾਣੀ ਵਿੱਚ ਤਰਦੀ ਆ ਪਰ ਮੱਛੀ ਨਹੀਂ ਹੈਗੀ
5: ਅੱਛਾ ਪਾਣੀ ਵਿੱਚ ਤਰਦੀ ਆ ਪਰ ਉਹ ਮੱਛੀ ਨਹੀਂ ਹੈਗੀ ਇਹ ਤੇ ਮੈਨੂੰ ਲੱਗਦਾ
6: ਡੱਡੂ
5: ਹਾਂ ਡੱਡੂ ਐਂਬਰ ਵੀ ਹੋ ਸਕਦੀ ਸਵਿਮਿੰਗ ਲਈ ਜਾਂਦੀ ਆ
7: ਨਹੀਂ ਡੱਡੂ ਨਹੀਂ ਆ ਗਿਆ ਤੇ ਅੰਬਰ ਨੂੰ ਪਹਿਲਾਂ ਤਾਂ ਅੰਬਰ ਦੇ ਲੱਤਾਂ ਨਹੀਂ ਚੱਲਦੇ ਛੋਟੇ ਛੋਟੇ ਲੱਤੇ ਚਲਾਉਂਦੀਆਂ ਤੇ ਉਹਦੇ ਲੱਤਾਂ ਪ੍ਰੋਪਰਲੀ ਨਹੀਂ ਕਿੱਕ
6: ਕਰਦੀਆਂ
7: ਤੇ ਉਹਦੇ ਆਰਮਸ ਛੋਟੇ ਛੋਟੇ ਹੁੰਦੇ ਨੇ ਡੌਗੀ ਵਾਂਗੂ
5: ਓਹੋ ਫਿਰ ਅੰਬਰ ਹੋਣੀ ਅੰਬਰ ਤੇ ਸਵਿਮ ਕਰ ਲੈਂਦੀ ਆ
7: ਅੰਬਰ ਥੋੜੀ ਜੀ ਸਵਿਮ ਕਰ ਸਕਦੀ ਆ ਪਰ ਉਹਨੂੰ ਕਿਸੇ ਨਾਲ ਚਾਹੀਦਾ
5: ਫਿਰ ਤੇਗ ਹੋਣੀ ਆ ਤੇਗ ਸਵਿਮ ਕਰਦੀ ਆ
7: ਮੈਂ ਸਵਿਮ ਕਰ ਸਕਦੀ ਆ ਪਰ ਨਹੀਂ ਆਨਸਰ ਨਹੀਂ ਆ
5: ਅੱਛਾ ਇਹ ਆਨਸਰ ਨਹੀਂ ਆ ਓਕੇ ਤੇ ਹੋਰ ਕਿਹੜੀ ਚੀਜ਼ ਆ ਪਾਣੀ ਕੋਈ ਹਿੰਟ ਹੀ ਦੇ ਦੋ ਫਿਰ
7: ਉਹ ਚੀਜ਼ ਆ ਕੁਛ ਤੇ ਆਪਾਂ ਬੰਦੇ ਹੁੰਦੇ ਆ
5: ਹੈ ਬੰਦੇ ਹੁੰਦੇ ਆ
7: ਬੰਦੇ ਹੁੰਦੇ ਆ
5: ਜਦੋਂ ਕਿਤੇ ਜਾਣਾ ਹੁੰਦਾ ਤੇ ਪਾਣੀ ਦੇ ਵਿੱਚ ਤਰਦੀ ਆ
6: ਹਾਂਜੀ ਇਹ
5: ਕਿਹੜੀ ਚੀਜ਼ ਵਰਤਦੇ ਆ ਓਹੋ ਚਲੋ ਤੁਸੀਂ ਫਿਰ ਦੱਸ ਦੋ ਹਾਰ ਗਏ
6: ਆਪਾਂ
7: ਬਹੁਤ
5: ਅਸੀਂ ਨੀ ਫਿਰ ਵਰਤਦੇ ਅਸੀਂ ਤੇ ਗੱਡੀ ਚ ਜਾਂਦੇ
7: ਓਕੇ
5: ਗੁਡ ਗੁਡ ਗੁਡ ਤੁਸੀਂ ਫਿਰ ਸਾਨੂੰ ਵੀ ਦੱਸਿਆ ਕਰੋ
7: ਮੇਰੇ ਕੋਲ ਤਿੰਨ ਫੈਕਟ ਨੇ
5: ਹਾਂਜੀ ਇੱਕ ਦੱਸ ਦੋ ਅੱਜ
7: ਜਿਹੜੇ ਆਪਾਂ ਨੇ ਖਾਧੇ ਹੁਣ ਜਦੋਂ ਆਪਾਂ ਫੂਡ ਖਾਂਦੇ ਆ ਉਦੋਂ ਜਦੋਂ ਸਾਰੇ ਕੁਛ ਯੂਜ ਹੋ ਜਾਂਦਾ ਤੇ ਥੱਲੇ ਫੂਡ ਸਕ੍ਰੈਪ ਰਹਿ ਜਾਂਦੇ ਨੇ ਉਹ ਫੂਡ ਸਕ੍ਰੈਪ ਪੂਪੂ ਬਣ ਜਾਂਦੇ ਨੇ।
5: ਓਕੇ
6: ਵਾਜੀ ਵਾ,
5: ਠੀਕ
6: ਦੂਜੇ ਤੋਂ ਰਹਿਣੀ ਦਈਏ ਫਿਰ।
5: ਹਾਂ ਤੇ ਉਹ ਇੱਕ ਰੋਹਾ ਰੋਜ ਇੱਕ ਦੱਸਿਆ ਕਰੋ ਤੁਸੀਂ, ਤੇ ਅੰਬਰ ਅੰਬਰ ਸੁਣਾਓਗੀ?
7: ਹਾਂਜੀ, ਅੰਬਰ ਹੁਣ ਬ੍ਰੈਕਫਾਸਟ ਫਿਨਿਸ਼ ਹੋ ਗਿਆ।
5: ਓਕੇ ਲਿਆਓ ਜੀ, ਅੰਬਰ ਜੀ ਤੁਸੀਂ ਜੇ ਬ੍ਰੇਕਫਾਸਟ ਕਰ ਲਿਆ ਤੇ ਸਾਨੂੰ ਪਲੀਜ਼। ਤੁਸੀਂ ਤੇ ਬੜਾ ਪਿਆਰਾ ਬੋਲਦੇ ਹੋ ਅੰਬਰ।
7: ਥੈਂਕ ਯੂ।
5: ਤੁਸੀਂ ਤੇ ਬ੍ਰੇਕਫਾਸਟ ਕੀ ਖਾਂਦੇ ਹੋ ਤੁਸੀਂ ਇੰਨਾ ਪਿਆਰਾ ਬੋਲਣ ਲਈ?
6: ਕਿਤੇ ਮਿੱਠੇ ਪਤਾਸੇ ਤਾਂ ਨਹੀਂ ਖਾਂਦੀ ਕੁੜੀ?
5: ਰਾਈਸ ਬਬਲ, ਹਾਂ ਉਹ ਵੀ ਤੇ ਮਿੱਠੇ ਹੁੰਦੇ ਆ। ਓ ਤਾਂਹੀਓ ਫਿਰ ਏਡਾ ਯਮੀ ਯਮੀ ਬੋਲਦੇ ਹੋ ਤੁਸੀਂ, ਤੇ ਕੀ ਸੁਣਾਓਗੇ?
7: ਬਜਾਰਤ।
5: ਓਕੇ
6: ਬਜਾਰਤ, ਪਹਿਲਾਂ ਵਾਲੀ ਵੀ ਬੜੀ ਔਖੀ ਸੀ ਵੈਸੇ।
5: ਕਿਹੜੀ ਕਿਹੜੀ ਬਜਾਰਤ?
7: ਸਿੰਘਾਂ ਨੂੰ ਹੱਥ ਲਾਈ ਜਾ।
5: ਅੱਛਾ, ਸਿੰਘਾਂ ਨੂੰ ਹੱਥ ਲਾਈ ਜਾ। ਓਕੇ
6: ਸਰਨੇਮ ਸਿੰਘ ਤਾਂ ਨਹੀਂ ਕਿਤੇ ਚੀਜ਼ ਦਾ?
5: ਹੁਣ ਤੇ ਆਂਟੀਆਂ ਨੂੰ ਵੀ ਨਹੀਂ ਪੁੱਛ ਸਕਦੇ ਪਹਿਲੀ ਬੁਝਾਰਤ ਦਾ ਬੋਤਲ ਆਂਸਰ ਦੇਣ ਡੀਆਂ।
6: ਆਂਟੀਆਂ ਨੂੰ ਤਾਂ ਬੰਦਾ ਇਹ ਵੀ ਨਹੀਂ ਕਹਿ ਸਕਦਾ ਵੀ ਰਾਤ ਦਾ ਚਲੋ ਕਾਹਦਾ ਪੀਤੇ ਦਾ ਭੁਲੇਖਾ ਪੈ ਜਾਂਦਾ। ਬੋਲੀ ਬਾਲੀ ਦਾ ਜਿਹਦੇ ਹੱਥ ਵਿੱਚ ਬੋਤਲ ਨਹੀਂ, ਬੋਲੀ ਬਾਲੀ ਨਾਲ ਤਾਂ ਠੀਕ ਰਹਿ ਜਾਂਦਾ ਕੰਮ।
5: ਹੁਣ ਤੇ ਕੁੱਲ ਮਿਲਾ ਕੇ ਅਸੀਂ ਆਪ ਹੀ ਆ।
6: ਨਹੀਂ ਵੀ ਹਜੇ ਹਜੇ ਗੱਲ ਬਣੀ ਨੀ, ਦੁਬਾਰਾ ਸਾਨੂੰ ਸੋਚਣਾ ਪੈਣਾ ਸੀਰੀਅਸ ਨੋਟ ਤੇ।
5: ਇਹ ਸਾਨੂੰ ਹਾਰਨਾ ਹੀ ਪੈਣਾ ਵਾ, ਇਹ ਨਾ
6: ਔਖੀਆਂ
5: ਬੜੀਆਂ ਇੰਟੈਲੀਜੈਂਟ ਲੈ ਕੇ ਆਉਂਦੀ ਬਾਜ਼ਾਰ ਤਾਂ
6: ਤੇਗ ਨੇ ਵੀ ਇਦਾਂ ਦੀ।
5: ਹੋਰ ਚਲੋ ਹਾਰ ਗਏ ਆਪਾਂ, ਦੱਸੋ ਕੀ ਆਏ?
7: ਸਾਈਕਲ।
5: ਅੱਛਾ, ਨਾਲੇ ਭਜਾਈ ਜਾ ਤੇ ਨਾਲੇ ਸਾਈਕਲ ਕੰਨਾਂ ਨੂੰ ਹੱਥ ਲਾਈ ਜਾ, ਹੈਂ ਨਾਲੇ ਟ੍ਰਿੰਗ ਟ੍ਰਿੰਗ ਕਰ ਦੋ, ਟ੍ਰਿੰਗ ਟ੍ਰਿੰਗ
6: ਮੋਟਰਸਾਈਕਲ ਵੀ
5: ਟ੍ਰਿੰਗ ਟ੍ਰਿੰਗ। ਥੈਂਕ ਯੂ ਅੰਬਰ,
7: ਥੈਂਕ ਯੂ, ਹੈਵ ਅ ਨਾਈਸ ਡੇ।
5: ਥੈਂਕ ਯੂ, ਹੈਵ ਅ ਨਾਈਸ ਡੇ। ਉਹ ਵਾਹ ਨਹੀਂ ਆਂਟੀ, ਉਹ ਕਹਿੰਦੇ ਪਾਣੀ ਦੇ ਨਹੀਂ,
6: ਸਾਈਕਲ ਦਾ ਕਿਤੇ ਠੇਕਾ ਤਾਂ ਨਹੀਂ ਕਹਿਤਾ ਹੁਣ, ਪਹਿਲੇ ਦਾ ਬੋਤਲ ਸੀ।
5: ਹੁਣ ਸਾਈਕਲ ਵਾਲੀ ਬੁਝਾਰਤ ਆਈ ਤੇ ਹੁਣ ਕਹਿੰਦੀਆਂ ਸੋਡਾ
6: ਭੁਜੀਆ ਵੀ ਆਇਆ ਲਓ, ਨਾਲ ਕੋਈ ਨੂਣ ਲਾ ਕੇ ਮੂਲੀ ਕੱਟ ਲਈਏ।
5: ਹਾਂ ਭੱਜ ਭੱਜ ਜਾਂਦੇ, ਖੋਲ ਦੋ ਤੇ ਉਹ ਸੂਹ ਕਰ ਜਾਂਦਾ ਨਾ ਤਾਂ ਕਰਕੇ। ਥੈਂਕ ਯੂ ਤੇ ਮੰਨਤ ਫਤਿਹ, ਤੁਸੀਂ ਆਉਂਦੇ ਰਹੋ।
7: ਤੜਕੇ
5: ਉੱਠ ਪੈਂਦੀ ਮੰਨਤ,
6: ਮੇਰਾ ਖਿਆਲ ਮੰਨਤ ਇਹਨਾਂ ਦੀ ਇੰਜਣ ਆ, ਕੂ ਛਕ ਛਕ ਕਰਦੀ ਸਾਰਿਆਂ ਨੂੰ ਨਾਲ ਖਿੱਚ ਕੇ ਲੈ ਜਾਂਦੀ।
5: ਮੰਨਤ ਆਉਂਦੀ ਸਾਰਿਆਂ ਨੂੰ? ਕਿਉਂ ਮੰਨਤ
6: ਮੰਮੀ
5: ਕੌਣ ਠਾਉਂਦਾ ਸਵੇਰੇ ਸਾਰਿਆਂ ਨੂੰ? ਕੌਣ ਮਮਾ? ਫਤਿਹ ਫਤਿਹ ਫਤਿਹ ਫਤਿਹ ਠਾਉਂਦਾ ਹੋਣਾ, ਨਹੀਂ ਨਹੀਂ ਫਤਿਹ ਬੜਾ ਉਦਮੀ ਬੰਦਾ ਵਾ।
7: ਹਾਂਜੀ,
5: ਤੜਕੇ ਤੜਕੇ ਉੱਠ ਕੇ ਤੇ ਪੱਗ ਬੰਨ ਲੈਂਦਾ ਤੇ ਨਾਲੇ ਹੁਣ ਉਹਨੇ ਉਹਨੇ ਕਿਹਾ ਵੀ ਮੈਂ ਪੱਗ ਹੀ ਬੰਨਿਆ ਕਰਨੀ ਹੁਣ।
6: ਤੜਕੇ ਤੜਕੇ ਜਾਂਦੀ ਹੈ ਮੁਟਿਆਰੇ ਨੀ।
7: ਹਾਂਜੀ, ਪਰ ਇੰਨੀ ਛੇਤੀ ਥੋੜੀ ਵਾਲ ਵੱਜ ਸਕਦੇ ਹੋ ਤੇ ਕਿੰਨਾ ਸਾਲ ਤੋਂ ਉਹ ਕਟਿੰਗ ਕਰਾਉਂਦਾ ਰਿਹਾ
5: ਤੇ ਪੁੱਪੂ ਤੋਂ ਵਾਲਾਂ ਕੱਟਿਆਂ ਦੇ ਉੱਤੇ ਹੀ ਬੰਨ ਲਈਦੀ ਨਾ ਪੱਗ,
6: ਛੋਟਾ ਪਰਨਾ ਬੰਨ ਕੇ
5: ਜਿੱਦਾਂ ਉਦਣ ਬੱਧੀ ਸੀ।
7: ਪਰ ਉਹ ਬੰਨਦਾ ਨਹੀਂ,
5: ਬੰਨਦਾ ਨਹੀਂ ਕਹਿੰਦਾ ਤਾਂ ਹੈਗਾ ਹੀ,
6: ਵੱਡਾ ਹੋ ਕੇ ਬੰਨਿਆ ਕਰੂ।
7: ਉਹ ਹੁਣ ਵਾਲ ਉਹਦੇ ਰੱਖ ਰਿਹਾ ਨਾ, ਹੁਣ ਉਹਨੇ ਕਟਿੰਗ ਨਹੀਂ ਕਰਾਉਣੀ ਫੇਰ ਉਹਨੇ, ਔਰ ਉਹ ਕਹਿੰਦਾ ਉਹਨੇ ਪਟਕਾ ਨਹੀਂ ਬੰਨਣਾ, ਉਹਨੇ ਪੱਗ ਬੰਨਣੀ ਆ।
6: ਦੋ ਵਾਰ ਮਾਤਾ ਨੇ ਜੂੰਡੇ ਪੱਟਤੇ ਤੇ ਫੇਰ ਮਨ ਬਦਲ ਲੈਣਾ।
5: ਨਹੀਂ ਮਾਤਾ ਤੇ ਵਿਚਾਰੀ ਜੂੰਡੇ ਪੱਟਣ ਵਾਲੀ ਨਹੀਂ ਆ,
6: ਉਹ ਤਾਂ ਵਧਾਉਣ ਵਾਲਿਆਂ ਚੋਂ।
5: ਹੋਰ ਕੀ ਕੀ ਸੁਣਾਓਗੇ ਫਿਰ ਮਨ?
7: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
5: ਹਾਂਜੀ।
7: ਇੱਕ ਵਾਰ ਪੱਪਾ ਦੇ ਭਰਾ ਨੂੰ ਨਾਲ ਡਾਕਟਰ ਕੋਲ ਲੈ ਕੇ ਆਂਦਾ ਤੇ ਡਾਕਟਰ ਨੂੰ ਕਹਿੰਦਾ ਮੇਰੇ ਭਰਾ ਦੀ ਮੈਂ ਪਲਾਸਟਿਕ ਸਰਜਰੀ ਕਰਵਾਉਣੀ ਹੈ, ਕਿੰਨੇ ਕੁ ਪੈਸੇ ਲੱਗਣਗੇ? ਡਾਕਟਰ ਸੋਚ ਕੇ ਕਹਿੰਦਾ 50,000।
5: ਅੱਛਾ
7: ਪੱਪੂ, ਜੇ ਅਸੀਂ ਪਲਾਸਟਿਕ ਆਪ ਹੀ ਲਿਆਈਏ ਫੇਰ? ਗੁੱਸੇ ਚ ਤੁਸੀਂ ਫਿਰ ਉਹ ਨਾ ਆਪੇ
6: ਆਪੇ ਕਰ ਲਿਓ ਘਰੇ
7: ਪਿਘਲਾ ਕੇ ਉਹਨੂੰ ਪਿਘਲਾ ਕੇ ਤੁਸੀਂ ਆਪੇ ਹੀ
6: ਮੂੰਹ ਤੇ ਲਾ ਲਿਓ
5: ਥੱਪ ਲਿਓ
6: ਪੂਰਾ ਸਲੇਸ਼ ਵੀ ਪਾ ਲਿਓ ਵਿੱਚ ਜਿਹੜਾ ਡੋਰ ਸੁੱਤਣ ਵਾਲਾ ਹੁੰਦਾ
7: ਹਜੇ
5: ਨਹੀਂ ਹਲੇ ਤੇ ਹਲੇ ਤੇ ਪਰਸੋਂ ਚੌਥੇ ਦੀ ਗੱਲ ਆ ਪਾਪਾ ਕੋ ਟਾਈਮ ਨੀ ਨਾ ਹੁੰਦਾ ਤੁਸੀਂ ਆਪੇ ਸਿੱਖ ਲੋ ਯਾਰ ਇਜ਼ੀ ਹੁੰਦੀ ਆ
6: ਯੂਟਿਊਬ ਤੇ ਇੰਨੇ ਤਾਂ ਵੀਡੀਓ ਪਏ
7: ਆ ਬਹੁਤ ਵਧੀਆ ਪੱਗ ਬਣ ਲਈ ਸੀ ਮੈਂ ਥੋੜੀ ਦਿਨ ਪਹਿਲਾਂ ਬਸ ਜਿਹੜਾ ਸਿਰ ਉੱਪਰ ਟਕਣਾ ਸੀ ਉਹ ਨੀ ਉਹ ਉਹਦੇ ਨਾਲ ਖਰਾਬ ਹੋ
6: ਗਈ ਪਰਨਾ ਸਟਾਈਲ ਬਣ ਲਿਆ ਕਰੋ
5: ਉਹ ਹੀ ਬੰਦਾ ਹੈ ਗੇ ਤੇ ਉਹ ਤੇ ਬੜਾ ਈਜ਼ੀ ਹੁੰਦਾ ਉਹ ਜਦੋਂ ਤੁਸੀਂ ਆਓਗੇ ਨਾ ਫਿਰ ਮੈਂ ਤੁਹਾਨੂੰ ਸਿਖਾ ਦੂੰਗਾ
7: ਓਕੇ
6: ਬਸ ਮੂੰਹ ਚ ਕਰੀ ਜਾਣਾ ਦੇ ਦੇ ਗੇੜਾ
7: ਮੰਮਾ ਨੂੰ ਵੀ ਮੰਮਾ ਫਿਰ ਮੇਰੇ ਬੰਦਾ
5: ਹਾਂ ਆ ਠੀਕ ਹੈ ਹਾਂ ਆ ਠੀਕ ਹੈ ਮੰਮਾ ਨੂੰ ਸਿਖਾ ਦਾਂਗੇ ਆਪਾਂ ਹੈ ਤੇ ਕਾ ਅੱਛਾ ਤੁਹਾਨੂੰ ਵੀ ਹਾਂਜੀ ਸਾਰਿਆਂ ਨੂੰ ਸਿਖਾ ਦੇਣਾ ਕਿ ਮੰਨਤ ਨੂੰ ਵੀ ਸਿਖਾ ਦਾਂਗੇ
6: ਬਾਜ ਲੈ ਲਿਆ ਜਾਂ ਸਲਾਈ ਵਰਤਦੇ ਹੋ ਲੋੜ ਨੀ ਪੈਂਦੀ
5: ਸਲਾਈ ਵਰਤਦੇ
6: ਆ ਭਾਈ ਵਰਤਦੇ ਆ ਕਿਤੇ ਹੁੰਦਾ ਨਾ ਸੰਗਲ ਲੈ ਲਿਆ ਕਹਿੰਦਾ ਮੱਝ ਲੈਣੀ ਬਾਕੀ
7: ਹੈਗਾ ਬਾਜ ਬਾਜ ਹੈਗਾ ਵਾ
5: ਅੱਛਾ ਹੈਗਾ ਵਾ ਓਕੇ ਚਲੋ ਫਿਰ ਤੇ ਗੁੱਡ ਹੈ
6: ਬੰਨਿਆ ਕਰੋ ਪੁੱਤ
5: ਚਲੋ ਤੇ ਕੀ ਕੀ ਸੁਣਾਉਂਗੇ ਫਿਰ ਅੱਜ
7: ਅੱਜ ਮੈਂ ਸੁਣਾਉਂਗਾ ਇੱਕ ਵਿਰਜਾਰਤ
5: ਓਕੇ
6: ਔਖੀਆਂ ਨਹੀਂ ਆਉਂਦੀਆਂ ਇਹਦੀਆਂ
7: ਇੰਨੀ ਵਧੀ ਜਾਂਦੀ ਆ ਉਨੀ ਘੱਟ ਦਿਖਾਈ ਦਿੰਦਾ ਵਾ
5: ਜਿੰਨੀ ਵਧੀ ਜਾਂਦੀ ਆ ਤੇ ਘੱਟ ਦਿਖਾਈ ਦਿੰਦੀ ਆ ਹੈ
7: ਦਿੰਦਾ ਵਾ
5: ਇਹ ਆਪੇ ਬਣਾਈ ਆ ਪਹਿਲਾਂ ਇਹ ਦੱਸੋ
7: ਲੱਗਦਾ ਦਿੰਦੀ ਆ ਹੈ ਨਹੀਂ
6: ਜਿੰਨਾ ਵਧੀ ਜਾਂਦਾ ਵਾ ਤੇ ਉਹਨਾਂ ਘੱਟ ਦਿਖਾਈ ਦਿੰਦਾ ਨਹੀਂ ਹੋਣਾ ਚਾਹੀਦਾ ਜਿੰਨੀ ਵਧੀ ਜਾਂਦੀ ਆ ਉਹਨਾਂ ਘੱਟ ਦਿਖਾਈ ਦਿੰਦਾ
7: ਹਾਂਜੀ ਪਹਿਲਾਂ ਪਹਿਲਾਂ ਜਿਹੜਾ ਤੇ ਕਿਹਾ ਹੀ ਪਹਿਲਾਂ
6: ਅੱਛਾ ਠੀਕ
5: ਪਹਿਲਾਂ ਕਿਹੜਾ ਕਿਹਾ ਸੀ ਹੁਣ ਮੈਨੂੰ ਵੀ ਦੱਸੋ ਪਹਿਲਾਂ ਕਿਹੜਾ ਹੈ
6: ਜਿੰਨੀ ਵਧੀ ਜਾਂਦੀ ਆ
5: ਅੱਛਾ ਇਹ ਫੀਮੇਲ ਆ ਮਤਲਬ ਜਿੰਨੀ ਵਧੀ ਜਾਂਦੀ ਆ ਤੇ ਉਨੀ ਘੱਟ ਦਿਖਾਈ ਦਿੰਦੀ ਆ
6: ਦਿੰਦਾ ਵਾ ਘੱਟ ਦਿਖਾਈ ਦਿੰਦਾ ਵਾ
5: ਓਕੇ ਓਕੇ ਇਹ ਤੇ ਇਹ ਕੁਛ ਸੋਨਮ ਬਾਜਵਾਜੀ ਲੱਗਦੀ ਆ ਕੋਈ
6: ਘੱਟ ਗਾਣੇ ਸੁਣਿਆ ਕਰਨ ਜੋ ਸਵੇਰੇ ਸਵੇਰੇ ਕੋਈ ਪਾਠ ਕਥਾ ਕੀਰਤਨ ਕੋਈ ਇਹੋ ਜਿਹੀਆਂ ਗੱਲਾਂ ਕਰ ਲਿਆ ਕਰਨ ਇਹ ਸੇਮ ਪਰਸਨ ਆ ਜਿਹੜਾ ਸਵੇਰੇ ਕਹਾਣੀ ਸੁਣਾ ਕੇ ਗਿਆ ਤੁਹਾਨੂੰ
5: ਨੀਲ ਕਪੂਰ ਦੀ ਕੁੜੀ ਹੋਣੀ ਨੀਲ ਕਪੂਰ ਦੀ ਉਹ ਵੀ ਘੱਟ ਦੀਦੀ ਅੱਜ ਕੱਲ
6: ਜੇ ਦੋ ਤਿੰਨ ਵਾਰ ਇਹਨੇ ਰਣਜੋਤ ਨੇ ਹੋਰ ਜਵਾਬ ਦੇਤਾ ਪਤਾ ਦੱਸ ਦੇ ਰੇਡੀਓ ਤੋਂ ਨਾ ਕਢਾ ਦੀ ਸਾਨੂੰ
5: ਹੈ ਫਤਿਹ ਉਹੀ ਆ
7: ਹੈ
5: ਦੱਸ ਦੇ ਯਾਰ ਪਰ ਫਾਈਨ ਨੀ ਪਾਉਣਾ ਫਿਰ
6: ਕੀ ਹੋ
7: ਸਕਦਾ
5: ਉਹ ਹਨੇਰਾ ਓਏ ਹੋਏ ਓਏ ਹੋਏ ਓਏ ਹੋਏ ਤੇ ਜਾਓ ਅੰਕਲ ਉਹ ਤੁਹਾਡਾ ਵੀ ਗਲਤ ਹੋ ਗਿਆ ਅੱਜ ਸਾਨੂੰ ਪਤਾ ਕੀ ਆਂਸਰ ਭੇਜਣ ਡੇ ਸੀ ਮੈਂ ਪੜ੍ਹੇ ਨਹੀਂ ਉਦਾਂ ਮੈਂ ਫਤਿਹ ਨੇ ਫਾਈਨ ਕਰ ਦੇਣਾ ਕਹਿੰਦੇ ਸੀ ਏਜ ਡਿਸਟੈਂਸ
6: ਇਹ ਆਪਣੇ ਆਪ ਨੂੰ ਥੋੜਾ ਸਿਆਣਾ ਟਾਈਪ ਜਿਹਾ ਆਂਸਰ ਦੇਣ ਦੀ ਕੋਸ਼ਿਸ਼ ਕਰ ਰਹੇ ਆ
7: ਤੇ ਇੱਕ ਵੱਡੇ ਹੁੰਦੇ ਉਹਨਾਂ ਉਦੋਂ ਤਾਂ ਉਹਨਾਂ ਚਿੱਟੇ ਵਾਲ ਹੋ ਜਾਂਦੇ
5: ਹਾਂ ਤੇ ਕੈਂਡਲ ਤੇ ਸਾਨੂੰ ਰੋਜ਼ ਆਉਂਦਾ ਹੀ ਆਉਂਦਾ ਵਾ ਨਾ ਨਹੀਂ ਗੁਰਜੀਤ ਆਂਟੀ ਨੇ ਸਹੀ ਆਂਸਰ ਦਿੱਤਾ ਸੀ ਫਿਰ
6: ਚੱਲ ਆਪਣਾ ਬਚਾ ਹੋ
7: ਗਿਆ
6: ਪੰਜ ਸੱਤ ਨਾ ਲੈ ਲਿਆ ਕਰਨਾ ਰੋਜ
5: ਬਚ ਗਏ ਬਚ ਗਏ ਬਚ ਗਏ ਬਚ ਗਏ ਬਚ ਗਏ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਫਤਿਹ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਕੌਣ ਆ ਨੈਕਸਟ ਸਾਡੇ ਨਾਲ ਆ ਜੈਰਿਕਾ ਸਤਿ ਸ਼੍ਰੀ ਅਕਾਲ ਜੈਰਿਕਾ ਕੀ ਹਾਲ ਹੈ
8: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ
5: ਸਤਿ ਸ਼੍ਰੀ ਅਕਾਲ ਜੈਰਿਕਾ ਕੀ ਹਾਲ ਹੈ
8: ਠੀਕ ਆ ਤੁਸੀਂ ਕਿਵੇਂ ਹੋ
5: ਅਸੀਂ ਵੀ ਠੀਕ ਹਾਂ। ਆ ਕੀ ਕਰੀ ਜਾਂਦੇ ਹੋ ਨਾਲ? ਠੰਡਾ ਨਾ ਹੋਜੂਗਾ ਇਹਨੂੰ ਕਿਦਾਂ ਖਾਓਗੇ ਉੱਥੇ? ਅੱਛਾ ਹੋਟਲੇ ਚ ਗਰਮ ਗਰਮ ਰਹੂਗਾ ਫਿਰ। ਤੁਸੀਂ ਲਾਈਕ ਕਰਦੇ ਹੋ ਪੀਜ਼ਾ ਲੰਚ ਵਿੱਚ?
7: ਹਾਂਜੀ।
5: ਪਾਪਾ ਲਾਈਕ ਕਰਦੇ ਨੇ ਬਣਾਉਣਾ ਸਵੇਰੇ ਸਵੇਰੇ?
7: ਨਹੀਂ।
6: ਪਾਪਾ ਦਾ ਮੂੰਹ ਤਾਂ ਦੇਖੋ ਕਿੰਨਾ ਬਣਿਆ ਹੋਇਆ।
5: ਨਹੀਂ,
6: ਪੀਜ਼ੇ ਵਰਗਾ ਮੂੰਹ ਬਣਿਆ ਪਾਪਾ ਦਾ। ਉਹ ਯਾਰ ਕੋਈ ਹੋਰ ਲੈ ਜਾ ਕਰੋ।
5: ਤੇ ਕੀ ਸੁਣਾਓਗੇ ਫਿਰ?
7: ਚੁਟਕਲਾ।
5: ਓਕੇ,
6: ਪਾਪਾ ਤੇ ਵਿਸ਼ੇਸ਼
5: ਸੁਣਾਓ ਫਿਰ।
7: ਪੇਪਰ ਦੇਣ ਗਿਆ ਇੱਕ ਬੱਚੇ ਤੇ ਗੁੰਮਸੁੰਮ ਬੈਠਿਆ ਸੀ। ਮੈਡਮ ਕਹਿੰਦੀ ਕੀ ਗੱਲ ਬੇਟਾ ਪੈਨ ਭੁੱਲੇ ਆ ਘਰ? ਬੱਚਾ ਚੁੱਪ। ਮੈਡਮ ਕਹਿੰਦੀ ਪੇਪਰ ਨਹੀਂ ਯਾਦ? ਬੱਚਾ ਚੁੱਪ। ਮੈਡਮ ਕਹਿੰਦੀ ਅੱਛਾ ਫਿਰ ਬਾਥਰੂਮ ਜਾਣਾ ਵਾ? ਬੱਚਾ ਫਿਰ ਚੁੱਪ। ਮੈਡਮ ਕਹਿੰਦੀ ਅੱਛਾ ਫਿਰ ਕੈਲਕੁਲੇਟਰ ਭੁੱਲੇ ਆ ਘਰ? ਬੱਚਾ ਚੀਕ ਕੇ ਕਹਿੰਦਾ ਚੁੱਪ ਕਰ ਜਾ ਭੈਣੇ, ਇੱਥੇ ਪਰਚੀਆਂ ਗਲਤ ਆ ਗਈਆਂ, ਤੈਨੂੰ ਪੈਨ ਪੈਨਸਲ ਦੀ ਚਾਹੀਦੀ ਆ।
5: ਇਹਦੇ ਪੀਜ਼ੇ ਵਾਲਾ ਡੱਬਾ ਨਹੀਂ ਖੁੱਲਣ ਡਿਆ
6: ਤੈਨੂੰ ਮਾਰਦੀ ਮਗਜਨ ਮੈਡਮ ਹਨਾ।
5: ਹੈ ਜ਼ਰਕਾ
6: ਜ਼ਰਕਾ ਨੇ ਪਰ ਐਂ ਚੁਟਕਲਾ ਸੁਣਾਇਆ ਐਂ ਜਿਵੇਂ ਦ੍ਰਿਸ਼ ਪੇਸ਼ ਕਰਤਾ, ਜਿਵੇਂ ਥੀਏਟਰ ਟੈਲੀਵਿਜ਼ਨ ਵਾਲੇ ਸਕਿੱਟ ਨਹੀਂ ਖੇਡਦੇ ਹੁੰਦੇ।
5: ਹਾਂ, ਇਹ ਤੇ ਬੜੀ ਮੁਹਾਰਤ ਹੈ
6: ਜ਼ਰਕਾ ਦੀ, ਖਾਸੀਅਤ ਹੈ।
5: ਥੈਂਕ ਯੂ ਜ਼ਰਕਾ,
6: ਟੂ ਗੁੱਡ ਐਟ ਇਟ।
5: ਵੱਡੀ ਵੀ ਹੋ ਗਈ ਨਾ ਇਹ, ਪਰ ਮੰਨਦੀ ਨਹੀਂ ਆ।
6: ਅੱਛਾ, ਹਜੇ ਬਚਪਨਾ ਹੈਗਾ?
5: ਨਹੀਂ, ਪਰ ਪਹਿਲਾਂ ਨਾਲੋਂ ਇਹ ਬਹੁਤ ਲੰਮੀ ਹੋ ਗਈ ਆ।
6: ਪੀਜ਼ਾ ਆਪ ਵੀ ਬਣਾ ਲਿਆ ਕਰਨਾ। ਹੋਰ ਆਪਣੇ ਕਹਿਣਾ ਆ ਕੇ ਹੋ ਜੀ ਦੁਬਾਰਾ ਕੀ ਕਹਿੰਦੇ ਸੀ।
5: ਥੈਂਕ ਯੂ ਪੁੱਤਰ, ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਥੈਂਕ ਯੂ, ਹੈਵ ਅ ਨਾਈਸ ਡੇ। ਤੇ ਨੈਕਸਟ ਸਾਡੇ ਨਾਲ ਆ ਅਨਾਹਤ। ਸਤਿ ਸ਼੍ਰੀ ਅਕਾਲ ਅਨਾਹਤ। ਤੇ ਡਡਵਾਲ ਸਾਹਿਬ ਤੁਸੀਂ ਹੁਣ ਕਰ ਲਓ ਥੋੜ੍ਹਾ ਜਿਹਾ ਟਾਈਮ ਨਾਲ ਗੈਪ ਦੇ ਵਿੱਚ ਕਰ ਲਿਆ ਕਰੋ, ਚਲਦੀ ਕਾਲ ਚੁੱਕੀ ਨਹੀਂ ਜਾਂਦੀ ਤੁਹਾਡੀ, ਤੇ ਹੁਣ ਕਰ ਲਿਓ ਤੁਸੀਂ। ਹਾਂਜੀ ਸਤਿ ਸ਼੍ਰੀ ਅਕਾਲ। ਆਵਾਜ਼ ਠੀਕ ਕਰਿਓ ਪੁੱਤ, ਆਵਾਜ਼ ਨਹੀਂ ਠੀਕ ਆ ਰਹੀ ਤੁਹਾਡੀ। ਤੁਹਾਡੀ ਨਾ ਆਵਾਜ਼ ਜਿੱਦਾਂ ਬੜੀ ਦੂਰੋਂ ਜੀ ਆ ਰਹੀ ਆ। ਨਹੀਂ ਪੁੱਤ, ਆਵਾਜ਼ ਖਰਾਬ ਆ ਬੜੀ,
6: ਕੱਟ ਕੇ ਦੁਬਾਰਾ ਲਾਉਣਾ ਪਵੇਗਾ
5: ਤੁਹਾਨੂੰ। ਜੇ ਸਾਡੀ ਆਵਾਜ਼ ਸੁਣ ਰਹੀ ਆ ਨਾ ਤੇ ਤੁਹਾਡੀ ਆਵਾਜ਼ ਬੜੀ ਖਰਾਬ ਆ ਰਹੀ ਆ, ਤੁਸੀਂ ਇੱਦਾਂ ਕਰੋ ਦੁਬਾਰਾ ਕੱਟ ਕੇ ਤੇ ਦੁਬਾਰਾ ਕਰੋ। ਤੁਹਾਡੀ ਨਾ ਬਹੁਤ ਹੋ ਰਹੀ ਆਵਾਜ਼, ਕੀ ਕਹਿੰਦੇ ਅੰਗਰੇਜ਼ੀ ਚ, ਪੜਾਉਣ ਡਈ ਆਵਾਜ਼ ਅੰਗਰੇਜ਼ੀ ਚ,
6: ਡਿਸਟੋਰਟਡ ਕਹਿੰਦੇ।
5: ਹਾਂ, ਡਿਸਟੋਰਟਡ।
6: ਆਪਾਂ ਤਾਂ ਵੈਸੇ ਪਿੰਡਾਂ ਵਾਲਿਆਂ ਨੂੰ ਇੱਕੋ ਹੀ ਗੱਲ ਆਉਂਦੀ, ਜਿਵੇਂ ਅੱਡੇ ਤੇ ਰੀਲਾਂ ਭਰਦੇ ਹੁੰਦੇ ਉਦਾਂ ਦੀ ਆਉਂਦੀ,
5: ਜਿੱਦਾਂ ਰੀਲ ਵਲੀ ਗਈ ਹੁੰਦੀ ਹੈ ਨਾ, ਉਦਾਂ ਦੀ ਆਵਾਜ਼ ਆ। ਤੇ ਚਲੋ ਇੱਕ ਵਾਰੀ ਆਪਾਂ ਦੁਬਾਰਾ ਚੈੱਕ ਕਰਦੇ ਹਾਂ ਹੁਣ ਭਲਾ ਕਿੱਦਾਂ ਦੀ ਆ। ਹੈਲੋ
6: ਅਨਾਹਤ ਹੈਗੀ ਜੀ?
5: ਹਾਂਜੀ ਅਨਾਹਤ, ਹਾਂਜੀ ਸਤਿ ਸ਼੍ਰੀ ਅਕਾਲ ਪੁੱਤ, ਕੀ ਹਾਲ ਹੈ? ਠੀਕ ਆ। ਹਾਂਜੀ ਬਹੁਤ ਵਧੀਆ। ਤੁਸੀਂ ਅੱਜ ਫੋਨ ਨੂੰ ਕੀ ਕੀਤਾ ਵਾ? ਤੁਹਾਡੀ ਆਵਾਜ਼ ਨਾ ਕਰੈਕਿੰਗ ਜੀ ਆਉਂਦੀ ਅੱਜ। ਨੈੱਟ ਤੇ ਖਰਾਬ ਹੋ ਗਿਆ ਤੇ, ਪਰ ਫੋਨ ਤੇ ਤੁਸੀਂ ਦੂਜਾ ਹੀ ਕਰ ਰਹੇ ਹੋ ਨਾ, ਉਹ ਨੈੱਟ ਵਾਲਾ ਫੋਨ ਤੇ ਨਹੀਂ ਆਏ, ਨੈੱਟਵਰਕ ਖਰਾਬ ਹੋ ਗਿਆ। ਓਕੇ ਓਕੇ ਓਕੇ, ਹੈ
6: ਮੇਰਾ ਤਾਂ ਟੈਸਟ ਵਾਲੇ ਜਿੱਦਣ ਰੌਲਾ ਪਿਆ ਸੀ ਉਦਣ ਫੋਨ ਤਾਂ ਨਹੀਂ ਕੀਤਾ ਇਹਨੇ, ਮੁੜ ਕੇ ਠੀਕ ਨਾ ਹੋਵੇ ਬੰਦ ਕਰਕੇ ਦੁਬਾਰਾ ਚਲਾਉਣਾ ਸੀ ਉਦਣ।
5: ਓਹੋ, ਇਹ ਕੀ ਚੱਕਰ ਹੋ ਗਿਆ ਪੁੱਤ? ਤੁਸੀਂ ਹੋਰ ਕਿਸੇ ਘਰ 'ਚ ਤੁਸੀਂ ਨਾ ਇੱਧਰ ਉੱਧਰ ਕਿਤੇ ਜਾ ਕੇ ਕਰ ਲਓ, ਅਤੇ ਮੈਂ ਤੁਹਾਨੂੰ ਹੋਲਡ 'ਤੇ ਰੱਖਦਾ, ਅਤੇ ਤੁਸੀਂ ਬਾਅਦ 'ਚ ਕਰੋ। ਤੁਹਾਡੀ ਨਾ ਆਵਾਜ਼ ਬੜੀ ਡਿਸਓਰਟਿਡ ਜੀ ਆ, ਨਹੀਂ ਪਤਾ ਨਹੀਂ ਲੱਗ ਰਿਹਾ ਤੁਹਾਡਾ, ਇੱਕ ਵਾਰੀ ਲਾਸਟ ਟਰਾਈ ਕਰ ਲਓ ਅਤੇ ਫਿਰ ਬਾਅਦ 'ਚ ਨਹੀਂ ਤਾਂ ਰੇਂਜ ਵਿੱਚ ਆ ਕੇ ਕਰਿਓ। ਓਕੇ ਪੁੱਤ, ਥੈਂਕ ਯੂ ਥੈਂਕ ਯੂ। ਤੇ ਹਾਂਜੀ ਤਵਨੀਤ, ਤੁਸੀਂ ਆਉਂਦੇ ਰਹੋ।
8: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਤਾਇਆ ਜੀ।
5: ਸਤਿ ਸ਼੍ਰੀ ਅਕਾਲ,
6: ਕੀ ਹਾਲ ਚਾਲ ਆ?
8: ਮੇਰਾ ਠੀਕ ਆ, ਤੁਹਾਡਾ ਕੀ ਹਾਲ ਆ?
5: ਸਾਡਾ ਵੀ ਠੀਕ ਆ। ਕੀ ਕਰਦੇ ਹੋ?
8: ਮੈਂ ਤੁਹਾਡੀ ਨਾਲ ਗੱਲ ਕਰਦੇ।
5: ਓਹੋ, ਸਾਨੂੰ ਪਤਾ ਹੀ ਨਹੀਂ ਲੱਗਾ। ਇਹ ਕਿੱਦਾਂ ਕਰ ਲਈ ਤੁਸੀਂ ਚੋਰੀ ਚੋਰੀ?
8: ਮੈਂ ਚੋਰੀ ਚੋਰੀ ਨੀ ਕੀਤੀ,
5: ਹਾਂ ਸ਼ਰਿਆਮ ਹੀ
8: ਤੁਸੀਂ ਮੇਰੀ ਨਹੀਂ, ਤੁਸੀਂ ਮੇਰੀ ਆਵਾਜ਼ ਦਿੱਤੀ, ਫਿਰ ਮੈਂ ਗੱਲ ਕਰਨ ਲੱਗ ਗਏ।
5: ਅੱਛਾ ਅੱਛਾ ਅੱਛਾ, ਪਰ ਮੈਨੂੰ ਲੱਗਦਾ ਸੀ ਵੀ ਅੱਜ ਸਰਦਾਰ ਜੀ ਦੀ ਵਾਰੀ ਆ ਤੇ ਅੱਜ ਫੇਰ ਤੁਸੀਂ ਵਾਰੀ ਲੈ ਲਈ ਆ।
8: ਨਹੀਂ ਅੱਜ ਸਰਦਾਰ ਜੀ ਅਮ ਲੰਚ ਬਾਕਸ ਪੈਕ ਕਰਦਿਆ।
5: ਓਹੋ ਹੋ ਹੋ ਹੋ ਹੋ, ਬੱਲੇ ਬੱਲੇ ਬੱਲੇ, ਐਡੇ ਜ਼ਿੰਮੇਵਾਰ ਲੱਗਦੇ ਤੇ ਨਹੀਂ ਆ ਮੈਨੂੰ।
8: ਨਹੀਂ ਬਿਕੋਜ਼ ਮੰਮਾ ਨੇ ਫਰੂਟ ਹੀ ਪਾਇਆ ਤੇ ਰੋਟੀ ਤੇ ਵੀਜੀ ਕਹਿੰਦਾ ਮੇਰਾ ਸਨੈਕ ਕਿੱਥੇ ਹੈ,
6: ਬਿਆਉਣ ਚੱਲਿਆ ਲਾ ਦਿਆ
5: ਵੀਰ ਜੀ, ਪੜਾਉਣ ਚੱਲਿਆ। ਅੱਛਾ ਵੀਰ ਜੀ, ਫਿਰ ਆਪਣੀ ਮਰਜ਼ੀ ਦਾ
8: ਨੱਚਣ ਚੱਲਿਆ?
5: ਹਾਂ ਨੱਚਣ।
8: ਆਂਡਾ ਤੇ ਆਲੂ ਵਾਲੇ ਪਰੌਂਠੇ।
5: ਇੰਨਾ ਕੁਛ ਯਾਰ, ਇੰਨਾ
6: ਵੀਰ ਜੀ ਨੇ ਕਹਿਣਾ ਸੀ ਨਨ ਆਫ ਦੀ ਵਾਵ ਮੰਮਾ ਦਾ ਸਿਰ।
5: ਸਾਨੂੰ ਏਦਾਂ ਕਰੋ, ਟੂ ਆਪਸ਼ਨ ਦੋ,
6: ਨੈਰੋ ਡਾਊਨ ਕਰੀਏ।
5: ਇੱਕ ਮਿੰਟ ਹੋਲਡ ਰੱਖਿਓ, ਮੈਂ ਨਾ ਇੱਕ ਸਵਾਰੀ ਮੈਂ ਚੜਾ ਲਾਂ, ਰਾਹ ਦੀ ਸਵਾਰੀ, ਤੇ ਫਿਰ ਦੱਸਿਓ ਤੁਸੀਂ। ਹਾਂਜੀ
8: ਓਕੇ ਸਰ, ਦੋ ਆਪਸ਼ਨ ਨੇ ਡੇਲੀਆ ਤੇ ਆਲੂ ਵਾਲੇ ਪਰੌਂਠੇ।
5: ਮੈਨੂੰ ਤੇ ਲੱਗਦਾ ਆਲੂ ਵਾਲਾ ਪਰੌਂਠਾ ਹੋਣਾ ਫਿਰ।
6: ਮੈਂ ਡੇਲੀਆ ਕਹਿ ਰਿਹਾ, ਨਹੀਂ ਮੈਂ ਕਿਸੇ ਦਾ ਸਹੀ ਹੋ।
5: ਨਿਆਣੇ ਸਾਰੇ ਨਾ ਆਲੂ ਪੱਥੇ ਆ,
6: ਚਿਪਸ ਹੋਣ, ਫਰਾਈਆਂ ਹੋਣ,
5: ਆਲੂ ਦੇਈ ਜਾਓ ਇਹਨਾਂ ਨੂੰ, ਆਲੂ ਜੇ ਬਣਦੇ ਜਾਂਦੇ ਆ
6: ਗੋਲ ਮੋਲ ਜੇ।
8: ਡੈਡਾ ਵੀ ਆਲੂ ਬਣੇ,
5: ਡੈਡਾ ਵੀ ਆਲੂ ਬਣਿਆ। ਓਕੇ ਓਕੇ ਓਕੇ,
6: ਵੈਸੇ ਗੱਲ ਡੈਡਾ ਦੀ ਹੋਈ ਸੀ, ਅਸੀਂ ਤੁਹਾਡਾ ਤਾਂ ਐਵੇਂ ਕਹਿਤਾ।
5: ਹਾਂਜੀ ਕੀ ਸੁਣਾਓਗੇ ਫਿਰ ਅੱਜ?
8: ਮੈਂ ਇੱਕ ਰਾਈਮ,
5: ਰਾਈਮ ਓਕੇ।
8: ਪੋਸ਼ਨ ਪਾ ਵੀ ਪੋਸ਼ਨ ਪਾ, ਡਾਕੀਆ ਨੇ ਆ ਕੀ ਕਿਆ ਕੀਆ, ਡਾਕੀਆ ਨੇ ਆ ਕੜੀ ਚੁਰਾਏ,
5: ਭੰਗੜੇ
6: ਪਾਉਂਦੇ
8: ਤੇ ਤੁਸੀਂ ਆਲੂ ਵਾਲੇ ਪਰੌਂਠੇ ਕਹੇ ਸੀ ਜਦੋਂ ਮੈਂ
6: ਜੇਲ ਕੀ ਰੋਟੀ ਕਹੀ ਸੀ।
5: ਗੱਲ ਕਰ ਲਈ ਫੇਰ ਹਟਣੀ ਆ ਉਹ ਨਾ, ਤੇ ਮੈਂ ਨੈਕਸਟ ਪਹਿਲਾਂ ਉਹਨਾਂ ਨਾਲ ਗੱਲ ਕਰ ਲਾਂ ਤੇ ਫੇਰ ਮੈਂ ਆਉਣਾ ਵਾ ਤੁਹਾਡੇ ਵੱਲ ਦੁਬਾਰਾ। ਹਾਂਜੀ ਨਾਹਤ, ਤੁਸੀਂ ਆਉਂਦੇ ਹੋ।
8: ਨੈਟਵਰਕ
5: ਬੜੇ ਖਰਾਬ ਕਰਦਾ। ਕਿੱਥੇ ਤੁਸੀਂ, ਕਰੈਨ ਬਨ ਰਹਿੰਦੇ ਹੋ?
6: ਤੁਸੀਂ ਕਲਾਈਡ ਕਹਾਉਣਾ, ਮੈਨੂੰ ਪਤਾ ਹੀ ਨਹੀਂ,
5: ਪੋਕਟਾਂ ਦੇ ਵਿੱਚ ਕੀ ਲਿਆਇਓ ਫਿਰ ਅੱਜ?
6: ਨੈਟਵਰਕ
5: ਪੁੱਤ, ਜਿੱਥੇ ਪਹਿਲਾਂ ਖੜੇ ਸੀ ਨਾ ਉੱਥੇ ਬਸ ਖੜ ਜਾਓ
6: ਉੱਧਰ ਨੂੰ ਮੂੰਹ ਕਰਕੇ,
5: ਕਿਉਂਕਿ ਸਾਨੂੰ ਤਾਂ ਇਹ ਵੀ ਪਤਾ ਲੱਗਾ ਵੀ ਮਾੜਾ ਜਿਹਾ ਵੀ ਕਿਤੇ ਇੱਧਰ ਨੂੰ ਘੁੰਮ ਜਾਓ ਤੇ ਤਾਂ ਵੀ ਆਵਾਜ਼ ਖਰਾਬ ਹੋ ਜਾਂਦੀ ਆ ਤੇ ਉਦਾਂ ਦਾ ਕੁਛ ਹੋ ਰਿਹਾ ਤੁਹਾਡੇ ਨਾਲ,
6: ਕਲਾਈਡ ਬਣ ਜਾਂਦਾ।
5: ਹਾਂ, ਜਦੋਂ ਤੁਸੀਂ ਕਾਲ ਕੀਤੀ ਸੀ ਨਾ, ਜਦੋਂ ਤੁਸੀਂ ਸਤਿ ਸ਼੍ਰੀ ਅਕਾਲ ਕੀਤੀ ਸੀ, ਉਸੇ ਪੋਜੀਸ਼ਨ 'ਚ ਖੜ ਜਾਓ ਜਾ ਕੇ
8: ਫਲਮਿੰਗੋ।
5: ਹਾਂ ਬਸ ਹੁਣ ਠੀਕ ਆ, ਸੁਣਾਓ ਫਿਰ। ਹੁਣ
8: ਦੁਨੀਆਂ ਵਿੱਚ ਸਭ ਤੋਂ ਵੱਡਾ ਆਦਮੀ ਉਹੀ ਹੈ ਜੋ ਆਪਣੇ ਕੋਲੇ ਬੈਠੇ ਕਿਸੇ ਵੀ ਵਿਅਕਤੀ ਨੂੰ ਛੋਟਾ ਮਹਿਸੂਸ ਨਾ ਹੋਣ ਦੇਵੇ।
5: ਵੈਰੀ ਨਾਈਸ, ਆ ਤੁਸੀਂ ਵੱਡੀ ਭੈਣ ਲੱਗ ਗਏ ਬਹਿ ਕੇ, ਬੜੀ ਸੋਹਣੀ ਗੱਲ ਕੀਤੀ ਆ
6: ਤੇ ਰਣਜੋਤ ਨੇ ਮੇਰੇ ਮੂਹਰੇ,
5: ਹੈ ਨਾ ਇਹ। ਹਾਂਜੀ,
8: ਇਨਸਾਨ ਨੂੰ ਆਪਣੇ ਰੁਤਬੇ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਪਰਮਾਤਮਾ ਨੇ ਜੇ ਗੁੱਡੀ ਚੜਾਈ ਹੈ ਤਾਂ ਉਹਨੂੰ ਬੋ ਕਰਨ ਚ ਵੀ ਟਾਈਮ ਨਹੀਂ ਲਾਉਂਦਾ।
5: ਵਾਹ, ਆਹ ਤੇ ਬੜਾ ਸੋਹਣਾ ਵਿਚਾਰ ਤੁਸੀਂ ਦੱਸਿਆ ਬਈ।
6: ਜਦ ਗੁੱਡੀ ਬਾਲੀ ਉੱਚੀ ਉੱਡਦੀ ਆ, ਲੋਕ ਢਾਂਗੇ ਮਾਰ ਮਾਰ ਛੱਡਦੇ ਨੀ ਮੁਰਿਓ, ਗਾਟੀਆਂ ਪਾ ਪਾ ਕੇ।
5: ਥੈਂਕ ਯੂ। ਤੇ ਭੈਣ ਵੀ ਸੁਣਾਉਂਗੀ,
8: ਇੱਕ ਚੁਟਕਲਾ ਵੀ ਸੁਣਾਵਾਂਗੀ।
5: ਅੱਛਾ, ਤੁਸੀਂ ਸੁਣਾਓਗੇ ਕਿ ਭੈਣ ਸੁਣਾਉਂਗੀ?
8: ਮੈਂ।
5: ਓਕੇ, ਹਾਂਜੀ।
8: ਰੀਤ ਮਿਸਤਰੀ ਦੇ ਨਾਲ ਬਹਿਸ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਕਰਦਾ ਨਕਸ਼ਾ ਵਿਗਾੜਨ ਦੇ ਵਿੱਚ ਮਾਹਿਰ ਹੁੰਦੇ ਨੇ।
5: ਅੱਛਾ, ਖਤਮ ਹੋ ਗਿਆ
6: ਅੱਜ ਦਾ ਵਿਚਾਰ? ਚੱਜ ਦਾ ਵਿਚਾਰ, ਮਿਸਤਰੀਆਂ ਨੂੰ ਵਧੀਆ ਰੋਟੀ ਖਵਾਉਣੀ ਚਾਹੀਦੀ।
5: ਹਾਂ, ਸੌਰੀ
6: ਕਰਕੇ ਉਹ ਨਾਲ ਨਹੀਂ ਘਰ ਦਾ ਨਕਸ਼ਾ।
5: ਜੇ ਤੁਸੀਂ ਮਿਸਤਰੀ ਕੱਢ ਕੇ ਬਿਊਟੀ ਪਾਰਲਰ ਪਾ ਦੋ ਨਾ ਤੇ ਫਿਰ ਇਹ ਹੋਰ ਹਾਸੇ ਵਾਲਾ ਹੋ ਜਾਣਾ। ਹੈ,
6: ਅੱਜ ਰਣਜੋਤ ਦੀਆਂ ਐਗਜ਼ਾਮਪਲਾਂ ਵੀ ਤਾਂ ਐਕਟਰਨੀਆਂ ਵਾਲੀਆਂ ਹੀ ਆ ਸਰ।
5: ਓ ਯੇ,
6: ਥੈਂਕ
5: ਯੂ ਬੁੱਤੋ, ਥੈਂਕ ਯੂ। ਤੁਹਾਡਾ ਦਿਨ ਵਧੀਆ ਵਧੀਆ ਰਹੇ।
6: ਆ ਪ੍ਰੋਬਲਮ ਆ ਨੈਟਵਰਕ ਦੀ, ਹੈ ਨਾ, ਕਈ ਵਾਰ ਜਿਹੜੀ ਮੇਨ ਗੱਲ ਆ ਉਹ ਰਹੀ ਜਾਂਦੀ।
5: ਹਾਂ, ਇਹ ਪ੍ਰੋਬਲਮ, ਪਰ ਆਪਾਂ ਦੱਸਣਾ ਹੀ ਹੁੰਦਾ, ਚਲੋ ਉਹ ਵੱਖਰੀ ਗੱਲ ਆ।
6: ਨਾ ਮਿਸਤਰੀ ਤੇ ਨਹੀਂ ਸੀ ਵੀਰੇ, ਇੰਨਾ ਹੱਸਿਆ ਤੂੰ, ਆਹ ਗੱਲ ਝੂਠੀ ਆ।
5: ਹੁਣ ਵੇਨੇ ਆਪਾਂ ਵਾਪਸ ਵੀਰ ਜੀ ਕੇ ਐਸ਼ਲੀਨ। ਹੈਲੋ,
8: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ।
5: ਸਤਿ ਸ਼੍ਰੀ ਅਕਾਲ, ਕੌਣ ਬੋਲਦਾ?
6: ਮੈਂ ਬੋਲ
8: ਐਸ਼ਲੀਨ।
5: ਐਸ਼ਲੀਨ, ਉਹ ਤੇ ਵੀਰ ਜੀ ਨੂੰ ਨਹੀਂ ਦਿੱਤੀ ਵਾਰੀ।
8: ਵੀਰ ਜੀ ਸੋਫੇ ਤੇ ਲੰਬੇ ਪਿਆ।
5: ਓਹੋ, ਇਹਨੂੰ ਖਿੱਚ ਕੇ ਲੰਮਾ ਕਰ ਦੋ।
6: ਸਵੇਰੇ ਸਵੇਰੇ ਕਿਤੇ ਟੈਲੀਵਿਜ਼ਨ ਤਾਂ ਨਹੀਂ ਲਾ ਲਿਆ?
8: ਵੀਰ ਜੀ ਆਲਰੇਡੀ ਬਹੁਤ ਲੰਬਾ ਹੋਇਆ।
5: ਆਲਰੇਡੀ ਬੜਾ ਲੰਮਾ ਹੋਇਆ। ਓਹੋ,
8: ਤੇ ਜਦੋਂ ਦਾਦਾ ਜਦੋਂ ਅਸੀਂ ਬ੍ਰੇਕਫਾਸਟ ਖਾਧਾ, ਅਸੀਂ ਪਲੌਂਟੇ ਖਾਧੇ ਤੇ ਅਸੀਂ ਦਾਦਾ ਤੋਂ ਉੱਠਣ ਤੋਂ ਪਹਿਲਾਂ ਸਾਲੇ ਸਾਲੇ ਤੇ ਫਿਰ ਦਾਦਾ ਹੁਣ ਲੱਭ ਰਹੇ, ਪਰ ਲੱਭੇ ਵੀ ਨਹੀਂ, ਡੱਬਾ ਲੱਭ ਰਹੇ ਤੇ ਖੋਲੇ।
6: ਡੈਡਾ ਸਾਰੀ ਸਾਰੀ ਰਾਤ ਫਿਰ ਸੀਰੀਜ਼ ਦੇਖਦੇ ਆ ਨਾ, ਸਵੇਰੇ ਲੇਟ ਉੱਠਦੇ।
5: ਡੈਡਾ ਨੇ ਮੈਚ ਵੇਖਿਆ ਹੋਣਾ ਸਵੇਰੇ?
8: ਨਹੀਂ
5: ਨਹੀਂ ਵੇਖਿਆ। ਓਕੇ, ਤੇ ਫਿਰ ਮੈਨੂੰ ਲੱਗਦਾ ਤੁਹਾਨੂੰ ਭੁੱਖ ਜ਼ਿਆਦਾ ਲੱਗੀ ਹੋਣੀ ਆ।
8: ਹਾਂਜੀ,
5: ਤੇ ਤੁਸੀਂ ਸਾਰੇ ਹੀ ਖਾ ਲਏ ਤੇ ਵੀਰ ਜੀ ਖਾ ਕੇ ਤੇ ਲੰਮਾ ਹੋ ਗਿਆ ਤੇ ਪਾਪਾ ਨੇ ਹੋਰ ਲੰਮੇ ਹੋ ਕੇ ਕੀ ਕਰਨਾ, ਇਸ ਕਰਕੇ ਪਾਪਾ ਨੂੰ ਦਿੱਤੇ ਨੀ ਤੁਸੀਂ।
6: ਸ਼ਾਮ ਦੇ 7 ਵਜੇ ਤੋਂ ਲੈ ਕੇ ਸਵੇਰ ਦੇ 11 ਵਜੇ ਤੱਕ ਵੈਸੇ ਹੀ ਨਹੀਂ ਖਾਂਦੇ।
5: ਹਾਂ, ਪਾਪਾ ਨੂੰ ਤੇ ਹੁਣ ਤੁਸੀਂ ਬ੍ਰੈਡ ਬਰੂਡ ਜਾ ਦਿਓ ਤਲ ਕੇ ਕੋਈ। ਚੁਟਕਲੇ ਸੁਣਾਉਣ ਦੇ ਵਿੱਚ, ਹਨਾ। ਚਲੋ ਕੀ ਸੁਣਾਓਗੇ ਫਿਰ ਅੱਜ?
8: ਇੱਕ ਬੁੱਝਾ ਲੱਤ।
5: ਹਾਂਜੀ,
8: ਉਹਦੇ ਕਿਹੜੀ ਚੀਜ਼ ਆ ਜਿਹਦੇ ਕੋਲ ਵਰਡਸ ਹੈਗੇ ਬਸ ਬੋਲ ਨੀ ਸਕਦੀ ਤੇ ਨੌਲੇਜ ਹੈਗੀ ਬਸ ਸੋਚ ਨੀ ਸਕਦੀ
6: ਬੋਤਲ ਵੀ ਹੈ ਨੀ ਤੇ ਕੈਂਡਲ ਵੀ ਹੈ ਨੀ ਕੁਝ ਹੋਰ ਆ
8: ਸਾਡੇ ਟੇਬਲ ਛੋ ਨੀ ਜੇ ਉਹ ਤੁਹਾਡੇ ਕੋਲ ਜਿਹੜਾ ਲੈਕ ਹੈਗਾ ਜਿਹੜਾ ਤੁਸੀਂ ਇੰਟਰਵਿਊ ਕੋਲੇ ਕਰਦੇ ਉੱਥੇ ਇੱਕ ਲੈਕ ਹੈਗਾ ਤੇ ਉਹਦੇ
5: ਚਲੋ ਅੱਜ ਦਿਹਾੜੀ ਪੈ ਗਈ ਇੱਕ ਤੇ ਬੁੱਝੀ ਥੈਂਕ ਯੂ ਥੈਂਕ ਯੂ ਥੈਂਕ ਯੂ ਵੀਰ ਜੀ ਨੂੰ ਉਠਾਓ ਫਿਰ
8: ਵੀਰ ਜੀ ਨਾਲ ਗੱਲ ਕਰ ਲੋ
5: ਹਾਂਜੀ ਲਿਆਓ ਲੰਮੇ ਵੀਰ ਜੀ ਕੀ ਹਾਲ ਨੇ
6: ਲੰਮੇ ਪਏ
5: ਖਾਦੇ ਆਲੂ ਵਾਲੇ ਪਰੌਂਠੇ ਤੇ ਹੁਣ ਹੋਰ ਕੀ ਹੋਣਾ ਦੱਸ ਹੈ
8: ਹਾਂਜੀ
5: ਅੱਜ ਤੇ ਯਾਰ ਰਜਾਈ ਨਾਲੇ ਲੈ ਜਾਓ ਤੁਸੀਂ
8: ਡੈਡਾ
5: ਫਿਰ ਡਿਸਟਰਬ ਕਰਦੇ ਆ ਵਿੱਚ ਹਾਂ
8: ਹਾਂਜੀ
5: ਹੋਏ ਹੋਏ ਡੈਡਾ ਸ਼ਵਾ ਸ਼ਵਾ
8: ਤੇ ਛੋਟੀ ਦੀ ਦਾਦਾ ਨੂੰ ਕਿਸੇ ਲੈ ਕੇ ਚੱਲੇ
5: ਚੁਟਕਲੇ ਸੁਣਾਈ
8: ਬਾਲੀ ਬੱਸੀ ਖੱਟਣ ਗਿਆ ਸੀ ਬਾਲੀ ਬੱਸੀ ਖੱਟਣ ਗਿਆ ਸੀ ਖੱਟਣ ਲਿਆਂਦਾ ਲੱਡੂ ਕਪਲੇਟਣ ਦੀ ਨੂੰ
5: ਅੱਖ ਮਾਰ
8: ਗਿਆ ਡੱਡੂ ਕਪੜੇ ਡੱਡੂ ਕਪੜੇ ਧੋਂਦੀ ਨੂੰ ਅੱਖ ਮਾਰਿਆ ਡੱਡੂ ਬਲੇ ਬਲੇ ਬਲੇ
5: ਬਲ ਬਲ ਬਲ ਬਲ ਬਲੇ ਸ਼ਵਾ ਸ਼ਵਾ ਸ਼ਵਾ ਸ਼ਵਾ ਸ਼ਵਾ ਸ਼ਵਾ
8: ਬੱਲੇ ਬੱਲੇ
5: ਡੱਡੂ ਬੱਲੇ ਬੱਲੇ
8: ਹਾਂਜੀ
5: ਡੱਡੂ ਡੱਡੂ ਡੱਡੂ ਵੀਰ ਜੀ ਸ਼ਵਾ ਸ਼ਵਾ
8: ਸਰਦਾਰ ਜੀ
5: ਜਿੰਦਾਬਾਦ
8: ਟੀਚਰ
5: ਜਿੰਦਾਬਾਦ
6: ਭਜੇ ਜਾਂਦੇ
5: ਥੈਂਕ ਯੂ ਵੀਰ ਜੀ
8: ਸਤਿ ਸ਼੍ਰੀ ਅਕਾਲ
5: ਸਤਿ ਸ਼੍ਰੀ ਅਕਾਲ ਜੀ
6: ਆਪਣੇ ਵੇਲੇ ਸੀ ਜਦੋਂ ਸਕੂਲ ਮੁਰਦਾਬਾਦ ਹੁੰਦਾ ਸੀ ਤਾਂ ਜਾਂਦੇ ਛਾਲਾਂ ਮਾਰਦੇ
5: ਨਹੀਂ ਹੁਣ ਤੇ ਫਿਰ ਸਕੂਲ ਸਕੂਲ ਹੁੰਦੀ ਆ ਤੇ ਨਾ
6: ਐਂ ਹੁੰਦਾ ਸੀ ਵੀ ਕੰਨ ਲਹਾ ਕੇ ਘਰੀ ਰੱਖ ਜਾਈਏ
5: ਡਡਵਾਲ ਸਾਹਿਬ ਹੁਣ ਕਰ ਲਿਓ ਤੁਸੀਂ ਤੇ ਜੇ ਕਿਸੇ ਨੇ ਕਰਨੀ ਆ ਕਾਲ ਤਾਂ ਭਾਈ ਹੁਣ ਕਰ ਲਿਓ ਤੇ ਫਿਰ ਆਪਾਂ ਲਵਾਂਗੇ ਤੁਹਾਡੇ ਕੋਲੋਂ ਇਜਾਜ਼ਤ ਤੇ ਉਸ ਤੋਂ ਪਹਿਲਾਂ ਉਹਦੇ ਦਰਮਿਆਨ ਮੈਂ ਕੁਛ ਮੈਸੇਜ ਪੜ੍ਹ ਲਾਂ ਤੇ ਅੱਜ ਕਹਿੰਦੇ ਰੇਟ ਹੋ ਗਿਆ $189 ਦਿੱਲੀ ਜੂਲਰ ਵਾਲੇ ਕਹਿੰਦੇ ਆ 22 ਕੈਰਟ ਦਾ
6: ਚਲੋ ਤਾਂ ਵੀ ਠੀਕ ਹੈ
5: ਚਲੋ ਜਿੱਦਾਂ ਫਿਰ ਵੀ ਠੀਕ ਆ ਧੰਨਵਾਦ ਜੀ ਅਮਰਿਤ ਜੀ ਧੰਨਵਾਦ ਤੁਹਾਡਾ ਗੁਰਵੀਨ ਜੀ ਸਤਿ ਸ਼੍ਰੀ ਅਕਾਲ ਅਤੇ ਜਸਵਾਲ ਸਾਹਿਬ ਧੰਨਵਾਦ ਹਰਚੰਦ ਢਿੱਲੋਂ ਜੀ ਧੰਨਵਾਦ ਪ੍ਰਕਰਮ ਜੀਤ ਕੌਰ ਭੁੱਲਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ ਸਤਿ ਸ਼੍ਰੀ ਅਕਾਲ ਕਹਿੰਦੇ ਕਹਾਣੀ ਬੜੀ ਦਿਲਚਸਪ ਸੀ ਮੈਸੇਜ ਕਰਦੇ ਨੇ ਬਲਬੀਰ ਕੌਰ ਮਾਂਗੜ ਜੀ ਰੁਪਿੰਦਰ ਸਿੰਘ ਜੀ ਕਹਿੰਦੇ ਕਿਰਗਿਬਨ ਤੋਂ ਜਾਣਕਾਰੀ ਭਰਪੂਰ ਲੱਗੀ ਇਹਨਾਂ ਨੂੰ ਕਹਾਣੀ ਬਹੁਤ ਮਿਹਰਬਾਨੀ ਜੀ ਤੁਹਾਡੀ ਅਤੇ ਦੇਸੀ ਮਹੀਨਿਆਂ ਦੀ ਸਾਂਝ ਪਾਉਂਦੇ ਨੇ ਗੁਰਵਿੰਦਰ ਸੰਧੂ ਜੀ ਕਹਿੰਦੇ ਕਿ ਅੱਜ 31 ਤਰੀਕ ਹੋ ਗਈ ਆ ਹਾੜ ਦੇ ਮਹੀਨੇ ਦੀ ਸੋ ਇਹਦਾ ਮਤਲਬ ਵੀ ਸੰਗਰਾਂਦ ਆ ਗਈ ਅਤੇ ਧੰਨਵਾਦ ਤੁਹਾਡਾ ਸੰਦੀਪ ਰੱਖੜਾ ਜੀ ਕਹਿੰਦੇ ਨੇ ਕਿ ਮਾਮਾ ਜੀ ਸਤਿ ਸ਼੍ਰੀ ਅਕਾਲ ਭਾਅ ਜੀ ਸਤਿ ਸ਼੍ਰੀ ਅਕਾਲ ਤੇਗ ਅਤੇ ਐਂਬਰ ਆਰ ਸੋ ਕਿਊਟ ਬਹੁਤ ਸੋਹਣੀਆਂ ਗੱਲਾਂ ਕਰਦੀਆਂ ਨੇ ਧੀਆਂ ਗੋਡ ਬਲੈਸ ਦੈਮ ਥੈਂਕ ਯੂ ਰੱਖੜਾ ਸਾਹਿਬ ਦਿਲਬਾਗ ਸਿੰਘ ਗਿੱਲ ਜੀ ਕਹਿੰਦੇ ਕਿ ਨਾਈਸ ਕਹਾਣੀ ਅਤੇ ਰੇਡੀਓ ਹਾਂਜੀ ਦੇ ਸਾਰੇ ਪਰਿਵਾਰ ਦੇ ਲਈ ਸਤਿ ਸ਼੍ਰੀ ਅਕਾਲ ਸੁਖਦੀਪ ਸਿੰਘ ਘੁੰਮਣ ਜੀ ਬਹੁਤ ਹੀ ਕਹਿੰਦੇ ਖੂਬਸੂਰਤ ਕਹਾਣੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਅਤੇ ਅੱਜ ਕਥਾ ਦੀ ਕਹਿੰਦੇ ਨਿਗਾਈ ਪ੍ਰੋਬਲਮ ਹਾਂਜੀ ਕੋਈ ਨਹੀਂ ਮੈਂ ਕਰਦਾ ਹਾਂ ਜੀ ਚੈੱਕ ਲੇਟਰ ਔਨ ਪਰਮ ਜੋਸ਼ਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਜਤਿੰਦਰ ਸਿੰਘ ਜੀ ਕਹਿੰਦੇ ਨੇ ਕਿ ਭਾਅ ਜੀ ਸਤਿ ਸ਼੍ਰੀ ਅਕਾਲ ਹੈਵ ਅ ਨਾਈਸ ਡੇ ਅਸ਼ਵਿੰਦਰ ਜੀ ਕਹਿੰਦੇ ਨੇ ਕਿ ਅਨਾਹਤ ਅਤੇ ਹਰਕੁਨ ਸਤਿ ਸ਼੍ਰੀ ਅਕਾਲ ਭੇਜਦੀਆਂ ਨੇ ਅਤੇ ਤੁਹਾਡਾ ਦਿਨ ਕਹਿੰਦੀਆਂ ਨੇ ਕਿ ਵਧੀਆ ਵਧੀਆ ਰਹੇ ਬਹੁਤ ਮਿਹਰਬਾਨੀ ਇੱਕ ਜਨਮ ਦਿਨ ਆਇਆ ਸੀ ਜੀ ਮੈਂ ਨਾ ਉਹ ਮਿਸ ਕਰ ਗਿਆ ਜੇ ਤੁਸੀਂ ਸਟਿਲ ਸੁਣ ਰਹੇ ਹੋ ਲਵ ਜੋ ਧੁਨਾ ਜੀ ਧੁਨਾ ਜੀ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਅਤੇ ਇੱਕ ਜਨਮ ਦਿਨ ਆਇਆ ਸੀ ਮੈਂ ਮੋਟਾ ਮੋਟਾ ਜਿਹਾ ਸਵੇਰੇ ਧਿਆਨ ਮਾਰਿਆ ਸੀ ਮੈਸੇਜਾਂ ਵੱਲ ਪਰ ਹੁਣ ਮੈਨੂੰ ਲੱਭ ਨਹੀਂ ਰਿਹਾ ਅਤੇ ਜੇ ਤੁਸੀਂ ਸੁਣ ਰਹੇ ਹੋ ਤਾਂ ਪਲੀਜ਼ ਦੁਬਾਰਾ ਤੁਸੀਂ ਭੇਜ ਦਿਉ ਤਾਂ ਕਿ ਆਪਾਂ ਤੁਹਾਨੂੰ ਵਿਸ਼ ਕਰ ਸਕੀਏ ਜਨਮ ਦਿਨ ਹਾਂਜੀ ਨਹੀਂ ਮੈਂ ਲੱਭ ਨਹੀਂ ਪਾ ਰਿਹਾ ਅਤੇ ਨੈਕਸਟ ਸਾਡੇ ਨਾਲ ਆ ਸ਼੍ਰੇਆ ਅਤੇ ਵੀਰਾ ਸਤਿ ਸ਼੍ਰੀ ਅਕਾਲ ਸ਼੍ਰੇਆ ਕੀ ਹਾਲ ਆ
9: ਸਤਿ ਸ਼੍ਰੀ ਅਕਾਲ ਅੰਕਲ ਜੀ ਐਂਡ ਆਂਟੀ ਜੀ
5: ਸਤਿ ਸ਼੍ਰੀ ਅਕਾਲ

0: ਸਤਿ ਸ੍ਰੀ ਅਕਾਲ, ਕੀ ਖਾਦਾ ਸੀ ਸਵੇਰੇ ਸਵੇਰੇ?
1: ਟੋਸਟ, ਦੁੱਧ,
0: ਹਾਂ, ਹੋਰ
1: ਬਦਾਮ, ਅਖਰੋਟ।
2: ਅੱਛਾ,
0: ਮੈਂ ਇਸ ਲਈ ਬਦਾਮ ਨਹੀਂ ਖਾਂਦਾ ਨਾ, ਮੈਨੂੰ ਫਿਰ ਪਤਾ ਨਹੀਂ ਲੱਗਦਾ ਅੰਕਲ ਹੈ ਕੀ ਫਾਇਦਾ ਹੋਇਆ ਬਦਾਮਾਂ ਦਾ ਸ਼੍ਰਿਆ?
2: ਨਹੀਂ, ਇਹਨੇ ਹੁਣੀ ਲਾਇਆ
0: ਹੈ,
2: ਹੁਣੀ ਲਾਇਆ ਇਹਨੇ, ਫਿਰ ਮੈਨੂੰ ਪਤਾ ਨਹੀਂ ਲੱਗਿਆ ਹੋਣਾ।
0: ਨਹੀਂ ਸ਼੍ਰਿਆ, ਨਹੀਂ ਬੋਲਦੀ ਕਿਉਂ ਨਹੀਂ?
1: ਹਾਂਜੀ
0: ਹਾਂਜੀ, ਤੂੰ ਸਾਡੇ ਨਾਲ ਪੁੱਤ ਗੱਲ ਹੀ ਨਹੀਂ ਕਰਦੀ, ਤੇਰਾ ਧਿਆਨ ਕਿੱਥੇ ਆ?
1: ਸਕੂਲ ਵਿੱਚ।
0: ਓਹੋ, ਸਕੂਲ ਤੇ ਲੈ ਜਾਣਾ ਆ?
1: ਹਾਂਜੀ,
2: ਥੋੜਾ ਜਿਹਾ ਟਾਈਮ ਰਹਿ ਗਿਆ।
0: ਆਹੋ, ਕੀ ਲਿਆਓਗੇ ਫਿਰ, ਕੀ ਸੁਣਾਓਗੇ ਫਿਰ?
1: ਗਾਣਾ।
0: ਓਕੇ, ਸੁਣਾਓ।
1: ਮੇਰਾ ਫੇਵਰਟ
0: ਆ,
1: ਬੋਲੇ ਜੂਇਆ ਬੋਲੇ ਕੰਗਣਾ, ਹਾਂ ਹੋਗੀ ਤੇਰੇ ਸਾਜਣਾ, ਤੇਰੇ ਬਿੰਦੂ ਜੀ ਨੀ ਲੱਗਦਾ ਮੈਂ ਤੁਮਗੀਆ, ਸੋਨੀਆ ਲੈ ਜਾ ਲੈ ਜਾ
2: ਸਕੂਲ ਲੈ ਜਾ
0: ਲੈ ਜਾ ਹੋ
1: ਲੈ ਜਾ
0: ਹੋ
1: ਬਲਬਲੇ ਸ਼ਵ ਸ਼ਵ ਅਸੀਸ ਨਾਲ ਗੱਲ ਕਰੋ।
2: ਅੱਜ ਕਾਲੀ ਆ ਸਕੂਲ ਜਾਣ ਦੀ।
0: ਹਾਂਜੀ ਹਾਂਜੀ, ਕਰੋ ਕਰੋ
2: ਰਿਦਮ ਚ ਹੀ ਕਵੀ ਬੋਲਦੇ ਆ।
0: ਸਤਿ ਸ੍ਰੀ ਅਕਾਲ ਮਾਨੂ ਬਿੱਲੀ, ਕੀ ਹਾਲ ਆ?
1: ਠੀਕ ਹੈ।
0: ਕੀ ਕਰਦੇ ਸੀ?
1: ਚਾਹ ਚੁਪੀ ਕੇ ਆਏ।
0: ਆ ਚਾਹ ਚੁਪੀ ਕੇ ਆਏ? ਹਾਂਜੀ।
2: ਮਿਆਉਂ ਮਿਆਉਂ
1: ਗਜੇਲਾ ਕਾਇਆ?
0: ਨਹੀਂ ਯਾਰ, ਤੁਸੀਂ ਦਿੱਤਾ ਹੀ ਨਹੀਂ
2: ਗਜਰੇਲਾ, ਰਹਿ ਗਿਆ ਅੱਜ।
0: ਤੁਸੀਂ ਦਿੰਦੇ ਹੀ ਨਹੀਂ ਗਜਰੇਲਾ।
1: ਆਪੇ ਆਉ ਸਿਆਦੋ ਉਹ ਰੁਗਲੇ ਜੇ ਦੇਣਾ।
0: ਅੱਛਾ, ਉੱਥੇ ਆਉਣਾ ਪਊਗਾ। ਓਕੇ ਓਕੇ, ਠੀਕ ਹੈ। ਕਦੋਂ ਆਈਏ?
1: ਸਾਨੂੰ ਪਤਾ ਨਹੀਂ ਆਪਣਾ ਹਾਊਸ।
0: ਓ ਵੇਖਿਆ, ਤਾਂ ਉਹ ਸਕੀਮ ਲਾਉਂਦੇ ਆ
2: ਟੈਕਨੀਕਲ
0: ਜੋ। ਕਦੋਂ ਆਈਏ ਵੀਰਾ ਜੀ?
2: ਤੁਸੀਂ ਫੋਨ ਤੇ ਲੋਕੇਸ਼ਨ ਸ਼ੇਅਰ ਕਰ ਦਿਓ ਬਸ।
1: ਆਦੀ ਮਰਜੀ,
0: ਆਦੀ ਮਰਜੀ। ਅੱਛਾ, ਕੀ
2: ਆਵਰੀ ਕਾ ਡਾਵਰਾ ਗਿਲੀ ਗਿਲੀ
0: 1 ਮਿੰਟ
1: 5 ਮਿੰਟ ਤਾਂ ਨਾ ਹੋ 5 ਮਿੰਟ।
0: ਅੱਛਾ, 1 ਮਿੰਟ ਹੋਣਾ 5 ਮਿੰਟ। ਓਕੇ ਓਕੇ, ਤੇ ਕੀ ਸੁਣਾਓ ਅੱਜ ਵੀਰਾ? ਗਜਰੇਲਾ ਸੁਣਾ ਦਿਓ। ਚਲੋ, ਤੁਹਾਨੂੰ ਬਣਾਉਣਾ ਆਉਂਦਾ? ਤੁਹਾਨੂੰ ਬਣਾਉਣਾ ਆਉਂਦਾ ਗਜਰੇਲਾ?
1: ਜੋਨੀ ਜੋਨੀ ਯੈਸ ਪਾਪਾ।
0: ਅੱਛਾ ਅੱਛਾ, ਹਾਂਜੀ,
2: ਖਾਦਾ ਗਜਰੇਲਾ ਨੂੰ ਪਾਪਾ।
1: ਯੈਸ ਪਾਪਾ,
0: ਈਟਿੰਗ
1: ਨੋ ਪਾਪਾ,
2: ਗਜਰੇਲਾ ਨੋ ਪਾਪਾ,
1: ਆਈ ਆਲਸੋ ਨੋ ਪਾਪਾ, ਓਪਨ ਯੂ ਮਾਊਥ।
2: ਇਹਦਾ ਪ੍ਰੋਗਰਾਮ ਦੇ ਸ਼ੁਰੂ ਚਾਹੀਦਾ ਵੀ ਹੱਸਣ ਵਾਲਾ ਕੰਮ।
1: ਬਾਏ ਬਾਏ ਮਾਲੂ ਬਿੱਲੀ,
0: ਬਾਏ ਬਾਏ ਮਾਨੂ ਬਿੱਲੀ,
1: ਮਾਲੂ ਬਿੱਲੀ ਡੋਗੀ।
0: ਥੈਂਕ ਯੂ, ਥੈਂਕ ਯੂ, ਬਾਏ ਬਾਏ। ਤੇ ਨੈਕਸਟ ਡਡਵਾਲ ਸਾਹਿਬ, ਤੁਸੀਂ ਕਿੱਥੇ ਰਹਿ ਗਏ? ਦੁਬਾਰਾ ਕਰਿਓ, ਦੁਬਾਰਾ ਕਰ ਲਿਓ ਯਾਰ। ਲਾਲ ਜੀ, ਤੁਸੀਂ ਆਉਂਦੇ ਰਹੋ, ਕੀ ਹਾਲ ਆ? ਸਤਿ ਸ੍ਰੀ ਅਕਾਲ ਜੀ।
2: ਬੋਲਦੇ ਵੀ ਭਲਵਾਨਾਂ ਵਾਂਗੂ ਹੀ ਆਏ ਨਾ?
0: ਆਹੋ ਲੈ, ਇਹ ਹੈਗੇ ਭਲਵਾਨ ਆ ਨਾ,
2: ਕੰਨ ਵੀ ਛੋਟੇ ਛੋਟੇ ਜੇ ਨਾ, ਜਿਵੇਂ ਮਲੇ ਜੇ ਹੁੰਦੇ।
0: ਉਹ ਤਾਂ ਵਿਆਹ ਤੋਂ ਬਾਅਦ ਹੋ ਗਏ ਨਾ,
2: ਨਹੀਂ ਗੁੱਸਾ ਕਰ ਜਾਂਦੇ ਆ।
3: ਨਹੀਂ ਭਾਈ, ਮੈਂ ਕਿਹੜਾ ਆਉਂਦੇ ਜੱਫਾ ਵਾਲੇ, ਤੁਸੀਂ ਕਹਿੰਦੇ ਭਲਵਾਨ ਵਾਂਗੂ ਆਉਂਦੇ।
2: ਗੱਲਾਂ ਨਾਲ ਜੱਫਾ ਲੱਗਿਆ ਹੋਇਆ।
0: ਹਾਂ, ਇਹ ਆ ਗਏ ਵਾਪਸ ਕੇ ਉੱਥੇ ਹੀ ਹਲੇ?
3: ਨਹੀਂ, ਉੱਥੇ ਹੀ ਹਲੇ ਜੀ।
0: ਅੱਛਾ ਅੱਛਾ ਅੱਛਾ, ਚਲੋ।
2: ਇਹ ਤਾਂ ਵਿਆਹੇ ਬਾਰੇ ਬੰਦੇ ਨੀ ਕਹਿੰਦੇ, ਕਹਿੰਦਾ ਸਮਾਂ ਬਚਾਵੇ ਸੂਰਮਾ ਛਿੱਤਰ ਖਾਣ ਦਲੇਰ। ਇਹੋ ਜਿਹੇ ਕੰਮਾਂ ਚ ਬਾਹਲੀ ਦਲੇਰੀ ਚੰਗੀ ਨੀ ਹੁੰਦੀ ਹੈ ਨਾ। ਤੁਹਾਨੂੰ ਨਾ ਸ਼ਰਾਪ ਲੱਗਣਾ, ਮੈਂ ਦੱਸਾਂ।
3: ਜਸਵਾਲ ਭਾਈ ਕਹਿੰਦੇ ਕੱਲ ਨਾ ਤੇਰੇ ਭਾਬੀ ਨਾਰਾਜ਼ ਹੋ ਗਏ। ਮੈਂ ਕਿਉਂ? ਕਹਿੰਦਾ ਉਹਨਾਂ ਨੇ ਵੀਡੀਓ ਭੇਜੀ ਸੀ।
2: ਬੀੜੀਆਂ ਭੇਜੀਆਂ ਸੀ? ਵੀਡੀਓ? ਅੱਛਾ
3: ਭਾਈ, ਭਾਈ ਤੁਹਾਡਾ ਨੈਟਵਰਕ ਤਾਂ ਸਹੀ ਹੋਣਾ ਚਾਹੀਦਾ।
2: ਨੈਟਵਰਕ ਤਾਂ ਠੀਕ ਆ, ਹੁਣ ਬੋਲਣ ਵਾਲੇ

0: ਥੋੜਾ ਜਿਹਾ ਨਾ ਪ੍ਰੋਨਾਂਸੀਏਸ਼ਨ ਨੈਟਵਰਕ ਵਿਚਾਰਾ ਕੀ ਕਰੇ
1: ਰੋਜ ਛੇੜਦੇ ਆ ਕੱਲ ਕਹਿੰਦੇ ਸੀ ਵੀ ਮਗਰਮੱਛ ਦਾ ਨਿੱਕਾ ਭਰਾ ਕੇ ਪਤਾ ਨੀ ਵੱਡਾ ਖਰੇ ਏਦਾਂ ਦੀ ਗੱਲ ਕਰਦੇ
0: ਜਦ ਬੰਦਾ ਕਲੀਅਰ ਕਰੇ ਆ ਨਾ ਦੋਨੋਂ ਪਾਸੇ ਗੱਲ ਨਾ ਰੱਖੋ
1: ਇਹ ਰੋਜ ਹੀ ਗੱਲਾਂ ਕਰਦੇ ਆ
0: ਜਸਵਾਲ ਸਾਹਿਬ ਦੀ ਅਵਸਥਾ ਹੁਣ ਏਦਾਂ ਦੀ ਜੋ ਕਹੇ ਉਸ ਕਾ ਵੀ ਭਲਾ ਜੋ ਨਾ ਕਹੇ ਉਸ ਕਾ ਵੀ ਭਲਾ ਉਹਨਾਂ ਨੇ ਵਿਚਦੀ ਨਾ ਕੋਈ ਉਹ ਅੱਜ ਦਾ ਵਿਚਾਰ ਚੱਜ ਦਾ ਵਿਚਾਰ ਇਹੋ ਜਿਹਾ ਪਾਉਣਾ ਜਿਵੇਂ ਹੁੰਦਾ ਨਾ ਬੰਦਾ ਬੰਬ ਲੈ ਕੇ ਵਿਚਦੀ ਨਿਕਲ ਜਾਂਦਾ ਲੱਗਣਾ ਉਹ ਲਾਲ ਜੀ ਦੇ ਠਾਹ ਵੱਜਣਾ
1: ਹੋਰ ਤੁਹਾਨੂੰ ਵਿਚਾਰ ਕਰ ਦੇਣਾ ਉਹਨਾਂ ਹਾਂਜੀ
2: ਕਹਿੰਦੇ ਭਾਬੀ ਤੇਰੇ ਨਾਰਾਜ਼ ਹੋ ਗਏ ਮੈਂ ਕਿਉਂ ਕਹਿੰਦਾ ਉਹਨਾਂ ਨੇ ਵੀਡੀਓ ਭੇਜੀ ਸੀ ਭੇਜ ਕੇ ਨਾ ਮੈਂ ਦੇਖ ਕੇ ਮੈਂ ਲਾਈਕ ਕਰਤਾ ਮੈਂ ਕਿਹਾ ਤਾਂ ਵਧੀਆ ਗੱਲ ਹੈ ਕਹਿੰਦਾ ਵੀਡੀਓ 426 ਆਈ ਤੇ 427 ਤੋਂ ਵੀਡੀਓ ਜਿਹੜੀ 3 ਮਿੰਟ ਦੀ ਮੈਂ 427 ਤੇ ਲਾਈਕ ਭੇਜਤਾ ਉਹਨਾਂ ਨੂੰ
1: ਕੀ ਕੀ ਕੀ
2: ਕਹਿੰਦਾ ਵੀਡੀਓ 3 ਮਿੰਟ ਦੀ ਸੀ
0: ਫਿਰ
1: ਤੇ ਪੰਗਾ ਪੈਣਾ
0: 20 ਸਕਿੰਟ ਮੈਨੂੰ ਲੱਗਿਆ 420 ਕਹਿਤਾ ਇਹਨਾਂ ਨੇ ਵੀਡੀਓ 3 ਮਿੰਟ ਦੀ ਸੀ ਮੈਂ 420 ਤੇ ਲਾਈਕ ਭੇਜਤਾ ਮੈਂ ਕਿਹਾ ਯਾਰ 420 ਤਾਂ ਠੀਕ ਸੀ ਇਹ ਟਾਈਮ ਲਾਈਨ ਤਾਂ ਸਹੀ ਆ ਇਹਦੇ ਵਰਗਾ ਹੀ ਇੱਕ ਹੋਰ
2: ਇੱਕ ਬੰਦਾ ਚਾਹ ਲਾਇਆ ਕਹਿੰਦਾ ਭਾਈ ਦੋ ਭਾਈ ਇੱਕ ਚਾਹ ਲਾਇਓ ਨਹੀਂ ਕਹਿੰਦਾ ਭਾਈ ਦੋ ਚਾਹ ਲਾਇਓ ਤੇ ਅੱਗੇ ਸਮਝ ਆਉਂਦਾ ਕਹਿੰਦੇ ਕਹਿੰਦਾ ਤੁਸੀਂ ਨੀ ਪੀਣੀ
1: ਥੈਂਕ ਯੂ ਲਾਲ ਜੀ
0: ਲਾਲ ਜੀ ਮਜ਼ਾਕੀਆ ਬਹੁਤ ਨੇ
1: ਨਾ ਬਹੁਤ ਖਰਾਬ ਕਰਦੇ ਆ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਤੁਹਾਡਾ ਮਿਹਰਬਾਨੀ ਅਤੇ ਇੱਕ ਬਰਥਡੇ ਆ ਜੀ ਗੁਰੀ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਪਲੀਜ਼ ਵਿਸ਼ ਮਾਈ ਬੈਟਰ ਹਾਫ ਸਰਵਜੀਤ ਕੌਰ ਜੀ ਉਹਨਾਂ ਦਾ ਅੱਜ ਜਨਮਦਿਨ ਆ ਬਹੁਤ ਬਹੁਤ ਵਧਾਈ ਆ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਸਰਵਜੀਤ ਕੌਰ ਜੀ ਹੈਪੀ ਬਰਥਡੇ ਟੂ ਯੂ ਬਹੁਤ ਬਹੁਤ ਵਧਾਈਆਂ ਗੁਰੂ ਜੀ ਤੁਹਾਨੂੰ ਵੀ ਸਾਰੇ ਪਰਿਵਾਰ ਨੂੰ ਅਤੇ ਥੈਂਕ ਯੂ ਤੁਸੀਂ ਸਾਡੇ ਨਾਲ ਇਹ ਖੁਸ਼ੀਆਂ ਸਾਂਝੀਆਂ ਕੀਤੀਆਂ ਰੱਬ ਤੁਹਾਨੂੰ ਹੋਰ ਵੀ ਖੁਸ਼ੀਆਂ ਦੇਵੇ ਅਤੇ ਜ਼ਿੰਦਗੀ ਦਾ ਵਰਾ ਤੁਹਾਡਾ ਯਾਦਗਾਰੀ ਉਹ ਨਿਬੜੇ ਸਰਵਜੀਤ ਜੀ ਬਹੁਤ ਬਹੁਤ ਵਧਾਈਆਂ ਰੱਬ ਤੰਦਰੁਸਤੀ ਦੇਵੇ ਚੜ੍ਹਦੀ ਕਲਾ ਦੇਵੇ ਪਿਆਰ ਇਤਫਾਕ ਬਣਿਆ ਰਹੇ ਬਹੁਤ ਬਹੁਤ ਵਧਾਈਆਂ ਜਨਮ ਦਿਨ ਦੀਆਂ ਨਵਰਾਜ ਬਾਲ ਜੀ ਕਹਿੰਦੇ ਨੇ ਮਿਕਲਮ ਤੋਂ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ
0: ਹੈਪੀ ਵਾਈਫ ਹੈਪੀ ਲਾਈਫ ਕਹਿ ਰਿਹਾ
1: ਹਾਂ ਅਤੇ ਸੰਜੇ ਪੂਜਾ ਜੀ ਕਹਿੰਦੇ ਨੇ ਕਿ ਅੱਜ ਦੀ ਕਹਾਣੀ ਵਧੀਆ ਲੱਗੀ ਅਤੇ ਬਹੁਤ ਮਿਹਰਬਾਨੀ ਜੀ ਅਤੇ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ ਸੱਜਣ ਇਹ ਕਿੱਥੋਂ ਕਿਹੜੇ ਦੇਸ਼ ਤੋਂ ਜੀ ਭਾਈ ਦੱਸਿਓ ਹੁਣ ਮਾੜਾ ਜਿਹਾ +8 5 ਇਹ ਕਿੱਥੋਂ ਦਾ ਹੋਇਆ ਭਲਾ ਅਤੇ ਪਰ ਧੰਨਵਾਦ ਤੁਹਾਡਾ ਐਲਕਸ ਬਹੁਤ ਮਿਹਰਬਾਨੀ ਜੀ ਤੁਸੀਂ ਇਹ ਵਾਹਵਾ ਦੂਰੋਂ ਭੇਜਿਆ ਮੈਸੇਜ ਅਤੇ ਦੱਸਿਓ ਤੁਸੀਂ ਵੀ ਇਹ ਕਿਹੜਾ ਦੇਸ਼ ਆ ਕਿਹੜੀ ਜਗ੍ਹਾ ਤੋਂ ਭੇਜ ਰਹੇ ਹੋ ਤੁਸੀਂ ਅਤੇ ਮਿਹਰਬਾਨੀ ਐਡੀ ਦੂਰੋਂ ਬੈਠੇ ਤੁਸੀਂ ਸਾਂਝਾਂ ਪਾਈਆਂ ਨੇ ਇਹ ਟੈਕਨੋਲੋਜੀ ਨੂੰ ਸਲਾਮ ਵੀ ਐਡੀ ਦੂਰ ਬੈਠਿਆਂ ਇੱਕ ਦੂਸਰੇ ਦੀ ਗੱਲਬਾਤ ਸੁਣ ਲਈਦੀ ਆ ਪੜ੍ਹ ਲਈਦੀ ਆ ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
3: ਜੀ ਕੀ ਹਾਲ ਹੈ ਪਿੱਠ ਦਰਦ ਦਾ ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
4: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433465492
5: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tirefors.com.au ਵਾਈਟ ਹਿਲ ਸਟੂਡੀਓਜ਼।

0: ਨਾਲ ਚਲਾਈ ਨੂੰ
1: ਟੈਨਸ਼ਨ ਟੈਨਸ਼ਨ ਨੀ ਟੈਨਸ਼ਨ
2: ਕੀ ਹੋਇਆ
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
2: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਯਾ ਪੇਰੈਂਟਸ ਯਾ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਯਾ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
1: ਯਾ 90-77-97-33
2: ਯਾ ਈਮੇਲ info@vyimmigration.com.au
1: ਯਾਦ ਰੱਖੋ 9077-9733
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
1: ਹਰ ਕਦਮ ਤੁਹਾਡੇ ਨਾਲ
3: ਆ ਕਿੱਥੇ ਵੱਜ ਗਈ ਤੇਰੀ ਗੱਡੀ
4: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-77-48 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
5: ਭੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ ਇੱਕ ਸ਼ਾਂਤੀ ਤੇ ਦੂਜਾ ਯੁੱਧ ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇ ਖਰੋੜ ਸਰਪੰਚ
6: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ
5: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ ਗੁਰਬਾਲ ਸਿੰਘ ਐਂਡ ਸਰਬਜੀਤ ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ
7: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058860 ਔਰ ਵਿਜ਼ਿਟ bansallawyers.com.au ਸੋਨਾ ਚਾਹੀਦਾ
1: ਭਰੋਸਾ ਚਾਹੀਦਾ
7: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੂਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੂਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੂਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493536042

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 15 ਜੁਲਾਈ ਤੇ 2026 ਭਾਰਤ ਆਸਟ੍ਰੇਲੀਆ ਤੇ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਹੋਏ ਹਾਂ ਹਾਜ਼ਰ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਫਿਰ ਭਾਰਤ ਔਰ ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਵੀ ਆਵਾਂਗੇ।

ਕੌਮਾਂਤਰੀ ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਈਰਾਨ ਅਮਰੀਕਾ ਦੇ ਨਾਲ ਜੁੜੀ ਹੋਈ ਜਿੱਥੇ ਹੌਰਮਜ਼ ਸਟ੍ਰੇਟ ਤੋਂ ਗੁਜ਼ਰਨ ਵਾਲੇ ਜਹਾਜ਼ਾਂ ਦੇ ਉੱਤੇ 20% ਟੈਕਸ ਲਗਾਉਣ ਦਾ ਐਲਾਨ ਕਰਨ ਤੋਂ 24 ਘੰਟਿਆਂ ਦੇ ਅੰਦਰ ਯੂ ਟਰਨ ਲੈਣ ਤੋਂ ਬਾਅਦ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇੱਕ ਹੋਰ ਬਿਆਨ ਸਾਹਮਣੇ ਆਇਆ। ਉਹਨਾਂ ਨੇ ਈਰਾਨ ਦੇ ਬਿਜਲੀ ਨਿਰਮਾਣ ਕੇਂਦਰਾਂ ਨੂੰ ਜਾਂ ਜਿਹੜੇ ਬਿਜਲੀ ਦੀ ਪੈਦਾਵਾਰ ਕਰਦੇ ਨੇ ਅਤੇ ਇਸ ਤੋਂ ਇਲਾਵਾ ਉੱਥੋਂ ਦੇ ਪੁਲਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ। ਫੌਕਸ ਨਿਊਜ਼ ਦੇ ਨਾਲ ਇੱਕ ਇੰਟਰਵਿਊ 'ਚ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਜੇਕਰ ਈਰਾਨ ਗੱਲਬਾਤ ਦੇ ਲਈ ਟੇਬਲ ਦੇ ਉੱਤੇ ਨਹੀਂ ਆਉਂਦਾ ਤਾਂ ਅਗਲੇ ਹਫ਼ਤੇ ਅਮਰੀਕੀ ਫੌਜ ਈਰਾਨ ਭਰ ਦੇ ਵਿੱਚ ਬਿਜਲੀ ਪੈਦਾਵਾਰ ਕਰਨ ਵਾਲੇ ਸਾਰੇ ਹੀ ਪਲਾਂਟਾਂ ਦੇ ਉੱਤੇ ਅਤੇ ਪੁਲਾਂ ਅਤੇ ਸੜਕਾਂ 'ਤੇ ਉੱਥੋਂ ਦੇ ਪ੍ਰਮੁੱਖ ਇਨਫਰਾਸਟ੍ਰਕਚਰ ਢਾਂਚੇ ਦੇ ਉੱਤੇ ਬੰਬਾਰੀ ਕਰੇਗੀ। ਉਹਨਾਂ ਕਿਹਾ ਕਿ ਮੈਂ ਇਸ ਬਾਰੇ ਕੁਝ ਕਹਿਣਾ ਨਹੀਂ ਚਾਹੁੰਦਾ ਕਿ ਜ਼ਮੀਨੀ ਮੁਹਿੰਮ ਅਸੀਂ ਚਲਾਉਣਾ ਚਾਹੁੰਦੇ, ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਨਹੀਂ ਚਲਾਉਣਾ ਚਾਹੁੰਦੇ ਨੇ ਕਿ ਨਹੀਂ, ਪਰ ਉਹਨਾਂ ਇਹ ਕਿਹਾ ਕਿ ਮੈਨੂੰ ਇੰਝ ਲੱਗਦਾ ਹੈ ਕਿ ਜ਼ਮੀਨੀ ਮੁਹਿੰਮ ਦੀ ਲੋੜ ਹੀ ਨਹੀਂ ਪਏਗੀ ਕਿ ਅਸੀਂ ਜ਼ਮੀਨੀ ਮੁਹਿੰਮ ਚਲਾਈਏ। 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਦੇ ਉੱਤੇ ਹਮਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਈਰਾਨ ਦੇ ਪ੍ਰਭਾਵੀ ਰੂਪ ਦੇ ਨਾਲ ਹੌਰਮੁਜ਼ ਸਟ੍ਰੇਟ ਨੂੰ ਬੰਦ ਕਰ ਦਿੱਤਾ ਸੀ। ਵੈਸੇ ਦੱਸ ਦਈਏ ਕਿ ਅਮਰੀਕਾ ਨੇ ਅੱਜ ਤੱਕ ਜਿੱਥੇ ਵੀ ਜ਼ਮੀਨੀ ਮੁਹਿੰਮ ਚਲਾਈ ਹੈ ਉਹ ਕਦੇ ਸਫਲ ਨਹੀਂ ਹੋ ਸਕੀ, ਚਾਹੇ ਉਹ ਵੀਅਤਨਾਮ ਜੰਗ ਹੋਵੇ ਚਾਹੇ ਅਫਗਾਨਿਸਤਾਨ ਹੋਵੇ। ਅਮਰੀਕਾ ਦੀ ਹਮੇਸ਼ਾ ਤੋਂ ਕਾਮਯਾਬੀ ਉੱਥੋਂ ਦੀ ਹਵਾਈ ਫੌਜ ਰਹੀ ਹੈ, ਪਰ ਉਸੇ ਦੇ ਸਹਾਰੇ ਦੇ ਉੱਤੇ ਉਹਨਾਂ ਨੇ ਜ਼ਿਆਦਾਤਰ ਜੰਗਾਂ ਲੜੀਆਂ ਨੇ। ਉੱਧਰ ਈਰਾਨ ਦੇ ਦੱਖਣੀ ਤਟੀ ਇਲਾਕੇ ਦੇ ਉੱਤੇ ਅਮਰੀਕਾ ਦੇ ਨਵੇਂ ਹਮਲਿਆਂ ਦੇ ਵਿੱਚ ਅਤੇ ਸੈਟਕੌਮ ਦੀ ਤਰਫ ਤੋਂ ਈਰਾਨ ਦੇ ਦੱਖਣੀ ਹਿੱਸੇ ਦੀ ਫੌਜੀ ਜਾਂ ਨੈਵਲ ਨਾਕੇਬੰਦੀ ਫਿਰ ਤੋਂ ਸ਼ੁਰੂ ਕਰਨ ਦੇ ਐਲਾਨ ਤੋਂ ਬਾਅਦ ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ਿਮ ਗਰੀਬਾਵਾਦੀ ਨੇ ਕਿਹਾ ਹੈ ਕਿ ਤਹਿਰਾਨ ਅਤੇ ਅਮਰੀਕਾ ਦੇ ਦਰਮਿਆਨ ਬਣੀ ਸਮਝ ਦੀ ਬੁਨਿਆਦੀ ਰੂਪ ਰੇਖਾ ਪੂਰੀ ਤਰ੍ਹਾਂ ਦੇ ਨਾਲ ਟੁੱਟ ਚੁੱਕੀ ਹੈ। ਉਹਨਾਂ ਕਿਹਾ ਕਿ ਹੁਣ ਇਸਲਾਮਾਬਾਦ ਐਕੋਰਡ ਵਰਗੀ ਕੋਈ ਵੀ ਚੀਜ਼ ਨਹੀਂ ਰਹਿ ਗਈ ਹੈ। ਇਹ ਜਾਣਕਾਰੀ ਬੁੱਧਵਾਰ ਯਾਨੀ ਅੱਜ ਦੀ ਸਵੇਰ ਦੱਖਣੀ ਈਰਾਨ ਦੇ ਵਿੱਚ ਕਈ ਬੰਬ ਧਮਾਕਿਆਂ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਦਿੱਤੀ ਗਈ। ਅਮਰੀਕੀ ਹਮਲਿਆਂ ਦੇ ਜਵਾਬ ਦੇ ਵਿੱਚ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਸ ਅਤੇ ਫੌਜ ਨੇ ਦੱਸਿਆ ਕਿ ਉਹਨਾਂ ਨੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਦੇ ਨਾਲ ਕੁਵੈਤ, ਬਹਿਰੀਨ, ਜਾਰਡਨ ਦੇ ਵਿੱਚ ਮੌਜੂਦ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਉੱਥੇ ਹੀ ਕੌਮਾਂਤਰੀ ਖਬਰਾਂ ਦੀ ਸਾਂਝ ਅੱਗੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਵੀ ਨੇ, ਪਰ ਸਭ ਤੋਂ ਪਹਿਲਾਂ ਜਿਹੜੀ ਖਬਰ ਉਹ ਨਾਸਾ ਤੋਂ, ਜਿੱਥੇ ਨਾਸਾ ਦੇ ਪੁਲਾੜ ਯਾਤਰੀ ਅਨਿਲ ਮੈਨਨ ਅਤੇ ਰੂਸ ਦੇ ਦੋ ਕਾਸਮੋਨੋਟ ਸੂਓਜ਼ MS-29 ਪੁਲਾੜ ਯਾਨ ਦੇ ਜ਼ਰੀਏ ਬੁੱਧਵਾਰ ਤੜਕੇ ਯਾਨੀ ਅੱਜ ਸਵੇਰ ਦੇ ਵੇਲੇ ਕੌਮਾਂਤਰੀ ਸਪੇਸ ਸਟੇਸ਼ਨ ਪਹੁੰਚੇ। 3 ਘੰਟੇ ਤੋਂ ਵੀ ਵੱਧ ਦੀ ਯਾਤਰਾ ਤੈਅ ਕਰਨ ਤੋਂ ਬਾਅਦ ਇਹ ਇੱਥੇ ਪਹੁੰਚੇ ਨੇ ਔਰ ਇਹਨਾਂ ਦਾ ਸਵਾਗਤ ਕੀਤਾ ਗਿਆ। ਮੈਨਨ ਅਤੇ ਰੂਸੀ ਕਾਸਮੋਨੇਟ ਪਿਓਤਰ ਦਰੂਬੋਵ ਅਤੇ ਅਨਾ ਕਿਕੀਨਾ ਨੂੰ ਲੈ ਕੇ ਰੋਸਮੋਕੋਸ ਦਾ ਪੁਲਾੜ ਯਾਨ ਮੰਗਲਵਾਰ ਰਾਤ 12:15 ਦੇ ਆਸਪਾਸ ਆਸਟ੍ਰੇਲੀਅਨ ਸਮੇਂ ਦੇ ਮੁਤਾਬਕ ਬੋਕੇ ਨੂਰ ਤੋਂ ਰਵਾਨਾ ਹੁੰਦਾ। ਉਸ ਸਮੇਂ ਕੌਮਾਂਤਰੀ ਪੁਲਾੜ ਸਟੇਸ਼ਨ ਯਾਨੀ ISS ਦੇ ਵਿੱਚ ਕੋਸਮੋਡਰੋਮ ਦੇ ਉੱਪਰੋਂ ਪਹਿਲਾਂ ਇਹਨੇ ਗੁਜ਼ਰਨਾ ਸ਼ੁਰੂ ਕੀਤਾ ਅਤੇ 8 ਮਿੰਟ ਇਸ ਦਾ ਗੇੜਾ ਕੱਢਣ ਤੋਂ ਬਾਅਦ ਉੱਥੇ ਫਿਰ ਇਸਨੇ ਲੈਂਡ ਕੀਤਾ। ਦੱਸ ਦਈਏ ਕਿ ਇਸ ਦਰਮਿਆਨ ਭਾਰਤ ਦੇ ਜਿਹੜੇ ਪੁਲਾੜ ਯਾਤਰੀ ਨੇ ਉਹ ਲਗਾਤਾਰ ਪੁਲਾੜ ਦੇ ਵਿੱਚ ਵੱਡੀਆਂ ਕਾਮਯਾਬੀਆਂ ਹਾਸਲ ਕਰ ਰਹੇ ਨੇ ਭਾਰਤੀ ਸਾਇੰਟਿਸਟ। ਉੱਧਰ ਦੂਸਰੇ ਪਾਸੇ ਕੁਝ ਭਾਰਤੀ ਐਸੇ ਵੀ ਨੇ ਜਿਹੜੇ ਕੌਮਾਂਤਰੀ ਪੱਧਰ ਦੇ ਉੱਤੇ ਭਾਰਤ ਦਾ ਨਾਮ ਵੀ ਖਰਾਬ ਕਰ ਰਹੇ ਨੇ। ਅਮਰੀਕਾ ਦੀ ਖੁਫੀਆ ਏਜੰਸੀ FBI ਨੇ ਗੈਂਗਸਟਰ ਨਿਤੀਸ਼ ਕੌਸ਼ਲ ਨੂੰ ਆਪਣਾ ਮੋਸਟ ਵਾਂਟਿਡ ਅਪਰਾਧੀ ਇਸ ਸੂਚੀ ਦੇ ਵਿੱਚ ਸ਼ਾਮਲ ਕੀਤਾ। ਕੌਸ਼ਲ ਦੇ ਉੱਤੇ ਅਮਰੀਕਾ ਦੇ ਵਿੱਚ ਕਤਲ, ਅਗਵਾ ਕਰਨ, ਡਰੱਗਜ਼ ਦੀ ਤਸਕਰੀ ਵਰਗੇ ਕਈ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਦਾ ਦੋਸ਼ ਮੜਿਆ ਗਿਆ। ਨਿਤੀਸ਼ ਕੌਸ਼ਲ ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਹੈ। FBI ਭਗਵਾਨਪੁਰੀਆ ਗਿਰੋਹ ਦੇ ਮੈਂਬਰਾਂ ਦੇ ਉੱਤੇ ਸ਼ਿਕੰਜਾ ਕੱਸ ਰਹੀ ਹੈ। FBI ਨੇ ਮੰਗਲਵਾਰ ਦੇ ਦਿਨ ਕਿਹਾ ਸੀ ਕਿ ਭਾਰਤੀ ਨਾਗਰਿਕ ਨਿਤੀਸ਼ ਕੌਸ਼ਲ ਨੇ ਕਥਿਤ ਤੌਰ ਦੇ ਉੱਤੇ ਭਗਵਾਨਪੁਰੀਆ ਗੈਂਗ ਦੇ ਲਈ ਕਈ ਅਪਰਾਧਿਕ ਘਟਨਾਵਾਂ, ਅਗਵਾ ਕਰਨ ਤੇ ਹਮਲਿਆਂ ਸਣੇ ਹਿੰਸਕ ਵਾਰਦਾਤਾਂ ਨੂੰ ਅੰਜਾਮ ਦਿੱਤਾ। ਨਿਤੀਸ਼ ਕੌਸ਼ਲ ਨੂੰ ਕੌਮਾਂਤਰੀ ਅਪਰਾਧ ਸੰਗਠਨ ਦੇ ਵਿੱਚ ਕਥਿਤ ਭੂਮਿਕਾ ਦੇ ਲਈ ਉਸਨੂੰ ਮੋਸਟ ਵਾਂਟਿਡ ਐਲਾਨਿਆ ਗਿਆ। ਇਹ ਸੰਗਠਨ ਕਤਲ ਕਰਨ, ਡਰੱਗਜ਼, ਹਥਿਆਰਾਂ ਦੀ ਤਸਕਰੀ, ਜਬਰਨ ਵਸੂਲੀ, ਮਨੀ ਲਾਂਡਰਿੰਗ ਅਤੇ ਮਨੁੱਖੀ ਤਸਕਰੀ ਵਰਗੇ ਅਪਰਾਧਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਕਰਕੇ ਅਮਰੀਕੀ ਪੁਲਿਸ ਦੇ ਨਿਸ਼ਾਨੇ ਦੇ ਉੱਤੇ ਹੈ।
ਉੱਥੇ ਦਿੱਗਜ ਅਮਰੀਕੀ ਟੈਕ ਕੰਪਨੀ ਆਈ ਬੀ ਐਮ ਨੇ ਆਪਣੇ ਸ਼ੇਅਰਾਂ ਦੇ ਵਿੱਚ ਜ਼ਬਰਦਸਤ ਗਿਰਾਵਟ ਦੀ ਵਜ੍ਹਾ ਦੇ ਚੱਲਦਿਆਂ ਇੱਕੋ ਹੀ ਦਿਨ ਦੇ ਵਿੱਚ 70 ਅਰਬ ਡਾਲਰ ਦਾ ਨੁਕਸਾਨ ਕਰਵਾ ਲਿਆ। ਬਲੂਮਬਰਗ ਦੀ ਰਿਪੋਰਟ ਦੇ ਮੁਤਾਬਕ ਪਿਛਲੇ 58 ਸਾਲਾਂ ਦੇ ਵਿੱਚ ਆਈ ਬੀ ਐਮ ਦੇ ਸ਼ੇਅਰ ਦੇ ਵਿੱਚ ਸਭ ਤੋਂ ਵੱਡੀ ਗਿਰਾਵਟ ਹੋਈ ਹੈ। ਮੰਗਲਵਾਰ ਦੇ ਦਿਨ ਇਸ ਦੇ ਸ਼ੇਅਰ 25% ਡਿੱਗ ਪਏ ਸੀ। ਕੰਪਨੀ ਨੇ ਦੂਸਰੀ ਤਿਮਾਹੀ ਦੇ ਸ਼ੁਰੂਆਤੀ ਨਤੀਜਿਆਂ ਦੀ ਉਮੀਦ ਕਮਜ਼ੋਰ ਰਹਿਣ ਦੀ ਹੀ ਅੰਦਾਜ਼ੇ ਲਗਾਏ ਸੀ ਤੇ ਬਾਅਦ ਦੇ ਵਿੱਚ ਸ਼ੇਅਰਾਂ ਦੇ ਅੰਦਰ ਇਹ ਗਿਰਾਵਟ ਆਈ। ਸਾਲ 1911 ਦੇ ਵਿੱਚ ਸਥਾਪਿਤ ਹੋਈ ਕੰਪਨੀ ਆਈ ਬੀ ਐਮ ਨੇ ਦੱਸਿਆ ਕਿ ਜੂਨ ਮਹੀਨੇ ਦੇ ਵਿੱਚ ਖਤਮ ਹੋਈ 3 ਮਹੀਨਿਆਂ ਦੀ ਸਮਾਂ ਸੀਮਾ ਦੇ ਦਰਮਿਆਨ ਉਹਨਾਂ ਦੇ ਰੈਵਨਿਊ ਦੇ ਵਿੱਚ ਸਿਰਫ 1% ਦਾ ਇਜ਼ਾਫਾ ਹੀ ਹੋਇਆ। 17.2 ਅਰਬ ਡਾਲਰ ਇਹ ਰਹਿ ਗਿਆ। ਆਈ ਬੀ ਐਮ ਦੀ ਤਰਫ ਤੋਂ ਇੱਕ ਚਿੱਠੀ ਦੇ ਵਿੱਚ ਜਿਹੜੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਇਹ ਵੀ ਦੱਸਿਆ ਕਿ ਸਾਡੇ ਤੋਂ ਗਲਤੀ ਹੋਈ ਹੈ, ਅਸੀਂ ਖੁਦ ਨੂੰ ਬਦਲਣ ਤੇ ਤੇਜ਼ੀ ਦੇ ਨਾਲ ਅੱਗੇ ਵਧਣ ਦੇ ਵਿੱਚ ਨਾਕਾਮ ਰਹੇ ਹਾਂ। ਆਈ ਬੀ ਐਮ ਦੇ ਇਨਫਰਾਸਟ੍ਰਕਚਰ ਕਾਰੋਬਾਰ ਦਾ ਰੈਵਨਿਊ 7% ਘਟਿਆ ਹੈ। ਇਸ ਦੇ ਵਿੱਚ ਕੰਪਨੀ ਦਾ ਪ੍ਰਮੁੱਖ ਮੇਨ ਫਰੇਮ ਕਾਰੋਬਾਰ ਵੀ ਸ਼ਾਮਲ ਹੈ। ਸੋਫਟਵੇਅਰ ਤੋਂ ਹੋਣ ਵਾਲਾ ਰੈਵਨਿਊ ਵੀ 5% ਹਾਲਾਂਕਿ ਵਧਿਆ, ਪਰ ਇਹ ਉਮੀਦ ਤੋਂ ਫਿਰ ਵੀ ਘੱਟ ਹੀ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਯਾਨੀ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ 'ਚ ਅਸਥਾਈ ਮੈਂਬਰ ਵਜੋਂ ਆਪਣੀ ਉਮੀਦਵਾਰੀ ਦੀ ਪੇਸ਼ਕਸ਼ ਕਰਦਿਆਂ ਇੱਕ ਸੁਰੱਖਿਅਤ, ਸਥਿਰ ਤੇ ਖੁਸ਼ਹਾਲ ਵਿਸ਼ਵ ਦੇ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ ਹੈ। ਭਾਰਤ ਨੇ ਕਿਹਾ ਹੈ ਕਿ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਨੂੰ ਮਜ਼ਬੂਤ ਕਰਨਾ ਤੇ ਕੌਮਾਂਤਰੀ ਪੱਧਰ ਦੇ ਉੱਤੇ ਸ਼ਾਂਤੀ ਸਥਾਪਿਤ ਕਰਨਾ ਭਾਰਤ ਦੀ ਤਰਜੀਹ ਹੋਏਗੀ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਮੰਗਲਵਾਰ ਸਵੇਰੇ ਨਿਊਯਾਰਕ ਸਥਿਤ ਯੂਨਾਈਟਿਡ ਨੇਸ਼ਨ ਦੇ ਮੁੱਖ ਦਫ਼ਤਰ 'ਚ ਸਿਕਿਉਰਿਟੀ ਕੌਂਸਲ ਦੇ ਸਾਲ 2028-29 ਦੇ ਕਾਰਜਕਾਲ ਦੇ ਲਈ ਭਾਰਤ ਦੀ ਚੋਣ ਮੁਹਿੰਮ ਦੇ ਉੱਤੇ ਅਧਿਕਾਰਕ ਸ਼ੁਰੂਆਤ ਕਰਨ ਦੇ ਲਈ ਉੱਥੇ ਪਹੁੰਚੇ। ਉਹਨਾਂ ਨੇ ਭਾਰਤ ਦੇ ਸ਼ਾਂਤੀ ਦ੍ਰਿਸ਼ਟੀਕੋਣ ਦੇ ਉੱਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਦਾ ਮਕਸਦ ਨਿਯਮਾਂ, ਵਿਸ਼ਵਾਸ ਤੇ ਇਮਾਨਦਾਰੀ ਦੇ ਨਾਲ ਦੁਨੀਆਂ ਦੇ ਵਿੱਚ ਸਰਬਪੱਖੀ ਤਰੱਕੀ ਕਰਨਾ ਹੋਏਗਾ। ਜੈਸ਼ੰਕਰ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ 'ਚ ਲਿਖਿਆ ਕਿ ਭਾਰਤ ਦੀ ਦਾਅਵੇਦਾਰੀ ਨੂੰ ਮਜ਼ਬੂਤ ਤਰੀਕੇ ਦੇ ਨਾਲ ਰੱਖਦਿਆਂ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਤੇ ਕੌਮਾਂਤਰੀ ਸ਼ਾਂਤੀ ਤੇ ਸਹਿਯੋਗ ਦੇ ਲਈ ਜੁੜੀਆਂ ਮੁੱਦਿਆਂ ਨੂੰ ਤਰਜੀਹ ਦੇਣਾ ਹੀ ਉਹਨਾਂ ਦੀ ਪ੍ਰਮੁੱਖ ਚੁਣੌਤੀਆਂ ਹੋਣਗੀਆਂ ਔਰ ਇਸ ਨੂੰ ਉਹ ਪੂਰੀ ਤਰ੍ਹਾਂ ਦੇ ਨਾਲ ਸਕਾਰਾਤਮਕ ਤਰੀਕੇ ਦੇ ਨਾਲ ਲੈਂਦੇ ਨੇ। ਉੱਥੇ ਏਅਰਪੋਰਟ ਅਥਾਰਟੀਜ਼ ਆਫ ਇੰਡੀਆ ਯਾਨੀ AAI ਦੇ ਸਾਲ 2026 ਦੇ ਕੌਮੀ ਗ੍ਰਾਹਕ ਸੈਟਿਸਫੈਕਸ਼ਨ ਇੰਡੈਕਸ ਦੇ ਵਿੱਚ ਮੱਧ ਪ੍ਰਦੇਸ਼ ਦੇ ਖੁਜਰਾਹੋ ਏਅਰਪੋਰਟ ਨੇ ਦੇਸ਼ ਦੇ ਅੰਦਰ ਪਹਿਲਾ ਸਥਾਨ ਹਾਸਲ ਕੀਤਾ ਹੈ। ਉੱਥੇ ਰਾਜਧਾਨੀ ਭੋਪਾਲ ਦਾ ਰਾਜਾ ਭੋਜ ਏਅਰਪੋਰਟ ਤੀਸਰੇ ਸਥਾਨ ਤੇ ਰਿਹਾ। ਖ਼ਬਰ ਏਜੰਸੀ PTI ਨੇ AAI ਦੇ ਇੱਕ ਅਧਿਕਾਰੀ ਦੇ ਹਵਾਲੇ ਦੇ ਨਾਲ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਯਾਤਰੀ ਸਹੂਲਤਾਂ, ਸਾਫ਼ ਸਫਾਈ, ਸੁਰੱਖਿਆ ਤੇ ਸੇਵਾ ਦੀ ਗੁਣਵੱਤਾ ਦੇ ਮਾਮਲੇ 'ਚ ਦੋਵੇਂ ਏਅਰਪੋਰਟਸ ਦਾ ਇਸ ਇੰਡੈਕਸ ਦੇ ਵਿੱਚ ਟੌਪ 'ਤੇ ਪਹੁੰਚਣਾ ਮੱਧ ਪ੍ਰਦੇਸ਼ ਸਰਕਾਰ ਦੇ ਲਈ ਵੀ ਵੱਡੀ ਉਪਲਬਧੀ ਹੈ। ਦੱਸ ਦਈਏ ਕਿ ਖੁਜਰਾਹੋ ਏਅਰਪੋਰਟ ਦੇ ਪ੍ਰਬੰਧਕਾਂ ਦੇ ਮੁਤਾਬਕ ਇਹ ਏਅਰਪੋਰਟ ਸੈਰ ਸਪਾਟੇ ਦੇ ਲਿਹਾਜ਼ ਤੋਂ ਕਾਫ਼ੀ ਜ਼ਿਆਦਾ ਅਹਿਮ ਰਿਹਾ ਹੈ ਔਰ ਇਸੇ ਨੂੰ ਇਹ ਅੱਗੇ ਪੂਰਾ ਕਰ ਰਿਹਾ। ਖੁਜਰਾਹੋ ਨੂੰ ਦੇਸ਼ ਦੇ ਚੁਣਿੰਦਾ ਏਅਰਪੋਰਟਸ ਦੇ ਵਿੱਚ ਸਿਖਰ ਦੇ ਉੱਤੇ ਰੱਖਿਆ ਗਿਆ। ਵੈਸੇ ਇਸ ਏਅਰਪੋਰਟ ਦੇ ਨਾਲ ਜੁੜੀ ਹੋਈ ਜਿਹੜੀ ਇੱਕ ਰੈਂਕਿੰਗ ਹੈ ਉਹ ਅੱਗੇ ਚੱਲ ਕੇ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਉੱਥੇ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਅੱਜ ਸਵੇਰ ਵੇਲੇ ਇੱਕ ਵਾਰ ਫਿਰ ਤੋਂ ਗਿਰਾਵਟ ਦੇਖਣ ਨੂੰ ਮਿਲੀ। ਕੱਲ੍ਹ ਦੇ ਦਿਨ ਮਾਮੂਲੀ ਇਜ਼ਾਫਾ ਹੋਇਆ ਜ਼ਰੂਰ ਸੀ ਪਰ ਮਲਟੀ ਕਮੋਡਿਟੀ ਐਕਸਚੇਂਜ ਯਾਨੀ MCX ਦੇ ਉੱਤੇ ਦੋਵੇਂ ਕੀਮਤੀ ਧਾਤਾਂ ਯਾਨੀ ਚਾਂਦੀ ਤੇ ਸੋਨਾ ਦੋਹਾਂ ਦੇ ਕਾਰੋਬਾਰ ਘੱਟ ਰਹੇ ਨੇ। ਖ਼ਬਰ ਲਾਈਵ ਪੜ੍ਹੇ ਜਾਣ ਵੇਲੇ ਤੱਕ 10 ਗ੍ਰਾਮ ਸੋਨੇ ਦੀ ਕੀਮਤ ਭਾਰਤ ਦੇ ਵਿੱਚ 574 ਰੁਪਏ ਡਿੱਗ ਕੇ 1,41,683 ਰੁਪਏ ਰਹਿ ਗਈ ਸੀ। ਚਾਂਦੀ ਦੀ ਕੀਮਤ 199 ਰੁਪਏ ਡਿੱਗ ਕੇ 2,23,000 ਰੁਪਏ ਦੇ ਕਾਰੋਬਾਰ ਦੇ ਉੱਤੇ ਰਹਿ ਗਈ ਸੀ। ਕੌਮਾਂਤਰੀ ਬਾਜ਼ਾਰ ਦੇ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵੀ ਡਿੱਗੀਆਂ ਨੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕੱਲ੍ਹ ਦੇ ਦਿਨ ਵੀ ਚਾਂਦੀ ਦੀਆਂ ਕੀਮਤਾਂ 700 ਰੁਪਏ ਡਿੱਗੀਆਂ ਦੱਸੀਆਂ ਗਈਆਂ ਸੀ। ਵੈਸੇ ਅੱਜ ਦਾ ਦਿਨ ਹਾਲੇ ਕੌਮਾਂਤਰੀ ਬਾਜ਼ਾਰ ਦੇ ਵਿੱਚ ਕਈ ਥਾਵਾਂ 'ਤੇ ਤਾਂ ਸ਼ੁਰੂ ਨਹੀਂ ਹੋਇਆ, ਕਈ ਥਾਵਾਂ ਦੇ ਉੱਤੇ ਮੁੱਕਿਆ ਨਹੀਂ ਹੈ। ਆਸਟ੍ਰੇਲੀਆ ਦੇ ਵਿੱਚ ਲਾਈਵ ਖਬਰਾਂ ਦੀ ਸਾਂਝ ਪਾ ਰਹੇ ਹੋ ਤਾਂ ਇੱਥੇ ਕਾਰੋਬਾਰੀ ਸੈਸ਼ਨ ਜ਼ਰੂਰ ਬੰਦ ਹੋ ਗਿਆ। ਇਸ ਸਾਲ ਸਾਲਾਨਾ ਅਮਰਨਾਥ ਯਾਤਰਾ ਦੇ ਵਿੱਚ ਹਿੱਸਾ ਲੈਣ ਵਾਲੇ ਸ਼ਰਧਾਲੂਆਂ ਦੀ ਗਿਣਤੀ 12ਵੇਂ ਦਿਨ 3 ਲੱਖ ਨੂੰ ਪਾਰ ਕਰ ਗਈ, ਜਿਸ ਦੇ ਨਾਲ ਇੱਕ ਨਵਾਂ ਰਿਕਾਰਡ ਕਾਇਮ ਹੋਇਆ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸੈਨਾ ਨੇ ਮੰਗਲਵਾਰ ਦੇ ਦਿਨ ਇਹ ਜਾਣਕਾਰੀ ਦਿੱਤੀ ਹੈ ਤੇ ਸ਼ਰਧਾਲੂਆਂ ਦੀ ਜਿਹੜੀ ਇਸ ਮਾਮਲੇ ਦੇ ਵਿੱਚ ਲਗਾਤਾਰ ਸ਼ਮੂਲੀਅਤ ਦਿਖਾਈ ਜਾ ਰਹੀ ਹੈ ਉਸ ਦੀ ਸਰਾਹਨਾ ਵੀ ਕੀਤੀ ਹੈ। ਸੈਨਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੋਂ ਆਪਣੇ ਨਿੱਜੀ ਅਕਾਊਂਟ 'ਤੇ ਲਿਖਿਆ ਕਿ ਸ਼੍ਰੀ ਅਮਰਨਾਥ ਯਾਤਰਾ ਦੇ ਉੱਤੇ ਸਿਰਫ 12 ਦਿਨਾਂ 'ਚ 3 ਲੱਖ
ਸ਼ਰਧਾਲੂਆਂ ਦਾ ਅੰਕੜਾ ਪਾਰ ਕਰਕੇ ਇੱਕ ਨਵਾਂ ਇਤਿਹਾਸਕ ਰਿਕਾਰਡ ਬਣਾਇਆ ਗਿਆ। ਇਹ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਈ ਸੀ ਤੇ 10 ਜੁਲਾਈ ਨੂੰ 2 ਲੱਖ ਦਾ ਅੰਕੜਾ ਪਾਰ ਕਰ ਗਿਆ। ਇਹ ਯਾਤਰਾ 28 ਅਗਸਤ ਨੂੰ ਰੱਖੜੀ ਦੇ ਦਿਨ ਖਤਮ ਹੋਏਗੀ। ਪਿਛਲੇ ਸਾਲ 4,10,000 ਸ਼ਰਧਾਲੂਆਂ ਨੇ ਦੱਖਣੀ ਕਸ਼ਮੀਰ ਦੇ ਹਿਮਾਲਿਅਨ ਖੇਤਰ ਦੇ ਵਿੱਚ ਇਸ ਪਵਿੱਤਰ ਗੁਫਾ ਦੀ ਯਾਤਰਾ ਕੀਤੀ ਸੀ ਤੇ ਕੁਦਰਤੀ ਤੌਰ ਤੇ ਬਣੇ ਬਰਫ਼ ਦੇ ਸ਼ਿਵਲਿੰਗ ਦੇ ਦਰਸ਼ਨ ਕੀਤੇ ਸੀ। ਉੱਥੇ ਆਖਰੀ ਖ਼ਬਰ ਦੀ ਸਾਂਝ ਪਾਈਏ, ਜਿੱਥੇ ਧਾਰਮਿਕ ਖ਼ਬਰ ਦੀ ਗੱਲ ਹੋਈ ਹੋ ਹੈ ਤਾਂ ਅਯੁੱਧਿਆ ਦੇ ਰਾਮ ਮੰਦਰ ਦੇ ਵਿੱਚ ਫੈਲੇ ਅਧਰਮ ਦੀ ਵੀ ਗੱਲ ਕਰਦੇ ਚੱਲੀਏ, ਜਿੱਥੇ ਚੜਾਵਾ ਚੋਰੀ ਵਿਵਾਦ ਦੇ ਦਰਮਿਆਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਨਵੀਂ ਦਿੱਲੀ ਦੇ ਵਿੱਚ ਮੁਲਾਕਾਤ ਕੀਤੀ ਹੈ। ਦੋਵਾਂ ਆਗੂਆਂ ਦੇ ਵਿਚਕਾਰ ਇਹ ਮੁਲਾਕਾਤ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਮੰਦਰ ਦਾਨ ਚੋਰੀ ਮਾਮਲੇ ਨੂੰ ਲੈ ਕੇ ਵਿਰੋਧੀ ਸਰਕਾਰ ਦੇ ਉੱਤੇ ਹਮਲਾਵਰ ਤਰੀਕੇ ਦੇ ਨਾਲ ਨਜ਼ਰ ਆ ਰਹੇ ਨੇ। ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਿਤਿਨ ਨਵੀਨ ਦੇ ਨਾਲ ਵੀ ਮੁਲਾਕਾਤ ਕਰਨੀ ਹੈ। ਮੁੱਖ ਮੰਤਰੀ ਦੇ ਅਚਾਨਕ ਦਿੱਲੀ ਦੌਰੇ ਦੇ ਕਾਰਨ ਸਿਆਸੀ ਹਲਕਿਆਂ ਦੇ ਵਿੱਚ ਬਹੁਤ ਸਾਰੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹੈ। ਕਿਹਾ ਜਾ ਰਿਹਾ ਹੈ ਕਿ ਇਹਨਾਂ ਬੈਠਕਾਂ ਦੇ ਵਿੱਚ ਸੰਗਠਨ ਅਤੇ ਸੂਬੇ ਦੇ ਨਾਲ ਜੁੜੀਆਂ ਅਹਿਮ ਮੁੱਦਿਆਂ 'ਤੇ ਆਗਾਮੀ ਚਰਚਾਵਾਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਹਾਲਾਂਕਿ ਬੈਠਕਾਂ ਦੇ ਏਜੰਡੇ ਦੇ ਬਾਰੇ ਕੋਈ ਵੀ ਅਧਿਕਾਰਕ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਪਰ ਮੁੱਖ ਮੰਤਰੀ ਦੇ ਦਿੱਲੀ ਦੌਰੇ ਦੇ ਉੱਤੇ ਸਿਆਸੀ ਪ੍ਰਸ਼ਾਸਨਕ ਅਤੇ ਦੋਵਾਂ ਪੱਧਰਾਂ ਦੇ ਉੱਤੇ ਬਾਰੀਕੀ ਦੇ ਨਾਲ ਨਜ਼ਰ ਰੱਖੀ ਜਾ ਰਹੀ ਹੈ। ਆਸਟ੍ਰੇਲੀਆ ਦੀਆਂ ਵੀ ਖ਼ਬਰਾਂ ਦੀ ਸਾਂਝ ਹੁਣ ਇਸ ਸੈਗਮੈਂਟ ਦੇ ਵਿੱਚ ਪਾਈਏ। ਸਭ ਤੋਂ ਪਹਿਲਾਂ ਆਸਟ੍ਰੇਲੀਆ 'ਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਦੁਆਰਾ ਅੱਜ ਦੇ ਦਿਨ ਦਿੱਤੀ ਗਈ ਸਪੀਚ ਦੇ ਨਾਲ ਜੁੜੇ ਕੁਝ ਅੰਸ਼। ਪ੍ਰਧਾਨ ਮੰਤਰੀ ਨੇ ਆਸਟ੍ਰੇਲੀਆ ਦੇ ਵਿੱਚ AI ਯਾਨੀ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਲੈ ਕੇ ਸੋਸ਼ਲ ਲਾਇਸੈਂਸ ਆਸਟ੍ਰੇਲੀਆ ਦੀ ਤਰਫ ਤੋਂ ਜਾਰੀ ਕਰਨ ਦੀ ਗੱਲ ਕੀਤੀ ਹੈ। ਵੈਸੇ ਸਵੇਰ ਵੇਲੇ ਖ਼ਬਰਾਂ ਦੀ ਸਾਂਝ ਦੇ ਵਿੱਚ ਤੁਹਾਨੂੰ ਇਸ ਦੀਆਂ ਵਿਸਤਾਰ ਜਾਣਕਾਰੀਆਂ ਸਾਂਝੀਆਂ ਕੀਤੀਆਂ ਸੀ, ਪਰ ਉਹਨਾਂ ਦੀ ਸਪੀਚ ਦੇ ਪ੍ਰਮੁੱਖ ਨੁਕਤੇ ਵੀ ਹੁਣ ਤੁਹਾਡੇ ਨਾਲ ਸਾਂਝੇ ਕਰ ਦਈਏ। ਦੱਸ ਦਈਏ ਕਿ ਇਸ ਦਰਮਿਆਨ AI ਸਪੈਸੀਫਿਕ ਲੈਜੀਸਲੇਸ਼ਨ ਬਣਾਉਣ ਦੀ ਗੱਲ ਵੀ ਹੋ ਰਹੀ ਹੈ। ਇਸ ਤੋਂ ਇਲਾਵਾ ਟੈਕਸ ਇਨਸੈਂਟਿਵ, ਕਾਪੀਰਾਈਟ, ਕੰਜ਼ਿਊਮਰ ਰੂਲਸ ਅਤੇ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਦੇ ਲਈ ਜਿਹੜਾ AI ਹੈ ਉਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ AI ਲਾਜ਼ਮੀ ਹੋ ਚੁੱਕਿਆ ਔਰ ਇਸੇ ਦੇ ਲਈ ਆਸਟ੍ਰੇਲੀਆ ਦੇ ਵਿੱਚ ਵਧੇਰੇ ਡੇਟਾ ਸੈਂਟਰਸ ਦੀ ਲੋੜ ਹੈ। ਦੱਸ ਦਈਏ ਕਿ ਇੱਕ ਪਾਸੇ ਵਿਵਾਦ ਇਹ ਵੀ ਉੱਠ ਰਿਹਾ ਕਿ ਡੇਟਾ ਸੈਂਟਰਸ ਆਸਟ੍ਰੇਲੀਆ ਦੇ ਵਿੱਚ ਹੋਰ ਵੀ ਭਾਰੀ ਤਬਾਹੀ ਲੈ ਕੇ ਆਉਣਗੇ, ਕਿਉਂਕਿ ਡੇਟਾ ਸੈਂਟਰਸ ਦੀ ਆਸਟ੍ਰੇਲੀਆ ਨੂੰ ਲੋੜ ਤਾਂ ਜ਼ਰੂਰ ਹੈ, ਪਰ ਇੱਥੇ ਪਾਣੀ ਦੀਆਂ ਲੋੜਾਂ ਨੇ ਉਹ ਪੂਰੀਆਂ ਕਰਨੀਆਂ ਜਿਹੜੀਆਂ ਨੇ ਉਹ ਅਸੰਭਵ ਹੋ ਸਕਦੀਆਂ ਨੇ, ਕਿਉਂਕਿ ਡੇਟਾ ਸੈਂਟਰਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਪਾਣੀ ਦਾ ਇਸਤੇਮਾਲ ਹੁੰਦਾ। ਡੇਟਾ ਸੈਂਟਰਸ ਦੇ ਵਿੱਚ ਸਰਵਰ ਗਰਮ ਰਹਿੰਦੇ ਨੇ ਅਤੇ ਭਾਰੀ ਮਾਤਰਾ ਦੇ ਵਿੱਚ ਪਾਣੀ ਦਾ ਇਸਤੇਮਾਲ ਇਹਨਾਂ ਨੂੰ ਠੰਡੇ ਕਰਨ ਦੇ ਲਈ ਵਰਤਿਆ ਜਾਂਦਾ। ਉੱਥੇ ਆਸਟ੍ਰੇਲੀਆ ਦੀਆਂ ਕੁਝ ਹੋਰ ਖ਼ਬਰਾਂ ਦੀ ਵੀ ਸਾਂਝ ਪਾਈਏ ਅਤੇ ਤਸਮੇਨੀਆ ਦੇ ਵਿੱਚ ਹੁਣ ਜਦੋਂ ਵੋਟਰ ਵੋਟ ਕਰਨ ਜਾਣਗੇ ਤਾਂ ਇੱਕ ਨਵੇਂ ਤਰੀਕਿਆਂ ਦੇ ਹਲਕਿਆਂ ਦੇ ਵਿੱਚ ਵੋਟ ਕਰ ਸਕਦੇ ਨੇ। 1 ਲੱਖ ਤੋਂ ਵਧੇਰੇ ਤਸਮਾਨੀਅਨ ਵੋਟਰ ਨਵੀਂ ਹਲਕਾਬੰਦੀ ਦੇ ਨਾਲ ਪ੍ਰਭਾਵਿਤ ਹੋਣਗੇ। ਧਿਆਨ ਜ਼ਰੂਰ ਰੱਖਿਓ ਕਿ ਜਿਹੜਾ ਤੁਹਾਡਾ ਪੁਰਾਣਾ ਵੋਟਿੰਗ ਖੇਤਰ ਸੀ ਉਸ ਤੋਂ ਇਲਾਵਾ ਹੁਣ ਇੱਕ ਨਵਾਂ ਵੋਟਿੰਗ ਖੇਤਰ ਵੀ ਬਣਾਇਆ ਗਿਆ, ਜਿੱਥੇ ਇੱਕ ਨਹੀਂ ਬਲਕਿ ਕਈ ਨਵੇਂ ਵੋਟਿੰਗ ਖੇਤਰ ਬਣਾਏ ਗਏ ਨੇ। ਗਲੈਨੋਰਕੀ ਸਿਟੀ ਸੈਂਟਰ ਦੇ ਕੁਝ ਇਲਾਕੇ ਜਿਹੜੇ ਨੇ ਉਹ ਹਬਾਰਟ ਦੇ ਨੌਰਦਰਨ ਸਬਰਬਸ ਦੇ ਵਿੱਚ ਸ਼ਾਮਲ ਕੀਤੇ ਗਏ ਨੇ। ਇਸੇ ਦੇ ਨਾਲ ਹਬਾਰਟ ਸ਼ਹਿਰ ਦੇ ਵਿੱਚ ਵੀ ਵੋਟਾਂ ਦਾ ਇੱਕ ਵੱਡਾ ਫਰਕ ਜਿਹੜਾ ਉਹ ਦੇਖਣ ਨੂੰ ਮਿਲੇਗਾ, ਕਿਉਂਕਿ ਪ੍ਰਾਇਮਰੀ ਵੋਟਾਂ ਦੇ ਉੱਤੇ ਸਭ ਤੋਂ ਜ਼ਿਆਦਾ ਇਸ ਦੀ ਸੱਟ ਵੱਜੇਗੀ। ਉੱਥੇ ਲੇਬਰ ਪਾਰਟੀ ਦੀ ਤਰਫ ਤੋਂ ਜਿਹੜਾ ਇਹਨਾਂ ਫੈਡਰਲ ਵੋਟਾਂ ਦੇ ਵਿੱਚ ਲਿਬਰਲ ਨੈਸ਼ਨਲ ਗੱਠਜੋੜ ਅਤੇ ਦੂਸਰੀਆਂ ਪਾਰਟੀਆਂ ਨੂੰ ਚੰਗੀ ਚੁਣੌਤੀ ਦਿੱਤੀ ਜਾਏਗੀ। ਇਸ ਸਵਾਲ ਦੇ ਜਵਾਬ ਦੇ ਵਿੱਚ ਵੈਸਟਰਨ ਆਸਟ੍ਰੇਲੀਆ ਦੇ ਅਪੋਜੀਸ਼ਨ ਲੀਡਰ ਬੈਸਿਲ ਜ਼ਮਿੰਟਾਸ ਨੇ ਕਿਹਾ ਕਿ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕਿਹਾ ਕਿ ਲੇਬਰ ਪਾਰਟੀ ਜਿਹੜੀ ਆ ਉਹ ਬਹੁਤ ਹੱਦ ਤੱਕ ਮਜ਼ਬੂਤ ਸਥਿਤੀ ਦੇ ਵਿੱਚ ਦਿਖਾਈ ਦੇ ਰਹੀ ਹੈ ਬਹੁਤ ਸਾਰੀਆਂ ਸੀਟਾਂ ਤੋਂ। ਇਸ ਤੋਂ ਪਹਿਲਾਂ ਵਨ ਨੇਸ਼ਨ ਪਾਰਟੀ ਦੀ
ਪੌਲਿਨ ਹੈਂਸਨ ਨੇ ਕਿਹਾ ਸੀ ਕਿ ਵੈਸਟਰਨ ਸਿਡਨੀ ਦੀਆਂ ਜ਼ਿਆਦਾਤਰ ਸੀਟਾਂ ਤੋਂ ਉਹ ਕਬਜ਼ਾ ਕਰਕੇ ਰੱਖਣਗੇ ਅਤੇ ਇਸ ਇਲਾਕੇ ਦੇ ਵਿੱਚ ਮਕਨਾ ਇਸ ਜਿਹੜੀ ਬਾਏ ਇਲੈਕਸ਼ਨ ਹੋ ਰਹੇ ਨੇ ਉਹਦੇ ਵਿੱਚ ਉਹ ਆਪਣੀ ਕਾਬਲੀਅਤ ਦਰਸਾਉਣਗੇ। ਦੱਸ ਦਈਏ ਕਿ ਬਾਏ ਇਲੈਕਸ਼ਨ ਯਾਨੀ ਕਿ ਉਪ ਚੋਣਾਂ ਜਿਹੜੀਆਂ ਨੇ ਉਹ ਹੋਣੀਆਂ ਨੇ 29 ਅਗਸਤ ਨੂੰ। ਪਰਥ ਦੀ ਇੱਕ ਸੀਟ ਹੈ ਜਿੱਥੇ ਇਹ ਬਾਏ ਇਲੈਕਸ਼ਨ ਹੋਣੇ ਨੇ ਔਰ ਇਹ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਜੇਕਰ ਜਿਹੜੀ ਵੀ ਪਾਰਟੀ ਇਹਨਾਂ ਚੋਣਾਂ ਨੂੰ ਜਿੱਤਦੀ ਹੈ ਤਾਂ ਉਸਦੇ ਹੱਕ ਦੇ ਵਿੱਚ ਮਾਹੌਲ ਜਾਂ ਉਸ ਜਿਹੜੀ ਪਾਰਟੀ ਹਾਰਦੀ ਹੈ ਉਸਦੇ ਵਿਰੋਧੀ ਮਾਹੌਲ ਨੂੰ ਦੇਖਿਆ ਜਾ ਸਕਦਾ ਅਤੇ ਇਹ ਵੀ ਇੱਕ ਅੰਦਾਜ਼ਾ ਲੱਗ ਸਕਦਾ ਕਿ ਦੇਸ਼ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਕਿਸ ਕਰਵਟ ਬੈਠੇਗੀ। ਮੈਲਬਨ ਦੇ ਨੌਰਥ ਵੈਸਟ ਦੇ ਵਿੱਚ ਕੁਝ ਘਰਾਂ ਦੇ ਉੱਤੇ ਦੇਰ ਰਾਤ ਕੱਲ੍ਹ ਦੇ ਦਿਨ ਗੋਲੀਆਂ ਚਲਾਈਆਂ ਗਈਆਂ। ਇੱਕ ਵਾਰ ਫਿਰ ਤੋਂ ਇਹ ਘਟਨਾ ਵਾਪਰਦੀ ਹੈ ਗਲੈਡਸਟੋਨ ਪਾਰਕ ਦੇ ਵਿੱਚ ਜਿੱਥੇ 11:15 ਦੇ ਆਸ ਪਾਸ ਗੋਲੀਆਂ ਚਲਾਉਣ ਦੀ ਖ਼ਬਰ ਸਾਹਮਣੇ ਆਉਂਦੀ ਹੈ। ਦੱਸ ਦਈਏ ਕਿ ਇਸ ਹਮਲੇ ਦੇ ਵਿੱਚ ਹਾਲੇ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਪੁਲਿਸ ਦੀ ਤਰਫ ਤੋਂ ਸੀਸੀਟੀਵੀ ਕੈਮਰਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉੱਥੇ ਆਖਰੀ ਕੁਝ ਖ਼ਬਰਾਂ ਦੀ ਸਾਂਝ ਪਾਈਏ ਅਤੇ ਵਿਕਟੋਰੀਆ ਦੇ ਇੱਕ ਹਾਈਵੇ ਦੇ ਉੱਤੇ ਹੁਣ ਵੱਧ ਤੋਂ ਵੱਧ ਗਤੀ ਦੀ ਸੀਮਾ ਜਿਹੜੀ ਹੈ ਉਹ 100 ਕਿਲੋਮੀਟਰ ਪ੍ਰਤੀ ਘੰਟੇ ਤੋਂ ਵਧਾ ਕੇ 110 ਕਿਲੋਮੀਟਰ ਪ੍ਰਤੀ ਘੰਟੇ ਕਰ ਦਿੱਤੀ ਗਈ ਹੈ। ਜਿਲੋਂਗ ਦੇ ਵਿੱਚ ਜਿਹੜਾ ਨੈਸ਼ਨਲ ਹਾਈਵੇ ਹੈ ਫਰੀਵੇ ਹੈ ਉਸ ਦੇ ਲਈ ਇਹ ਤਬਦੀਲੀ ਕੀਤੀ ਗਈ ਹੈ। ਦੱਸ ਦਈਏ ਕਿ ਇਸ ਦੇ ਨਾਲ ਸਪੀਡ ਵਧਣ ਦੀ ਸ਼ੰਕਾ ਹੈ ਅਤੇ ਇਸੇ ਦੇ ਨਾਲ ਜਿਹੜੇ ਬਹੁਤ ਸਾਰੇ ਸਬਬਸ ਦੀ ਸ਼ਿਕਾਇਤ ਹੈ ਕਿ ਇੱਥੇ ਘੰਟਿਆਂ ਵਧੀ ਜਾਮ ਲੱਗਿਆ ਰਹਿੰਦਾ ਉਸ ਜਾਮ ਨੂੰ ਵੀ ਖੁੱਲ੍ਹਣ ਦੀ ਸੰਭਾਵਨਾ ਬਣ ਸਕਦੀ ਹੈ। ਫੀਫਾ ਵਿਸ਼ਵ ਕੱਪ ਦੇ ਵਿੱਚ ਫਰਾਂਸ ਨੂੰ ਹਰਾ ਕੇ ਸਪੇਨ ਫਾਈਨਲ ਦੇ ਵਿੱਚ ਪਹੁੰਚ ਗਿਆ ਸੀ। ਅੱਜ ਸਵੇਰ ਵੇਲੇ ਤੁਹਾਡੇ ਨਾਲ ਖ਼ਬਰ ਸਾਂਝੀ ਕੀਤੀ ਸੀ ਅਤੇ ਐਮਬਾਪੇ ਦਾ ਸੁਪਨਾ ਵੀ ਟੁੱਟ ਗਿਆ। ਵੈਸੇ ਇਸ ਟੂਰਨਾਮੈਂਟ ਨੇ ਲੂਕਾ ਮੋਡਰਿਕ, ਕ੍ਰਿਸਟੀਆਨੋ ਰੋਨਾਲਡੋ ਜਿਹੜਾ ਅਤੇ ਹੁਣ ਸਪੇਨ ਦੇ ਮਬਾਪੇ ਅਤੇ ਹੋਰ ਬਹੁਤ ਸਾਰੇ ਖਿਡਾਰੀਆਂ ਦੇ ਸੁਪਨੇ ਤੋੜੇ ਨੇ। ਦੱਸ ਦਈਏ ਕਿ ਲੂਈ ਦੇ ਲਾ ਦਿੰਤੇ ਦੀ ਟੀਮ ਨੇ ਸਟਾਰ ਅਟੈਕਰਸ ਦੇ ਨਾਲ ਭਰੀ ਹੋਈ ਫਰਾਂਸ ਦੀ ਟੀਮ ਨੂੰ ਪੂਰੀ ਤਰ੍ਹਾਂ ਦੇ ਨਾਲ ਕਾਬੂ ਦੇ ਵਿੱਚ ਰੱਖਿਆ। ਸਪੇਨ ਨੇ ਜ਼ਿਆਦਾ ਮੌਕੇ ਨਹੀਂ ਦਿੱਤੇ। ਪਹਿਲੇ ਹਾਫ ਦੇ ਵਿੱਚ ਹੀ ਸਪੇਨ ਨੂੰ ਪੈਨਲਟੀ ਮਿਲ ਗਈ ਫਰਾਂਸ ਦੇ ਲੈਫਟ ਬੈਕ ਲੁਕਾਸ ਦੀਨੀਏ ਦੀ ਗਲਤੀ ਦੀ ਵਜ੍ਹਾ ਦੇ ਚੱਲਦਿਆਂ। ਫਾਰਵਰਡ ਲਾਮਿਨ ਯਮਾਲ ਨੇ ਗੇਂਦ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜ਼ਿਆਦਾਤਰ ਟੱਕਰਾਂ ਜਿਹੜੀਆਂ ਨੇ ਉਸ ਮਾਮਲੇ ਦੇ ਵਿੱਚ ਹੋਈਆਂ। ਓਇਜ਼ਵਾਲ ਨੇ ਪੂਰੇ ਆਤਮ ਵਿਸ਼ਵਾਸ ਦੇ ਨਾਲ ਪੈਨਲਟੀ ਨੂੰ ਗੋਲ ਪੋਸਟ ਦੇ ਵਿੱਚ ਭੇਜ ਦਿੱਤਾ ਅਤੇ ਬੜਤ ਜਿਹੜੀ ਉਹ ਸਪੇਨ ਦੇ ਹੱਕ ਦੇ ਵਿੱਚ ਚਲੀ ਗਈ। ਪਹਿਲੇ ਹਾਫ ਦੇ ਵਿੱਚ ਫਿੱਕੇ ਪ੍ਰਦਰਸ਼ਨ ਤੋਂ ਬਾਅਦ ਉਮੀਦ ਸੀ ਕਿ ਫਰਾਂਸ ਦੂਸਰੇ ਹਾਫ ਦੇ ਵਿੱਚ ਜ਼ੋਰਦਾਰ ਵਾਪਸੀ ਕਰੇਗਾ ਪਰ ਦੂਜਾ ਹਾਫ ਸ਼ੁਰੂ ਹੁੰਦਿਆਂ ਹੀ ਕੁਝ ਮਿੰਟਾਂ ਦੇ ਅੰਦਰ ਪੈਦਰੋ ਪੋਰੋ ਨੇ ਪੂਰੇ ਆਤਮ ਵਿਸ਼ਵਾਸ ਦੇ ਨਾਲ ਦੂਜਾ ਗੋਲ ਵੀ ਫਰਾਂਸ ਦੇ ਵੱਲ ਦਾਗ ਦਿੱਤਾ। ਇਸ ਤੋਂ ਬਾਅਦ ਫਰਾਂਸ ਦੇ ਵਾਪਸੀ ਦੇਸ਼ ਦੇ ਵਿੱਚ ਖਾਲੀ ਹੱਥ ਪਰਤਣ ਤੋਂ ਇਲਾਵਾ ਕੁਝ ਜ਼ਿਆਦਾ ਨਹੀਂ ਰਹਿ ਗਏ ਹੈ। ਦੱਸ ਦਈਏ ਕਿ ਸਪੇਨ ਦੀ ਟੀਮ ਪੂਰੀ ਤਰੀਕੇ ਦੇ ਨਾਲ ਅਨੁਸ਼ਾਸਨਤ ਟੀਮ ਨਜ਼ਰ ਆਈ। ਖ਼ਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖ਼ਬਰਾਂ ਅਤੇ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਮੋਬਾਈਲ ਐਪ ਅਤੇ ਫੋਨ ਨੰਬਰ ਤੋਂ ਜਾਰੀ ਰਹਿਣਗੇ। ਧੰਨਵਾਦ।

ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਤੁਸੀਂ ਕਾਫੀ ਵਾਰ ਸੁਣਿਆ ਹੋਣਾ ਹਿੰਦੀ ਦੇ ਸ਼ਬਦ ਨੇ ਕਿ ਮੰਗਣ ਦੇ ਨਾਲ ਮੋਤੀ ਵੀ ਨਹੀਂ ਮਿਲਦੇ ਤੇ ਕਈ ਵਾਰੀ ਬਿਨਾਂ ਮੰਗਿਆ ਵੀ ਸਾਰਾ ਕੁਝ ਮਿਲ ਜਾਂਦਾ ਤੇ ਕਈ ਵਾਰੀ ਮੰਗਿਆ ਭੀਖ ਵੀ ਨਹੀਂ ਮਿਲਦੀ। ਜਾਂ ਗੁਰਬਾਣੀ ਦਾ ਵੀ ਸ਼ਬਦ ਹੈ, ਵਿਣ ਬੋਲਿਆਂ ਸਭ ਕੁਛ ਜਾਣਦਾ, ਉਸ ਨੂੰ ਸਭ ਚੀਜ਼ ਦਾ ਪਤਾ, ਉਹਨਾਂ ਸਾਰੇ ਚਾਵਾਂ ਦਾ, ਦੁੱਖਾਂ ਦਾ, ਤਕਲੀਫਾਂ ਦਾ, ਸ਼ੁਕਰਾਨਿਆਂ ਦਾ, ਸਭ ਚੀਜ਼ ਦਾ ਪਤਾ। ਕਹਿੰਦੇ ਨੇ ਇੱਕ ਵਾਰੀ ਮਹਾਤਮਾ ਬੁੱਧ ਆਪਣੇ ਜਿਹੜੇ ਉਹਨਾਂ ਦੇ ਸਟੂਡੈਂਟ ਸੀਗੇ, ਜਿਹੜੇ ਉਹਨਾਂ ਦੇ ਨਾਲ ਰਹਿੰਦੇ ਸੀਗੇ, ਜਿਹੜੇ ਭਿਕਸ਼ੂ ਸੀਗੇ, ਉਹਨਾਂ ਦੇ ਨਾਲ ਇੱਕ ਵਾਰੀ ਪ੍ਰਾਰਥਨਾ ਕਰਦੇ ਸੀਗੇ। ਪ੍ਰਾਰਥਨਾ ਤੋਂ ਬਾਅਦ ਜਿਹੜਾ ਨਾਲ ਇੱਕ ਸਟੂਡੈਂਟ ਸੀਗਾ, ਜਿਹੜਾ ਪਹਿਲੋਂ ਵੀ ਸ਼ਾਇਦ ਇਹ ਚੀਜ਼ ਦੇਖਦਾ ਰਹਿੰਦਾ ਹੁੰਦਾ ਸੀ ਜਾਂ ਉਸਦੇ ਮਨ 'ਚ ਸਵਾਲ ਸੀਗਾ ਮਹਾਤਮਾ ਬੁੱਧ ਦੇ ਅਰਦਾਸ ਦੇ ਤਰੀਕੇ ਨੂੰ ਲੈ ਕੇ, ਮੰਗਣ ਦੇ ਤਰੀਕੇ ਨੂੰ ਲੈ ਕੇ, ਪ੍ਰਾਰਥਨਾ ਦੇ ਤਰੀਕੇ ਨੂੰ ਲੈ ਕੇ। ਇੱਕ ਦਿਨ ਪ੍ਰਾਰਥਨਾ ਤੋਂ ਬਾਅਦ ਜਿਹੜਾ ਉਹ ਭਿਕਸ਼ੂ ਸੀਗਾ, ਉਹ ਮਹਾਤਮਾ ਬੁੱਧ ਨੂੰ ਪੁੱਛਦਾ, ਜੀ ਜਿੰਨੀ ਵਾਰ ਵੀ ਮੈਂ ਤੁਹਾਨੂੰ ਪ੍ਰਾਰਥਨਾ ਕਰਦਿਆਂ ਦੇਖਿਆ, ਤੁਸੀਂ ਤਾਂ ਜਿਵੇਂ ਮੂਰਤੀ ਹੋ ਜਾਂਦੇ ਹੋ, ਲੱਗਦਾ ਹੀ ਨਹੀਂ ਤੁਸੀਂ ਕੁਝ ਪਰਮਾਤਮਾ ਤੋਂ ਮੰਗ ਰਹੇ ਹੋ, ਨਾ ਤੁਹਾਡੇ ਚਿਹਰੇ 'ਤੇ ਕੋਈ ਹਾਵ ਭਾਵ ਹੁੰਦਾ, ਨਾ ਹੀ ਤੁਹਾਡੇ ਬੁੱਲ ਹਿਲਦੇ ਕਦੀ ਦਿਸਦੇ ਨੇ। ਜੇ ਅੰਦਰੋਂ ਕੁਝ ਮੰਗਦੇ ਹੋਵੋਗੇ ਤਾਂ ਚਿਹਰੇ 'ਤੇ ਹਾਵ ਭਾਵ ਤਾਂ ਆਊਗਾ, ਬੁੱਲ ਵੀ ਥੋੜ੍ਹੇ ਜਿਹੇ ਕੰਬਣਗੇ, ਪਰ ਤੁਸੀਂ ਤਾਂ ਜਿਵੇਂ ਮੂਰਤੀ ਬਣ ਜਾਂਦੇ ਹੋ, ਕੋਈ ਹਾਵ ਭਾਵ ਨਹੀਂ, ਕਦੀ ਬੁੱਲ ਨਹੀਂ ਕੰਬਦੇ ਦਿਖੇ, ਇੱਦਾਂ ਲੱਗਦਾ ਜਿਵੇਂ ਕੁਝ ਮੰਗ ਹੀ ਨਾ ਰਹੇ ਹੋਵੋ। ਤੇ ਮਹਾਤਮਾ ਬੁੱਧ ਆਖਣ ਲੱਗੇ, ਪਹਿਲੋਂ ਮੈਨੂੰ ਵੀ ਇੱਦਾਂ ਲੱਗਦਾ ਸੀ, ਪਰ ਇਹ ਸਭ ਕੁਝ ਮੈਂ ਇੱਕ ਭਿਖਾਰੀ ਤੋਂ ਸਿੱਖਿਆ। ਆਲੇ ਦੁਆਲੇ ਵਾਲੇ ਵੀ ਹੈਰਾਨ ਹੋ ਗਏ ਕਿ ਇੱਕ ਭਿਖਾਰੀ ਮੰਗਣਾ ਕਿਵੇਂ ਸਿਖਾ ਸਕਦਾ। ਇਸ 'ਤੇ ਮਹਾਤਮਾ ਬੁੱਧ ਦੱਸਣ ਲੱਗੇ ਕਿ ਇੱਕ ਵਾਰੀ ਉਹ ਕਿਸੇ ਰਾਜਧਾਨੀ 'ਚੋਂ ਲੰਘਦੇ ਸਨ, ਸਮਰਾਟ ਵੀ ਉੱਥੇ ਰਹਿੰਦਾ ਸੀਗਾ, ਰਾਜਾ। ਕਹਿੰਦੇ ਲੰਘਦਿਆਂ ਦੇਖਿਆ ਕਿ ਸਮਰਾਟ ਆਪਣੀਆਂ ਬਰੂਹਾਂ 'ਤੇ ਖਲੋਤਾ ਹੋਇਆ, ਸ਼ਾਇਦ ਕਿਸ ਪਾਸੇ ਚੱਲਿਆ ਸੀਗਾ ਅਤੇ ਅੱਗੋਂ ਉਹਨੂੰ ਕੋਈ ਭਿਖਾਰੀ ਦਿਸ ਗਿਆ ਜੋ ਉਹਦੀਆਂ ਬਰੂਹਾਂ 'ਤੇ ਮੰਗਣ ਆਇਆ ਸੀ। ਤੇ ਭਿਖਾਰੀ ਉਸਦੇ ਹਾਲਾਤ ਬੜੇ ਤਰਸਯੋਗ ਸਨ, ਫੱਟੇ ਪੁਰਾਣੇ ਕੱਪੜੇ, ਹੈਰਾਨੀ ਹੁੰਦੀ ਸੀਗੀ ਕਿ ਐਡਾ ਕਮਜ਼ੋਰ ਵਿਅਕਤੀ ਖਲੋਤਾ ਕਿਵੇਂ ਹੈ। ਜਦੋਂ ਸਮਰਾਟ ਰਾਜੇ ਨੂੰ ਉਸਨੂੰ ਪੁੱਛਦੇ ਨੇ ਕੀ ਚਾਹੀਦਾ ਤੁਹਾਨੂੰ, ਮੰਗੋ, ਤੇ ਭਿਖਾਰੀ ਕਹਿੰਦਾ, ਜੀ ਮੈਂ ਤੁਹਾਡੇ ਦਰ 'ਤੇ ਆ ਗਿਆ, ਹੁਣ ਮੈਨੂੰ ਮੰਗਣ ਦੀ ਕੁਝ ਲੋੜ ਨਹੀਂ, ਕਿਉਂਕਿ ਤੁਹਾਡੇ ਦਰ 'ਤੇ ਤੁਹਾਨੂੰ ਦਿਸ ਰਿਹਾ ਕਿ ਮੈਂ ਕਿਸ ਅਵਸਥਾ ਦੇ ਵਿੱਚ ਹਾਂ, ਕਿਹਨਾਂ ਹਾਲਾਤਾਂ ਦੇ ਵਿੱਚ ਹਾਂ। ਜੇ ਹਾਲੇ ਵੀ ਮੈਨੂੰ ਬੋਲ ਕੇ ਦੱਸਣਾ ਪਵੇ ਕਿ ਕੀ ਚਾਹੀਦਾ, ਫਿਰ ਤੁਸੀਂ ਕੈਸੇ ਰਾਜਨ, ਤੁਸੀਂ ਕੈਸੇ ਸਮਰਾਟ। ਇਸ ਦੇ ਨਾਲ ਹੀ ਜਿਵੇਂ ਮਹਾਤਮਾ ਬੁੱਧ ਦੇ ਦਿਮਾਗ ਦੇ ਵਿੱਚ ਜਾਂ ਚੇਤਨਾ ਦੇ ਵਿੱਚ ਇਹ ਗੱਲ ਆਈ, ਜਿਵੇਂ ਉਸ ਭਿਖਾਰੀ ਨੇ ਕਿਹਾ ਸੀ ਕਿ ਮਹਾਰਾਜ ਤੁਹਾਡੇ ਦਰ 'ਤੇ ਖੜ੍ਹੇ ਹੋਣ ਦੇ ਨਾਲ ਹੀ ਮੇਰੀ ਮੰਗ ਕਹਿਣ ਦੀ ਲੋੜ ਨਹੀਂ ਰਹੀ, ਕਿਉਂਕਿ ਮੇਰੇ ਹਾਲਾਤ ਹੁਣ ਤੁਹਾਨੂੰ ਸਾਹਮਣੇ ਦਿਸ ਸਕਦੇ ਨੇ, ਮੈਂ ਤੁਹਾਡੇ ਦੁਆਰ 'ਤੇ ਖੜ੍ਹਾ, ਮੈਨੂੰ ਦੇਖ ਲਓ, ਮੇਰੇ ਹਾਲਾਤ ਦੇਖ ਲਓ, ਮੇਰਾ ਖੜ੍ਹਾ ਹੋਣਾ ਹੀ ਇੱਥੇ ਮੇਰੀ ਪ੍ਰਾਰਥਨਾ ਆ, ਇਸ ਜਗ੍ਹਾ 'ਤੇ ਹੋਣਾ, ਤੁਹਾਡੀਆਂ ਅੱਖਾਂ ਸਾਹਮਣੇ ਹੋਣਾ ਹੀ ਮੇਰੀ ਅਰਦਾਸ ਆ, ਮੈਨੂੰ ਹੁਣ ਹੱਥ ਅੱਡ ਕੇ ਕੁਝ ਬੁੜਬੜਾਉਣ ਦੀ ਲੋੜ ਨਹੀਂ,
ਤੁਹਾਡੀ ਨਜ਼ਰ ਮੇਰੇ 'ਤੇ ਪੈ ਗਈ ਆ, ਤੁਹਾਨੂੰ ਕੀ ਲੱਗਦਾ ਕੀ ਮਿਲਣਾ ਚਾਹੀਦਾ ਮੈਨੂੰ, ਕਿਸ ਚੀਜ਼ ਦੀ ਜ਼ਰੂਰਤ ਹੈ? ਮਹਾਤਮਾ ਬੁੱਧ ਕਹਿੰਦੇ, ਜੇ ਉਸ ਭਿਖਾਰੀ ਨੂੰ ਪਤਾ ਲੱਗ ਸਕਦਾ ਤਾਂ ਸਾਨੂੰ ਕਿਉਂ ਨਹੀਂ? ਜਦੋਂ ਤੁਸੀਂ ਉਸਦੇ ਦਰ 'ਤੇ ਆ ਹੀ ਗਏ ਪਰਮਾਤਮਾ ਦੇ 'ਤੇ, ਕੀ ਗੱਲ ਉਹ ਤੁਹਾਡੇ ਹਾਲਾਤ ਨਹੀਂ ਜਾਣੂਗਾ? ਕਈ ਵਾਰੀ ਅਸੀਂ ਉਹ ਵੀ ਮੰਗਦੇ ਹਾਂ ਜਿਸ ਚੀਜ਼ ਦੀ ਲੋੜ ਨਹੀਂ ਹੁੰਦੀ, ਤੇ ਜਦੋਂ ਅਸੀਂ ਕੁਝ ਨਹੀਂ ਮੰਗਦੇ ਸਿਰਫ ਸ਼ੁਕਰ ਕਰਦੇ ਹਾਂ ਜੋ ਕੁਝ ਹੈਗਾ ਉਸ ਚੀਜ਼ ਦਾ, ਤੇ ਉਹ ਹੋਰ ਸ਼ਕਤੀ ਦਿੰਦਾ, ਹੋਰ ਕੁਝ ਦਿੰਦਾ। ਸਾਡੇ ਮਨ ਦੇ ਆ ਕੋਨਿਆਂ 'ਚ ਜਿਹੜੇ ਦੱਬੇ ਚਾਅ ਨੇ, ਕੁਝ ਇੱਛਾਵਾਂ ਨੇ, ਉਹ ਵੀ ਪੂਰੀਆਂ ਕਰ ਦਿੰਦਾ, ਕਿਉਂਕਿ ਉਹ ਜਾਣਦਾ ਜਦੋਂ ਤੁਸੀਂ ਉਸਦੇ ਦਰ 'ਤੇ ਆਏ ਤੁਸੀਂ ਤਾਂ ਵੀ ਸ਼ੁਕਰ ਕੀਤਾ, ਪਰ ਤੁਹਾਡੇ ਮਨ ਦੇ ਕੋਨੇ 'ਚ ਹਾਲੇ ਵੀ ਕੁਝ ਚਿੰਤਾਵਾਂ, ਕੁਝ ਇੱਛਾਵਾਂ, ਕੁਝ ਚਾਹ ਨੇ, ਉਹਨੇ ਉਹ ਵੀ ਪੂਰੇ ਕਰ ਦੇਣੇ। ਇਹ ਬਸ ਵਿਸ਼ਵਾਸ ਹੈ, ਮੰਗਣਾ ਜ਼ਰੂਰੀ ਨਹੀਂ, ਉਸ ਦਰ 'ਤੇ ਹੋਣਾ ਜ਼ਰੂਰੀ ਹੈ, ਪ੍ਰਾਰਥਨਾ ਦੇ ਵਿੱਚ ਹੋਣਾ ਜ਼ਰੂਰੀ ਹੈ, ਕਿਉਂਕਿ ਜਦੋਂ ਤੁਸੀਂ ਵਿਸ਼ਵਾਸ ਨਾਲ ਉਸ ਦਰ 'ਤੇ, ਉਸ ਥਾਂ 'ਤੇ, ਉਸ ਸੱਜਣ ਦਾ, ਪਰਮਾਤਮਾ ਦਾ, ਪਿਆਰੇ ਦਾ ਨਾਮ ਲੈਂਦੇ ਹੋ, ਸ਼ੁਕਰ ਮਨਾਉਂਦੇ ਹੋ, ਤਾਂ ਉਹ ਦੇਖਦਾ। ਉਹ ਸਿਰਫ ਉਦੋਂ ਨਹੀਂ ਸੁਣ ਰਿਹਾ ਹੁੰਦਾ ਜਦੋਂ ਅਸੀਂ ਅਰਦਾਸ ਕਰਦੇ ਕੁਝ ਮੰਗਣ ਲਈ, ਉਹ ਹਰ ਸਮੇਂ ਸੁਣ ਰਿਹਾ, ਤੁਹਾਡੀਆਂ ਛੋਟੀਆਂ ਛੋਟੀਆਂ ਚਿੰਤਾਵਾਂ ਨੂੰ ਦੇਖ ਰਿਹਾ, ਤੁਹਾਡੇ ਛੋਟੇ ਛੋਟੇ ਚਾਹ ਜਿਹੜੇ ਤੁਸੀਂ ਸ਼ੁਕਰ ਦੇ ਨਾਲ ਉਦਾਂ ਹੀ ਭੁਲਾ ਦਿੰਦੇ ਹੋ, ਉਹਨੂੰ ਸਾਰੇ ਚੇਤਾ ਨੇ। ਤੁਹਾਡੀ ਵੱਡੀ ਗੱਡੀ ਦੀ ਇੱਛਾ, ਵੱਡੇ ਘਰ ਦਾ ਚਾਹ, ਪਰ ਨਾਲ ਦੀ ਨਾਲ ਸ਼ੁਕਰਾਨਾ ਜਿੱਥੇ ਤੁਸੀਂ ਇਸ ਵਕਤ ਹੈਗੇ ਹੋ, ਪਰਮਾਤਮਾ ਇਹ ਵੀ ਸੁਣਦਾ, ਇਹ ਵੀ ਦੇਖਦਾ। ਮੂੰਹੋਂ ਮੰਗਣ ਦੀ ਲੋੜ ਨਹੀਂ ਜਦੋਂ ਹਾਲਾਤਾਂ ਨੂੰ ਦੇਖਦਾ ਹੋਵੇ, ਮੂੰਹੋਂ ਮੰਗਣ ਦੀ ਲੋੜ ਨਹੀਂ ਜਦੋਂ ਸਿਰਫ ਉਹ ਪ੍ਰਾਰਥਨਾ ਦੇ ਸਮੇਂ ਨਾ ਸੁਣਦਾ ਹੋਵੇ, ਹਰ ਸਮੇਂ ਸੁਣਦਾ ਹੋਵੇ। ਆਓ ਆਦਤ ਪਾਈਏ ਕਿ ਸ਼ੁਕਰਾਨਾ ਹਰ ਸਮੇਂ ਕਰਦੇ ਰਹੀਏ। ਬਾਕੀ ਮੰਗਣਾ ਤਾਂ ਸਾਡੇ ਹੱਥ ਆ, ਪਰ ਉਹਦੇ ਹੱਥ ਦੇਣਾ ਉਹ ਜਿਸ ਦੀ ਸਾਨੂੰ ਸੱਚੀ ਉਹ ਲੋੜ ਆ, ਜਿਸ 'ਚ ਸਾਡੀ ਸੱਚੀ ਉਹ ਖੁਸ਼ੀ ਆ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਏਗੀ।

0: ਜਿੰਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜ਼ੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton.
1: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ
2: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
1: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
0: ਸੋਨਾ ਚਾਹੀਦਾ
3: ਭਰੋਸਾ ਚਾਹੀਦਾ
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟਰੀਟ ਪੁਆਇੰਟ ਕੁੱਕ ਕਾਲ 0493-536-042 ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au

कहीं दूर जब दिन ढल जाए, सांझ की दुल्हन बदन चुराए।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi kriya hai. Ford Ranger, Ranger Super Duty, Everest te Sadabahar Mustang, brand new demo te quality pre-owned vehicles. Trade-in ate finance options be available. Aao te apni navi Ford da test drive karo. Business fleet lai gal karo. Vehicle experts, Tim Forbes ya Cory Nal. Radio Hanji de hawale nal pao. 3 saal di free service. Chadston Ford. Ready, set, Ford.
3: यार तू इतने इनी छेती आके पक्का भी हो गया, की जुगाड़ लाया है?
4: जुगाड़ नहीं, ये है 8 सालां तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
3: नंबर ता दे बंसल इमीग्रेशन वालियां दा।
4: हां जी, अपॉइंटमेंट बुक करवाउण लई कॉल करो 0406 660 960 दे या फिर विजिट करो bansalimmigration.com.au।

0: टेंशन टेंशन निरी टेंशन
1: की हुआ
0: अथे इमिग्रेशन दे इन्ने पंगे ने यार मुकदे ही नहीं
1: काका जी टेंशन छोड़ो फोन चको कॉल करो वीवाई इमिग्रेशन नू जिथे इमिग्रेशन एक्सपर्ट हरपाल सिंह बाजवा इम्प्लॉयर स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने हुणे ही अपॉइंटमेंट ली कॉल करो 0410-503-503
0: या 90-77-97-33
1: या ईमेल info@vivaimmigration.com.au
0: याद रखो 9077-9733
1: वीवा इमिग्रेशन एंड एजुकेशन कंसल्टेंट
0: हर कदम तो आडे नाल
2: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ ਇੱਕ ਸ਼ਾਂਤੀ ਤੇ ਦੂਜਾ ਯੁੱਧ ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇ ਖਰੋੜ ਸਰਪੰਚ
3: ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ
2: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ ਗੁਰਬਾਲ ਸਿੰਘ ਐਂਡ ਸਰਬਜੀਤ ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ
4: ਕਿੱਥੇ ਵੱਜ ਗਈ ਤੇਰੀ ਗੱਡੀ
5: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
6: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
7: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
8: ਹਾਂਜੀ ਰੇਡੀਓ

0: ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ। Business fleet ਲਈ ਗੱਲ ਕਰੋ। Vehicle experts Tim Forbes ਜਾਂ Corey ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set, Ford.
1: Tension, ਨਿਰੀ tension.
2: ਕੀ ਹੋਇਆ?
1: ਇੱਥੇ immigration ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ, tension ਛੱਡੋ, phone ਚੱਕੋ, call ਕਰੋ VY immigration ਨੂੰ, ਜਿੱਥੇ immigration expert ਹਰਪਾਲ ਸਿੰਘ ਬਾਜਵਾ, employee sponsor, partner ਜਾਂ parents, ਜਾਂ visa, skilled migration, student visa, MRT ਜਾਂ RRT, appeals ਤੇ skills assessments ਦੇ ਮਾਹਿਰ ਬੈਠੇ ਨੇ। ਹੁਣੇ ਹੀ appointment ਲਈ call ਕਰੋ 0410-530-530
1: ਜਾਂ 90-77-97-33
2: ਜਾਂ email info@vyimmigration.com.au।
1: ਯਾਦ ਰੱਖੋ 9077-9733।
2: VY Immigration and Education Consultant,
1: ਹਰ ਕਦਮ ਤੁਹਾਡੇ ਨਾਲ।
3: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚੱਲੀਏ?
4: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ, ਹੁਣ ਟੈਂਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
0: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
5: ਬੈਂਜੀ, ਕੀ ਹਾਲ ਹੈ ਪਿੱਠ ਦਰਦ ਦਾ?
6: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚਸ ਆਨਲਾਈਨ ਔਰ ਕਾਲ 0433-465-492।
7: White Hill Studios

0: ਸਤਾਰਾਂ ਜੁਲਾਈ ਨੂੰ
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਜ਼ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਜ਼ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
3: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ। ਹਾਂਜੀ 1674 ਮਾਸ ਕਰਦੇ ਹਾਂ, ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਪ੍ਰੋਗਰਾਮ। ਹਾਂਜੀ ਮੈਲਬਨ ਅੱਜ ਬੁੱਧਵਾਰ ਦਾ ਦਿਨ ਹੈ ਅਤੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਜਿੰਨੀ ਸੋਹਣੀ ਗਾਣਾ ਤੁਸੀਂ ਸੁਣ ਰਹੇ ਸੀ, ਇਹ ਕੁਲਬੀਰ ਝਿੰਜਰ ਦੀ ਆਵਾਜ਼ ਸੀ ਅਤੇ ਤਰਸੇਮ ਜੱਸੜ ਦੇ ਉੱਤੇ ਅਤੇ ਨਿਮਰਤ ਖਹਿਰਾ ਦੇ ਉੱਤੇ ਫਿਲਮਾਇਆ ਸੀ। ਫਿਲਮ ਸੀਗੀ ਰੱਬ ਦਾ ਰੇਡੀਓ 3। ਅਤੇ ਹੁਣ ਇੱਕ ਫਿਲਮ ਦਸਤਾਰ ਆ ਰਹੀ ਹੈ ਫਿਰ ਆਪਣਾ ਜੱਸੜ ਦੀ। ਸੋ ਇਸ ਸਾਲ ਦੇ ਵਿੱਚ ਪਹਿਲੀ ਜਿਹੜੀ ਫਿਲਮ ਸੀ, ਹੋ ਸਕਦਾ ਹੋਰ ਵੀ ਹੋਣ, ਪਰ ਪਹਿਲੀ ਉਹ ਫਿਲਮ ਸੀ ਜਿਹੜੀ ਸ਼ਾਇਦ ਪੰਜਾਬੀ ਦੇ ਵਿੱਚ ਸਭ ਤੋਂ ਵਧੀਆ ਕਾਰੋਬਾਰ ਕਰਕੇ ਗਈ ਹੈ। ਚੰਗੀ ਤੁਹਾਨੂੰ ਕਿੱਦਾਂ ਦੀ ਲੱਗੀ ਆ, ਕਿਵੇਂ ਲੱਗੀ ਆ, ਉਹ ਤੁਹਾਨੂੰ ਜਿਨ੍ਹਾਂ ਨੇ ਵੇਖੀ ਆ ਉਹ ਚਲੋ ਬਿਹਤਰ ਤੁਸੀਂ ਜਾਣਦੇ ਹੋ, ਪਰ ਸਭ ਤੋਂ ਵਧੀਆ ਕਾਰੋਬਾਰ ਕਰਕੇ ਗਈ ਆ ਅੱਜ ਤੱਕ ਦੀ ਇਹ ਪੰਜਾਬੀ ਸਿਨੇਮੇ ਦੇ ਵਿੱਚ ਫਿਲਹਾਲ ਇਸ ਸਾਲ ਦੇ ਵਿੱਚ। ਅਤੇ ਹੁਣ ਦਸਤਾਰ ਫਿਲਮ ਲੈ ਕੇ ਅਤੇ ਫਿਰ ਦੁਬਾਰਾ ਤੋਂ ਆ ਰਹੇ ਨੇ। ਬਾਕੀ ਜੇ ਤੁਸੀਂ ਵਧੇਰੇ ਜਾਣਕਾਰੀ, ਬਹੁਤੀਆਂ ਗੱਲਾਂ ਬਾਤਾਂ, ਅਤੇ ਪਿਛਲੇ ਦਿਨੀ ਜੱਸੜ ਸਾਹਿਬ ਇੱਥੇ ਟੂਰ 'ਤੇ ਵੀ ਸੀ, ਸਟੂਡੀਓ ਵੀ ਆਏ ਅਤੇ ਉਹਨਾਂ ਦੇ ਨਾਲ ਲੰਮੀਆਂ ਚੌੜੀਆਂ ਗੱਲਾਂ ਬਾਤਾਂ ਹੋਈਆਂ, ਅਤੇ ਜ਼ਰੂਰ ਸੁਣਿਓ ਤੁਸੀਂ, ਪਸੰਦ ਕਰੋਗੇ ਤੁਸੀਂ, ਕਾਫੀ ਕੁਛ ਤੁਹਾਨੂੰ ਸੁਣਨ ਨੂੰ ਜਾਣਨ ਨੂੰ ਮਿਲੂਗਾ ਆਪਣੇ ਇਸ ਕਲਾਕਾਰ ਦੇ ਬਾਰੇ। ਅਤੇ ਇਹ ਫਿਲਮ 17 ਤਰੀਕ ਨੂੰ ਯਾਨੀ ਕਿ ਇਸੇ ਸ਼ੁੱਕਰਵਾਰ ਨੂੰ ਰਿਲੀਜ਼ ਹੋ ਜਾਣੀ ਆ, ਅਤੇ ਤੁਸੀਂ ਜਾ ਕੇ ਅਤੇ ਵੇਖਿਓ। ਬਾਕੀ ਹੋਰ ਕੀ ਹੋਣਾ ਵਾ ਆਸੇ ਪਾਸੇ, ਕਿਹੜੀਆਂ ਕਿਹੜੀਆਂ ਫਿਲਮਾਂ ਹੋਰ ਹੋਣੀਆਂ ਨੇ ਉਹ ਵੀ ਆਪਾਂ ਦੱਸਦੇ ਹਾਂ, ਪਰ ਸਭ ਤੋਂ ਪਹਿਲਾਂ ਆਪਾਂ ਆਪਣਾ ਸਾਥ ਨਾਲ ਲੈ ਲਈਏ, ਅਤੇ ਸਾਥ ਨਾਲ ਹੋਵੇ ਤਾਂ ਫਿਰ ਸਫ਼ਰ ਹੌਲਾ ਹੋ ਜਾਂਦਾ। ਅਤੇ ਮੇਰਾ ਸਾਥ ਆ ਅੱਜ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ। ਬਹੁਤ ਬਹੁਤ ਮਿਹਰਬਾਨੀ ਰਣਜੋਤ ਅਤੇ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਪ੍ਰੋਗਰਾਮ ਦੇ ਇਸ ਹਿੱਸੇ 'ਚ ਜੀ ਆਇਆਂ ਨੂੰ ਆਖਦੇ ਹਾਂ। ਫਿਲਮਾਂ ਦੀਆਂ ਗੱਲਾਂ ਹੋ ਰਹੀਆਂ, ਕਈ ਫਿਲਮਾਂ ਧੜਾ ਧੜਾਈਆਂ ਨੇ, ਲੋਕਾਂ ਨੇ ਵੇਖੀਆਂ ਨੇ, ਕਈ ਲੱਗੀਆਂ ਨੇ, ਕਈ ਲੱਗਣ ਨਹੀਂ ਦਿੱਤੀਆਂ, ਉਹਨਾਂ ਦਾ ਵੀ ਬੜਾ ਰੌਲਾ ਰੱਪਾ ਪਿਆ।
0: ਵੇਖੋ ਹਾਲੇ ਤੱਕ ਚੱਲ ਰਿਹਾ। ਸੋ ਇਹ ਵੇਖੋ ਹਾਲੇ ਕਈ ਤਰ੍ਹਾਂ ਦੇ ਹੋਰ ਵੀ ਚਰਚੇ ਨਾਲ ਸ਼ੁਰੂ ਹੋਏ ਨੇ। ਹੋ ਸਕਦਾ ਕਿ ਵੈਰੀ ਸੂਨ ਕਹਿੰਦੇ ਨੇ ਕਿ ਜਿੱਦਾਂ ਤੁਸੀਂ ਇਸ਼ਾਰਾ ਜਿਹੜਾ ਜੇ ਸਤਲੁਜ ਜਲ ਨੂੰ ਕੀਤਾ ਅਤੇ ਕਹਿ ਰਹੇ ਨੇ ਕਿ ਓਵਰਸੀਜ਼ ਰਿਲੀਜ਼ ਹੋਊਗੀ ਸ਼ਾਇਦ ਜਲਦ ਫਿਲਮ, ਅਤੇ ਵੱਡੇ ਪਰਦੇ 'ਤੇ ਹੋ ਸਕਦਾ ਤੁਹਾਨੂੰ ਜਲਦ ਵੇਖਣ ਨੂੰ ਮਿਲੇ। ਅਤੇ ਚਲੋ ਜੋ ਵੀ ਜਾਣਕਾਰੀਆਂ ਹੋਣਗੀਆਂ ਜਿੱਦਾਂ ਮਚਿਓਰ ਹੁੰਦੀਆਂ ਨੇ ਫਿਰ ਤੁਹਾਡੇ ਤੱਕ ਆਪਾਂ ਪਹੁੰਚਾਉਂਦੇ ਹਾਂ। ਪਰ ਫਿਲਮਾਂ ਨੂੰ ਲੈ ਕੇ ਚਰਚਾ ਜਿਹੜਾ ਇਸ ਕਰਕੇ ਵੀ ਬੜਾ ਜ਼ੋਰਾਂ ਸ਼ੋਰਾਂ 'ਤੇ ਹੋ, ਕਿਉਂਕਿ ਦਸਤਾਰ ਦੇ ਵਿੱਚ ਵੀ ਹਲਕੀ ਜਿਹੀ ਝਲਕ ਤਾਂ ਇਹਨਾਂ ਨੇ ਦਿੱਤੀ ਉਸ ਦੌਰ ਦੀ, ਵੀ ਜਿਹੜਾ ਇੱਕ ਪੋਤਿਆ ਉੱਥੇ ਇਸ ਕੰਮ ਦੇ ਵਿੱਚ ਅਤੇ ਬਾਹਰ ਜਾ ਕੇ ਫਿਰ ਤੂੰ ਇੱਦਾਂ ਦੇ ਕੰਮ ਕਰਦਾ, ਇੱਦਾਂ ਦੇ ਟ੍ਰੇਲਰ 'ਚ ਝਲਕ ਜਿਹੀ ਮਿਲਦੀ ਹੈ। ਬਾਕੀ ਕਈਆਂ ਨੇ ਵੇਖ ਲਈ ਹੋਊਗੀ ਫਿਲਮ, ਕਿਉਂਕਿ ਇੱਥੇ ਵਰਲਡ ਪ੍ਰੀਮੀਅਰ ਹੋਇਆ ਸੀ, ਅਤੇ ਜੇ ਤੁਸੀਂ ਵੇਖੀ ਆ ਤਾਂ ਤੁਸੀਂ ਦੱਸ ਸਕਦੇ ਹੋ, ਨਹੀਂ ਤਾਂ ਫਿਰ ਜਦੋਂ ਵੇਖ ਲਓਗੇ ਉਦੋਂ ਤੁਸੀਂ ਦੱਸਿਓ। ਅਤੇ ਇਹਦੇ ਨਾਲ ਨਾਲ ਫਿਲਮ ਸਰਪੰਚ ਪਿਛਲੇ ਹਫ਼ਤੇ ਰਿਲੀਜ਼ ਹੋਈ ਸੀ ਦੇਵ ਖਰੌੜ ਦੀ, ਜੇ ਉਹ ਕਿਸੇ ਨੇ ਵੇਖੀ ਹੈ ਤਾਂ ਉਹਦੇ ਬਾਰੇ ਵੀ ਤੁਸੀਂ ਜਾਣਕਾਰੀ ਦੇ ਸਕਦੇ ਹੋ। ਅਤੇ ਸ਼ੁਰੂਆਤ 'ਚ ਹੀ ਆਪਾਂ ਦੱਸ ਦਈਏ ਕਿ ਫਿਲਮ ਇਸ਼ਕਨਾਮਾ 24 ਜੁਲਾਈ ਨੂੰ ਇਹ ਵੀ ਰਿਲੀਜ਼ ਹੋ ਜਾਣੀ ਆ। ਇਹਦੇ ਵਿੱਚ ਆਪਣਾ ਰੰਧਾਵਾ ਸਾਹਿਬ ਅਤੇ ਆਪਣੇ ਸ਼ਹਿਨਾਜ਼ ਗਿੱਲ, ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ। ਸੋ ਇਹਨਾਂ ਦੀ ਕਿਹਾ ਜਾ ਰਿਹਾ ਵੀ ਇਹ ਇੱਕੋ ਬੰਦੇ ਦੀ ਨਾਲ ਵੀਡੀਓ ਵੀ ਆ ਰਹੀਆਂ ਨਾ ਵੀ ਉਹ ਸੱਚੀ ਕਹਾਣੀ ਆ, ਉਹ ਪਾਕਿਸਤਾਨ ਕਿੰਨੀ ਵਾਰੀ ਗਿਆ, ਅਤੇ ਬਾਕੀ ਰੱਬ ਜਾਣੇ। ਚਲੋ ਵੇਖੋ ਫਿਲਮ ਆਊ ਤਾਂ ਫਿਰ ਪਤਾ ਲੱਗ ਜੂ। ਪਰ ਇਹ ਵੀ ਮੁੰਡੇ ਨੇ ਅਲੱਗ ਹੀ ਆਪਣੀ ਇੱਕ ਲਾਈਨ, ਅਲੱਗ ਤਰ੍ਹਾਂ ਦਾ ਸਿਨੇਮਾ ਜੋੜਿਆ। ਪਰ ਇੱਕ ਚੀਜ਼ ਜ਼ਰੂਰ ਆਪਾਂ ਵੇਖ ਰਹੇ ਹਾਂ ਇਸ ਟਾਈਮ ਦੇ ਉੱਤੇ ਕਿ ਪੰਜਾਬੀ ਸਿਨੇਮਾ ਹੁਣ ਜਿਹੜੀਆਂ ਇਹ ਲਵ ਸਟੋਰੀਜ਼ ਵੱਲ ਮੁੜ ਰਿਹਾ
1: ਜੀ, ਜਾਂ ਦੌਰ ਦੀਆਂ ਫਿਲਮਾਂ ਨੇ ਜਾਂ ਲਵ ਸਟੋਰੀਜ਼ ਨੇ, ਜਾਂ ਜਿਹੜਾ ਉਹ ਇੱਕ ਸਿੱਖ ਐਲੀਮੈਂਟ ਆ ਉਹਨੂੰ ਕੈਸ਼ ਕਰਨ ਦੀ ਕੋਸ਼ਿਸ਼ ਵੀ ਮੈਂ ਤਾਂ ਕਹਿ ਸਕਦਾ ਉੱਦਾਂ ਦਾ ਵੀ, ਜਾਂ ਸਮਾਜ ਜੋ ਵੇਖਣਾ ਚਾਹੁੰਦਾ ਉਸ ਕਿਸਮ ਦੀਆਂ ਚੀਜ਼ਾਂ ਦਿਖਾਈਆਂ ਜਾਂਦੀਆਂ, ਜੈਸਾ ਰਾਜਾ ਵੈਸੀ ਪ੍ਰਜਾ ਜਾਂ ਜੈਸੀ ਪ੍ਰਜਾ ਵੈਸਾ ਰਾਜਾ, ਇੱਕ ਦੋ ਸਿਨੈਰੀਓ ਬਣਦੇ ਆ। ਕਲਾਕਾਰ ਕੀ ਉਹੋ ਜਿਹਾ ਕੁਛ ਦਿਖਾਉਂਦੇ ਆ ਜੋ ਲੋਕ ਦੇਖਣਾ ਚਾਹੁੰਦੇ ਆ, ਜਾਂ ਲੋਕ ਦੇਖਣਾ ਚਾਹੁੰਦੇ ਆ ਇਸ ਕਰਕੇ ਕਲਾਕਾਰ ਇਹੋ ਜਿਹਾ ਕੁਛ ਬਣਾਉਂਦੇ ਆ, ਇਹ ਦੋ ਅਲੱਗ ਅਲੱਗ ਚੀਜ਼ਾਂ ਨੇ।
0: ਮੈਨੂੰ ਤਾਂ ਕਈ ਵਾਰੀ ਨਾ ਮੈਂ ਵੀ ਸੋਚਦਾ ਵੀ ਇਹਦੇ ਪਿੱਛੇ, ਚਲੋ ਆਪਾਂ ਨੇਮ ਟੈਗ 'ਤੇ ਨਹੀਂ ਲਾਉਂਦੇ ਨਾਲ, ਪਰ ਬਹੁਤ ਸਾਰੇ ਜਦੋਂ ਆਪਾਂ ਇੱਦਾਂ ਦੇ ਕਨਸੈਪਟ ਵੇਖਦੇ ਹਾਂ, ਆਪਾਂ ਫਿਲਮਾਂ ਵੇਖਦੇ ਹਾਂ, ਅਤੇ ਉਹਦੇ ਵਿੱਚ ਮੈਨੂੰ ਇਹ ਲੱਗਦਾ ਹੁੰਦਾ ਕਿ ਜ਼ਰੂਰੀ ਨਹੀਂ ਆ ਵੀ ਉਸ ਕਲਾਕਾਰ ਦੀ ਬਿਰਤੀ ਵੀ ਉੱਦਾਂ ਦੀ ਹੋਵੇ। ਕਾਰੋਬਾਰੀ ਪੱਖ ਤੋਂ ਇਹ ਵੇਖਿਆ ਜਾਂਦਾ ਵੀ ਆਹ ਵਿਸ਼ਾ ਜਿਹੜਾ ਇਹ ਲੋਕਾਂ ਨੂੰ ਜ਼ਿਆਦਾ ਟੁੰਬੂਗਾ ਅਤੇ ਇਹ 'ਤੇ ਕੰਮ ਕਰ ਲਈਏ ਅਤੇ ਜ਼ਿਆਦਾ ਵਾਹਵਾ ਹੀ ਮਿਲਣੀ ਆ। ਬਹੁਤ ਕੋਈ ਘੱਟ ਹੋਊਗਾ, ਕੋਈ ਵਿਰਲਾ ਕਲਾਕਾਰ, ਕੋਈ ਵਿਰਲਾ ਨਿਰਦੇਸ਼ਕ ਜਿਹੜਾ ਵਾਕਈ ਉਹਨਾਂ ਚੀਜ਼ਾਂ ਨੂੰ ਲੈ ਕੇ ਸੀਰੀਅਸ ਹੋਊਗਾ ਵੀ ਯਾਰ ਇਸ ਮੁੱਦੇ 'ਤੇ ਸਮਾਜ ਨੂੰ ਅਵੇਅਰ ਕਰਨਾ ਚਾਹੀਦਾ, ਕਿਉਂਕਿ ਮੈਂ ਤਾਂ ਥੋੜ੍ਹਾ ਜਿਹਾ ਕਲੋਜ਼ਲੀ ਵੀ ਵੇਖਣਾ ਮੈਂ ਇਸ ਇੰਡਸਟਰੀ ਨੂੰ। ਸੋ ਹੋਣਗੇ ਚਲੋ ਜਿਹੜੇ ਹੋਣਗੇ, ਪਰ ਮੈਨੂੰ ਲੱਗਦਾ ਵੀ ਕੋਈ ਬਹੁਤਾ ਇਹ ਆਪਣੇ ਲੋਕ ਉਸ ਹਿਸਾਬ ਦੇ ਨਾਲ ਜਜ਼ਬਾਤੀ ਹੁੰਦੇ ਆ ਵੀ ਯਾਰ ਆਹ ਫਲਾਣਾ ਇੱਦਾਂ ਦਾ ਕਨਸੈਪਟ ਹੈ ਨਾ, ਪਰ ਬੇਸਿਕਲੀ ਇਟਸ ਆਲ ਅਬਾਊਟ ਕਾਰੋਬਾਰ।
1: ਉਹ ਕਲਾਕਾਰ ਨੇ, ਕਾਰੋਬਾਰ ਨੇ, ਉਹ ਇੰਡਸਟਰੀ ਆ, ਬਿਜ਼ਨਸ ਆ, ਐਂਟਰਟੇਨਮੈਂਟ ਆ,
0: ਰੋਟੀ ਖਾਣੀ ਹਰ।
1: ਕਈ ਸਾਲ ਪਹਿਲਾਂ ਇੱਕ ਫਿਲਮ ਵੀ ਆਈ ਸੀ ਉਹ ਹੈ ਨਾ ਬਣਾਈ ਗਈ ਸੀ, ਪਰ ਉਹ ਬੰਦਿਆਂ ਦੇ ਮਤਲਬ ਹੈ ਉਹ 'ਚ ਸਿੱਖ ਐਲੀਮੈਂਟ ਬਹੁਤ ਭਾਰੂ ਸੀਗਾ, ਉਹ ਬੰਦਿਆਂ ਦੇ ਆਪਦੇ ਇੰਨੇ ਕੁ ਸਲੂਨ ਨੇ ਹਨਾ, ਬਾਰਬਰ ਸ਼ੋਪਸ ਨੇ, ਹੋਰ ਸੋਹਣਾ ਸੱਕਰ ਸੇਵੀਆਂ, ਬੜਾ ਕੁਛ ਆ। ਪਰ ਜਦ ਅਸੀਂ ਦੇਖਦੇ ਹਾਂ ਵੀ ਠੀਕ ਆ ਯਾਰ, ਫਿਰ ਉਹ ਉੱਦਾਂ ਦੇ ਤਰਕ ਵਿਤਰਕ ਆ ਜਾਂਦੇ ਆ ਵੀ ਨਹੀਂ ਫਿਲਮ ਨੂੰ ਫਿਲਮ ਵਾਂਗੂ ਦੇਖਿਆ ਕਰੋ ਜੀ, ਇਮੋਸ਼ਨਲੀ ਨਾ ਅਟੈਚ ਹੋਵੋ, ਵਿਅਕਤੀ ਵਿਸ਼ੇਸ਼ 'ਤੇ ਨਾ ਕੇਂਦਰਿਤ ਹੋਵੋ, ਦੇਖਿਆ ਇਹ ਜਾਣਾ ਚਾਹੀਦਾ ਕਿ ਫਿਲਮ ਸੁਨੇਹਾ ਕੀ ਦਿੰਦੀ ਆ।
0: ਕਾਰੋਬਾਰ ਇੱਕ ਅਲੱਗ ਚੀਜ਼ ਆ, ਕਿਸੇ ਦਾ ਰੋਟੀ ਪਾਣੀ ਇਹ ਇੱਕ ਅਲੱਗ ਚੀਜ਼ ਆ। ਸੋ ਹਰ ਇੱਕ ਚੀਜ਼ ਦੇ ਪਿੱਛੇ ਆਪਣੇ ਆਪਣੇ
1: ਸਿਆਸਤਦਾਨ ਨੇ ਜਿਹੜੇ, ਉਹਨਾਂ ਦਾ ਵੀ ਇਹੀ ਕਹਿੰਦੇ ਆ ਜੀ, ਉਹਦਾ ਨਿੱਜੀ ਕਿੱਦਾਂ ਦਾ
0: ਜ਼ਿੰਦਗੀ
1: ਹਨਾ। ਪਰ ਜੇ ਉਹਨੇ ਸਿਆਸਤਦਾਨ ਨੇ ਦੂਜੇ 'ਤੇ ਕਟਾਕਸ਼ ਕਰਨਾ ਹੋਵੇ, ਉਹਨੇ ਕਹਿਣਾ ਜਦ ਨਿੱਜੀ ਕਿਰਦਾਰ ਹੀ ਦਾਗੀ ਆ ਜੀ, ਉਹ ਲੋਕਾਂ ਦਾ ਕੀ ਭਲਾ ਕਰੂ। ਫਿਰ ਉੱਦਾਂ ਦੀਆਂ ਗੱਲਾਂ ਕਰ ਦਿੱਤੀਆਂ ਜਾਂਦੀਆਂ।
0: ਵੈਸੇ ਤਾਂ ਮਤਲਬ ਹੁੰਦਾ ਵੀ ਆ, ਪਰ ਕਿਸੇ ਹੱਦ ਤੱਕ ਆਈ ਥਿੰਕ ਹੋਈਦਾ, ਮਤਲਬ ਤੁਸੀਂ ਕਿਸੇ ਹੱਦ ਤੱਕ ਕਿਸੇ ਬੰਦੇ ਦੇ ਸੁਭਾਅ ਨੂੰ, ਉਹਦੇ ਕਿਰਦਾਰ ਨੂੰ ਨਖੇੜ ਕੇ ਵੇਖ ਸਕਦੇ ਹੋ ਉਹਦੇ ਕਾਰੋਬਾਰ ਤੋਂ, ਨਹੀਂ ਤਾਂ ਔਖਾ ਹੋ ਜਾਂਦਾ। ਇਹ ਚੀਜ਼ਾਂ ਬਹੁਤੀਆਂ ਨਹੀਂ, ਤਾਂ 60-70% ਤਾਂ ਹੁੰਦੀਆਂ ਨੇ ਮੈਲਖਾਂ।
1: ਡਿਪੈਂਡ ਕਰਦਾ ਕਿਸ ਕਿਸਮ ਦੇ ਆਪਾਂ ਹਨਾ ਜੋਬ ਦੀ ਜਾਂ ਕਿਸ ਕਿਸਮ ਦੀ ਗੱਲ ਕਰਦੇ ਹਾਂ, ਉਹ ਜਿਹੋ ਜਿਹਾ, ਕਿਉਂਕਿ ਤਰਕ ਦਲੀਲ ਦਿੰਦੇ ਹਾਂ ਉਹੋ ਜਿਹੀ ਗੱਲ ਹੋ ਜਾਂਦੀ, ਪਰ ਕਈ ਵਾਰ ਜਿਹੋ ਜਿਹੀ ਗੱਲ ਹੁੰਦੀ ਉਹੋ ਜਿਹੀ ਤਰਕ ਦਲੀਲ ਦੇਣੀ ਪੈਂਦੀ। ਹੁਣ ਜਿਵੇਂ ਡਾਕਟਰ ਦਾ ਆਪਦਾ ਢਿੱਡ ਕਹਿੰਦਾ ਟੇਬਲ 'ਤੇ ਰੱਖਿਆ, ਮੈਨੂੰ ਕਹਿੰਦਾ ਭਾਰ ਘਟਾਓ, ਬੀਪੀ ਇਹਦੇ ਨਾਲ ਘਟਣਾ,
0: ਕਹਿੰਦਾ ਉਹ ਜ਼ੈਂਪਿਕ ਲਵਾਓ,
1: ਮਤਲਬ ਜਿਹੜੀ ਕਹਿੰਦਾ ਡਾਕਟਰ ਆਪ ਗੰਜਾ, ਮੈਨੂੰ ਕਹਿੰਦਾ ਬਾਲ ਲਵਾਓ, ਹੈ ਨਾ। ਸੋ ਕਿਸ ਕਿਸਮ ਦੀ ਉਦਾਹਰਣਾ, ਕਿਸ ਕਿਸਮ ਦੀ ਇੰਡਸਟਰੀ 'ਚੋਂ ਆਪਾਂ ਨਿਕਲ ਕੇ ਗੱਲ ਕਰਦੇ ਹਾਂ, ਕਿਉਂਕਿ ਸਿਆਸਤਦਾਨਾਂ ਦਾ ਜਿਹੜਾ ਨਿੱਜੀ ਕੱਦ ਕਿਰਦਾਰ ਆ ਨਾ, ਉਹ ਬਹੁਤ ਜੁੜਿਆ ਹੋਇਆ। ਆਪਾਂ ਕਹਿੰਦੇ ਹਾਂ ਇਹ ਬੰਦਾ ਇਹੋ ਜਿਹਾ। ਹੁਣ ਇੱਥੇ ਅੱਗੇ ਉਹ ਬੈਰੀਓ ਫੈਰਲ ਹੁੰਦਾ ਸੀ ਨਿਊ ਸਾਊਥ ਵੇਲਸ ਦਾ, ਨਾ ਉਹ ਇੱਕ ਸ਼ਰਾਬ ਦੀ ਬੋਤਲ ਉਹਨੇ ਰਿਸ਼ਵਤ ਦੇ ਤੌਰ 'ਤੇ ਉਹਨੂੰ ਕੋਈ ਗਿਫਟ ਕਰ ਗਿਆ, ਕੁਛ ਕਹਿ ਲਓ ਹੈ ਨਾ, ਉਹਦੇ ਬਦਲੇ ਉਹਨੇ ਅਸਤੀਫਾ ਦਿੱਤਾ ਸੀ। ਇਹੋ ਜਿਹੇ ਲੋਕ ਬਹੁਤ ਘੱਟ ਨੇ ਇੱਥੇ, ਹੈ ਨਾ। ਲੱਖਾਂ ਕਰੋੜਾਂ ਖਾ ਕੇ ਡਕਾਰ ਵੀ ਨਹੀਂ ਮਾਰਦੇ, ਅਤੇ ਇਹ 'ਚ ਕਹਿੰਦੇ ਇਹ 'ਚ ਕੀ ਆ, ਸਾਰੇ ਹੀ ਕਰਦੇ ਇੱਦਾਂ, ਸਾਰੀ ਇੰਡਸਟਰੀ ਇੱਦਾਂ ਦੀ।
0: ਹਾਂ, ਪਰ ਇੱਦਾਂ ਦੀਆਂ
1: ਅਸੀਂ ਨਹੀਂ ਖਾਈਏ, ਕੋਈ ਹੋਰ ਖਾਓ।
0: ਵਿੱਚ ਵਿੱਚ ਉਦਾਹਰਣਾਂ ਤੁਹਾਨੂੰ ਮਿਲ ਜਾਂਦੀਆਂ ਨੇ, ਅਤੇ ਖੈਰ ਹੋਰ ਕੁਛ ਇੱਕ ਚੀਜ਼ਾਂ, ਕੁਛ ਇੱਕ ਮਨੋਰੰਜਨ ਆਉਣ ਵਾਲੇ ਦਿਨਾਂ ਦਾ ਵੀ ਤੁਹਾਨੂੰ ਦੱਸ ਦਈਏ। ਅਤੇ ਉਸਤਾਦ ਰਾਹਤ ਫਤਿਹ ਅਲੀ ਖਾਨ ਵੀ ਪਹੁੰਚ ਚੁੱਕੇ ਨੇ ਮੈਲਬਨ ਦੇ ਵਿੱਚ, ਅਤੇ ਇਹਨਾਂ ਦਾ 19 ਤਰੀਕ ਨੂੰ ਐਤਵਾਰ ਦੇ ਦਿਨ ਇਹਨਾਂ ਦਾ ਸ਼ੋਅ ਆ, ਅਤੇ ਵੈਸੇ ਸੋਲਡ ਆਊਟ ਹੈ। ਜੇ ਤੁਸੀਂ ਟਿਕਟਾਂ ਲੈ ਲਈਆਂ ਤਾਂ ਬਹੁਤ ਵਧੀਆ ਗੱਲ ਹੈ, ਅਤੇ ਫਿਰ ਟਾਈਮ ਸਿਰ ਪਹੁੰਚ ਜਾਓ। ਅਤੇ ਇਸ ਤੋਂ ਇਲਾਵਾ ਫਿਲਮਾਂ ਜਿਹੜੀਆਂ ਪਹਿਲਾਂ ਰਿਲੀਜ਼ ਹੋ ਚੁੱਕੀਆਂ ਨੇ, ਤੁਸੀਂ ਲਾਗਲੇ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ ਚੈੱਕ ਕਰ ਲਿਓ, ਜਿੱਥੇ ਜਿੱਥੇ ਵੀ ਅਵੇਲੇਬਲ ਹੈ। ਕੈਰੀ ਔਨ ਜੱਟਾ 4 ਰਿਲੀਜ਼ ਹੋ ਚੁੱਕੀ ਆ, ਅਲਫਾ ਰਿਲੀਜ਼ ਹੋ ਚੁੱਕੀ ਆ, ਅਤੇ ਧਮਾਲ 4 ਰਿਲੀਜ਼ ਹੋ ਚੁੱਕੀ ਆ। ਇੱਧਰ ਮੈਂ ਵਾਪਸ ਆਊਂਗਾ, ਆਈ ਥਿੰਕ ਇਹ ਵੀ ਇਹਦੀ ਸਕਰੀਨਿੰਗ ਹਲੇ ਕਿਤੇ ਨਾ ਕਿਤੇ ਹਾਲੇ ਵੀ ਬਾਕੀ ਆ। ਅਤੇ ਜੇ ਤੁਸੀਂ ਇਹ ਜ਼ਰੂਰ ਫਿਲਮ ਤੁਸੀਂ ਜੇ ਨਹੀਂ ਵੇਖੀ ਤਾਂ ਕਰੀ, ਇਹ ਜ਼ਰੂਰ ਤੁਸੀਂ ਵੇਖਿਓ ਫਿਲਮ, ਇਹ ਵੇਖਣ ਵਾਲੀ ਆ, ਤੁਹਾਨੂੰ ਇਹ ਉਹ ਨਹੀਂ ਕਰੂਗੀ, ਮਾਯੂਸ ਨਹੀਂ ਕਰੂਗੀ, ਤੁਹਾਨੂੰ ਮਿਸ ਨਾ ਕਰ। ਅੱਛਾ, ਫਿਲਮ ਇੱਕ ਮਿਰਜ਼ਾਪੁਰ ਵੀ ਆ ਰਹੀ ਆ, ਅਤੇ ਬਟਵਾਰਾ ਆਪਣੇ ਆਮਿਰ ਖਾਨ ਦੀ 1947 ਇਹ ਵੀ ਆ ਰਹੀ ਹੈ। ਸੋ ਇਹ ਹਾਲੇ ਥੋੜ੍ਹੀ ਜਿਹੀ ਦੂਰ ਨੇ, ਫਿਰ ਦੁਬਾਰਾ ਤੁਹਾਡੇ ਨਾਲ ਇੱਥੇ ਸਾਂਝਾ ਪਾਵਾਂਗੇ। ਅਤੇ ਵੈਸੇ ਜੇ ਆਪਾਂ ਈਵੈਂਟਸ ਦੇ ਪੱਖੋਂ ਵੇਖੀਏ, ਅਤੇ ਮਾਨਾ ਦਾ ਜਿਹੜਾ ਹੁਣ ਚੱਲ ਰਿਹਾ ਮਾਹੌਲ ਚੱਲ ਜਾ ਇਸ ਟਾਈਮ ਦੇ ਉੱਤੇ, ਯਾਨੀ ਕਿ ਆਪਣਾ ਹਰਭਜਨ ਮਾਨ ਉਹ ਵੀ ਆ ਰਹੇ ਨੇ ਪਰਫੋਰਮ ਕਰਨ ਦੇ ਲਈ,
1: ਬੱਬੂ ਮਾਨ ਦਾ ਵੀ ਹੋਣਾ,
0: ਅਤੇ ਬੱਬੂ ਮਾਨ ਵੀ, ਹਾਂਜੀ। ਸੋ ਮਾਨੋ ਮਾਨ ਹੋਇਆ ਪਿਆ, ਹਾਂਜੀ। ਸੋ ਇਹ ਹੁਣ ਜਿਹੜੇ ਆਹ ਦਿਨ ਨੇ ਇਹ ਹੁਣ ਮਾਨਾ ਦੇ ਹੋ ਗਏ, ਅਤੇ ਬੱਬੂ ਮਾਨ ਦਾ ਤਾਂ ਮੇਰਾ ਖਿਆਲ ਇਸੇ ਹਫ਼ਤੇ ਹੀ ਆ, ਅਤੇ ਜਿਹੜੇ ਹਰਭਜਨ ਮਾਨ ਹੋਰਾਂ ਦਾ ਹਾਲੇ ਦੂਰ ਆ, ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਨੇ।
1: ਬਾਕੀ ਕੋਈ ਕਲਾਕਾਰਾਂ 'ਤੇ ਡਿਪੈਂਡ ਕਰਦਾ, ਜਾਂ ਤੁਹਾਨੂੰ ਲੱਗਦਾ ਵੀ ਹੁਣ ਸ਼ੋਅ ਕੁਛ ਜ਼ਿਆਦਾ ਹੀ ਭਰਨ ਲੱਗ ਗਏ, ਜਾਂ ਆਪਾਂ ਹੁਣ ਐਗਜ਼ਾਮਪਲਾਂ ਹੀ ਉੱਦਾਂ ਦੀਆਂ ਦਿਮਾਗ 'ਚ ਲੱਭਣੇ।
0: ਮੈਨੂੰ ਵਾਹਵਾ ਹੀ ਸਾਰੇ ਇਹਦੇ 'ਚ ਉਹ ਨੇ,
1: ਹੁਣ 3-4 ਸ਼ੋਆਂ ਦੇ ਆਪਾਂ ਮੀਡੀਆ ਪਾਰਟਨਰ ਰਹੇ ਹਾਂ, ਆਪਾਂ ਤਾਂ ਉਹਨਾਂ ਸ਼ੋਅਸ ਨੂੰ ਨੇੜੇ ਹੋ ਕੇ ਵੇਖਿਆ
0: ਜੀ,
1: ਅਤੇ ਐਂ ਲੱਗਦਾ ਸੀ ਵੀ ਕਿੰਨੀ ਦੁਨੀਆ ਆ ਗਈ ਹੈ ਨਾ, ਕਿੰਨੀ ਖਲਕਤ ਆ।
0: ਬੇਸਿਕਲੀ ਨਾ ਇਹਨਾਂ ਕੋਵਿਡ, ਵੈਸੇ ਸੋਹਣੀ ਡਿਸਕਸ਼ਨ ਆ, ਆਪਾਂ ਜੇ ਕੋਈ ਸਾਡੇ ਸਰੋਤਿਆਂ ਦੇ ਵਿੱਚੋਂ ਵੀ ਇਹਦੇ 'ਤੇ ਸਾਂਝ ਪਾਉਣੀ ਚਾਹੇ, ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਜਿੱਦਾਂ ਨਾ ਤੁਸੀਂ ਅਕਸਰ ਹੀ ਇੰਟਰਵਿਊਜ਼ ਦੇ ਵਿੱਚ ਸੁਣਿਆ ਹੋਊਗਾ ਆਪਣਾ ਡਾਇਰੈਕਟਰਸ ਨੂੰ ਅਤੇ ਐਕਟਰਸ ਨੂੰ, ਉਹ ਇਹ ਕਹਿੰਦੇ ਆ ਵੀ ਅਸੀਂ ਇੰਨਾ ਕੁ ਲਾਗਿਓਂ ਵੇਖਿਆ ਵਾ ਵੀ ਸਾਨੂੰ ਸਮਝ ਨਹੀਂ ਆਈ, ਤੁਸੀਂ ਦੱਸੋ ਸਾਨੂੰ ਤਾਂ ਆਪਣੀ ਚੀਜ਼ ਵਧੀਆ ਲੱਗ ਰਹੀ ਹੈ ਜਾਂ ਸਾਨੂੰ ਸਮਝ ਨਹੀਂ ਲੱਗ ਰਹੀ, ਅਸੀਂ ਇੰਨੀ ਕੁ ਵਾਰੀ ਵੇਖ ਲਈ ਆ ਜਾਂ ਬਣਦੀ ਵੇਖ ਲਈ ਆ। ਸੋ ਮੈਂ ਵੀ ਕਹੂੰਗਾ ਵੀ ਆਪਾਂ ਉਸ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਇਨਵੋਲਵ ਹੁੰਦੇ ਹਾਂ, ਅਤੇ ਇਸ ਕਰਕੇ ਬਹੁਤਾ ਪਤਾ ਨਹੀਂ ਲੱਗਦਾ। ਜੇ ਹੁੰਦਾ ਵੀ ਆ ਤਾਂ ਸਾਡੀਆਂ ਛੁੱਤੀ ਮਜਬੂਰੀਆਂ ਨੇ, ਆਪਾਂ ਸਾਰੀ ਗੱਲ ਨਹੀਂ ਦੱਸ ਸਕਦੇ, ਪਰ ਤੁਸੀਂ ਵੀ ਆਪਣੀ ਸਾਂਝ ਪਾਇਓ ਐਜ਼ ਏ ਦਰਸ਼ਕ, ਤੁਹਾਨੂੰ ਕੀ ਲੱਗਦਾ ਵਾ। ਵੈਸੇ ਅੱਜ ਦੀ ਜਿਹੜੀ ਗੱਲਬਾਤ ਆ ਉਹ ਆਪਾਂ ਅੱਗੇ ਇੰਸ਼ੋਰੈਂਸ ਦੇ ਬਾਬਤ ਅੱਜ ਆਪਾਂ ਕਰਾਂਗੇ, ਪਰ ਇਹ ਵੀ ਇੱਕ ਇੰਪੋਰਟੈਂਟ ਚੀਜ਼ ਆ। ਇਹਦੇ ਬਾਬਤ ਨਾ ਇੱਕ ਚੀਜ਼, ਜਦੋਂ ਕੋਵਿਡ ਹੋ ਕੇ ਹਟਿਆ ਅਤੇ ਉਹਨਾਂ ਦਿਨਾਂ ਦੀ ਮੈਨੂੰ ਯਾਦ ਆ ਕਿ ਉਹ ਤੋਂ ਬਾਅਦ 'ਚ ਸ਼ੋਅ ਬਹੁਤ ਭਰੇ ਸੀ ਇੱਕਦਮ, ਹੈ ਨਾ। ਅਤੇ ਜਦੋਂ ਕੋਵਿਡ ਸੀ ਉਹਨਾਂ ਦਿਨਾਂ ਦੇ ਦਰਮਿਆਨ ਆਪਾਂ ਘਰਾਂ ਦੇ ਵਿੱਚ ਬਹਿ ਕੇ ਬਹੁਤ ਫਿਲਮਾਂ ਵੇਖੀਆਂ, ਇੱਥੋਂ ਤੱਕ ਵੇਖਿਆ ਕਿ ਮਤਲਬ ਮੈਂ ਜੇ ਆਪਣੀ ਦੱਸਾਂ, ਮੈਂ ਅੱਕ ਚੁੱਕਾ, ਮੈਂ ਉਸ ਤੋਂ ਬਾਅਦ ਅੱਜ ਤੱਕ ਫਿਲਮ ਨਹੀਂ ਵੇਖੀ। ਮੈਂ ਸਿਰਫ ਉਹ ਫਿਲਮ ਵੇਖ ਪਾਉਣਾ ਵਾਂ ਜਿਹੜੀ ਮੰਨ ਲਓ ਆ ਕੋਈ ਪ੍ਰੀਮੀਅਰ ਹੋਵੇ ਜਾਂ ਫਿਰ ਕੋਈ ਮੰਨ ਲਓ ਉੱਦਾਂ ਬੱਚਿਆਂ ਨਾਲ ਜਾਣਾ ਪਵੇ। ਮਤਲਬ ਆਪ ਇੱਕ ਹੁੰਦੀ ਨਾ ਵੀ ਤੁਸੀਂ ਆਪ ਫਿਲਮ ਲਾ ਕੇ ਵੇਖੀ, ਮੈਂ ਉਹਨਾਂ ਦਿਨਾਂ ਦੇ ਵਿੱਚ ਸੀਰੀਜ਼ ਅਤੇ ਉਸ ਤੋਂ ਬਾਅਦ ਮੈਂ ਇੱਕ ਵੀ ਨਹੀਂ ਵੇਖੀ।
1: ਮੈਂ ਕਿਤੇ ਕਹਿਣ ਲੱਗੀ ਵੀ ਉਹਨਾਂ ਦਿਨਾਂ 'ਚ ਫਿਲਮਾਂ ਇੰਨੀਆਂ ਦੇਖ ਲਈਆਂ ਵੀ ਹੁਣ ਅੱਕੇ ਹੋਏ ਨੇ ਨੈੱਟਫਲਿਕਸ ਪ੍ਰਾਈਮ ਚੱਕਿਆ।
0: ਮੈਂ ਉਹੀ ਕਹਿ ਨਹੀਂ, ਉਹਨਾਂ ਦਿਨਾਂ 'ਚ ਨੈੱਟਫਲਿਕਸ ਬੇਸਿਕਲੀ ਪਹਿਲਾਂ ਵੀ ਨਹੀਂ ਮੈਨੂੰ ਬਹੁਤਾ ਮੈਂ ਵੇਖਿਆ, ਉਹਨਾਂ ਦਿਨਾਂ 'ਚ ਵੇਖਿਆ ਅਤੇ ਹੁਣ ਇਹੋ ਜਿਹਾ ਵੇਖਿਆ ਵੀ ਹੁਣ ਆਪਾਂ ਅਤੇ ਬਹੁਤ ਘੱਟ। ਚਲੋ ਜੇ ਕਿਤੇ ਮੰਨ ਲਓ ਤੁਸੀਂ ਜਾਂਦੇ ਹੋ ਕਿਤੇ ਵਾਂਡੇ ਵੂੰਡੇ ਜਾਂਦੇ, ਉੱਥੇ ਕਿਤੇ ਲੱਗਾ ਹੋਵੇ ਜਾਂ ਤੁਹਾਡਾ ਮਨ ਹੋਵੇ ਕੋਈ ਸਬਜੈਕਟ ਮੰਨ ਲਓ ਇੱਦਾਂ ਦਾ ਮਨ 'ਚ ਹੋਵੇ ਵੀ ਆਹ ਫਲਾਣਾ ਉਹ ਆ ਅਤੇ ਫਿਰ ਉਹ ਵੇਖ ਲਿਆ, ਅਦਰਵਾਈਜ਼ ਇੱਕ ਕਰੇਜ਼ ਜਿਹਾ ਹੁੰਦਾ ਨਾ ਵੀ ਆਪਾਂ ਰੋਜ਼ ਹੀ ਬਹਿ ਜਾਂਦੇ ਹਾਂ ਵੀ ਆਹ ਵੇਖੀਏ। ਸੋ ਐਨੀਵੇ ਉਹ ਇੱਕ ਦੌਰ ਸੀ, ਕਹਿਣ ਦਾ ਮਤਲਬ ਕਿ ਜਦੋਂ ਆਪਾਂ ਬਹੁਤ ਜ਼ਿਆਦਾ ਫਿਲਮਾਂ ਵੇਖੀਆਂ। ਹੁਣ ਇਹਦੇ ਵਿੱਚੋਂ ਜਿਹੜਾ ਹੁਣ ਦਾ ਦੌਰ ਹੈ ਉਹਨੂੰ ਆਪਾਂ ਕੰਬਾਈਂਡ ਕਰਕੇ ਕਿੱਦਾਂ ਵੇਖ ਸਕਦੇ ਹਾਂ ਵੀ ਜਿਹੜਾ ਜਦੋਂ ਕਹਿੰਦੇ ਨੇ ਕਿ ਤੁਸੀਂ ਬਹੁਤ ਜ਼ਿਆਦਾ ਸਟ੍ਰੈਸ ਫੀਲ ਕਰਦੇ ਹੋ ਨਾ ਜਾਂ ਫਾਈਨੈਂਸ਼ੀਅਲੀ ਤੁਸੀਂ ਕਿਸੇ ਤਰ੍ਹਾਂ ਦਾ ਸਟ੍ਰੈਸ ਮਹਿਸੂਸ ਕਰਦੇ ਹੋ ਜਾਂ ਸਮਾਜਿਕ ਤੌਰ ਦੇ ਉੱਤੇ ਜਾਂ ਕੋਈ ਵੀ ਮਤਲਬ ਜਦੋਂ ਆ ਮਤਲਬ ਗੁੱਬ ਗੁਬਾਰ ਜਿਹਾ ਹੁੰਦਾ ਜਿੱਦਾਂ ਹੁਣ ਇੰਟਰਸਟ ਵਧੇ ਆ, ਮਹਿੰਗਾਈ ਦਾ ਰੌਲਾ ਪਿਆ, ਅਤੇ ਉਸ ਸਮੇਂ ਬੰਦੇ ਕਹਿੰਦੇ ਵੀ ਇੱਕ ਤਾਂ ਇੱਕ ਪੱਖ ਇਹ ਆ ਵੀ ਤੁਸੀਂ ਕਹੋਗੇ ਵੀ ਲੋਕ ਯਾਰ ਪੈਸਾ ਨਹੀਂ ਖਰਚਣਗੇ, ਹੁਣ ਉਹਨਾਂ ਕੋਲ ਹੈ ਨਹੀਂ ਗਾ, ਉਹ ਤਾਂ ਨਿਕਲਣਗੇ ਨਹੀਂ ਘਰੋਂ। ਪਰ ਅੱਜ ਦਾ ਸਮਾਂ ਜਿਹੜਾ ਵਾ ਆਪਾਂ ਕੋਵਿਡ ਤੋਂ ਵੇਖਿਆ ਵਾ ਵੀ ਉਹ ਬਦਲ ਗਿਆ ਵਾ। ਹੁਣ ਸਗੋਂ ਜਦੋਂ ਲੋਕ ਇੱਦਾਂ ਦਾ ਮਹਿਸੂਸ ਕਰਦੇ ਨੇ, ਸਫੋਕੇਟ ਮਹਿਸੂਸ ਕਰਦੇ ਨੇ, ਅਤੇ ਉਹ ਨਿਕਲਦੇ ਨੇ ਘਰੋਂ, ਉਹ ਆਪਣਾ ਉਹਨਾਂ ਨੂੰ ਇਹ ਮੈਸੇਜ ਆ ਅੱਜ ਦੀ ਡੇਟ ਦੇ ਵਿੱਚ ਕਿ ਤੁਸੀਂ ਐਂਟਰਟੇਨ ਹੋ ਕੇ ਅਤੇ ਆਪਣੇ ਆਪ ਨੂੰ ਫਰੈਸ਼ਨੈਸ ਦੇ ਨਾਲ ਨਵੇਂ ਸਿਰੋਂ ਫਿਰ ਤੁਸੀਂ ਵਧੀਆ ਸਟਾਰਟ ਕਰ ਸਕਦੇ ਹੋ ਜਾਂ ਆਪਾਂ ਆਪ ਨੂੰ ਕੱਢ ਸਕਦੇ ਹੋ ਉਸ 'ਚੋਂ। ਸ਼ਾਇਦ ਮੈਂ ਮੰਨਦਾ ਵਾਂ ਵੀ ਇਹ ਇੱਕ ਉਹ ਵੀ ਆ ਰੀਜ਼ਨ ਕਿ ਆਪਾਂ ਜਾ ਰਹੇ ਹਾਂ ਸ਼ੋਅ ਵੇਖਣ ਕਿ ਅਸੀਂ ਆਪਣੇ ਆਪ ਨੂੰ ਐਂਟਰਟੇਨ, ਭਾਵੇਂ ਕਿ ਕਲਾਕਾਰ ਉਹਨੂੰ ਜਿੱਦਾਂ ਡਾਕਟਰ ਸਰਤਾਜ ਵੀ ਇਹ ਚੀਜ਼ ਕਹਿ ਗਏ ਕਿ ਸਾਡੀ ਖੁਸ਼ਹਾਲੀ ਜਿਹੜੀ ਆ ਉਹ ਡਿਫਾਈਨ ਕਰਦੇ ਨੇ ਜਦੋਂ ਸ਼ੋਅ ਭਰਦੇ ਨੇ, ਪਰ ਇਹਦਾ ਉਹ ਵੀ ਇੱਕ ਠੀਕ ਹੈ। ਪਰ ਉਹਦਾ ਇੱਕ ਪੱਖ ਮੈਂ ਵੀ ਵੇਖਦਾ ਕਿ ਅਸੀਂ ਕਿਤੇ ਨਾ ਕਿਤੇ ਆਪਣੇ ਨਾ ਆਪਣੇ ਇਲਾਜ ਦੇ ਲਈ ਵੀ ਭੱਜਦੇ ਹਾਂ ਐਂਟਰਟੇਨਮੈਂਟ ਵੱਲ।
1: ਆਪਾਂ ਮੇਲੇ 'ਚ ਜਾਂਦੇ ਹਾਂ, ਕਿਤੇ ਹੋਰ ਥਾਂ 'ਤੇ ਜਾਂਦੇ ਹਾਂ, ਆਪਣਾ ਮਨ ਅਵਸਥਾ ਬਦਲਣ ਲਈ ਜਾਂਦੇ ਹਾਂ। ਇੱਕ ਸੋਸ਼ਲ ਮੀਡੀਆ ਦੀ ਦੁਨੀਆ, ਸੋਸ਼ਲ ਮੀਡੀਆ 'ਤੇ ਇੰਸਟਾ 'ਤੇ ਫੇਸਬੁੱਕ 'ਤੇ ਇਹਨਾਂ ਚੀਜ਼ਾਂ 'ਤੇ ਹੋਣ ਦਾ ਦੂਜਾ ਅਸਰ ਮੈਂ ਇਹ ਵੇਖਦਾ, ਆਂਢ ਗੁਆਂਢ ਯਾਰ ਦੋਸਤ ਭੈਣ ਭਾਈ ਦੂਜੇ ਸਾਰੇ ਗਏ ਆ ਅਤੇ ਮੈਂ ਪਿੱਛੇ ਕਿਉਂ ਰਹਾਂ। ਇਸ ਲਿਹਾਜ਼ ਨਾਲ ਤੁਸੀਂ ਦੇਖੋਗੇ ਜਿਨ੍ਹਾਂ ਦਿਨਾਂ 'ਚ ਸ਼ੋਅਜ਼ 'ਚ ਹੁੰਦੇ ਆ ਉਹਨਾਂ ਦਿਨਾਂ 'ਚ ਆਪਣੀ ਫੇਸਬੁੱਕ 'ਤੇ ਇੰਸਟਾ 'ਤੇ ਲੋਕਾਂ ਦੀ ਐਕਟੀਵਿਟੀ ਕਿੰਨੀ ਆ। ਨਾਲੇ ਸਭ ਨੂੰ ਪਤਾ ਬਈ ਇਹਦੀ ਵੀਡੀਓ ਆ ਜਾਣੀਆਂ, ਰਿਲੀਜ਼ ਹੋ ਜਾਣੀਆਂ, ਵਧੀਆ ਕੁਆਲਿਟੀ ਦੀਆਂ ਫੋਟੋਆਂ ਆ ਜਾਣੀਆਂ, ਪਰ ਆਪਣੀਆਂ ਫੋਟੋਆਂ ਅਤੇ ਆਪਣੇ ਕੈਮਰੇ ਰਾਹੀਂ ਬਣਾਈ ਵੀਡੀਓ ਫੇਸਬੁੱਕ 'ਤੇ ਜ਼ਰੂਰ ਪੈਣੀਆਂ ਜਾਂ ਪਾਉਣੀਆਂ। ਉਹ ਦਿਖਾਵਾ ਕਹਿ ਲਓ ਜਾਂ ਆਪਣੇ ਮਨ ਦਾ ਚਾਅ ਕਹਿ ਲਓ, ਹੈ ਨਾ ਵੀ ਮੈਂ ਚਲੋ ਆਇਆ ਹੋਇਆ, ਮੇਰੇ ਭੈਣ ਭਾਈਆਂ ਨੂੰ ਵੀ ਪਤਾ ਲੱਗੇ, ਉਹ ਵੀ ਮੇਰੇ ਨਾਲ ਇੰਜੋਏ ਕਰ ਲੈਣ, ਤਸਵੀਰਾਂ ਦੇਖ ਕੇ, ਵੀਡੀਓ ਦੇਖ ਕੇ। ਮੈਂ ਉਹ ਮਾਹੌਲ ਆਪਣਿਆਂ ਨੂੰ ਦਿਖਾਉਣਾ ਚਾਹੁੰਦਾ ਵੀ ਆਹ ਦੇਖੋ ਯਾਰ ਕਿਆ ਸੋਹਣਾ ਮੇਲਾ ਲੱਗਿਆ, ਅਸੀਂ ਬੜਾ ਇੰਜੋਏ ਕੀਤਾ। ਉਹ ਕਈ ਵਾਰ ਉਸ ਚੀਜ਼ ਨੂੰ ਇੱਕ ਤਰ੍ਹਾਂ ਨਾਲ ਡਾਕੂਮੈਂਟ ਕਰਨਾ ਵੀ ਹੁੰਦਾ।
0: ਆਹ ਵੀ ਇੱਕ ਵੱਡਾ ਰੀਜ਼ਨ ਹੈ ਕਿਉਂਕਿ ਆਪਾਂ ਇਹ ਮੌਕੇ ਆ ਜਦੋਂ ਆਪਾਂ ਆਪਣੇ ਸੂਟ ਪਾ ਸਕਦੇ ਹੁੰਦੇ ਹਾਂ ਤਿਆਰ ਤਿਉਰ ਚੰਗੀ ਤਰ੍ਹਾਂ ਹੋ ਕੇ।
1: ਹੁਣ ਵਿਆਹ ਦੀਆਂ ਫੋਟੋਆਂ ਵਿਆਹ 'ਤੇ ਤਾਂ ਸਾਰੇ ਆਏ ਸੀ, ਰੱਖਣੀਆਂ ਕਾਹਦੇ ਵਾਸਤੇ ਆ? ਉਹ ਇਸ ਕਰਕੇ ਕਿਉਂਕਿ ਉਹ ਮੈਮਰੀ ਬਣਾਉਣੀ ਆ ਉਹਦੀ।
0: ਸੋ ਇਹ ਵੀ ਇੱਕ ਰੀਜ਼ਨ ਆ। ਅਤੇ ਬਾਕੀ ਇੱਕ ਹੋਰ ਆ ਚੀਜ਼, ਜਿੱਦਾਂ ਤੁਹਾਡਾ ਇਹ ਸੀਗਾ ਗੱਲ ਕਿੱਥੋਂ ਸ਼ੁਰੂ ਹੋਈ ਸੀ ਵੀ ਇੰਨੇ ਪ੍ਰੋਗਰਾਮ ਜਿਹੜੇ ਉਹ ਭਰੀ ਕਿੱਦਾਂ ਜਾਂਦੇ ਆ ਵੀ ਲੋਕ ਇੰਨੇ ਜ਼ਿਆਦਾ ਵੇਖੀ ਜਾਂਦੇ, ਉਹਦੇ ਵਿੱਚ ਛੋਟੇ ਛੋਟੇ ਕਈ ਲੂਪ ਹੋਲ ਵੀ ਨੇ। ਜਿੱਦਾਂ ਹੁਣ ਮੰਨ ਲਓ ਜਿਹੜੇ ਜਿੰਨੇ ਵੀ ਹੋਲ ਨੇ ਉਹਨਾਂ ਦੇ ਵਿੱਚ ਆਪਾਂ ਭਰੇ ਕਿੱਦਾਂ ਕਹਿ ਦਿੰਦੇ ਹਾਂ ਕਿਉਂਕਿ ਉੱਥੇ ਪੋਸਟਰ ਪੈਂਦਾ ਵੀ ਸੋਲਡ ਆਊਟ ਹੋ ਗਿਆ, ਹੈ ਨਾ। ਮੈਂ ਸਾਰਿਆਂ ਬਾਰੇ ਨਹੀਂ ਕਹਿ ਰਿਹਾ ਪਰ ਕੁਛ ਇੱਕ ਦੀ ਸੱਚਾਈ ਇਹ ਹੁੰਦੀ ਹੈ। ਹੁਣ ਸਾਡੇ ਜਿਹੜੇ ਹੋਲ ਨੇ ਨਾ ਉਹਨਾਂ ਦੇ ਵਿੱਚ ਸੈਗਮੈਂਟੇਸ਼ਨ ਹੋ ਜਾਂਦੀ ਆ, ਫਲਾਣਾ ਹਾਲ ਜਿਹੜਾ ਵਾ ਆਨਲਾਈਨ ਜਾ ਕੇ ਆਪਾਂ ਵੇਖ ਲੈਂਦੇ ਹਾਂ ਵੀ ਆਹ ਫਲਾਣੇ ਹਾਲ ਦੀ ਇੰਨੀ ਕਪੈਸਿਟੀ ਆ, ਪਰ ਆਪਾਂ ਉਹ ਚੀਜ਼ ਜਿਹੜੀ ਜਾਂ ਤਾਂ ਆਪਾਂ ਗਏ ਨਹੀਂ ਹੁੰਦੇ ਸ਼ੋਅ ਦੇ ਉੱਤੇ ਅਤੇ ਆਪਾਂ ਉੱਦਾਂ ਵੇਖ ਲੈਂਦੇ ਵੀ ਭਰਿਆ ਭਰਿਆ ਜਾ ਫੋਟੋਆਂ ਆ ਗਈਆਂ, ਪਰ ਉਹਦੇ ਵਿੱਚ ਕੀ ਹੁੰਦਾ ਵਾ ਵੀ ਉਹ ਮੰਨ ਲਓ ਜਿਹੜੇ ਪਾਸੇ ਸਟੇਜ ਲੱਗ ਗਈ ਇੱਕ ਤਾਂ ਉਹਦਾ ਪਿਛਲਾ ਪਾਸਾ ਜਿਹੜਾ ਉਹ ਸਾਰਾ ਹੀ ਮਾਈਨਸ ਹੋ ਗਿਆ, ਇੱਕ ਉਹਦਾ ਸੱਜਾ ਖੱਬਾ ਮਾਈਨਸ ਹੋ ਗਿਆ ਕਿਉਂਕਿ ਡੈਡ ਐਂਡ ਆ ਉੱਥੋਂ ਤਾਂ ਤੁਸੀਂ ਵੇਖ ਨਹੀਂ ਪਾਓਗੇ
1: ਸਾਹਮਣੇ।
0: ਹਾਂ, ਸੋ ਇਹ ਸਿੱਧਾ ਹੀ ਉਹ ਜਿਹੜਾ ਵੱਡਾ ਵੱਡਾ ਨੰਬਰ ਜਿਹੜਾ ਸੀਟਾਂ ਦਾ ਇੱਕ ਤਾਂ ਉੱਥੇ ਬਲੋਕ ਹੋ ਜਾਂਦਾ, ਉਹ ਆਮ ਬੰਦੇ ਨੂੰ ਲੱਗਦਾ ਵੀ ਸੋਲਡ ਆਊਟ ਸੋਲਡ ਆਊਟ, ਫਿਰ ਉਹ ਇਹ ਚੀਜ਼ ਇੱਕ ਹੋਰ ਹੋ ਜਾਂਦੀ ਵੀ ਜਿਹੜੇ ਜਿਹੜੇ ਹਿਸਾਬ ਦੇ ਨਾਲ ਟਿਕਟਾਂ ਵਿਕਦੀਆਂ। ਤੁਸੀਂ ਕਦੀ ਵੇਖਿਆ ਹੋਊਗਾ ਵੀ ਉਹਦੇ 'ਚ ਇੱਕ ਪੋਸਟ ਪੈਂਦੀ ਆ ਵੀ ਤੁਹਾਡੀ ਬਹੁਤ ਮੰਗ ਦੇ ਉੱਤੇ ਹੁਣ ਅਸੀਂ ਹੋਰ ਸੀਟਾਂ ਖਲਵਾ ਦਿੱਤੀਆਂ, ਅਤੇ ਪਰ ਅਸੀਂ ਉਹਦੇ ਉਲਟ ਕਰਕੇ ਇਹਦਾ ਵੇਖ ਲਈਏ ਵੀ ਤੁਹਾਡੀ ਬਹੁਤ ਮਤਲਬ ਘੱਟ ਰਿਸਪੋਂਸ ਦੇ ਕਰਕੇ ਅਸੀਂ ਸੀ ਕਦੀ ਇਹ ਨਹੀਂ ਕੋਈ ਪਾਊਗਾ ਪੋਸਟਰ ਤੇ ਵੀ ਅਸੀਂ ਬਲੌਕ ਕਰਤੀਆਂ।
1: ਆਹੋ ਤੇ ਐਂਡ ਵਾਲੇ 10 ਦਿਨਾਂ ਚ ਬਸ ਆਖਰੀ ਕੁਝ ਸੀਟਾਂ ਰਹਿ ਗਈਆਂ ਨੇ, ਹੈਨਾ, ਛੇਤੀ ਖਰੀਦ ਲਓ।
0: ਸੋ ਉਹੀ ਹਾਲ ਆ ਜਿੱਥੇ ਤੁਸੀਂ ਮਤਲਬ ਮੰਨ ਲਓ 5-7
1: ਮਾਰਕੀਟਿੰਗ ਯਾਰ
0: ਬੰਦਾ ਤੇ ਉਹੀ ਹਾਲ ਆ, ਉੱਥੇ ਵੀ ਸੋਲਡ ਆਊਟ ਲੱਗਾ ਵਾ। ਉਹੀ ਹਾਲ ਆ ਜਿੱਥੇ ਤੁਹਾਡਾ ਮੰਨ ਲਓ ਕੋਈ 3,000-3,500 ਹੋਊਗਾ, ਉੱਥੇ ਵੀ ਸੋਲਡ ਆਊਟ ਲਿਖਿਆ ਵਾ। ਉਹੀ ਹਾਲ ਆ ਜਿਹਨੂੰ ਘੱਟ ਕਰਕੇ ਤੇ 2,200 ਤੇ ਲੈ ਆਉਂਦਾ, ਉਹਦੇ ਬਾਰੇ ਵੀ ਸੋਲਡ ਮਤਲਬ ਲਿਖਿਆ ਕੀ ਜਾਣਾ ਵੀ ਸੋ ਐਂਡ ਸੋ ਹਾਲ ਸੋਲਡ ਆਊਟ। ਸੋ ਇਹ ਡਿਪੈਂਡ ਕਰਦਾ ਬੜੀਆਂ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਨੇ। ਪਰ ਖੈਰ ਇੱਕ ਚੀਜ਼ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਕਿ ਮੈਲਬਨ ਦੇ ਵਿੱਚ ਵਾਕਈ ਪੰਜਾਬੀ ਸ਼ੋਅ ਭਰਦੇ ਨੇ,
1: ਪੰਜਾਬੀ ਸ਼ੋਅ ਆਫ ਕਰਦੇ ਨੇ।
0: ਹਾਂ, ਜੋ ਮਰਜ਼ੀ ਆ, ਮਤਲਬ ਇਹ ਮੈਲਬਨ ਦੀ ਖਾਸੀਅਤ ਆ ਕਿ ਮੈਲਬਨ ਦੇ ਵਿੱਚ ਸ਼ੋਅ ਜਿਹੜਾ ਅੱਜ ਕੱਲ੍ਹ ਸਭ ਤੋਂ ਮਹਿੰਗਾ ਵੀ ਵਿਕਦਾ, ਅਤੇ ਸ਼ੋਅ ਜਿਹੜੇ ਨੇ ਉਹ ਆਪਾਂ ਵੇਖਦੇ ਹਾਂ ਵੀ ਕਲਾਕਾਰ ਅੱਜ ਕੱਲ੍ਹ ਬਾਕੀ ਕਿਤੇ ਜਾਣ ਨਾ ਜਾਣ ਈਵਨ ਸਿਡਨੀ ਨੂੰ ਇਗਨੋਰ ਕਰ ਲੈਣਗੇ, ਪਰ ਇੱਥੇ ਹਾਂ ਇੱਥੇ ਜ਼ਰੂਰ ਹੋਣਗੇ ਸ਼ੋਅ।
1: ਅਤੇ ਤਾਂ ਹੀ ਇੱਕ ਇਹ ਕਾਰਨ ਵੀ ਹੈ ਨਾ ਕਿ ਸ਼ੋਅ ਔਰਗੇਨਾਈਜ਼ਰ ਪ੍ਰਮੋਟਰ ਪ੍ਰਬੰਧਕ ਇੱਥੇ ਬਹੁਤ ਜ਼ਿਆਦਾ ਨੇ। ਉਹ ਹੁਣ ਜਿਹੜੀ ਜਿੰਨੀ ਕੁ ਡਿਮਾਂਡ ਆ ਉਸ ਹਿਸਾਬ ਨਾਲ ਸਪਲਾਈ, ਉਸ ਹਿਸਾਬ ਨਾਲ ਵੀ ਗੱਲ ਕਰੀਏ ਨਾ, ਸਿਡਨੀ 'ਚ ਬਹੁਤ ਘੱਟ ਬੰਦੇ ਮੈਂ ਜਾਣਦਾ ਸੀ ਜਦੋਂ ਮੈਂ ਸਿਡਨੀ ਰਹਿੰਦਾ ਸੀ, 3 ਜਾਂ 4 ਉਂਗਲਾਂ 'ਤੇ ਨਾ ਆਉਂਦੇ ਸੀ ਵੀ ਯਾਰ ਆਹ ਮੇਨ ਜੇ ਪ੍ਰਮੋਟਰ ਨੇ ਅਤੇ ਇਹੀ ਸ਼ੋਅ ਕਰਾਉਂਦੇ ਆ।
0: ਅੱਛਾ, ਜ਼ਿਆਦਾ ਨਹੀਂ ਗੇ ਉੱਥੇ?
1: ਇੱਥੇ ਤੁਸੀਂ ਦੇਖੋ ਹਰ ਦੂਜਾ ਚੌਥਾ ਪੰਜਵਾਂ ਬੰਦਾ
0: ਹਰ ਕੋਈ ਪ੍ਰਮੋਟਰ ਹੈ।
1: ਹਾਂਜੀ,
0: ਜਿੱਦਾਂ ਹਰ ਕੋਈ ਬਿਲਡਰ ਆ,
1: ਇੱਦਾਂ ਹੀ ਆ, ਡਿਪੈਂਡ ਕਰਦਾ ਹੁਣ ਕਿਸ ਟਾਈਪ ਦੀ ਗੱਲ ਕਰਦੇ।
0: ਸੋ ਤੁਸੀਂ ਸਿਡਨੀ ਤੇ ਤੁਸੀਂ ਰਹੇ ਵੀ ਹੋ ਲੰਮਾ ਸਮਾਂ, ਸਿਡਨੀ ਦੇ ਵਿੱਚ ਇੰਨਾ ਤਗੜਾ ਰਿਸਪੋਂਸ ਕਿਉਂ ਨਹੀਂ, ਕਿਉਂਕਿ ਆਬਾਦੀ ਵੀ ਹੈਗੀ ਆ, ਇਹੋ ਜਿਹਾ ਕੁਛ ਨਹੀਂ ਆ? ਜਾਂ ਜੇ ਨਹੀਂ ਹੈਗੀ ਤਾਂ ਤੁਸੀਂ ਦੱਸੋ ਵੀ ਉੱਥੇ ਮਤਲਬ ਪੰਜਾਬੀਆਂ ਦੀ ਕੀ ਉੱਥੇ ਆਬਾਦੀ ਨਹੀਂ ਹੈ, ਕੀ ਵਜ੍ਹਾ ਕੀ ਉੱਥੇ ਇੰਨੇ ਸ਼ੋਅ ਕਿਉਂ ਨਹੀਂ ਭਰਦੇ?
1: ਉੱਥੇ ਜਿਹੜੇ ਸ਼ੋਅ ਨੇ ਉਹ ਥੋੜ੍ਹਾ ਬਾਲੀਵੁੱਡ ਇੰਡੀਅਨ
0: ਉਹ ਜ਼ਿਆਦਾ ਭਰਦੇ
1: ਉਸ ਟਾਈਪ ਦਾ, ਹੈ ਨਾ, ਆਹ ਸੋਨੂ ਨਿਗਮ ਟਾਈਪ ਜਿਹੜੇ ਲੋਕ ਨੇ ਆਉਂਦੇ ਆ। ਪੰਜਾਬੀਆਂ ਦੇ ਸ਼ੋਅ ਜਿਹੜੀ ਕਹਿ ਲਓ ਫਸਟ ਜਨਰੇਸ਼ਨ 2nd ਜਨਰੇਸ਼ਨ ਦਾ ਫਰਕ ਆ, ਇੱਕ ਉੱਤੇ ਆ ਕੇ ਸ਼ਹਿਰੀਕਰਨ ਜਿਹਾ ਬਹੁਤ ਹੋ ਗਿਆ ਪੰਜਾਬੀਆਂ ਦਾ ਛੇਤੀ, ਮਤਲਬ ਆਪਣੇ ਆਪ 'ਚ ਕੰਟੇਨ ਰਹਿਣਾ, ਆਪਣੇ ਆਪ 'ਚ ਹੀ, ਹੈ ਨਾ, ਆਪਣੀ ਫੈਮਿਲੀ ਤੱਕ ਹੀ ਮਹਿਦੂਦ ਰਹਿਣਾ, ਉੱਥੇ ਯਾਰ ਖੱਪ ਖਰੂਦ ਹੋਣਾ, ਕੀ ਕਰਨ ਜਾਣਾ। ਅਤੇ ਜਿਹੜੀ ਸਟੂਡੈਂਟ ਭਾਈਚਾਰਾ ਸੀ, ਜਿਹੜੇ ਨਵੇਂ ਆਏ ਲੋਕ ਸੀ, ਉਹ ਘੱਟ ਸੀ ਮੈਲਬਨ ਦੇ ਮੁਕਾਬਲਤਨ। ਸ਼ਹਿਰ ਮਹਿੰਗਾ, ਅਤੇ ਆਸਟ੍ਰੇਲੀਆ ਦੀ ਖਾਸੀਅਤ ਇਹ ਆ, ਆਸਟ੍ਰੇਲੀਆ 'ਚ ਰਿਸ਼ਤੇਦਾਰ ਰਿਸ਼ਤੇਦਾਰ ਨੂੰ ਘੱਟ ਸਕਦਾ, ਯਾਰ ਦੋਸਤ ਨੂੰ ਬਹੁਤ ਸਕਦਾ। ਇਸ ਲਈ ਜਿੱਥੇ ਪਹਿਲਾਂ ਵਿਦਿਆਰਥੀਆਂ ਦੀ ਬਹੁਤਾਤ ਸੀ, ਉਹ ਇੱਕੋ ਹੀ ਘਰ 'ਚ ਚਾਰ ਉਸੇ ਪਿੰਡੋਂ ਹੋਰ ਮੁੰਡੇ ਆ ਗਏ। ਸਿਡਨੀ 'ਚ ਇਹ ਟ੍ਰੈਂਡ ਬਹੁਤ ਘੱਟ ਆ, ਸਿਡਨੀ 'ਚ ਉਹ ਲੋਕ ਬਹੁਤ ਘੱਟ ਨੇ। ਅਤੇ ਇੱਥੇ ਜੇ ਹੁਣ ਤੁਸੀਂ ਦੇਖੋ ਜਿਹੜੇ ਸ਼ੋਅ ਭਰੇ ਹੋਏ ਦੇਖੋ, ਇੱਥੇ ਉਹ ਜਿਹੜੀ ਯੰਗ ਜਨਰੇਸ਼ਨ ਆ, ਜਿਨ੍ਹਾਂ ਦੇ ਹੁਣ ਪਰਿਵਾਰ ਬਣ ਗਏ, ਨਵੇਂ ਨਵੇਂ ਵਿਆਹੇ ਗਏ, ਛੋਟੇ ਛੋਟੇ ਬੱਚੇ ਆ, ਉਸ ਕਿਸਮ ਦੇ ਲੋਕਾਂ ਦੀ ਬਹੁਤਾਤ ਆ, ਅਤੇ ਉਸ ਕਿਸਮ ਦੇ ਲੋਕਾਂ ਨਾਲ ਸ਼ੋਅ ਭਰਨ ਲੱਗ ਗਏ। ਅਤੇ ਉਹ ਉਹਨਾਂ ਦਾ ਜ਼ਿੰਦਗੀ ਜਿਉਣ ਦਾ ਨਜ਼ਰੀਆ ਕਹਿ ਲਓ ਵੱਖਰਾ, ਉਹ ਇਹ ਹੁਣੇ ਹੁਣੇ ਚੀਜ਼ਾਂ ਪੰਜਾਬ 'ਚੋਂ ਛੱਡ ਕੇ ਆਏ, ਅਤੇ ਉਹ ਚੀਜ਼ਾਂ ਉਹਨਾਂ ਨੂੰ ਚੰਗੀਆਂ ਲੱਗਦੀਆਂ। ਇਹੀ ਜਦ ਤੁਸੀਂ 10 ਸਾਲ 15 ਸਾਲ 20 ਸਾਲ ਕਿਤੇ ਰਹਿ ਲੈਂਦੇ ਹੋ, ਤੁਹਾਡਾ ਇੰਟਰਸਟ ਵੰਡਿਆ ਜਾਂਦਾ। ਤੁਹਾਨੂੰ ਲੱਗਦਾ ਮੈਂ ਬੱਚਿਆਂ ਨੂੰ ਲੈ ਕੇ ਕਰੂਜ਼ ਪਾਰਟੀ 'ਤੇ ਜਾਇਆ ਉਹਨਾਂ, ਹੈ ਨਾ, ਅਤੇ ਮੈਂ ਉਹਨੂੰ ਗੋਲਕੋਸਟ ਲੈ ਜਾਵਾਂਗਾ, ਹੈ ਨਾ। ਅਤੇ ਜਦੋਂ ਤੁਸੀਂ 5-4 ਸਾਲ ਪੰਜਾਬ ਆਏ ਹੁੰਦੇ, ਉਹ ਅੱਛਾ ਬਾਈ ਬੱਬੂ ਮਾਨ ਨੇ ਆਉਣਾ, ਉਹ ਬਾਈ ਯਾਰ ਅੱਛਾ ਉਹ ਆ ਰਿਹਾ, ਚੱਲ ਯਾਰ ਚੱਲੀਏ ਆਪਾਂ ਯਾਰ 8-10 ਇਕੱਠੀਆਂ ਕਢਾ ਦੇ ਬੁੱਕ ਨਾਲ ਨਾਲ ਬਹਿਣਾ, ਉਹ ਚੀਜ਼ ਮੈਲਬਨ 'ਚ ਜ਼ਿਆਦਾ
0: ਸਮਾਂ ਆਉਂਦਾ ਹੈ। ਮੈਂ ਆਪਣੇ ਉਦਣ ਆਪਣਾ ਤਰਸੇਮ ਜੱਸੜ ਜਦੋਂ ਆਏ ਸੀ, ਅਤੇ ਉਹਨਾਂ ਦੇ ਨਾਲ ਵੀ ਇਹ ਗੱਲ ਚੱਲ ਰਹੀ ਸੀ, ਅਤੇ ਉਹਦੇ ਵਿੱਚ ਵੀ ਲਗਭਗ ਜਿੱਦਾਂ ਮੰਨ ਲਓ ਸਾਡੇ ਦੋਵਾਂ ਦਾ ਜਿਹੜਾ ਤੱਤ ਇਹੋ ਹੀ ਨਿਕਲਿਆ ਵੀ ਇਸ ਕਨਵਰਸੇਸ਼ਨ ਨੂੰ ਅੱਗੇ ਜੇ ਤੋਰੀਏ, ਅਤੇ ਈਵਨ ਇਹਦੇ ਨਾਲੋਂ ਬ੍ਰਿਸਬੇਨ ਚੱਲ ਜਾਓ ਅਤੇ ਉੱਥੇ ਹੋਰ ਜ਼ਿਆਦਾ ਰਿਲੈਕਸ ਫੀਲ ਬੰਦਾ ਕਰਦਾ। ਸੋ ਤੁਸੀਂ ਜਦੋਂ ਸਿਡਨੀ ਉੱਤਰਦੇ ਹੋ ਤਾਂ ਇੱਕ ਭਾਰ ਜਿਹਾ ਮਹਿਸੂਸ ਕਰਦੇ ਹੋ, ਤੁਸੀਂ ਮੈਲਬਨ ਆਉਂਦੇ ਹੋ ਤਾਂ ਥੋੜ੍ਹਾ ਜਿਹਾ ਬੈਟਰ ਮਹਿਸੂਸ ਕਰਦੇ ਹੋ, ਪਰ ਉਹੀ ਜਦੋਂ ਤੁਸੀਂ ਬ੍ਰਿਸਬੇਨ ਏਅਰਪੋਰਟ 'ਤੇ ਜਾ ਕੇ ਉੱਤਰਦੇ ਹੋ ਤਾਂ ਉੱਥੇ ਤੁਸੀਂ ਐਂ ਫੀਲ ਕਰਦੇ ਹੋ ਜਿੱਦਾਂ ਦਿੱਲੀ ਉੱਤਰ ਆਏ ਹੁੰਦੇ, ਮਤਲਬ ਇੰਨਾ ਕੁ ਰਿਲੈਕਸ ਜਿਹਾ ਉਹ ਫੀਲ ਕਰਦੇ। ਪਤਾ ਨਹੀਂ ਉਹਦੇ ਪਿੱਛੇ ਕੀ ਰੀਜ਼ਨ ਹੈ, ਜਾਂ ਬਾਕੀਆਂ ਨੂੰ ਵੀ ਇਹ ਚੀਜ਼ ਲੱਗਦੀ ਹੈ ਜਾਂ ਨਹੀਂ ਲੱਗਦੀ, ਜਾਂ ਕਿਵੇਂ।
1: ਸਾਲ ਕੁ ਬ੍ਰਿਸਬੇਨ ਵੀ ਰਿਹਾ, ਮਤਲਬ ਗੋਲਡ ਕੋਸਟ ਵਾਲੇ ਪਾਸੇ ਨੂੰ, ਅਤੇ ਉੱਥੇ ਨਾ ਹਵਾ 'ਚ ਇੱਕ ਟੂਰਿਜ਼ਮ ਆ, ਜਾਂ ਕਹਿ ਲਓ ਮੈਂ ਜਿਸ ਪਾਸੇ ਮੈਂ ਗੋਲਡ ਕੋਸਟ ਹੋਸਪਿਟਲ 'ਚ ਸੀਗਾ ਕੰਮ ਕਰਦਾ, ਸਾਲ ਕੁ ਮੈਂ ਲਾਇਆ ਕੋਲੋਰੈਕਟਲ ਕੈਂਸਰ 'ਚ, ਅਤੇ ਮੈਂ ਉਹ ਬੀਨਲੀ ਰਹਿੰਦਾ ਸੀ, ਮੇਰੇ ਨਾਲ ਦਾ ਮਿੱਤਰ ਰਹਿੰਦਾ ਸੀ, ਹੈ ਨਾ, ਉਹ ਬ੍ਰਿਸਬੇਨ ਹੋਸਪਿਟਲ ਜਾਂਦਾ ਸੀ, ਮੈਂ ਗੋਲਡ ਕੋਸਟ, ਅਸੀਂ ਪ੍ਰਕਾਰ ਮਾਰੀ ਵੀ 45 ਕਿਲੋਮੀਟਰ ਇੱਧਰੋਂ ਇੱਧਰ ਨੂੰ ਪੈਂਦਾ, 45 ਇੱਧਰੋਂ ਇੱਧਰ ਨੂੰ ਪੈਂਦਾ, ਅਤੇ ਵਿਚਾਲੇ ਕਰ ਲੈਂਦੇ ਹਾਂ, ਹੈ ਨਾ, ਅਸੀਂ ਦੋਨੋਂ ਇਕੱਠੇ ਰਹਿੰਦੇ ਹੁੰਦੇ ਸੀ। ਤੇ ਮੈਂ ਜਦ ਕੰਮ ਤੇ ਆਉਂਦਾ ਸੀ ਤਾਂ ਟ੍ਰੇਨ ਚ ਬੈਕ ਪੈਕ ਟੂਰਿਸਟ ਵਾਈਬ੍ਰੈਂਸ ਉਦਾਂ ਦੀ ਇੱਕ ਐਨਰਜੀ ਜੀ ਹੈ, ਇੱਕ ਵਾਈਬ ਜੀ ਹੈ ਸ਼ਹਿਰ ਦੀ, ਮਤਲਬ ਘੁੰਮਣ ਘੁਮਾਉਣ ਵਾਲੇ ਲੋਕ ਨੇ, ਹੈ ਨਾ, ਅਤੇ ਗੋਲਡ ਕੋਸਟ ਤੁਹਾਨੂੰ ਪਤਾ ਚਾਰ ਪੰਜ ਉਹ ਐਂਟਰਟੇਨਮੈਂਟ ਦੇ ਉਹਦੇ 'ਤੇ ਉਸੇ ਲਾਈਨ 'ਤੇ ਹੀਲਸਵਿਲ ਤੋਂ ਲੈ ਕੇ ਪਰੇ ਤੱਕ ਥੀਮ ਪਾਰਕ ਜੇ ਬਣੇ ਆ, ਅਕੁਏਰੀਅਮ ਵਗੈਰਾ, ਹੈ ਨਾ, ਅਤੇ ਉਹ ਲੋਕ ਫਿਰ ਉਹ ਹਵਾ ਪਾਣੀ 'ਚ ਚੀਜ਼ਾਂ ਘੁਲ ਜਾਂਦੀਆਂ। ਜੇ ਤੁਸੀਂ ਏਅਰਪੋਰਟ 'ਤੇ ਉਤਰੋਗੇ ਉੱਥੇ ਤੁਹਾਨੂੰ ਹਰ ਦੂਜਾ ਚੌਥਾ ਬੰਦਾ ਇੱਕ ਟੂਰਿਸਟ ਇੱਕ ਈਜ਼ੀ ਮੂਡ 'ਚ ਰਿਲੈਕਸ ਮੂਡ ਵਾਲਾ ਨਜ਼ਰ ਆਊਗਾ। ਜਦ ਤੁਸੀਂ ਸਿਡਨੀ ਜਾਓਗੇ ਪੈਂਟ ਕੋਟ ਪਾਈ ਬੰਦਾ ਬਕਸਾ ਚੱਕਿਆ, ਹੈ ਨਾ, ਟੈਚੀ ਟੈਪ ਕੰਪਿਊਟਰ ਲੈਪਟਾਪ ਨਾਲ ਲਿਆ, ਲੈਦਰ ਬੈਗ ਆ, ਹੈ ਨਾ, ਟਾਈ ਜੀ ਸੈੱਟ ਕਰਦਾ ਜਾ ਰਿਹਾ, ਇਹੋ ਜਿਹੇ ਕਰਕੇ ਗਲੇ ਨਾਲ ਜਿਹੜੀ ਫੰਦਾ ਪਾਇਆ ਉਹਨੇ, ਉੱਦਾਂ ਦੇ ਚਿਹਰੇ ਆਉਣਗੇ, ਮਾਰੋ ਮਾਰਾ ਟੈਲੀਫੋਨ 'ਤੇ ਲੱਗਿਆ ਮੈਨੂੰ ਪਿੱਕ ਕਰ ਲਓ ਮੈਂ ਮੀਟਿੰਗ 'ਤੇ ਜਾਣਾ, ਹੈ ਨਾ, ਉਸ ਕਿਸਮ ਦਾ ਮਾਹੌਲ ਸਿਡਨੀ ਜ਼ਿਆਦਾ। ਮੈਲਬਰਨ ਥੋੜ੍ਹਾ ਉਦੋਂ ਘੱਟ ਜਾਂਦਾ, ਫਿਰ ਜਿਹੜੇ ਆ ਜੇ ਇਦੋਂ ਤੁਹਾਨੂੰ ਤੁਸੀਂ ਛੋਟੇ ਸ਼ਹਿਰਾਂ 'ਚ ਚਲੇ ਜਾਓ, ਕੇਨਸ ਵਾਲੇ ਪਾਸੇ ਚਲੇ ਜਾਓ, ਉਹ ਚੀਜ਼ਾਂ ਬਿਲਕੁਲ ਹੀ ਲੋਕ ਚਪਲੀਆਂ ਪਾ ਕੇ ਏਅਰਪੋਰਟ 'ਤੇ ਤੁਰੇ ਫਿਰਦੇ ਆ, ਉਹ ਕਿਸ ਕਿਸਮ ਦਾ ਮਾਹੌਲ ਤੁਹਾਨੂੰ ਨਜ਼ਰ ਆਉਂਦਾ ਉਹ ਸ਼ਹਿਰ 'ਤੇ ਬਹੁਤ ਨਿਰਭਰ ਕਰਦਾ,
0: ਡਿਪੈਂਡ ਕਰਦਾ। ਨਹੀਂ ਇਹ ਫਰਕ ਤਾਂ ਹੈਗਾ, ਅਤੇ ਬਾਕੀ ਵੀ ਸ਼ਾਇਦ ਮਹਿਸੂਸ ਕਰਦੇ ਹੋਣਗੇ। ਅਤੇ ਚਲੋ ਵਧੀਆ ਵਿੱਚ ਵਿੱਚ ਆਪਣੇ ਸ਼ਹਿਰਾਂ ਬਾਰੇ ਆਪਣੇ ਵਿਚਾਰ ਜਿਹੜੇ ਨੇ ਉਹ ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਜ਼ਰੂਰ।
1: ਇਹ ਗੱਲ ਜ਼ਰੂਰ ਆ ਕਿ ਆਪਾਂ ਨੈਸ਼ਨਲ ਹਾਂ, ਆਪਣਾ ਜਿਹੜਾ ਰੇਡੀਓ ਆ ਸਾਰੇ ਆਸਟ੍ਰੇਲੀਆ 'ਚ ਸੁਣਿਆ ਜਾਂਦਾ, ਇਸ ਕਰਕੇ ਸਾਡਾ ਫਰਜ਼ ਵੀ ਬਣਦਾ ਕਿ ਅਸੀਂ ਦੂਜੇ ਸ਼ਹਿਰਾਂ ਦੀ ਵੀ ਗੱਲ ਕਰੀਏ, ਕਿਉਂਕਿ ਸਾਡੇ ਸੁਣਨ ਵਾਲੇ ਦੂਜੇ ਸ਼ਹਿਰਾਂ ਤੋਂ ਵੀ ਨੇ।
0: ਗੁੱਡ। ਅਤੇ ਇਸੇ ਕਰਕੇ ਆਪਾਂ ਕਹੀਦਾ ਵੀ ਤੁਸੀਂ ਉੱਥੋਂ ਬਾਰੇ ਜ਼ਿਆਦਾ ਬਿਹਤਰ ਜਾਣ ਦਿਓ, ਅਤੇ ਤੁਸੀਂ ਉੱਥੋਂ ਬਾਰੇ
1: ਇਸ ਲਈ ਇਨਕਰੇਜ ਵੀ ਕਰੀਦਾ। ਰੇਡੀਓ 'ਤੇ ਰਣਜੋਤ ਹੋਣੀ ਮੈਨੂੰ ਅਕਸਰ ਕਹਿੰਦੇ ਹੁੰਦੇ ਆ ਵੀ ਕਈ ਵਾਰ ਮੈਲਬਨ ਦੇ ਉਹੀ ਸਰੋਤੇ ਜਿਹੜੇ ਆਉਂਦੇ ਆ ਜਿਨ੍ਹਾਂ ਦਾ ਬਾਰ ਬਾਰ ਫੋਨ ਆਉਂਦਾ, ਕਈ ਵਾਰ ਉਹਨਾਂ ਦੀ ਬਜਾਏ ਕੋਈ ਦੂਜੇ ਸ਼ਹਿਰ ਤੋਂ, ਹੈ ਨਾ, ਵੱਖਰੇ ਸ਼ਹਿਰ ਤੋਂ ਫੋਨ ਆਉਂਦਾ, ਤਾਂ ਅਸੀਂ ਮਾਫ਼ੀ ਮੰਗ ਕੇ ਉਹਨੂੰ ਤਰਜੀਹ ਵੀ ਦੇ ਦਿੰਦੇ ਹਾਂ ਵੀ ਯਾਰ ਇਹ ਤੇਰੇ ਨਾਲੋਂ ਪਹਿਲਾਂ ਜੇ ਗੱਲ ਕਰ ਲਈ ਤਾਂ ਤੈਨੂੰ ਕੋਈ ਇਤਰਾਜ਼ ਨਹੀਂ, ਅਤੇ ਮੈਲਬਨ ਵਾਲੇ ਇਸ ਗੱਲ ਨੂੰ ਭਲੀ ਭਾਂਤ ਸਮਝਦੇ ਵੀ ਆ। ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਜਿਹੜੇ ਦੂਜੇ ਸ਼ਹਿਰਾਂ ਤੋਂ ਕੋਈ ਮੈਸੇਜ ਸੁਨੇਹਾ ਆਉਂਦਾ ਵੀ ਭਾਈ ਕਿਰਪਾ ਕਰਕੇ ਤੁਸੀਂ ਦੱਸ ਦਿਆ ਕਰੋ ਵੀ ਮੈਂ ਫਲਾਨੇ ਥਾਂ ਤੋਂ ਬੋਲਦਾ, ਸਾਨੂੰ ਚੰਗਾ ਲੱਗਦਾ ਕਿ ਸਾਡੀਆਂ ਆਵਾਜ਼ਾਂ ਜਿਹੜੀਆਂ ਦੇਸ਼ ਦੇਸ਼ਾਂਤਰ ਦੇ ਕੋਨੇ ਕੋਨੇ 'ਚ ਗੂੰਜਦੀਆਂ ਬੋਲਦੀਆਂ, ਅਤੇ ਜਿਹੜਾ ਸਾਡਾ ਹਾਂਜੀ ਪਰਿਵਾਰ ਆ ਉਹਦੇ ਮੈਂਬਰ ਥਾਂ ਥਾਂ ਵੱਸਦੇ ਆ, ਅਤੇ ਤੁਹਾਨੂੰ ਸਾਰਿਆਂ ਨੂੰ ਰੱਬ ਦੀਆਂ ਰੱਖਾਂ, ਕਿਉਂਕਿ ਇੱਕ ਪਰਿਵਾਰ ਵਜੋਂ ਰਹਿਣਾ ਵਿਚਰਨਾ ਪੰਜਾਬੀ ਸਾਡੀ ਸਾਂਝੀ ਮਾਂ ਬੋਲੀ ਆ, ਅਤੇ ਅਸੀਂ ਇੱਕ ਦੂਜੇ ਨਾਲ ਘੱਟੋ ਘੱਟ ਉਸ ਲਿਹਾਜ਼ ਨਾਲ ਕਾਫ਼ੀ ਨੇੜਿਓਂ ਜੁੜੇ ਹੋਏ ਹਾਂ।
0: ਅਤੇ ਉਹਦੇ ਵਿੱਚ ਆਪਾਂ ਵਿੱਚ ਵਿੱਚ ਕੋਸ਼ਿਸ਼ ਕਰਿਆ ਕਰੋ ਤੁਸੀਂ ਕਿ ਵਿਸ਼ੇ 'ਤੇ ਜਾਂ ਫਿਰ ਇਹ ਵੀ ਚੀਜ਼ਾਂ ਨਾਲ ਜ਼ਰੂਰ ਆਪਣੇ ਸ਼ਹਿਰ ਬਾਰੇ ਤੁਸੀਂ ਦੱਸ ਦਿਆ ਕਰੋ ਵੀ ਉੱਥੇ ਤੁਸੀਂ ਮੰਨ ਲਓ ਕੋਈ ਇਸ ਟਾਈਮ ਬ੍ਰਿਸਬੇਨ ਵਾਲਾ ਹੈ, ਅਤੇ ਤੁਸੀਂ ਜਦੋਂ ਮੈਲਬਨ ਸਿਡਨੀ ਜਦੋਂ ਜਾਂਦੇ ਹੋ ਜਾਂ ਐਡੀਲੇਡ ਜਾਂਦੇ ਹੋ, ਤੁਸੀਂ ਕੀ ਮਹਿਸੂਸ ਕਰਦੇ ਹੋ? ਵੱਡੇ ਵਾਲਾ ਛੋਟੇ 'ਚ ਜਾਂਦਾ, ਛੋਟੇ ਵਾਲਾ ਵੱਡੇ?
1: ਅੱਜ ਤੋਂ 2 ਸਾਲ ਪਹਿਲਾਂ ਰਣਜੋਤ ਆਪਾਂ ਇੱਕ ਟੌਪਿਕ ਕੀਤਾ ਸੀ ਵੀ ਪੇਂਡੂ ਖੇਤਰਾਂ ਤੋਂ, ਹੈ ਨਾ, ਲੋਕ ਕਿੱਦਾਂ ਮਹਿਸੂਸ ਕਰਦੇ ਆ ਸ਼ਹਿਰ ਦੀ ਜ਼ਿੰਦਗੀ ਕਿੱਦਾਂ। ਉੱਦਣ ਇੰਨੀਆਂ ਕੁ ਫੋਨ ਕਾਲਸ ਆਈਆਂ ਸੀ ਇੱਧਰੋਂ ਮਲਡੂਰੇ ਵਾਲੇ ਪਾਸਿਓਂ, ਗ੍ਰਿਫਤ ਵਾਲੇ ਪਾਸਿਓਂ, ਰੈਨਮਾਰਕ ਤੋਂ, ਉੱਧਰ ਮੈਨੂੰ ਵੀ ਬੜਾ ਚੰਗਾ ਲੱਗਿਆ ਕਿ ਸਾਡੀਆਂ ਆਵਾਜ਼ਾਂ ਉੱਥੇ ਤੱਕ ਪਹੁੰਚਦੀਆਂ। ਉਸ ਲਿਹਾਜ਼ ਨਾਲ ਮੈਨੂੰ ਲੱਗਦਾ ਵੀ ਆਪਾਂ ਕਿਸੇ ਦਿਨ ਕੁਛ ਇੱਦਾਂ ਦਾ ਵੀ ਟੌਪਿਕ ਰੱਖੀਏ ਅਤੇ ਵੱਖੋ ਵੱਖਰੇ ਸ਼ਹਿਰਾਂ ਦੇ ਲੋਕਾਂ ਤੋਂ ਉੱਥੋਂ ਦੇ ਜਨ ਜੀਵਨ, ਉੱਥੋਂ ਦੇ ਪੌਣ ਪਾਣੀ, ਉੱਥੋਂ ਦੀਆਂ ਗੱਲਾਂ ਬਾਤਾਂ ਉਹਨਾਂ ਨਾਲ ਸਾਂਝੀਆਂ ਕਰੀਏ ਜਿਹੜੀ ਫਸਟ ਹੈਂਡ ਇਨਫੋਰਮੇਸ਼ਨ।
0: ਆਹੋ, ਕਿਤੇ ਉਹ ਕਹਿ ਸਕਦੇ ਆ ਵੀ ਆਓ ਕਦੀ ਪਧਾਰੋ ਮਾਰੇ ਦੇਸ਼, ਕਿਤੇ ਕਹਿ ਸਕਦੇ ਆ, ਹੈ ਨਾ,
1: ਮਤਲਬ ਹਾਂ ਆਪਣਾ ਚਲੋ ਐਂ ਝਾਕਾ ਤਾਂ ਨਹੀਂ ਰੱਖਦੇ, ਪਰ ਕਈ ਵਾਰ ਕੋਈ ਟੌਪਿਕ ਕੋਈ ਇੰਟਰਵਿਊ ਕਵਰ ਕਰਨੀ ਬੰਦਾ ਚਲਾ ਜਾਂਦਾ
0: ਕਿਤੇ, ਮਤਲਬ ਕੋਈ
1: ਹਾਂ ਜਿਵੇਂ ਆਪਾਂ ਅਗਲੇ ਰੈਨਮਾਰਕ ਵਾਲੇ ਪਾਸੇ ਬੈਰੀ ਵਾਲੇ ਪਾਸੇ ਦੀ ਉਈ ਉੱਧਰ ਗਏ ਸੀ, ਮੈਂ ਕਿਹਾ ਚਲੋ ਇੱਥੇ ਦੀ ਲੰਘ ਚੱਲਦੇ ਹਾਂ, ਕੋਈ ਚਿੱਤ ਚੇਤੇ ਹੀ ਨਹੀਂ ਸੀ ਸਾਡੇ ਇੱਕ ਮਿੱਤਰ ਚ ਨਾਮ ਤੁਣੀ ਉਹ, ਹੈ ਨਾ, ਕਿੰਗ ਲੇਕ ਰਹਿੰਦੇ ਆ, ਅਤੇ ਇੱਧਰੋਂ ਲੋਕ ਜਦੋਂ, ਅੱਛਾ ਭਾਅ ਜੀ ਅਸੀਂ ਇੱਥੋਂ ਮਾੜਾ ਜਿਹਾ ਆਏ ਹੋਏ ਸੀ ਇੱਧਰ ਬਿਟਲ ਸੀ ਕਰਨੀ, ਅਸੀਂ ਸੋਚਿਆ ਤੁਹਾਡੇ ਵੱਲ ਆ ਜਾਈਏ, ਕਹਿੰਦੇ ਹੁਣ ਬਿਟਲ ਸੀ ਕਰਨ ਪਾਉਣ ਤੋਂ 1.5 ਘੰਟਾ, ਪਤਾ ਤਾਂ ਹੁੰਦਾ ਹੀ ਆ ਵੀ ਆਏ ਹੋਏ ਆ, ਚੱਲ ਮਿਲ ਕੇ ਜਾਣਗੇ ਹੁਣ, ਕਹਿੰਦੇ ਉਹ ਫਿਰ ਫੋਨ 'ਤੇ ਪੰਜਾਬੀ ਸੁਭਾਅ ਨਾ, ਮੈਂ ਇੱਧਰ ਦੀ ਲੰਘਣ ਲੱਗੇ ਸੀ, ਸੋਚਿਆ
0: ਚਲੋ ਮਿਲ ਜਾਂਦੇ ਜਾਂਦੇ ਹਨ। ਚਲੋ ਖੈਰ, ਜਿੱਦਾਂ ਜਿੱਦਾਂ ਆਪਾਂ ਆਸਟ੍ਰੇਲੀਆ ਦੇ ਅਲੱਗ ਅਲੱਗ ਸ਼ਹਿਰਾਂ 'ਚ ਜਾਂਦੇ ਹਾਂ ਅਤੇ ਉੱਦਾਂ ਉੱਦਾਂ ਸਾਨੂੰ ਆਪਣੇ ਚਿਹਰੇ ਆਪਣਾਪਨ ਉੱਥੇ ਨਜ਼ਰ ਆਉਂਦਾ। ਸਭ ਤੋਂ ਵੱਡੀ ਚੀਜ਼ ਖੂਬਸੂਰਤੀ ਸ਼ਾਇਦ ਸਾਡੇ ਦੇਸ਼ ਦੀ ਨਾ ਹੁਣ ਇਹ ਵੀ ਆ, ਅਤੇ ਆਪਾਂ ਐਡੀਲੇਡ ਜਾਈਏ ਅਤੇ ਉੱਥੇ ਵੀ ਇੱਕ ਵੱਖਰਾ ਆਨੰਦ ਤੁਹਾਨੂੰ ਆਉਂਦਾ ਵਾ, ਉਹ ਨਾ ਭੀੜ ਭੜੱਕਾ ਨਹੀਂ ਆ, ਕਿਉਂਕਿ ਸਾਨੂੰ ਜਾ ਕੇ ਉੱਥੇ ਲੱਗਦਾ ਵੀ ਯਾਰ ਇਹ ਬੜਾ ਸੌਖਾ ਜਿਹਾ, ਬੜੀ ਘੱਟ ਜਿਹੀ ਟ੍ਰੈਫਿਕ ਹੈ, ਅਤੇ ਉੱਥੇ ਉਹਨਾਂ ਨੂੰ ਜੇ ਪੁੱਛ ਲਈ ਉਹ ਕਹਿੰਦੇ ਆ ਵੀ ਉਹ ਭਾਅ ਜੀ ਉਹ 2 ਘੰਟਾ ਲੱਗ ਜਾਣਾ ਜੇ ਉੱਧਰ ਜਾਣ ਨੂੰ,
1: 25 ਮਿੰਟ ਤਾਂ ਏਅਰਪੋਰਟ 'ਤੇ ਬਾਹਰ ਬਾਹਰ ਦੇ,
0: ਹਾਂ ਉੱਥੇ ਲੱਗ ਜਾਣੇ,
1: 5 ਮਿੰਟ ਤਾਂ ਅੰਦਰ ਪਾਰਕਿੰਗ ਕਰਕੇ ਤੈਨੂੰ ਤਾਰਨ ਲੱਗ ਜਾਣੇ।
0: ਹਾਂ, ਅਤੇ ਆਪਾਂ ਨੂੰ ਲੱਗਦਾ ਵੀ ਯਾਰ 2 ਘੰਟੇ ਦੀ ਕਿਹੜੀ ਗੱਲ,
1: ਜੇ ਤੁਸੀਂ ਜਹਾਜ਼ ਚੜ੍ਹਨਾ ਘੱਟੋ ਘੱਟ ਆਪਾਂ ਨੂੰ 1.25 ਘੰਟਾ ਪਹਿਲਾਂ ਤੁਰਨਾ
0: ਪੈਣਾ, ਪਹੁੰਚਣਾ ਪੈਣਾ ਇੱਥੋਂ,
1: ਆਪਣਾ ਕਹਿੰਦਾ 1.25 ਤਾਂ ਸਾਨੂੰ ਉੱਥੇ ਜਾਣ ਨਹੀਂ ਲੱਗ ਜਾਣਾ।
0: ਸੋ ਆਪਾਂ ਜਿੱਦਾਂ ਕਦੇ ਮਾਹੌਲ 'ਚ ਰਹਿੰਦੇ ਹਾਂ ਉਹੀ ਸਾਨੂੰ ਬਹੁਤ ਉਹ ਲੱਗਣ ਲੱਗ ਪੈਂਦਾ। ਜਿਹੜਾ ਹਾਲ ਕਹਿੰਦੇ ਕਈ ਸਾਲ ਪਹਿਲਾਂ ਬੰਦਿਆਂ ਨੇ ਕਬੱਡੀ ਦਾ ਕਰਿਆ ਸੀ, ਹੁਣ ਤੀਆਂ ਵਾਲੇ ਪ੍ਰੋਗਰਾਮਾਂ ਦਾ ਔਰਤਾਂ ਨੇ ਹਾਲ ਉਹੀ ਕਰ ਰੱਖਿਆ। ਜਿੰਨੇ ਪ੍ਰੋਗਰਾਮ ਹੋ ਰਹੇ ਨੇ ਸਮਝ ਨਹੀਂ ਆਉਂਦੀ ਕਿ ਕਿਵੇਂ ਹਾਊਸਫੁੱਲ ਹੋ ਜਾਂਦੇ ਨੇ, ਪਰ ਹੁਣ ਇਹ ਕੰਮ ਲੋੜ ਤੋਂ ਜ਼ਿਆਦਾ ਹੀ ਵੱਧ ਗਿਆ।
1: ਮੰਨਿਆ ਸਾਰੀ ਗਲਤੀ ਮੇਰੀ ਨਹੀਂ, ਜੇ ਮੇਰੀ ਹੋਈ ਵੀ ਕੀ ਮੈਂ ਤੇਰੀ ਨਹੀਂ। ਬੀਬੀਆਂ ਵੀ ਤਾਂ ਅਸੀਂ ਹੋਈਆਂ, ਉਹ ਵੀ ਸਾਡੀਆਂ ਹੀ ਆ।
0: ਪਰ ਇਹਦੇ 'ਚ ਵੇਖੋ ਇਹ ਆ ਵੀ ਤੁਹਾਡੇ ਠੀਕ ਹੈ ਤੁਹਾਡੇ ਵਿਚਾਰ, ਪਰ ਜਿੱਥੋਂ ਤੱਕ ਤੀਆਂ ਦੇ ਪ੍ਰੋਗਰਾਮ ਭਰਨ ਦਾ ਸਵਾਲ ਆ, ਉਹ ਸਸਤੇ ਵੀ ਨੇ ਯਾਰ, ਉਹ ਇੰਨੀਆਂ ਮਹਿੰਗੀਆਂ ਨਹੀਂ ਆ ਟਿਕਟਾਂ, ਉਹ ਠੀਕ ਨੇ। ਅਤੇ ਉਨੀਆਂ ਉਨੇ ਕੁ ਪੈਸਿਆਂ ਦੇ ਵਿੱਚ ਜੇ ਬੰਦੇ ਨੂੰ ਤਿਆਰ ਤਿਉਰ ਹੋਣਾ, ਸੋਰੀ ਜਨਾਨੀ ਨੂੰ ਤਿਆਰ ਤਿਉਰ ਹੋਣਾ ਮਿਲ ਜਾਂਦਾ ਵਾ, ਜਾ ਕੇ ਉੱਥੇ ਇੱਕ ਦੂਸਰੇ ਨੂੰ ਮਿਲਣਾ, ਜਾ ਕੇ ਨੱਚਣਾ ਪੜਾ, ਮਤਲਬ ਇੱਕ ਤਾਂ ਨਾ ਆਪਾਂ, ਮਤਲਬ ਮੈਂ ਵੀ ਇੱਕ ਸਟੇਜ 'ਤੇ ਮੈਨੂੰ ਵੀ ਲੱਗਦਾ ਹੁੰਦਾ ਸੀ ਯਾਰ ਪ੍ਰੋਗਰਾਮਾਂ 'ਚ ਮਤਲਬ ਬੰਦਾ ਕਿਉਂ ਜਾਂਦਾ, ਪਰ ਹੁਣ ਮੈਨੂੰ ਇਹ ਸਮਝ ਲੱਗਦੀ ਆ ਵੀ ਇਹ ਇੱਕ ਵਧੀਆ ਸੋਰਸ ਹੈ ਜਿੱਥੇ ਤੁਸੀਂ ਜਾ ਕੇ ਆਪਣੇ ਫਰਸਟ੍ਰੇਸ਼ਨ ਕੱਢ ਲੈਂਦੇ ਹੋ।
1: ਸਮਥਿੰਗ ਟੂ ਲੁੱਕ ਫੋਰਵਰਡ ਟੂ, ਜਿਹੜਾ ਹੁਣ ਹਰੇਕ ਐਤਵਾਰ ਸਨਿਚਰਵਾਰ ਤੁਸੀਂ ਆ ਜਿਹੜੇ ਵਾਈਡਰ ਕਮਿਊਨਿਟੀ ਦੇ ਲੋਕ ਆ, ਗੋਰੇ ਗੋਰੀਆਂ ਕਹਿ ਲਓ, ਨਿਆਣਿਆਂ ਨੂੰ ਕੋਈ ਫੁੱਟਬਾਲ ਲੈ ਕੇ ਜਾ ਰਹੇ, ਸੋਕਰ ਲੈ ਕੇ ਜਾ ਰਹੇ, ਇੱਥੇ ਲੈ ਕੇ ਜਾ ਰਹੇ, ਸਾਡੀਆਂ ਐਕਟੀਵਿਟੀਜ਼ ਉੱਦਾਂ ਦੀਆਂ ਘੱਟ ਨੇ, ਉੱਥੇ ਫਿਰ ਆ ਕੁਛ ਆ ਜਾਂਦਾ।
0: ਨਹੀਂ ਆਪਣੀਆਂ ਵੀ ਹੈਗੀਆਂ ਨੇ, ਜਿਨ੍ਹਾਂ ਦੀਆਂ ਹੈਗੀਆਂ ਨੇ ਹੈਗੀਆਂ ਨੇ। ਤੁਸੀਂ ਮੰਨ ਲਓ ਮੈਂ ਹੁਣ ਆ ਕ੍ਰਿਕਟ ਗਰਾਊਂਡ 'ਚ ਜਾਂਦਾ ਅਤੇ ਐਂ ਲੱਗਦਾ ਵੀ ਜਿੱਦਾਂ ਆਪਣੇ ਸਾਰੇ ਉੱਥੇ ਹੀ ਆਏ ਹੁੰਦੇ ਆ, ਹੈ ਨਾ। ਸੋਕਰ ਚੱਲ ਜਾਈਏ ਤਾਂ ਐਂ ਲੱਗਦਾ ਸਾਰੇ ਉੱਥੇ ਹੀ ਆਏ, ਹਾਕੀ ਦੀ ਗਰਾਊਂਡਾਂ 'ਚ ਪੂਰੀਆਂ ਰੌਣਕਾਂ ਹੁੰਦੀਆਂ। ਸੋ ਸੁੱਖ ਨਾਲ ਜਿੰਨੇ ਜਿੱਥੇ ਜਾਣਾ ਵਾ, ਜੋ ਜਿਹਦਾ ਇੰਟਰਸਟ ਆ ਉਹਨੇ ਉੱਥੇ ਚਲੇ ਜਾਣਾ। ਸੋ ਕੋਈ ਨਹੀਂ ਭਾਈ,
1: ਅੱਜ ਨਾ ਜੇ 200-250 ਬੀਬੀਆਂ ਇਕੱਠੀਆਂ ਹੋ ਕੇ, ਪਰ ਚੱਕਰ ਉਹਨਾਂ ਦਾ ਇਹ ਆ ਨਾ ਵੀ ਜਦੋਂ ਗਰੁੱਪ ਵਾਜ਼ੀਆਂ ਵਧਣ ਲੱਗ ਜਾਂਦੀਆਂ, ਇੱਕੋ ਹੀ ਮਤਲਬ ਕਸਬੇ ਦੇ ਵਿੱਚ 3-4 ਜਗ੍ਹਾ ਵੰਡਿਆ ਜਾਣਾ ਕੰਮ, ਤੇ ਆਪਸ 'ਚ ਇੱਕ ਦੂਜੇ ਨੂੰ ਸੇਮ ਉਹ ਜਿਹੜੇ ਤੁਹਾਡੇ ਹੁਣੇ ਆ ਬਿਜ਼ਨਸ ਪਾਰਟਨਰ, ਉਹ ਪਹਿਲਾਂ ਉਹਨਾਂ ਤੋਂ ਜਾ ਕੇ ਲੈ ਆਏ, ਹੈ ਨਾ, $1,000 ਫੜ ਲਿਆਏ, ਹੁਣ ਤੁਹਾਨੂੰ ਉਹ ਕਹਿੰਦੇ ਨਹੀਂ ਜੀ ਤਾਂ ਉਹਨਾਂ ਨੂੰ ਹਾਂ ਕਰਤੀ, ਉਹ ਫਿਰ ਇੱਦਾਂ ਦਾ ਗੁੱਬ ਗੁਬਾਰ ਕੀ ਚਮਚੌਲਾ ਰੌਲਾ ਰੱਪਾ,
0: ਇਹ ਥੋੜ੍ਹਾ ਜਿਹਾ
1: ਫਰਸਟ੍ਰੇਸ਼ਨ ਵੱਧ ਜਾਂਦੀ।
0: ਮਤਲਬ ਅੱਜ ਕੱਲ੍ਹ ਮਤਲਬ ਇਹਨਾਂ ਦਿਨਾਂ ਦੇ ਵਿੱਚ ਨਾ, ਖਾਸ ਤੌਰ ਦੇ ਉੱਤੇ ਤੀਆਂ ਦੇ ਦਿਨਾਂ ਦੇ ਵਿੱਚ ਕਲਾਕਾਰ ਮੈਨੂੰ ਨਾ ਉਹ ਵੱਡੇ ਪੰਪਕਿਨ ਵਰਗੇ ਲੱਗਣ ਲੱਗ ਪੈਂਦੇ ਆ, ਵੀ ਜਿੱਦਾਂ ਮੰਨ ਲਓ ਛੋਟੇ ਛੋਟੇ ਪਰਿਵਾਰ ਆ ਅਤੇ ਕੱਦੂ ਆ ਗਿਆ ਵੱਡਾ, ਅਤੇ ਉਹ ਫਿਰ ਉਹ ਕੱਟ ਕੇ ਵੰਡ ਨਹੀਂ ਲਈਦਾ ਵੀ ਆ ਲਓ ਥੋੜ੍ਹਾ ਜਿਹਾ ਤੁਸੀਂ ਬਣਾ ਲਿਓ, ਥੋੜ੍ਹਾ ਜਿਹਾ ਤੁਸੀਂ ਬਣਾ ਲਿਓ, ਉਦਾਂ ਦਾ ਮਤਲਬ ਫੀਲ।
1: ਮੈਂ ਕਿਤੇ ਪੰਪਕਿਨ ਦਾ ਨਾਂ ਲਿਆ, ਕੋਈ ਹੈਲੋਵੀਨ ਦੀ ਗੱਲ ਕਰਨਗੇ।
0: ਹਾਂ ਬਸ ਉਹ ਸਾਗ ਇਕੱਠਾ ਬਣਾ ਲਿਆ ਜਾਂਦਾ ਸੀ ਇੱਕ ਥਾਂ ਤੇ ਬਾਲ ਲਾਂਗੇ, ਜਿੱਦਾਂ ਹੁਣ ਸਾਡੇ ਚਾਚੇ ਤਾਇਆਂ ਦੇ 3 ਪਰਿਵਾਰ ਹੀ ਹੈ ਨਾ, ਤੋ ਸਾਗ ਜਾਂ ਸ਼ਲਗਮ ਗੋਂਗਲੂ ਉਹ ਇੱਕ ਕੜੀ ਹੋ ਗਈ, ਉਹ ਇੱਕੇ ਥਾਂ ਤੇ ਬਾਲ ਲੈਂਦੇ ਸੀ, ਜਿੱਦਾਂ ਸਾਗ ਇੱਕੇ ਥਾਂ ਤੇ ਬਾਲ ਲੈਣਾ ਕੱਟ ਕੇ ਤੇ ਮੁੜ ਕੇ ਵੰਡ ਲੈਣਾ ਵੀ ਤੜਕਾ ਆਪੋ ਆਪਣਾ ਲਾ ਲਓ ਜਾ ਕੇ,
1: ਕੰਧ ਕੌਲੀ ਸੱਭਿਆਚਾਰ ਜਿਹੜਾ ਆਪਣਾ।
0: ਹਾਂ ਤੰਦੂਰ ਹੀ ਉਹ ਇੱਕ ਥਾਂ ਤੇ ਲਾ ਲੈਣਾ ਤੇ ਉਹਦੇ ਵਿੱਚ ਇਹਦਾ ਵੀ ਆਟਾ ਆਪੋ ਆਪਣਾ ਗੁੰਨ ਕੇ ਲੈ ਆਓ ਸਾਰੀਆਂ ਦਰਾਣੀਆਂ ਜਠਾਣੀਆਂ, ਤੇ ਉਹ ਤਰੇਕ ਦੇ ਥੱਲੇ ਇੱਕੋ ਥਾਂ ਤੇ ਲਾ ਇਕੱਠੇ ਲਵਾਂਗੇ ਆਪਾਂ, ਇੱਕ ਜਣੀ ਲਾਈ ਜਾਣੀ, ਇੱਕ ਜਣੀ ਪੇੜੀ ਕਰੇ ਜਾਣੇ, ਸੋ ਰਲ ਮਲ ਕੇ ਇਹ ਇੱਕ ਤਰ੍ਹਾਂ ਦੇ ਨਾਲ ਸਾਂਝੀ ਵਾਲਤਾ ਵੀ ਆ।
1: ਹਾਂ ਕਲਾਕਾਰਾਂ ਦਾ ਵੀ ਇੱਦਾਂ ਹੀ ਆ ਨਾ, ਲਿਆਉਣੀ ਗੱਲ ਤਾਂ ਉੱਥੇ ਪੰਪ ਕਹਿੰਦੇ ਆ, ਅਗਲੇ ਜੁੰਡੋ ਜੁੰਡੀ ਹੋਣ ਨੂੰ ਫਿਰਦੇ ਹੋਣੇ, ਨਹੀਂ ਨਹੀਂ ਇਹ ਬਹੁਤ ਅੱਛੀ ਸਾਂਝੀ ਵਾਲਤਾ ਦਾ ਪ੍ਰਤੀਕ
0: ਆ। ਅੱਛੀ ਗੱਲ ਹੈ, ਵੇਖੋ ਇੱਥੋਂ ਪਤਾ ਲੱਗਦਾ ਵਾ ਵੀ ਵਰਤਣਾ ਕਿੱਦਾਂ,
1: ਕਲਾਕਾਰ ਵੰਡ ਕੇ ਛਕ ਲਈਏ ਆਪਾਂ,
0: ਵਰਤਣਾ ਕਿੱਦਾਂ ਆਪਸ ਵਿੱਚ ਅਤੇ ਇੱਕ ਦੂਸਰੇ ਨੂੰ ਕਿੱਦਾਂ ਵਰਤਣਾ, ਇੱਥੋਂ ਸਾਨੂੰ ਇਹ ਪਤਾ ਲੱਗਦਾ। ਖੈਰ ਆਪਾਂ ਹੁਣ ਅਗਲੇ ਉੱਧਰ ਨੂੰ ਵੱਧਦੇ ਹਾਂ, ਅਗਲੇ ਸਫ਼ਰ ਨੂੰ, ਇਸ ਤੋਂ ਪਹਿਲਾਂ ਕਿ ਗੱਲਾਂ ਬਾਤਾਂ ਹੋਰ ਡੂੰਘੀਆਂ ਚੱਲੀਆਂ ਜਾਣ, ਇੰਨੀ ਕੀ ਗੱਲ ਹੀ। ਅਤੇ ਆਪਾਂ ਹੁਣ ਅੱਜ ਦਾ ਵਿਸ਼ਾ ਜਿਹੜਾ ਤੁਹਾਨੂੰ ਦੇ ਕੇ ਅਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਅਸਲ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਅਤੇ ਮੌਜੂਦਾ ਸਮੇਂ ਦੇ ਵਿੱਚ ਇੰਸ਼ੋਰੈਂਸਾਂ ਦੇ ਜਿਹੜੇ ਗਬਨ ਆ ਬਹੁਤ ਜ਼ਿਆਦਾ ਹੋ ਰਹੇ ਨੇ, ਅਤੇ ਹਾਲ ਹੀ ਦੇ ਵਿੱਚ ਇੱਕ ਇੰਸੀਡੈਂਟ ਜਿਹੜਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆ, ਜਿਹੜਾ ਸ਼ਾਇਦ ਤੁਹਾਡੇ ਤੱਕ ਵੀ ਪਹੁੰਚਿਆ ਹੋਵੇ, ਅਤੇ ਖੈਰ ਆਪਾਂ ਅਗਲੇ ਹਿੱਸੇ ਦੇ ਵਿੱਚ ਆ ਕੇ ਤੁਹਾਨੂੰ ਦੱਸਾਂਗੇ ਵੀ ਉਹ ਕੀ ਇੰਸੀਡੈਂਟ ਸੀ। ਪਰ ਉਸ ਤੋਂ ਬਾਅਦ ਇੰਸ਼ੋਰੈਂਸਾਂ ਦੇ ਜਿਹੜੇ ਰੌਲੇ ਰੱਪੇ ਨੇ ਉਹ ਕਾਫੀ ਜ਼ਿਆਦਾ ਸਾਹਮਣੇ ਆ ਗਏ, ਕਿਹੜੀ ਕਿਹੜੀ ਤਰ੍ਹਾਂ ਦੇ ਫਰੋਡ ਹੁੰਦੇ ਨੇ, ਅਤੇ ਜੇ ਤੁਸੀਂ ਵੀ ਕਿਸੇ ਤਰ੍ਹਾਂ ਦੇ ਫਰੋਡ ਦੇ ਵਿੱਚ ਕਿਤੇ ਕਾਬੂ ਆ ਗਏ ਹੋ, ਅਤੇ ਜਾਂ ਤੁਸੀਂ ਸੁਣਿਆ ਵਾ,
1: ਮੈਂ ਕਿਤੇ ਕਹਿਣ ਲੱਗੇ ਤੁਸੀਂ ਵੀ ਕਿਤੇ ਕੀਤਾ ਵਾ,
0: ਚਲੋ ਉਹ ਇੱਛਾ ਕਿਸੇ ਦੀ ਦੱਸਣਾ ਚਾਹੇ ਦੇਸ਼ਾ,
1: ਮੁਝੇ ਕਾਫਰ ਕਾਫਰ ਕਹੋਗੇ ਤੋ ਤੁਮਾਰਾ ਕਿਆ ਭਲਾ ਹੋਗਾ, ਅਗਰ ਮੇਰਾ ਵੀ ਵਹੀ ਖੁਦਾ ਹੋਗਾ ਤੋ ਤੁਮਾਰਾ ਕਿਆ
0: ਹੋਗਾ। ਵਾਹ ਵਾਹ ਵਾਹ ਵਾਹ ਵਾਹ ਵਾਹ
1: ਹਮਾਰ ਚ ਕਈ ਵਾਰ ਸਾਰੀ ਉਦਾਂ ਦੀ ਹੋ ਜਾਂਦੀ ਨਾ।
0: ਤੇ ਚਲੋ ਇਹਦੇ ਉੱਤੇ ਆ ਕੇ ਆਪਾਂ ਗੱਲ ਛੇੜਾਂਗੇ, ਤੇ ਤੁਸੀਂ ਵੀ ਦੱਸੋ ਜੇ ਤੁਸੀਂ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸੇ ਬੇੜੀ ਦੇ ਸਵਾਰ ਹੋ ਜਾਂ ਕਿਤੇ ਆਸ ਪਾਸ ਕਿਸੇ ਕੋਲੋਂ ਸੁਣਿਆ ਵਾ, ਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM।
2: होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उना दे सुपनियां दा एक मजबूत कर हाउस एंड लैंड एक्सपर्ट्स ऑर्बिट होम्स अपने 44 वरियां ते तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक अज ही पहुंचो ऑर्बिट होम्स डिस्प्ले सेंटर्स या कॉल करो हरपन चौहान नु 0433-280-252 ते 0433-280-252 चाहिदा ऑस्ट्रेलिया दा वीजा लाउणा जां वीजे लई मशवरा चाहिदा मिल जुगा सिद्धे आओ गरेवाल वीजा सॉल्यूशंस ऑस्ट्रेलिया विच हर तरह दियां वीजा लोड़ा लई एक भरोसे योगना जो स्टडी वीजा स्किल्ड वीजा एम्प्लॉयर स्पॉन्सर्ड वीजा डामा पेरेंट पार्टनर ते विजिटर वीजे विच डील करदे ने हुणे कॉल करो प्रतिंदर गरेवाल नु 0490-054-596 गरेवाल वीजा सॉल्यूशंस.com.au ते जाओ आओ थोड़ा कोई हल करिए।

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ, ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ। ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਇੱਕ ਵਾਰੀ ਫਿਰ ਤੋਂ ਜੀ ਆਇਆਂ। ਅਤੇ ਗਾਣਾ ਤੁਸੀਂ ਸੁਣਨ ਜਾ ਰਹੇ ਸੀ, ਕਿਹੜਾ ਕਿਹੜਾ ਸੁਣਨ ਜਾ ਰਹੇ ਸੀ? ਅਤੇ ਹੋ ਸਕਦਾ ਵੀ ਤੁਹਾਨੂੰ ਮਿਊਜ਼ਿਕ ਜਿਹਾ ਸੁਣ ਕੇ ਪਤਾ ਲੱਗ ਗਿਆ ਹੋਵੇ, ਜੇ ਲੱਗ ਗਿਆ ਤਾਂ ਉਹ ਤੁਸੀਂ ਮੈਸੇਜ ਕਰਕੇ ਸਾਨੂੰ ਦੱਸ ਦਿਓ, ਅਤੇ ਜਿਹਨੂੰ ਪਤਾ ਲੱਗ ਗਿਆ ਉਹਨੂੰ ਅਸੀਂ ਫਿਰ ਅਗਲਾ ਵੀ ਸੁਣਾਵਾਂਗੇ।
1: ਖੁੱਲੀਆਂ ਜਿਹੀਆਂ ਪੈਂਟਾਂ ਪਾ ਕੇ ਭੰਗੜੇ ਪੈਂਦੇ ਹੁੰਦੇ ਮਗਰ,
0: ਹਾਂ ਖੁੱਲੇ ਖੁੱਲੇ ਬੈਲ ਬੈਗੀ ਬੈਗੀ ਅਤੇ ਮਿਊਜ਼ਿਕ ਚਰਨਜੀਤ ਉਹ ਜ਼ਿਆਦਾ, ਇੰਨਾ ਕੁ ਦੱਸ ਦਿੰਦੇ ਹਾਂ। ਅਤੇ ਹੁਣ ਆਪਾਂ ਅਗਲੇ ਸੈਗਮੈਂਟ 'ਚ ਤੁਹਾਡਾ ਸਵਾਗਤ ਕਰਦੇ ਹਾਂ, ਅਤੇ ਅੱਜ ਦੇ ਵਿਸ਼ੇ ਨੂੰ ਥੋੜ੍ਹਾ ਜਿਹਾ ਹੋਰ ਖੋਲ੍ਹ ਕੇ ਰੱਖਦੇ ਹਾਂ। ਹਾਂਜੀ ਬਾਈ
1: ਜੀ, ਅੱਜ ਜ਼ਰੂਰੀ ਹੋ ਗਈ ਗੱਲ ਕਰਨੀ ਕਾਰ ਇੰਸ਼ੋਰੈਂਸ ਦੀ, ਅਤੇ ਉਹਦੇ ਨਾਲ ਜੁੜੇ ਸਕੈਮਸ ਨੇ ਜਾਂ ਫਰੋਡਸ ਨੇ। ਪਿਛਲੇ ਦਿਨੀਂ ਨਾ ਇੱਕ ਆਸਟ੍ਰੇਲੀਅਨ ਐਕਟਰੈਸ ਸੀਗੀ, ਅਤੇ ਉਹਨੇ ਇੰਸਟਾਗ੍ਰਾਮ 'ਤੇ ਇੱਕ ਆਪਣੀ ਸਟੋਰੀ ਸਾਂਝੀ ਕੀਤੀ, ਉਹਨੂੰ ਸੁਣ ਕੇ ਸਭ ਦੇ ਬੜੇ ਰੌਂਗਟੇ ਖੜ੍ਹੇ ਹੋਏ। ABC ਨੇ, ਸਿਡਨੀ ਮਾਰਨਿੰਗ ਹੈਰਲਡ ਨੇ, ਚੈਨਲ 9/7 ਇਹਨਾਂ ਸਾਰਿਆਂ ਨੇ ਪ੍ਰਮੁੱਖਤਾ ਨਾਲ ਉਸ ਖਬਰ ਨੂੰ ਛਾਪਿਆ ਵੀ ਅੱਛਾ ਐਂ ਵੀ ਹੋ ਜਾਂਦਾ। ਸੋ ਹੋਇਆ ਕਿ ਉਹਦੀ ਇੱਕ ਮਹਿੰਗੀ ਕਾਰ ਆ, ਕਿਸੇ ਨੇ ਲਿਆ ਕੇ ਉਹਦੇ 'ਚ ਕਾਰ ਮਾਰੀ, ਠੀਕ ਹੈ, ਅਤੇ ਚਲੋ ਐਕਸੀਡੈਂਟ ਹੋਇਆ ਜਾਂ ਜਿਵੇਂ ਵੀ ਹੁੰਦਾ ਹੈ ਨਾ, ਅਤੇ ਮੁੜ ਕੇ ਉਹਨੂੰ ਅੱਧੇ ਘੰਟੇ ਬਾਅਦ ਫੋਨ ਆ ਗਿਆ, ਜਿਵੇਂ ਆਪਣੇ ਕਈ ਫੋਨ ਐਪਸ ਲਾਈਆਂ ਹੁੰਦੀਆਂ ਪਤਾ ਲਾਏ ਉੱਤੇ ਲਿਖਿਆ ਆ ਜਾਂਦਾ, ਉਹਦੇ 'ਤੇ ਐਮੀ ਦਾ ਨੰਬਰ ਆਇਆ, ਐਮੀ ਸਪੋਰਟ ਸੈਂਟਰ, ਅਤੇ ਉਹਨਾਂ ਨੇ ਫੋਨ 'ਤੇ ਉਹਨੂੰ ਦੱਸਿਆ ਵੀ ਠੀਕ ਆ, ਤੇਰੀ ਕਾਰ ਦਾ ਐਕਸੀਡੈਂਟ ਹੋਇਆ ਵਾ, ਅਤੇ ਅਸੀਂ ਤੈਨੂੰ ਲੋਨ ਕਾਰ ਦੇ ਦਿੰਦੇ ਹਾਂ ਅਤੇ ਤੇਰੀ ਕਾਰ ਰਿਪੇਅਰ ਕਰਕੇ ਮੁੜ ਜਾਂਦੇ ਹਾਂ। ਅੱਧੇ ਘੰਟੇ 'ਚ ਉਹ ਆ ਕੇ ਆਪਦੇ ਟਰੱਕ ਨਾਲ ਇਹਦੀ ਵਧੀਆ ਕਾਰ ਲੈ ਗਏ, ਅਤੇ ਇਹਨੂੰ ਕੋਈ ਐਵਰੇਜ ਜੀ ਕਾਰ ਫੜਾ ਗਏ, ਅਤੇ ਇਹਨੇ 2-3 ਦਿਨ ਬਾਅਦ ਉਹਨਾਂ ਦਾ ਮੈਸੇਜ ਆਇਆ ਵੀ ਤੇਰੀ ਜਿਹੜੀ ਕਾਰ ਆ ਅਤੇ ਉਹਦਾ ਤਾਂ ਅਸੀਂ ਹੁਣ ਰਿਪੇਅਰ ਕਰਨ ਦਾ $11,000 ਲੱਗੂਗਾ, ਬਾਕੀ ਜਿਹੜਾ ਟੋ ਕਰਕੇ ਲਗਾਏ ਆ ਆ ਉਹ ਖਰਚੇ ਖੁਰਚੇ ਤੈਨੂੰ ਪੈਣਗੇ। ਅਤੇ ਇਹਨੂੰ ਜਦੋਂ ਪਹਿਲੀ ਵਾਰ ਗੱਲ ਹੋਈ ਸੀ ਤਾਂ ਉਦੋਂ ਇਹ ਕਿਹਾ ਹੋਣਾ ਵੀ ਤੇਰਾ ਕੋਈ ਰਾਮ ਰੌਲਾ ਹੀ ਹੈ ਨੀਗਾ, ਉਹ ਤੇਰੇ ਵਿੱਚ ਕਿਸੇ ਨੇ ਲਿਆ ਕੇ ਬੈਕ ਕਰਕੇ ਮਾਰੀ ਆ, ਵੀ ਠੀਕ ਆ ਅਸੀਂ ਰਿਪੇਅਰ ਕਰਕੇ ਦੇ ਦਿੰਦੇ ਹਾਂ, ਵੀ ਤੇਰਾ ਤਾਂ ਕੋਈ ਲੈਣ ਦੇਣੀ ਹੈ ਨਹੀਂ ਵਿੱਚ, ਅਤੇ ਤੈਨੂੰ ਲੋਨ ਕਾਰ ਦੇਣ ਲੱਗਿਆ। ਬੰਦਾ ਕਹਿੰਦਾ ਠੀਕ ਆ ਯਾਰ, ਲੋਨ ਕਾਰ ਆ ਗਈ ਹੈ ਨਾ, ਅਤੇ ਬੜੀ ਵਧੀਆ ਕੁਇਕ ਸਰਵਿਸ ਆ। ਜਦ ਇਹਨੇ ਐਮੀ ਨਾਲ ਗੱਲ ਕੀਤੀ 2-3 ਦਿਨਾਂ ਬਾਅਦ, ਜਦ ਉਹਨਾਂ ਨੇ $11,000 ਦਾ ਬਿੱਲ ਬਣਾ ਕੇ ਭੇਜਿਆ, ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਕੌਣ ਭਾਈ ਤੂੰ,
0: ਅੱਛਾ
1: ਸਾਡਾ ਤਾਂ ਕੋਈ ਲੈਣ ਦੇਣੀ ਹੈ ਨਹੀਂ ਤੂੰ, ਮਤਲਬ ਉਹ ਕਹਿੰਦੀ ਮੇਰੀ ਤੁਹਾਡੇ ਕਾਰ ਨਾਲ ਇੰਸ਼ੋਰੈਂਸ ਆ ਮੇਰੀ, ਤੁਸੀਂ ਇੰਸ਼ੋਰਰ ਹੋ? ਕਹਿੰਦੇ ਹਾਂ ਉਹ ਤਾਂ ਹੈਗੇ ਆ, ਪਰ ਸਾਨੂੰ ਤਾਂ ਕੋਈ ਨਹੀਂ ਪਤਾ ਵੀ ਤੇਰੀ ਕਾਰ ਅਸੀਂ ਤਾਂ ਲੈ ਕੇ ਨਹੀਂ ਗਏ। ਉਹ ਹੁਣ ਕੋਈ ਸਕੈਮਰ ਆ ਜਿਨ੍ਹਾਂ ਨੇ ਐਮੀ ਕਾਰ ਸਪੋਰਟ ਉਹ ਉੱਦਾਂ ਦਾ ਨੰਬਰ ਫੀਡਬੈਕ ਕਰਕੇ ਉਹਦੇ 'ਤੇ ਉਹ ਐਪ 'ਤੇ ਟਰੂ ਕਾਲਰ ਕਹਿ ਲਓ ਜਾਂ ਕੋਈ ਹੋਰ ਕਰ ਲਓ, ਅਤੇ ਉਹਨਾਂ ਨੇ ਜਚਾਤਾ ਇੰਪਰਸਨੇਟ ਕਰਤਾ, ਅਤੇ ਇੱਦਾਂ ਉਹ ਲੇਡੀ ਨੂੰ ਸਕੈਮ ਕੀਤਾ।
0: ਓਕੇ,
1: ਅਤੇ ਹੁਣ ਨਾ ਉਹ
0: ਪੈਸੇ ਦੇ ਚੁੱਕੇ ਸੀ
1: ਕਾਰ? ਹਾਂਜੀ, ਨਹੀਂ ਉਹ ਪੈਸੇ ਨਹੀਂ ਦਿੱਤੇ, ਪਰ ਉਹਦੀ ਕਾਰ ਹੀ ਇੰਨੀ ਮਹਿੰਗੀ ਆ।
0: ਤਾਂ ਕਾਰ ਉਹਨਾਂ ਕੋਲ ਰਹਿ?
1: ਉਹਨਾਂ ਕੋਲ, ਹਾਂਜੀ
0: ਕਾਰ ਨਹੀਂ ਆਈ।
1: ਹਾਂਜੀ ਉਹ ਨਹੀਂ ਆਈ ਅਜੇ ਤੱਕ। ਹੁਣ ਮੈਨੂੰ ਲੱਗਦਾ ਪੁਲਿਸ ਨੇ ਉੱਤੇ, ਪੁਲਿਸ ਕੋ ਕੋਈ ਪੁਲਿਸ ਕਹੀ ਸਾਡਾ ਤਾਂ ਕੋਈ ਰੌਲਾ ਹੀ ਨਹੀਂ ਇੰਸ਼ੋਰੈਂਸ ਕੰਪਨੀ ਨਾਲ ਰੌਲਾ। ਉਹ ਕਹਿੰਦੀ ਉਹ ਚੋਰ ਨੇ, ਇੰਸ਼ੋਰੈਂਸ ਵਾਲੇ ਥੋੜ੍ਹੀ ਆ।
0: ਹਾਂਜੀ, ਇਹ ਤਾਂ ਪੁਲਿਸ ਦਾ ਹੁੰਦਾ ਹੀ ਆ ਵੀ ਜੇ ਇੰਸ਼ੋਰੈਂਸ ਹੈਗੀ ਹੈ ਤਾਂ ਉੱਧਰ ਜਾ ਕੇ ਕਲੇਮ ਕਰ ਲਓ, ਪਰ ਹੁਣ ਟੈਕਨੀਕਲੀ ਹੁਣ ਉਹ ਫਿਰ ਐਮੀ ਕੋਲੋਂ ਕਲੇਮ ਕਰੂਗੀ ਵੀ ਇਹ ਮੇਰੇ ਨਾਲ ਆ ਕੰਮ ਹੋ ਗਿਆ।
1: ਹਾਂਜੀ, ਉਹ ਐਮੀ ਵਾਲੇ ਕਹਿੰਦੇ ਵੀ ਇਹ ਹੁਣ ਤੇਰੀ ਮੂਰਖਤਾ ਕਹਿ ਲਓ ਵੀ ਹੈ ਨਾ, ਜਾਂ ਤਾਂ ਕੋਈ ਚੋਰੀ ਹੋਈ ਹੋਵੇ ਤਾਂ ਵੀ ਆ, ਤੂੰ ਤਾਂ ਆਪ ਧੰਨਵਾਦ ਸਿਆ ਤਾਂ ਉਹਨਾਂ ਨੂੰ ਚਾਬੀਆਂ ਫੜਾਈਆਂ,
0: ਲੱਕੀ ਐਮ ਵਿਦ ਐਮੀ,
1: ਇੱਦਾਂ ਹੀ ਹੋਇਆ। ਅਤੇ ਫਿਰ ਉਹ ABC 'ਤੇ ਜਦੋਂ ਇਹ ਸਟੋਰੀ ਨਸ਼ਰ ਹੋਈ ਅਤੇ ਨਾਲ ਤਾੜ ਤਾੜ ਲੋਕਾਂ ਦੀਆਂ ਫੋਨ ਕਾਲਸ ਆਉਣੀਆਂ ਸ਼ੁਰੂ ਹੋ ਗਈਆਂ ਵੀ ਸਾਡੇ ਨਾਲ ਵੀ ਇੱਦਾਂ ਹੋ ਚੁੱਕਿਆ, ਸਾਡੇ ਨਾਲ ਵੀ ਇੱਦਾਂ ਹੋ ਚੁੱਕਿਆ।
0: ਅੱਛਾ, ਕਾਮਨ ਪ੍ਰੈਕਟਿਸ ਹੈ?
1: ਹਾਂ, ਵੀ ਇਹ ਲੋਕ ਕਹਿੰਦੇ ਇਹ ਮਸਲੇ ਹੋਏ ਆ।
0: ਓਕੇ,
1: ਜਾਂ ਕਈ ਵਾਰ ਕੀ ਹੁੰਦਾ ਜਿਹੜੀਆਂ ਇਹ ਟੋ ਕੰਪਨੀਆਂ ਨੇ ਇਹਨਾਂ ਨੇ ਪਾ ਦੇਣਾ ਤੁਹਾਨੂੰ ਬਿੱਲ 4,000 ਦਾ 5,000 ਦਾ ਵੀ ਤੁਹਾਡੀ ਕਾਰ ਟੋ ਕਰਕੇ ਲਗਾਏ ਸੀ ਅਸੀਂ, ਉੱਦਾਂ ਦਾ ਸਿਸਟਮ ਜਿਹੜੇ ਮਤਲਬ ਸਕੈਮਰਸ ਨੇ ਜਿਹੜੇ ਕਿਸੇ ਕੰਪਨੀ ਨਾਲ ਜੁੜੇ ਆ, ਉਹ ਤਾਂ ਨਾ ਤੁਹਾਨੂੰ ਪਤਾ ਹੀ ਆ ਬੀਬੇ ਲੋਕ ਨੇ, ਉਹ ਤਾਂ ਦਿਹਾੜੀ ਪਾ ਰਹੇ ਆਪਦੀ, ਪਰ ਇੱਦਾਂ ਦਾ ਬਹੁਤ ਕੁਛ ਆ ਉਹਦੇ ਵਿੱਚ, ਉਹਨਾਂ ਨੇ ਲੀਗਲ ਖਰਚੇ ਪਾ ਦੇਣੇ ਆ। ਹੁਣ $2,000-2,500 ਦਾ ਕੰਮ ਤੇ ਤੁਹਾਨੂੰ ਚਿੱਠਾ ਆ ਜਾਣਾ ਉਹਨਾਂ ਦਾ $22,000-25,000 ਦਾ, ਤੇ ਬੰਦਾ ਕਹਿੰਦਾ ਹੈ ਇਹ ਕੀ ਆ, ਤੇ ਤੁਹਾਨੂੰ ਪਤਾ ਹੀ ਇੱਥੇ ਜਿਹੜਾ ਕੋਰਟ ਸਿਸਟਮ ਆ, ਲੀਗਲ ਸਿਸਟਮ ਆ, ਉਹਦੇ 'ਚ ਜਾਣ ਤੋਂ ਬੰਦਾ ਕਿੰਨਾ ਡਰਦਾ। ਸਾਡਾ ਇੱਕ ਮਿੱਤਰ ਆ ਰਣਜੋਤ, ਤੁਹਾਡੇ ਕੋਲ ਵੀ ਬਹੁਤ ਸਾਰੀਆਂ ਐਗਜ਼ਾਮਪਲਸ ਹੋਣੀਆਂ, ਅੱਜ ਤੋਂ ਕਈ ਸਾਲ ਪਹਿਲਾਂ ਨਾ ਉਹਦੀ ਕਾਰ ਕਿਸੇ ਟੈਕਸੀ ਟੁਕਸੀ ਵਾਲੇ ਨਾ ਘਸ ਗਈ, ਵੱਜ ਗਈ ਹੈ ਨਾ, ਅਤੇ ਇਹਨੇ ਮੌਕੇ 'ਤੇ ਉਹਨੂੰ $500 ਫੜਾ ਦਾ ਵੀ ਯਾਰ ਠੀਕ ਠੂਕ ਕਰਾ ਲਈ ਤੂੰ, ਹੈ ਨਾ, ਵੀ ਝਰੀਟਾਂ ਇਹਨੇ ਦੋ ਮੁੱਲਾ ਬੰਪਰ ਉਹਨੇ ਫੜ ਕੇ ਜੇਬ 'ਚ ਪਾ ਲਿਆ, ਅਤੇ ਮੁੜ ਕੇ 10 ਸਾਲਾਂ ਬਾਅਦ ਉਹਦਾ ਬਿੱਲ ਬਣਾ ਕੇ ਉਹਨਾਂ ਨੇ $22,000 ਇਹਨੂੰ ਭੇਜਤਾ
0: ਉਹਨੇ ਟੈਕਸੀ ਵਾਲੇ ਨੇ।
1: ਹਾਂਜੀ, ਟੈਕਸੀ ਵਾਲੀ ਕੰਪਨੀ ਨੇ, ਉਹਨਾਂ ਦਾ ਆਪਦਾ ਵਕੀਲ ਸੀਗਾ, ਉਹ ਕਹਿੰਦੇ ਪਿਛਲੇ 10 ਸਾਲ ਤੋਂ ਤੈਨੂੰ ਅਸੀਂ ਸਾਰੇ ਆਸਟ੍ਰੇਲੀਆ 'ਚ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਹੁਣ ਲੱਭਿਆ ਤੂੰ, ਅਸੀਂ ਤੈਨੂੰ ਪੁਰਾਣੇ ਐਡਰੈਸਾਂ 'ਤੇ ਵੀ ਨੋਟਿਸ ਭੇਜੇ ਆ, ਕਾਨੂੰਨੀ ਨੋਟਿਸ ਭੇਜੇ ਆ, ਮੁੜ ਕੇ ਇਹਨੂੰ ਰਿਕਵਰੀ ਵਾਲਿਆਂ ਦੇ ਫੋਨ ਹੋਣ ਲੱਗ ਗਏ।
0: ਓਕੇ,
1: ਮਤਲਬ ਜਾਣੀ ਗੱਲ ਇੰਨੀ ਵੱਧ ਗਈ, ਫਿਰ ਇਹਨੇ ਮੁੜ ਕੇ ਆਪਦਾ ਵਕੀਲ ਕੀਤਾ, $5,000-7,000 ਉਹਦਾ ਵਕੀਲ ਦਾ ਲੱਗਿਆ, ਅਤੇ $5,000-7,000 ਦੇ ਕੇ ਜਾਨ ਛਡਾਈ।
0: ਮਤਲਬ ਚੱਲਦਾ ਰਿਹਾ ਕੰਮ,
1: ਮਤਲਬ ਬੈਕਗਰਾਊਂਡ ਚੱਲਦਾ ਰਿਹਾ, ਤੁਹਾਨੂੰ ਪਤਾ ਵੀ ਨਹੀਂ ਵੀ ਚੱਲ ਰਿਹਾ। ਹੁਣ ਮੰਨ ਲਓ ਆਪਾਂ ਸਟੂਡੈਂਟ ਲਾਈਫ 'ਚ ਕਿੰਨੇ ਘਰ ਬਦਲੇ ਹੁੰਦੇ ਆ, ਹੋ ਸਕਦਾ ਉਸ ਪੁਰਾਣੇ ਘਰ 'ਤੇ ਜਾਂਦੀ ਵੀ ਹੋਵੇ ਲੈਟਰ, ਹੋ ਸਕਦਾ ਉਹਨਾਂ ਦੀ ਕੋਮਨ ਪ੍ਰੈਕਟਿਸ ਹੋਵੇ ਵੀ ਇਹੋ ਜਿਹੀ ਥਾਂ 'ਤੇ ਭੇਜੋ ਪੁਰਾਣੇ ਜਿਹੇ ਐਡਰੈਸ 'ਤੇ, ਸਿਸਟਮ 'ਚ ਨੋਟ ਕਰਕੇ ਐਡਰੈਸ ਕਢਾ ਲਓ ਅਤੇ ਜਿੱਥੇ ਉਹ ਰਹਿੰਦਾ ਹੀ ਨਹੀਂ
0: ਪੁਰਾਣੇ। ਅਤੇ ਨਾਲੇ ਇਹ ਵੀ ਹੁੰਦਾ ਨਾ ਕਿ ਮੰਨ ਲਓ ਇੱਕ ਸਟੇਜ ਹੁੰਦੀ ਆ ਬੰਦੇ ਦੀ ਜਦੋਂ ਬੰਦਾ ਨਵਾਂ ਆਇਆ ਵਾ, ਅਤੇ ਉਦੋਂ ਉਹਦੇ ਕੋਲ ਐਸੈਟ ਨਹੀਂ ਹੈਗੇ, ਉਦੋਂ ਉਦੋਂ ਤੁਸੀਂ ਜੇ ਤੁਸੀਂ ਜੱਜਮੈਂਟ ਲੈ ਵੀ ਲਈ
1: ਤਾਂ ਇਹ ਗੱਲ ਵੀ ਹੋਈ
0: ਨਾ ਉਹਦੇ
1: ਕੋਲ, ਹੁਣ ਉਹਦੇ ਕੋਲ ਕੰਪਨੀ ਹੈ, ਉਹਦੇ ਕੋਲ ਕੁਛ ਨਹੀਂ ਸੀ।
0: ਐਗਜੈਕਟਲੀ ਉਹ ਨਾ ਜਦੋਂ ਮਤਲਬ ਸੌ ਐਂਡ ਸੌ ਇੱਕ ਟਾਈਮ ਹੁੰਦਾ, ਦਸ ਨਹੀਂ ਹੋਊਗਾ ਘੱਟ ਹੋਣਗੇ, ਕਿਉਂਕਿ ਆਈ ਥਿੰਕ ਕੇਸ ਜਿਹੜਾ ਵਾ ਉਹ ਤੁਸੀਂ ਚਲੋ ਇਹ ਜਦੋਂ ਸਾਡੇ ਕੋਲ ਆਉਣਗੇ ਵਕੀਲ ਸਾਹਿਬ, ਅੱਜ ਆਉਣਾ ਵੀ ਆ ਬਾਂਸਲ ਸਾਹਿਬ ਨੇ, ਅਤੇ ਉਹਨਾਂ ਨੂੰ ਪੁੱਛਾਂਗੇ ਵੀ ਕਿੰਨਾ ਹੁੰਦਾ, ਜਿੰਨੀ ਕੁ ਮੈਨੂੰ ਮੋਟੀ ਮੋਟੀ ਜਿਹੀ ਨੌਲੇਜ ਆ, 7 ਸਾਲ ਤੱਕ ਤੁਸੀਂ ਕਲੇਮ ਪਾ ਸਕਦੇ ਹੁੰਦੇ ਹੋ, ਅਤੇ ਉਹਨਾਂ ਨੇ ਐਨ ਲਾਸਟ ਮੌਕੇ ਦੇ ਉੱਤੇ ਪਾਇਆ ਹੋਊਗਾ ਵੀ ਉਹਦੇ ਵਿੱਚ ਹੁਣ ਤਾਂ ਚਲੋ ਬੰਦਾ ਕੋਈ ਨਾ ਕੋਈ ਜੜ੍ਹਾਂ ਲੱਗ ਗਈਆਂ ਹੋਣਗੀਆਂ, ਹੁਣ ਕਿੱਥੇ ਭੱਜ ਜਾਣਾ। ਸੋ ਇਹ ਬੜੇ ਬੜਾ ਕੁਛ ਆ ਇਹਦੇ ਵਿੱਚ, ਬੜੇ ਬਟਸ ਨੇ ਆਸਟ੍ਰੇਲੀਆ ਜਿੱਥੇ ਆਪਾਂ ਵੇਖਦੇ ਹਾਂ ਕਿ ਬੜੇ ਆਪਾਂ ਸੇਫ ਹਾਂ ਕਾਨੂੰਨਾਂ ਦੇ ਪੱਖੋਂ, ਉੱਥੇ ਬੜੇ ਸਾਰੇ ਲੂਪ ਹੋਲ ਵੀ ਨੇ। ਉਹ ਅਕਸਰ ਹੀ ਲੋਕ ਕਹਿ ਦਿੰਦੇ ਨਾ ਵੀ ਜਿੱਥੇ ਜਿੰਨਾ ਜ਼ਿਆਦਾ ਸਿਸਟਮ ਸਖਤ ਆ, ਕਈ ਵਾਰੀ ਉਹਨੂੰ ਕਰੈਕ ਕਰਨਾ ਉਨਾ ਹੀ ਸੌਖਾ ਹੁੰਦਾ, ਉਹਦੇ ਵਿੱਚ ਉਨੀਆਂ ਚੋਰ ਮੋਰੀਆਂ ਜ਼ਿਆਦਾ ਹੁੰਦੀਆਂ ਨੇ ਕਿਉਂਕਿ ਲੋਕ ਉੱਥੇ ਅਵੇਸਲੇ ਹੋਏ ਹੁੰਦੇ। ਆਮ ਲੋਕਾਂ ਦੀ ਅੱਜ ਵੀ ਧਾਰਨਾ ਵਾ ਇੱਥੇ ਬੈਠਿਆਂ ਬਾਹਰਲੇ ਮੁਲਕਾਂ 'ਚ ਜਿਨ੍ਹਾਂ ਨੂੰ ਹੱਥ ਹੱਲੇ ਨਹੀਂ ਲੱਗੇ, ਉਹਨਾਂ ਦੀ ਧਾਰਨਾ ਇਹੋ ਆ ਵੀ ਇੱਥੇ ਕਿੱਦਾਂ ਬੰਦਾ ਸਾਡੇ ਨਾਲ ਗਲਤ ਕਰ ਜੂਗਾ, ਆਹ ਉਹਨੇ ਰਸੀਦ ਦਿੱਤੀ ਹੈ ਸਾਨੂੰ, ਆਹ ਉੱਥੇ ਮੇਰੀ ਕੰਪਨੀ 'ਚ ਨਾਂ ਬੋਲਦਾ, ਆਹ ਮੇਰੇ ਜਿਹੜੀ ਆ ਲੀਗਲ ਟ੍ਰਾਂਜੈਕਸ਼ਨ ਹੋਈ ਆ। ਉਹਨਾਂ ਨੂੰ ਇਹ ਲੱਗਦਾ ਵੀ ਇੱਥੇ ਨਹੀਂ ਕੁਛ ਵੀ ਸਾਡੇ ਨਾਲ।

0: ਉਹ ਫਿਰ ਵੀ ਹੋ ਸਕਦਾ ਡੂਏਬਲ
1: ਹੋ ਜਾਂਦੀ
0: ਡੂਏਬਲ ਹਾਂ ਬਈ ਵੀ ਵੇਖੋ ਬੰਦੇ ਦੀ ਸ਼ਕਲ ਵੇਖ ਕੇ ਡਾਲਰ ਜਾਂ ਰੁਪਈਆ ਅੱਗੇ ਲਾਉਂਦਾ ਨਾ ਬੰਦਾ ਲੱਖ ਤੇ ਉਹ ਰਹਿਣਾ
1: ਫਿਰ ਲੱਖ ਪੈਸਾ ਹੀ ਕਹਾਂ ਫਿਰ ਉਸ ਹਿਸਾਬ ਨਾਲ ਤਾਂ
0: ਜੇ ਤੁਸੀਂ ਲੱਖ
1: ਸ਼ਕਲਾਂ ਦੀ ਗੱਲ ਹੀ ਆ ਗਈ ਆ
0: ਜੇ ਤੁਸੀਂ ਲੱਖ ਡਾਲਰ ਕਿਹਾ ਹੁੰਦਾ ਨਾ ਤਾਂ ਮੈਨੂੰ ਹੀਟਰ ਹੁਣੇ ਬੰਦ ਕਰਨਾ ਪੈਣਾ ਸੀ
1: ਨੋਟਾਂ ਦਾ ਹੀ ਸੇਕ ਬੜਾ ਵੀਰੇ
0: ਚੋ ਖੈਰ ਇੰਸ਼ੋਰੈਂਸ ਕਿੱਦਾਂ ਆਪਾਂ ਸਤਰਕ ਰਹਿਣਾ ਲਗਾਤਾਰ ਕਿਸੇ ਨਾ ਕਿਸੇ ਸੰਬੰਧ ਦੇ ਵਿੱਚ ਤੁਹਾਡੇ ਤੱਕ ਖਬਰਾਂ ਪਹੁੰਚਦੀਆਂ ਰਹਿੰਦੀਆਂ ਹੋਣਗੀਆਂ ਕਿ ਕਿੱਦਾਂ ਬਚ ਬਚਾ ਕੇ ਰਹਿਣਾ ਤੁਸੀਂ ਕੀ ਤੁਹਾਡੇ ਆਸ ਪਾਸ ਹੋ ਰਿਹਾ ਜੇ ਹਾਲੇ ਤੱਕ ਨਹੀਂ ਕੁਛ ਇੱਦਾਂ ਦਾ ਵਾਪਰ ਰਿਹਾ ਤਾਂ ਤੁਸੀਂ ਲੱਕੀ ਹੋ ਅਤੇ ਇੱਦਾਂ ਦਾ ਕੁਛ ਹੋਵੇ ਵੀ ਨਾ ਕਿਸੇ ਦੇ ਨਾਲ ਇਸ ਕਰਕੇ ਨਿਊਜ਼ ਦਾ ਮਕਸਦ ਹੀ ਇਹ ਹੁੰਦਾ
1: ਜੇ ਆਪਾਂ ਜਿਹੜਾ ਕੰਮ ਅੱਜ ਕਰ ਰਹੇ ਹਾਂ ਉਹ ਅਵੇਅਰ ਕਰਨ ਦੀ ਗੱਲ ਆ ਵੀ ਲੋਕਾਂ ਨਾਲ ਇੱਦਾਂ ਦੀਆਂ ਹੁੰਦੀਆਂ ਅਤੇ ਤੁਹਾਡੇ ਨਾਲ ਵੀ ਹੋ ਸਕਦੀਆਂ ਕੁੱਲ ਮਿਲਾ ਕੇ ਤੁਹਾਨੂੰ ਅਸੀਂ ਕਾਹਲੀ ਕਾਹਲੀ ਥੋੜ੍ਹਾ ਬਹੁਤਾ ਡਾਟਾ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਅਤੇ ਤੁਹਾਨੂੰ ਦੱਸਣਾ ਵੀ ਆ ਜਿਹੜੇ ਕਾਰ ਇੰਸ਼ੋਰੈਂਸ ਜਿਹੜੀ ਇਹ ਇੰਡਸਟਰੀ ਆ ਜਾਂ ਇਹਦੇ 'ਚ ਕਿਸ ਕਿਸਮ ਦੇ ਸਕੈਮ ਹੋ ਰਹੇ ਆ ਇਹ ਸਿਰਫ ਇੱਕ ਉਦਾਹਰਨ ਸੀ ਜਿਹੜੀ ਤੁਹਾਨੂੰ ਦਿੱਤੀ
0: ਇਹਦੇ ਨਾਲ ਰਲਦਾ ਮਿਲਦਾ ਬਹੁਤ ਕੁਛ ਆ ਅਤੇ ਇਹ ਕੋਈ ਨਵੀਂ ਗੱਲ ਨਹੀਂ ਆ ਕੁਛ ਕੁ ਮੈਂ ਪੁਰਾਣੀਆਂ ਵੀ ਕਈ ਜਿਹੜੀਆਂ ਸਟੋਰੀਜ਼ ਨੇ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਹੀਆਂ ਕਿਉਂਕਿ ਇੱਥੇ ਪਹਿਲਾਂ ਇਹ ਕੰਮ ਹੁੰਦਾ ਨਹੀਂ ਹੁੰਦਾ ਅਤੇ ਕਹਿੰਦੇ ਵੀ ਕਾਫ਼ੀ ਇਹ ਚੀਜ਼ ਘੱਟ ਹੀ ਪਰ ਜਿੱਦਾਂ ਜਿੱਦਾਂ ਆਬਾਦੀ ਵੱਧਦੀ ਗਈ ਉੱਦਾਂ ਉੱਦਾਂ ਉਹ ਚੀਜ਼ਾਂ ਹੋਰ ਜ਼ਿਆਦਾ ਵੱਧਦੀਆਂ ਗਈਆਂ ਅਤੇ ਸ਼ਾਇਦ ਵੱਧਦੀਆਂ ਜਾਣਗੀਆਂ
1: ਪੁਰਾਣੇ ਟਾਈਮਾਂ ਦੀ ਅਕਸਰ ਉਦਾਹਰਣ ਇਹ ਵੀ ਦਿੰਦੇ ਰਹੇ ਆ ਨਾ ਲੋਕ ਇੱਥੇ ਤਾਂ ਜੀ ਕੋਈ ਜਿੰਦਾ ਨਹੀਂ ਸੀ ਲਾਉਂਦਾ ਹੁੰਦਾ ਹੈ ਨਾ ਲੋਕਾਂ ਦੇ ਘਰ ਖੁੱਲ੍ਹੇ ਹੁੰਦੇ ਸੀ ਕੰਟਰੀ ਸਾਈਡ ਤਾਂ ਹੁਣ ਵੀ ਇੱਦਾਂ ਚਲੀ ਚੁਲੀ ਜਾਂਦਾ ਪਰ ਹੁਣ ਜਿੰਨੀਆਂ ਤੁਸੀਂ ਚੋਰੀਆਂ ਚਕਾਰੀਆਂ ਦੇਖਦੇ ਹੋ ਘਰਾਂ ਦੀਆਂ ਕਾਰਾਂ ਦੀਆਂ ਖਾਸ ਤੌਰ 'ਤੇ ਕਈ ਏਰੀਏ ਬਹੁਤ ਬਦਨਾਮ ਨੇ ਅਤੇ ਪੁਲਿਸ ਦਾ ਡਾਟਾ ਦੇਖੋ ਤੁਸੀਂ ਕਹੋ ਹੈ ਆਸਟ੍ਰੇਲੀਆ 'ਚ ਆਹ ਕੁਛ ਹੋ ਰਿਹਾ ਅਤੇ ਜੇ ਤੁਸੀਂ ਉਹ ਸਕੈਮ ਵਾਚ ਅਤੇ ਦੂਜੇ ਉਹ ਦੇਖੋ ਉਹਨਾਂ ਦੇ ਡਾਟੇ ਦੇਖੋ ਫਿਰ ਤੁਹਾਨੂੰ ਲੱਗਦਾ ਹਰ ਦੂਜਾ ਚੌਥਾ ਘਰ ਜਾਂ ਕਾਰ ਲੁੱਟੀ ਜਾ ਰਹੀ ਆ ਫਿਰ ਤੁਹਾਡੇ ਰੌਂਗਟੇ ਖੜ੍ਹੇ ਹੁੰਦੇ ਵੀ ਯਾਰ ਆਪਾਂ ਮਤਲਬ ਕਿਹੜੇ ਪਾਸੇ ਪਏ ਹੋਏ ਹਾਂ ਅਤੇ ਕਿਹੜੇ ਪਾਸੇ ਤੁਰੇ ਹੋਏ ਹਾਂ
0: ਮੈਨੂੰ ਨਾ ਸਨ ਭੁੱਲ ਗਿਆ ਹੁਣ ਇੱਕ ਦਿਨ ਕੋਈ ਮੈਂ ਸਟੋਰੀ ਕਰ ਰਿਹਾ ਸੀ ਅਤੇ ਉਸ ਸਟੋਰੀ ਦੀ ਜਿਹੜੀ ਆ ਉਹ ਆਪਣੀ ਸਰਚ ਕਰਦਿਆਂ ਇੱਕ ਲੱਭੀ ਸੀ ਕਿ ਉਸ ਤੋਂ ਪਹਿਲਾਂ ਭਾਈ ਪਲੀਜ਼ ਹੋਲਡ ਰੱਖ ਲਿਓ ਜਦੋਂ ਤੁਹਾਡੀ ਵਾਰੀ ਆਊਗੀ ਨਾ ਉਦੋਂ ਤੁਹਾਡਾ ਨੰਬਰ ਬੋਲਾਂਗੇ ਫਿਰ ਤੁਸੀਂ ਆਪਣੀ ਗੱਲ ਰੱਖਿਓ ਸੋ ਉਹ ਸੀਗਾ ਵੀ ਇੱਕ ਉਸ ਉਦੋਂ ਤੱਕ ਉਹ ਇੱਕ ਕੇਸ ਇੱਦਾਂ ਦਾ ਸੀ ਕਿ ਕਿਸੇ ਦੀ ਜਾਣ ਪਛਾਣ ਦੇ ਵਿੱਚੋਂ ਕੁੜੀ ਉਹਨੇ ਅਗਵਾ ਕੀਤੀ ਉਹ ਬੰਦਾ ਆਸਟ੍ਰੇਲੀਆ ਦਾ ਨਹੀਂ ਸੀ ਮੂਲ ਨਿਵਾਸੀ ਕਿਤੇ ਹੋਰ ਉਹ ਬਾਹਰੋਂ ਆ ਕੇ ਅਤੇ ਇੱਥੇ ਰਹਿੰਦਾ ਸੀ ਉਹ ਅਤੇ ਆਂਢੀ ਗਵਾਂਢੀ ਕਿਸੇ ਦੀ ਉਹਨੇ ਕੁੜੀ ਜਦੋਂ ਅਗਵਾਹ ਕੀਤੀ ਅਤੇ ਉਸ ਤੋਂ ਬਾਅਦ ਉਹ ਉਹਨੇ ਫਰੌਤੀ ਮੰਗੀ ਰੀਜ਼ਨ ਇਹ ਸੀ ਸੱਚ ਮੈਨੂੰ ਯਾਦ ਆ ਗਿਆ ਉਹ ਲੋਟਰੀਆਂ ਵਾਲਾ ਆਪਾਂ ਉਦਨ ਕਰ ਰਹੇ ਹਾਂ ਅਤੇ ਉਹ ਰੀਜ਼ਨ ਇਹ ਸੀ ਕਿ ਉਹਨੇ ਜਿਹੜੇ ਲੋਟਰੀ ਵਾਲੇ ਸੀ ਉਦੋਂ ਤੱਕ ਕਰਦੇ ਹੁੰਦੇ ਸੀ ਨਸ਼ਰ ਡਿਟੇਲ ਜਿਹੜੀਆਂ ਨੇ ਉਹ ਰਿਵੀਲ ਕਰ ਦਿੰਦੇ ਵੀ ਫਲਾਣੇ ਬੰਦੇ ਨੇ ਲੋਟਰੀ ਜਿੱਤੀ ਆ ਅਤੇ ਉਸ ਸਮੇਂ ਦੇ ਹਿਸਾਬ ਦੇ ਨਾਲ ਵਾਹਵਾ ਵੱਡਾ ਅਮਾਊਂਟ ਸੀ ਅਤੇ ਉਹਦੀ ਕੁੜੀ ਉਹਨਾਂ ਨੇ ਅਗਵਾਹ ਕਰਕੇ ਉਹਨੇ ਅਤੇ ਉਹਦੇ ਕੋਲੋਂ ਫਰੌਤੀ ਮੰਗੀ ਕਿਉਂਕਿ ਉਹ ਡਿਟੇਲਾਂ ਫੋਨ ਨੰਬਰ ਸਾਰਾ ਕੁਛ ਆ ਗਿਆ ਸੀ ਉਹਦੇ 'ਤੇ ਅਤੇ ਉਹ ਜਦੋਂ ਉਹਨੇ ਉਸ ਤੋਂ ਪਹਿਲਾਂ ਕੁਛ ਇੱਦਾਂ ਦੇ ਚਲੋ ਸ਼ੋਰਟ ਜੇ ਕਰੀਏ ਅਤੇ ਇੱਦਾਂ ਦੇ ਸਮੀਕਰਨ ਬਣੇ ਕੁੜੀ ਨੇ ਛੋਟੀ ਹੀ ਬੱਚੀ ਪਰ ਉਹਨੇ ਰਿਵੋਲਟ ਕੀਤਾ ਜਦੋਂ ਉਹਨੇ ਫਰੌਤੀ ਦੀ ਕਾਲ ਕੀਤੀ ਬਾਅਦ 'ਚ ਪੁਲਿਸ ਨੂੰ ਇਹ ਪਤਾ ਲੱਗਾ ਕਿ ਉਸ ਤੋਂ ਪਹਿਲਾਂ ਹੀ ਉਹ ਕੁੜੀ ਨੂੰ ਮਾਰ ਚੁੱਕਾ ਸੀ ਬੱਚੀ ਨੂੰ ਅਤੇ ਫਿਰ ਉਹ ਇੱਥੋਂ ਨਿਕਲਣ 'ਚ ਵੀ ਕਾਮਯਾਬ ਹੋ ਗਿਆ ਬੰਦਾ ਇੱਥੋਂ ਨਿਕਲ ਕੇ ਫਿਰ ਆਈ ਥਿੰਕ ਸਿੰਗਾਪੁਰ ਕਿ ਕਿੱਥੇ ਕਿਹੜੀ ਪੋਰਟ ਦੇ ਉੱਤੇ ਜਾ ਕੇ ਉਹਨੂੰ ਉੱਥੋਂ ਫੜਿਆ ਗਿਆ ਕਿਉਂਕਿ ਇਹਨਾਂ ਨੇ ਉੱਥੇ ਰਿਪੋਰਟ ਕਰਤੀ ਸੀ ਉਦੋਂ ਤੱਕ ਅਤੇ ਉੱਥੇ ਜਾ ਕੇ ਫੜਿਆ ਗਿਆ ਫਿਰ ਉਹਨੂੰ ਵਾਪਸ ਲੈ ਕੇ ਆਉਂਦਾ ਗਿਆ ਅਤੇ ਉਦੋਂ ਕਹਿੰਦੇ ਨੇ ਕਿ ਆਸਟ੍ਰੇਲੀਆ ਦੀ ਅਖਬਾਰਾਂ ਦੇ ਵਿੱਚ ਇਹ ਚੀਜ਼ ਇੰਨੀ ਕੁ ਜ਼ਿਆਦਾ ਲੋਕਾਂ ਦੇ ਦਿਲਾਂ ਨੂੰ ਲੱਗੀ ਕਿਉਂਕਿ ਉਹ ਉਦੋਂ ਤੱਕ ਆਸਟ੍ਰੇਲੀਆ ਨੂੰ ਬਹੁਤ ਸੇਫ ਸਮਝਿਆ ਜਾਂਦਾ ਸੀ ਸ਼ਾਇਦ ਇਸ ਵਜ੍ਹਾ ਕਰਕੇ ਲੋਕਾਂ ਦੇ ਬਹੁਤ ਉਹ ਮਨ ਨੂੰ ਲੱਗੀ ਕਿ ਇੱਥੇ ਵੀ ਆਹ ਕੁਛ ਹੋਣ ਲੱਗ ਪਿਆ ਉਸ ਤੋਂ ਪਹਿਲਾਂ ਕਹਿੰਦੇ ਇਹ ਨਹੀਂ ਚੀਜ਼ਾਂ ਬਹੁਤੀਆਂ ਹੁੰਦੀਆਂ ਹੁੰਦੀਆਂ ਫਿਰ ਉਸ ਤੋਂ ਬਾਅਦ 'ਚ ਰੂਲ ਬਣੇ ਸੀ ਵੀ ਜਿਹੜੀ ਲੋਟਰੀ ਜਿਹਨੇ ਜਿੱਤੀ ਆ ਉਹਦੀਆਂ ਡਿਟੇਲਸ ਨਹੀਂ ਨਸ਼ਰ ਕੀਤੀਆਂ ਜਾਣਗੀਆਂ
1: ਪ੍ਰਾਈਵੇਸੀ
0: ਹਾਂ ਉਹਨੂੰ ਪੁੱਛ ਕੇ ਜਿੰਨਾ ਕੁ ਉਹਨੂੰ ਨਾਂ ਜਾਂ ਇੱਕ ਜਿਹੜਾ ਫਰਜ਼ੀ ਨਾਂ ਜਿਹੜਾ ਉਹ ਜ਼ਰੂਰ ਦੱਸ ਦਿੱਤਾ ਜਾਂਦਾ ਜਾਂ ਉਹ ਬੰਦਾ ਰਿਵੀਲ ਕਰਨਾ ਚਾਹੇ ਤਾਂ ਫਿਰ ਕਰ ਦਿੰਦੇ ਨੇ ਉਹਦੇ ਕੋਲ ਸਾਈਨ ਪਹਿਲਾਂ ਕਰਵਾ ਲੈਂਦੇ ਆ ਸੋ ਇਹ ਆਪਾਂ ਇਸ ਕਰਕੇ ਵੀ ਜ਼ਰੂਰੀ ਆ ਕਿਉਂਕਿ ਹਾਲੇ ਇਹ ਬਹੁਤ ਕੋਈ ਪੁਰਾਣੀਆਂ ਗੱਲਾਂ ਨੇਗੀਆਂ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਲੋਕ ਬਹੁਤ ਜ਼ਿਆਦਾ ਜਿਹੜੇ ਨੇ ਉਹ ਬਹੁਤ ਸਮਾਂ ਪਹਿਲਾਂ ਨਹੀਂ ਆਏ ਨਵੇਂ ਨਵੇਂ ਨੇ ਸੋ ਇਸ ਕਰਕੇ ਇੱਦਾਂ ਦੀਆਂ ਚੀਜ਼ਾਂ ਕਾਫੀ ਜ਼ਿਆਦਾ ਲੋਕਾਂ ਨੂੰ ਡਿਸਟਰਬ ਕਰਦੀਆਂ ਰਹੀਆਂ ਸੇਮ ਹੁਣ ਇਹ ਇੰਸ਼ੋਰੈਂਸ ਵਾਲਾ ਵਾ ਕਿਉਂਕਿ ਆਪਾਂ ਜੇ ਅਮਰੀਕਾ ਜਾਂ ਹੋਰ ਕੰਟਰੀਜ਼ ਦੇ ਨਾਲ ਜੇ ਆਪਾਂ ਕਰੀਏ ਕੰਪੇਅਰ ਤਾਂ ਉੱਥੇ ਤਾਂ ਕੁਛ ਬਹੁਤ ਪੁਰਾਣਾ ਅਤੇ ਬੜੇ ਵੱਡੇ ਲੈਵਲ 'ਤੇ ਹੋ ਰਿਹਾ ਪਰ ਹੁਣ ਕੀ ਹੋ ਰਿਹਾ ਕਿ ਉੱਦਾਂ ਦਾ ਰਲਦਾ ਮਿਲਦਾ ਉੱਦਾਂ ਦਾ ਸਕੈਮ ਉਹ ਇੱਥੇ ਕਾਪੀ ਪੇਸਟ ਕੀਤਾ ਜਾ ਰਿਹਾ
1: ਅਮੈਰੀਕਾ 'ਚ ਐੱਫ ਬੀ ਆਈ ਨੇ ਕੁਛ ਕੁ ਸਾਲ ਪਹਿਲਾਂ ਨਾ 2023-24 ਦੀ ਗੱਲ ਆ ਉਦੋਂ ਕੁਛ ਉਹ ਸ਼ਾਇਦ ਕੁਛ ਸਵਾਈਪ

0: ਕਰਕੇ ਕੇਸ ਹੋਇਆ ਸੀਗਾ, ਉਹਦੇ 'ਚੋਂ ਕੀ ਕਰਦੇ ਸੀਗੇ ਵੱਡੀਆਂ ਜਿਹੜੀਆਂ ਟਰੱਕਿੰਗ ਕੰਪਨੀਜ਼ ਨੇ ਨਾ, ਉਹਦੇ ਨਾਲ ਜਿਵੇਂ 18 ਟੈਰਾ ਜਾਂਦਾ ਕਾਰ ਦਾ, ਮਰਸਡੀਜ਼ ਦਾ ਮਹਿੰਗੀ ਕਾਰ ਦਾ ਸਾਈਡ ਘਸਾ ਦਿੰਦੇ ਸੀ
1: ਜਾਣ ਬੁੱਝ ਕੇ,
0: ਅਤੇ ਉਹਦੇ 'ਚ ਇੱਕ ਐਗਜੀਕਿਊਟਰ ਹੁੰਦਾ ਸੀ, ਇੱਕ ਸਪੋਟਰ ਹੁੰਦਾ ਸੀ, ਜਿਵੇਂ ਦੋ ਕਾਰਾਂ ਪੈਰਲਲ ਚੱਲ ਰਹੀਆਂ, ਜਦੋਂ ਹੀ ਉਹ ਟਰੱਕ ਵਾਲੇ ਨੇ ਇੰਡੀਕੇਟਰ ਦੇਣਾ, ਇਹਨੇ ਵੀ ਇੰਡੀਕੇਟਰ ਦੇ ਕੇ ਆਪਦੇ ਟਾਇਰ ਨਾਲ ਘਸਾ ਦੇਣੇ ਆ, ਅਤੇ ਦੂਜਾ ਜਿਹੜਾ ਪਰਲੀ ਲੇਨ 'ਚ ਕਾਰ ਵਾਲਾ ਆ ਰਿਹਾ ਉਹਨੇ ਵੀ ਰੋਕ ਲਈ, ਇਹਨੇ ਵੀ ਰੋਕ ਲਈ, ਉਹ ਗਵਾਹ ਬਣ ਗਿਆ ਵੀ ਟਰੱਕ ਵਾਲੇ ਨੇ ਆਪਦਾ
1: ਵੇਖਿਆ ਨਹੀਂ,
0: ਚੈੱਕ ਨਹੀਂ ਕੀਤਾ ਅਤੇ ਇੰਡੀਕੇਟਰ ਦੇ ਕੇ ਅਤੇ ਲਿਆ ਕੇ ਕਾਰ 'ਚ ਵਾੜਤਾ, ਅਤੇ ਉਸ ਕਾਰ 'ਚ ਚਾਰ ਜਣੇ ਬੈਠੇ ਆ, ਜਿਹੜੇ ਬੰਦੇ ਨੇ ਮਾਰੀ ਆ ਉਹ ਮਾਰ ਕੇ ਭੱਜ ਗਿਆ, ਨਾ ਹੁਣ ਦੂਜੇ ਦਾ ਲਾਇਸੈਂਸ ਜਿਹੜਾ ਨਾਲ ਬੰਦਾ ਬੈਠਾ ਉਹਦਾ ਯੂਜ਼ ਹੋਣਾ, ਹੈ ਨਾ, ਅਤੇ ਇੱਕ ਬੰਦੇ ਦਾ ਜਦੋਂ ਏਅਰਬੈਗ ਖੁੱਲ੍ਹਿਆ ਉਹਦੀ ਪਿੱਠ ਨੂੰ ਝਟਕਾ ਬਹੁਤ ਵੱਜ ਗਿਆ ਜੀ, $3-4 lakh ਦਾ ਉਹਦੀ ਪਿੱਠ ਦੇ ਓਪਰੇਸ਼ਨ ਹੋਏ ਆ, ਸਾਰੇ ਡਾਕਟਰ ਰਲੇ ਹੋਏ ਆ, ਇੱਦਾਂ ਸਿੰਡੀਕੇਟ ਸੀਗਾ ਇੱਕ ਪੂਰਾ, ਅਤੇ ਜਿਹੜੀ ਉਹ ਟਰੱਕਿੰਗ ਕੰਪਨੀ ਸੀ ਉਹ ਬਿਲੀਅਨਸ ਵਿੱਚ ਡੀਲ ਕਰਦੀ ਆ, ਮੰਨ ਲਓ ਮਾੜੇ ਟਰੱਕ 'ਚ ਨਹੀਂ ਮਾਰਨਾ, ਜਿਹੜੀ ਬਹੁਤ ਵੱਡੀ ਕੰਪਨੀ ਆ ਜਿਵੇਂ, ਹੈ ਨਾ, ਟਰੱਕਿੰਗ ਦੀ, ਉਹਦੇ 'ਚ ਹੀ ਕਰਨਾ,
1: ਪਿੱਛੇ ਲੋਗੋ 'ਤੇ ਲੱਗਿਆ ਹੁੰਦਾ,
0: ਹਾਂਜੀ, ਅਤੇ ਉਹ ਉਹ ਕਰਕੇ, ਅਤੇ ਇੱਦਾਂ ਇੱਕੋ ਹੀ ਟਰੱਕਿੰਗ ਕੰਪਨੀ ਦੇ ਜਿਹੜੇ ਫਿਰ ਲੀਗਲ ਕਲੇਮ ਯੇ ਵੋ ਕਰਕੇ ਇੱਕ ਕਾਰ ਨਾਲ ਤੁਸੀਂ $5-7-8 lakh ਮਤਲਬ ਉਸ ਟਰੱਕਿੰਗ ਕੰਪਨੀ ਤੋਂ ਕਢਾਉਣਾ, ਉਹਨਾਂ ਨੇ ਮੁੜ ਕੇ ਜਦੋਂ ਸਾਰੀਆਂ ਤਾਰਾਂ ਵੇਖੀਆਂ ਵੀ ਇਹ ਦੋ ਤਿੰਨ ਕੇ ਵਕੀਲ ਨੇ, ਸਾਰੇ ਘੁਲ ਮਿਲ ਕੇ, ਸਾਰੇ ਘੁਲ ਮਿਲ ਕੇ ਇਸੇ ਵਕੀਲ ਕੋ ਕੇਸ ਕਿਉਂ ਆ ਰਹੇ ਆ, ਫਿਰ ਉਹ ਐਫ ਬੀ ਆਈ ਨੇ ਇਨਵੈਸਟੀਗੇਟ ਕੀਤਾ, ਅਤੇ ਮੁੜ ਕੇ ਉਹ ਬੰਦਾ ਜਿਹੜਾ ਇੱਦਾਂ ਦੇ 20-50 ਕਾਰਾਂ ਮਾਰ ਕੇ ਐਕਸੀਡੈਂਟ ਕਰ ਚੁੱਕਿਆ ਸੀ ਉਹ ਸਰਕਾਰੀ ਗਵਾਹ ਬਣ ਗਿਆ,
1: ਓਕੇ,
0: ਮੁੜ ਕੇ ਜਿਹੜਾ ਉਹ ਇੰਟਰਨੈਸ਼ਨਲ ਕ੍ਰਾਈਮ ਗੈਂਗ ਸੀ ਉਹਨਾਂ ਨੇ ਉਹਦੇ ਗੋਲੀ ਮਾਰਤੀ, ਉਹ ਮਾਰਤਾ ਬੰਦਾ,
1: ਓਕੇ,
0: ਮੁੜ ਕੇ ਫਿਰ ਪੁਲਿਸ ਨੂੰ ਪੱਕਾ ਹੀ ਹੋ ਗਿਆ ਵੀ ਇਹ ਤਾਂ ਫਿਰ
1: ਵੱਡਾ ਹੀ ਕੰਮ ਹੈ,
0: ਹਾਂਜੀ, ਜਿਹੜੀ ਤੁਸੀਂ ਗੱਲ ਦੱਸੀ ਨਾ ਵੀ ਜੋ ਕੁਛ ਅਮਰੀਕਾ 'ਚ ਹੁੰਦਾ ਸੀ ਉਹ ਵੀ ਹੁਣ ਇੱਥੇ ਹੋਣਾ ਸ਼ੁਰੂ ਹੋ ਗਿਆ, ਸਿੰਡੀਕੇਟ ਕ੍ਰਾਈਮ ਗੈਂਗਸ ਬਣੇ ਹੋਏ ਆ ਜਿਹੜੇ ਇੱਦਾਂ ਦੇ ਕੰਮ ਕਰਦੇ ਆ, ਤੁਸੀਂ ਜੇ ਬਹੁਤ ਲੋਕਾਂ ਨੇ ਸੁਣਿਆ ਵੀ ਹੋਣਾ, ਮੰਨ ਲਓ ਜੇ ਤੁਹਾਡੀ ਕਾਰ ਦਾ ਕੋਈ ਹੈ ਨਾ ਪੁਰਜਾ ਢੱਲਾ ਜਾਂ ਤੁਹਾਨੂੰ ਅਕਸਰ ਤੁਹਾਡਾ ਮਕੈਨਿਕ ਕਈ ਵਾਰ ਸਲਾਹ ਦੇ ਦਿੰਦਾ ਵੀ ਇੱਦੂ ਦਾ ਭਾਅ ਜੀ ਇਹਨੂੰ ਕਾਰ ਕੂਰ ਨੂੰ ਕਿਤੇ ਮਰਾ ਮਰੂ ਕੇ ਪੈਸੇ ਕਲੇਮ ਕਰ ਲਓ, ਇਹਦੇ 'ਚੋਂ ਕੀ ਨਿਕਲਣਾ ਹੁਣ, ਊਂ ਵੀ ਤਾਂ 5-7 hazaar ਦੀ ਹੈ, ਮਿੱਟੀ ਹੋਈ ਹੋ ਜਾਣੀ, ਇੱਦਾਂ ਦੀਆਂ ਸਲਾਹਾਂ ਅਕਸਰ ਤੁਸੀਂ ਜਾਂ ਸੁਣੀਆਂ ਹੋਣਗੀਆਂ ਜਾਂ ਘੱਟੋ ਘੱਟ ਕਿਸੇ ਕੋਲੋਂ ਸੁਣੀਆਂ ਹੋਣਗੀਆਂ ਜਿਹਨੇ ਕਦੇ ਕੁਛ ਇੱਦਾਂ ਦਾ ਖੇਸ ਵਾ ਸਵਾਹ ਸ਼ੱਕਰ ਸੇਵੀਆਂ ਕੀਤੀਆਂ ਹੋਣਗੀਆਂ। ਇੱਕ ਜਿਹੜਾ ਕਾਰ ਦਾ ਨੰਬਰ ਘੁਮਾ ਦਿੰਦੇ ਆ ਪਿੱਛੇ ਨੂੰ, ਜੇ ਉਹ 1.5 lakh ਚੱਲੀ ਆ, 1,25,000 ਕਰਤੀ, 1 lakh ਕਰਤੀ, ਇਹ ਕਰਤਾ ਵੋ ਕਰਤਾ, ਇਹ ਕਦੇ ਇੱਥੇ ਗੱਲਾਂ ਹੁੰਦੀਆਂ ਹੀ ਨਹੀਂ ਸੀ,
1: ਇਸੇ ਕਰਕੇ ਬੜੇ ਵੇਸਲਾ ਹੀ ਨਾ ਡਿਪਾਰਟਮੈਂਟ।
0: ਹਾਂਜੀ, ਅਤੇ ਹੁਣ ਇਹ ਘਰ ਘਰ ਕੀ ਕਹਾਣੀ ਆ, ਅਤੇ ਵੱਡੀ ਗੱਲ 2023-24 ਦੀ ਗੱਲ ਕਰੀਏ ਤਾਂ ਜਿਹੜੀ ਇੰਸ਼ੋਰੈਂਸ ਨਾਲ ਸੰਬੰਧਿਤ ਇੰਡਸਟਰੀ ਆ ਉਹਨਾਂ ਦਾ ਇੱਕ ਅੰਦਾਜ਼ਾ ਵੀ $600-700 million ਦੀਆਂ ਧੋਖਾਧੜੀਆਂ ਹੋਈਆਂ ਨੇ,
1: ਤੇ ਇਹ ਵੱਧ ਰਹੀਆਂ ਨੇ ਹਾਲੇ। ਚਲੋ ਆਪਾਂ ਅੰਕੜੇ ਜਿਹੜੇ ਸਾਂਝੇ ਕਰਨ ਤੋਂ ਪਹਿਲਾਂ ਆਪਣੇ ਕਾਲਰ ਨਾਲ ਲੈ ਲੈਂਦੇ ਹਾਂ, ਜੇ ਤੁਹਾਡੇ ਕੋਲ ਵੀ ਕੋਈ ਹੈਗੀ ਆ ਜੀ। ਮਕਸਦ ਸਾਡਾ ਇਹ ਅੱਜ ਦੇ ਪ੍ਰੋਗਰਾਮ ਦਾ ਕਿ ਤੁਸੀਂ ਤੁਹਾਡੇ ਤੱਕ ਇਹ ਗੱਲ ਪਹੁੰਚਾਉਣੀ ਤਾਂ ਕਿ ਤੁਸੀਂ ਅਵੇਅਰ ਰਹੋ, ਤੁਹਾਨੂੰ ਪਤਾ ਹੋਵੇ ਵੀ ਆਹ ਚੀਜ਼ਾਂ ਜਿਹੜੀਆਂ ਆਸ ਪਾਸ ਵਾਪਰ ਰਹੀਆਂ ਨੇ, ਜੇ ਇੱਦਾਂ ਦਾ ਕੁਛ ਰਲਦਾ ਮਿਲਦਾ ਹੁੰਦਾ ਤੁਹਾਨੂੰ ਦਿਖਦਾ ਤੁਹਾਡੇ ਨਾਲ, ਤਾਂ ਥੋੜ੍ਹਾ ਸੋਚ ਲਓ।
0: ਠੱਗੀ ਦਾ ਜ਼ਮਾਨਾ ਜਾਇਓ ਨਾ ਠੱਗੀ, ਇੱਕ ਗੱਲ ਕਿ ਕਈ ਵਾਰ ਤੁਹਾਨੂੰ ਇਹਨਾਂ ਚੀਜ਼ਾਂ 'ਚ ਲਿਊਰ ਕਰ ਲਿਆ ਜਾਂਦਾ, ਮੁੜ ਕੇ ਇੰਸ਼ੋਰੈਂਸ ਕੰਪਨੀ ਕਲੇਮ ਨਹੀਂ ਦਿੰਦੀ, ਅਤੇ ਫਿਰ ਚਾਰੇ ਪਾਸਿਓਂ ਹੀ ਤੁਹਾਡਾ ਨੁਕਸਾਨ ਹੋ ਜਾਂਦਾ,
1: ਹੋਰ ਕੰਮ ਵੱਧ ਜਾਂਦਾ। 348 ਤੁਸੀਂ ਆਉਣੇ ਰਹੋ ਜੀ। ਹਾਂਜੀ, 348
2: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਭਾਜੀ?
2: ਹਾਂਜੀ, ਪਵਨ ਕੁਮਾਰ
1: ਜੀ। ਪਵਨ ਜੀ,
2: ਸੰਸਿੰਗ ਕੋਸ ਤੋਂ ਬੋਲ ਰਹੇ
1: ਹਾਂ। ਅੱਛਾ, ਸੰਸਿੰਗ ਕੋਸ ਤੋਂ, ਓਕੇ, ਕਿਦਾਂ ਲੱਗੀ ਤੋਂ ਪਤਾ?
2: ਹਾਂਜੀ ਹਾਂਜੀ, ਧੁੱਪ ਹੋ ਰਹੀ ਹੈ, ਧੁੱਪ ਕੀ ਧੁੱਪ ਇੱਥੇ ਹੋ ਰਿਹਾ ਕੀ?
0: ਹਾਂ, ਵਿਟਾਮਿਨ ਡੀ ਖਾਣਾ ਛੱਡਿਆ ਇਹਨਾਂ ਨੇ,
1: ਕਹਿੰਦੇ ਹੋ ਰਿਹਾ ਹੈਗਾ ਕੀ ਇੱਥੇ?
2: ਨਹੀਂ, ਨਾਲ ਔਰੰਜ ਜੂਸ ਕੀਤਾ ਹੀ ਜ਼ਰੂਰੀ ਹੈ।
1: ਅਸੀਂ ਤੇ ਸੁਣਿਆ ਵੀ ਸੋਹਣਾ ਬੜਾ ਇਲਾਕਾ, ਤੁਸੀਂ ਕਹਿੰਦੇ ਹੋ ਰਿਹਾ ਹੈਗਾ ਕੀ ਇੱਥੇ?
0: ਖੜੀ ਸਿਕਾਵਾਂ ਕੇਸ ਨਹੀਂ, ਮਾਹੀ ਗਿਆ ਪ੍ਰਦੇਸ਼।
2: ਸੋਹਣਾ ਤਾਂ, ਸੋਹਣਾ ਤਾਂ ਗੋਲਡ ਕੋਸਟ ਪਹਿਲੇ ਰਹਿੰਦਾ ਸੀ, ਫਿਰ ਸੰਸ਼ਾਈਨ ਕੋਸਟ ਆਇਆ
1: ਜੀ,
2: ਨੋ ਡਾਊਟ ਸੋਹਣਾ।
1: ਕਿਹੜਾ, ਗੋਲਡ ਕੋਸਟ ਸੋਹਣਾ ਕਿ ਸੰਸ਼ਾਈਨ ਕੋਸਟ?
2: ਗੋਲਡ ਕੋਸਟ ਭਾਈ ਕਾਫੀ ਡਿਵੈਲਪ ਹੋ ਚੁੱਕਿਆ ਹੈ, ਤੇ ਉੱਥੇ ਹੁਣ ਫੈਮਿਲੀ ਦੇ ਨਾਲ ਰਹਿਣਾ ਬੱਚਿਆਂ ਨਾਲ ਔਖਾ ਥੋੜ੍ਹਾ ਜਿਹਾ, ਕ੍ਰਾਈਮ ਵੱਧ ਗਿਆ, ਤੇ ਸੰਸ਼ਾਈਨ ਕੋਸਟ ਮੱਚ ਬੈਟਰ ਹੈ।
1: ਨਹੀਂ, ਘੁੰਮਣ ਫਿਰਨ ਦੇ ਨਜ਼ਰੀਏ ਨਾਲ ਕਿਹੜਾ ਵਧੀਆ?
2: ਗੋਲਡ ਕੋਸਟ ਜ਼ਿਆਦਾ ਵਧੀਆ।
1: ਓਕੇ,
0: ਤੁਹਾਨੂੰ ਗੋਲਡ ਕੋਸਟ ਵੀ ਕੋਈ ਜਾਣਦਾ ਹੀ ਹੋਣਾ ਇਹਨਾਂ ਨੂੰ, ਕੋਈ ਨਹੀਂ, ਰਣਜੋਤ ਉਦਾਂ ਸੋਚਦਾ ਨਾ ਵੀ ਗੋਲਡ ਕੋਸਟ ਠੀਕ ਰਹੂਗਾ ਕਿ ਸੰਸ਼ਾਈਨ ਕੋਸਟ ਗਰਮੀ ਵਿੱਚ।
2: ਮੈਂ ਸੁਣਦਾ ਪਿਆ ਨਾ ਭਾਈ, ਤੁਸੀਂ ਗੱਲ ਕਰਦੇ ਪਏ ਸੀਗੇ ਵੀ ਗੋਲਡ ਪਿਛਲੇ ਸ਼ੋਅ ਚ ਸੁਣਦਾ ਪਿਆ ਸੀਗਾ।
1: ਹਾਂਜੀ, ਅਗਲੀਆਂ ਛੁੱਟੀਆਂ ਚ ਆ ਜਾਓ, ਹੈ ਨਾ
2: ਜੀ।
1: ਨਹੀਂ ਚਲੋ ਤੁਹਾਡੀ ਤੇ ਨਹੀਂ ਗੱਲ ਕਰ ਰਹੇ ਉਹ ਜਿੱਥੇ ਕਿਤੇ ਹੁੰਦਾ
0: ਮਤਲਬ ਜਾਣੀ
1: ਤੁਸੀਂ ਤੇ ਸ਼ਰਮ ਸ਼ਰਮ ਹੀ ਹੁਣ ਕਹਿਣਾ ਹੀ ਆ ਤੁਸੀਂ ਤੁਹਾਡਾ ਏਦਾਂ ਹੀ ਸੀਰੀਅਸਲੀ ਨਹੀਂ ਨਾ ਲੈਣਾ ਕਿਉਂਕਿ ਤੁਸੀਂ ਤੇ ਸ਼ਰਮੋ ਸ਼ਰਮੀ ਤੁਹਾਨੂੰ ਤੇ ਹੁਣ ਕਹਿਣਾ ਹੀ ਪੈਣਾ
0: ਸਾਨੂੰ ਆਉਣਾ ਵੀ ਪੈਣਾ ਸ਼ਰਮੋ ਸ਼ਰਮੀ
1: ਹਾਂਜੀ ਨਹੀਂ ਐਡ ਨਹੀਂ ਆਪਾਂ ਇੱਥੇ ਕਰ ਸਕਦੇ ਤੁਸੀਂ ਜੋ ਇਹ ਤੁਸੀਂ ਪਰਹੇਜ਼ ਹੀ ਰੱਖੋ
0: ਤੁਸੀਂ ਆਪ ਅਸੀਂ ਜ਼ਰੂਰ ਆ ਕੇ ਕੌਫੀ
1: ਪੀਣਾ ਹਾਂ ਵੇਖੋ ਕਾਰੋਬਾਰ ਆਪੋ ਆਪਣਾ ਹੈ ਨਾ ਯਾਰੀ ਦੋਸਤ ਘੁੰਮਣ ਫਿਰਨਾ
0: ਅਸੀਂ ਪੁਲਿਸ ਵਾਲਿਆਂ ਨੂੰ ਪੇ ਕਰਕੇ ਕੌਫੀ ਪੀਣੀ
2: ਹਾਂ ਨਹੀਂ ਠੀਕ ਹੈ ਬੈਠਾਂਗੇ ਗੋਲ ਕਰਾਇਆ ਆਪਣਾ
0: ਹੈ ਨਾ ਹਾਂ ਸਾਰੀ ਕੌਣ ਤੁਹਾਡੀ ਗੱਲ ਵਿਚਾਲੇ ਰਹਿ ਜਾਣੀ ਅਸੀਂ ਆਪਦਾ ਘੋੜਾ ਭਜਾ ਲਿਆ
2: ਹਾਂਜੀ ਭਾਜੀ ਇੰਸ਼ੋਰੈਂਸ ਵਾਲੀ ਗੱਲ ਹੈ ਪਰ ਮੈਂ ਕਹਿਣਾ ਚਾਹੁੰਦਾ ਲੋਕਾਂ ਨੂੰ ਕਿ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਮੇਰਾ ਏਦਾਂ ਨਹੀਂ ਹੋਇਆ ਸੀ ਮੇਰੇ ਨਾਲ ਹੋਇਆ ਸੀ ਅਸੀਂ ਨਾ ਇੱਥੋਂ ਜੇ ਗਏ ਸੀਗੇ ਮਲਟੀ ਸੀਟ ਬੁਕਿੰਗ ਕਰਾ ਕੇ ਦੁਬਈ ਘੁੰਮਣ ਲਈ ਮਾਇਆ ਇੰਡੀਆ
1: ਜੀ
2: ਮੇਰੀ ਵਾਈਫ ਦਾ ਪਾਸਪੋਰਟ ਸੀਗਾ ਕੱਲਾ ਵਨ ਨੇਮ ਸੀਗਾ ਮੈਮਠਾ ਹਾਂਜੀ ਤੇ ਸਾਨੂੰ ਦਿੱਲੀ ਤੋਂ ਬੋਰਡ ਨਹੀਂ ਕਰਨ ਦਿੱਤਾ ਉਹਨਾਂ ਨੇ ਐਮੀਰੇਟਸ ਏਅਰਲਾਈਨ ਨੇ ਤੇ ਇੰਸ਼ੋਰੈਂਸ ਸਾਡੀ ਕਰਵਾਈ ਹੋਈ ਸੀਗੀ ਤੇ ਜਦੋਂ ਅਸੀਂ ਟਿਕਟ ਵਗੈਰਾ ਬੁੱਕ ਕਰਵਾਈ ਉਹਨਾਂ ਨੂੰ ਪੁੱਛਿਆ ਉਹ ਸਾਰਾ ਕੁਛ ਉਹਨਾਂ ਨੇ ਐਫ ਐਨ ਯੂ ਪਾ ਕੇ ਕਰਵਾ ਤਾ ਠੀਕ ਹੈ ਜੀ ਤੇ ਸਾਨੂੰ ਉੱਥੋਂ ਬੋਰਡ ਨਹੀਂ ਕਰਨ ਦਿੱਤਾ ਸਾਨੂੰ ਫਿਰ ਦੁਬਾਰਾ ਨਵੀਂ ਉਸੇ ਦਿਨ ਹੀ ਦਿੱਲੀ ਤੋਂ ਨਵੀਂ ਏਅਰ ਟਿਕਟ ਬੁੱਕ ਕਰਵਾ ਕੇ ਸੰਚਿਤ ਕੌਰ ਬ੍ਰਿਸਬੇਨ ਹੀ ਵਾਪਸ ਆਉਣਾ ਪਿਆ
1: ਨਹੀਂ ਟਰੈਵਲ ਕਿਉਂ ਨਹੀਂ ਕਰਨ ਦਿੱਤਾ
2: ਕਿਉਂਕਿ ਵਾਈਫ ਦਾ ਨਾਮ ਸੀਗਾ ਪਾਸਪੋਰਟ ਤੇ ਕੱਲਾ ਮਮਤਾ ਆਸਟ੍ਰੇਲੀਅਨ ਪਾਸਪੋਰਟ ਤੇ ਸਰਨੇਮ ਨਹੀਂ ਸੀ ਨਾਮ
1: ਤੇ ਉਹਦੇ ਨਾਲ ਕੀ ਫਰਕ ਪਿਆ ਮਤਲਬ ਟਿਕਟ ਤੇ ਹੋਰ ਹੀ ਤੇ ਪਾਸਪੋਰਟ ਤੇ ਹੋਰ ਹੀ
2: ਹਾਂਜੀ ਹਾਂਜੀ ਟਿਕਟ ਤੇ ਐਫ ਐਨ ਯੂ ਲੱਗਿਆ ਸੀ ਉਹ ਕਹਿੰਦੇ ਵੀ ਪਾਸਪੋਰਟ ਤੇ ਵੀ ਤੁਹਾਡੇ ਐਫ ਐਨ ਯੂ ਜਾਂ ਕੁਛ ਇੱਕ ਵਰਡ ਹੋਰ ਲੱਗਿਆ ਹੁੰਦਾ ਤੇ ਅਸੀਂ ਤੁਹਾਨੂੰ ਜਾਣ ਦਿੰਦੇ ਹੁਣ ਤੁਸੀਂ ਤਿੰਨ ਜਣੇ ਜਾ ਸਕਦੇ ਹੋ ਵਾਈਫ ਨਹੀਂ ਤੁਹਾਡੀ ਜਾ ਸਕਦੀ
1: ਤੇ ਜਦੋਂ ਗਏ ਸੀ ਉਦੋਂ ਨਹੀਂ ਕੋਈ ਪ੍ਰੋਬਲਮ ਆਈ
2: ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਔਨ ਦਾ ਵੇ ਬੈਕ ਅਸੀਂ ਜਦੋਂ ਚਾਰ ਦਿਨ ਰੁਕਣਾ ਸੀਗਾ ਉੱਥੇ ਆਪਣਾ ਦੁਬਈ ਤੇ ਉਹਨਾਂ ਨੇ ਸਾਨੂੰ ਬੋਰਡ ਨਹੀਂ ਕਰਨ ਦਿੱਤਾ
1: ਓਕੇ ਤੇ ਟਿਕਟ ਤੁਸੀਂ ਆਨਲਾਈਨ ਕਰਾਈ ਸੀ ਕਿ ਜਾਂ ਏਜੰਟ
2: ਦੇ ਆਨਲਾਈਨ ਕਰਵਾਈ ਸੀ ਪਤਾ ਕਰਕੇ ਕਰਵਾਈ ਸੀ ਕਿਉਂਕਿ ਬੁੱਕ ਨਹੀਂ ਹੋ ਰਹੀ ਸੀ ਉਹ ਕਹਿੰਦੇ ਵੀ ਐਫ ਐਨ ਯੂ ਪਾ ਦਿਓ ਮਲਟੀ ਸਿਟੀ ਬੁੱਕ ਕਰਵਾ ਲਓ ਤੁਸੀਂ
0: ਫਸਟ ਨੇਮ ਅਨਨੋਨ ਹਨਾ
2: ਹਾਂਜੀ
0: ਐਫ ਐਨ ਯੂ
2: ਉਹਨਾਂ ਨੇ ਦਿੱਲੀ ਤੋਂ ਸਾਨੂੰ ਚੈੱਕ ਇਨ ਕਰਨ ਵੀ ਦਿੱਤਾ ਸੀਗਾ ਆਨਲਾਈਨ ਚੈੱਕ ਇਨ ਲੁਧਿਆਣੇ ਤੋਂ ਮਤਲਬ
1: ਜੀ
2: ਜਦੋਂ ਅਸੀਂ ਦਿੱਲੀ ਪਹੁੰਚੇ 에ਅਰਪੋਰਟ ਤੇ ਆਏ 1 ਵਜੇ ਅੰਦਰ ਵੜੇ ਤੇ ਉਹ ਕਹਿੰਦੇ ਵੀ ਪ੍ਰੋਬਲਮ ਹੈ ਤੁਸੀਂ ਜਾ ਨਹੀਂ ਸਕਦੇ
1: ਜੀ
2: ਚਲੋ ਇੰਸ਼ੋਰੈਂਸ ਕੰਪਨੀ ਨਾਲ ਗੱਲ ਹੋਈ ਉਹਨਾਂ ਨੇ ਵੀ ਡਿਨਾਈ ਕਰਤਾ ਵੀ ਅਸੀਂ ਨਹੀਂ ਤੁਹਾਨੂੰ ਕਰ ਸਕਦੇ ਵੀ ਕਲੇਮ ਨਹੀਂ ਤੁਹਾਡੀ ਪ੍ਰੋਬਲਮ ਹੈ ਵੀ ਟਰੈਵਲ ਡਾਕੂਮੈਂਟਸ ਦੀ ਪ੍ਰੋਬਲਮ ਹੈ ਮੈਂ ਕਿਹਾ ਵੀ ਇਹੀ ਡਾਕੂਮੈਂਟਸ ਆਸਟ੍ਰੇਲੀਅਨ ਪਾਸਪੋਰਟ ਤੇ ਅਸੀਂ ਸਿੰਗਾਪੁਰ ਗਏ ਹਾਂ ਹਨਾ ਸਾਰੀ ਕੰਟਰੀਆਂ ਜਾ ਰਹੇ 3-4 ਘੰਟੇ ਚਾਚਾ ਹਾਂਜੀ ਕਿਤੇ ਪ੍ਰੋਬਲਮ ਨਹੀਂ ਆਈ ਯੂ ਏ ਈ ਕਹਿੰਦੇ ਨੇ ਯੂ ਏ ਈ ਦਾ ਲੋ ਹੈ ਮੈਂ ਕਿਹਾ ਯੂ ਏ ਈ ਦਾ ਲੋ ਟਰੈਵਲ ਡਾਕੂਮੈਂਟਸ ਅਸੀਂ ਪੁੱਛਿਆ ਸੀ ਫੋਨ ਕਰਕੇ ਸਾਨੂੰ ਵੀਜ਼ੇ ਦੀ ਲੋੜ ਹੈ ਕਹਿੰਦੇ ਨਹੀਂ ਐਸ ਲੋਂਗ ਐਸ ਯੂ ਗਾਟ ਆਸਟ੍ਰੇਲੀਅਨ ਪਾਸਪੋਰਟ ਤੁਹਾਨੂੰ ਕੋਈ ਲੋੜ ਨਹੀਂ
1: ਜੀ
2: ਠੀਕ ਹੈ ਅਸੀਂ ਚਲੋ ਚੱਲਾਂਗੇ ਆਪਣਾ ਇੱਥੋਂ ਇੰਸ਼ੋਰੈਂਸ ਕਰਾ ਕੇ ਹੋਟਲ ਦੀ ਬੁਕਿੰਗ ਕਰਾ ਕੇ ਵੀ ਡਿਨਰ ਬ੍ਰੇਕਫਾਸਟ ਬੁੱਕ ਕਰਵਾ ਕੇ ਬੱਚਿਆਂ ਦੇ ਥੀਮ ਪਾਰਕ ਵੀ ਕਰਵਾ ਤੇ $8,200 ਲੱਗ ਵੀ ਗਿਆ ਤੇ ਦੁਬਾਰਾ ਫਿਰ ਸਾਨੂੰ ਉਸੇ ਦਿਨ ਸਿੰਗਾਪੁਰ ਤੋਂ $3,300 ਦਿਆ ਸਿੰਗਾਪੁਰ ਏਅਰਲਾਈਨ ਦੇ ਦੁਬਾਰਾ $3,300 ਦਿਆ ਟਿਕਟਾਂ ਬੁੱਕ ਕਰਵਾਉਣੀਆਂ ਪਈਆਂ
1: ਓਕੇ
2: ਠੀਕ ਹੈ ਜੀ ਤੇ ਜਦੋਂ ਅਸੀਂ ਇੱਥੇ ਵਾਪਿਸ ਆਏ ਇੰਸ਼ੋਰੈਂਸ ਵਾਲਿਆਂ ਨਾਲ ਗੱਲ ਕੀਤੀ ਉਹ ਕਹਿੰਦੇ ਨਹੀਂ ਤੁਹਾਡਾ ਫੋਲਟ ਹੈ ਕੋਮ ਬੈਂਕ ਦੀ ਇੰਸ਼ੋਰੈਂਸ ਸੀ ਮੈਂ ਕਿਹਾ ਵੀ ਇਹ ਇੰਸ਼ੋਰੈਂਸ ਮੈਨੂੰ ਮਿਲੋ ਦੱਸੋ ਵੀ ਤੁਸੀਂ ਦੱਸੋ ਵੀ ਜੇ ਤੁਸੀਂ ਜਾਂਦੇ ਹੋ ਤੁਸੀਂ ਕੀ ਚੀਜ਼ਾਂ ਚੈੱਕ ਕਰਦੇ ਹੋ ਇੱਕ ਤਾਂ ਇੰਸ਼ੋਰੈਂਸ ਲਓਗੇ ਇੱਕ ਪਾਸਪੋਰਟ ਵੈਲਿਡ ਕਰੋਗੇ ਚੈੱਕ 6 ਮੰਥ ਦਾ ਹੈ ਜਾਂ ਵੀਜ਼ੇ ਦੀ ਲੋੜ ਹੈ 3-4 ਚੀਜ਼ਾਂ ਚੈੱਕ ਕਰੋਗੇ ਤੁਸੀਂ ਮੈਂ ਕਿਹਾ ਸਾਰੀਆਂ ਚੀਜ਼ਾਂ ਮੈਂ ਚੈੱਕ ਕੀਤੀਆਂ ਠੀਕ ਹੈ ਮੇਰੇ ਤਾਂ ਕੋਈ ਫੋਲਟ ਹੀ ਨਹੀਂ ਹੈਗਾ ਇਹਦੇ ਵਿੱਚ ਕਹਿੰਦੇ ਨਹੀਂ ਜੀ ਉਹਨਾਂ ਨੇ ਮੇਰਾ ਕਲੇਮ ਡਿਨਾਈ ਕਰਤਾ ਚਲੋ ਦੁਬਾਰਾ ਈਮੇਲ ਕੀਤੀ ਕੌਮ ਬੈਕ ਨਾਲ ਗੱਲ ਕੀਤੀ ਨਹੀਂ ਫਿਰ ਇੱਕ ਹੈ ਆਸਟ੍ਰੇਲੀਅਨ ਫਾਈਨੈਂਸ਼ੀਅਲ ਕੰਪਨੀ ਕਰਕੇ ਕੁਛ
1: ਓਕੇ
2: ਉਹ ਕਹਿੰਦੇ ਜੇ ਤੁਸੀਂ ਸਾਡੇ ਡਿਸੀਜਨ ਨਾਲ ਨਹੀਂ ਹੈਪੀ ਹੈਗੇ ਵੀ ਤੁਸੀਂ ਉਹਨਾਂ ਨਾਲ ਗੱਲ ਕਰੋ ਵੀ ਉਹ ਤੁਹਾਡੇ ਬਿਹਾਫ ਤੇ ਸਾਡਾ ਉਹਨਾਂ ਦਾ ਲਾਇਰ ਜਿਹੜਾ ਫਾਈਨੈਂਸ਼ੀਅਲ ਕੰਪਨੀ ਦਾ ਉਹ ਤੁਹਾਡੇ ਬਿਹਾਫ ਤੇ ਫਾਈਟ ਕਰੇਗਾ ਤੇ ਜਦੋਂ ਉਹਨਾਂ ਨੇ ਕੀਤੀ ਚਲੋ ਮੈਨੂੰ 2-3 ਈਮੇਲ ਆਈਆਂ ਉਹਨਾਂ ਕਹਿੰਦੇ ਬਰਥ ਸਰਟੀਫਿਕੇਟ ਦੋ ਆਪਣੀ ਵਾਈਫ ਦਾ ਉਹ ਮੈਂ ਦੇਤਾ ਵੀ ਸਿੰਗਲ ਨਾਮ ਹੀ ਹੈ ਪਾਸਪੋਰਟ ਤੇ ਵੀ ਸਿੰਗਲ ਨਾਮ ਹੀ ਹੈ ਤੇ ਚਲੋ ਉਹਨਾਂ ਨੇ ਕਰ ਕਰਾ ਕੇ ਮੇਰੇ $5,500 ਵਾਪਸ ਕਰਵਾਤੇ
1: ਓਕੇ
0: ਓਕੇ
2: ਜੀ 82-55 ਆ ਗਏ ਚਲੋ ਮੈਨੂੰ ਇਹ ਵੀ ਸੀਗਾ ਚਲੋ ਕੁਛ ਤੇ ਆਇਆ ਹਨਾ ਤੇ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਲੋਕਾਂ ਨੂੰ ਵੀ ਜੇ ਤੁਹਾਨੂੰ ਕਈ ਵੀ ਲੜਨੀ ਪੈਂਦੀ ਹੈ ਹਾਂਜੀ ਕਿੱਥੇ ਵੀ ਤੁਹਾਨੂੰ ਲੜਨਾ ਪੈਂਦਾ ਹੀ ਹੈ ਕਈ ਵਾਰੀ
0: ਜੀ ਦਿਲ ਛੇਤੀ ਛੱਡ
2: ਜਾਂਦਾ ਹਾਂਜੀ ਕਈ ਵਾਰੀ ਮੈਸੇਜ ਆਪਣੇ ਕੋਲ ਆ ਜਾਂਦਾ ਵੀ ਨਹੀਂ ਡਿਨਾਈ ਕਰਤਾ ਤੁਹਾਡਾ ਐਕਸੈਸ ਨਹੀਂ ਪਰ ਤੁਸੀਂ ਪੁੱਛੋ ਉਹਨਾਂ ਨੂੰ ਪੂਰਾ ਪੜਤਾਲ 'ਚ ਜਾਓ ਵੀ ਕਿਉਂ ਕੀਤਾ ਗਿਆ ਵੀ ਆਹ ਡਾਕੂਮੈਂਟ ਸਾਡੇ ਕੋਲ ਹੈਗੇ ਸਾਰੇ ਜਦੋਂ ਉਹਨਾਂ ਨੇ ਵਾਈਫ ਦਾ ਬਰਥ ਸਰਟੀਫਿਕੇਟ ਮੰਗਿਆ ਮੈਂ ਪ੍ਰੋਵਾਈਡ ਕੀਤਾ ਉਹਦੇ ਤੇ ਵੀ ਸਿੰਗਲ ਨਾਮ ਹੀ ਸੀ
1: ਅੱਛਾ ਇਹਦੇ ਵਿੱਚ ਬੇਸਿਕ ਗਲਤੀ ਕੀ ਹੀ ਹੋ ਸਕਦਾ ਤੁਸੀਂ ਤੇ ਇੰਸ਼ੋਰੈਂਸ ਕਰਵਾਈ ਹੀ ਉਹ ਕੋਈ ਹੋ ਸਕਦਾ ਇੰਸ਼ੋਰੈਂਸ ਵੀ ਨਾ ਕਰਵਾ ਕੇ ਗਿਆ ਹੋਵੇ ਬਹੁਤੇ ਨਹੀਂ ਕਰਵਾਉਂਦੇ ਤੁਸੀਂ ਇਹ ਚੋਂ ਫਾਈਂਡ ਆਊਟ ਕੀ ਕੀਤਾ ਵਾ ਵੀ ਗਲਤੀ ਕੀ ਹੀ ਮੇਨ
2: ਗਲਤੀ ਇਹ ਸੀਗੀ ਇੱਕ ਤਾਂ ਭਾਜੀ ਵੀ ਜੇ ਸਿੰਗਲ ਨਾਮ ਹੈਗਾ ਪਲੀਜ਼ ਉਹਨੂੰ ਆਪਣਾ ਅਪਡੇਟ ਕਰਵਾ ਲਓ ਕਿਉਂਕਿ ਹਰ ਕੰਟਰੀ ਦੇ ਜਾਣ ਤੋਂ ਪਹਿਲਾਂ ਟਰੈਵਲ ਨੂੰ ਪਹਿਲਾਂ ਚੈੱਕ ਕਰਕੇ ਜਾਓ ਹਰ ਇੱਕ ਕੰਟਰੀ ਦਾ
1: ਰੂਲ ਉੱਥੋਂ ਦਾ
2: ਹਾਂਜੀ ਹਰ ਇੱਕ ਹਾਂਜੀ ਕੀ ਰੂਲਸ ਹੈ ਕਿਉਂਕਿ ਬਹੁਤ ਚੇਂਜਸ ਆ ਰਹੀਆਂ ਬਹੁਤ ਹਰ ਇੱਕ ਕੰਟਰੀ ਦੇ ਬਹੁਤ ਚੇਂਜ
1: ਜੀ
2: ਕਿਉਂਕਿ ਮੇਰੀ ਬੇਟੀ ਹਲੇ ਤੱਕ ਵੀ ਟਰੋਮਾਟਾਈਜ਼ ਆ ਉਹ ਜਦੋਂ ਵੀ ਕਦੀ ਦੇਖ ਲੈਂਦੇ ਨਾ ਐਮੀਰੇਟਸ ਦੀ ਐਡ ਉਹ ਹਲੇ ਆਪਣੇ ਰੂਮ 'ਚ ਕੱਲੀ ਨਹੀਂ ਸੋਨੂੰ ਇਹ ਲੱਗਦਾ ਵੀ ਮੰਮੀ ਚਲੇ
1: ਜੀ
2: ਮੰਚਾ ਦੇ ਮੰਚ ਬਿਲਕੁਲ ਉਹ ਜਦੋਂ ਦੀ ਅਸੀਂ ਇੰਡੀਆ ਤੋਂ ਆਏ ਨਾ ਹੁੰਦਾ ਇਹੀ ਹੋ ਰਹਿੰਦੇ ਪਹਿਲੇ ਵਧੀਆ ਆਪਣੇ ਰੂਮ ਚ ਸੌਂਦੀ ਸੀ ਬਹੁਤ ਵਧੀਆ ਸੌਂਦੀ ਹਲੇ ਬੇਟਾ ਸੌ ਲੈਂਦਾ
1: ਜੀ
2: ਤੇ ਮਤਲਬ ਕਿ ਕੁੱਲ ਮਿਲਾ ਕੇ ਇਹ ਬੱਚਿਆਂ ਦੇ ਵੀ ਬੜਾ ਇਫੈਕਟ ਪੈਂਦਾ ਹੁੰਦਾ ਮੈਂ ਇਹੀ ਕਹਾਂਗਾ ਵੀ ਸਾਰਿਆਂ ਨੂੰ ਇੱਕ ਤਾਂ ਪਾਸਪੋਰਟ ਅਪਡੇਟ ਕਰਵਾ ਲੈਣਾ ਆਪਣੇ ਸਾਰੇ ਇੱਕ ਜਾਣ ਲੱਗੇ ਇੰਸ਼ੋਰੈਂਸ ਮਸਤ ਕਰਾਇਆ ਕਰੋ ਮੇਰੇ ਨਾਲ ਦੋ ਇੰਸੀਡੈਂਟ ਹੋ ਗਏ ਤੇ ਦੋਨੋਂ ਹੀ ਮੇਰੇ ਇੰਸ਼ੋਰ ਨੇ ਕਵਰ ਕੀਤੇ ਕਿਉਂਕਿ ਚਲੋ ਇਹ ਤਾਂ 5-10 ਹਜ਼ਾਰ ਦੀ ਗੱਲ ਸੀ ਨਾ ਜੇ ਜ਼ਿਆਦਾ ਵੀ ਕਈ ਵਾਰੀ ਹੋ ਜਾਂਦਾ ਬਾਬਾ ਮੇਰ ਕਰੇਗਾ
1: ਜੀ ਜੀ ਜੀ ਨਹੀਂ ਥੈਂਕ ਯੂ ਤੁਹਾਡਾ ਤੇ ਬੇਸਿਕਲੀ ਆਪਾਂ ਅੱਜ ਜਿਹੜੀ ਆ ਇੰਸ਼ੋਰੈਂਸ ਦੇ ਫਰੋਡਸ ਦੀ ਗੱਲ ਕਰ ਰਹੇ ਹਾਂ ਸੋ ਥੋੜ੍ਹੀ ਜਿਹੀ ਇਹ ਪਾਸੇ ਦੀ ਗੱਲ ਆ ਪਰ ਇਹ ਆ ਕਿ ਹਾਂ ਚਲੋ ਇਹ ਵੀ ਜਾਣਕਾਰੀ ਜ਼ਰੂਰੀ ਹੈ ਸਾਨੂੰ ਇਹ ਵੀ ਸਾਨੂੰ ਮਦਦ ਕਰੂਗੀ ਇਹਦੇ ਵਿੱਚ ਇੱਕ ਚੀਜ਼ ਤਾਂ ਆਪਾਂ ਜਿਹੜੀ ਆ ਪਹਿਲੀ ਇਹ ਕਰ ਸਕਦੇ ਹਾਂ ਜੋ ਮਤਲਬ ਅਲੱਗ ਅਲੱਗ ਇਹਦੇ ਸਲਿਊਸ਼ਨਸ ਨੇ ਜਿੱਦਾਂ ਇਹਨਾਂ ਦਾ ਹੁਣ ਫਸਟ ਨੇਮ ਹੀ ਆ ਅਤੇ ਆਪਾਂ ਬੜੇ ਸਾਰੇ ਇੰਡੀਅਨ ਆ ਜਿਨ੍ਹਾਂ ਦੇ ਪਾਸਪੋਰਟ ਦੇ ਉੱਤੇ ਸਿਰਫ ਫਸਟ ਨੇਮ ਹੀ ਆ ਸਾਡੇ ਜਿਹੜੇ ਲਾਸਟ ਨੇਮ ਹੈ ਨਹੀਂ ਗੇ ਮੇਰੇ ਨਾਲ ਵੀ ਇਹੀ ਪ੍ਰੋਬਲਮ ਸੀ ਸਾਡੇ ਬਹੁਤਿਆਂ ਦੇ ਪਾਸਪੋਰਟ ਇੱਦਾਂ ਹੀ ਨੇ ਸਾਡੇ ਮਾਂ ਪਿਓ ਦੇ ਪਾਸਪੋਰਟ ਇੱਦਾਂ ਹੀ ਉੱਥੇ ਇਹ ਚੀਜ਼ਾਂ ਨਹੀਂ ਧਿਆਨ ਦਿੱਤੀਆਂ ਜਾਂਦੀਆਂ ਸੋ ਉਹਦੇ ਲਈ ਇਹ ਆ ਕਿ ਤੁਸੀਂ ਥੋੜ੍ਹਾ ਜਿਹਾ ਇੱਕ ਵਾਰੀ ਚੈੱਕ ਕਰਿਓ ਮੈਂ ਕਿਹਾ $40 ਕਿੰਨਾ ਕੁ ਖਰਚਾ ਹੁੰਦਾ ਉਹਦਾ
0: ਇੰਨਾ ਕੀ ਹੋਣਾ ਅਤੇ ਉਹ ਜਿਹੜੀ ਬਰਥ ਮੈਰਿਜ ਰਜਿਸਟਰੀ ਦਾ ਬੋਰਡ ਆ ਉੱਥੇ ਜਾ ਕੇ ਮੈਂ ਵੀ ਕਿਉਂਕਿ ਆਪਣੀ ਮਿਸਿਜ ਦਾ ਨਾਂ ਗਰੇਵਾਲ ਚੇਂਜ ਕਰਵਾਇਆ ਸੀ ਉਹਦੇ 'ਚ ਪਵਾਇਆ ਸੀਗਾ ਅਤੇ ਮੁੜ ਕੇ ਉਹ ਸਰਟੀਫਿਕੇਟ ਤੁਹਾਨੂੰ ਇਸ਼ੂ ਕਰ ਦਿੰਦੇ ਆ ਉਹ ਫਿਰ ਤੁਸੀਂ ਆਪਣੇ ਡਰਾਈਵਿੰਗ ਲਾਇਸੈਂਸ ਮੈਡੀਕੇਅਰ ਵਾਲਿਆਂ ਨੂੰ ਦੇ ਦੇਣਾ ਅਤੇ ਉਹਨਾਂ ਨੇ ਚੇਂਜ ਕਰ ਦੇਣਾ ਅਤੇ ਤੁਹਾਡੀ ਜਾਨ ਸਦਾ ਲਈ ਸੌਖੀ ਹੋ ਜਾਣੀ ਆ ਇਹਦਾ ਇੱਕ ਅਕਸਰ ਪ੍ਰੋਬਲਮ ਇਹ ਵੀ ਆਉਂਦੀ ਹੈ ਜਦ ਤੁਸੀਂ ਔਨਲਾਈਨ ਵੈੱਬ ਚੈੱਕ ਇਨ ਕਰਦੇ ਹੋ ਜੇ ਤੁਹਾਡਾ ਸਰਨੇਮ ਨਹੀਂ ਹੈਗਾ ਤੁਹਾਨੂੰ ਉੱਥੇ ਜਾ ਕੇ ਚੈੱਕ ਕਰਾਉਣਾ ਪੈਣਾ ਜੇ ਤੁਹਾਡਾ ਸਰਨੇਮ ਵਗੈਰਾ ਹੈਗਾ ਤੁਸੀਂ ਮੌਕੇ 'ਤੇ ਵੀ ਹੈ ਨਾ ਘਰੇ ਬੈਠੇ ਵੀ ਕਈ ਵਾਰ ਉਹਦੇ ਨਾਲ ਸਮਾਂ ਵੀ ਬਚਦਾ ਅਤੇ ਜਾ ਕੇ ਏਅਰਪੋਰਟ 'ਤੇ ਤੁਸੀਂ ਬਸ ਹੈ ਨਾ ਡਰੋਪ ਹੀ ਕਰਨੇ ਆ ਬੈਗ ਇਹ ਤਾਂ ਸਿਰਫ ਇੱਕ ਉਦਾਹਰਣ ਆ ਇਹੋ ਜਿਹੀਆਂ ਬਹੁਤ ਜਗ੍ਹਾਵਾਂ ਨੇ ਆਸਟ੍ਰੇਲੀਆ ਤੁਹਾਨੂੰ ਪਤਾ ਹਰ ਜਗ੍ਹਾ ਗਿਵਨ ਨੇਮ ਸਰਨੇਮ ਇਹ ਮਸਲੇ ਹੁੰਦੇ ਹੀ ਰਹਿੰਦੇ ਆ
1: ਇਹ ਬਹੁਤ ਕਿਉਂਕਿ ਇਹਦੇ 'ਚ ਨਾ ਟ੍ਰਿੱਕੀ ਇਹ ਆ ਮੈਂ ਵੀ ਕਈ ਵਾਰੀ ਕਈ ਚੀਜ਼ਾਂ ਥਾਂ ਕਈ ਥਾਂ 'ਤੇ ਫੇਸ ਕੀਤੀਆਂ ਨੋਟ ਇਹਨਾਂ ਦੇ ਜਿੰਨੇ 'ਤੇ ਨਹੀਂ ਮੈਨੂੰ ਸਮੱਸਿਆ ਆਈ ਪਰ ਆਉਂਦੀ ਆ ਕਿਉਂਕਿ ਕਈ ਥਾਵਾਂ ਇੱਦਾਂ ਦੀਆਂ ਨੇ ਜਿੱਥੇ ਤੁਸੀਂ ਜੋ ਤੁਹਾਡਾ ਗਿਵਨ ਨੇਮ ਆ ਉਹੋ ਹੀ ਉਹ ਕਹਿੰਦੇ ਆ ਸਰਨੇਮ ਉਹ ਹੀ ਪਾ ਦਿਉ ਜਿੱਦਾਂ ਮੰਨ ਲਓ
0: ਪਨੀਤ
1: ਵਾਲਾ ਹੋ ਗਿਆ ਹੈ ਨਾ ਹੁਣ ਮੰਨ ਲਓ ਜੇ ਮੈਂ ਰਣਜੋਤ ਸਿੰਘ ਹਾਂ ਤਾਂ ਰਣਜੋਤ ਸਿੰਘ ਹੋ ਗਿਆ ਹੈ ਨਾ ਅਤੇ ਕਈ ਥਾਵਾਂ ਇੱਦਾਂ ਦੀਆਂ ਨੇ ਉਹ ਕਹਿੰਦੇ ਨੇ ਡੋਟ ਪਾ ਕੇ ਖਾਲੀ ਛੱਡ ਦਿਉ ਹੈ ਨਾ ਹੁਣ ਕਈ ਆ ਜਿੰਨਾ ਇਹਨਾਂ ਦਾ ਕੇਸ ਆ
0: ਕਹਿੰਦੇ ਆ ਸਿੰਘ ਲਿਖ ਕੇ ਰਣਜੋਤ ਲਿਖ ਦਿਉ
1: ਹਾਂ
0: ਹੁਣ ਸਾਡੇ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਦੇ ਜਿੰਨੇ ਅਸੀਂ ਕੇਸ ਲੌਜ ਕਰਦੇ ਹਾਂ ਉਹਨਾਂ ਸਾਰਿਆਂ 'ਚੋਂ ਕਹਿੰਦੇ ਆ ਵੀ ਜੇ ਤੁਹਾਡਾ ਇਹ ਗਿਵਨ ਨੇਮ ਆ ਗਿਵਨ ਨੇਮ ਖਾਲੀ ਛੱਡ ਕੇ ਇਸ ਨਾਂ ਨੂੰ ਸਰਨੇਮ 'ਚ ਪਾ ਦਿਓ ਤਾਂ ਕਿ ਡਿਪਾਰਟਮੈਂਟ ਤੁਹਾਡੀ ਫਾਈਲ ਪ੍ਰੋਸੈਸ ਕਰ ਸਕੇ
1: ਐਗਜੈਕਟਲੀ
0: ਰੂਲ ਹੋਰ ਆ ਗਿਆ
1: ਉਹ ਕਹਿੰਦੇ ਵੀ ਆਸਟ੍ਰੇਲੀਆ ਦਾ ਜਿਹੜਾ ਵਾ ਉਹ ਇੱਥੇ ਸਰਨੇਮ ਮਸਟ ਆ ਦੂਸਰਾ ਭਾਵੇਂ ਰਹਿ ਜੇ ਕੋਈ ਗੱਲ ਨਹੀਂ ਫਿਰ ਉਹ ਸਾਰੇ ਦਾ ਸਾਰਾ ਤੁਸੀਂ ਸਰਨੇਮ 'ਚ ਪਾ ਦਿੱਤਾ ਪਰ ਕਈ ਵਾਰੀ ਫਿਰ ਵੀ ਉਹ ਗਾਂ ਨਹੀਂ ਚੁੱਕਦੇ ਸੋ ਇੱਦਾਂ ਦੇ ਮਲਟੀਪਲ ਇਸ਼ੂਜ਼ ਨੇ ਅਤੇ ਇਹਨਾਂ ਦਾ ਹੱਲ ਇੱਕੋ ਹੀ ਆ ਕਿ ਬਹੁਤ ਥੋੜ੍ਹੇ ਜਿਹੇ ਸਮੇਂ 'ਚ ਆਈ ਥਿੰਕ ਉਹ ਕਹਿੰਦੇ ਮੇਰਾ ਖਿਆਲ 6 ਹਫ਼ਤੇ ਆ ਪਰ ਇੱਕ ਅੱਧੇ ਹਫ਼ਤੇ 'ਚ ਹੀ ਆ ਜਾਂਦਾ 2 ਹਫ਼ਤਿਆਂ 'ਚ ਤੁਸੀਂ ਔਨਲਾਈਨ ਫਾਰਮ ਤੁਹਾਨੂੰ ਗੂਗਲ 'ਤੇ ਮਿਲ ਜੂਗਾ ਜਿੰਨਾ ਜਿਨ੍ਹਾਂ ਦੀ ਵੀ ਇਹ ਪ੍ਰੋਬਲਮ ਆ ਉਹ $40
0: ਵਿਕਟੋਰੀਆ ਜਾਣੀ ਉਹ ਇੱਦਾਂ ਦਾ ਸਿਸਟਮ ਆ
1: ਜੀ ਅਤੇ ਤੁਸੀਂ ਉਹ ਜਿਹੜਾ ਨੇਮ ਚੇਂਜ ਕਰਵਾ ਲਓ ਆਪਣਾ ਸਰਨੇਮ ਐਡ ਕਰਵਾ ਲਓ
0: ਬਰਥ ਤੇ ਰਜਿਸਟਰੀ ਬੋਰਡ ਆ ਹਰੇਕ ਸਟੇਟ ਦਾ ਅਲੱਗ ਤੋਂ ਬਣਿਆ ਉਹ ਉਹਨਾਂ ਨਾਲ ਹੋ ਜਾਣਾ ਚੇਂਜ
1: ਜੀ ਸੋ ਇਹਦਾ ਪਰਮਾਨੈਂਟ ਹੱਲ ਆ ਨਹੀਂ ਤਾਂ ਇਹ ਕੁਛ ਨਾ ਕੁਛ ਚੱਲਦਾ ਹੀ ਰਹਿਣਾ
0: ਬਾਕੀ ਦੂਜੀ ਗੱਲ ਪਵਨ ਜੀ ਨੇ ਕਹੀ ਵੀ ਇੰਸ਼ੋਰੈਂਸ ਜ਼ਰੂਰ ਰੱਖੋ ਤੁਸੀਂ ਦੇਖਦੇ ਹੋ ਘਰਾਂ ਦੀ ਇੰਸ਼ੋਰੈਂਸ ਕਾਰਾਂ ਦੀ ਇੰਸ਼ੋਰੈਂਸ ਟਰੈਵਲ ਦੀ ਇੰਸ਼ੋਰੈਂਸ ਹੈਲਥ ਦੀ ਇੰਸ਼ੋਰੈਂਸ ਹੈ ਤਾਂ ਚਲੋ ਸਿਸਟਮ ਬਣਿਆ ਹੋਇਆ ਇੱਕ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਘਰਾਂ ਦੇ ਸਾਡੇ ਕ੍ਰੈਡਿਟ ਕਾਰਡ ਤੋਂ 1.5-2 ਹਜ਼ਾਰ ਦੇ ਖਰਚੇ ਅੱਜ ਕੱਲ੍ਹ ਇਕੱਲੀਆਂ ਇੰਸ਼ੋਰੈਂਸਾਂ ਦੇ ਹੀ ਆ ਪਰ ਜੇ ਨਹੀਂ ਕਰਦੇ ਤਾਂ ਪੰਗਾ ਹੁਣ ਮੰਨ ਲਓ ਕੋਈ ਹੈਗਾ ਬੰਦਾ ਜਿਹਨੇ ਆਪ ਤਾਂ ਕਹਿੰਦਾ ਕਾਰ ਰੱਖੀ ਹੋਈ ਆ 8-10 ਹਜ਼ਾਰ ਵਾਲੀ ਮਾਰੀ ਤੁਸੀਂ ਪੋਰਸ਼ ਫਰਾਰੀ 'ਚ ਅਤੇ ਮੋਟਰ ਗੱਲ ਪੈਣੀ ਹੋਈ ਆ ਇਸ ਲਈ ਕਈ ਲੋਕ ਆ ਜਿਨ੍ਹਾਂ ਨੇ ਮਾੜੀਆਂ ਕਾਰਾਂ ਰੱਖੀਆਂ ਉਹਨਾਂ ਨੇ ਥਰਡ ਪਾਰਟੀ ਉਹ ਕਰਾਈ
1: ਪਾਰਟੀ ਕਰਾ ਕੇ ਰੱਖੀ ਹੋਈ
0: ਵੀ ਘੱਟੋ ਘੱਟ ਦੂਜੇ ਦਾ ਨੁਕਸਾਨ ਕਵਰ ਹੋ ਜੇ ਹੈ ਨਾ ਮੇਰਾ ਤਾਂ ਆਪ ਪਤਾ ਹੀ ਆ ਮਿੱਟੀ ਹੋਣਾ ਹੈ ਨਾ ਸੋ ਇੰਸ਼ੋਰੈਂਸ ਦੇ ਨਾਲ ਨਾਲ ਫਿਰ ਸਗੀ ਨਾ ਪਰਾਂਦਾ ਉਹ ਸਕੈਮ ਵੀ ਆਉਂਦੇ ਆ ਜਦ ਸਕੈਮ ਹੁੰਦੇ ਆ ਇੰਡਸਟਰੀ 'ਚ 500-700 ਮਿਲੀਅਨ ਦੀਆਂ ਜਿਵੇਂ ਧੋਖਾਧੜੀਆਂ ਹੁੰਦੀਆਂ ਤਾਂ ਉਹ ਜਿਹੜੀਆਂ ਬੋਡੀਜ਼ ਨੇ ਜਾਂ ਇੰਡਸਟਰੀ ਨੇ ਜਾਂ ਉਹ ਕਾਰਪੋਰੇਟ ਜਿਹੜੀਆਂ ਬਣੀਆਂ ਹੋਈਆਂ ਉਹਨਾਂ ਨੇ ਕਿਤੋਂ ਨਾ ਕਿਤੋਂ ਲੋਕ ਨਿਚੋੜਨੇ ਸ਼ੁਰੂ ਕਰ ਦੇਣੇ ਆ ਇਸੇ ਕਰਕੇ ਜਿਹੜੀ 2023-24 'ਚ ਐਵਰੇਜ ਕਾਰ ਦੀ ਇੰਸ਼ੋਰੈਂਸ ਦਾ $1,024 ਸੀ ਮਤਲਬ $1,050 ਕਹਿ ਲਓ $1,000 ਕਹਿ ਲਓ ਹੁਣ ਉਹੀ ਐਵਰੇਜ ਕਾਰ ਦੀ ਇੰਸ਼ੋਰੈਂਸ $1,200-1,400 'ਤੇ ਪਹੁੰਚ ਚੁੱਕੀ ਹੈ ਸਾਰੇ ਆਸਟ੍ਰੇਲੀਆ ਦੀ ਮਤਲਬ ਹਰੇਕ ਸਾਲ ਇਹ ਜਿਹੜੀਆਂ ਚੋਰੀਆਂ ਚਕਾਰੀਆਂ ਫਰੋਡ ਹੁੰਦੇ ਆ ਮਾੜੇ ਲੋਕਾਂ ਕਰਕੇ ਇਹ ਵੱਧ ਵੱਧ ਕੇ ਹੁਣ ਇੱਕ ਟਾਈਮ ਆਉਣਾ ਵੀ ਆ 2-4 ਸਾਲਾਂ 'ਚ $1,500-1,500 ਕਾਰਾਂ ਦੀ ਇੰਸ਼ੋਰੈਂਸ ਹੋ ਜਾਣੀ ਹੈ ਐਵਰੇਜ। ਉਹ ਮੈਂ ਮਹਿਸੂਸ ਕਰਦਾ ਵੀ ਕਈਆਂ ਦੀਆਂ ਮਹਿੰਗੀਆਂ ਕਾਰਾਂ ਨੇ, ਉਹਨਾਂ ਦੀ ਹੁਣੇ ਹੀ 1,500 ਹੋਣੀ ਹੈ, ਕਿਸੇ ਦੀ ਹੁਣੇ ਹੀ 1,000-1,800 ਹੋਣੀ ਹੈ। ਪਰ ਰਣਜੋਤ ਹੋਣਾ ਕੋਲ ਕੁਛ ਸਾਲ ਪਹਿਲਾਂ ਦੀ ਇੱਕ ਉਦਾਹਰਣ ਸੀ, ਜਿਹੜੀ ਗ੍ਰਿਫਤ ਵਾਲੀ ਸੀ, ਕਈ ਵਾਰ ਦਾੜੀ ਨਾਲੋਂ ਮੁੱਛਾਂ ਵੀ ਵੱਧ ਜਾਂਦੀਆਂ ਇੰਸ਼ੋਰੈਂਸ,
1: ਹਾਨੀ ਹੋ ਜਾਂਦੀ। ਕਈ ਵਾਰੀ ਆਪਾਂ ਇੱਦਾਂ ਦੀਆਂ ਸਲਾਹਾਂ ਲੈ ਲੈਂਦੇ ਹਾਂ ਵੀ ਇੱਦਾਂ ਇੱਦਾਂ ਪੈਸੇ ਆ ਜਾਣੇ, ਇੰਨੇ ਆ ਜਾਣੇ ਆ, ਅਤੇ ਉਹਦੇ ਵਿੱਚ ਉਹ ਬਹੁਤੀ ਡਿਟੇਲ 'ਚ ਤੱਕ ਹੀ ਜਾਣਾ। ਉਹ ਜਿੰਨੇ ਦੀ ਗੱਡੀ ਹੀ ਇੰਸ਼ੋਰੈਂਸ ਕਲੇਮ ਕਰਕੇ ਵੀ ਉਹਨਾਂ ਨੂੰ $150 ਪੱਲਿਓਂ ਪੈ ਗਿਆ ਸੀ, ਕਿਉਂਕਿ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਜਿਹੜਾ ਦੱਸਦਾ ਉਹ ਸਾਰੀਆਂ ਨਹੀਂ ਦੱਸਦਾ, ਉਹ ਤੁਹਾਨੂੰ ਹੌਲੀ ਹੌਲੀ ਪਤਾ ਲੱਗਦਾ। ਜੋ ਸਿੱਧਾ ਆ ਉਹ ਸਿੱਧਾ ਹੀ ਆ, ਜੋ ਟੇਢਾ ਆ ਉਹਨੇ ਟੇਢਾ ਹੀ ਰਹਿਣਾ ਵਾ। ਉਹਨੇ ਤੁਹਾਨੂੰ ਡਿਪੈਂਡ ਕਰਦਾ ਵਾ ਵੀ ਕਿੰਨਾ ਕੁ ਜਿਹਨੂੰ ਫਲਦਾ ਉਹਨੂੰ ਫਲਦਾ, ਜਿਹਨੂੰ ਨਹੀਂ ਆ ਨਹੀਂ ਆ। ਸੋ ਬਿਹਤਰ ਆ ਵੀ ਜੇ ਸਿੱਧਾ ਸਿੱਧਾ ਰਾਹ ਚੱਲੋਗੇ ਤਾਂ ਉੱਥੇ ਹੋ ਸਕਦਾ ਤੁਹਾਨੂੰ ਲੱਗੇ ਵੀ ਥੋੜ੍ਹਾ ਬਹੁਤਾ ਤੁਹਾਨੂੰ ਜਿਹੜਾ ਕਸਾਰਾ ਲੱਗ ਗਿਆ, ਪਰ ਓਵਰਆਲ ਤੁਸੀਂ ਖੁਸ਼ ਰਹੋਗੇ, ਤੁਹਾਡੇ ਭਾਰ ਘੱਟ ਹੋਊਗਾ ਤੁਹਾਡੇ ਮਨ 'ਤੇ। 593 ਤੁਸੀਂ ਆਉਂਦੇ ਰਹੋ ਜੀ।
2: ਹਾਂਜੀ,
1: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।
2: ਹਾਂਜੀ, ਮੈਂ ਸੋਚਿਆ ਪਹਿਲੋਂ ਫੋਨ ਚੁੱਕੋਗੇ, ਅੱਜ ਅਸੀਂ ਦੂਰੋਂ ਕਰਨ ਡੇ ਨਾ ਫੋਨ।
0: ਜੀ ਜੀ ਜੀ, ਜੇ ਫੋਨ ਤੇ ਲਿਖਿਆ ਆ ਜਾਂਦਾ ਫਿਰ ਤਾਂ ਛੇਤੀ ਚੱਕ ਲੈਣਾ।
1: ਕੌਣ ਸਾਹਿਬ ਬੋਲ ਰਹੇ ਜੀ?
2: ਇਸੇ ਕਰਕੇ ਦੱਸਣ ਆ, ਵਿਕਰਮ ਬੋਲਦਾ, ਮੈਂ ਕਿਲਮੋਰ ਤੋਂ ਬੋਲਦਾ ਮੈਂ। ਚਲੋ, ਮੈਲਬਨ ਤੋਂ ਜ਼ਰੂਰੀ।
1: ਠੀਕ ਹੈ। ਹਾਂਜੀ ਹਾਂਜੀ ਵਿਕਰਮ ਜੀ।
2: ਹਾਂਜੀ ਹਾਂਜੀ, ਨਹੀਂ ਮੈਂ ਵੀ ਆਪਣਾ ਸ਼ੇਅਰ ਕਰਦਾ ਐਕਸਪੀਰੀਅੰਸ ਇੰਸ਼ੋਰੈਂਸ ਪ੍ਰਤੀ। ਮੈਂ ਤੇ ਮੇਰਾ ਦੋਸਤ ਮੁੰਡਾ ਪੁਰਾਣਾ, ਇੱਕ ਨਾ ਇਕੱਠੇ ਕੰਮ ਕਰਦੇ ਪੁਰਾਣੀ ਕੰਪਨੀ, ਤੇ ਉਹ ਕੀ ਹੋਇਆ ਕਿ ਬੂਮ ਗੇਟ ਨੀ ਹੁੰਦਾ ਕਾਰ ਪਾਰਕ ਵਾਲਾ, ਉਹ ਸਹੀ ਕਰਦਾ ਸੀਗਾ, ਤੇ ਗੱਡੀ ਇੰਨੇ ਚ ਆ ਗਈ ਤੇ ਉਹਨੇ ਕਿਹਾ ਕੋਈ ਨੀ ਤੁਸੀਂ ਚੱਲ ਜਾਓ ਅੰਦਰ, ਤੇ ਉਹ ਜਿੱਦਾਂ ਹੀ ਗੱਡੀ ਅੰਦਰ ਜਾਂਦੀ ਹੈ ਬੂਮ ਗੇਟ ਗੱਡੀ ਦੇ ਉੱਤੇ ਡਿੱਗ ਜਾਂਦਾ।
1: ਓਕੇ,
2: ਮਾੜੀ ਝਰੀਟ ਪੈਂਦੀ ਹੈ ਗੱਡੀ ਤੇ, ਤੇ ਇਹ ਆਪਣੀਆਂ ਡਿਟੇਲਾਂ ਦੇ ਦਿੰਦਾ ਉਹਨੂੰ, ਤੇ ਉਹ ਤੋਂ 3-4 ਮਹੀਨੇ 12 ਨੂੰ ਆਈ ਥਿੰਕ ਜਿਹੜੇ ਹੁੰਦੇ ਨੇ ਕਲੈਕਟਰ ਘਰੇ ਚਿੱਠੀ ਆਉਂਦੀ ਆ 7,000 ਦੀ। ਹੁਣ ਬੰਦਾ ਤੇ ਕੰਮ ਕਰਨ ਡਿਆ ਜੋਬ ਤੇ ਆ, ਸੋ ਟੈਕਨੀਕਲੀ ਤੇ ਜੋਬ ਵਾਲੀ ਲਾਇਬਲ ਆ। ਇਹਨੇ ਕੰਮ ਤੇ ਦੱਸਿਆ ਵੀ ਉਹ ਵੀ ਪ੍ਰਾਈਵੇਟ ਕੰਪਨੀ, ਉਹਨਾਂ ਨੇ ਵੀ ਜਿੱਦਾਂ ਕੰਨ ਤੇ ਮੱਖੀ ਨੀ
0: ਝਾੜਨ ਵਾਲੀ ਗੱਲ।
2: ਹਾਂ, ਤੇ ਇਹ ਤੋਂ ਇਹ ਚੀਜ਼ ਸਿੱਖੀ ਕਿ ਜੇ ਤੁਸੀਂ ਜੋਬ ਤੇ ਆ ਤੁਹਾਡੇ ਕੋਈ ਵੀ ਨੁਕਸਾਨ ਹੋ ਜਾਂਦਾ ਆ, ਆਪਣਾ ਘਰ ਦਾ ਐਡਰੈਸ ਨਾ ਦਿਓ, ਤੇ ਨਾਂ ਜ਼ਰੂਰ ਦੇ ਦਿਓ, ਕੰਪਨੀ ਦੀਆਂ ਡਿਟੇਲਾਂ ਦੇ ਦਿਓ, ਸੋ ਉਹ ਕੰਪਨੀ ਦੇ ਨਾਲ ਹੀ ਡੀਲ ਕਰਨ ਜਿਹੜੇ ਥਰਡ ਪਾਰਟੀ ਆ, ਬਜਾਏ ਕਿ ਤੁਹਾਨੂੰ ਸਿੱਧਾ ਅਪਰੋਚ ਕਰਨ।
0: ਤੁਸੀਂ ਆਪਣਾ ਪਰਸਨਲ ਇਨਵੋਲਵ ਹੋ ਗਏ।
2: ਹਾਂਜੀ, ਹੁਣ ਇਹ ਇਹਨੂੰ ਕੀ ਪੈ ਗਿਆ, ਹੁਣ ਇਹਨੂੰ ਕੰਪਨੀ ਦੇ ਨਾਲ ਜਾਂ ਸਿਰ ਮੱਥਾ ਮਾਰਨਾ ਪਿਆ, ਤੇ ਉਹਨਾਂ ਨੇ ਵੀ ਜਿੱਦਾਂ ਮਤਲਬ ਐਂਡ ਆਫ ਦਾ ਡੇ ਕੰਪਨੀ ਨੇ ਹੀ ਪੇ ਕੀਤਾ, ਪਰ ਇਹਦੇ ਮਤਲਬ ਕਿ ਨਜਾਇਜ਼ ਹੈਡਿਕ
0: ਸਰਦਾਰਦੀ ਵਾਦੀ।
2: ਹਾਂਜੀ, ਤੇ ਬਾਕੀ ਜਿਹੜਾ ਇੰਸ਼ੋਰੈਂਸ ਦਾ ਸਵਾਲ ਆ, ਤਈ ਮੈਨੂੰ ਤੇ ਜਦੋਂ ਮੈਂ ਪਹਿਲੀ ਗੱਡੀ ਲਈ ਤੇ ਮੈਂ ਬਿਨਾਂ ਇੰਸ਼ੋਰੈਂਸ ਤੋਂ ਚਲਾਈ, ਮੈਂ ਜਦੋਂ ਰੈਸਟੋਰੈਂਟ ਗਿਆ ਤਾਂ ਮੈਨੂੰ ਕਹਿੰਦੇ ਇੰਸ਼ੋਰੈਂਸ ਕਰਾਈ ਆ, ਮੈਂ ਨਹੀਂ, ਉਹ ਬੰਦੇ ਨੇ ਗੋਰੇ ਨੇ ਇੰਨਾ ਕੁ ਹੌਕਾ ਲਿਆ ਕੇ ਮੈਨੂੰ ਕਿਹਾ ਨਾ, ਉਸ ਦਿਨ ਤੋਂ ਬਾਅਦ ਮੈਂ ਗੱਡੀ ਪਿੱਕ ਕਰਨ ਤੋਂ ਪਹਿਲਾਂ ਇੰਸ਼ੋਰੈਂਸ ਕਰਾ ਲਈ ਦੀ ਆ। ਤੇ ਮੇਰੀ ਹਮੇਸ਼ਾ ਸਲਾਹ ਇਹੋ ਹੀ ਹੁੰਦੀ ਆ, ਜੇ ਤੁਸੀਂ ਤੁਹਾਡੇ ਕੋਲੇ ਪੈਸੇ ਨਹੀਂ ਹੈਗੇ, ਦੈਨ ਯੂ ਮਸਟ ਹੈਵ ਇੰਸ਼ੋਰੈਂਸ।
0: ਸਹੀ ਆ,
2: ਬਾਕੀ ਅੱਜ ਕੱਲ ਡੈਸ਼ ਕੈਮਰਾ ਯੇ ਵੋ ਸਭ ਕੁਝ ਹੀ ਜ਼ਰੂਰੀ ਆ, ਕਿਉਂਕਿ ਬਾਕੀ ਜਿਹੜਾ ਹੋਰ ਇੱਕ ਜਦੋਂ ਵੀ ਰੱਬ ਨਾ ਕਰੇ ਜੇ ਕਿਹੜਾ ਐਕਸੀਡੈਂਟ ਹੋ ਜਾਂਦਾ ਆ, ਆਪਣੀ ਇੰਸ਼ੋਰੈਂਸ ਨੂੰ ਜ਼ਰੂਰ ਕਾਲ ਕਰੋ, ਤੇ ਉਹਨਾਂ ਨੂੰ ਦੱਸ ਦਿਓ, ਐਡਮਿਟ ਨਾ ਕਰੋ ਕਿ ਤੁਹਾਡਾ ਫੋਲਟ ਹੈਗਾ ਤੇ ਨਹੀਂ, ਲੈਟ ਦੈਮ ਡਿਸਾਈਡ। ਹਾਂ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਜੇ ਮੰਨ ਲਓ ਅੰਗਰੇਜ਼ੀ 'ਚ ਹੱਥ ਟਾਈਟ ਹੋਵੇ ਤਾਂ ਅਗਲਾ ਥੋੜ੍ਹਾ ਜਿਹਾ ਗੁੱਸੇ 'ਚ ਵੀ ਹੋਵੇ ਤੇ ਬੰਦਾ ਡਰ ਕੇ ਕਹਿ ਦੇ ਹਾਂ ਹਾਂ ਮੇਰਾ ਫੋਲਟ ਆ, ਕਦੀ ਵੀ ਮੰਨੋ ਨਾ।
0: ਹਾਂਜੀ, ਮੈਂ ਇਹ ਗੱਲ ਨੂੰ ਅੱਗੇ ਵੀ ਤੋੜਦਾ, ਮੈਂ ਅੱਜ ਸਵੇਰੇ ਇੱਕ ਹਨਾ ਕਨਵਰਸੇਸ਼ਨ ਵਕੀਲ ਨਾਲ ਸੁਣਦਾ ਸੀ, ਉਹਨੇ ਵੀ ਐਗਜੈਕਟਲੀ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਨਾ ਇਹੀ ਕਹੀ, ਕਹਿੰਦਾ ਕਈ ਵਾਰ ਨਾ ਉਹ ਅਸਲ 'ਚ ਤੁਸੀਂ ਓਨੈਸਟ ਇੰਨੇ ਖੁੰਨੇ ਹੋ ਵੀ ਤੁਸੀਂ ਆਪਣਾ ਬਣਦਾ ਕਲੇਮ ਵੀ ਉਹਦਾ ਵੀ ਨੁਕਸਾਨ ਕਰਾ ਲੈਂਦੇ ਹੋ। ਹੁਣ ਜਿਵੇਂ ਉਹਨੇ ਪੁੱਛਿਆ ਆਰ ਯੂ ਫੀਲਿੰਗ ਓਕੇ, ਉਹ ਕਹਿੰਦਾ ਆਈ ਐਮ ਫਾਈਨ, ਉਹਨੇ ਲਿਖ ਲਿਆ ਵੀ ਇਹਨੂੰ ਕੁਛ ਨਹੀਂ ਹੋਇਆ। ਮਤਲਬ ਇੱਕ ਛੋਟੀ ਜਿਹੀ ਗੱਲ ਆ, ਉਹ ਕਹਿੰਦਾ ਕਹਿੰਦਾ ਨਹੀਂ ਤੈਨੂੰ ਕਹਿਣਾ ਇਹ ਚਾਹੀਦਾ ਸੀ ਵੀ ਮੇਰੀ ਪਿੱਠ ਦੁਖਦੀ ਆ ਜਾਂ ਮੈਂ ਹੁਣ ਡਾਕਟਰ ਕੋਲ ਗਿਆ, ਮੈਂ ਕੋਈ ਚੈੱਕਅਪ ਕਰਾਊਂਗਾ, ਹੁਣ ਉਹੀ ਦੱਸਣਗੇ, ਉਹ ਐਕਸਪਰਟ ਨੇ ਵੀ ਮੈਂ ਠੀਕ ਹੈਗਾ ਕਿ ਨਹੀਂ ਹੈਗਾ, ਮੈਂ ਟਰੋਮਾ 'ਚ ਹਾਂ। ਫਿਰ ਕਹਿੰਦਾ ਉਹ ਤੁਹਾਨੂੰ ਇਹ ਪੁੱਛਦੇ ਆ ਵੀ ਕੀ ਹੋਇਆ, ਕਦੇ ਵੀ ਇਹ ਨਾ ਕਹੋ ਬਈ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਕਿੱਧਰੋਂ ਗੱਡੀ ਆ ਗਈ ਅਤੇ ਮੈਂ ਤਾਂ ਬਲੈਂਕ ਆ, ਮੈਨੂੰ ਤਾਂ ਪਤਾ ਹੀ ਕੋਈ ਨਹੀਂ ਕੀ ਹੋਇਆ। ਇਹ ਵੀ ਕਹਿੰਦਾ ਨੋ ਗੋ ਜ਼ੋਨ ਆ ਤੁਹਾਡਾ, ਸਿੰਪਲ ਇਹ ਕਹਿਣਾ ਬਣਦਾ ਵੀ ਭਾਈ ਮੈਂ ਹਨਾ ਮੇਰੇ ਵਕੀਲ ਨਾਲ ਗੱਲ ਕਰ ਲਓ, ਜਾਂ ਜੇ ਕੇਸ ਜ਼ਿਆਦਾ ਵਧਿਆ ਹੋਇਆ, ਜਾਂ ਇਹ ਵੀ ਮੈਂ ਹਜੇ ਇਹਨੂੰ ਪ੍ਰੋਸੈਸ ਨਹੀਂ ਕਰ ਰਿਹਾ ਇਨਫੋਰਮੇਸ਼ਨ ਨੂੰ, ਕਿਸੇ ਮਾਹਰ ਨਾਲ ਗੱਲ ਕਰਕੇ ਅਤੇ ਫਿਰ ਉਹਨੂੰ ਪ੍ਰੋਸੈਸ ਕਰੋ ਇਨਫੋਰਮੇਸ਼ਨ।
1: ਆਓ ਇਹਨਾਂ ਨੂੰ ਵੇਸਲੇ ਜੇ ਹੋ ਕੇ ਗੱਲ ਨਾ ਕਰੋ। ਇੱਕ ਵਾਰੀ ਮੇਰੇ ਨਾਲ ਵੀ ਹੋਇਆ ਸੀ, ਮੇਰਾ ਕਲੇਮ ਇਸੇ ਕਰਕੇ ਇਹਨਾਂ ਨੇ ਰਿਜੈਕਟ ਕੀਤਾ। ਮੈਂ ਦੁਪਹਿਰੇ ਸੁੱਤਾ ਹਾਂ ਕੰਮ ਤੋਂ ਜਾ ਕੇ, ਅਤੇ ਉਸੇ ਦੇ ਦਰਮਿਆਨ ਹੀ ਕੌਲ ਆਈ ਅਤੇ ਮੈਨੂੰ ਲੱਗਾ ਵੀ ਇੰਸ਼ੋਰੈਂਸ ਵੱਲੋਂ ਕੌਲ ਆਈ ਆ ਵੀ ਦਵਾ ਦਵਾਈ ਇੰਨੇ ਦਿਨ ਹੋ ਗਏ ਆ, ਦਵਾ ਦਵਾ ਨਿਬੇੜੀਏ। ਉਹ ਜਿਹੜੇ ਸਵਾਲ ਤੁਹਾਨੂੰ ਪੁੱਛਦੇ ਆ ਨਾ, ਉਹ ਬੜੇ ਟ੍ਰਿੱਕੀ ਵੇ ਦੇ ਨਾਲ ਪੁੱਛਦੇ ਆ। ਤੁਸੀਂ ਯੈਸ ਜਾਂ ਨੋ ਤੁਸੀਂ ਕਰਕੇ ਅੱਗੇ ਤੁਹਾਨੂੰ ਐਕਸਪਲੇਨ ਕਰਨ ਦਾ ਵੀ ਮੌਕਾ ਨਹੀਂ ਦਿੰਦੇ, ਹੈ ਨਾ, ਵੀ ਹਾਂ ਯੈਸ ਪਰ ਐਸ ਆਹ ਚੀਜ਼ ਇੱਦਾਂ। ਅਤੇ ਉਹਦੇ ਕਰਕੇ ਹੀ ਮੁੜ ਕੇ 2-2.5 ਮਹੀਨੇ ਮੈਨੂੰ ਹੋਰ ਫਰਦਰ ਖੱਜਲ ਹੋਣਾ ਪਿਆ ਸੀ। ਸੋ ਮੈਂ ਤਾਂ ਇਹ ਬਾਅਦ 'ਚ ਤੱਤ ਕੱਢਿਆ ਵੀ ਇਹੋ ਜਿਹੇ ਬੰਦਿਆਂ ਨਾਲ ਇੱਦਾਂ ਦਾ ਕੋਈ ਕੇਸ ਹੁੰਦਾ ਵਾ, ਅਤੇ ਤੁਸੀਂ ਕੋਈ ਵੀ ਪ੍ਰੋਫੈਸ਼ਨਲ ਮੈਟਰ ਆ, ਆਰਾਮ ਨਾਲ ਉਹਨੂੰ ਕੋਲ ਟਾਈਮ ਲੈ ਲਓ ਵੀ ਮੈਂ ਸੌਂ ਰਿਹਾ ਵਾਂ, ਅਤੇ ਮੈਂ ਤੁਹਾਨੂੰ ਥੋੜ੍ਹਾ ਸੌਮਨ ਨੂੰ ਹੋ ਕੇ ਮੈਂ ਤੁਹਾਨੂੰ ਮੂੰਹ ਹੱਥ ਧੋ ਕੇ 5 ਮਿੰਟ ਬਾਅਦ ਕਾਲ ਕਰਦਾ, ਆਪਣਾ ਨੰਬਰ ਦੇ ਦਿਓ,
0: ਜਾਂ ਮੇਰੇ ਨਾਲ ਪੰਜਾਬੀ 'ਚ ਗੱਲ ਕਰ, ਇੰਟਰਪ੍ਰੇਟਰ ਲੈ ਕੇ ਆ, ਜਾਂ ਕੋਈ
1: ਕੁਛ ਕਰ ਲਓ,
0: ਮੈਂ ਇਨ ਪਰਸਨ ਮਿਲਣਾ ਚਾਹੁੰਦਾ, ਹੈ ਨਾ, ਉਹਦੇ ਨਾਲ ਉਹਦਾ ਕੰਮ ਵੱਧਦਾ। ਕਿੱਥੇ ਉਹਨੂੰ ਆਹ 2 ਚੀਜ਼ਾਂ ਚਾਹੀਦੀਆਂ, ਯੈਸ ਨੋ ਆਪਾਂ ਕਰਤੀਆਂ ਅਤੇ ਉਹਨੇ ਰਿਕਾਰਡ ਕਰਕੇ ਰੱਖ,
1: ਉਹਨੇ ਰਿਕਾਰਡ ਕਰਕੇ ਉਹਨੇ ਪਰੇ ਮਾਰਨਾ, ਮੁੜ ਕੇ ਉਸੇ ਚੀਜ਼ ਨੂੰ ਸਾਬਤ ਕਰਨ ਦੇ ਲਈ ਪਤਾ ਨਹੀਂ ਤੁਹਾਨੂੰ ਕਿੰਨਾ ਟਾਈਮ ਲੱਗਦਾ। ਯੂ ਨੈਵਰ ਨੋ ਉਹਨਾਂ ਨੇ ਕਿਹੜੇ ਤਰੀਕੇ ਨਾਲ ਘੁਮਾ ਕੇ ਤੁਹਾਨੂੰ ਪੁੱਛਣਾ। ਥੈਂਕ ਯੂ ਵਿਕਰਮ ਜੀ ਤੁਹਾਡਾ।
2: ਹਾਂਜੀ, ਲਾਸਟ ਚੀਜ਼ ਭਾਅ ਜੀ ਇੱਕ ਹੋਰ ਐਡ ਕਰਦੀ ਸੀ ਕਿ ਕਈ ਵਾਰੀ ਬਜਾਏ 2 ਡਰਾਈਵਰਾਂ ਤੋਂ ਵਿੱਕ ਰੋਡ ਦਾ ਚਾਹੇ ਕੌਂਸਲ ਦਾ ਵੀ ਫਾਲਟ ਹੋ ਸਕਦਾ ਜਿੱਥੇ ਇਹਨਾਂ ਦੀ ਨਲਾਇਕੀ ਹੋਵੇ ਰੋਡ ਦੇ ਉੱਤੇ ਕੋਈ
0: ਜੀ।
2: ਹਾਂਜੀ, ਸੋ ਇਹ ਮਤਲਬ ਕਿ ਥਰਡ ਪਾਰਟੀ ਉਹ ਵੀ ਇਨਵੋਲਵ ਹੋ ਸਕਦੇ ਆ, ਕਿਤੇ ਕੋਈ ਸਾਈਨ ਮਿਸਿੰਗ ਹੋਵੇ ਜਾਂ ਲਾਈਨ ਮਾਰਕਿੰਗ ਚੰਗੀ ਨਾ ਹੋਵੇ, ਚਾਹੇ ਕੋਈ ਮਤਲਬ ਕੁਝ ਵੀ ਹੋ ਸਕਦਾ ਆ, ਜਿੱਦਾਂ ਮਰਜਿੰਗ ਕਰਨਾ ਆਪਾਂ ਲੈਫਟ ਰਾਈਟ, ਕਈ ਵਾਰੀ ਕੀ ਹੁੰਦਾ ਆ ਕਿ ਸਿੱਧੀਆਂ ਸੜਕਾਂ ਜਾਂਦੀਆਂ ਆ, ਦੈਨ ਉਹ ਮਿਡਲ ਦੇ ਵਿੱਚ ਇੱਕੋ ਬਣ ਜਾਂਦੀ ਹੈ ਨਾ, ਸੋ ਥੱਲੇ ਵਾਈਟ ਲਾਈਨ ਕੋਈ ਵੀ ਨਹੀਂ ਹੁੰਦੀ। ਸੋ ਅਗੇਨ ਕੋਈ ਵੀ ਐਕਸੈਪਟ ਨਾ ਕਰੋ, ਸਿੰਪਲ ਵਰਡ ਜੇ ਇੰਗਲਿਸ਼ 50% ਆ ਤੇ ਦੂਜੇ ਬੰਦੇ ਨੂੰ ਕਹਿ ਦੋ ਨੋ ਇੰਗਲਿਸ਼, ਤੇ ਕੁਝ ਇਸ ਤੋਂ ਬਾਅਦ ਤੇ ਘਰ ਦੀਆਂ ਡਿਟੇਲਾਂ ਕਦੀ ਨਾ ਸ਼ੇਅਰ ਕਰੋ, ਯੂ ਡੋਂਟ ਨੀਡ ਟੂ।
0: ਜੀ ਵਿਕਰਮ ਜੀ ਮਿਹਰਬਾਨੀ, ਹਰ ਵਾਰੀ ਮੇਲਾ ਜਾਣ ਕੇ, ਕਿਉਂ ਆਪਣਾ ਹੀ ਮੁੱਖ ਨੋਚ ਲਿਆ, ਪਾਣੀ ਵੀ ਗੰਧਲੇ ਹੁੰਦੇ ਨੇ, ਸ਼ੀਸ਼ੇ ਵੀ ਮੇਲੇ ਹੁੰਦੇ ਨੇ, ਇਸ ਲਈ ਜ਼ਰੂਰੀ ਨਹੀਂ ਕਈ ਵਾਰ ਲੱਗਦਾ ਹੁੰਦਾ ਆਪਾਂ ਵੀ ਇਹ ਸਾਰਾ ਮੇਰਾ ਹੀ ਫੋਲਟ ਸੀ, ਮੇਰੇ ਤੋਂ ਹੀ ਗਲਤੀ ਹੋਈ ਆ, ਪਰ ਅਸਲ 'ਚ ਜਦ ਤੁਸੀਂ ਹੋਲਿਸਟਿਕ ਵੇ ਨਾਲ ਦੇਖਦੇ ਹੋ ਚੀਜ਼ ਨੂੰ ਤਾਂ ਕੁਛ ਹੋਰ ਹੋਇਆ ਹੁੰਦਾ। ਸਾਡੇ ਇੱਕ ਮਿੱਤਰ ਗੱਲ ਸੁਣਾਉਂਦੇ ਹੁੰਦੇ ਆ, ਪੰਪ 'ਤੇ ਉਹ ਕਿਤੇ ਨਾ ਟਰੱਕ ਥੱਲੇ ਦੀ ਲੰਘਾਉਣ ਲੱਗੇ ਅਤੇ ਵੱਜ ਗਿਆ, ਗਲਤੀ ਤਾਂ ਇਹਨਾਂ ਦੀ ਸੀ, ਹੈ ਨਾ, ਅਤੇ ਮੁੜ ਕੇ ਇਹਨਾਂ ਨੂੰ ਉਹ 20,000-30,000 ਦਾ ਬਿੱਲ ਪੰਪ ਵੱਲੋਂ ਇੱਧਰੋਂ ਉੱਧਰੋਂ ਆ ਗਿਆ, ਹੈ ਨਾ, ਇਹ ਵਿਚਾਰੇ ਗਰੀਬ ਆਦਮੀ ਹੈ ਨਾ, ਬੌਂਦਲਗੇ। ਫਿਰ ਇਹ ਕਿਸੇ ਚੰਗੇ ਵਕੀਲ ਨੂੰ ਮਿਲੇ, ਉਹ ਕਹਿੰਦਾ ਆ ਜਾ ਤੈਨੂੰ ਮੈਂ ਲੈ ਕੇ ਚੱਲਦਾ ਪੰਪ 'ਤੇ, ਹੈ ਨਾ। ਉਹ ਗਏ, ਫੋਟੋ ਖਿੱਚ ਲਿਆਏ, ਉੱਥੇ ਲਿਖਿਆ ਹੀ ਨਹੀਂ ਸੀ ਹੋਇਆ ਜਿਵੇਂ 1.5 ਮੀਟਰ ਦੀ ਕਲੀਅਰੈਂਸ ਆ ਕੇ 2 ਮੀਟਰ ਦੀ ਕਲੀਅਰੈਂਸ ਆ।
1: ਓਕੇ,
0: ਇਸ ਲਈ ਕਿਸੇ ਦੀ ਸਲਾਹ ਵੀ ਲੈ ਲਿਆ ਕਰੋ, ਜ਼ਰੂਰੀ ਨਹੀਂ ਹਰ ਚੀਜ਼ 'ਚ ਵੈਸੇ ਤਾਂ ਰੱਬ ਨੇ ਹਰੇਕ ਬੰਦੇ ਨੂੰ ਕੰਨ 'ਚ ਫੂਕ ਮਾਰ ਕੇ ਭੇਜਿਆ ਵੀ ਤੇਰੀ ਅਕਲ ਸਾਰਿਆਂ ਨਾਲੋਂ ਵੱਡੀ ਆ, ਪਰ ਸੁਣ ਲਈ ਗੱਲ
1: ਇੱਕ ਨਾ। ਵੈਸੇ ਜਦੋਂ ਕੋਈ ਵੀ ਰੱਬ ਨਾ ਕਰੇ ਕੋਈ ਵੀ ਸਾਨੂੰ ਜਦੋਂ ਬਿਪਤਾ ਪੈਂਦੀ ਹੈ ਨਾ ਕਿਸੇ ਵੀ ਤਰ੍ਹਾਂ ਦੀ, ਇਹ ਬਿਪਤਾ ਹੀ ਹੁੰਦੀ ਹੈ ਜਿਹੜੀ ਬੈਠੇ ਬਿਠਾਏ ਤੁਹਾਨੂੰ ਕੋਈ ਪੈ ਜਾਂਦੀ ਹੈ, ਕਿਸੇ ਵੀ ਤਰ੍ਹਾਂ ਦੀ ਕਦੀ ਵੀ ਹੋ ਸਕਦੀ ਹੈ, ਅਤੇ ਉਹਨੂੰ ਜਦੋਂ ਆਪਾਂ ਬਹੁਤ ਜ਼ਿਆਦਾ ਡੀਪ ਆਪਾਂ ਗੁੱਸੇ 'ਚ ਜਾਂ ਆਪਾਂ ਡੀਪ ਸਦਮੇ 'ਚ ਚਲ ਜਾਂਦੇ ਹਾਂ ਨਾ, ਅਤੇ ਤੁਸੀਂ ਧੇਲੇ ਦੀ ਕਮਾਈ ਨਹੀਂ ਕਰਦੇ ਉਹਦੇ 'ਚੋਂ, ਕੁਛ ਵੀ ਨਹੀਂ ਸਿੱਖਦੇ ਉਹਦੇ 'ਚੋਂ, ਉਲਟਾ ਗਵਾਉਂਦੇ ਹੀ ਗਵਾਉਂਦੇ ਹੋ। ਸੋ ਕੋਈ ਵੀ ਤੁਹਾਡੇ ਉੱਤੇ ਬਿਪਤਾ ਪੈਂਦੀ ਆ, ਕੋਈ ਵੀ ਇੱਦਾਂ ਦੀ ਚੀਜ਼ ਜਿਹੜੀ ਤੁਹਾਨੂੰ ਲੱਗਦਾ ਵੀ ਤੁਹਾਡੇ ਉਲਟ ਹੋ ਗਈ, ਤੁਹਾਡੇ ਨਾਲ ਬਣਦੀ ਨਹੀਂ ਹੋਣੀ, ਤੁਹਾਡਾ ਕਸੂਰ ਆ ਚਾਹੇ ਨਹੀਂ ਕਸੂਰ, ਉਹਨੂੰ ਜੇ ਤੁਸੀਂ ਖਿੜੇ ਮੱਥੇ ਸੋਚ ਸਮਝ ਕੇ ਉਹਨੂੰ ਜੇ ਤੁਸੀਂ ਟੈਕਲ ਕਰਦੇ ਹੋ ਤਾਂ ਤੁਸੀਂ ਉਹਦੇ ਤੋਂ ਸਿੱਖਦੇ ਵੀ ਹੋ,
0: ਖਾਸ ਤੌਰ 'ਤੇ
1: ਸਭ ਤੋਂ ਵੱਡਾ ਲੈਸਨ ਹੁੰਦਾ
0: ਨਵੇਂ ਆਇਆਂ ਲਈ। ਖਾਸ ਤੌਰ 'ਤੇ ਜਿਹੜੇ ਵਿਦਿਆਰਥੀ ਵੀਜ਼ੇ 'ਤੇ ਆਉਂਦੇ ਆ, ਉਹ ਕਿਸੇ ਨੂੰ ਕਿਹਾ, ਉਹ ਕਹਿੰਦੇ ਯਾਰ ਆ ਬਟਨ ਦੱਬ ਕੇ ਲੰਘਣਾ ਹੁੰਦਾ, ਇਹ ਹਰਾ ਜਿਹਾ ਬੰਦਾ ਜਿਹਾ ਬਣੂਗਾ ਫਿਰ ਜਾਈ, ਹੈ ਨਾ, ਕਹਿੰਦਾ ਵੀ ਇਹ ਮਤਲਬ ਮੈਂ ਜੇ ਆਈ ਲੰਘ ਗਿਆ ਫਿਰ, ਕਹਿੰਦਾ ਫਿਰ ਤੈਨੂੰ ਪੁਲਿਸ ਜੁਰਮਾਨਾ ਕਰ ਸਕਦੀ, ਕਰ ਦੇਣ ਮੇਰੀ ਕਿਹੜਾ, ਕਹਿੰਦਾ ਕਾਪੀ ਰੱਖ ਲੈਣਗੇ। ਹੁਣ ਉਹ ਇੰਡੀਅਨ ਸਟਾਈਲ ਸੋਚ ਆ ਤੁਹਾਡੀ, ਹੈ ਨਾ, ਇਸ ਲਈ ਭਾਈ ਜੇ ਤੁਹਾਨੂੰ ਕੋਈ ਸਿਆਣਾ ਬੰਦਾ ਤੁਹਾਡਾ ਚਾਚਾ ਤਾਇਆ ਕਹਿੰਦਾ ਵੀ ਕਾਕਾ ਕਾਰ ਦੀ ਇੰਸ਼ੋਰੈਂਸ ਮਸਟ ਆ, ਰੱਖਣੀ ਪੈਣੀ ਆ, ਰੱਖਣੀ ਚਾਹੀਦੀ ਆ, ਤਾਂ ਉਹਦੇ ਪਿੱਛੇ ਕੋਈ ਕਾਰਨ ਆ।
1: ਸੋ ਮੰਨ ਲਓ ਬੰਦਾ ਅਤੇ ਸਿੱਖ ਲਓ, ਅਤੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਹੁਣ ਰੇਡੀਓ। ਹਾਂਜੀ, 1674 AM।
3: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ ਹਾਂਜੀ ਰੇਡੀਓ।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ ਕਾਲ 0493536042 ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ
5: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮੈਲਟਨ
6: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
7: ਟੈਨਸ਼ਨ ਨਿਧੀ ਟੈਨਸ਼ਨ
8: ਕੀ ਹੋਇਆ
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
8: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਈ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
7: ਜਾਂ 90-77-93-33
8: ਜਾਂ ਈਮੇਲ info@vyimmigration.com.au
7: ਯਾਦ ਰੱਖੋ 9077-9733
8: VY Immigration and Education Consultant
7: ਹਰ ਕਦਮ ਤੁਹਾਡੇ ਨਾਲ
9: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
10: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
9: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੇਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
11: ਆ ਕਿੱਥੇ ਵੱਜ ਗਈ ਤੇਰੀ ਗੱਡੀ
12: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
11: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
13: Ready, set, go! Chadston Ford. Dandenong Road te tuhanu udik reha hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options vi available. Aao te apni navi Ford da test drive karo. Business fleet lai gal karo. Vehicle experts, Tim Forbes ya Cory Nal. Radio Hanji de hawale nal pao. 3 saal di free service. Chadston Ford. Ready, set, go! Ford.
14: Alpha. सबसे दमदार और रोमांचक कहानी
15: अल्फा प्रोग्राम उसका चुनून है
14: शानदार एक्शन एंटरटेनर 3 जुलाई को
15: मैं जो बना रहा हूँ वो इतिहास है
14: आलिया भट्ट शर्वरी अनिल कपूर और बॉबी देओल स्टारर
16: शुरू करो अग्नि परीक्षा
14: 3 जुलाई को आपके नजदीकी सिनेमा घरों में अल्फा
17: ਜੈਸਮੀਨ
18: ਬਾਜਵਾ ਗੁਰਬਾਜ ਸਿੰਘ ਐਂਡ ਸਰਬਜੀਤ ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ
1: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ

0: ਰੇਡੀਓ ਹਾਂਜੀ 1674 AM ਗਾਣਾ ਤੁਸੀਂ ਸੁਣ ਰਹੇ ਸੀ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਟੇਪ ਸੀ ਵਧਾਈਆਂ ਜੀ ਵਧਾਈਆਂ ਵਾਲਾਂ ਵਿਚਲਾ ਚੀਰ ਅਤੇ ਜਿਨ੍ਹਾਂ ਜਿਨ੍ਹਾਂ ਨੇ ਇਹ ਜਵਾਬ ਦਿੱਤਾ ਸੀ ਜੀ ਉਹਨਾਂ ਦਾ ਜਵਾਬ ਹੋ ਗਿਆ ਠੀਕ
1: ਬਿਲਕੁਲ
0: ਅਤੇ ਆਪਾਂ ਤੋਰਦੇ ਪ੍ਰੋਗਰਾਮ ਨੂੰ ਅੱਗੇ ਅੱਜ ਗੱਲਬਾਤ ਸਾਡੀ ਚੱਲ ਰਹੀ ਆ ਇੰਸ਼ੋਰੈਂਸ ਦੇ ਜਿਹੜੇ ਸਕੈਮ ਨੇ ਉਹਨਾਂ ਦੇ ਬਾਰੇ ਅਤੇ ਕਿਹੜੀ ਕਿਹੜੀਆਂ ਸਕੈਮ ਨੇ ਜਿਨ੍ਹਾਂ ਤੋਂ ਆਪਾਂ ਅਵੇਅਰ ਰਹਿਣਾ ਵਾ ਉਹ ਤੁਹਾਨੂੰ ਆਪਾਂ ਦੱਸ ਦਿੰਦੇ ਹਾਂ ਇਸ ਹਿੱਸੇ ਦੇ ਵਿੱਚ ਅਤੇ ਫਿਰ ਆਪਾਂ ਤੁਹਾਡੇ ਵੀ ਵਿਚਾਰ ਲੈਂਦੇ ਹਾਂ ਜਿਹੜੇ ਸੱਜਣ ਹੋਲ 'ਤੇ ਨੇ ਪਰ ਉਸ ਤੋਂ ਪਹਿਲਾਂ ਇੱਕ ਸਵਾਲ ਸੀਗਾ ਇੱਕ ਮੈਸੇਜ ਸੀ ਜਿਹੜਾ ਮੈਨੂੰ ਮੁੜ ਕੇ ਹੋ ਸਕਦਾ ਵਿਸਰਨਾ ਜਾਵੇ ਇਹ ਪੁੱਛਣਾ ਚਾਹੁੰਦੇ ਨੇ ਕਿ ਜਿੱਦਾਂ ਇਹਨਾਂ ਦਾ ਨਾਮ ਵੈਸੇ ਇਹਨੂੰ ਧਿਆਨ ਦੇ ਨਾਲ ਸੁਣਿਓ ਕਿਉਂਕਿ ਬਹੁਤਿਆਂ ਦਾ ਇਹੋ ਹੀ ਆ ਮਸਲਾ ਜਿੱਦਾਂ ਇੰਡੀਅਨ ਪਾਸਪੋਰਟ ਦੇ ਉੱਤੇ ਇਹੋ ਹੀ ਹੁੰਦਾ ਵਾ ਜਿੱਦਾਂ ਮੰਨ ਲਓ ਇਹਨਾਂ ਦਾ ਨਾਂ ਆ ਮੰਨ ਲਓ ਇੱਕ ਆਪਾਂ ਚਲੋ ਨਾਂ ਚੇਂਜ ਕਰ ਲੈਂਦੇ ਹਾਂ ਇਹਨਾਂ ਦਾ ਨਾਂ ਹੈ ਮੰਨ ਲਓ ਗੁਰਵਿੰਦਰ ਸਿੰਘ
1: ਠੀਕ ਹੈ
0: ਗਿਵਨ ਨੇਮ ਦੇ ਵਿੱਚ ਆ ਇੰਡੀਅਨ ਪਾਸਪੋਰਟ ਦੇ ਉੱਤੇ ਅਤੇ ਇਹਨਾਂ ਦਾ ਨਾਂ ਜਿਹੜਾ ਇਹ ਸਵਾਲ ਕਰਦੇ ਨੇ ਕਿ ਚੇਂਜ ਕਰਾਉਣ ਦੇ ਲਈ ਮੈਂ ਕੀ ਗਿਵਨ ਨੇਮ ਦੇ ਵਿੱਚ ਗੁਰਵਿੰਦਰ ਆ ਜੇ ਅਤੇ ਸਰਨੇਮ ਦੇ ਵਿੱਚ ਸਿੰਘ ਆ ਜੇ ਕੀ ਇੱਦਾਂ ਆਪਾਂ ਕਰਵਾ ਸਕਦੇ ਹਾਂ ਜਾਂ ਫਿਰ ਬਹੁਤੀ ਵਾਰੀ ਜਿੱਦਾਂ ਇਹਨਾਂ ਨੇ ਸੁਣਿਆ ਹੋਊਗਾ ਵੀ ਸਰਨੇਮ ਜਿਹੜਾ ਉਹ ਐਡ ਕਰਾਉਣਾ ਸਰਨੇਮ ਐਡ ਕਰਾਉਣਾ ਅਤੇ ਉਹਦੇ ਲਈ ਫਿਰ ਬੜੇ ਬੰਦਿਆਂ ਨੂੰ ਇਹ ਕੰਫਿਊਜ਼ਨ ਹੋ ਜਾਂਦੀ ਆ ਵੀ ਸ਼ਾਇਦ ਉਹ ਜੋ ਪਹਿਲਾਂ ਹੈਗਾ ਵਾ ਉਹ ਹੈਗਾ ਵਾ ਸਰਨੇਮ ਐਡ ਹੀ ਕਰਾਉਣਾ ਪੈਣਾ ਅਲੱਗ ਤੋਂ ਵੇਖੋ ਤੁਸੀਂ ਕੁਛ ਵੀ ਕਰਵਾ ਸਕਦੇ ਹੋ
1: ਸਿੰਘ ਕਰਵਾ ਸਕਦੇ ਹੋ
0: ਤੁਸੀਂ ਗੁਰਵਿੰਦਰ ਉਹਦੇ 'ਚ ਕਰਕੇ ਸਿੰਘ ਸਰਨੇਮ 'ਚ ਲਿਆ ਸਕਦੇ ਹੋ ਇੱਦਾਂ ਵੀ ਕਰ ਸਕਦੇ ਹੋ ਤੁਸੀਂ ਉਸੇ ਨਾਂ ਨੂੰ ਨਖੇੜ ਕੇ ਵੀ ਲਿਖ ਸਕਦੇ ਹੋ ਤੁਸੀਂ ਐਡ ਕਰਾਉਣਾ ਵਾ ਅਤੇ ਤੁਸੀਂ ਐਡ ਕਰਾ ਸਕਦੇ ਹੋ ਤੁਸੀਂ ਮੰਨ ਲਓ ਗੁਰਵਿੰਦਰ ਸਿੰਘ ਅਤੇ ਅੱਗੇ ਤੁਹਾਡਾ ਮੰਨ ਲਓ ਔਜਲਾ ਵਾ ਅਤੇ ਤੁਸੀਂ ਉਹ ਔਜਲਾ ਸੰਧੂ ਤੁਸੀਂ ਜੋ ਵੀ ਕਰਾਉਣਾ ਉਹ ਅੱਗੇ ਕਰਵਾ ਸਕਦੇ ਹੋ ਸੋ ਤੁਸੀਂ ਕੁਛ ਵੀ ਕਰ ਸਕਦੇ ਹੋ ਉਹ ਤੁਸੀਂ ਨਾਂ ਜਿਹੜਾ ਵੀ ਚੇਂਜ ਕਰਨਾ ਵਾ ਉਹ ਤੁਸੀਂ ਉਹਦੇ ਵਿੱਚ ਫਾਰਮ ਦੇ ਵਿੱਚ ਭਰ ਦੇਣਾ ਅਤੇ ਉਹ ਤੁਹਾਡਾ ਹੋ ਜਾਣਾ
1: ਹੁਣ ਕਚਹਿਰੀਆਂ ਵਾਲਾ ਐਫੀਡੈਵਿਟ ਹੀ ਹੈ ਜਿਹਦੇ 'ਚ ਲਿਖਿਆ ਹੁੰਦਾ ਵੀ ਹੈ ਨਾ ਮੈਨੂੰ ਗੁਰਵਿੰਦਰ ਸਿੰਘ ਦੇ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਸਿੰਘ ਗੁਰਵਿੰਦਰ ਵੀ ਮੇਰਾ ਹੀ ਨਾਂ ਹੈ ਅਤੇ ਮੇਰੀ ਆਹ ਡੇਟ ਆਫ ਬਰਥ ਆ ਅਤੇ ਆਹ ਐਡਰੈਸ ਆ
0: ਸੋ ਉਹ ਤੁਸੀਂ ਸਿਰਫ ਕਰਨਾ ਅਤੇ ਇੱਕ ਅਗਲਾ ਇਹਨਾਂ ਦਾ ਸਵਾਲ ਉਹ 'ਚ ਹੋ ਸਕਦਾ ਤੁਹਾਨੂੰ ਨੌਲੇਜ ਹੋਵੇ ਕਹਿੰਦੇ ਨੇ ਕਿ ਸਿਟੀਜ਼ਨਸ਼ਿਪ ਲੈਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਜਾਂ ਬਾਅਦ 'ਚ ਮੈਂ ਆਪਣਾ ਦੱਸ ਦਿੰਦਾ ਤੁਸੀਂ ਉਹਦੇ ਬਾਰੇ ਤੁਸੀਂ ਦੱਸ ਦਿਓ ਵੀ ਪਹਿਲਾਂ ਕੀ ਹੋ ਸਕਦਾ ਮੈਂ ਜੋ ਕੀਤਾ ਸੀ ਇਹ ਜਦੋਂ ਬਾਅਦ ਵਿੱਚ ਤੁਹਾਡਾ ਆ ਜਾਂਦਾ ਵਾ ਉਸ ਤੋਂ ਬਾਅਦ ਤੁਸੀਂ ਕੀ ਕਰਦੇ ਹੋ ਕਿ ਉਹ ਤੁਸੀਂ ਫਾਰਮ ਬਾਅਦ ਵਿੱਚ ਤੁਸੀਂ ਭਰਨਾ ਵਾ ਅਤੇ ਜਦੋਂ ਤੁਸੀਂ ਪਾਸਪੋਰਟ ਅਪਲਾਈ ਹਲੇ ਨਹੀਂ ਕੀਤਾ ਹੁੰਦਾ ਮੰਨ ਲਓ ਆਸਟ੍ਰੇਲੀਅਨ ਉਹ ਤੋਂ ਪਹਿਲਾਂ ਕਰ ਲਓ ਤਾਂ ਕਿ ਤੁਹਾਡੇ ਨਵੇਂ ਪਾਸਪੋਰਟ ਦੇ ਉੱਤੇ ਉਹ ਆ ਜੇ
1: ਜੀ ਤੁਸੀਂ ਸਹੀ ਫਰਮਾਇਆ ਕਿਉਂਕਿ ਜਿਹੜੀ ਸਿਟੀਜ਼ਨਸ਼ਿਪ ਆ ਉਹ ਤੁਹਾਡੀ PR ਵਾਲੇ ਕਾਗਜ਼ ਪੱਤਰ ਤੁਹਾਡੇ ਪਾਸਪੋਰਟ ਇਹਨਾਂ ਸਾਰੀਆਂ ਚੀਜ਼ਾਂ ਨਾਲ ਜੁੜੀ ਹੋਈ ਆ ਇਹ ਬਿਲਕੁਲ ਕਾਨੂੰਨ ਚੇਂਜ ਕਰਨ ਵਾਲੀ ਗੱਲ ਆ ਜਦਕਿ ਤੁਸੀਂ ਪਾਲਿਸੀ ਚੇਂਜ ਕਰਨੀ ਆ ਸੋ ਇਸ ਲਈ ਆਮ ਤੌਰ 'ਤੇ ਰਿਕਮੈਂਡਡ ਇਹੀ ਆ ਵੀ ਜੇ ਸਿਟੀਜ਼ਨਸ਼ਿਪ ਤੋਂ ਪਹਿਲਾਂ ਤੁਸੀਂ ਉਹ ਨਾਂ ਚੇਂਜ ਕਰਾਉਣ ਵਾਲੀ ਪ੍ਰਕਿਰਿਆ 'ਚ ਪੈ ਜਾਂਦੇ ਹੋ ਸਕਦਾ 3-4-5-6 ਮਹੀਨੇ ਆਈ ਲੰਘ ਲੁੰਘ ਜਾਣ ਉਹ ਕੰਪਲੈਕਸ ਆ ਸਿਟੀਜ਼ਨਸ਼ਿਪ ਲੈ ਕੇ ਫੇਰ ਪਾਸਪੋਰਟ 'ਚ ਚੇਂਜ ਕਰਾਉਣਾ ਆਸਾਨ ਆ ਜਿੰਨਾ ਕਿਉਂਕਿ ਮੈਂ ਆਪਣੀ ਮਿਸਿਜ਼ ਦਾ ਨਾਂ ਵੀ ਇੱਦਾਂ ਚੇਂਜ ਕਰਾਇਆ ਸੀ ਅਤੇ ਸਾਨੂੰ ਉਹਨਾਂ ਨੇ ਹੀ ਰਿਕਮੈਂਡ ਇੱਦਾਂ ਕੀਤਾ ਸੀ ਵੀ ਸਿਟੀਜ਼ਨਸ਼ਿਪ ਤੁਸੀਂ ਇਸੇ ਨਾਂ 'ਤੇ ਲੈ ਲਓ ਕਿਉਂਕਿ ਤੁਹਾਡੀ PR ਵਗੈਰਾ ਸਾਰੀ ਇਸ ਨਾਂ 'ਤੇ ਹੋਈ ਹੋਈ ਆ ਉਸ ਤੋਂ ਬਾਅਦ ਇੰਪੋਰਟੈਂਟ ਡਾਕੂਮੈਂਟ ਤਾਂ ਪਾਸਪੋਰਟ ਆ ਜਿਹੜਾ ਇੱਥੋਂ ਬਾਅਦ ਤੁਹਾਡੇ ਕੰਮ ਆਉਣਾ ਸਿਟੀਜ਼ਨਸ਼ਿਪ ਸਰਟੀਫਿਕੇਟ ਉਨਾ ਕੰਮ ਨਹੀਂ ਆਉਂਦਾ ਹਾਂ ਪਾਸਪੋਰਟ ਬਣਨ ਤੋਂ ਬਾਅਦ ਸਿਟੀਜ਼ਨਸ਼ਿਪ ਸਰਟੀਫਿਕੇਟ 'ਤੇ ਜੇ ਕਰਾਉਣਾ ਚੇਂਜ ਕਰਾਉਣ ਲਈ ਐਪਲੀਕੇਸ਼ਨ ਬਾਅਦ 'ਚੋਂ ਪਾ ਦਿਓ ਪਰ ਪਾਸਪੋਰਟ ਤੁਹਾਡਾ ਮੇਨ ਡਾਕੂਮੈਂਟ ਆ ਜਿਹੜਾ ਤੁਹਾਡਾ ਹਰ ਥਾਂ 'ਤੇ ਵਰਤਿਆ ਜਾਣਾ ਇਸ ਲਈ ਜਿਹੜੀ ਰਣਜੋਤ ਹੋਣਾ ਨੇ ਪ੍ਰੋਸੈਸ ਅਪਣਾਈ ਆ ਜਾਂ ਅਸੀਂ ਅਪਣਾਈ ਆ ਉਹ ਇਹੀ ਆ ਇੱਕ ਵਾਰ ਸਿਟੀਜ਼ਨਸ਼ਿਪ ਉਸੇ ਨਾਂ 'ਤੇ ਲੈ ਕੇ ਪਾਸਪੋਰਟ ਤਬਦੀਲੀ ਵੇਲੇ ਉਹ ਕਰਾ ਲਈਏ
0: ਜੀ ਸੋ ਉਹਦੇ 'ਚ ਸਿੱਧਾ ਸਿੱਧਾ ਜਾ ਇਹਨੂੰ ਜੇ ਹੋਰ ਤੁਸੀਂ ਸਮਝਣਾ ਤਾਂ ਉਹ ਇਹ ਆ ਕਿ ਜਦੋਂ ਤੁਸੀਂ ਮੰਨ ਲਓ ਸਿਟੀਜ਼ਨਸ਼ਿਪ ਅਪਲਾਈ ਕਰਨੀ ਆ ਜਿੱਦਾਂ ਜਿਹੜਾ ਤੁਹਾਡਾ ਸਵਾਲ ਆ ਵੀ ਪਹਿਲਾਂ ਕਰ ਲਈਏ ਅਤੇ ਉਹਦੇ ਲਈ ਕੀ ਹੁੰਦਾ ਵੀ ਤੁਹਾਨੂੰ ਪਰੂਫ ਦੇ ਨਾਲ ਲਾਉਣੇ ਪੈਂਦੇ ਇੰਡੀਅਨ ਪਾਸਪੋਰਟ ਤੁਹਾਡੇ ਸਰਟੀਫਿਕੇਟ ਲੱਗਣੇ ਆ ਜਿਹੜੇ ਡੇਟ ਆਫ ਬਰਥ ਸਾਬਤ ਕਰਨ ਦੇ ਲਈ ਤੁਹਾਡਾ ਬਰਥ ਸਰਟੀਫਿਕੇਟ ਉਹਦੀ ਥਾਂ 'ਤੇ ਜਾਂ ਉਹ ਕੋਈ ਪਰੂਫ
1: ਮੈਚ ਨਹੀਂ ਕਰ
0: ਅਤੇ ਉਹ ਸਾਰੇ ਮੁੜ ਕੇ ਮੈਚ ਨਹੀਂ ਕਰਨੇ ਤੁਹਾਡੇ ਤੁਹਾਨੂੰ ਉਹ ਸਾਰੇ ਚੇਂਜ ਕਰਨੇ ਪੈਣਗੇ ਅਤੇ ਜਾਂ ਫਿਰ ਪਰੂਫ ਦੇਣਾ ਪਊਗਾ ਵੀ ਹੈ ਨਾ ਉਹ ਲੰਮਾ ਪੈ ਜਾਣਾ ਕੰਮ ਕਿਉਂਕਿ ਉਹ ਤੁਹਾਡਾ ਹੋਣਾ ਵਾ ਇੰਡੀਆ ਦੇ ਰੂਲ ਦੇ ਹਿਸਾਬ ਨਾਲ ਚੇਂਜ ਜੇ ਤੁਸੀਂ ਉਹ ਕਰਵਾਇਆ ਤੁਹਾਨੂੰ ਇੰਡੀਅਨ ਪਾਸਪੋਰਟ 'ਤੇ ਕਰਾਉਣਾ ਪੈਣਾ ਇੱਥੇ ਜਿਹੜਾ ਉਹ ਈਜ਼ੀ ਆ ਤੁਸੀਂ ਉਹ ਸਾਰਾ ਕੁਛ ਅਪਲਾਈ ਕਰਕੇ ਅਤੇ ਜਿੱਦਾਂ ਤੁਹਾਡਾ ਪਾਸਪੋਰਟ ਆਉਣ ਤੋਂ ਪਹਿਲਾਂ ਤੁਸੀਂ ਕਰ ਸਕਦੇ ਹੋ ਇਹਦੇ ਬਾਰੇ ਮੈਂ ਸ਼ੋਰ ਨਹੀਂ ਹਾਂ ਕਿ ਹੋ ਸਕਦਾ ਹੈ ਕਿ ਤੁਹਾਡਾ ਸਿਟੀਜ਼ਨਸ਼ਿਪ ਆਉਣ ਤੋਂ ਪਹਿਲਾਂ ਵੀ ਤੁਸੀਂ ਉਹ ਕਰ ਸਕਦੇ ਹੋ ਤਾਂ ਕਿ ਉਸ ਦੇ ਉੱਤੇ ਤੁਹਾਡਾ ਚੇਂਜ ਹੋ ਕੇ ਆ ਜਾਵੇ ਪਰ ਉਹਨਾਂ ਚੱਕਰਾਂ 'ਚ ਮੈਂ ਆਪਾਂ ਨਹੀਂ ਪਏ ਅਤੇ ਇਸ ਕਰਕੇ ਤੁਹਾਨੂੰ ਵੀ ਨਹੀਂ ਆਪਾਂ ਸਲਾਹ ਦੇ ਸਕਦੇ ਇੱਕ ਬੇਨਤੀ ਹੋਰ ਆ ਕਿ ਹੁਣ ਜਦੋਂ ਤੁਸੀਂ ਆਪਣੇ ਮੈਸੇਜ ਕਰੋਗੇ ਸਲਾਹ ਦਿਓਗੇ ਅਤੇ ਉਹੀ ਸਲਾਹ ਦਿਓ ਉਹੀ ਮੈਸੇਜ ਕਰਿਓ ਜੋ ਤੁਹਾਡਾ ਖੁਦ ਦਾ ਐਕਸਪੀਰੀਅੰਸ ਆ ਪਲੀਜ਼ ਸੁਣੇ ਸੁਣਾਏ ਅਤੇ ਕੋਈ ਨਾ ਕਰਿਓ ਇੱਦਾਂ ਫਿਰ ਬੰਦੇ ਹੋਰ ਜ਼ਿਆਦਾ ਕੰਫਿਊਜ਼ ਹੋ ਜਾਂਦੇ
1: ਇੱਕ ਲਾਈਨ ਹੋਰ ਰਹਿ ਗਈ ਜਿਹੜੀ ਪੁੱਛੀ ਸੀ ਵੀ ਇਹ ਨਾਂ ਜੱਗੋਂ ਤੇਰਵਾਂ ਵੀ ਬਦਲਿਆ ਜਾ ਸਕਦਾ ਜਾਂ ਕੁਛ ਮਿਲਦਾ ਜੁੜਦਾ ਹੀ ਬਦਲਣਾ ਹੁੰਦਾ ਕਈ ਸਪੈਸ਼ਲ ਸਰਕਮਸਟਾਂਸਿਸ ਅਤੇ ਕੇਸਿਸ ਹੁੰਦੇ ਆ ਜਿਹਦੇ 'ਚ ਰੀਜ਼ਨ ਦੇ ਕੇ ਆਪਣਾ ਨਾਂ, ਹੁਣ ਜਿਵੇਂ ਡੋਮੈਸਟਿਕ ਵਾਇਲੈਂਸ ਦੀਆਂ ਕਈ ਔਰਤਾਂ ਪੀੜਿਤ ਨੇ, ਉਹਨਾਂ ਨੂੰ ਲੱਗਦਾ ਵੀ ਮੇਰਾ ਘਰ ਵਾਲਾ ਮੈਨੂੰ ਇਸ ਨਾਂ ਤੋਂ ਲੱਭ ਸਕਦਾ, ਉਹਨਾਂ ਦਾ ਨਾਂ ਜਿਵੇਂ ਅਮਰੀਕ ਕੌਰ ਤੋਂ ਗੁਲਾਬ ਕੌਰ ਬਦਲਿਆ ਜਾ ਸਕਦਾ, ਅੰਗਰੇਜ਼ੀ 'ਚ ਨਾਂ ਲਿਖਿਆ ਜਾ ਸਕਦਾ, ਹੈ ਨਾ, ਬਲਿੰਡਾ ਸਮਿਥ ਲਿਖਿਆ, ਕੁਛ ਵੀ ਕੀਤਾ ਜਾ ਸਕਦਾ, ਬਸ਼ਰਤੇ ਕਿ ਤੁਸੀਂ ਉਹਦੀ ਤੁਹਾਡੇ ਕੋਲ ਰੀਜ਼ਨੇਬਲ ਐਕਸਪਲੇਨੇਸ਼ਨ ਹੋਵੇ। ਮੇਰਾ ਜਿਹੜਾ ਕੈਂਸਰ ਰਿਸਰਚ ਦਾ ਪੁਰਾਣਾ ਬੌਸ ਸੀ, ਉਹਦਾ ਨਾਂ ਕਿਸੇ ਕੋਲੰਬੀਅਨ ਡਰੱਗ ਲਾਰਡ ਨਾਲ ਮਿਲਦਾ ਸੀ, ਉਹ ਕਹਿੰਦਾ ਮੈਂ ਜਿਹੜੇ ਵੀ ਏਅਰਪੋਰਟ ਮਾਨਚੈਸਟਰ ਰੁਕਿਆ ਕਰਾਂ, ਬੁਡਾਪੇਸਟ ਰੁਕਾਂ, ਕਿਤੇ ਰੁਕਾਂ, ਕਹਿੰਦਾ ਮੈਨੂੰ ਘੜਾ ਜਾ, ਕਹਿੰਦਾ ਉਹ ਕਮਰੇ ਜਿਹੇ 'ਚ ਬਿਠਾ ਕੇ ਮੈਨੂੰ ਉਹਨਾਂ ਨੇ ਪੁੱਛੀ ਪੱਛੀ ਜਾਇਆ, ਕਹਿਣਾ ਬਥੇਰਾ ਕਹਿਣਾ ਵੀ ਮੈਂ ਡਾਇਰੈਕਟਰ ਲੱਗਿਆ, ਮੈਂ ਆਹ ਲੱਗਿਆ, ਆਹ ਮੇਰੀ ਫੋਟੋ ਆ, ਮੇਰਾ ਪ੍ਰੋਫਾਈਲ ਆ, ਉਹ ਕਹਿੰਦੇ ਨਾ ਚੈੱਕ ਕਰਾਂਗੇ,
0: ਇੱਕ ਵਾਰੀ ਮੇਕ ਸ਼ੋਰ ਕਰਾਂਗੇ,
1: ਤੇਰਾ ਬੈਗ ਬੂਗ ਵੀ ਚੈੱਕ ਹੋਊਗਾ ਅਜੇ। ਸੋ ਉਹਨੂੰ ਫਿਰ ਬਿਲਕੁਲ ਹੀ ਆਪਣਾ ਨਾਂ ਤਬਦੀਲ ਕਰਨਾ ਪਿਆ
0: ਜੀ। ਸੋ ਖੈਰ, ਹੋਰ ਤੁਹਾਨੂੰ ਵਧੇਰੇ ਜਾਣਕਾਰੀ ਚਾਹੀਦੀ ਹੋਊਗੀ ਤੇ ਫਿਰ ਆਪਾਂ ਕਿਸੇ ਦਿਨ ਗੱਲ ਛੇੜ ਲਾਂਗੇ, ਕਿਉਂਕਿ ਫਿਰ ਸਾਡੀ ਆਹ ਵਾਲੀ ਇਨਫੋਰਮੇਸ਼ਨ ਵਿੱਚ ਰਹਿ ਜਾਣੀ ਆ, ਤੇ ਆਪਾਂ ਆਉਂਦੇ ਹਾਂ ਹੁਣ, ਕਿਉਂਕਿ ਇਹ ਆਪਾਂ ਵਿੱਚ ਗੱਲ ਤੁਰ ਪਈ ਤੇ ਇੱਧਰ ਲੈ ਆਏ ਆ, ਇਹਦੇ ਬਾਰੇ ਕੋਈ ਆਪਾਂ ਜਿਹੜੀ ਕਹਿ ਲਓ ਵੀ ਡਾਟੇ ਸਾਹਮਣੇ ਰੱਖ ਕੇ ਨਹੀਂ ਤੁਹਾਡੇ ਨਾਲ ਕਰ ਰਹੇ, ਇਸ ਕਰਕੇ ਕਿਸੇ ਵੇਲੇ ਕੋਈ ਉੱਤੇ ਥੱਲੇ ਹੋ ਸਕਦੀ, ਇਸ ਕਰਕੇ ਇਹਨੂੰ ਆਪਾਂ ਜ਼ਿਆਦਾ ਨਹੀਂ ਛੇੜਦੇ। ਪਰ ਜੇ ਤੁਹਾਡਾ ਇੰਟਰਸਟ ਆ ਹੋਰ ਬੜਿਆਂ ਦੇ ਲੋੜ ਦੀ ਆਏ, ਤੇ ਆਪਾਂ ਅਗਲੇ ਬੁੱਧਵਾਰ ਫਿਰ ਦੁਬਾਰਾ ਕਰ ਲਾਂਗੇ, ਜਦੋਂ ਸਾਡੇ ਕੋਲ ਸਾਰਾ ਕੁਛ ਜਿਹੜਾ ਇਹਦੇ ਬਾਰੇ ਇਨਫੋਰਮੇਸ਼ਨ ਜਿਹੜੀ ਆ ਸਾਹਮਣੇ ਪਈ ਹੋਊਗੀ। ਵੈਸੇ ਕੋਈ ਬਹੁਤ ਜ਼ਿਆਦਾ ਇਹਦੇ 'ਚ ਹੈ ਨੀਗਾ,
1: ਡਾਕਟਰੀ ਸਲਾਹ 'ਤੇ ਵੀ ਲਿਖਿਆ ਹੁੰਦਾ ਦਿਸ ਇਜ਼ ਫੋਰ ਜਨਰਲ ਇਨਫੋਰਮੇਸ਼ਨ ਓਨਲੀ। ਮਾਈਗ੍ਰੇਸ਼ਨ
0: ਮਾਰਾ ਵੀ ਦੱਸ ਦੋ ਨਾਲ
1: ਨਾਲ ਮਾਰਾ ਨੰਬਰ ਦੱਸ ਦਿੰਦੇ ਹਾਂ ਜੀ। ਅਤੇ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਸੀ, ਸਕੈਮ ਧੋਖਾਧੜੀਆਂ 500 to 700 million ਹਰੇਕ ਸਾਲ, ਹੈ ਨਾ, ਧੋਖਾਧੜੀਆਂ ਇਹੋ ਜਿਹੀਆਂ ਜਿਹੜੀਆਂ ਇੰਸ਼ੋਰੈਂਸ ਵਾਲਿਆਂ ਨੂੰ ਪਤਾ ਵੀ ਲੱਗ ਜਾਂਦੀਆਂ ਵੀ ਇਹ ਧੋਖਾਧੜੀ ਆ, ਪਰ ਉਹਦੇ ਬਾਵਜੂਦ ਉਹਨਾਂ ਚੀਜ਼ਾਂ 'ਤੇ ਨੱਥ ਨਹੀਂ ਪਾਈ ਜਾ ਸਕੀ। ਅਤੇ ਇਸ ਤੋਂ ਇਲਾਵਾ ਇੰਡਸਟਰੀ ਸਟੈਂਡਰਡਸ ਮੁਤਾਬਕ ਮੰਨਿਆ ਇਹ ਵੀ ਜਾਂਦਾ ਕਿ 500 to 700 million ਇਹੋ ਜਿਹਾ ਵਾ ਜਿਹਦਾ ਪਤਾ ਹੀ ਨਹੀਂ ਲੱਗਦਾ ਹਰੇਕ ਸਾਲ ਵੀ ਅਸਲ 'ਚ ਧੋਖਾਧੜੀ ਹੋ ਚੁੱਕੀ ਹੈ, ਸਕੈਮ ਹੋ ਚੁੱਕਿਆ, ਪਰ ਉਹਨੂੰ ਸਾਬਤ ਕਰਨ ਦਾ ਕੋਈ ਢੰਗ ਤਰੀਕਾ ਹੀ ਹੈ ਨਹੀਂ। ਮੰਨ ਲਓ ਹੁਣ ਕਾਰ ਤੁਹਾਡੀ ਹਲਕੀ ਜਿਹੀ ਝਰੀਟ ਵੱਜੀ ਆ, ਅਤੇ ਤੁਸੀਂ ਉਹਨਾਂ ਨੇ ਕਿਤੇ ਮਾਰ ਮੂਰ ਕੇ ਅਤੇ ਉਹ ਵਿੱਚ ਸਾਰਾ ਆਂਡਾ ਪੇਟਾ ਹੀ ਬਦਲਤਾ, ਸਾਰਾ ਇੰਜਣ ਹੀ ਬਦਲਤਾ, ਟਾਇਰ ਵੀ ਵਿੱਚ ਹੀ ਬਦਲਤੇ, ਇਹ ਇੱਕ ਤਰ੍ਹਾਂ ਦਾ ਇੱਕ ਉਦਾਹਰਣ ਤੁਹਾਨੂੰ ਦੇ ਰਿਹਾ ਮੈਂ, ਹੈ ਨਾ। ਅਤੇ ਬਾਕੀ ਜਿਹੜੇ ਪ੍ਰੀਮੀਅਮ ਵਧੇ ਆ ਉਹ 40-45% ਪ੍ਰੀਮੀਅਮ ਪਿਛਲੇ 5-4 ਸਾਲਾਂ 'ਚ ਵੱਧ ਗਏ ਨੇ,
0: ਇੰਨਾ ਜ਼ਿਆਦਾ ਫਰਕ।
1: ਕੋਵਿਡ ਵੀ ਰੀਜ਼ਨ ਆ, ਕਾਰਾਂ ਦੀ ਚੋਰੀ ਚਕਾਰੀ ਰੀਜ਼ਨ ਆ, ਇਹ ਜਿਹੜੇ ਬੇਲੋੜੇ ਲੋਕ, ਹੈ ਨਾ, ਡਰੱਗ ਅਬਿਊਜ਼ ਵੀ ਕਹਿ ਲਓ, ਨਸ਼ਾ ਪੱਤਾ ਕਹਿ ਲਓ, ਪੁਲਿਸ ਦਾ ਕੋਈ ਡਰ ਹੈ ਨਹੀਂ, ਲੋਕ ਕਿਸੇ ਦੀ ਕਾਰ ਚੋਰੀ ਕਰਕੇ ਕਿਸੇ 'ਚ ਮਾਰਤੀ, ਭਜਾ ਕੇ ਝਰੀਟਾਂ ਪਾ ਤੀਆਂ, ਜੰਗਲ ਸੱਟ ਕੇ ਅੱਗ ਲਾ ਤੀ, ਇਹੋ ਜਿਹਾ ਬੜਾ ਕੁਛ ਅੱਜ ਕੱਲ੍ਹ ਹੋ ਰਿਹਾ। ਉਹਦੀ ਵਜ੍ਹਾ ਕਰਕੇ ਹੁਣ ਔਸਤ ਜਿਹੜੀ ਕਾਰਾਂ ਦੀ ਇੰਸ਼ੋਰੈਂਸ ਆ ਉਹ ਮਤਲਬ $500-700 ਹਰੇਕ ਕਾਰ ਮਹਿੰਗੀ ਪੈ ਰਹੀ ਆ। ਸਾਨੂੰ ਲੱਗਦਾ ਹੀ ਹੁੰਦਾ ਵੀ ਯਾਰ ਇਹ 'ਚ ਮੇਰਾ ਕੀ ਨੁਕਸਾਨ ਆ, ਅਸਲ 'ਚ ਆਮ ਬੰਦੇ ਨੂੰ ਹੀ ਨੁਕਸਾਨ ਹੁੰਦਾ। ਹੁਣ ਜੇ ਤੁਹਾਡੇ ਗਲੀ ਮੁਹੱਲੇ 'ਚ 4 ਕਾਰਾਂ ਦੇ ਐਕਸੀਡੈਂਟ ਹੋਏ ਆ ਅਤੇ ਤੁਹਾਡੇ ਗੁਆਂਢੀ ਨੇ 3 ਕਾਰਾਂ ਕਲੇਮ ਕੀਤੀਆਂ ਹੋਈਆਂ, ਤਾਂ ਤੁਹਾਡੀ ਜਿਹੜੀ ਕਾਰ ਆ ਉਹਦੀ ਇੰਸ਼ੋਰੈਂਸ ਅਗਲੇ ਸਾਲ ਵਧਣ ਦੀ ਸੰਭਾਵਨਾ ਘੱਟੋ ਘੱਟ $80-90-100 ਵੀ ਇਹ ਗਲੀ ਮੁਹੱਲੇ 'ਚ ਇੱਕ ਤਰ੍ਹਾਂ ਦਾ। ਹੁਣ ਇਹ ਵੀ ਸਕੈਮ ਹੀ ਆ, ਤੁਹਾਨੂੰ ਅਕਸਰ ਕਈ ਲੋਕ ਸਲਾਹਾਂ ਦੇਣਗੇ ਵੀ ਯਾਰ ਸਾਡੇ ਏਰੀਏ 'ਚ ਤੁਸੀਂ ਇੰਸ਼ੋਰੈਂਸ ਕਰਾ ਲਓ ਆਪਣੀ ਕਾਰ ਦਾ, ਇੱਥੋਂ ਦਾ ਐਡਰੈਸ ਦੇ ਕੇ, ਕਿਉਂਕਿ ਸਸਤੀ ਪਊ $500-700। ਕਈ ਏਰੀਏ ਨੇ ਜਿੱਥੇ ਚੋਰੀਆਂ ਚਕਾਰੀਆਂ ਐਕਸੀਡੈਂਟ ਘੱਟ ਨੇ, ਅਤੇ ਉਹ ਆ ਹੁਣ ਆ ਗਿਜ਼ਬਨ ਵਾਲਾ ਪਾਸਾ ਵਾ, ਮੈਸਡਨ ਵਾਲਾ ਪਾਸਾ, ਇੱਧਰ ਕਾਰ ਇੰਸ਼ੋਰੈਂਸ ਸਸਤੀ ਆ ਬਨਸਪਤ ਕਿ ਤੁਸੀਂ ਬੈਰਿਕ ਰਹਿੰਦੇ ਹੋ, ਕ੍ਰੈਨਬਨ ਰਹਿੰਦੇ ਹੋ, ਟਾਰਨੇਟ ਰਹਿੰਦੇ ਹੋ, ਤਾਂ ਲੋਕ ਉਹੋ ਜਿਹਾ ਕੁਛ ਵੀ ਕਰਦੇ ਆ। ਅਤੇ ਜਿਹੜੀ ਹੁਣ ਬਾਡੀ ਹੈ ਇੱਥੇ ਜਨਰਲ ਇੰਸ਼ੋਰੈਂਸ ਨਾਲ ਸੰਬੰਧਿਤ AFCA, ਉਹਨੂੰ ਘੱਟੋ ਘੱਟ 35-37 ਹਜ਼ਾਰ ਇੰਸ਼ੋਰੈਂਸ ਨਾਲ ਸੰਬੰਧਿਤ ਸ਼ਿਕਾਇਤਾਂ ਮਿਲੀਆਂ ਸੀ, ਜਿਹਦੇ 'ਚੋਂ ਜ਼ਿਆਦਾ ਮੋਟਰ ਵਹੀਕਲ ਨਾਲ ਰਿਲੇਟਡ ਸੀਗੀਆਂ। ਤਾਂ ਤੁਸੀਂ ਇਹਦਾ ਸਕੇਲ ਵੇਖ ਸਕਦੇ ਹੋ ਕਿ ਲੋਕ ਕਿੰਨੇ ਨਾ ਖੁਸ਼ ਨੇ ਇਸ ਇੰਡਸਟਰੀ ਨੂੰ ਲੈ ਕੇ। ਅਤੇ ਬਾਕੀ ਜ਼ਿਕਰ ਕਰਨਾ ਬਣਦਾ ਵੀ ਕਾਰ ਇੰਸ਼ੋਰੈਂਸ ਦੇ ਜਿਹੜੇ ਸਕੈਮ ਆ ਇਹਨਾਂ ਦੇ ਕਿਹੜੀਆਂ ਕਿਹੜੀਆਂ ਇਹਦੇ 'ਚ ਆਮ ਤੌਰ 'ਤੇ ਜਿਹੜੀਆਂ ਸੁਣਨ ਨੂੰ ਮਿਲਦੀਆਂ ਗੱਲਾਂ। ਇੱਕ ਤਾਂ ਜਾਣ ਬੁੱਝ ਕੇ ਕਰਾਇਆ ਐਕਸੀਡੈਂਟ ਆ, ਮਤਲਬ ਸਕੈਮਰ ਨੇ ਅਚਾਨਕ ਬ੍ਰੇਕ ਲਾ ਤੀ ਅਤੇ ਗੱਡੀ ਪਿੱਛੇ ਮਾਰ ਕੇ, ਹੈ ਨਾ, ਇੰਟੈਂਸ਼ਨਲੀ ਜਾਣੀ ਉਹਨੂੰ, ਹੈ ਨਾ, ਉਸ ਤੋਂ ਬਾਅਦ ਕਾਰ ਦੇ ਵਿੱਚ ਕੋਈ ਨੁਕਸ ਹੋਰ ਸੀ ਅਤੇ ਵਿੱਚ ਚੋਇਸ ਆਫ ਯੂਰ ਓਨ ਰਿਪੇਅਰ ਕਰਕੇ, ਮਤਲਬ ਜਾਣ ਬੁੱਝ ਕੇ ਉਹ ਕਰਕੇ, ਅਤੇ ਫਿਰ ਉਹ ਸਾਰੀ ਕਾਰ ਦੀ ਮੁਰੰਮਤ ਕਰਾ ਲਈ, ਟਾਇਰ ਵੀ ਬਦਲਾ ਲਏ, ਆਹ ਵੀ ਕਰ ਲਿਆ। ਅਤੇ ਕਈ ਲੋਕ ਤਾਂ ਜਿਹੜੇ ਕੰਮ ਚੋਰ ਨੇ ਉਹ ਮੇਰੀ ਜੀ ਪਿੱਠ ਠੋਕੀ ਹੁਣ, ਫਿਰ ਉਹ ਮੁੜ ਕੇ ਡਾਕਟਰੀ ਕਲੇਮ, ਯੇ ਵੋ, ਮੇਰੀ ਹੁਣ ਪਿੱਠ ਦੀ ਸਰਜਰੀ ਹੋਊ, ਪੇਨ ਕਿਲਰ, ਇਹ ਵੋ, ਸਰਕਾਰ ਤੋਂ ਛੁੱਟੀ, ਵਰਕ ਕੰਪਨਸੇਸ਼ਨ, ਕੰਮ 'ਤੇ ਚੱਲਿਆ ਸੀ ਮੈਂ, ਇੱਥੋਂ ਤੱਕ ਵੀ ਇਹ ਗੱਲਾਂ ਗਈਆਂ ਨੇ। ਅਤੇ ਬਹੁਤ ਸਾਰੇ ਕੇਸਾਂ 'ਚ ਇਹਨਾਂ ਦੀਆਂ ਫਿਰ ਖੁੱਲ੍ਹ ਕੇ ਇਨਵੈਸਟੀਗੇਸ਼ਨਸ ਹੁੰਦੀਆਂ, ਕਈ ਵਾਰ ਚੋਰਾਂ ਨੂੰ ਮੋਰ ਵੀ ਪੈ ਜਾਂਦੇ ਆ। ਦੂਜਾ, ਨਕਲੀ ਚੋਰੀ ਜਾਂ ਜਾਣ ਬੁੱਝ ਕੇ ਗੱਡੀ ਨੂੰ ਨੁਕਸਾਨ ਪਹੁੰਚਾਉਣਾ, ਮਤਲਬ ਜਾਣੀ ਕਈ ਲੋਕ ਹੁੰਦੇ ਆ ਨਾ ਠੱਗ ਚੋਰ, ਆਪਦੀ ਕਾਰ ਆਪ ਹੀ ਚੋਰੀ ਕਰਾ ਤੀ ਅਤੇ ਜੰਗਲਾਂ 'ਚ ਢਾ ਕੇ ਅੱਗ ਲਗਵਾ ਤੀ, ਇੱਦਾਂ ਦੀਆਂ ਗੱਲਾਂ ਵੀ ਮੈਂ ABC 'ਤੇ ਕੁਛ ਰਿਪੋਰਟਾਂ ਪੜ੍ਹੀਆਂ। ਤੇ ਉਦੋਂ ਫਿਰ ਇੰਸ਼ੋਰੈਂਸ ਕੰਪਨੀ ਤੋਂ ਉਹਦਾ ਕਲੇਮ ਲੈ ਲੈਣਾ। ਕਲੇਮ ਦੀ ਰਕਮ ਨੂੰ ਵਧਾ ਕੇ ਦੱਸਣਾ, ਜਿਵੇਂ ਮੁਰੰਮਤ ਕਰਾਈ ਲਾਈਟ ਦੀ ਅਤੇ ਵਿੱਚ ਹੈ ਨਾ ਆਹ ਵੀ ਪਾਤਾ ਉਹ ਵੀ ਪਾਤਾ, ਕਿਉਂਕਿ ਉਹ ਜਿਹੜਾ ਠੀਕ ਕਰਨ ਵਾਲਾ ਉਹ ਵੀ ਨਾਲ ਰਲਿਆ ਹੋਇਆ। ਉਹ ਕਹਿੰਦਾ ਭਾਅ ਜੀ ਜਿਹੜੀ ਤੁਸੀਂ $1,500 ਐਕਸੈਸ ਆ ਮੈਂ ਵਿੱਚ ਹੀ ਕਵਰ ਕੁਵਰ ਕਰ ਦੇਣੀ, ਖੇਸ ਵਾ ਅੰਨਾ ਕੀ ਭਾਲੇ ਦੋ ਅੱਖਾਂ। ਅਤੇ ਹਰ ਬੰਦਾ ਆਪਣੇ ਆਪ ਨੂੰ ਇੱਦਾਂ ਜਸਟੀਫਾਈ ਕਰਨ ਲੱਗਿਆ ਹੋਇਆ ਵੀ ਯਾਰ ਇੰਸ਼ੋਰੈਂਸ ਆ ਮਹਿੰਗੀਆਂ ਹੀ ਬੜੀਆਂ, ਬੰਦਾ ਕਰੇ ਕੀ ਹੈ ਨਾ ਉਹ ਕਰਕੇ। ਅਤੇ ਕਈ ਵਾਰ ਫਿਰ ਇਨਵੈਸਟੀਗੇਸ਼ਨ ਜਦੋਂ ਉਹ ਚੀਜ਼ ਫੜੀ ਜਾਂਦੀ ਆ ਤਾਂ ਨਾ ਸਿਰਫ ਤੁਹਾਡਾ ਉਹ ਜਿਹੜਾ $1,000-1,500 ਆ ਉਹ ਵੀ ਜਾਂਦਾ ਅਤੇ ਕਈ ਵਾਰ ਕਲੇਮ ਵੀ ਨਹੀਂ ਮਿਲਦਾ। ਅਤੇ ਇੱਕੋ ਨੁਕਸਾਨ ਲਈ ਕਈ ਕਲੇਮ ਪਿੱਛੇ ਜੇ ਕੁਛ ਰਿਪੋਰਟਾਂ ਆਈਆਂ ਸੀ, ਕੁਛ ਲੋਕ ਨੇ ਠੱਗ ਚੋਰ ਉਹਨਾਂ ਨੇ ਆਪਦੀ ਕਾਰ ਮਲਟੀਪਲ ਕੰਪਨੀਆਂ ਨਾਲ ਰਜਿਸਟਰ ਕਰਾਈ ਹੋਈ ਹੈ ਅਤੇ ਜਦੋਂ ਚੋਰੀ ਕਰਾਈ ਕਾਰ ਤਾਂ ਚੋਰੀ ਹੋਈ ਤਾਂ ਉਹ ਵੱਖੋ ਵੱਖਰੀਆਂ ਇੰਸ਼ੋਰੈਂਸ ਕੰਪਨੀਆਂ ਤੋਂ ਕਲੇਮ ਪਾਤੇ। ਵੈਸੇ ਤਾਂ ਗੰਗਾਧਾਰੀ ਸ਼ਕਤੀਮਾਨ ਹੈ, ਕਈ ਇੰਸ਼ੋਰੈਂਸ ਕੰਪਨੀਆਂ ਦੀ ਪੇਰੈਂਟ ਕੰਪਨੀ ਉਹੀ ਆ, ਪਰ ਕਈਆਂ ਦੀਆਂ ਵੱਖੋ ਵੱਖਰੀਆਂ, ਜਿਵੇਂ ਹੁਣ ਆਹ ਹੁਣ ਕਾਮਨਵੈਲਥ ਵਾਲੇ ਵੀ ਵੇਚਣ ਲੱਗ ਗਏ ਹੈ ਨਾ, ਬਜਟ ਡਾਇਰੈਕਟ ਆ, ਹੋਰ ਕਈ ਕੰਪਨੀਆਂ ਉਹਨਾਂ ਦੀਆਂ ਪੇਰੈਂਟ ਕੰਪਨੀਆਂ ਵੱਖਰੀਆਂ ਨੇ। ਇਹ ਜਿਹੜੇ ਮਾਹਰ ਲੋਕ ਨੇ ਇਹ ਦੇਖ ਲੈਂਦੇ ਆ ਵੀ ਆਹ ਪੇਰੈਂਟ ਕੰਪਨੀ ਸੇਮ ਆ ਤਾਂ ਆਹ 6 ਕਾਰ ਕੰਪਨੀਆਂ ਨੇ ਇਹਨਾਂ ਨਾਲ ਇੰਸ਼ੋਰੈਂਸ ਨਹੀਂ ਕਰਾਉਣੀ, ਇਹਦੇ ਨਾਲ ਕਰਾਉਣੀ ਆ
0: ਜੀ।
1: ਹੁਣ ਮੈਂ ਕੋਈ ਇਹ ਨਾ ਨਾ ਫੋਨ ਕਰਕੇ ਕਹਿ ਰਿਹਾ ਵੀ ਤੁਸੀਂ ਬੜੇ ਵਧੀਆ ਢੰਗ ਤਰੀਕੇ ਦੱਸ ਰਹੇ ਅਤੇ ਪਾਲਿਸੀ ਲੈਂਦੇ ਸਮੇਂ ਗਲਤ ਜਾਣਕਾਰੀ ਦੇਣਾ, ਮਤਲਬ ਘੱਟ ਪ੍ਰੀਮੀਅਮ ਪ੍ਰਾਪਤ ਕਰਨ ਲਈ ਕੋਈ ਬੰਦਾ ਹੈ ਨਾ ਗਲਤ ਪਤਾ ਦੇ ਦਿੰਦਾ ਜਾਂ ਡਰਾਈਵਰ ਬਾਰੇ ਝੂਠ ਬੋਲ ਦਿੰਦਾ। ਰਾਈਡ ਸ਼ੇਅਰ ਹੁਣ ਤੁਸੀਂ ਯੂਜ਼ ਕਰਦੇ ਹੋ, ਮੰਨ ਲਓ ਊਬਰ ਈਟ ਲਈ ਕਾਰ ਲਾਈ ਹੋਈ ਆ ਪਰ ਅਸਲ 'ਚ ਕਹਿੰਦੇ ਹੋ ਵੀ ਮੈਂ ਕਮਰਸ਼ੀਅਲ ਯੂਜ਼ ਲਈ ਨਹੀਂ ਵਰਤਦਾ। ਅਤੇ ਇੱਕ ਜਿਹੜੀਆਂ ਤੁਸੀਂ ਆਪਣੀਆਂ ਟੋ ਟਰੱਕ 'ਤੇ ਜਿਹੜੇ ਐਕਸੀਡੈਂਟ ਮੈਨੇਜਮੈਂਟ ਸਕੀਮ ਨੇ ਉਹ ਬੜੇ ਨੇ ਹੈ ਨਾ, ਬੜੇ ਬੀਬੇ ਲੋਕ ਵੀ ਆ ਪਰ ਕਈ ਇਹੋ ਜਿਹੀਆਂ ਛੋਟੀਆਂ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਪ੍ਰਾਈਵੇਟ ਇੰਸ਼ੋਰੈਂਸ ਕੰਪਨੀਆਂ ਉਹਨਾਂ ਨੇ ਟੋ ਟਰੱਕ ਭੇਜਤਾ ਅਤੇ ਊਂ ਉਹ ਟੋ ਟਰੱਕ ਨੇ ਲੈਣਾ ਸੀ $1,000, ਉਹਦਾ $3,000-4,000 ਟੋ ਟਰੱਕ ਦਾ ਹੀ ਪਾਤਾ ਬਿੱਲ ਵੀ ਪਹਿਲਾਂ ਅਸੀਂ ਇਹਨੂੰ ਚੈਪਟਨ ਲੈ ਕੇ ਗਏ ਕਾਰ ਨੂੰ ਉੱਥੇ ਠੀਕ ਨਹੀਂ ਹੋਈ, ਮੁੜ ਕੇ ਫਿਰ ਮੈਲਬਨ ਲਿਆਂਦੀ ਹੁਣ
0: ਜੀ।
1: ਉਹ ਪਤਾ ਹੀ ਨਹੀਂ ਮਤਲਬ ਕਿੱਧਰੋਂ ਕਿੱਧਰ ਨੂੰ ਚਾਬੀ ਘੁਮਾਈ ਆ ਅਤੇ ਕੀ ਕੀਤਾ ਅਤੇ ਉਹਦੇ 'ਚ 10 ਕਿਸੇ ਦੇ ਬੰਦਾ ਕੋਈ ਉਹ 'ਚ ਲੇਅਰਾਂ ਹੀ ਇੰਨੀਆਂ ਐਡ ਕਰ ਦੇਣੀਆਂ ਸਿਸਟਮ 'ਚ ਤਾਂ ਕਿ ਇੰਸ਼ੋਰੈਂਸ ਕੰਪਨੀ ਲੱਭ ਹੀ ਨਾ ਸਕੇ ਵੀ ਇਹ ਬੇਲੋੜਾ ਖਰਚਾ ਆਇਆ ਅਤੇ ਆਇਆ ਕਿਵੇਂ, ਅਤੇ ਉਹਦੇ ਗਵਾਹ ਬਣਾ ਲਏ ਜਾਂਦੇ ਆ ਵੀ ਇਹ ਹੋਇਆ ਮੇਰੀਆਂ ਅੱਖਾਂ ਸਾਹਮਣੇ ਹੋਇਆ। ਮੈਂ ਤਾਂ ਇੱਦਾਂ ਦੀਆਂ ਵੀ ਇੰਸੀਡੈਂਟ ਜਾਣਦਾ ਵੀ ਕਾਰ ਘੱਟ ਮਤਲਬ ਉਹਦਾ ਡੈਮੇਜ ਹੋਇਆ ਸੀ, ਉਹ ਜਿਹੜਾ ਬੰਦੇ ਨੇ ਠੀਕ ਕਰਨੀ ਸੀ ਉਹਨੇ ਮਾਰ ਮਾਰ ਲੋਹੇ 'ਚ ਵੱਧ ਡੈਮੇਜ ਕਰਕੇ ਉਹਦਾ ਵੱਧ ਰਿਪੇਅਰ ਕੀਤੀ। ਫਿਰ ਇੱਦਾਂ ਦੇ ਡੌਜੀ ਲੋਕ ਵੀ ਇੰਡਸਟਰੀ 'ਚ ਹੈਗੇ ਆ, ਪਰ ਇਹਦੇ ਨਾਲ ਕੀ ਹੁੰਦਾ ਓਵਰਆਲ ਸਿਸਟਮ 'ਤੇ ਜਦੋਂ ਪ੍ਰੈਸ਼ਰ ਪੈਂਦਾ ਓਵਰਆਲ ਸਿਸਟਮ ਦਾ ਬੁਰਾ ਹਾਲ ਹੁੰਦਾ ਅਤੇ ਤੁਹਾਡੀ ਕਾਰ ਜਿਹੜੀ ਗਰਾਜ 'ਚ ਖੜੀ ਆ ਉਹਦਾ ਪ੍ਰੀਮੀਅਮ ਅਗਲੇ ਸਾਲ ਵਧਣਾ,
0: ਤੁਹਾਡਾ ਕੋਈ ਕੋਈ ਲੈਣਾ ਦੇਣਾ ਨਹੀਂ ਤਾਂ ਵੀ ਵੱਧ ਗਿਆ ਖੜੇ।
1: ਹਾਂਜੀ। ਅਤੇ ਦੂਜਾ ਹੁਣ ਮੰਨ ਲਓ ਛੋਟੇ ਬੱਚੇ ਆ ਜਾਂ 18-19-20 ਸਾਲ ਦਾ ਬੱਚਾ, ਇੰਸ਼ੋਰੈਂਸ ਕੰਪਨੀ ਮਾਂ ਬਾਪ ਦੇ ਨਾਂ 'ਤੇ ਲੈ ਲਈ ਪਰ ਚਲਾ ਹੋ ਰਿਹਾ, ਉਹ ਕੋਈ ਐਡਾ ਗੁਨਾਹ ਨਹੀਂ ਹੈ, ਪਰ ਅਸਲ 'ਚ ਉਹ ਵੀ ਇੱਕ ਤਰ੍ਹਾਂ ਨਾਲ ਤੁਸੀਂ ਢੰਗ ਤਰੀਕਾ ਆਪਣੇ ਆਪ ਨੂੰ ਜਸਟੀਫਾਈ ਕੀਤਾ ਹੋਇਆ ਵੀ ਯਾਰ ਇੰਨੇ ਪੈਸੇ ਦੇ ਕਿੱਥੇ ਜਾਣਾ, ਉਹ ਰਿਸਕ ਅਸੈਸਮੈਂਟ ਹੈ ਇੱਕ ਤਰ੍ਹਾਂ ਨਾਲ, ਜੋ ਕਿ ਉਹਨੂੰ ਵੀ ਇਹ ਇੱਕ ਤਰ੍ਹਾਂ ਨਾਲ ਗੈਰ ਕਾਨੂੰਨੀ ਹੀ ਮੰਨਦੇ ਆ। ਵੈਸੇ ਤਾਂ ਉਸ ਸੈਕੰਡਰੀ ਤੁਸੀਂ ਐਡ ਕਰ ਦਿੰਦੇ ਹੋ ਡਰਾਈਵਰ, ਪਰ ਸੈਕੰਡਰੀ ਅਸਲ 'ਚ ਪ੍ਰਾਇਮਰੀ ਹੁੰਦਾ।
0: ਉਹ 'ਚ ਇਹ ਵੀ ਜਦੋਂ ਫਿਰ ਤੁਹਾਡਾ ਜਿਹੜੀ ਐਕਸੈਸ ਹੈ ਉਹ ਤੁਹਾਡੀ ਉਸ ਹਿਸਾਬ ਦੇ ਨਾਲ ਹੀ ਵੱਧ ਪੈਣੀ ਆ ਫਿਰ ਉਹ
1: ਜੀ। ਅਤੇ ਸੋ ਕੁੱਲ ਮਿਲਾ ਕੇ ਇਹ 8-10 ਕੁ ਮੇਜਰ ਚੀਜ਼ਾਂ ਨੇ। ਅਤੇ ਹੁਣ ਆ ਜਾਂਦੀ ਹੈ ਗੱਲ ਬਈ ਆਪਣੇ ਆਪ ਨੂੰ ਹੁਣ ਸੁਰੱਖਿਅਤ ਕਿਵੇਂ ਰੱਖੀਏ, ਉਹਦੇ 'ਚ ਇਹੀ ਆ ਬਈ ਫੋਟੋਆਂ ਜਦੋਂ ਕਾਰ ਦਾ ਐਕਸੀਡੈਂਟ ਹੁੰਦਾ ਅਤੇ ਉਦੋਂ ਪਲੀਜ਼ ਲੈ ਲਓ। ਕਈ ਵਾਰ ਦੂਜੀ ਕਾਰ ਵਾਲਾ ਤੁਹਾਡੇ 'ਤੇ ਬਹੁਤ ਵੱਡੇ ਕਲੇਮ ਪਾਉਂਦਾ, ਅਸਲ 'ਚ ਉਨਾ ਨੁਕਸਾਨ ਨਹੀਂ ਹੋਇਆ ਹੁੰਦਾ। ਬਹੁਤ ਸਾਰੇ ਲੋਕ ਆ ਜਿਵੇਂ ਪਹਿਲਾਂ ਉਹ ਕਹਿ ਕੇ ਗਏ ਆ ਵੀ ਜੇ ਉਹ ਛੋਟਾ ਜਿਹਾ 100-150 ਵਾਲਾ ਕੈਮਰਾ ਤੁਸੀਂ ਲਾ ਸਕਦੇ ਹੋ ਅਤੇ ਉਹਦੇ ਨਾਲ ਪਤਾ ਪੁਤਾ ਲੱਗਦਾ ਰਹਿੰਦਾ, ਪਰ ਇਹ ਤਾਂ ਉਸ ਹਾਲਤ 'ਚ ਹੈ ਨਾ ਵੀ ਦੂਜੇ ਤੋਂ ਕਿਵੇਂ ਬਚਣਾ, ਪਰ ਜੇ ਆਪ ਹੀ ਆ ਕੁਛ ਕਰਨਾ ਤਾਂ ਫਿਰ ਕੈਮਰਾ ਲਾਉਣ ਦੀ ਵੀ ਕੀ ਲੋੜ ਆ।
0: ਕੈਮਰਾ ਵੀ ਦੇ ਜੂ ਜਾਂਦਾ
1: ਫਿਰ ਉਹ, ਮੈਂ ਗੁਰਨਾਮ ਸਿੰਘ ਧੀਰ ਦਾ ਆਰਟੀਕਲ ਪੜ੍ਹਨ ਦੀ ਲੋੜ ਆ, ਫਿਰ ਮੈਨੂੰ ਮੇਰੇ ਤੋਂ ਬਚਾਓ। ਅਤੇ ਕਦੇ ਵੀ ਕੋਈ ਜਿਹੜੀ ਟੋਇੰਗ ਕੰਪਨੀ ਆ, ਕੋਈ ਸਟੋਰੇਜ ਵਾਲੇ ਆ, ਕੋਈ ਰਿਪੇਅਰ ਵਾਲੇ ਆ, ਉਹ ਜਿਹੜੀਆਂ ਇਹਨਾਂ ਦੀਆਂ ਨਾ ਬੋਡੀਜ਼ ਬਣੀਆਂ ਰਜਿਸਟਰਡ, ਉੱਥੇ ਜਾ ਕੇ ਉਹਦਾ ਥੋਹ ਪਤਾ ਜ਼ਰੂਰ ਚੈੱਕ ਕਰ ਲਓ। ਕਈ ਵਾਰ ਤੁਹਾਡੇ ਐਡੇ ਐਡੇ ਲੰਬੇ ਵੱਡੇ ਵਿਲ ਬਣਾ ਕੇ ਤੁਹਾਨੂੰ ਭੇਜ ਦਿੱਤੇ ਜਾਂਦੇ, ਤੁਹਾਡੇ ਚਿੱਤ ਚੇਤੇ ਨਹੀਂ ਹੁੰਦੇ, ਅਤੇ ਮੁੜ ਕੇ ਉਹ ਕਲੇਮ ਤੁਹਾਡਾ ਇੰਸ਼ੋਰੈਂਸ ਕੰਪਨੀ ਖਾਰਜ ਕਰ ਦਿੰਦੀ ਹੈ, ਜਾਂ ਨੂੰ ਤੁਹਾਡਾ $12,000-15,000 ਦਾ ਫਰਲਾ ਕੱਟ ਕੇ ਤੁਹਾਡੇ ਹੱਥ 'ਚ ਆਉਂਦਾ।
0: ਇੱਧਰ ਨੂੰ ਧੰਨਵਾਦ
1: ਕਿ ਤੁਹਾਨੂੰ ਲਿਓਰ ਕੀਤਾ ਗਿਆ ਹੁੰਦਾ ਇੰਸ਼ੋਰੈਂਸ ਕੰਪਨੀ 'ਤੇ ਮਿਲ ਜਾਣਾ, ਤੈਨੂੰ ਕੀ ਫਰਕ ਆ,
0: ਅਸੀਂ ਬਣਾ ਕੇ ਦੇ ਦਿੰਦੇ ਕਾਗਜ਼ ਪੱਤਰ,
1: ਅਤੇ ਮੁੜ ਕੇ ਉਹ ਕੇਸ ਲੜਨ ਦਾ ਫਿਰ ਲੀਗਲ ਮੈਟਰ ਦਾ ਖਰਚਾ ਉਹਨਾਂ ਉਹ ਸਾਡੇ ਕੋਲ ਵਕੀਲ ਹੈਗਾ ਆਪਦਾ, ਆਪਣੇ ਸਾਰੇ ਕੇਸ ਇਹੀ ਕਰਦਾ, 5,000 ਹੁਣ ਉਹਦਾ ਵੀ ਵਿੱਚ
0: ਉਹਨੂੰ ਵੱਖਰੇ ਦਵਾ ਦੇਣੇ। ਸੋ ਇਹ ਕੁਛ ਕੁ ਮਸਲੇ ਜਿਹੜੇ ਕਿ ਨਹੀਂ ਤੁਹਾਡਾ ਕਿਤੇ ਵਾਹ ਵਾਸਤਾ ਪਿਆ ਰੱਬ ਨਾ ਹੀ ਪਵਾਵੇ।
1: ਕਹਿੰਦੇ ਨਾ ਤੇਰਾ ਰੂਪ ਧਾਰਾ ਲੈ ਕੇ ਗਜ਼ਲ ਉਲੀਕ ਰਹੇ ਹਾਂ, ਮੰਗਵਾਂ ਸੂਟ ਜਿਵੇਂ ਕੋਈ ਪਾ ਕੇ ਇੰਟਰਵਿਊ ਲਈ ਜਾਵੇ। ਇਹ ਅਮਰਿੰਦਰ ਗਿੱਧਾ ਹੋਣਾ ਦਾ ਟੋਪਿਕ ਆ, ਪਰ ਅੱਜ ਉਹਨਾਂ ਦਾ ਥੋੜ੍ਹਾ ਜਿਹਾ ਗਲੇ ਮੇ ਖਾਰਿਸ਼, ਕਿਆ ਕਰੂੰ
0: ਗਲੇ ਮੇ ਖਿੱਚ ਖਿੱਚ ਕਿਆ ਕਰੇ, ਅਤੇ ਮਤਲਬ ਹੋਰ ਨਾ ਮਹਿੰਗਾ ਹੁੰਦਾ ਜਾਵੇ ਇਹ ਕੰਮ, ਇਸ ਕਰਕੇ ਥੋੜ੍ਹਾ ਜਿਹਾ
1: ਬਚਾ ਕੇਅਰਫੁਲ,
0: ਕਿਉਂਕਿ ਆਸਟ੍ਰੇਲੀਆ ਆਲਰੇਡੀ ਉਹਨਾਂ ਦੇਸ਼ਾਂ ਦੇ ਵਿੱਚ ਸ਼ਾਮਿਲ ਲਗਭਗ ਹੋ ਹੀ ਚੁੱਕਾ ਜਿੱਥੇ ਸਭ ਤੋਂ ਮਹਿੰਗੀਆਂ ਇੰਸ਼ੋਰੈਂਸਿਸ ਨੇ, ਅਤੇ ਆਸਟ੍ਰੇਲੀਆ ਦੇ ਵਿੱਚੋਂ ਵੀ ਵਿਕਟੋਰੀਆ ਦੇ ਵਿੱਚ ਸਭ ਤੋਂ ਮਹਿੰਗੀਆਂ ਨੇ। ਸੋ ਇਹ ਇਸੇ ਕਰਕੇ ਹੀ ਆ ਕਿਉਂਕਿ ਪਿਛਲੇ ਦਿਨ ਹੀ ਕਾਰ ਜੈਕਿੰਗ, ਚੋਰੀਆਂ ਚਕਾਰੀਆਂ ਲੱਭ ਕਿੰਨੇ ਜ਼ਿਆਦਾ ਵਧੇ ਆ, ਅਤੇ ਵੈਸੇ ਉੱਦਾਂ ਅਮਰੀਕਾ ਜਾਂ ਫਿਰ ਨਾਰਵੇ ਵਗੈਰਾ ਇਹਨਾਂ ਦੇਸ਼ਾਂ ਦੇ ਵਿੱਚ ਕਹਿੰਦੇ ਨੇ ਕਿ ਸਭ ਤੋਂ ਵਧੇਰੇ ਸਭ ਤੋਂ ਮਹਿੰਗੀ ਇੰਸ਼ੋਰੈਂਸ ਤੁਹਾਨੂੰ ਲੈਣੀ ਪੈਂਦੀ ਹੈ, ਇੰਨੀ ਕੁ ਜ਼ਿਆਦਾ ਮਹਿੰਗੀ ਉੱਥੋਂ ਦੀ ਕਮਾਈ ਦੇ ਹਿਸਾਬ ਨਾਲ ਡਾਲਰਾਂ 'ਚ ਭਾਵੇਂ ਨਾ ਸਾਨੂੰ ਲੱਗੇ, ਪਰ ਜਿੱਦਾਂ ਡੈਨਮਾਰਕ ਹੈ, ਨਾਰਵੇ ਹੈ, ਨੀਦਰਲੈਂਡ, ਸੋ ਇੱਥੇ ਉੱਦਾਂ ਭਾਵੇਂ ਤੁਹਾਨੂੰ ਨਾ ਮਹਿੰਗੀ ਲੱਗੇ ਪਰ ਉੱਥੋਂ ਦੀ ਕਮਾਈ ਦੇ ਹਿਸਾਬ ਦੇ ਨਾਲ ਕਹਿੰਦੇ ਨੇ ਕਿ ਇੰਨੀ ਕੁ ਲੋਕ ਇਹ ਸੋਚਦੇ ਨੇ ਵੀ ਨਾ ਹੀ ਗੱਡੀ ਰੱਖੀਏ। ਸੋ ਇੱਕ ਤਰ੍ਹਾਂ ਨਾਲ ਗੱਡੀ ਨਾ ਰੱਖਣ ਵਾਲੇ ਪਾਸੇ ਨੂੰ ਵੀ ਬੰਦਾ ਉਤਸ਼ਾਹਿਤ ਹੁੰਦਾ ਵਾ, ਅਤੇ ਵੈਸੇ ਅਮਰੀਕਾ ਦੇ ਆਪਾਂ ਜਾਣਦੇ ਹੀ ਹਾਂ ਕਿ ਹਾਲਾਤ ਕੀ ਨੇ ਉੱਥੇ, ਹੋਰ ਜ਼ਿਆਦਾ ਜਿੱਥੇ ਕ੍ਰਾਈਮ ਰੇਟ ਵੱਧ ਆ ਉੱਥੇ ਫਿਰ ਇਹ ਵੀ ਚੀਜ਼ਾਂ ਵੱਧ ਹੋਣੀਆਂ ਹੀ ਹੋਣੀਆਂ ਨੇ। ਅਤੇ ਆਪਾਂ ਰਿਚਰਡ ਜੀ ਨੂੰ ਪੁੱਛ ਲੈਂਦੇ ਹਾਂ ਕੀ ਇਹ ਹਿੱਸੇਦਾਰੀ ਪਾਉਣਾ ਚਾਹੁੰਦੇ ਨੇ, ਅਤੇ ਫਿਰ ਆਪਾਂ ਬਾਕੀ ਦੇ ਪੁਆਇੰਟ ਰੱਖ ਕੇ ਇਜਾਜ਼ਤ ਲਵਾਂਗੇ। ਹਾਂਜੀ ਰਿਚਰਡ ਜੀ, ਕੀ ਹਾਲ ਚਾਲ ਨੇ, ਆਉਂਦੇ ਰਹੋ ਤੁਸੀਂ। ਲਗਭਗ ਤੁਸੀਂ ਘੰਟਾ ਕੁ ਖਲੋਤੇ ਰਹਿੰਦੇ ਹੋ ਕਿ ਜਦੋਂ ਆਪਾਂ ਤੁਹਾਨੂੰ ਆਵਾਜ਼ ਦਿੰਦੇ ਉਦੋਂ ਖਲੋ ਜਾਂਦੇ ਹੋ?
2: ਨਹੀਂ ਨਹੀਂ, ਟੈਂਸ ਕੀ ਮੇਰਾ ਆਨੇ ਵਾਲਾ ਹੈ ਤੋ ਮੈਂ ਸਾਈਡ ਮੇ ਹੋ ਜਾਤਾ
0: ਹੂੰ। ਓਕੇ ਓਕੇ, ਗੁੱਡ ਗੁੱਡ ਗੁੱਡ। ਤੇ ਆਪਣਾ
2: ਲਾਈਕ ਮੈਂ ਹੈਲਥ ਬਿਲ ਸੇ ਆ ਰਹਾ ਹੂੰ ਤੋ ਅਭੀ ਸਾਈਡ ਮੇ ਲਗਾ ਦੇ, ਮੈਨੇ ਕਹਾ ਅਭੀ ਆਪ ਲੋਗ ਕੀ ਬਾਤ ਖਤਮ ਹੋਣੇ ਵਾਲੀ ਹੈ, ਮੈਂ ਸਾਈਡ ਮੇ ਲਗਾ ਦਿਆ।
0: ਮਰਦ ਟਾਂਗੇ ਵਾਲਾ।
1: ਇਹ ਤੁਸੀਂ ਚੰਗੀ ਜੇ ਏਰੀਆ 'ਚ ਫਿਰਦੇ ਹੋ ਜੀ, ਉੱਥੇ ਤਾਂ ਬੜਾ ਆਲੇ ਦੁਆਲੇ ਨੇਚਰ ਬੜੀ ਮਿਹਰਬਾਨ ਆ, ਕੁਦਰਤ
2: ਬਿਊਟੀਫੁਲ, ਸੱਚ ਅ ਬਿਊਟੀਫੁਲ ਏਰੀਆ ਹੈਲਥ ਬਿਲ।
0: ਓਕੇ, ਇਹ ਜਾਂਦੇ ਹੀ ਇਹੋ ਜਿਹੇ ਵਧੀਆ ਵਧੀਆ ਇਲਾਕਿਆਂ 'ਚ। ਹਾਂਜੀ ਰਿਚਰਡ ਜੀ, ਕੀ ਸਾਂਝ ਪਾਓਗੇ ਇੰਸ਼ੋਰੈਂਸਿਸ ਦੇ ਬਾਰੇ?
2: ਤੋ ਮੇਰਾ ਕਿਆ ਕਹਿੰਦੇ ਫਰੌਡ ਨਹੀਂ ਹੋ, ਬਟ ਮੇਰੀ ਮਿਸਟੇਕ ਕੀ ਵਜ੍ਹਾ ਸੇ ਆਈ ਲੋਸਟ ਅ ਲੋਟ ਆਫ ਮਨੀ। ਸੋ ਮੈਂ 4 ਸਾਲ ਪਹਿਲੇ ਕ੍ਰਾਊਨ ਕਸੀਨੋ ਮੇ ਗਾੜੀ ਰਿਵਰਸ ਕੀਆ ਥਾ, ਤੋ ਮੇਰੇ ਟੋ ਬਾਲ ਸੇ ਲੈਂਬੋਗਿਨੀ ਫੋਕ ਗਿਆ ਮੈਨੇ,
1: ਵੱਡੇ ਵੱਡੇ ਵੱਡੇ ਪੰਗੇ ਹੁੰਦੇ ਨੇ।
0: ਵਾਹ, ਇਹ ਤੁਸੀਂ ਤੇ ਫਿਰ ਉਹ ਵਾਲੀ ਹੋ ਕਿ ਉਹ ਕਿਹੜਾ ਇੱਕ ਸੌਕਰ ਪਲੇਅਰ ਸੀ ਨਾ ਉਹ, ਜਿਹਨੇ ਜਨਾਨੀਆਂ ਦੀ ਜੇਲ੍ਹ ਵੇਖ ਕੇ ਤੇ ਗੱਡੀ ਸਿੱਧੀ ਅੰਦਰ ਵਾੜਤੀ ਸੀ, ਤੇ ਉਹ ਕਹਿੰਦੇ ਵੀ ਤੂੰ ਕਿੱਧਰ ਆਇਆ, ਉਹਨਾਂ ਬੰਦੂਕਾਂ ਬੰਦਾਕਾਂ ਤਾਣੀਆਂ, ਤੇ ਮੈਨੂੰ ਨਾਮ ਭੁੱਲ ਗਿਆ ਤਾ ਉਹ, ਤੇ ਬਾਹਰ ਨਿਕਲ ਕੇ ਉਹ ਕਹਿੰਦਾ ਵੀ ਮੈਂ ਕਦੀ ਵੇਖੀ ਨਹੀਂ ਸੀ ਜੇਲ੍ਹ, ਇਸ ਕਰਕੇ ਮੈਂ ਅੰਦਰ ਵਾੜੀ ਆ।
2: ਨਹੀਂ ਉਸ ਸਮੇਂ ਮੈਂ ਕੋਈ ਔਰ ਹੀ ਦੁਨੀਆ ਮੇ ਰਹਿਤਾ ਥਾ, ਬਿਕੋਜ਼ ਆਈ ਹੈਡ ਜਸਟ gone through a divorce and I had just got injured at work. So main raat ke 3:15 mein accident kiya maine.
0: Okay, svere ke.
2: So anyway, haan ji. So long story short, to maine that guy was nice and sweet. Usne koi zyada halla halla nahi machaya.
0: Ji.
2: And jabki security guard ne bola ki Richard ji nikal jao, yahan camera wamera hai nahi. Hamare bande the wo Indians. ਇੰਸ਼ੋਰੈਂਸ ਮੁਝੇ ਵਾਪਸ ਕਰੇਗਾ, ਬਟ ਆਈ ਡਿਡ ਨਾਟ ਗੇਟ ਇਟ ਬੈਕ ਬਿਕੋਜ ਲਾਈਕ ਯੂ ਆਲ ਪੁਆਇੰਟਡ ਆਊਟ, ਮੇਰੀ ਗਾੜੀ ਕਾ ਇੰਸ਼ੋਰੈਂਸ कहा मैं कंट्री साइड में रहता था, वहां हुआ था। दूसरा मैंने इमोशन में आके बोल दिया कि इट इज माय फॉल्ट, आई वाज रियली टायर्ड एंड सो ऑल दोस थिंग्स वाज रिपोर्टेड एंड दे सेड व्हाई डिड यू पे द मनी, आई सेड बिकॉज आई वाज गिल्टी आई पेड एंड इट वाज जस्ट पार्ट ऑफ द पेमेंट बिकॉज द अदर गाय पेड द रेस्ट ऑफ द मनी because he wanted to buy a new Lamborghini anyways.
0: Okay.
2: So he was happy ki maine uski gaadi thok di.
1: Ki karunge ha.
2: So ek saal tak case chala aur mujhe paise nahi mile on the grounds that one, I did not change my garage address and two I did not change my garage address. Only, samjha, I mean, matlab oda ki isi vich. Matlab main jaise gaadi ka insurance karaya tha, what way was I living, let's say I was living in Wagga Wagga, and I moved back to Melbourne. So the garage address from Wagga Wagga to Melbourne, the premium is much higher in Melbourne. In Wagga Wagga it would be say 950.
0: In Melbourne I would be paying a premium of maybe say 1300. Okay, oh, matter different nahi hai, matlab accident hoya tha, matlab kithe vi ho sakda. Ha, so that was my argument, but they said that I did not inform them, it is my duty to inform. Address change ho jayega na, kyunki address de sabna access change ho jandi hai na, hun to tusi suburb to suburb, maan lo kai te galiyan wise bhi change ho jandi hai ajkal.
2: That's correct. तो मैंने उनको बोला कि आप लोग ऑटो डेबिट कर रहे हो और जैसे 3 साल तक ये केस, मतलब 3 साल के बाद डिसीजन हुआ, फॉर 3 years दे डिड चार्ज मी अ हायर प्रीमियम एंड एवरीथिंग. आई सेड यू सो दे सो मेरे केस हार गया बट दे हैड टू पे मी बैक द 3 years इंश्योरेंस एंड आई हैड टू गो विद अ न्यू वन.
1: मतलब क्राउन च बैठे हैं ने कुत्ता काट गया.
2: उस साल तो मेरे को ਕੁੱਤਾ ਬਿੱਲੀ ਸਭ ਚੀਜ਼ ਨੇ ਕੱਢ ਲਿਆ ਸਰ. ਆਈ ਵਾਸ ਇਨ ਅ
0: ਡਿਫਰੈਂਟ. ਇਹ ਹੁੰਦਾ ਵਾ ਜਦੋਂ ਆਪਾਂ ਸਟ੍ਰੈਸ ਚ ਹੁੰਨੇ ਨਾ, ਜਦੋਂ ਤੁਸੀਂ ਮੰਨ ਲਓ ਤੁਹਾਨੂੰ ਇਦਾਂ ਜਿਹਨੂੰ ਤੁਸੀਂ ਕਹਿੰਦੇ ਜੇ ਨਾ ਵੀ ਤੁਹਾਡੇ ਦਿਨ ਮਾੜੇ ਆ, ਤੇ ਉਦੋਂ ਤੁਹਾਨੂੰ ਹੋਰ ਚੀਜ਼ਾਂ ਦੇ ਸੈਟਬੈਕ ਵੀ ਲੱਗਦੇ ਆ. ਬੇਸਿਕਲੀ ਆਪਾਂ ਬਾਕੀ ਚੀਜ਼ਾਂ ਤੋਂ ਓਬਵੀਅਸਲੀ ਹੋ ਕੇ ਚੱਲਦੇ ਆ ਫਿਰ. ਤੇ ਇਹ ਮਤਲਬ ਇਹ ਵੀ ਚੀਜ਼ ਵੇਖਣ ਵਾਲੀ, ਸਿੱਖਣ ਵਾਲੀ ਜ਼ਿੰਦਗੀ 'ਚ ਵੀ ਇੱਕ ਕੋਈ ਮੰਨ ਲਓ ਮਾੜਾ ਮੋਟਾ ਉੱਚਾ ਨੀਵਾਂ ਕੋਈ ਚੱਲੀ ਜਾਂਦਾ, ਪਰ ਤੁਸੀਂ ਜਿਹੜੇ ਜਦੋਂ ਹਥਿਆਰ ਸੁੱਟਦੇ ਨੇ ਨਾ ਆਪਾਂ, ਜਾਂ ਮੰਨ ਲਓ ਕਈ ਬੰਦੇ ਨਸ਼ਾ ਪਤਾ ਕਰਨ ਲੱਗ ਪੈਣਗੇ, ਕਈ ਇੱਦਾਂ ਦੇ ਆਸਰੇ, ਤੋ ਉਦੋਂ ਫਿਰ ਇਹ ਚੀਜ਼ ਜਿਹੜੀ ਆ ਤੁਹਾਨੂੰ ਵਾਰ ਵਾਰ ਕਹਿਣੀ ਹੀ ਮਿਲ, ਤੁਹਾਨੂੰ ਕਹਿਣ ਨੂੰ ਮਿਲ ਹੀ ਜਾਣੀ ਆ ਵੀ ਮੇਰੇ ਦਿਨ ਹੀ ਇੱਦਾਂ ਦੇ ਚੱਲ ਰਹੇ ਆ.
1: ਆ ਮਤਲਬ ਸੁੱਖ ਦੇ ਨਾਲ ਦੁੱਖ ਵੀ ਫਿਰ ਛੱਪੜ ਪਾੜ ਕੇ ਹੀ ਮਿਲਦਾ, ਪੈ ਕੇ ਜਾਓ ਪੂਰਾ.
2: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ. ਐਂਡ ਨੋ ਵਨ ਕੁਡ ਮੇਕ ਆਊਟ ਦੈਟ ਆਈ ਵਾਜ਼ ਇਨ ਡਿਪਰੈਸ਼ਨ ਐਂਡ ਆਈ ਵਾਜ਼ ਲੋਨਲੀ ਐਂਡ ਆਲ, ਬਿਕੋਜ਼
1: ਉਹ ਵੀ ਤੁਹਾਡੇ ਚ ਗਲਤੀ ਕੱਢਣੀ ਸੀ.
2: ਹਾਂ, ਤੋ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਆਈ ਵਾਜ਼ ਸੋ ਡਿਪਰੈਸਡ. But anyhow, so long story short, if you're changing your address, you have to tell them. And like Ranjot, you said, you have to think twice before what you say, because everything is noted and they take advantage of whatever you say.
1: ਨਾਲੇ ਦੁਪਹਿਰ ਨੂੰ ਸੌਣ ਵੇਲੇ ਤੋਂ ਬਾਅਦ ਫੋਨ ਵੈਸੇ ਹੀ ਨਹੀਂ ਚੱਕਣਾ ਚਾਹੀਦਾ.
0: ਹਾਂਜੀ, ਥੈਂਕ ਯੂ ਰਿਚਰਡ ਜੀ.
2: ਓਕੇ ਜੀ, ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਵਿੱਚ.
0: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ. ਅਤੇ ਸਾਨੂੰ ਸਾਡੇ ਨਾਲ ਰਿਚਰਡ ਜੀ, ਅਤੇ ਗੱਲਾਂ ਬਾਤਾਂ ਸਾਡੀਆਂ ਇੰਸ਼ੋਰੈਂਸ ਦੇ ਬਾਰੇ ਚੱਲ ਰਹੀਆਂ. ਇੱਕ ਇੱਥੇ ਨਾ ਆਸਟ੍ਰੇਲੀਆ ਦੇ ਵਿੱਚ ਇੱਕ ਕਹਿੰਦੇ ਨੇ ਕਿਤਾਬ ਵੀ ਛਪੀ ਆ, ਜੇਕਰ ਕਿਸੇ ਨੇ ਪੜ੍ਹਨੀ ਹੋਵੇ, ਤਾਂ ਬੜੀ ਇੰਟਰਸਟਿੰਗ ਜੀ ਇਹ ਕਹਾਣੀ ਆ, ਇਸ ਕਰਕੇ ਸਾਂਝੀ ਕਰ ਲੈਂਦੇ ਹਾਂ. ਦ ਹੈਰੀ ਗੋਰਡਨ ਸਟੋਰੀ, ਹਾਓ ਆਈ ਫੇਕ ਮਾਈ ਓਨ ਡੈਥ. ਸੋ ਇਸ ਬੰਦੇ ਨੇ ਪਹਿਲਾਂ ਕੀਤਾ ਆਪਣਾ ਮਤਲਬ ਕ੍ਰਾਈਮ ਜਾਂ ਜੋ ਵੀ ਮਤਲਬ ਧੋਖਾਧੜੀ ਕੀਤੀ. ਸੋ ਇਹਦਾ ਇਹ ਇਹਦਾ
1: ਕਥਾ ਫਿਲਮ ਜਾਂ ਸੀਰੀਜ਼ ਵੀ
0: ਸ਼ਾਇਦ ਸ਼ਾਇਦ ਹੋਊਗੀ. ਇਹ ਹੈਗੀ ਆ ਹਾਓ ਆਈ ਫੇਕਡ ਮਾਈ ਓਨ ਡੈਥ ਐਂਡ ਡਿਡ ਨੋਟ ਗੈਟ ਅਵੇ ਵਿਦ ਇਟ. ਸੋ ਇਹਦੀ ਕਿਤਾਬ ਦੀ ਮਸ਼ਹੂਰੀ ਇਸ ਕਰਕੇ ਆ ਕਿਉਂਕਿ ਕਹਿੰਦੇ ਵੀ ਇਹਨੇ ਆਪਣੀ ਕਹਾਣੀ ਇਹ ਜਿਹੜੀ ਲਿਖੀ ਆ, ਅਤੇ ਉਹ ਤੋਂ ਬਾਅਦ 'ਚ ਇਹ ਮਤਲਬ ਥੋੜ੍ਹਾ ਮਤਲਬ ਕਹਿ ਲਓ ਤੁਸੀਂ ਵੀ ਕੌਮਿਕ ਵੇ ਇਹਨੂੰ ਦੇ ਦਿੱਤਾ. ਅਤੇ ਇਹਦਾ ਨਾਂ ਸੀ ਹੈਰੀ ਗੋਰਡਨ. 1949 ਦੇ ਵਿੱਚ ਜੰਮਿਆ ਸੀ, ਨਿਊਜ਼ੀਲੈਂਡ ਦੇ ਜਿਹੜਾ ਕੋਈ ਇਲਾਕਾ ਪੈਂਦਾ ਵਾ ਅਰੋਹਾ. ਅਤੇ 1970 ਦੇ ਵਿੱਚ ਲਗਭਗ ਅੱਧ ਦੇ ਵਿੱਚ ਇਹ ਆਸਟ੍ਰੇਲੀਆ ਆਉਂਦਾ. 1990 ਦੇ ਅਖੀਰ ਤੱਕ ਕਹਿੰਦੇ ਨੇ ਵੀ ਕਈ ਤਰ੍ਹਾਂ ਦੇ ਨੇ ਬਿਜ਼ਨਸ ਕੀਤੇ, ਕਈ ਤਰ੍ਹਾਂ ਦੀਆਂ ਇਹਦੀਆਂ ਲਾਈਫ ਦੇ ਵਿੱਚ ਸਮੱਸਿਆ ਚੱਲਦੀਆਂ ਰਹੀਆਂ. ਅਤੇ ਉਸ ਸਭ ਕੁਝ ਦੇ ਵਿੱਚ ਮਤਲਬ ਆਪਾਂ ਚਲੋ ਕੱਟ ਸ਼ੋਟ ਕਰਦੇ ਹਾਂ ਵੀ ਕਾਫੀ ਬੁਰੀ ਤਰ੍ਹਾਂ ਦੇ ਨਾਲ ਇਹ ਫਸਿਆ ਸੀ. ਕਾਫੀ ਜਿੱਦਾਂ ਬਿਜ਼ਨਸ ਦੇ ਵਿੱਚ ਜਿੱਦਾਂ ਇਹਨੇ ਕਈ ਤਰ੍ਹਾਂ ਦੇ ਬਿਜ਼ਨਸ ਇਹਨੇ ਕੀਤੇ, ਜਿੱਦਾਂ ਐਸਬੈਸਟਨ ਹੈਂਡਲਿੰਗ ਦਾ ਵੀ ਇਹਦੇ ਉੱਤੇ ਕੇਸ ਪਿਆ. ਫਿਰ ਇਹਨੇ ਜਿਹੜਾ ਵਰਕਰਜ਼ ਕੰਪਨਸੇਸ਼ਨ ਦਾ ਵੀ ਮਾਮਲਾ ਚੱਲਦਾ ਸੀ. ਫਿਰ ਇਹਦਾ ਨਾਂ ਜਿਹੜਾ ਵਾ ਯੂਕਰੇਨੀ ਇੱਕ ਗੈਂਗਸਟਰ ਗਰੁੱਪ ਹੀ ਇੱਕ ਆ, ਉਹਨਾਂ ਦੇ ਨਾਲ ਵੀ ਇਹਦਾ ਨਾਂ ਜੁੜਿਆ. ਅਤੇ ਉਸ ਤੋਂ ਬਾਅਦ ਫਿਰ ਜਿਹੜੀ ਅਸਲ ਕਹਾਣੀ ਸ਼ੁਰੂ ਹੁੰਦੀ ਆ, ਉਹ ਸ਼ੁਰੂ ਹੁੰਦੀ ਆ ਵੀ ਇਹਨੇ 2000 ਦੇ ਵਿੱਚ ਨਿਊ ਸਾਊਥ ਵੇਲ ਦਾ ਕੋਈ ਇਲਾਕਾ ਪੈਂਦਾ ਸੀ, ਉੱਥੇ ਇਹ ਨਦੀ ਦੇ ਵਿੱਚ ਕੋਈ ਕਰੂਆ ਨਦੀ ਪੈਂਦੀ ਆ, ਰਿਵਰ ਕਰੂਆ ਨਿਵਰ, ਉਹਦੇ ਵਿੱਚ ਕਹਿੰਦੇ ਨੇ ਕਿ ਬੋਟਿੰਗ ਕਰ ਰਿਹਾ ਸੀ ਅਤੇ ਉੱਥੋਂ ਹੀ ਇਹ ਗਾਇਬ ਹੋ ਗਿਆ.
1: ਅੱਛਾ,
0: ਬਾਅਦ ਵਿੱਚ ਕੀ ਪਤਾ ਲੱਗਾ, ਖਾਲੀ ਕਿਸ਼ਤੀ ਜਿਹੜੀ ਆ ਉਹ ਕੰਢੇ ਦੇ ਉੱਤੇ ਆਉਂਦੀ ਆ, ਡੈੱਕ ਖਾਲੀ, ਸ਼ੈਂਪੇਨ ਦੀਆਂ ਬੋਤਲਾਂ ਖਿਲ ਰਹੀਆਂ, ਬੁਰੇ ਹਾਲ ਉਸੇ ਤਰੀਕੇ ਦੇ ਨਾਲ ਉਹ ਕੰਢੇ 'ਤੇ ਆਉਂਦੀ ਆ। ਅਪ੍ਰੈਲ 2001 ਦੇ ਵਿੱਚ ਜਿਹੜੀ ਰਿਪੋਰਟ ਛਪੀ ਕੋਰਨਰਸ ਦੀ, ਉਹਦੇ ਵਿੱਚ ਇਹ ਡਿਕਲੇਅਰ ਕਰ ਦਿੱਤਾ ਗਿਆ ਵੀ ਇਹ ਮਰ ਗਿਆ ਵਾ, ਭਾਵੇਂ ਕਿ ਇਹਦੀ ਬੋਡੀ ਕਦੀ ਨਹੀਂ ਮਿਲੀ, ਪਰ ਉਸ ਤੋਂ ਬਾਅਦ ਇਹ ਕਦੀ ਲੱਭਾ ਵੀ ਨਹੀਂ। ਸੋ ਇਹਦੇ ਵਿੱਚ ਕਹਿੰਦੇ ਨੇ ਕਿ ਇਹਨੇ ਇੱਕ ਇਹ ਸਾਰਾ ਕੁਛ ਜਿਹੜਾ ਪਲੈਨ ਕੀਤਾ ਸੀ, ਅਤੇ ਉਸ ਤੋਂ ਬਾਅਦ ਇਹ ਲੁੱਕ ਛਿਪ ਕੇ ਅਤੇ ਇੱਥੋਂ ਰਫੂ ਚੱਕਰ ਹੋ ਗਿਆ ਨਵਾਂ।

0: ਫੜਿਆ ਕਿੱਦਾਂ ਗਿਆ? ਇਹ ਬਾਬਾ ਇੰਟਰਸਟਿੰਗ ਆ, ਜੇ ਫਿਲਮ ਹੋਈ ਤਾਂ ਵਾਕਈ ਇੰਟਰਸਟਿੰਗ ਹੋਊਗੀ ਇਹਦੇ ਉੱਤੇ। ਅਤੇ ਇਹਨੇ ਕਹਿੰਦੇ ਵੀ ਜਦੋਂ ਇਹ ਮਰ ਗਿਆ ਤਾਂ ਉਸ ਤੋਂ ਬਾਅਦ ਫਿਰ ਇਹਦੀ ਵਹੁਟੀ ਨੂੰ $25,000 ਜਿਹੜੇ ਆ ਉਹ ਮਿਲ ਜਾਂਦੇ, ਜਿਹੜਾ ਕਿ ਉਹਨੇ ਇੱਥੇ ਇਹਦੇ ਮਰਨ ਤੋਂ ਬਾਅਦ ਕਲੇਮ ਕੀਤਾ ਸੀ, ਅਤੇ ਉਹ ਇਹਨੂੰ $25,000 ਮਿਲ ਗਏ। ਉਦੋਂ ਦੇ ਹਿਸਾਬ ਨਾਲ $5,000 ਬਹੁਤ ਹੋਊਗਾ, ਹੈ ਨਾ। ਅਤੇ ਲਗਭਗ ਜਿਹੜਾ $3.5 million ਦੀ ਪੋਲਿਸੀ ਸੀ ਬੀਮੇ ਦੀ, ਅਤੇ ਉਹਦੇ ਵਿੱਚ ਇਸ ਕਰਕੇ ਉਹਨੂੰ ਪੈਸੇ ਨਹੀਂ ਸੀ ਮਿਲੇ, ਜਦਕਿ ਸਕੀਮ ਜਿਹੜੀ ਉਹ $3.5 million ਦੀ ਲਾਈ ਇਹਨੇ, ਪਰ ਉਹ ਤਾਂ ਕਰਕੇ ਨਹੀਂ ਮਿਲੇ ਕਿਉਂਕਿ ਇੰਸ਼ੋਰੈਂਸ ਦਾ ਇਹ ਕਹਿਣਾ ਸੀ ਵੀ ਉਹਦੀ ਬੋਡੀ ਨਹੀਂ ਮਿਲੀ। ਸੋ ਇੰਸ਼ੋਰੈਂਸ ਵੀ ਕਿਸੇ ਹਰ ਇੱਕ ਢੰਗ ਤਰੀਕਾ ਲਾ ਕੇ ਕੋਈ ਨਾ ਕੋਈ ਯਤਨ ਕਰ ਹੀ ਲੈਂਦੀ ਆ ਵੀ ਆਪਾਂ ਨਾ ਹੀ ਦੇਈਏ।
1: ਸੋ ਉਹ ਫਿਲਮ ਉਹ ਪਰੇਸ਼ ਰਾਵਲ ਵਾਲੀ,
0: ਹਾਂ, ਕਈ ਵਾਰੀ ਇੰਸ਼ੋਰੈਂਸ ਇਟਸੈਲਫ ਵੀ ਇੱਕ ਗਬਨ ਹੈ, ਉਹ ਵੀ ਇੱਕ ਇਟਸੈਲਫ ਸਕੈਮ ਹੈ। ਅਤੇ ਉਸ ਤੋਂ ਬਾਅਦ ਫਿਰ ਕਹਿੰਦੇ ਨੇ ਕਿ ਵਿੱਚ ਵਾਰ, ਚਲੋ ਇਹ ਚੀਜ਼ਾਂ ਬਾਅਦ 'ਚ ਕਹਿੰਦੇ ਨੇ ਪਤਾ ਲੱਗੀਆਂ ਕਿ ਉਹ ਵਹੁਟੀ ਦੇ ਨਾਲ ਥੋੜ੍ਹਾ ਬਹੁਤਾ ਸੰਪਰਕ ਦੇ ਵਿੱਚ ਰਿਹਾ, ਉਹਦੇ ਵਿੱਚੋਂ ਕੁਛ ਪੈਸੇ ਜਿਹੜੇ ਆ ਉਹਨੇ ਜਿਹੜੇ ਵਹੁਟੀ ਕੋਲੋਂ ਵਾਪਸ ਵੀ ਲੈ ਲਏ, ਕੁਛ ਵਹੁਟੀ ਕੋਲ ਰਹਿ ਗਏ। ਜਿਹੜਾ ਫੜਿਆ ਗਿਆ ਇਹ ਉਹ ਬੜੀ ਇੰਟਰਸਟਿੰਗ ਸਟੋਰੀ ਆ। ਕਹਿੰਦੇ ਨੇ ਕਿ ਉਸ ਤੋਂ ਬਾਅਦ ਇਹ ਨਾ ਨਿਊਜ਼ੀਲੈਂਡ ਦੇ ਇਲਾਕੇ ਦੇ ਵਿੱਚ ਇਹ ਹਾਈਕਿੰਗ ਕਰ ਰਿਹਾ ਸੀ, ਅਤੇ ਆਪਣੀ ਜਿਹੜੀ ਇੱਕ ਹੋਰ ਕੁੜੀ ਦੇ ਨਾਲ ਹੀ ਉਸ ਟਾਈਮ ਦੇ ਉੱਤੇ, ਪਤਾ ਨਹੀਂ ਹੁਣੇ ਵਿਆਹ ਗਿਆ ਸੀ ਜਾਂ ਉਸ ਟਾਈਮ ਤੱਕ ਉੱਦਾਂ ਹੀ ਉਹਦੇ ਨਾਲ ਤੁਰਿਆ ਫਿਰਦਾ ਸੀ ਜਾਂ ਮੰਗੇਤਰ ਸੀ ਜਾਂ ਕੀ ਸੀ,
1: ਪਾਰਟਨਰ ਕਹਿ ਲਿਆ,
0: ਹਾਂ ਪਾਰਟਨਰ ਕਹਿ ਲਓ ਤੁਸੀਂ,
1: ਵੀਜ਼ਾ ਟਾਈਪ ਕਰਦੇ ਨਾ।
0: ਹਾਂ, ਅਤੇ ਇਹਨਾਂ ਪਾਰਟਨਰ ਹੀ ਲਿਖਿਆ ਤਾਂ ਕਰਕੇ ਮੈਂ ਇੰਨਾ ਕੁਛ ਕਹਿ, ਇੱਥੇ ਪਾਰਟਨਰ
1: ਸੌਖੀ ਹੈ,
0: ਇੱਕ ਪਾਰਟਨਰ 'ਚ ਕਿੰਨਾ ਕੁਛ ਸਮਾ ਗਿਆ। ਅਤੇ ਕਈਆਂ ਨੇ ਵਹੁਟੀ ਲਿਖਿਆ ਵਾ ਅਤੇ ਕਈਆਂ ਨੇ ਪਾਰਟਨਰ ਲਿਖਿਆ, ਸੋ ਇੱਥੇ ਹਿਸਾਬ ਕਿਤਾਬ ਜੇ ਆਪੇ ਲਾ ਲਓ। ਅਤੇ ਕਹਿੰਦੇ ਨੇ ਕਿ ਉਦੋਂ ਇਹਦਾ ਵੱਡਾ ਭਰਾ ਜਿਹੜਾ ਵਾ ਉਹਦੇ ਨਾਲ ਇਹਦਾ ਟਾਕਰਾ ਹੋ ਗਿਆ ਹਾਈਕਿੰਗ ਕਰਦੇ ਦਾ, ਇਹਨੇ ਮਤਲਬ ਉਹਨਾਂ ਨੂੰ ਵੀ ਨਹੀਂ ਦੱਸਿਆ। ਅਤੇ ਮਸਲਾ ਉਦੋਂ ਪੈ ਗਿਆ ਜਦੋਂ ਇਹਦੇ ਵੱਡੇ ਭਰਾ ਨੇ ਆ ਕੇ ਇਹਦੀ ਵਹੁਟੀ ਨੂੰ ਦੱਸਿਆ, ਹੋ ਸਕਦਾ ਵਹੁਟੀ ਨੂੰ ਪਤਾ ਹੋਵੇ, ਪਰ ਉਹਨੇ ਆ ਕੇ ਵਹੁਟੀ ਨੂੰ ਦੱਸਿਆ ਵੀ ਉਹ ਤਾਂ ਭਾਬੀ ਨਵੀਂ ਕੁੜੀ ਨਾਲ ਤੁਰਿਆ ਫਿਰਦਾ ਸੀ,
1: ਆਪਾਂ ਨੂੰ ਭੂਆ ਦੇ ਮੁੰਡੇ ਦਾ ਕਾਰਡ ਨਹੀਂ ਦਿੱਤਾ ਵਿਆਹ ਦਾ।
0: ਹਾਂ, ਅਤੇ ਉੱਥੋਂ ਫਿਰ ਤੁਸੀਂ ਇੱਕ ਵੇਖੋ ਵੀ ਜਿਹੜੇ ਭਾਵੇਂ ਉਹਨਾਂ ਨੂੰ ਪਤਾ ਹੀ ਹੋਵੇ ਵਹੁਟੀ ਨੂੰ, ਪਰ ਜਨਾਨੀ ਇਹ ਨਹੀਂ ਬਰਦਾਸ਼ਤ ਕਰਦੀ ਵੀ
1: ਕਿਸੇ ਨਾਲ ਫਿਰ
0: ਪੈਸੇ ਤੇ ਲੈ ਗਿਆ ਤੂੰ ਕਾਕਾ, ਪਰ ਜਿਹੜਾ ਦੂਜੀ ਜਨਾਨੀ ਨਾਲ ਤੁਰਿਆ ਫਿਰਦਾ ਨਾ,
1: ਪਾਰਟਨਰ ਕਰਦਾ ਫਿਰਦਾ ਨਾ,
0: ਹਾਂ ਲਿਆ ਫਿਰ ਤੈਨੂੰ ਮੈਂ ਦੱਸ ਦਈਆਂ ਯਾਰਾ। ਅਤੇ ਉਸ ਤੋਂ ਬਾਅਦ ਮਤਲਬ ਵੈਸੇ ਬਾਅਦ 'ਚ ਇਹ ਪਤਾ ਲੱਗਾ ਵੀ ਸਤੰਬਰ 2005 ਦੇ ਵਿੱਚ ਦੂਜਾ ਵਿਆਹ ਇਹਨੇ ਕਰ ਲਿਆ ਸੀ, ਅਤੇ ਇਹ ਜਿਹੜਾ ਉਦੋਂ ਫੜਿਆ ਗਿਆ ਜਿੱਥੇ ਇਹ ਕੁੱਕ ਆਈਲੈਂਡ ਦੇ ਉੱਤੇ ਹਨੀਮੂਨ ਮਨਾਉਣ ਦੇ ਲਈ ਗਿਆ ਸੀ, ਅਤੇ ਵਾਪਸੀ ਦੇ ਉੱਤੇ ਮਤਲਬ ਜਿਹੜਾ ਚੋਰੀ ਦਾ ਪਾਸਪੋਰਟ ਜਦੋਂ ਇਹਨੇ ਦੁਬਾਰਾ ਵਰਤਣ ਦੀ ਕੋਸ਼ਿਸ਼ ਕੀਤੀ ਉਦੋਂ ਤੱਕ ਗੱਲਾਂ ਬਾਤਾਂ ਥੋੜ੍ਹੀਆਂ ਬਹੁਤੀਆਂ ਨਿਕਲ ਚੁੱਕੀਆਂ ਸੀ, ਅਤੇ ਆਕਲੈਂਡ ਵਾਪਸ ਜਾਣ ਦੀ ਇਜਾਜ਼ਤ ਫਿਰ ਇਹਨੂੰ ਨਹੀਂ ਮਿਲੀ, ਅਤੇ ਉੱਥੇ ਫਿਰ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ। ਸੋ ਇਹ ਧੋਖਾਧੜੀ ਦੀ ਜਿਹੜੀ ਆ ਇੰਸ਼ੋਰੈਂਸ ਦੇ ਨਾਲ ਇੱਕ ਜਿਹੜੀ ਸਭ ਤੋਂ ਕੁਛ ਚਰਚਿਤ ਆਸਟ੍ਰੇਲੀਆ ਦੇ ਵਿੱਚ ਕੇਸ ਨੇ ਉਹਨਾਂ ਦੇ ਵਿੱਚ ਰਹੀ, ਪਰ ਇਸ ਚੀਜ਼ ਨੂੰ ਲੈ ਕੇ ਰੌਲਾ ਇਹ ਵੀ ਮੁੜ ਕੇ ਪੈਂਦਾ ਰਿਹਾ ਵੀ ਇਹਨੂੰ ਸਿਰਫ 15 ਮਹੀਨੇ ਦੀ ਸਜ਼ਾ ਹੋਈ। ਸੋ ਇਸ ਕਰਕੇ ਵੀ ਕਈ ਤੇ ਵੀ ਕਹਿੰਦੇ ਨੇ
1: ਵਿਸ਼ਵਾ ਮਿੱਤਰ ਅਰਗੇ ਰਗੜੇ ਗਏ ਬਾਈ,
0: ਅਤੇ ਕਈ ਤੇ ਵੀ ਕਹਿੰਦੇ ਨੇ ਵੀ ਇਹ ਜਿੰਨੀ ਕੁ ਸਜ਼ਾ ਹੋਈ ਸੀ ਉਸ ਤੋਂ ਬਾਅਦ ਫਿਰ ਕਈਆਂ ਨੇ ਇੱਦਾਂ ਦਾ ਕਰਨ ਦਾ ਸੋਚਿਆ ਵੀ ਇੰਨੀ ਕੁ ਜੇ ਸਜ਼ਾ ਹੁੰਦੀ ਹੈ ਤਾਂ ਫਿਰ
1: ਵਿਆਹ ਦਾ ਜਾਂ ਨਹੀਂ। ਅੱਛਾ,
0: ਉਹ ਵੀ ਪਰ ਇੰਟਰਸਟਿੰਗ ਚੀਜ਼ ਇਹਦੀ ਇਹ ਰਹੀ ਵੀ ਇੰਨੇ ਬੰਦੇ ਨੇ ਇਸੇ ਵਿਸ਼ੇ ਦੇ ਉੱਤੇ ਆਪਣੀ ਜੀਵਨੀ ਦੇ ਉੱਤੇ ਮੁੜ ਕੇ ਖੁਦ ਹੀ ਇੱਕ ਕਿਤਾਬ ਵੀ ਲਿਖੀ, ਕਿੱਦਾਂ ਯੋਜਨਾਵਾਂ ਬਣਾਈਆਂ, ਕਿੱਦਾਂ ਕਾਨੂੰਨ ਦੇ ਨਾਲ ਟਕਰਾਅ ਦਾ ਹੋਇਆ, ਕਿੱਦਾਂ ਉਹ ਫੜਿਆ ਗਿਆ, ਕਿੱਦਾਂ ਨਵਾਂ ਜੀਵਨ ਸਾਥੀ ਮਿਲਿਆ, ਸਾਰਾ ਕੁਛ ਜਿਹੜਾ ਉਹਨੇ ਕਿੱਥੇ ਕਿੱਥੇ ਕਿੱਥੇ ਕਿੱਥੇ ਗਿਆ
1: ਵੀ ਭਾਈ ਬਾਲਾ ਹੀ ਦਲੇਰ ਜਾਂਦਾ ਜਾਂਦਾ ਵੀ ਪਿਓ ਦੇ ਚਾਰ ਚਪੇੜਾ ਮਾਰ।
0: ਹਾਂ, ਵੇਖ ਲਓ
1: ਪੁਲਿਸ ਵਾਲੀ ਗੱਡੀ ਦੇ ਵਿੱਚ ਬਹਿੰਦਾ ਬਹਿੰਦਾ ਹੀ ਹੈ।
0: ਸੋ ਇੰਸ਼ੋਰੈਂਸ ਜਾਂ ਫਿਰ ਈਜ਼ੀ ਮਨੀ ਦੇ ਕਰਕੇ ਆਪਾਂ ਕਿੱਥੇ ਕਿੱਥੇ ਅਤੇ ਕੀ ਆਪਾਂ ਵੇਖਦੇ ਹਾਂ ਵੀ ਲੋਕ
1: ਇਨਸਾਨ ਨੇ ਸੋਚਿਆ ਕੁਛ ਹੁੰਦਾ, ਲਾਲਚ ਬਸ ਕਰਦਾ ਅਤੇ ਮੁੜ ਕੇ ਕਈ ਵਾਰ ਗੇਮ ਹੱਥੋਂ ਨਿਕਲ ਜਾਂਦੀ ਆ, ਫਿਰ ਵੇਲਾ ਪਛਤਾਉਂਦਾ ਵੀ ਇਹ ਕੀ ਪੰਗਾ ਲੈ ਲਿਆ, ਅਤੇ ਇੱਕ ਝੂਠ ਲੁਕਾਉਣ ਲਈ ਫਿਰ 100 ਝੂਠ ਬੋਲਣਾ ਪੈਂਦਾ। ਇੰਸ਼ੋਰੈਂਸ 'ਚ ਇਹ ਬੜੀ ਵੱਡੀ ਪ੍ਰੋਬਲਮ ਹੈ,
0: ਇਹੋ ਚੀਜ਼ ਆ। ਤੁਸੀਂ ਗਾਂਹ ਤੁਹਾਨੂੰ ਨਾ ਇੰਸ਼ੋਰੈਂਸ ਇੱਦਾਂ ਦੀ ਚੀਜ਼ ਆ ਵੀ ਇਹ ਲੰਮਾ ਚੱਲਦਾ ਕੰਮ, ਅਤੇ ਤੁਹਾਨੂੰ ਨਾ ਇਹ ਭੁੱਲ ਚੁੱਕਾ ਹੁੰਦਾ ਵਾ ਵੀ ਤੁਸੀਂ ਪਹਿਲਾਂ ਕੀ ਕਿਹਾ ਸੀ ਜੇ ਤੁਸੀਂ ਗਲਤ ਬੋਲਿਆ ਹੁੰਦਾ, ਕੁਛ ਝੂਠ ਬੋਲਿਆ ਹੁੰਦਾ, ਅਤੇ ਉਹ ਵੀ ਇੱਦਾਂ ਦੇ ਨੇ ਵੀ ਉਹਨਾਂ ਨੇ ਤੁਹਾਨੂੰ ਵਾਰ ਵਾਰ ਕੋਈ ਗੱਲ ਪੁੱਛੀ ਜਾਣੀ, ਤੁਹਾਡੀਆਂ ਇੰਟਰਵਿਊਜ਼ ਦੇ ਵਿੱਚ ਉਹਨਾਂ ਨੇ ਵਾਰ ਵੀ ਕਿੱਥੇ ਕਿੱਥੇ
1: ਇਮੀਗ੍ਰੇਸ਼ਨ ਵੀ ਇਹੀ ਹੈ। ਜਦ ਇੱਕ ਵਾਰ ਤੁਸੀਂ ਡਿਟੈਂਸ਼ਨ ਸੈਂਟਰ ਆ ਅਤੇ ਦੂਜਾ ਇੱਕ ਵਾਰ ਸਾਈਡ 'ਤੇ ਲੈ ਗਏ ਨਾ, ਬੰਦਾ ਖਿੱਚ ਕੇ ਉਹੀ ਜਵਾਬ ਤੁਹਾਨੂੰ ਪਹਿਲਾਂ ਵੀ ਤਾਂ ਆਹੀ ਦੱਸਿਆ ਉਹ, ਪਰ ਉਹਨਾਂ ਨੇ ਉਹ ਸ਼ਬਦ ਤੁਹਾਡੇ ਮੂੰਹੋਂ ਕਹਾਉਣਾ ਅਤੇ ਉਹ ਰਿਕਾਰਡਿੰਗ 'ਚ ਆ ਜਾਣਾ, ਮੁੜ ਕੇ ਉਹ ਤੁਹਾਡਾ ਹੈਪੀ ਬਰਥਡੇ ਟੂ ਯੂ ਆ। ਇਸ ਲਈ ਭਾਈ ਹੈ ਨਾ, ਬੁਰੇ ਕੰਮ ਕਾ ਬੁਰਾ ਨਤੀਜਾ, ਸੁਣ ਚਾਚਾ ਸੁਣ ਭਤੀਜਾ, ਐਂ ਜੇ ਗਾਣਾ ਵੀ ਆਇਆ ਕਦੇ ਤੇ,
0: ਚਲੋ ਵੀ
1: ਉਹ ਹੈਰੀ ਗਾਰਡਨ ਕਦੇ ਸੁਣਿਆ ਹੁੰਦਾ ਤੇ ਆਹ ਨੌਤ ਨਹੀਂ ਸੀ ਹੋਣੀ। ਪਰ ਇਹ ਹੈ ਨਹੀਂ ਮਸਲਾ, ਉਹ ਹੈ ਨਾ ਅਗੰਤੁਕ ਨੇ

0: कॉल बेल बजाई घर की मालकिन दौड़ी चली आई आगंतुक ने खुद को बीमा एजेंट बताया और उसके पति का बीमा करना अपना उद्देश्य बताया और उसकी घरवाली बोली अब तो कुछ ऐसा कर्म हो जाए कि एक दो किश्तों के बाद ही बीमे की पूरी रकम मिल जाए
1: वाह
0: घर वाले का बीमा करवा दिया सो साडे पिंडा वाल दी एक ये हैगी ना मारवाड़ी सीगा बंदा अहमदाबाद कन्नी व्यापार करता सी ਘਰਵਾਲੀ ਦਾ ਬੀਮਾ ਕਰਾਤਾ ਤੇ 2 ਮਹੀਨੇ ਬਾਅਦ ਉਹਨੂੰ ਮਾਰਨ ਤੁਰ ਪਿਆ ਕਾਰ 'ਚ
1: ਘਰਵਾਲੀ ਨੂੰ
0: ਹਾਂ ਘਰਵਾਲੀ ਨੂੰ ਨਾਲ ਬਿਠਾਇਆ ਕਾਰ 'ਚ ਤੇ ਸਾਹਮਣੇ ਟਰੱਕ ਆਉਂਦਾ ਕਹਿੰਦਾ ਚੰਗਾ ਜੀ ਬਾਏ ਬਾਏ
1: ਅੱਛਾ
0: ਉਹਦੇ ਵਾਲਾ ਪਾਸਾ ਟਰੱਕ ਕੰਨੀ ਨੂੰ ਕਰਕੇ ਟੇਢਾ ਕਰਕੇ ਮਾਰਨਾ ਸੀ ਤੇ ਪਿੱਛੋਂ ਆ ਕੇ ਟਰੈਕਟਰ ਵੱਜ ਗਿਆ ਤੇ ਇਹਦੇ ਵਾਲਾ ਪਾਸਾ ਮੇਰੇ ਆ ਗਿਆ ਤੇ ਇਹ ਹੁਣ ਚਲੋ ਹੁਣ ਤੁਸੀਂ ਪਹਿਲਾਂ ਹੱਸ ਪਈ ਦੀਆਂ ਉਹਦੇ 'ਚ ਦੋਨੋਂ ਪੈਰ ਵੱਢੇ ਗਏ
1: ਆਪਣੇ
0: ਹਾਂ ਮੁੜ ਕੇ ਘਰਵਾਲੀ ਤਲਾਕ ਦੇ ਗਈ ਤੇ ਉਲਟਾ ਇਹਦੇ 'ਤੇ ਉਹ ਦਫਾਵਾਂ ਲੱਗੀਆਂ ਉਹ ਮਾਰਨ ਦੀਆਂ
1: ਅੱਛਾ ਉਹ ਪਤਾ ਲੱਗ ਗਿਆ ਵੀ ਇਹ ਘਰਵਾਲੀ
0: ਬਚ ਗਈ ਘਰਵਾਲੀ ਨੂੰ ਕਹਿ ਬੈਠਿਆ ਵੀ ਆਹ ਹੁੰਦਾ ਨਾ ਟਰੱਕ ਕਹਿੰਦਾ ਹੈਪੀ ਬਰਥਡੇ ਟੂ ਯੂ
1: ਅੱਛਾ ਪਹਿਲਾਂ ਹੀ ਕਹਿ ਗਿਆ
0: ਹਾਂ ਮਰਨ ਲੱਗਿਆ ਸਾਹਮਣੇ ਲਾਈਟਾਂ ਪੈਂਦੀਆਂ ਜਿਵੇਂ ਕਹਿੰਦਾ ਇਹਨਾਂ ਤਾਂ ਬਹੁਤ ਦੁੱਖ ਦਿੱਤਾ ਮੈਨੂੰ ਕਹਿੰਦਾ ਜਾਨੂੰ ਉਹ ਟਰੈਕਟਰ ਵੱਜਿਆ ਤੇ ਇਹ ਫਿਰ ਬਾਅਦ ਚੋਂ ਘਰਵਾਲੀ ਨੇ ਪੁਲਿਸ ਕੇਸ ਕਰਾਇਆ ਨਾ ਇਹਦੇ ਤੇ ਤੇ ਫਿਰ ਵੀਲ ਚੇਅਰ 'ਤੇ ਆਉਂਦਾ ਰਿਹਾ ਕੋਰਟ ਕੇਸ ਭੁਗਤਿਆ ਜਦੋਂ ਸਾਰਾ ਅਤੇ ਸਜ਼ਾ ਵੀ ਹੋਈ ਬਾਅਦ ਚੋਂ ਬਥੇਰਾ ਮਤਲਬ ਪਿੱਟਿਆ ਵੀ ਮੈਂ ਤਾਂ ਆਪ ਪਹਿਲਾਂ ਹੀ ਹੋਇਆ ਹੋਇਆ ਹੈਪੀ ਬਰਥਡੇ ਟੂ ਯੂ
1: ਹਾਂ ਸਟੋਰੀ ਤੇ ਹੋਰ ਫਿਲਮੀ ਆ
0: ਮਤਲਬ ਜਾਣੀ ਇੱਥੇ ਫਿਲਮ ਬਣਨੀ ਚਾਹੀਦੀ ਹੈ
1: ਇੱਥੇ ਪੰਜਾਬੀ ਵਾਲੇ ਬਣਾਉਣਗੇ
0: ਪਰ ਇੱਥੇ ਫਿਰ ਉਹ ਫਿਰ ਕਹਾਵਤ ਜਿਹੜੀ ਪਹਿਲਾਂ ਹੀ ਬਹੁਤ ਲਿਖੀ ਗਈ ਸੀ ਵੀ ਚੋਰਾਂ ਨੂੰ ਮੋਰ ਪੈ ਗਏ ਉਹ ਕੰਮ ਹੋਇਆ ਉਹਦੇ ਨਾਲ ਤੇ ਫਿਰ ਉਹਦੇ 'ਤੇ ਕਿਸੇ ਨੂੰ ਤਰਸ ਨਾ ਆਵੇ ਇਹ ਤੁਸੀਂ ਦੇਖੋ ਦੁਨੀਆਂ ਦੀ ਕਿੱਡੀ ਵੱਡੀ ਟ੍ਰੈਜਡੀ ਹੈ
1: ਬੁਰੇ ਦਾ ਬੁਰਾ ਨਤੀਜਾ
0: ਹੁਣ ਉਹਦਾ ਹੁਣ ਤੋਂ ਕਲਾਈਮੈਕਸ ਦੇਖ ਲਓ ਫਿਲਮ ਦਾ ਮੁੜ ਕੇ ਉਹ ਬੰਦਾ ਉਹ 8-10 ਸਾਲ ਜਦ ਕੋਰਟ ਕਚਹਿਰੀਆਂ 'ਚ ਖੱਜਲ ਹੋਇਆ ਜਿਵੇਂ ਅਜੀਤ ਸੰਧੂ ਦਾ ਨਾਂ ਵੱਜਦਾ ਪੁਲਿਸ ਵਾਲੇ ਦਾ ਮੁੜ ਕੇ ਉਹਦੀ ਰੇਲ ਗੱਡੀ ਨਾਲ ਪੂਰੀ ਤਰ੍ਹਾਂ ਮਤਲਬ ਫਿਸੀ ਹੋਈ ਲਾਸ਼ ਮਿਲੀ ਪਰ ਉਹ ਐਡਾ ਕੁ ਕੌਨਮੈਨ ਸੀ ਵੀ ਸਾਡੇ ਪਿੰਡਾਂ 'ਚ ਅਕਸਰ ਇਹ ਗੱਲ ਕਹਿੰਦੇ ਆ ਬਈ ਇਹਨੇ ਫੇਕ ਕੀਤੀ ਆ ਉਹ ਇਹ ਕਿਤੇ ਰਹਿੰਦਾ ਹੋਊਗਾ
1: ਵੀ ਉਹ ਐਡਾ ਨਹੀਂ ਹੈ
0: ਹਾਂ ਵੀ ਐਡਾ ਟੂਟੀ ਬੰਦਾ ਸੀ ਉਹ ਕਈ ਬੰਦਿਆਂ ਦੀ ਹੈ ਹੀ ਫਿਤਰਤ ਉੱਦਾਂ
1: ਉਹ ਸੋਚਦੇ ਹੀ ਇਹ ਵੀ ਕਿੱਦਾਂ ਆਪਾਂ
0: ਇੰਸ਼ੋਰੈਂਸ ਕਲੇਮ ਲੈਣੇ ਆ ਕੀ ਕਰਨਾ ਕਿੱਦਾਂ ਕਰਨਾ ਹੈ ਨਾ
1: ਸੌਖਾ ਤਰੀਕਾ
0: ਰਾਹ ਯਾਦ ਆ ਗਿਆ ਵੀ ਸਾਡੇ ਪਿੰਡਾਂ ਕੰਨੇ ਵੀ ਹੁੰਦਾ ਸੀ ਹੈਰੀ ਗੋਲਡਨ
1: ਚਲੋ ਖੈਰ ਹੁਣ ਆਪਾਂ ਇਜਾਜ਼ਤ ਲੈਂਦੇ ਜੀ ਵਿੱਚ ਗੱਲ ਆਪਣੀ ਜਿਹੜੀ ਨੇਮ ਚੇਂਜ ਦੀ ਵੀ ਤੁਰੀ ਹੀ ਕਾਫੀ ਸਾਰੇ ਸਵਾਲ ਨੇ ਮੇਰੇ ਖਿਆਲ ਨਾਲ ਆਪਾਂ ਇਹ ਕੰਫਿਊਜ਼ ਨਾ ਹੋ ਕੇ ਅਤੇ ਆਪਾਂ ਇਸ ਪ੍ਰੋਸੈਸ ਨੂੰ ਆਪਾਂ ਫਿਰ ਕਿਸੇ ਦਿਨ ਆਪਾਂ ਛੇੜਾਂਗੇ ਵੈਸੇ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਸੰਬੰਧ ਦੇ ਵਿੱਚ ਵੀ ਮੈਸੇਜ ਸਾਂਝੇ ਕੀਤੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਸੇਮ ਸਟੋਰੀ ਬੇਸਡ ਮੂਵੀ ਇਨ ਸਾਊਥ ਇੰਡੀਅਨ ਡਬਡ ਓਰੀਜਨਲ ਨਾਂ ਉਹਦਾ ਕੁਰਪ
0: ਜਸਵਾਲ ਸਾਹਿਬ ਨੂੰ
1: ਇਹ ਫਿਲਮ ਇਹ ਤੇ ਮਤਲਬ ਛੱਡਦੇ ਨਹੀਂ ਕੋਈ ਤੇ ਫਿਲਮ ਧੋ ਧੋ ਕੇ ਮਾਰਦੇ
0: ਇਹਨਾਂ ਨੂੰ ਕੰਮ ਪੁੱਛੋ ਕੀ ਕਰਦੇ ਆਪਾਂ ਵੀ ਉਹ ਲਈਏ
1: ਕੰਮ ਮਤਲਬ ਫਿਲਮਾਂ ਵੇਖਣ ਕੰਮ ਇਹ ਆ ਉਬਰ ਦੇ ਕਰਦੇ ਆ
0: ਬਸ ਫਿਰ ਕਰੀਏ ਸ਼ੁਰੂ ਯਾਰ
1: ਵੈਸੇ ਇਹਨਾਂ ਨੇ ਵਿੱਚ ਜੇ ਪੈਸੇ ਲਾਏ ਹੀ ਇਨਵੈਸਟਮੈਂਟ ਪ੍ਰੋਪਰਟੀ 'ਚ ਵੀ ਕੀਤੀ ਸੀ ਇਹਨਾਂ ਨੇ ਅਤੇ ਉੱਥੋਂ ਮਤਲਬ ਫਿਰ ਇਹਨਾਂ ਨੇ ਇਹੋ ਸਿੱਖਿਆ ਵੀ ਯਾਰ ਉਬਰ ਹੀ ਚਲਾ ਲੈਣੀ ਚੰਗੀ ਆ ਜਿੰਨਾ ਕੁ ਮੈਂ ਇਹਨਾਂ ਦੀ ਤਰਦੀ ਜੀ ਜਾਣਦਾ ਸਟੋਰੀ ਇਸ ਕਰਕੇ ਬਾਕੀ ਵੀ ਸਮਝ ਲਓ ਤੁਸੀਂ
0: ਸਮਝਣਾ ਕੀ ਹੈ ਜੀ ਹੁਣ
1: ਸਤਿ ਸ਼੍ਰੀ ਅਕਾਲ ਕਹਿੰਦੇ ਭਾਅ ਜੀ ਇੱਕ ਹੋਰ ਸਕੈਮ ਹੈ ਕਹਿੰਦੇ ਜਦੋਂ ਆਪਾਂ ਕਾਰ ਇੰਸ਼ੋਰੈਂਸ ਕਰਵਾਉਂਦੇ ਹਾਂ ਅਤੇ ਆਪਾਂ ਜ਼ਿਆਦਾਤਰ ਆਪਣੀ ਕਾਰ ਦੀ ਵਰਤੋਂ 10,000 ਕਿਲੋਮੀਟਰ ਤੋਂ 15,000 ਕਿਲੋਮੀਟਰ ਤੱਕ ਹੀ ਦੱਸਦੇ ਹਾਂ ਪਰ ਜੇ ਤੁਹਾਡੀ ਕਾਰ 15,000 ਕਿਲੋਮੀਟਰ ਤੋਂ ਜ਼ਿਆਦਾ ਚੱਲਦੀ ਹੈ ਤਾਂ ਤੁਹਾਡਾ ਕਲੇਮ ਰਿਜੈਕਟ ਹੋ ਜਾਂਦਾ ਸੋ ਉਹ ਇਹ ਵੀ ਚੈੱਕ ਕਰਦੇ ਨੇ ਕਿ ਵਿਦ ਯੂਅਰ ਸਰਵਿਸ ਬੁੱਕ ਵੇਖੋ ਇੰਸ਼ੋਰੈਂਸ ਦਾ ਤਾਂ ਇਹ ਮੰਨਿਆ ਜਾਂਦਾ ਵਾ ਵੀ ਜਿਹੜੇ ਬੰਦੇ ਉਹ ਅਸੈਸਰ ਰੱਖਦੇ ਨੇ ਉਹ ਉਹਨਾਂ ਨੂੰ ਇਸ ਕਰਕੇ ਪੇ ਕਰਦੇ ਨੇ ਵੀ ਤੁਸੀਂ ਲੂਪ ਹੋਲ ਲੱਭੋ ਵੀ ਰਿਜੈਕਟ ਕਿੱਦਾਂ ਕਰਨਾ ਤੁਹਾਨੂੰ ਇਸ ਕੰਮ ਦੀ ਪੇ ਇਹ ਨਹੀਂ ਵੀ ਕਲਾਇੰਟ ਦੀ ਹੈਲਪ ਕਿੱਦਾਂ ਕਰਨੀ ਆ ਇਹ ਕਸਟਮਰ ਦੀ ਹੈਲਪ ਲਈ ਨਹੀਂ ਹੁੰਦੇ ਉਹ ਅਤੇ ਥੈਂਕ ਯੂ ਅਤੇ ਕਹਿੰਦੇ ਨੇ ਕਿ ਆਈ ਡਿਡ ਚੇਂਜ 14 ਈਅਰ ਕੋ ਅੱਛਾ ਇਹ ਮੈਨੂੰ ਲੱਗਦਾ ਨੇਮ ਚੇਂਜ ਦੀ ਗੱਲ ਕਰ ਰਹੇ ਹੋਣੇ ਆ ਅਤੇ ਆਪਾਂ ਫਿਰ ਕਿਸੇ ਦਿਨ ਛੇੜਦੇ ਹਾਂ ਜੀ ਇਹਦੇ ਉੱਤੇ ਪ੍ਰੋਪਰ ਥੋੜ੍ਹੀ ਡੂੰਘੀ ਗੱਲ ਕਰ ਲਾਂਗੇ
0: ਇੰਸ਼ੋਰੈਂਸ ਚੇਂਜ
1: ਅੱਜ ਜਿੰਨੀ ਵੀ ਆਪਾਂ ਕਰਾਂਗੇ ਫਿਰ ਰਹਿ ਹੀ ਜਾਣੀ ਕਿਉਂਕਿ ਟਾਈਮ ਹੋ ਗਿਆ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਸੁਣ ਰਹੇ ਹਾਂ ਅਤੇ ਬਹੁਤ ਸੋਹਣਾ ਪ੍ਰੋਗਰਾਮ ਹੈ ਮਨਦੀਪ ਸਿੱਧੂ ਜੀ ਧੰਨਵਾਦ ਤੁਹਾਡਾ ਸ਼ੈਰੀ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਕਿਸੇ ਦਿਨ ਸਪੈਸ਼ਲ ਟੋਪਿਕ ਕਰ ਲਓ ਨੇਮ ਸਰਨੇਮ ਦੋ ਹਾਂਜੀ ਜ਼ਰੂਰ ਜ਼ਰੂਰ ਜੀ ਕਰਦੇ ਹਾਂ ਸਾਨੂੰ ਜੀ ਧੰਨਵਾਦ ਤੁਹਾਡਾ ਐਕਸਪਲੇਨਡ ਵੈਰੀ ਵੈਲ ਥੈਂਕ ਯੂ ਧੰਨਵਾਦ ਤੁਹਾਡਾ ਜੀ ਨਵੀਨ ਜੀ ਕਹਿੰਦੇ ਨੇ ਪੇਸ਼ਾ ਵਾਲਾਂ ਵਿਚਲਾ ਚੀਰ ਓਕੇ ਜਿਨ੍ਹਾਂ ਜਿਨ੍ਹਾਂ ਨੇ ਵਾਲਾਂ ਵਿਚਲਾ ਚੀਰ ਕਿਹਾ ਸੀ ਤੁਸੀਂ ਜਿੱਤ ਚੁੱਕੇ ਹੋ ਸਾਡੇ ਦਿਲ
0: ਕਹਿੰਦਾ ਦਿਲ ਤੁਸੀਂ ਕੈਪੀਟਲ 'ਚ ਨਹੀਂ ਕਹਿਤਾ
1: ਤੇ ਟਾਈਗਰ ਜੀ ਨੇ ਕੀ ਖਾਧਾ ਜਾਣਨਾ ਚਾਹੁੰਦੇ ਹੋ
0: ਹਾਂਜੀ ਹਾਂਜੀ
1: ਕੱਲ੍ਹ ਦਾ ਡਿਨਰ ਵਾਜ਼ ਚਿਕਨ ਵੈਜ ਐੱਗ ਫਰਾਈਡ ਰਾਈਸ
0: ਕਿਆ ਬਾਤ ਹੈ ਤਾਂ ਕਹਿਣਾ ਹੀ ਬੜਾ ਔਖਾ ਜਿਹੜਾ ਖਾ ਗਏ
1: ਦੱਸੋ ਫਿਰ ਹੁਣ।
0: ਕਹਿੰਦਾ ਭਾਅ ਜੀ ਪਾਈਨਐਪਲ ਜੂਸ ਹੈਗਾ, ਕਹਿਣਾ ਕਿਹਨੇ ਸਿਖਾਇਆ? ਉਹ ਛੱਡ, ਤੂੰ ਕਹਿਣਾ ਕਿਹਨੇ ਸਿਖਾਇਆ?
1: ਅਤੇ ਕਹਿੰਦੇ ਪਲੀਜ਼ ਸ਼ੇਅਰ ਮੀ ਕਾਲਿੰਗ ਨੰਬਰ ਟੂ ਸ਼ੇਅਰ ਮਾਈ ਐਕਸਪੀਰੀਅੰਸ ਔਨ ਟੋਪਿਕ। ਹੁਣ ਤਾਂ ਨਹੀਂ ਜੀ, ਪਰ ਇਹ ਵੀ ਨੰਬਰ ਤੁਹਾਨੂੰ ਆਪਾਂ ਦੇ ਦਿੰਦੇ ਹਾਂ, ਆਹ ਤੁਸੀਂ ਨੋਟ ਕਰਕੇ ਰੱਖ ਲਓ, ਅੱਗੇ ਤੋਂ ਕਿਤੇ ਗੱਲ ਛਿੜੂਗੀ ਜਾਂ ਫਿਰ ਆਪਾਂ ਇਹ ਗੱਲ ਕਰਦੇ ਹੁੰਦੇ ਹਾਂ ਵੀ ਸ਼ੁੱਕਰਵਾਰ ਕਰਦੇ ਹੁੰਦੇ ਹਾਂ ਵੀ ਜੇ ਕੁਛ ਰਹਿ ਗਿਆ ਤਾਂ ਸ਼ੁੱਕਰਵਾਰ ਫਿਰ ਕਰ ਲਿਓ।
0: ਸ਼ੁੱਕਰਵਾਰ ਪ੍ਰੋਗਰਾਮ ਦਾ ਨਾਂ ਹੀ ਰੱਖ ਦਿਓ, ਦੁਆਰ ਦੀਆਂ ਦੁਪਾਰ ਦੀਆਂ,
1: ਦੁਪਾਰ ਦੀਆਂ। ਹਾਂ ਬਸ ਉਹ ਤੁਸੀਂ ਉਹਦੇ 'ਚ ਕਰ ਲਿਓ, ਮੈਂ ਨੰਬਰ ਤੁਹਾਨੂੰ ਭੇਜ
0: ਲੜੀ ਜੋੜਨ ਲਈ ਦੇਖੋ ਸ਼ੁੱਕਰਵਾਰ ਦਾ ਅੰਕ
1: ਜੀ। ਅਤੇ ਆਈ ਆਲਸੋ ਡਿਡ ਯੂ ਡਿਡ ਐਜ਼ ਯੂ ਮੈਨਸ਼ਨ, ਅੱਛਾ ਉਹਦੀ ਗੱਲ ਕਰ ਰਹੇ ਹੋਣੇ ਆ, ਓਕੇ ਠੀਕ ਹੈ ਜੀ। ਘੁੰਮਣ ਸਾਹਿਬ ਕਹਿੰਦੇ ਵੀ ਕਹਿੰਦੇ ਮੇਲੇ ਅਖਾੜੇ ਦੇਖਣ ਦਾ ਸੀ ਗੱਭਰੂ ਨੂੰ ਬੜਾ ਮੋਹ, ਟੋਰ ਸ਼ੋਰ ਤਾਂ ਗੱਭਰੂ ਕੱਢ ਕੇ ਰੱਖਦਾ, ਉੱਤੋਂ ਬੀਬਾ ਵੀ ਤਿੱਖੇ ਕਰਵਾ ਕੇ ਰੱਖਦੀ ਸੀ। ਆਈ ਬਰੋ ਫਲਾਣੇ ਫਲਾਣੇ ਸਿੰਗਰ ਦਾ ਸੋਲਡ ਆਊਟ ਦੇਖਣ ਗਏ ਸੀ ਲਾਈਵ ਸ਼ੋ, ਅੱਖਾਂ ਜੋੜੀਆਂ ਦੀ ਹੱਡੀਆਂ ਰਹਿ ਗਈਆਂ ਜਦੋਂ ਅੱਖਾਂ ਸਾਹਮਣੇ ਟਰੱਕ ਵਾਲਾ ਗੱਡੀ ਕਰਕੇ ਲੈ ਗਿਆ ਟੋ, ਤੇ ਜੋੜੀ ਬੱਸ ਕਰਦੀ ਰਹਿ ਗਈ ਓਹੋ। ਇੱਧਰ ਘੁੰਮਣ ਵਰਗਿਆਂ ਨੇ ਅੱਖੀਂ ਡਿੱਠਾ ਹਾਲ, ਅੱਜ ਬੈਲਰਾਟ ਦੀਆਂ ਪਹਾੜੀਆਂ ਲਾਗੇ ਕਵਿਤਾ ਵਿੱਚ ਦਿੱਤਾ ਪ੍ਰੋ।
0: ਜ਼ੋਰ ਜਵਾਨੀ ਤੇ ਟਰੱਕ ਥੱਲੇ ਤੇ ਘੁੰਮਣ ਸਿੱਧਾ ਕਿਉਂ ਚੱਲੇ?
1: ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ। ਅਤੇ ਵੇਖੋ ਇਹਨਾਂ ਸਾਰਾ ਕੁਛ ਹੀ ਪਰੋਤਾ, ਇਹਨਾਂ ਨੇ ਤੀਆਂ ਤੋਂ ਲੈ ਕੇ ਅਤੇ ਸਾਰਾ ਕੁਛ ਹੀ। ਅਤੇ ਹਰਜਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਅੱਛਾ ਗਾਣਾ ਦੱਸ ਦਿਓ, ਓਕੇ ਠੀਕ ਹੈ ਜੀ। ਅਤੇ ਜਸਪ੍ਰੀਤ ਜੀ ਧੰਨਵਾਦ, ਜੱਸੀ ਸੋਤਾ ਜੀ ਬਹੁਤ ਬਹੁਤ ਸ਼ੁਕਰੀਆ, ਗੁਰੂ ਜੀ ਜੀ ਬਹੁਤ ਬਹੁਤ ਧੰਨਵਾਦ, ਤੁਹਾਡਾ ਮਿਹਰਬਾਨੀ। ਅਤੇ ਹੁਣ ਜੇ ਕਿਸੇ ਦਾ ਮੈਸੇਜ ਕੋਈ ਰਹਿ ਗਿਆ ਤਾਂ ਉਹਦੇ ਲਈ ਮੁਆਫੀ, ਵੈਸੇ ਬਹੁਤੇ ਮੈਸੇਜ ਤੁਹਾਡੇ ਜਿਹੜੇ ਨੇ ਗਾਣਾ ਬੁੱਝਣ ਵਾਲੇ ਨੇ, ਅਤੇ ਉਹਦੇ ਵਿੱਚ ਆਪਾਂ ਇੱਥੇ ਜੀ ਗੱਲ ਨਿਬੇੜੀ ਸੀ ਵੀ ਜੇ ਤੁਸੀਂ ਆਹ ਗਾਣਾ ਕਿਹਾ ਵਾ ਜਿਹੜਾ ਹੁਣੇ ਮੈਂ ਚਲਾਉਣ ਲੱਗਾ, ਤਾਂ ਫਿਰ ਤੁਸੀਂ ਬਿਲਕੁਲ ਠੀਕ ਹੋ, ਧੰਨਵਾਦ। ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਕਿਆ ਸੁਣਿਆ ਮਾਫ਼
0: ਜੀ, ਅਤੇ ਸੁਣਦੇ ਸੁਣਾਉਂਦੇ ਰਹੋ ਜੀ,
1: ਚੜ੍ਹਦੀ ਕਲਾ ਚ ਰਹੋ ਰੇਡੀਓ। ਹਾਂਜੀ 1674 AM।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਦੋਸਤੋ ਸਵਾਗਤ ਤੁਹਾਡਾ। ਆਸ ਕਰਦੇ ਹਾਂ ਕਿ ਦਿਨ ਵਧੀਆ ਜਾ ਰਿਹਾ ਹੋਊਗਾ ਤੁਹਾਡਾ। ਅਤੇ ਅੱਜ ਦੇ ਦਿਨ ਦੀ ਇਨਫੋਰਮੇਸ਼ਨ ਬੜੀ ਇੰਪੋਰਟੈਂਟ ਤੁਹਾਡੇ ਲਈ ਲੈ ਕੇ ਆਏ ਹਾਂ। ਅੱਜ ਦੇ ਦਿਨ ਤੁਹਾਡੇ ਨਾਲ ਆਪਾਂ ਅਕਾਊਂਟਿੰਗ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਸੋ ਹੁਣ ਇਸ ਟਾਈਮ ਦੇ ਉੱਤੇ ਨਵਾਂ ਸਾਲ ਚੜ੍ਹਾ ਆ, ਕਿਹੜਾ ਨਵਾਂ ਸਾਲ, ਇਹਨੂੰ ਕਹਿੰਦੇ ਫਾਈਨੈਂਸ਼ੀਅਲ ਨਿਊ ਈਅਰ, ਯਾਨੀ ਕਿ ਖਾਤੇ ਖੁਤੇ ਸਿੱਧੇ ਕਰਨ ਦਾ ਸਮਾਂ ਆ ਗਿਆ। ਅਤੇ ਇਸ ਸਮੇਂ ਆਪਾਂ ਆਪਣੇ ਅਕਾਊਂਟੈਂਟਸ ਦੇ ਨਾਲ ਗੱਲਬਾਤ ਕਰਨੀ ਹੁੰਦੀ ਹੈ। ਸੋ ਸਾਡਾ ਰੇਡੀਓ ਹਾਂਜੀ ਦੇ ਵੱਲੋਂ ਉਪਰਾਲਾ ਕਿ ਇਹ ਗੱਲਾਂ ਬਾਤਾਂ ਤੁਹਾਡੇ ਕੰਮਕਾਰਾਂ ਦੇ ਦਰਮਿਆਨ ਤੁਹਾਡੇ ਤੱਕ ਪਹੁੰਚਾ ਦਿੱਤੀਆਂ ਜਾਣ ਕਿ ਨਵੇਂ ਫੇਰਬਦਲ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਤੁਸੀਂ ਇਸ ਵਾਰੀ ਰੱਖਣਾ। ਸੋ ਇਸੇ ਸਿਲਸਿਲੇ ਦੇ ਵਿੱਚ ਅੱਜ ਦੀ ਗੱਲਬਾਤ ਹੋਊਗੀ ਸਾਡੀ। ਸਾਡੇ ਨਾਲ ਸਟੂਡੀਓ ਦੇ ਵਿੱਚ ਇਸ ਟਾਈਮ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਜਿਹਨੂੰ ਕਿ ਆਪਾਂ CPA ਕਹਿ ਦਿੰਦੇ ਹਾਂ, ਯਾਨੀ ਕਿ ਆਪਾਂ ਆਮ ਭਾਸ਼ਾ ਦੇ ਵਿੱਚ ਆਪਾਂ ਕੁਆਲੀਫਾਈਡ ਅਕਾਊਂਟੈਂਟ ਵੀ ਆਪਾਂ ਕਹਿ ਦੇਵਾਂਗੇ। ਸੋ ਕਵਲਪ੍ਰੀਤ ਜੀ ਸਾਡੇ ਕੋਲ ਸਟੂਡੀਓ ਦੇ ਵਿੱਚ ਨੇ, ਅਤੇ ਅੱਜ ਆਪਾਂ ਇਹਨਾਂ ਦੀ ਪੜ੍ਹਾਈ ਲਿਖਾਈ ਤੋਂ, ਇਹਨਾਂ ਦੇ ਤਜਰਬੇ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਕਾਊਂਟੈਂਟ ਦੇ ਪੱਖ ਤੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਧਿਆਨ 'ਚ ਰੱਖਣੀਆਂ ਚਾਹੀਦੀਆਂ। ਭਾਅ ਜੀ ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਰੇਡੀਓ ਹਾਂਜੀ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਸਟੂਡੀਓ ਦੇ ਵਿੱਚ ਬੁਲਾਉਣ ਲਈ, ਅਤੇ ਅੱਜ ਕੋਸ਼ਿਸ਼ ਕਰਾਂਗੇ ਕਿ ਜਿੰਨੀ ਮੈਕਸੀਮਮ ਇਨਫੋਰਮੇਸ਼ਨ ਦੇ ਸਕੀਏ। ਅਤੇ
0: ਥੈਂਕ ਯੂ। ਮੈਂ ਜਿਹੜੇ ਪਹਿਲਾਂ ਉਹ CPA ਤੋਂ ਔਖੀ ਜਿਹੀ ਅੰਗਰੇਜ਼ੀ ਦੱਸੀ ਆ, ਉਹ ਠੀਕ ਸੀ, ਕੁਛ ਗਲਤ ਤਾਂ ਨਹੀਂ ਮੈਂ ਕਹਿ ਗਿਆ?
1: ਨਹੀਂ, ਉਹ ਠੀਕ ਸੀ,
0: ਕਿਉਂਕਿ ਆਮ ਆਪਾਂ CPA ਹੀ ਕਹਿ ਦਿੰਦੇ ਹਾਂ, ਅਤੇ ਮੈਂ ਸੋਚਿਆ ਵੀ ਅੱਜ ਮੈਂ ਲਿਖਿਆ ਹੀ ਉੱਦਾਂ, ਮੈਂ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ, ਇਹੋ ਹੀ ਹੁੰਦਾ?
1: ਹਾਂਜੀ
0: ਜੀ। ਅਤੇ ਇਹਦਾ ਕੀ ਫਰਕ ਆ ਵੈਸੇ, ਇੰਡੀਆ ਦਾ ਅਤੇ ਇੱਥੋਂ ਦਾ ਕੋਈ ਫਰਕ ਹੈ ਜਾਂ ਸੇਮ ਹੀ ਹੁੰਦਾ ਵਾ?
1: ਜਿਵੇਂ ਆਸਟ੍ਰੇਲੀਆ ਦੇ ਵਿੱਚ ਤਿੰਨ ਪ੍ਰੋਫੈਸ਼ਨਲ ਬੋਡੀਜ਼ ਨੇ, CPA ਆਸਟ੍ਰੇਲੀਆ, CA ਅਤੇ IPA, ਇੰਡੀਆ ਦੇ ਵਿੱਚ CA ਹੀ ਆ
0: ਜੀ।
1: ਸੋ ਇੱਥੇ ਤਿੰਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਕਰ ਸਕਦੇ ਹਾਂ, ਅਤੇ ਤੁਸੀਂ ਕੁਆਲੀਫਾਈਡ ਅਕਾਊਂਟੈਂਟ
0: ਉੱਥੇ CA ਕਹਿ ਦਿੰਦੇ ਆ,
1: ਉੱਥੇ CA, ਅਤੇ ਇੱਥੇ ਤੁਹਾਡੇ ਕੋਲ ਆਪਸ਼ਨ ਹੈ ਤੁਸੀਂ CA ਵੀ ਕਰ ਸਕਦੇ ਹਾਂ, CPA ਦੇ ਮੈਂਬਰਸ਼ਿਪ। ਸੋ ਇਹ ਤਿੰਨੋਂ ਇਕੁਇਲੈਂਟ ਹੀ ਨੇ ਆਸਟ੍ਰੇਲੀਆ ਦੇ ਵਿੱਚ।
0: ਸੋ CA ਦਾ ਵੀ ਸਾਨੂੰ ਉਦੋਂ ਪਤਾ ਲੱਗਾ ਸੀ ਜਦੋਂ ਆਪਾਂ ਬਾਹਰ ਆਉਣਾ ਹੈ ਨਾ, ਉਹਦਾ CA ਰਿਪੋਰਟ ਲਾਉਣ ਲੱਗੂ ਗਿਆ, ਅਤੇ ਉਹ ਤੋਂ ਪਹਿਲਾਂ ਤਾਂ ਪਤਾ ਹੀ ਨਹੀਂ ਹੁੰਦਾ। ਤਾਂ ਇੱਥੇ ਤਾਂ ਖਾਸ ਤੌਰ ਦੇ ਉੱਤੇ ਮਤਲਬ ਵਾਹਵਾ ਹੀ ਪਤਾ ਲਾਉਣਾ ਪੈਂਦਾ, ਵਾਹਵਾ ਹੀ ਪਤਾ ਲੱਗ ਜਾਂਦਾ। ਅਤੇ ਇਸ ਵਰੇ ਕਹਿੰਦੇ ਨੇ ਕਿ ਵਾਹਵਾ ਹੀ ਪਤੇ ਲੱਗ ਰਹੇ ਆ ਖਬਰਾਂ ਦੇ ਵਿੱਚ, ਜਿਹੜੇ ਤਰੀਕੇ ਦੇ ਨਾਲ ਆ ਰਿਹਾ ਸੀ, ਕਾਫੀ ਡਰਾਇਆ ਵੀ ਆ ਲੋਕਾਂ ਨੂੰ, ਅਤੇ ਖਬਰਾਂ ਨੇ ਕਾਫੀ ਲੋਕਾਂ ਨੂੰ ਰਾਹਤ ਵੀ ਦਿੱਤੀ ਆ ਵੀ ਅੱਛਾ ਚਲੋ ਆ ਇੰਨੀ ਕੁ ਇੱਥੋਂ ਕਿਉਂ ਰਾਹਤ ਮਿਲੂਗੀ। ਸੋ ਹੋ ਸਕਦਾ ਕਿ ਕਈ ਚੀਜ਼ਾਂ ਦਰੁਸਤ ਹੋਣ ਅਤੇ ਕਈ ਹਲੇ ਦਿੱਲੀ ਦੂਰ ਹੋਵੇ, ਜਿੱਦਾਂ ਆਪਣੀ ਗੱਲਬਾਤ ਅਕਸਰ ਹੁੰਦੀ ਰਹਿੰਦੀ ਹੈ। ਸੋ ਉਸ ਵਿਸ਼ੇ 'ਤੇ ਆਪਾਂ ਜਾਣਨਾ ਚਾਹੁੰਦੇ ਹਾਂ ਤੁਹਾਡੇ ਕੋਲੋਂ ਕਿ ਕੋਮਨ ਕੁਐਸਚਨਸ ਜਿਹੜੇ ਤੁਹਾਡੇ ਕੋਲ ਵੀ ਪਹੁੰਚ ਰਹੇ ਹੋਣਗੇ। ਸਭ ਤੋਂ ਪਹਿਲਾਂ ਤਾਂ ਇੱਕ $1,000 ਦਾ ਬੜਾ ਰੌਲਾ ਪੈ ਰਿਹਾ, ਕਿੰਨਿਆਂ ਕੁ ਨੂੰ ਦੇ ਦਿੱਤੇ ਜੇ?
1: $1,000 ਦਾ ਐਕਚੁਲੀ ਕੀ ਹੈ ਕਿ ਕਾਫੀ ਲੋਕਾਂ ਨੂੰ ਕਲੀਅਰ ਨਹੀਂ ਹੈਗਾ ਉਹ ਕਿ ਉਹ $1,000 ਕੀ ਹੈ, ਕਿਉਂਕਿ ਬਜਟ ਦੇ ਵਿੱਚ ਅਨਾਊਂਸਮੈਂਟ ਹੋਈ ਔਰ ਲੋਕਾਂ ਨੂੰ ਲੱਗਿਆ ਕਿ $1,000 ਐਕਸਟਰਾ ਰਿਫੰਡ ਆ ਰਿਹਾ ਸਾਨੂੰ ਇਸ ਵਾਰ,
0: ਨਹੀਂ
1: ਜਦਕਿ ਨਹੀਂ, $1,000 ਉਹਨਾਂ ਨੇ ਅਨਾਊਂਸ ਕੀਤਾ ਸੀ ਕਿ ਤੁਸੀਂ ਇੱਕ ਸਟੈਂਡਰਡ ਡਿਡਕਸ਼ਨ ਕਲੇਮ ਕਰ ਸਕਦੇ ਹਾਂ, ਪਰ ਉਹਦਾ ਫਾਇਦਾ ਉਹਨਾਂ ਨੂੰ ਹੀ ਹੋਣਾ ਜਿਨ੍ਹਾਂ ਦੀਆਂ ਡਿਡਕਸ਼ਨਸ 1,000 ਤੋਂ ਘੱਟ ਹੁੰਦੀਆਂ ਸੀ, ਅਤੇ ਉਹ ਇੱਕ ਮਿਨੀਮਮ $1,000 ਕਲੇਮ ਕਰ ਸਕਦੇ ਨੇ। ਪਰ ਇਹ ਨੈਕਸਟ ਫਾਈਨੈਂਸ਼ੀਅਲ ਈਅਰ ਤੋਂ ਹੋਣਾ, ਨਾ ਕਿ ਲਾਸਟ ਫਾਈਨੈਂਸ਼ੀਅਲ ਈਅਰ ਤੋਂ। ਉਹਦੇ ਨਾਲ ਬੇਸਿਕਲੀ ਫਰਕ ਇਹ ਹੋਏਗਾ ਕਿ ਉਹ $1,000 ਨਾਲ ਤੁਹਾਡਾ ਟੈਕਸ ਬਚੇਗਾ, ਜਿਵੇਂ ਤੁਹਾਡੀ ਇਨਕਮ ਦੇ ਵਿੱਚੋਂ ਤੁਸੀਂ ਐਜ਼ ਏ ਐਕਸਪੈਂਸ ਉਹਨੂੰ $1,000 ਕਲੇਮ ਕਰ ਸਕਦੇ ਹਾਂ, ਅਤੇ ਤੁਹਾਡਾ ਟੈਕਸ ਬਚੇਗਾ, ਨਾ ਕਿ ਤੁਹਾਨੂੰ $1,000 ਐਕਸਟਰਾ ਰਿਫੰਡ ਆਏਗਾ। ਅਤੇ ਜਿਵੇਂ ਮੈਂ ਦੱਸਿਆ ਕਿ ਉਹ ਨੈਕਸਟ ਫਾਈਨੈਂਸ਼ੀਅਲ ਈਅਰ ਤੋਂ ਹੈ, ਲਾਸਟ ਫਾਈਨੈਂਸ਼ੀਅਲ ਈਅਰ ਤੋਂ ਨਹੀਂ ਹੈ ਉਹ।
0: ਸੋ ਇੱਦਾਂ ਕਹਿ ਲਈਏ ਕਿ ਹੁਣ ਆਹ ਜਿਹੜਾ ਸ਼ੁਰੂ ਹੋਇਆ ਫਾਈਨੈਂਸ਼ੀਅਲ ਈਅਰ, ਇਹਦੇ ਵਿੱਚੋਂ ਸ਼ੁਰੂ ਹੋ ਗਿਆ, ਅਤੇ ਅਗਲੇ 'ਚ ਆਪਾਂ ਕਲੇਮ ਕਰਾਂਗੇ ਜਾ ਕੇ,
1: ਅਗਲੇ ਦੇ ਵਿੱਚ ਹੋਏਗਾ। ਪਰ ਸਟਿਲ ਮੈਂ ਰਿਕਮੈਂਡ ਕਰਾਂਗਾ ਕਿ ਅਗਰ ਤੁਹਾਡੀਆਂ ਐਕਚੁਅਲ ਡਿਡਕਸ਼ਨ 1,000 ਤੋਂ ਜ਼ਿਆਦਾ ਨੇ, ਅਤੇ ਤੁਸੀਂ ਉਹਦੇ 'ਤੇ ਰਿਲਾਈ ਨਾ ਕਰੋ, ਤੁਸੀਂ ਆਪਣੀਆਂ ਰਿਸੀਟਸ ਪ੍ਰੋਪਰ ਸਾਂਭ ਕੇ ਰੱਖੋ। ਐਂਡ ਆਫ ਦਾ ਈਅਰ ਅਗਰ ਤੁਹਾਡੀ ਐਕਚੁਅਲ ਡਿਡਕਸ਼ਨ ਜ਼ਿਆਦਾ ਨੇ, ਤਾਂ ਤੁਸੀਂ ਜ਼ਿਆਦਾ ਕਲੇਮ ਕਰ ਸਕਦੇ ਹੋ ਵਿਦ ਰਿਸੀਟਸ।
0: ਸੋ ਇੱਦਾਂ ਨਹੀਂ ਆ ਕਿ ਮੰਨ ਲਓ ਮੇਰੇ ਖਰਚੇ 2,000 ਦੇ ਨੇ, ਅਤੇ ਮੈਂ ਕਹਾਂ ਵੀ 1,000 ਤਾਂ ਚੱਲ ਉੱਧਰੋਂ ਕਲੇਮ ਹੋ ਹੀ ਜਾਣਾ ਵਾ, ਇਹਨੂੰ ਸਾਈਡ 'ਤੇ ਰਹਿਣ ਦੀਏ, ਅਤੇ ਇੱਧਰੋਂ ਆ ਬਾਕੀ ਦਾ ਜਿਹੜਾ ਵੱਖਰਾ ਪੈ ਜੂਗਾ। ਸੋ ਜਿਹੜਾ ਟੋਟਲ ਅਮਾਊਂਟ ਹੋਊਗਾ ਤੁਹਾਡਾ, ਉਹ ਜੇਕਰ 1,000 ਤੋਂ ਥੱਲੇ ਆ, ਤਾਂ ਫਿਰ ਉਹ ਦੈਟਸ ਫਾਈਨ।
1: ਹਾਂਜੀ,
0: ਅਦਰਵਾਈਜ਼ ਫਿਰ ਤੁਸੀਂ ਰਸੀਦ ਰੱਖਣੀਆਂ ਨੇ।
1: ਹਾਂ, ਅਦਰਵਾਈਜ਼ ਤੁਸੀਂ ਅਗਰ ਤੁਹਾਡਾ ਐਕਸਪੈਂਸ ਜ਼ਿਆਦਾ ਹੈ, ਤਾਂ ਤੁਸੀਂ ਉਹਨੂੰ ਰਿਕਾਰਡ ਕੀਪਿੰਗ ਰੱਖੋ।
0: ਓਕੇ,
1: ਅਤੇ ਤੁਸੀਂ ਐਕਚੁਅਲ ਕਰਨਾ, ਇਹ ਨਹੀਂ ਕਿ 1,000 ਪਲੱਸ ਉਹ ਨਹੀਂ ਹੈ,
0: ਜੀ
1: ਤੁਸੀਂ ਐਕਚੁਅਲ ਐਕਸਪੈਂਸ ਕਲੇਮ ਕਰ ਸਕਦੇ ਹਾਂ ਜਾਂ ਮਿਨੀਮਮ 1000 ਕਲੇਮ ਕਰ ਸਕਦੇ ਹਾਂ, ਦੋਨਾਂ ਚੋਂ ਇੱਕ ਚੀਜ਼।
0: ਅੱਛਾ ਨਹੀਂ, ਮੇਰੀ ਮੈਨੂੰ ਵੀ ਇਹੋ ਹੀ ਭੁਲੇਖਾ ਸੀ, ਮੈਨੂੰ ਮੇਰੀ ਵੀ ਇਹ ਅੰਡਰਸਟੈਂਡਿੰਗ ਸੀ ਵੀ ਜਿਹੜਾ 1000 ਕੁ ਤੱਕ ਦਾ ਜਿਹੜੀ ਇਨਵੋਇਸ ਆ ਉਹ ਤੁਸੀਂ ਰਿਕਾਰਡ ਰੱਖਣ ਦੀ ਲੋੜ ਨਹੀਂ ਹੈ, ਜਿਹੜੀਆਂ ਉਸ ਤੋਂ ਵੱਧ ਵਾਲੀਆਂ ਨੇ ਉਹਦੇ ਰਿਕਾਰਡ ਤੁਸੀਂ ਰੱਖ ਲਓ। ਅੱਛਾ, ਮੈਂ ਇੱਦਾਂ ਸਮਝ ਕੇ ਬੈਠਾ ਸੀ। ਓਕੇ, ਸੋ ਇਹ ਫਿਰ ਉਹਨਾਂ ਨੂੰ ਫਾਇਦਾ ਵਾ, ਜੇ ਮੈਂ ਇੱਕ ਵਾਰੀ ਮੈਂ ਫਿਰ ਡਬਲ ਕਰਨਾ ਚਾਹੁੰਦਾ ਵੀ ਇਹ ਉਹਨਾਂ ਨੂੰ ਫਾਇਦਾ ਜਿਨ੍ਹਾਂ ਦੇ 1000 ਤੋਂ ਘੱਟ ਘੱਟ ਦੇ ਖਰਚੇ ਸੀ।
1: ਹਾਂਜੀ, ਕਈ ਪ੍ਰੋਫੈਸ਼ਨਸ ਨੇ ਜਿਹਦੇ ਵਿੱਚ ਤੁਹਾਡਾ ਐਕਚੁਅਲ ਐਕਸਪੈਂਸ ਹੁੰਦਾ ਹੀ ਨਹੀਂ ਹੈ, ਇੰਪਲੋਇਰ ਸਾਰਾ ਕੁਝ ਪ੍ਰੋਵਾਈਡ ਕਰਦਾ ਤੁਹਾਨੂੰ
0: ਜੀ।
1: ਸੋ ਉਸ ਕੇਸ ਦੇ ਵਿੱਚ ਜਿਵੇਂ ਅਗਰ ਤੁਹਾਡੇ ਕੋਲ ਐਕਸਪੈਂਸ ਕੁਝ ਕਲੇਮ ਕਰਨ ਨੂੰ ਨਹੀਂ ਹੈ, ਉਹਨਾਂ ਨੂੰ ਫਾਇਦਾ ਹੋਏਗਾ ਇਸ ਚੀਜ਼ ਦਾ ਕਿ ਉਹਨਾਂ ਨੂੰ ਮਿਨੀਮਮ 1000 ਡਿਡਕਸ਼ਨ ਕਲੇਮ ਕਰ ਸਕਦੇ ਨੇ। ਪਰ ਜਿਵੇਂ ਜੇ ਤੁਸੀਂ ਘਰੋਂ ਕੰਮ ਕਰ ਰਹੇ ਹਾਂ ਤਾਂ ਤੁਹਾਡੇ ਵੈਸੇ ਹੀ ਹੋਮ ਆਫਿਸ ਐਕਸਪੈਂਸ ਜ਼ਿਆਦਾ ਹੀ ਹੋਏਗਾ ਜੇ ਤੁਸੀਂ ਫੁੱਲ ਟਾਈਮ ਕੰਮ ਕਰ ਰਹੇ ਹੋ। ਅਤੇ ਬੈਟਰ ਹੈ ਕਿ ਤੁਸੀਂ ਰਿਕਾਰਡ ਕੀਪਿੰਗ ਆਪਣੀ ਰੱਖੋ, ਸਾਲ ਤੋਂ ਬਾਅਦ ਜਦੋਂ ਤੁਸੀਂ ਆਪਣੀ ਟੈਕਸ ਰਿਟਰਨ ਕਰੋਗੇ ਤੁਹਾਡੇ ਕੋਲ ਆਪਸ਼ਨਸ ਹੋਏ ਕਿ ਤੁਸੀਂ ਐਕਚੁਅਲ ਐਕਸਪੈਂਸ ਤੁਹਾਡੇ ਲਈ ਸਹੀ ਹੈ ਜਾਂ $1000।
0: ਓਕੇ, ਸੋ ਮੋਟੀ ਜੀ ਫੋਰ ਐਗਜ਼ਾਮਪਲ ਕਿਹੜਾ ਕਿੱਤਾ ਇੱਦਾਂ ਦਾ ਹੋਊਗਾ ਜਿਸ 'ਚ 1000 ਤੋਂ ਘੱਟ, ਇਹਦਾ ਮਤਲਬ ਕਿ ਆਪਣੇ 'ਚੋਂ ਬਹੁਤੇ ਤਾਂ ਫਿਰ ਇਹਦੇ 'ਚ ਆਉਂਦੇ ਨਹੀਂ ਗੇ।
1: ਦੇਖੋ, ਮੋਸਟਲੀ ਜਿਹੜੇ ਲੇਬਰ ਜੋਬ ਫੈਕਟਰੀ ਦੇ ਵਿੱਚ ਅਗਰ ਤੁਸੀਂ ਕੰਮ ਕਰਦੇ ਹਾਂ ਅਤੇ ਤੁਹਾਨੂੰ ਯੂਨੀਫੋਰਮ ਸਾਰਾ ਕੁਛ ਇੰਪਲੋਇਰ ਵੱਲੋਂ ਪ੍ਰੋਵਾਈਡਿਡ ਹੁੰਦਾ, ਸਾਰੇ ਤੁਹਾਡੇ ਸੇਫਟੀ ਸ਼ੂਜ਼ ਵਗੈਰਾ ਪ੍ਰੋਵਾਈਡਿਡ ਹੁੰਦੇ ਆ, ਫੋਨ ਤੁਸੀਂ ਯੂਜ਼ ਨਹੀਂ ਕਰਨਾ ਹੁੰਦਾ, ਘਰੋਂ ਤੁਸੀਂ ਕੋਈ ਕੰਮ ਨਹੀਂ ਕਰਨਾ, ਸੋ ਉਸ ਕੇਸ ਦੇ ਵਿੱਚ ਤੁਹਾਡਾ ਯਾਨੀ ਐਕਚੁਅਲ ਐਕਸਪੈਂਸ ਨਹੀਂ ਹੁੰਦਾ। ਸੋ ਤੁਹਾਨੂੰ ਕ੍ਰੀਏਟਿਵਿਟੀ ਕਰਨ ਦੀ ਲੋੜ ਨਹੀਂ ਹੈ ਕਿ ਐਕਸਪੈਂਸ ਬਣਾਉਣ ਦੀ ਲੋੜ ਨਹੀਂ। ਸੋ ਉਹਨਾਂ ਨੂੰ ਉਹ ਫਾਇਦਾ ਹੋਏਗਾ ਕਿ ਮਿਨੀਮਮ $1000 ਦੀ ਡਿਡਕਸ਼ਨ ਸਾਰਿਆਂ ਨੂੰ ਇੱਕ ਮਿਲੇਗੀ।
0: ਸੋ ਮੈਂ ਮੋਟਾ ਜਿਹਾ ਕਹਿ ਲਾਂ ਵੀ ਖਬਰ ਉੱਤੇ ਟਾਈਟਲ ਲਿਖਣ ਦੇ ਹਿਸਾਬ ਦੇ ਨਾਲ ਬੜੀ ਵਧੀਆ ਵਾ, ਪਰ ਅਸਲ ਦੇ ਵਿੱਚ ਸਾਨੂੰ ਬਹੁਤਿਆਂ ਨੂੰ ਇਹਦਾ ਕੋਈ ਫਾਇਦਾ ਹੋਣਾ ਨਹੀਂ ਆ।
1: ਜਿਨ੍ਹਾਂ ਦੇ ਐਕਚੁਅਲ ਐਕਸਪੈਂਸ ਜ਼ਿਆਦਾ ਨੇ 1000 ਤੋਂ, ਉਹਨਾਂ ਨੂੰ ਤਾਂ ਕੋਈ ਇਹਦਾ ਫਰਕ ਨਹੀਂ ਆ।
0: ਕੁਛ ਸਾਲ ਭਰ ਦੇ ਵਿੱਚ ਤਾਂ 1000 ਤੋਂ ਕਿਤੇ ਜ਼ਿਆਦਾ ਹੋਣਗੇ।
1: ਹਾਂਜੀ, ਮੋਸਟਲੀ ਪ੍ਰੋਫੈਸ਼ਨ ਜਿਹੜੇ ਘਰੋਂ ਕੰਮ ਕਰ ਰਹੇ ਨੇ ਉਹਨਾਂ ਦੇ ਐਕਸਪੈਂਸ ਜ਼ਿਆਦਾ ਹੀ ਹੁੰਦੇ ਆ
0: ਜੀ। ਅਤੇ ਇਹਦੇ ਨਾਲ ਨਾਲ ਫਿਰ ਇੱਕ ਹੋਰ ਟੈਕਸ ਆਫਸੈਟ ਦਾ ਵੀ ਫਿਰ ਰੌਲਾ ਪਿਆ ਸੀ, ਉਹਦੀ ਕੀ ਸੱਚਾਈ ਹੈ ਫਿਰ?
1: ਹਾਂਜੀ, ਟੈਕਸ ਆਫਸੈਟ ਇੱਕ $250 ਦਾ ਇੰਟਰੋਡਿਊਸ ਕੀਤਾ ਇਹਨਾਂ ਨੇ।
0: ਹਾਂਜੀ,
1: ਪਰ ਉਹ ਹੋਣਾ 1 July 2027 ਤੋਂ, ਜਿਹਦਾ ਕਿ 2028 ਫਾਈਨੈਂਸ਼ੀਅਲ ਈਅਰ ਦੇ ਵਿੱਚ ਤੁਹਾਨੂੰ ਆਏਗਾ ਉਹ। ਅਤੇ ਉਹ ਇੱਕ ਆਫਸੈਟ ਹੈ ਕਿ ਜਿਹੜਾ ਨੋਨ ਰਿਫੰਡੇਬਲ ਆਫਸੈਟ ਹੈ, ਜਿਹੜਾ ਤੁਹਾਡਾ ਟੈਕਸ ਸਿੱਧੇ ਤੌਰ 'ਤੇ ਘਟਾਏਗਾ, ਨਾ ਕਿ ਤੁਹਾਡੀ ਇਨਕਮ ਘਟਾਏਗਾ, ਉਹ ਤੁਹਾਡਾ ਟੈਕਸ ਘਟਾਏਗਾ। ਸੋ ਉਹ $250 ਦਾ ਤੁਹਾਨੂੰ ਫਾਇਦਾ ਸਿੱਧੇ ਤੌਰ 'ਤੇ ਮਿਲੇਗਾ।
0: ਉਹ ਨਾ ਹੀ ਸਮਝੀਏ ਫਿਰ ਇਹ ਵੈਸੇ ਵੇਖੀਦਾ ਵੀ ਆਸਟ੍ਰੇਲੀਆ 'ਚ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਤੁਹਾਡੇ ਵੱਲ ਕੱਢਣੀਆਂ ਜਾਂ ਤੁਹਾਡੇ ਸਿਰ ਜਿਹੜੀ ਚੀਜ਼ ਪੈਣੀ ਆ, ਕੋਈ ਰੂਲ ਚੇਂਜ ਆ, ਕੋਈ ਫੀਸ ਵਧੀ ਆ, ਉਹ ਕਹਿੰਦੇ ਆ ਵੀ ਉਹ ਅੱਜ ਹੀ ਵਧ ਗਈ ਆ, ਅਤੇ ਜਿਹੜਾ ਇਹ ਪੱਲਿਓਂ ਦੇਣਾ ਕੁਛ ਇਹ ਸਾਲ ਪਹਿਲਾਂ ਹੀ ਮਤਲਬ ਸਵਾਦ ਜਿਹਾ ਦੇ ਦਿਓ ਵੀ ਹਾਂ ਅਸੀਂ ਕੁਛ ਕੀਤਾ ਸੀ, ਪਰ ਉਹ ਹਾਲੇ ਐਕਚੁਅਲ ਦੇ ਵਿੱਚ ਤੁਹਾਨੂੰ ਉਹ ਨਹੀਂ ਮਿਲਣਾ।
1: ਹਾਂਜੀ,
0: ਇੱਦਾਂ ਦਾ ਕੁਛ ਹੈਗਾ ਜਿਹੜਾ ਪਿਛਲੇ ਸਾਲ ਅਨਾਊਂਸ ਕੀਤਾ ਸੀ ਅਤੇ ਹੁਣ ਸਾਨੂੰ ਮਿਲਣਾ ਵਾ?
1: ਹਾਂਜੀ, ਇੱਕ ਹੋਰ ਚੇਂਜ ਜਿਹੜਾ ਆ ਰਿਹਾ ਕਿ ਟੈਕਸ ਰੇਟਸ ਘਟੇ ਨੇ, ਬਹੁਤ ਜ਼ਿਆਦਾ ਫਰਕ ਤਾਂ ਨਹੀਂ ਪਏਗਾ ਉਹਦਾ, ਪਰ ਕੁਛ ਫਰਕ ਪਏਗਾ ਉਹਦਾ, ਪਰ ਉਹਦਾ ਫਰਕ ਵੀ ਅਗਲੇ ਸਾਲਾਂ ਦੇ ਵਿੱਚ। ਜਿਵੇਂ ਇਸ ਸਾਲ ਤੋਂ 1 July 2026 ਤੋਂ ਟੈਕਸ ਰੇਟ ਜਿਹੜੇ ਨੇ, ਜਿਹੜਾ ਮਿਡਲ ਬ੍ਰੈਕਟ ਹੈ ਜਿਹੜੇ 18,200 to 45,000, ਫਿਲਹਾਲ 16% ਆ, ਉਹ ਘੱਟ ਕੇ 15% ਹੋ ਜਾਏਗੀ, ਔਰ ਉਸ ਤੋਂ ਬਾਅਦ ਉਸ ਤੋਂ ਅਗਲੇ ਫਾਈਨੈਂਸ਼ੀਅਲ 'ਚ ਘੱਟ ਕੇ 14% ਹੋ ਜਾਏਗੀ। ਉਹਦੇ ਨਾਲ ਵੀ ਤੁਹਾਡਾ ਥੋੜ੍ਹਾ ਟੈਕਸ ਘਟੇਗਾ, ਜਿਹਦਾ ਫਰਕ ਤੁਹਾਨੂੰ ਆਪਣੀ ਪੇ ਸਲਿਪਸ ਦੇ ਵਿੱਚ ਆਲਰੇਡੀ ਨਜ਼ਰ ਆ ਰਿਹਾ ਹੋਏਗਾ ਕਿ ਹੁਣ ਜਿਹੜੀ ਤੁਹਾਨੂੰ ਫਸਟ ਪੇ ਆਏਗੀ ਉਹਦੇ ਵਿੱਚ ਟੈਕਸ ਵਿਦ ਹੈਲਡ ਤੁਹਾਡਾ ਘਟਿਆ ਹੋਏਗਾ। ਉਹਦਾ ਕਾਰਨ ਇਹੀ ਹੈ ਕਿ ਟੈਕਸ ਰੇਟ ਘਟਣ ਦੇ ਨਾਲ ਤੁਹਾਡਾ ਟੈਕਸ ਵਿਦ ਹੈਲਡ ਥੋੜ੍ਹਾ ਜਿਹਾ ਫਰਕ ਪਿਆ।
0: ਸੋ ਜਿਹੜੇ ਜਿਨ੍ਹਾਂ ਨੂੰ ਪੇ ਆਉਂਦੀ ਸੀ, ਜੇ ਉਹਨਾਂ ਦੇ ਵਿੱਚ ਉਹ ਫਰਕ ਉਹਨਾਂ ਨੂੰ ਨਹੀਂ ਦਿਖ ਰਿਹਾ ਤਾਂ ਉਹ ਇੱਕ ਵਾਰੀ ਇੰਪਲੋਇਰ ਨਾਲ ਗੱਲ ਕਰ ਲੈਣ।
1: ਹਾਂਜੀ, ਵੈਸੇ ਤਾਂ ਆਟੋਮੈਟਿਕਲੀ ਮੋਸਟਲੀ ਜਿਹੜੇ ਇੰਪਲੋਇਰ ਨੇ ਉਹ ਕੋਈ ਨਾ ਕੋਈ ਸੋਫਟਵੇਅਰ ਯੂਜ਼ ਕਰ ਹੀ ਰਹੇ ਨੇ, ਅਤੇ ਜਿਨ੍ਹਾਂ ਵਿੱਚ ਆਟੋਮੈਟਿਕਲੀ ਉਹ ਕੈਲਕੂਲੇਸ਼ਨਸ ਹੁੰਦੀ ਆ, ਅਤੇ ਉਹ ਫਰਕ ਆਇਆ ਹੀ ਹੋਏਗਾ। ਵੈਸੇ ਮਾਈਨਰ ਜਿਹਾ ਡਿਫਰੈਂਸ ਆ, ਬਹੁਤ ਜ਼ਿਆਦਾ ਡਿਫਰੈਂਸ ਨਹੀਂ ਆ, ਬਟ ਸਟਿਲ ਤੁਹਾਡਾ ਪੇ ਦੇ ਵਿੱਚ ਥੋੜ੍ਹਾ ਫਰਕ ਆਏਗਾ।
0: ਸੋ ਇਹ ਮਤਲਬ ਅਗੇਨ ਫਿਰ ਉੱਦਾਂ ਦੀ ਚੀਜ਼ ਆ ਵੀ ਉਹ ਲਿਖਣ 'ਚ ਅਨਾਊਂਸਮੈਂਟ 'ਚ ਸੋਹਣੀ ਲੱਗਦੀ ਆ ਵੀ ਟੈਕਸ ਘਟੇ ਆ, ਪਰ ਇਹ ਮਤਲਬ ਕੁਛ ਇੱਕ ਡੋਲਰ ਪ੍ਰਤੀ ਹਫ਼ਤਾ ਆਪਾਂ ਕਹਿ ਲਈਏ,
1: ਹਾਂਜੀ,
0: ਹੈ ਨਾ, ਇੰਨਾ ਕੁ ਫਰਕ ਜਿੱਦਾਂ ਮੈਂ ਵੀ ਵੇਖ ਰਿਹਾ ਹਾਂ ਵੀ ਸਾਡੀ ਮਜ਼ਦੂਰੀ ਦੇ ਵਿੱਚ ਵੀ ਥੋੜ੍ਹੇ ਕੁਛ ਇੱਕ ਡੋਲਰ ਹੀ ਮੇਰੇ ਖਿਆਲ $5-7 ਇੱਦਾਂ ਦਾ ਕੁਛ ਫਰਕ ਹੀ,
1: ਹਾਂਜੀ,
0: ਅਤੇ ਕੁਛ ਬਹੁਤ ਵੱਡਾ ਕੋਈ ਫੇਰ ਬਦਲ ਨਹੀਂ, ਪਰ ਹਾਂ ਸਾਨੂੰ ਸੁਣਨ 'ਚ ਵਧੀਆ ਲੱਗਦਾ ਵੀ ਟੈਕਸ ਘਟ ਗਏ ਨੇ ਹਨ।
1: ਹਾਂਜੀ, ਐਟਲੀਸਟ ਕੁਛ ਤੇ ਗਵਰਨਮੈਂਟ ਨੇ ਪੋਜ਼ਿਟਿਵ ਕੀਤਾ, ਨਹੀਂ ਤੇ ਇਸ ਬਜਟ ਦੇ ਵਿੱਚ ਤੇ ਕਾਫੀ ਕੁਛ ਹੇਰ ਬਦਰ ਹੋਈਆਂ ਨੇ
0: ਜੀ। ਤੇ ਇਹਦੇ ਵਿੱਚ ਫਿਰ ਆਪਾਂ ਇੱਕ ਜਿਹੜਾ ਸੁਪਰ ਦਾ ਵੀ ਆਪਾਂ ਸੁਣਦੇ ਹਾਂ ਵੀ ਸੁਪਰ ਹੁਣ ਪੇ ਜਦੋਂ ਪਾਉਣੀ ਉਹਦੇ ਨਾਲ ਹੀ ਪਾਉਣਾ ਪੈਣਾ ਵਾ, ਤੇ ਉਹਦਾ ਸ਼ੁਰੂ ਹੋ ਚੁੱਕਾ ਫਿਰ ਉਹ।
1: ਹਾਂਜੀ, 1 July 2026 ਤੋਂ ਇਹ ਵੀ ਇੱਕ ਨਵਾਂ ਚੇਂਜ ਆਇਆ ਕਿ ਪਹਿਲਾਂ ਜਿਵੇਂ ਹੁੰਦਾ ਸੀ ਕਿ ਇੰਪਲੋਇਰਸ ਪੇ ਕਰਦੇ ਸੀ ਸੁਪਰ ਕੁਆਰਟਰਲੀ ਬੇਸ 'ਤੇ, ਅਗਰ ਮੈਂ ਸਮਾਲ ਬਿਜ਼ਨਸਿਸ ਦੀ ਗੱਲ ਕਰਾਂ, ਅਤੇ ਹੁਣ ਪੇ ਡੇ ਸੁਪਰ ਆ ਗਿਆ ਜਿਹਦੇ ਵਿੱਚ ਜਦੋਂ ਤੁਹਾਡੀ ਪੇ ਪਾਉਂਦੇ ਨੇ ਨਾਲ ਦੀ ਨਾਲ ਸੁਪਰ ਪੇ ਕਰਨੀ ਆ, ਅਤੇ 7 ਦਿਨਾਂ ਦੇ ਵਿੱਚ ਵਿੱਚ ਤੁਹਾਡੀ ਸੁਪਰ ਤੁਹਾਡੇ ਸੁਪਰ ਅਕਾਊਂਟ ਦੇ ਵਿੱਚ ਪਹੁੰਚ ਜਾਣੀ ਚਾਹੀਦੀ ਆ। ਸੋ ਇਹ ਇੱਕ ਨਵਾਂ ਚੇਂਜ ਆ, ਅਤੇ ਜਿਹਦੇ ਨਾਲ ਇੰਪਲੋਈਜ਼ ਨੂੰ ਤਾਂ ਚਲੋ ਫਾਇਦਾ ਹੋਏਗਾ ਕਿ ਉਹ ਸੁਪਰ ਉਹਨਾਂ ਦੀ ਨਾਲ ਉਹਨਾਂ ਨੂੰ ਪਤਾ ਲੱਗਦਾ ਰਹੇਗਾ ਕਿ ਇੰਪਲੋਇਰ ਉਹਨਾਂ ਦੀ ਸੁਪਰ ਪਾ ਰਿਹਾ ਕਿ ਨਹੀਂ। ਅਤੇ ਕਈ ਵਾਰੀ ਕਾਫੀ ਟਾਈਮ ਹੋ ਜਾਂਦਾ ਕਿ ਉਹਨਾਂ ਨੂੰ ਵੇਟ ਕਰਨੀ ਪੈਂਦੀ, ਔਰ ਕਈ ਵਾਰੀ ਇੰਪਲੋਇਰ ਪਾਉਂਦੇ ਨਹੀਂ ਸੁਪਰ, ਅਤੇ ਹੁਣ ਐਟਲੀਸਟ ਨਾਲ ਦੀ ਨਾਲ ਅਪਡੇਟ ਹੁੰਦਾ ਰਹੇਗਾ। ਅਤੇ ATO ਵੀ ਹੁਣ ਕਾਫੀ ਐਕਟਿਵਲੀ ਉਹਦੇ 'ਤੇ ਕੰਮ ਕਰ ਰਿਹਾ ਕਿ ਪਹਿਲਾਂ ਹੁੰਦਾ ਸੀਗਾ ਕਿ ਅਗਰ ਸੁਪਰ ਲੇਟ ਹੁੰਦੀ ਹੈ ਕਿਸੇ ਇੰਪਲੋਇਰ ਤੋਂ ਤਾਂ ਉਹਨਾਂ ਨੇ ਸੈਲਫ ਅਸੈਸ ਕਰਨਾ ਹੁੰਦਾ ਸੀ ਕਿ ਸੁਪਰ ਐਨੂਏਸ਼ਨ ਗਰੰਟੀ ਚਾਰਜ ਸਟੇਟਮੈਂਟ ਉਹਨਾਂ ਨੇ ਲੋਚ ਕਰਕੇ ਉਹਦੇ 'ਤੇ ਇੰਟਰਸਟ ਪੇ ਕਰਨਾ ਹੁੰਦਾ ਸੀ, ਜਿਹੜਾ ਪਹਿਲਾਂ ਮੈਨੂਅਲੀ ਆਪ ਕਰਨਾ ਹੁੰਦਾ ਸੀ ਇੰਪਲੋਇਰ ਨੇ। ਪਰ ਹੁਣ ATO ਕਹਿੰਦਾ ਕਿ ਹੁਣ ਤੁਹਾਨੂੰ ਕਰਨ ਦੀ ਲੋੜ ਨਹੀਂ, ਅਗਰ ਤੁਸੀਂ ਲੇਟ ਪੇ ਕਰਦੇ ਆ ਤਾਂ ATO ਅਸੈਸਮੈਂਟ ਇਸ਼ੂ ਕਰਕੇ ਤੁਹਾਡੇ ਤੋਂ ਰਿਕਵਰੀ ਕਰ ਲਏਗਾ।
0: ਸੋ ਜੋ ਪਹਿਲਾਂ ਜਿਹੜਾ ਕਹਿ ਦਿੰਦੇ ਸੀ ਵੀ ਸੁਪਰ ਹਲੇ ਕੋਈ ਨਹੀਂ ਕਰ ਦਿੰਦੇ ਆ ਹੈਗਾ ਵਾ ਟਾਈਮ, ਸੋ ਲੇਟ ਸੇਟ ਚੱਲ ਜਾਂਦਾ ਸੀ, ਸੋ ਹੁਣ ਤੁਸੀਂ ਨਾਲ ਦੀ ਨਾਲ ਹੀ ਜਦੋਂ ਪੇ ਪੈਂਦੀ ਆ। ਅੱਛਾ, ਬਹੁਤ ਸਾਰੇ ਲੋਕ ਨੇ ਜਿਹੜੇ ਸੁਪਰ ਜਿਨ੍ਹਾਂ ਨੂੰ ਕਈ ਵਾਰੀ ਗੱਲ ਕਰੀ ਦੀ ਹੈ ਅਤੇ ਬਹੁਤਿਆਂ ਨੇ ਸੁਣਿਆ ਤਾਂ ਜ਼ਰੂਰ ਹੈ ਪਰ ਉਹਨਾਂ ਨੂੰ ਬਹੁਤਾ ਕੁਛ ਪਤਾ ਨਹੀਂ ਹੁੰਦਾ ਸੁਪਰ ਬਾਰੇ, ਨਾਲ ਦੀ ਨਾਲ ਜਿਹੜਾ ਚੈੱਕ ਕਰਨਾ ਕਈ ਤਾਂ ਕਰਦੇ ਨੇ ਜਿਹੜੇ ਅਪ ਟੂ ਡੇਟ ਨੇ, ਪਰ ਬਹੁਤਿਆਂ ਨੂੰ ਨਹੀਂ ਪਤਾ ਹਲੇ, ਚਿਰ ਹੋ ਗਿਆ ਰਹਿੰਦਿਆਂ ਤਾਂ ਵੀ ਨਹੀਂ ਉਹ ਵਹਿੰਦੇ। ਉਹਦਾ ਆਸਾਨ ਜਿਹਾ ਤਰੀਕਾ ਕੀ ਆ, ਕਿੱਦਾਂ ਉਹ ਅਪ ਟੂ ਡੇਟ ਰਹਿਣ, ਇਹ ਚੀਜ਼ ਵਹਿੰਦੇ ਰਹਿਣ ਵੀ ਹਾਂ ਕੁਛ ਪੈ ਗਿਆ ਉਹਨਾਂ ਦੇ ਅਕਾਊਂਟ 'ਚ ਜਾਂ ਨਹੀਂ ਪਿਆ, ਅੰਟਿਲ ਅਨਲੈਸ ਕਿ ਜਦੋਂ ਲੈਟਰ ਆਉਂਦੇ ਉਦੋਂ ਪਤਾ ਲੱਗੇ।
1: ਹਾਂਜੀ, ਸੋ ਜ਼ਿਆਦਾਤਰ ਸੁਪਰ ਫੰਡਸ ਜਿਹੜੇ ਨੇ ਉਹਨਾਂ ਦੀ ਔਨਲਾਈਨ ਤੁਸੀਂ ਜਾ ਕੇ ਉਹਨਾਂ ਦੇ ਨਾਲ ਮਤਲਬ ਆਪਣਾ ਮੈਂਬਰਸ਼ਿਪ ਨੰਬਰ ਦੇ ਨਾਲ ਲੌਗਇਨ ਕਰ ਸਕਦੇ ਹਾਂ, ਉੱਥੇ ਤੁਸੀਂ ਟਰੈਕ ਕਰ ਸਕਦੇ ਹਾਂ, ਈਵਨ ਫੋਨ ਦੇ ਵਿੱਚ ਐਪ ਦੇ ਵਿੱਚ ਵੀ ਤੁਸੀਂ ਆਪਣੇ ਸੁਪਰ ਟਰੈਕ ਕਰ ਸਕਦੇ ਹਾਂ ਜਿਵੇਂ ਜਿਵੇਂ ਤੁਹਾਡੀ ਸੁਪਰ ਆਉਂਦੀ ਹੈ। ਈਵਨ ਤੁਸੀਂ ਅਗਰ ਅਕਾਊਂਟ ਨਹੀਂ ਵੀ ਹੈ ਤੁਸੀਂ ਮਾਈਗੋਵ ਦੇ ਵਿੱਚ ਜਾ ਕੇ ਵੀ ਸੁਪਰ ਆਪਣੀ ਦੇਖ ਸਕਦੇ ਹਾਂ, ਉਹਦੇ 'ਚ ਸਾਰੀ ਹਿਸਟਰੀ ਤੁਹਾਨੂੰ ਆ ਜਾਂਦੀ ਹੈ ਕਿ ਇੰਪਲੋਇਰ ਨੇ ਕਦੋਂ ਕਦੋਂ ਕੰਟਰੀਬਿਊਸ਼ਨ ਕੀਤਾ ਅਤੇ ਤੁਹਾਡਾ ਟੋਟਲ ਬੈਲੈਂਸ ਕਿੰਨਾ ਸੁਪਰ ਦਾ, ਸੋ ਤੁਸੀਂ ਉਹਨੂੰ ਟਰੈਕ ਕਰ ਸਕਦੇ ਹਾਂ। ਪਰ ਅਗਰ ਤੁਸੀਂ ਔਨਲਾਈਨ ਅਕਾਊਂਟ ਬਣਾਉਂਦੇ ਹਾਂ ਉਹਦੇ ਨਾਲ ਤੁਹਾਨੂੰ ਇਹ ਵਾਧਾ ਹੋਏਗਾ ਕਿ ਤੁਸੀਂ ਇਹ ਵੀ ਡਿਸਾਈਡ ਕਰ ਸਕਦੇ ਹਾਂ ਕਿ ਤੁਸੀਂ ਉਹ ਪੈਸਾ ਕਿੱਥੇ ਇਨਵੈਸਟ ਕਰਨਾ। ਮੋਸਟਲੀ ਸੁਪਰ ਫੰਡ ਤੁਹਾਨੂੰ ਆਪਸ਼ਨ ਦਿੰਦੇ ਨੇ ਕਿ ਤੁਸੀਂ ਚੂਜ਼ ਕਰ ਸਕਦੇ ਹਾਂ ਆਪਣੀ ਮਰਜ਼ੀ ਦੇ ਮੁਤਾਬਕ ਕਿ ਤੁਸੀਂ ਕਿੱਥੇ ਕਿੱਥੇ ਉਹ ਪੈਸਾ ਆਪਣਾ ਇਨਵੈਸਟ ਕਰਨਾ ਆ, ਇੰਸਟੀਡ ਆਫ ਕਿ ਉਹ ਡਿਸਾਈਡ ਕਰਨ। ਵੈਸੇ ਤਾਂ ਅਗਰ ਤੁਹਾਨੂੰ ਜ਼ਿਆਦਾ ਨੌਲੇਜ ਨਹੀਂ ਹੈ ਤਾਂ ਫਿਰ ਤਾਂ ਐਕਸਪਰਟਸ ਦੇ ਹੱਥ 'ਚ ਹੀ ਰਹਿੰਦੇ, ਬੈਟਰ ਆ
0: ਜੀ ਅਕਾਊਂਟੈਂਟ ਨੂੰ ਪੁੱਛ ਲੈਣ।
1: ਹਾਂਜੀ, ਪਰ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਸੁਪਰ ਜ਼ਿਆਦਾ ਗਰੋ ਨਹੀਂ ਕਰ ਰਿਹਾ ਤਾਂ ਤੁਸੀਂ ਇੱਕ ਵਾਰੀ ਉਹਨੂੰ ਜ਼ਰੂਰ ਦੇਖੋ ਕਿ ਕਿੱਥੇ ਉਹ ਪੈਸਾ ਤੁਹਾਡਾ ਸਪੈਂਡ ਹੋਇਆ, ਇਨਵੈਸਟ ਹੋਇਆ ਸੋਰੀ, ਅਤੇ ਕੀ ਉਹਨੂੰ ਤੁਸੀਂ ਬਿਹਤਰ ਤਰੀਕੇ ਨਾਲ ਇਨਵੈਸਟ ਕਰ ਸਕਦੇ ਹਾਂ ਸੁਪਰ ਨੂੰ। ਫਿਰ ਤੁਸੀਂ ਉਹਦੇ ਵਿੱਚ ਇਹ ਵੀ ਚੀਜ਼ ਕਰ ਸਕਦੇ ਹਾਂ ਕਿ ਜ਼ਰੂਰ ਚੈੱਕ ਕਰੋ ਕਿ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਕਿ ਨਹੀਂ, ਕਿਉਂਕਿ ਮੋਸਟਲੀ ਸੁਪਰ ਫੰਡ ਬਾਏ ਡਿਫੋਲਟ ਇੰਸ਼ੋਰੈਂਸ ਕਰਦੇ ਨੇ ਜਦੋਂ ਅਕਾਊਂਟ ਸੈਟਅਪ ਹੁੰਦਾ ਹੈ।
0: ਓਕੇ,
1: ਪਰ ਅਗਰ ਤੁਹਾਡਾ ਕਾਫੀ ਸਮੇਂ ਤੋਂ ਸੁਪਰ ਕੰਟਰੀਬਿਊਸ਼ਨ ਨਹੀਂ ਹੋਇਆ ਤਾਂ ਉਹ ਇਨਐਕਟਿਵ ਹੋ ਜਾਂਦੀ ਹੈ ਇੰਸ਼ੋਰੈਂਸ।
0: ਓਕੇ,
1: ਸੋ ਅਗਰ ਉਹ ਇਨਐਕਟਿਵ ਹੋਈ ਆ ਉਸ ਤੋਂ ਬਾਅਦ ਤੁਸੀਂ ਉਹਨੂੰ ਐਕਟਿਵ ਨਹੀਂ ਕਰਾਇਆ ਤਾਂ ਤੁਹਾਨੂੰ ਲੱਗਦਾ ਹੋਵੇਗਾ ਇੰਸ਼ੋਰੈਂਸ ਆਲਰੇਡੀ ਹੈਗੀ ਆ ਸੁਪਰ ਦੇ ਥਰੂ, ਪਰ ਉਹ ਮੇਕ ਸ਼ੋਰ ਕਰਨਾ ਜ਼ਰੂਰੀ ਆ ਕਿ ਤੁਹਾਡੀ ਸੁਪਰ ਐਨੂਏਸ਼ਨ ਦੇ ਵਿੱਚ ਤੁਹਾਡੀ ਇੰਸ਼ੋਰੈਂਸ ਐਕਟਿਵ ਹੋਵੇ। ਅਤੇ ਉਹਦੇ ਵਿੱਚ ਵੀ ਪਲਾਨ ਤੁਸੀਂ ਡਿਸਾਈਡ ਕਰ ਸਕਦੇ ਹਾਂ ਕਿੰਨਾ ਕਵਰ ਤੁਸੀਂ ਲੈਣਾ ਆ, ਉਸ ਹਿਸਾਬ ਨਾਲ ਤੁਹਾਡਾ ਫਿਰ ਡਿਡਕਸ਼ਨਸ ਹੁੰਦੀਆਂ ਨੇ ਸੁਪਰ ਦੇ ਵਿੱਚੋਂ, ਅਤੇ ਪਰ ਉਹ ਚੀਜ਼ ਨੂੰ ਤੁਸੀਂ ਰੈਗੂਲਰਲੀ ਚੈੱਕ ਕਰਦੇ ਰਹੋ ਤਾਂ ਵਧੀਆ ਰਹਿੰਦਾ।
0: ਸੋ ਇਹ ਕਿਹੜੀਆਂ ਇੰਸ਼ੋਰੈਂਸ ਕਿਹੜੀ ਆ, ਇਹ ਹੈਲਥ ਇੰਸ਼ੋਰੈਂਸ ਆ ਜਾਂ ਕਿਹੜੀ ਇੰਸ਼ੋਰੈਂਸ ਹੈ?
1: ਸੁਪਰ ਦੇ ਵਿੱਚ ਤੁਸੀਂ ਜ਼ਿਆਦਾ ਜਿਹੜੀਆਂ ਕੋਮਨ ਨੇ ਲਾਈਫ ਇੰਸ਼ੋਰੈਂਸ ਲੈ ਸਕਦੇ ਹਾਂ, ਟੋਟਲ ਐਂਡ ਪਰਮਾਨੈਂਟ ਡਿਸੇਬਿਲਟੀ ਇੰਸ਼ੋਰੈਂਸਿਸ ਨੇ
0: ਜੀ,
1: ਉਹ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ ਵੀ ਤੁਸੀਂ ਕਰਾ ਸਕਦੇ ਹਾਂ ਸੁਪਰ ਦੇ ਥਰੂ। ਸੋ ਉਹਦੇ ਵਿੱਚ ਤੁਹਾਨੂੰ ਜਦੋਂ ਤੁਸੀਂ ਲੌਗਇਨ ਕਰਕੇ ਦੇਖਦੇ ਹਾਂ ਤੁਸੀਂ ਐਸਟੀਮੇਟ ਤੁਹਾਨੂੰ ਮਿਲ ਜਾਂਦਾ ਕਿ ਕਿੰਨਾ ਤੁਹਾਨੂੰ ਕੋਸਟ ਕਰੇਗੀ ਉਹ ਇੰਸ਼ੋਰੈਂਸ, ਅਤੇ ਉਹ ਤੁਸੀਂ ਆਪਣੇ ਕੋਲੋਂ ਨਹੀਂ ਪੈਸੇ ਪੇ ਕਰਨੇ, ਉਹ ਤੁਹਾਡੇ ਸੁਪਰ ਦੇ ਵਿੱਚੋਂ ਡਿਡਕਟ ਹੋ ਜਾਂਦੇ ਆ ਅਤੇ ਉਹ ਕਵਰ ਤੁਹਾਨੂੰ ਮਿਲ ਜਾਂਦਾ
0: ਜੀ। ਅਤੇ ਸੁਪਰ ਦੇ ਵਾਧਾ ਵੀ ਹੋਇਆ ਵਾ ਕੋਈ ਭਲਾ? ਜਿੱਦਾਂ ਕਹਿ ਰਹੇ ਵੀ ਹਰ ਸਾਲ ਥੋੜ੍ਹਾ ਥੋੜ੍ਹਾ ਜਿਹਾ ਵਧਿਆ ਕਰਨਾ ਵਾ?
1: ਵਾਧਾ ਹੋ ਚੁੱਕਿਆ ਆਲਰੇਡੀ, ਪਰ ਇਸ ਸਾਲ ਨਹੀਂ ਕੋਈ ਚੇਂਜਿਸ ਹੈ। ਜਿਵੇਂ ਸੁਪਰ ਕਰੰਟਲੀ 12% ਹੈਗੀ ਆ, ਪਿਛਲੇ ਸਾਲ ਵੀ 12% ਸੀ। ਪਹਿਲਾਂ 9% ਤੋਂ ਹੁੰਦੇ ਹੋਏ 12% ਤੱਕ ਪਹੁੰਚ ਗਈ ਆ, ਹੁਣ 12% 'ਤੇ ਆ ਕੇ ਰੁਕ ਗਈ ਆ। ਸੋ ਹੁਣ 12% ਹੀ ਰਹਿਣੀ ਆ
0: ਫੋਰ ਦਾ ਟਾਈਮ ਬੀਂਗ,
1: ਅਨਲੈਸ ਲੇਬਰ ਜਾਂ ਕੋਈ ਹੋਰ ਗਵਰਨਮੈਂਟ ਆ ਕੇ ਕੋਈ ਹੋਰ ਚੇਂਜਿਸ ਕਰਦੇ ਆ, ਬਟ ਫਿਲਹਾਲ 12% ਆ।
0: ਅਤੇ ਇਹ ਜਿਹੜਾ ਕਿਹਾ ਜਾ ਰਿਹਾ, ਇਹ ਜਿਹੜੀ SMSF ਜਿਹੜੀ ਆਪਣਾ ਆਪੇ ਤੁਸੀਂ ਇਨਵੈਸਟ ਕਰਦੇ ਹੋ ਆਪਣਾ ਜਿਹੜਾ, ਅਤੇ ਉਹਦੇ ਵਿੱਚ ਵੀ ਬਦਲਾਅ ਆਏ ਸੀ, ਉਹ ਕਦੋਂ ਤੋਂ ਲਾਗੂ ਨੇ ਅਤੇ ਕਿੰਨਾ ਕੁ ਸਮਾਂ ਉਹਦੇ ਲਈ?
1: ਹਾਂਜੀ, ਪਹਿਲਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਕੋਨਸੈਪਟ ਕਲੀਅਰ ਕਰ ਦਿੰਦਾ
0: ਕਿ
1: ਸੁਪਰ ਫੰਡ ਕੀ ਹੈ। ਜਿਵੇਂ ਹੁਣ ਅਸੀਂ ਗੱਲ ਕਰ ਰਹੇ ਸੀ ਕਿ ਮੈਜੋਰਿਟੀ ਜਿਹੜੇ ਲੋਕਾਂ ਦੇ ਸੁਪਰ ਫੰਡ ਨੇ ਉਹ ਹੁੰਦੇ ਨੇ, ਕਿ ਜਿਵੇਂ ਇੰਡਸਟਰੀ ਰੈਗੂਲੇਟਡ ਸੁਪਰ ਫੰਡ ਜਿਹੜੇ ਨੇ ਉਹਨਾਂ ਨਾਲ ਨੇ, ਪਰ ਆਸਟ੍ਰੇਲੀਆ ਦੇ ਵਿੱਚ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਆਪਣਾ ਖੁਦ ਦਾ ਸੈਲਫ ਮੈਨੇਜ ਸੁਪਰ ਫੰਡ ਸੈਟਅਪ ਕਰ ਸਕਦੇ ਹਾਂ, ਅਤੇ ਤੁਸੀਂ ਉਹ ਪੈਸਾ ਜਿਹੜਾ ਤੁਹਾਡਾ ਇੰਪਲੋਇਰ ਕੰਟਰੀਬਿਊਸ਼ਨ ਕਰ ਰਿਹਾ ਜਾਂ ਤੁਸੀਂ ਖੁਦ ਕਰ ਰਹੇ ਹੋ, ਉਹ ਉਸ ਸੈਲਫ ਮੈਨੇਜ ਸੁਪਰ ਫੰਡ ਦੇ ਵਿੱਚ ਕੰਟਰੀਬਿਊਟ ਕਰਕੇ ਤੁਸੀਂ ਉਹਨੂੰ ਇਨਵੈਸਟ ਕਰ ਸਕਦੇ ਹਾਂ ਆਪਣੀ ਮਰਜ਼ੀ ਦੇ ਨਾਲ। ਪਰ ਉਹਦੇ ਵਿੱਚ ਕਾਫ਼ੀ ਰੈਗੂਲੇਸ਼ਨਸ ਕਾਫ਼ੀ ਜ਼ਿਆਦਾ ਨੇ, ਸੋ ਉਹ ਦੇਖਣਾ ਹੁੰਦਾ। ਸੋ ਸੈਲਫ ਮੈਨੇਜ ਸੁਪਰ ਫੰਡ ਜ਼ਿਆਦਾ ਫੇਮਸ ਹੋਇਆ ਸੀਗਾ ਕਿ ਲੋਕ ਪ੍ਰੋਪਰਟੀ ਇਨਵੈਸਟਮੈਂਟਸ ਦੇ ਵਿੱਚ ਕਾਫ਼ੀ ਉਹਨੂੰ ਯੂਜ਼ ਕਰਨ ਲੱਗ ਪਏ, ਕਿ ਲੋਕਾਂ ਨੂੰ ਲੱਗਦਾ ਸੀਗਾ ਕਿ ਪ੍ਰੋਪਰਟੀਜ਼ ਦੇ ਵਿੱਚ ਕਾਫ਼ੀ ਗਰੋਥ ਹੋ ਰਹੀ ਆ। ਸੋ ਪ੍ਰੋਪਰਟੀਜ਼ ਦੇ ਇਨਵੈਸਟ ਕਰਨ ਦੇ ਲਈ ਲੋਕਾਂ ਨੇ ਯੂਜ਼ ਕਰਨਾ ਸ਼ੁਰੂ ਕੀਤਾ, ਕਾਫ਼ੀ ਵਧੀਆ ਚੱਲ ਰਿਹਾ ਸੀ। ਔਰ ਸੋਚਿਆ ਨਹੀਂ ਸੀ ਕਿ ਇਹਦੇ ਵਿੱਚ ਵੀ ਗੌਰਮੈਂਟ ਨੂੰ ਕੋਈ ਚੇਂਜ ਕਰਨਾ ਪਏਗਾ ਜਾਂ ਚਾਹੀਦਾ, ਬਟ ਰੀਸੈਂਟਲੀ ਇੱਕ ਚੇਂਜ ਜੋ ਕਿ ਇੱਕ ਲਾ ਲਓ ਕਿ ਲੇਬਰ ਗੌਰਮੈਂਟ ਵੱਲੋਂ ਕੰਪਰੋਮਾਈਜ਼ ਹੀ ਹੋਇਆ ਗ੍ਰੀਨ ਦੇ ਨਾਲ, ਕਿ ਜਿਹੜੇ ਇਹਨਾਂ ਨੇ ਪ੍ਰਪੋਜ਼ ਕੀਤੇ ਸੀ ਆਪਣੇ ਚੇਂਜਿਸ ਕੈਪੀਟਲ ਗੇਨਸ ਦੇ ਲਈ ਜਾਂ ਨੈਗੇਟਿਵ ਗੇਅਰਿੰਗ ਦੇ ਲਈ, ਉਹਨਾਂ ਨੂੰ ਪਾਸ ਕਰਵਾਉਣ ਦੇ ਲਈ ਉਹਨਾਂ ਨੂੰ ਗ੍ਰੀਨ ਦੇ ਨਾਲ ਸਮਝੌਤਾ ਕਰਨਾ ਪਿਆ ਕਿ ਉਹਨਾਂ ਨੇ ਸੈਲਫ ਮੈਨੇਜ ਸੁਪਰ ਫੰਡ ਦੇ ਵਿੱਚ ਵੀ ਚੇਂਜਿਸ ਕੀਤੇ। ਜਿਹੜਾ ਚੇਂਜ ਹੋਇਆ ਉਹ ਇਹ ਹੋਇਆ ਕਿ ਜਿਹੜਾ LRPA ਲਿਮਿਟਿਡ ਰਿਕੋਰਸ ਬੋਰਵਿੰਗ ਅਰੇਂਜਮੈਂਟ ਜਿਹੜੀ ਸੀ, ਜਿਹਦੇ ਤਹਿਤ ਤੁਸੀਂ ਬੈਂਕ ਤੋਂ ਲੋਨ ਲੈ ਕੇ ਪ੍ਰੋਪਰਟੀ ਬਾਏ ਕਰ ਸਕਦੇ ਸੀ ਸੈਲਫ ਮੈਨੇਜ ਸੁਪਰ ਫੰਡ ਦੇ, ਉਹਦੇ ਵਿੱਚ ਹੁਣ ਤੁਸੀਂ ਚੇਂਜ ਇਹ ਹੈ ਕਿ ਰੈਜ਼ੀਡੈਂਸ਼ੀਅਲ ਪ੍ਰੋਪਰਟੀਜ਼ ਉਹਨਾਂ ਨੇ ਉਹਦੇ 'ਚੋਂ ਆਊਟ ਕਰਤੀਆਂ, ਕਿ ਹੁਣ ਤੁਹਾਨੂੰ ਉਹਦੇ 'ਤੇ ਤੁਸੀਂ ਲੋਨ ਨਹੀਂ ਲੈ ਸਕਦੇ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਲਈ।
0: ਓਕੇ,
1: ਅਤੇ ਜਿਹੜਾ ਚੇਂਜਿਸ ਹੈ ਉਹ ਆਲਰੇਡੀ ਲੋਅ ਪਾਸ ਹੋ ਚੁੱਕਾ, ਠੀਕ ਹੈ, ਅਤੇ ਟਾਈਮ ਉਹਨਾਂ ਨੇ ਰੱਖਿਆ ਜੀ 10 ਅਗਸਤ ਲਾਸਟ ਡੇਟ ਆ, ਜਿਹੜਾ ਉਹਨਾਂ ਨੇ ਇੱਕ ਵਿੰਡੋ ਰੱਖੀ ਸੀਗੀ ਕਿ ਥੋੜ੍ਹਾ ਟਾਈਮ ਉਹਨਾਂ ਨੇ 45 ਡੇਜ਼ ਦਿੱਤੇ ਸੀਗੇ, ਕਿ ਅਗਰ ਤੁਸੀਂ, ਕਿਉਂਕਿ ਆਲਰੇਡੀ ਕਈ ਲੋਕ ਪ੍ਰੋਸੈਸ 'ਚ ਸੀਗੇ ਕਿ ਪ੍ਰੋਪਰਟੀ ਸਰਚ ਕਰ ਰਹੇ ਸੀਗੇ ਜਾਂ ਉਹਨਾਂ ਦੀ ਗੱਲਬਾਤ ਨੈਗੋਸ਼ੀਏਸ਼ਨ ਚੱਲ ਰਹੀਆਂ ਸੀਗੀਆਂ,
0: ਐਡਵਾਂਸ ਦੇ ਚੁੱਕਾ ਕੋਈ ਮੰਨ ਲਓ,
1: ਹਾਂਜੀ, ਤਾਂ ਉਹਨਾਂ ਨੂੰ ਇੱਕ ਟਾਈਮ ਦਿੱਤਾ ਉਹਨਾਂ ਨੇ ਕਿ 45 ਡੇਜ਼ ਤੁਹਾਡੇ ਕੋਲ ਹੈਗੇ ਆ, 10 ਅਗਸਤ ਤੱਕ ਅਗਰ ਤੁਸੀਂ ਕੋਈ ਵੀ ਕੰਟਰੈਕਟ ਸਾਈਨ ਕਰ ਲੈਂਦੇ ਹੋ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦਾ, ਤਾਂ ਉਹ ਸਟਿਲ ਪੁਰਾਣੇ ਰੂਲਾਂ ਦੇ ਵਿੱਚ ਤੁਹਾਨੂੰ ਹੋ ਜਾਏਗਾ, ਅਤੇ ਅਦਰਵਾਈਜ਼ 10 ਅਗਸਤ ਤੋਂ ਬਾਅਦ ਤੁਸੀਂ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਵਿੱਚ ਇਨਵੈਸਟਮੈਂਟ ਨਹੀਂ ਕਰ ਸਕਦੇ, ਲੋਨ ਨਹੀਂ ਲੈ ਸਕਦੇ ਬੇਸਿਕਲੀ। ਇਨਵੈਸਟਮੈਂਟ ਤੁਸੀਂ ਸਟਿਲ ਕਰ ਸਕਦੇ ਹਾਂ ਅਗਰ ਤੁਹਾਡੇ ਸੈਲਫ ਮੈਨੇਜ ਸੁਪਰ ਫੰਡ 'ਚ ਇੰਨਾ ਪੈਸਾ ਹੋਵੇ ਕਿ ਖੁਦ ਬਾਏ ਕਰ ਸਕਦਾ।
0: ਓਕੇ,
1: ਪਰ ਜ਼ਿਆਦਾਤਰ ਤਾਂ ਲੋੜ ਪੈਂਦੀ ਹੈ ਲੋਨ ਲੈਣ ਦੀ।
0: ਓਕੇ, ਸੋ ਮੈਂ ਇੱਥੇ ਥੋੜ੍ਹਾ ਜਿਹਾ ਹੋਰ ਸਮਝਣਾ ਚਾਹੂੰਗਾ ਤੁਹਾਡੇ ਕੋਲੋਂ ਕਿ ਜਿਹੜੇ ਪੈਸੇ ਸੀ ਉਹ ਪਹਿਲਾਂ ਤੁਸੀਂ ਘਰ ਖਰੀਦਣ ਲਈ ਉਹਨੂੰ ਵਰਤ ਲੈਂਦੇ ਸੀ ਪੈਸੇ, ਅਤੇ ਹੁਣ ਵੀ ਤੁਸੀਂ ਕਰ ਸਕਦੇ ਹੋ ਪਰ ਤੁਸੀਂ ਲੋਨ ਨਹੀਂ ਲੈ ਸਕਦੇ, ਕਿਉਂਕਿ ਰੌਲਾ ਇਹ ਸੀਗਾ ਕਿ ਜਿਹੜਾ ਕਮਰਸ਼ੀਅਲ ਪਰਪਜ਼ ਲਈ ਤੁਸੀਂ ਕਰ ਸਕਦੇ ਹੋ ਪਰ ਦੂਜੇ ਪਰਪਜ਼ ਲਈ ਤੁਸੀਂ ਨਹੀਂ ਕਰ ਸਕਦੇ, ਥੋੜ੍ਹਾ ਜਿਹਾ ਇਹਨੂੰ ਆਪਾਂ ਕਲੀਅਰ ਕਰ ਦਈਏ।
1: ਹਾਂਜੀ, ਰੂਲ ਜਿਹੜਾ ਚੇਂਜ ਹੈ ਉਹ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦਾ ਸਿਰਫ ਉਹਨਾਂ ਨੇ ਕੀਤਾ, ਕਿ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਅਗੇਂਸਟ ਤੁਸੀਂ ਲੋਨ ਨਹੀਂ ਲੈ ਸਕਦੇ ਸੈਲਫ ਮੈਨੇਜ ਸੁਪਰ ਫੰਡ, ਬਟ ਹਜੇ ਵੀ ਉਹਨਾਂ ਨੇ ਕਮਰਸ਼ੀਅਲ ਪ੍ਰੋਪਰਟੀ ਨੂੰ ਟੱਚ ਨਹੀਂ ਕੀਤਾ, ਕਿ ਤੁਸੀਂ ਕਮਰਸ਼ੀਅਲ ਪ੍ਰੋਪਰਟੀ 'ਚ ਸਟਿਲ ਇਨਵੈਸਟ ਕਰ ਸਕਦੇ ਹੋ ਸੈਲਫ ਮੈਨੇਜ ਸੁਪਰ ਫੰਡ ਦੇ ਥਰੂ
0: ਜੀ।
1: ਅਤੇ ਕਾਫ਼ੀ ਲੋਕ ਇਹਨੂੰ ਯੂਜ਼ ਵੀ ਕਰਦੇ ਨੇ, ਜਿਵੇਂ ਕਾਫ਼ੀ ਕੋਮਨ ਹੈ ਕਿ ਤੁਸੀਂ ਜਿਹੜੀ ਜਗ੍ਹਾ ਤੋਂ ਬਿਜ਼ਨਸ ਕਰ ਰਹੇ ਹਾਂ ਉਸ ਪ੍ਰੋਪਰਟੀ ਨੂੰ ਤੁਸੀਂ ਖਰੀਦ ਸਕਦੇ ਹਾਂ ਆਪਣੇ ਸੈਲਫ ਮੈਨੇਜ ਸੁਪਰ ਫੰਡ ਦੇ ਥਰੂ, ਅਤੇ ਆਪਣੇ ਬਿਜ਼ਨਸ ਨੂੰ ਲੀਜ਼ 'ਤੇ ਦੇ ਸਕਦੇ ਹਾਂ, ਅਤੇ ਉਹ ਅਰੇਂਜਮੈਂਟ ਹਜੇ ਵੀ ਹੈਗੀ ਆ। ਅਤੇ ਜੇ ਤੁਸੀਂ ਆਲਰੇਡੀ ਤੁਹਾਡਾ ਘਰ ਹੈਗਾ ਸੈਲਫ ਮੈਨੇਜ ਸੁਪਰ ਫੰਡ ਦੇ ਥਰੂ, ਆਲਰੇਡੀ ਲੋਨ ਚੱਲ ਰਿਹਾ, ਉਹਦੇ ਵਿੱਚ ਕੋਈ ਚੇਂਜਿਸ ਨਹੀਂ ਆ, ਇਹ ਸਿਰਫ ਨਵੇਂ ਪ੍ਰੋਪਰਟੀਜ਼ ਲੈਣ ਦੇ ਲਈ ਚੇਂਜਿਸ ਨੇ। ਸੋ ਆਲਰੇਡੀ ਅਗਰ ਤੁਹਾਡਾ ਚੱਲ ਰਿਹਾ ਤਾਂ ਫਿਰ ਕੋਈ ਚੇਂਜ ਨਹੀਂ ਹੈ।
0: ਤੇ ਨਵੇਂ ਦੇ ਜਿਹੜੀ ਕਹਿਣ ਦਾ ਮਤਲਬ ਕਿ ਤੁਸੀਂ ਨਵਾਂ ਕੁਛ ਪਰਚੇਜ਼ ਕਰ ਰਹੇ ਹੋ ਜਾਂ ਫਿਰ ਕੋਈ ਪੁਰਾਣੀ ਪ੍ਰੋਪਰਟੀ ਆ ਪਹਿਲਾਂ ਦੀ ਬਣੀ ਪਈ ਆ ਤੇ ਉਹ ਅਲੱਗ ਚੀਜ਼ ਆ ਜਾਂ ਬ੍ਰੈਂਡ ਨਿਊ ਜਿਹੜੀ ਆ ਉਹ ਅਲੱਗ ਆ ਉਸ ਪੱਖੋਂ ਉਹ ਵੀ ਥੋੜਾ ਜਿਹਾ
1: ਨਹੀਂ ਇਹਦੇ ਵਿੱਚ ਇਹ ਫਰਕ ਨਹੀਂ ਪੈਂਦਾ ਕਿ ਪ੍ਰੋਪਰਟੀ ਪੁਰਾਣੀ ਆ ਜਾਂ ਨਵੀਂ ਆ
0: ਓਕੇ
1: ਇਹਦੇ ਵਿੱਚ ਸਿਰਫ ਇਹੀ ਹੈ ਕਿ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਨਹੀਂ ਹੋਏਗੀ ਕਮਰਸ਼ਲ ਪ੍ਰੋਪਰਟੀ ਸਟਿਲ ਹੈਗੀ ਅਗਰ ਵੇਅਰ ਹਾਊਸ ਹੈ ਆਫਿਸ ਹੈ ਕਮਰਸ਼ਲ ਰਿਟੇਲ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਹੈ
0: ਸੋ ਉਹਦੇ ਵਿੱਚ ਤੁਸੀਂ ਲੋਨ ਵੀ ਤੁਹਾਡਾ ਉਹਦੇ ਵਿੱਚ ਹੋ ਜਾਊਗਾ
1: ਉਹਦੇ ਵਿੱਚ ਲੋਨ ਤੁਸੀਂ ਕਰ ਸਕਦੇ ਆ
0: ਓਕੇ
1: ਪਰ ਸਿਰਫ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਭਾਵੇਂ ਨਵੀਂ ਹੈ ਭਾਵੇਂ ਪੁਰਾਣੀ ਆ ਅਤੇ ਉਹ ਅਗਰ ਕੰਟਰੈਕਟ 10 ਅਗਸਤ ਤੱਕ ਤੁਸੀਂ ਸਾਈਨ ਕਰ ਲੈਂਦੇ ਆ ਅਤੇ ਫਿਰ ਤਾਂ ਠੀਕ ਹੈ ਪਰ ਉਸ ਤੋਂ ਬਾਅਦ ਉਹ ਬੰਦ ਹੋ ਰਿਹਾ
0: ਸੋ ਇਹਦਾ ਫਰਕ ਕੀ ਪਿਆ ਫਿਰ ਅਤੇ ਕਿਹਨੂੰ ਸਭ ਤੋਂ ਵੱਧ ਫਰਕ ਪਊਗਾ ਹੁਣ
1: ਫਰਕ ਇਹਦਾ ਮੇਨ ਇਹੀ ਹੋਇਆ ਕਿ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਇਨ ਜਿਹੜੀ ਮਾਰਕੀਟ ਹੈ ਪ੍ਰੋਪਰਟੀ ਦੀ ਉਹਨੂੰ ਕਾਫੀ ਫਰਕ ਪਏਗਾ ਕਿਉਂਕਿ ਸੈਲਫ ਮੈਨੇਜ ਸੁਪਰਫੰਡ ਕਾਫੀ ਲੋਕ ਯੂਜ ਕਰਦੇ ਸੀ ਪ੍ਰੋਪਰਟੀਜ਼ ਬਾਏ ਕਰਨ ਦੇ ਲਈ
0: ਸੋ ਬਾਇਰ
1: ਘਟਣਗੇ ਅਤੇ ਜਿਹਦੇ ਨਾਲ ਲੱਗਦਾ ਹੈ ਕਿ ਪ੍ਰੋਪਰਟੀ ਮਾਰਕੀਟ ਦੇ ਵਿੱਚ ਕਾਫੀ ਫਰਕ ਆਏਗਾ ਉਸ ਚੀਜ਼ ਦਾ
0: ਸੋ ਸਾਰੇ ਕਮਰਸ਼ੀਅਲ ਵੱਲ ਜਾਣਗੇ ਤੇ ਫਿਰ ਕਮਰਸ਼ੀਅਲ ਦੀ ਡਿਮਾਂਡ ਵੱਧ ਜੂਗੀ
1: ਹਾਂਜੀ
0: ਉਹ ਮਹਿੰਗੀ ਹੋਊਗੀ ਫਿਰ
1: ਹਾਂਜੀ ਚਾਂਸਿਸ ਨੇ ਕਿ ਜਦੋਂ ਲੋਕਾਂ ਕੋਲ ਆਪਸ਼ਨ ਹੀ ਨਹੀਂ ਹੈ ਅਤੇ ਹੋਰ ਵੀ ਜਿਹੜੇ ਚੇਂਜਿਸ ਜਿਹੜੇ ਅਸੀਂ ਪਹਿਲਾਂ ਵੀ ਇੱਕ ਲਾਸਟ ਐਪੀਸੋਡ ਕੀਤਾ ਸੀ ਜਿਹਦੇ ਵਿੱਚ ਅਸੀਂ ਕਵਰ ਕੀਤਾ ਸੀ ਕਿ ਜਿਹੜੇ ਕੈਪੀਟਲ ਗੇਨ ਨਾਲ ਰਿਲੇਟਿਡ ਚੇਂਜਿਸ ਆਏ ਸੀ ਜਾਂ ਨੈਗਟਿਵ ਵੇਅਰਿੰਗ ਨਾਲ ਰਿਲੇਟਿਡ ਚੇਂਜਿਸ ਆਏ ਸੀ ਉਹਦੇ ਨਾਲ ਵੀ ਪ੍ਰੋਪਰਟੀ ਮਾਰਕੀਟ ਨੂੰ ਕਾਫੀ ਫਰਕ ਪਏਗਾ ਅਤੇ ਹੁਣ ਸੈਲਫ ਮੈਨੇਜ ਸੁਪਰ ਫੰਡ ਦੇ ਵਿੱਚ ਚੇਂਜਿਸ ਆਉਣ ਨਾਲ ਹੋਰ ਫਰਕ ਪਏਗਾ
0: ਜੀ ਸੋ ਇੱਥੇ ਮੈਂ ਦੱਸ ਦਿਆਂ ਕਿ ਇੱਕ ਪਹਿਲਾਂ ਆਪਾਂ ਲੰਮੀ ਚੌੜੀ ਗੱਲਬਾਤ ਕੀਤੀ ਆ ਇਹਨਾਂ ਦੇ ਨਾਲ ਸੋ ਉੱਥੇ ਤੁਸੀਂ ਹੋਰ ਵੀ ਵਧੇਰੇ ਡਿਟੇਲ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਜਾਣ ਸਕਦੇ ਹੋ ਜਾਂ ਹੋਰ ਵੀ ਕਈ ਚੇਂਜਿਸ ਸੀ ਜਦੋਂ ਇਹ ਨਵੀਆਂ ਨਵੀਆਂ ਅਨਾਊਂਸਮੈਂਟਸ ਹੋਈਆਂ ਸੀ ਬਜਟ ਆਇਆ ਸੀ ਉਸ ਸਮੇਂ ਸਾਡੀ ਗੱਲਬਾਤ ਕੋਈ ਘੰਟੇ ਪਲੱਸ ਦੀ ਇਸੇ ਵਿਸ਼ੇ ਦੇ ਉੱਤੇ ਸੋ ਤੁਸੀਂ ਜਾ ਕੇ ਉਹ ਵੀ ਸੁਣ ਸਕਦੇ ਹੋ ਜਾਂ ਆਪਾਂ ਇੱਥੇ ਜਿਹੜਾ ਲਿੰਕ ਨੇ ਉਹ ਪੇਸਟ ਕਰ ਦਾਂਗੇ ਜੇ ਤੁਸੀਂ ਇਸ ਟਾਈਮ ਯੂਟਿਊਬ ਵਗੈਰਾ 'ਤੇ ਸੁਣ ਰਹੇ ਹੋ ਤਾਂ ਇਹ ਕਾਫੀ ਕੰਪਲੀਕੇਟਿਡ ਜਾਂ ਕਾਫੀ ਕੰਫਿਊਜ਼ਿੰਗ ਆ ਕਈਆਂ ਦੇ ਲਈ ਕਿਉਂਕਿ ਸਿੱਧੀ ਸਿੱਧਾ ਜਿਹਾ ਜਿਹੜਾ ਵਾ ਉਹ ਖਬਰਾਂ ਦੇ ਵਿੱਚ ਇੱਕ ਮੋਟੀ ਮੋਟੀ ਜਿਹੀ ਪਹਿਲਾਂ ਪਿਕਚਰ ਆਉਂਦੀ ਹੈ ਉਸ ਤੋਂ ਬਾਅਦ ਫਿਰ ਉਹਦੇ ਜਿਹੜੇ ਬਾਕੀ ਦੇ ਇਫ ਬਟਸ ਨੇ ਪ੍ਰੋ ਕੌਨਸ ਨੇ ਉਹ ਹੌਲੀ ਹੌਲੀ ਨਿਕਲ ਕੇ ਸਾਹਮਣੇ ਆਉਂਦੇ ਆ ਸੋ ਪ੍ਰੋਪਰਟੀ ਦੇ ਉੱਤੇ ਜਦੋਂ ਆਪਾਂ ਕਹਿੰਦੇ ਹਾਂ ਕਿ ਇਹਦਾ ਫਰਕ ਪਊਗਾ ਕੀ ਲੱਗਦਾ ਤੁਹਾਨੂੰ ਮੋਟਾ ਮੋਟਾ ਜਿਹਾ ਇਹਦੇ ਨਾਲ ਘਰਾਂ ਦੀਆਂ ਕੀਮਤਾਂ ਸਟੇਬਲ ਹੋ ਜਾਣੀਆਂ ਕਿਉਂਕਿ ਜ਼ਿਆਦਾ ਤਾਂ ਜਿਹੜਾ ਸਰਕਾਰ ਦਾ ਯਤਨ ਇਹੋ ਹੀ ਚੱਲ ਰਿਹਾ ਸੀ ਨਾ ਕਿ ਆਪਾਂ ਕਿੱਦਾਂ ਲੋਕਾਂ ਨੂੰ ਵੱਧ ਤੋਂ ਵੱਧ ਘਰ ਦੇ ਸਕੀਏ ਨਿਊ ਹੋਮ ਬਾਇਰਸ ਜਿਹੜੇ ਨੇ ਉਹ ਆ ਸਕਣ ਸੋ ਐਜ਼ ਏ ਅਕਾਊਂਟੈਂਟ ਤੁਹਾਡੇ ਕੋਲ ਹਰ ਇੱਕ ਤਰ੍ਹਾਂ ਦਾ ਬੰਦਾ ਆਉਂਦਾ ਉਹਨੂੰ ਪਹਿਲਾਂ ਇਹੋ ਹੀ ਹੁੰਦਾ ਵਾ ਵੀ ਪੇਪਰ 'ਤੇ ਅਕਾਊਂਟੈਂਟ ਕੋਲ ਬਣਾਉਣੇ ਹੁੰਦੇ ਆ ਸੋ ਉਸ ਲਿਹਾਜ਼ ਦੇ ਨਾਲ ਕੀ ਕਹਿੰਦਾ ਤਜਰਬਾ ਹੁਣ ਇਹ ਕਿਹੜੇ ਪਾਸੇ ਨੂੰ ਜਾ ਰਹੇ ਹਾਂ ਆਪਾਂ
1: ਜੋ ਗਵਰਨਮੈਂਟ ਚਾਹ ਵੀ ਰਹੀ ਸੀ ਉਹ ਚੀਜ਼ ਜੋ ਮੈਨੂੰ ਲੱਗਦਾ ਹੈ ਕਿ ਹੋਏਗੀ ਕਿ ਨਿਊ ਜਿਹੜੀਆਂ ਬਿਲਡਿੰਗਸ ਨੇ ਨਿਊ ਪ੍ਰੋਪਰਟੀਜ਼ ਨੇ ਉਹਨਾਂ ਦੀ ਡਿਮਾਂਡ ਅੱਗੇ ਜਾ ਕੇ ਵਧੇਗੀ ਅਤੇ ਜਿਹੜੀਆਂ ਐਗਜ਼ਿਸਟਿੰਗ ਹਾਊਸਿਸ ਨੇ ਉਹਨਾਂ ਦੀ ਡਿਮਾਂਡ ਘਟੇਗੀ ਜਿਹੜੇ ਕੈਪੀਟਲ ਗੇਨਸ ਦੇ ਚੇਂਜਿਸ ਆ ਰਹੇ ਨੇ ਜਾਂ ਨੈਗੇਟਿਵ ਗੇਅਰਿੰਗ ਦੇ ਚੇਂਜਿਸ ਆ ਰਹੇ ਨੇ
0: ਉਹਨਾਂ ਨੂੰ ਜੇ ਨਾਲ ਰਲਾ ਲਈਏ ਤਾਂ
1: ਉਹਨਾਂ ਨੂੰ ਵੀ ਨਾਲ ਰਲਾ ਲਈਏ ਅਤੇ ਗਵਰਨਮੈਂਟ ਚਾਹ ਰਹੀ ਹੈ ਸਿੱਧੇ ਤੌਰ 'ਤੇ ਕਿ ਨਵੇਂ ਘਰ ਬਣਨ ਏਰੀਆਸ ਡਿਵੈਲਪ ਹੋਣ ਅਤੇ ਤੁਸੀਂ ਇਨਵੈਸਟਰਸ ਵੀ ਇਨਵੈਸਟਰ ਜਿਹੜੇ ਨੇ ਉੱਧਰ ਪਾਸੇ ਨੂੰ ਹੋ ਜਾਣ ਅਤੇ ਜਿਹੜੇ ਪੁਰਾਣੇ ਘਰ ਨੇ ਉਹ ਫਸਟ ਹੋਮ ਬਾਇਰ ਦੇ ਲਈ ਉਹ ਚਾਹੁੰਦੇ ਨੇ ਕਿ ਉਹ ਇਨਵੈਸਟ ਕਰਨ ਕਿਉਂਕਿ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਹੈ ਉਸ ਚੀਜ਼ ਦੇ ਨਾਲ ਨਾ ਹੀ ਉਹਨਾਂ ਨੂੰ ਕੈਪੀਟਲ ਗੇਨ ਨਾਲ ਕੋਈ ਇਸ਼ੂ ਹੈ ਨਾ ਹੀ ਨੈਗੇਟਿਵ ਗੇਅਰਿੰਗ ਨਾਲ ਸੋ ਉਹ ਫਸਟ ਹੋਮ ਬਾਇਰ ਇੱਧਰ ਵੱਲ ਨੂੰ ਫੋਕਸ ਹੋਣਗੇ ਅਤੇ ਇਨਵੈਸਟਰਸ ਕੋਲ ਹੋਰ ਕੋਈ ਆਪਸ਼ਨ ਨਹੀਂ ਬਚਣੇ ਉਹਨਾਂ ਕੋਲ ਨਿਊ ਪ੍ਰੋਪਰਟੀਜ਼ ਹੈ ਐਗਜ਼ਿਸਟਿੰਗ ਪ੍ਰੋਪਰਟੀਜ਼ 'ਚ ਉਹਨਾਂ ਨੂੰ ਉਹ ਬੈਨੀਫਿਟ ਜੋ ਪਹਿਲਾਂ ਮਿਲਦੇ ਸੀ ਉਹ ਘੱਟ ਜਾਣੇ ਆ ਜਾਂ ਨਹੀਂ ਮਿਲਣੇ ਅਤੇ ਜਿਹਦੇ ਨਾਲ ਪੁਰਾਣੇ ਘਰਾਂ ਦੀਆਂ ਕੀਮਤਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਥੋੜ੍ਹਾ ਫਰਕ ਪਏਗਾ ਉਸ ਚੀਜ਼ ਨਾਲ
0: ਓਕੇ ਸੋ ਇਹਦੇ ਨਾਲ ਜਦੋਂ ਤੁਸੀਂ ਗੱਲ ਕੀਤੀ ਹੈ ਵੀ ਆਪਾਂ ਜਿਹੜਾ ਸੀ ਜੀ ਟੀ ਆ ਉਹਨੂੰ ਨਾਲ ਆਪਾਂ ਰਲਾ ਕੇ ਆਪਾਂ ਵੇਖ ਲਈਏ ਜਾਂ ਫਿਰ ਜਿਹੜਾ ਕੈਪੀਟਲ ਗੇਨ ਟੈਕਸ ਤੋਂ ਇਲਾਵਾ ਜੋ ਨੈਗੇਟਿਵ ਗੇਅਰਿੰਗ ਸੀ ਉਹਨੂੰ ਨਾਲ ਰਲਾਉਣ ਦੀ ਤੁਸੀਂ ਗੱਲ ਕੀਤੀ ਹੈ ਸੋ ਉਹ ਕਿਹੜੇ ਤਰੀਕੇ ਦੇ ਨਾਲ ਇੰਪੈਕਟ ਕਰਨਗੇ
1: ਜਿਵੇਂ ਕੈਪੀਟਲ ਗੇਨ ਦੀ ਅਗਰ ਅਸੀਂ ਗੱਲ ਕਰੀਏ ਕੈਪੀਟਲ ਗੇਨ ਟੈਕਸ ਦੇ ਵਿੱਚ ਕੀ ਹੁੰਦਾ ਸੀਗਾ ਕਿ ਅਗਰ ਤੁਸੀਂ ਪ੍ਰੋਪਰਟੀ 12 ਮਹੀਨੇ ਤੋਂ ਵੱਧ ਰੱਖਦੇ ਸੀ ਅਤੇ ਤੁਹਾਨੂੰ 50% ਡਿਸਕਾਊਂਟ ਮਿਲਦਾ ਸੀ ਅਤੇ ਅਗਰ ਮੈਂ ਐਗਜ਼ਾਮਪਲ ਦੇਵਾਂਗਾ ਅਗਰ ਤੁਹਾਨੂੰ $200,000 ਦਾ ਪ੍ਰੋਫਿਟ ਹੋਇਆ ਪ੍ਰੋਪਰਟੀ ਦੇ ਵਿੱਚ ਉਹਦੇ 'ਚੋਂ $100,000 ਦੇ ਉੱਤੇ ਤੁਹਾਨੂੰ ਟੈਕਸ ਪੇ ਕਰਨਾ ਪੈਂਦਾ ਸੀ ਅਤੇ 1,00,000 ਤੁਹਾਨੂੰ ਡਿਸਕਾਊਂਟ ਹੁੰਦਾ ਸੀ ਅਗਰ ਤੁਸੀਂ 12 ਮਹੀਨੇ ਪ੍ਰੋਪਰਟੀ ਨੂੰ ਹੋਲਡ ਕਰਦੇ ਸੀ ਹੁਣ 1 ਜੁਲਾਈ 2027 ਤੋਂ ਚੇਂਜਿਸ ਆ ਰਹੇ ਆ ਕਿ 50% ਡਿਸਕਾਊਂਟ ਨੂੰ ਉਹ ਖਤਮ ਕਰ ਰਹੇ ਆ ਅਤੇ ਉਹਦੀ ਜਗ੍ਹਾ 'ਤੇ ਨਿਊ ਮੈਥਡ ਲੈ ਕੇ ਆ ਰਹੇ ਇੰਡੈਕਸੇਸ਼ਨ ਮੈਥਡ। ਸੋ ਉਹਦੇ ਨਾਲ ਜਿਹੜਾ ਕੈਪੀਟਲ ਗੇਨ ਆ ਉਹ ਵਧੇਗਾ ਔਰ ਪਲੱਸ ਨਾਲ ਇੱਕ ਮਿਨੀਮਮ 30% ਟੈਕਸ ਵੀ ਕੈਪੀਟਲ ਗੇਨ ਦੇ ਉੱਤੇ ਉਹ ਲੈ ਕੇ ਆ ਰਹੇ ਨੇ।
0: ਓਕੇ,
1: ਪਰ ਇਹ ਜਿਹੜਾ ਹੈਗਾ ਕਿ ਅਗਰ
0: ਤਾਂ ਮਿਨੀਮਮ ਮਤਲਬ 30% ਲੱਗੂਗਾ।
1: ਹਾਂਜੀ, ਮਿਨੀਮਮ 30% ਟੈਕਸ ਲੱਗੇਗਾ
0: ਸਾਰੇ ਟੋਟਲ ਉਹਦੇ ਉੱਤੇ।
1: ਹਾਂਜੀ, ਟੋਟਲ ਜੋ ਕੈਪੀਟਲ ਗੇਨ ਤੁਹਾਡਾ ਹੋਇਆ ਉਹਦੇ ਉੱਤੇ 30% ਟੈਕਸ ਤੁਹਾਨੂੰ ਲੱਗਣਾ ਆ। ਅਤੇ ਪਰ ਅਗਰ ਤੁਸੀਂ ਨਿਊ ਪ੍ਰੋਪਰਟੀ ਆ ਅਤੇ ਤੁਹਾਡੇ ਕੋਲ ਆਪਸ਼ਨ ਹੋਏਗੀ ਕਿ ਤੁਸੀਂ 50% ਡਿਸਕਾਊਂਟ ਵੀ ਯੂਜ਼ ਕਰ ਸਕਦੇ ਹੋ ਅਤੇ ਜਾਂ ਫਿਰ ਇੰਡੈਕਸੇਸ਼ਨ ਮੈਥਡ। ਉਹ ਤਾਂ ਫਿਰ ਕੈਲਕੂਲੇਸ਼ਨਸ ਕਰਕੇ ਦੇਖਣਾ ਪਵੇਗਾ ਕਿ ਕਿਹਦੇ ਵਿੱਚ ਤੁਹਾਨੂੰ ਬੈਨੀਫਿਟ ਜ਼ਿਆਦਾ ਹੋਵੇ,
0: ਫਿਰ ਪ੍ਰੋਫੈਸ਼ਨਲਸ ਦੱਸਣਗੇ।
1: ਹਾਂਜੀ, ਸੋ ਉਹ ਪਰ ਐਗਜ਼ਿਸਟਿੰਗ ਪ੍ਰੋਪਰਟੀ ਅਗਰ ਤੁਹਾਡੇ ਕੋਲ ਹੈਗੀ ਆ ਅਤੇ ਉਹਦੇ ਲਈ ਉਹ ਚੇਂਜਿਸ ਆ। ਸੋ ਇੱਕ ਇਹਦੇ ਵਿੱਚ ਮਤਲਬ ਇਹ ਹੈਗਾ ਕਿ 1 ਜੁਲਾਈ 2027 ਤੋਂ ਚੇਂਜਿਸ ਆ ਰਹੇ ਨੇ।
0: ਓਕੇ,
1: ਹਾਂਜੀ, ਸੋ ਥੋੜ੍ਹਾ ਜਿਹਾ ਉਹਨਾਂ ਨੇ ਟਾਈਮ ਦਿੱਤਾ ਆ। ਅਤੇ ਇਹਦੇ ਵਿੱਚ ਇਹ ਵੀ ਹੋਏਗਾ ਕਿ ਯਾਨੀ 30 ਜੂਨ 2027 ਤੱਕ ਤੁਸੀਂ 50% ਡਿਸਕਾਊਂਟ ਸਟਿਲ ਯੂਜ਼ ਕਰ ਸਕਦੇ ਹਾਂ। ਅਤੇ ਯਾਨੀ ਕਿ ਜਿਹੜੀ ਤੁਹਾਡੀ ਕੈਲਕੂਲੇਸ਼ਨਸ ਹੋਣਗੀਆਂ ਉਹ ਮਤਲਬ ਤੁਹਾਨੂੰ ਮੇਕ ਸ਼ੋਰ ਕਰਨਾ ਪਵੇਗਾ ਕਿ ਤੁਹਾਡੀ ਡਾਕੂਮੈਂਟੇਸ਼ਨ ਪ੍ਰੋਪਰ ਹੋਵੇ। ਅਤੇ ਡਿਸਕਾਊਂਟ ਐਪਲੀਕੇਬਲ ਜੋ ਹੈਗਾ ਤੁਹਾਨੂੰ 50% ਡਿਸਕਾਊਂਟ 30 ਜੂਨ ਤੱਕ ਤੁਸੀਂ ਅਪਲਾਈ ਕਰਕੇ ਉਸ ਤੋਂ ਬਾਅਦ ਦੇ ਜੋ ਰੇਟ ਵਧਣਗੇ ਪ੍ਰੋਪਰਟੀ ਦੇ ਉਹਦੇ 'ਤੇ ਤਾਂ ਤੁਸੀਂ ਨਵਾਂ ਮੈਥਡ ਨਾਲ ਕਰੋਗੇ ਯੂਜ਼।
0: ਓਕੇ,
1: ਯਾ, ਸੋ ਉਸ ਡੇਟ ਤੱਕ ਤੁਹਾਨੂੰ ਡਿਸਕਾਊਂਟ ਸਟਿਲ ਮਿਲੇਗਾ।
0: ਸੋ ਇਹ ਨੈਗੇਟਿਵ ਗੇਅਰਿੰਗ ਜਾਂ ਫਿਰ ਇਹ ਜਿਹੜੇ ਆਪਣਾ ਸਾਰੇ ਬਦਲਾਅ ਨੇ ਵਾਹਵਾ ਵੱਡਾ ਫਰਕ ਪਊਗਾ ਇਹਦੇ ਨਾਲ?
1: ਫਰਕ ਤਾਂ ਕਾਫੀ ਪਏਗਾ। ਹੁਣ ਨੈਗੇਟਿਵ ਗੇਅਰਿੰਗ ਦੀ ਅਗਰ ਗੱਲ ਕਰੀਏ, ਨੈਗੇਟਿਵ ਗੇਅਰਿੰਗ ਦੇ ਵਿੱਚ ਕੀ ਹੁੰਦਾ ਸੀਗਾ ਕਿ ਅਗਰ ਤੁਸੀਂ ਪ੍ਰੋਪਰਟੀ ਬਾਏ ਕੀਤੀ, ਪ੍ਰੋਪਰਟੀ ਦੇ ਵਿੱਚ ਤੁਹਾਡੇ ਜੋ ਖਰਚੇ ਨੇ ਉਹ ਤੁਹਾਡੀ ਇਨਕਮ ਨਾਲੋਂ ਜ਼ਿਆਦਾ ਨੇ ਅਤੇ ਜਿੰਨਾ ਵੀ ਓਵਰ ਤੁਹਾਡਾ ਖਰਚਾ ਹੋ ਰਿਹਾ ਸੀ ਉਹ ਤੁਸੀਂ ਆਪਣੀ ਜੋ ਤੁਹਾਡੀ ਸੈਲਰੀ ਦੀ ਇਨਕਮ ਹੈ ਜਾਂ ਤੁਹਾਡੇ ਹੋਰ ਬਿਜ਼ਨਸ ਦੇ ਪ੍ਰੋਫਿਟ ਨੇ ਉਹਦੇ ਅਗੇਂਸਟ ਕਲੇਮ ਕਰਕੇ ਟੈਕਸ ਬਚਾਉਂਦੇ ਸੀ। ਹੁਣ ਪ੍ਰੋਪਰਟੀ ਦੇ ਵਿੱਚ ਡੈਪਰੀਸੀਏਸ਼ਨ ਅਤੇ ਇੰਟਰਸਟ ਜਿਹੜਾ ਦੋ ਜ਼ਿਆਦਾ ਲਾ ਲਓ ਕਿ ਮੇਜਰ ਤੁਹਾਡਾ ਐਕਸਪੈਂਡੀਚਰ ਹੁੰਦਾ ਉਹਦੇ 'ਤੇ। ਡੈਪਰੀਸੀਏਸ਼ਨ ਤੁਹਾਡਾ ਆਊਟ ਆਫ ਪੋਕਟ ਐਕਸਪੈਂਸ ਨਹੀਂ ਹੈ ਬਟ ਤੁਹਾਡਾ ਬੁੱਕਸ ਦੇ ਵਿੱਚ ਜੋ ਉਹਦੀ ਵੈਲਿਊ ਘਟਦੀ ਹੈ ਪ੍ਰੋਪਰਟੀ ਦੀ। ਸੋ ਨਵੇਂ ਘਰਾਂ ਦੇ ਵਿੱਚ ਮਤਲਬ ਨਵੇਂ ਬਿਲਕੁਲ ਬਿਲਡ ਨਹੀਂ ਕਹਿੰਦਾ ਮੈਂ, ਅਗਰ ਕਹਿੰਦਾ ਕਿ ਮਤਲਬ 5-10 ਸਾਲ ਪੁਰਾਣਾ ਘਰ ਵੀ ਤੁਸੀਂ ਬਾਏ ਕਰਦੇ ਸੀ ਚੰਗੀ ਡੈਪਰੀਸੀਏਸ਼ਨ ਤੁਹਾਡੀ ਨਿਕਲ ਆਉਂਦੀ ਸੀ ਜਿਹਦੇ ਨਾਲ ਤੁਹਾਡਾ ਨੈਗੇਟਿਵ ਗੇਅਰਿੰਗ ਨਾਲ ਟੈਕਸ ਕਾਫੀ ਬਚਦਾ ਸੀ। ਸੋ ਉਹ ਚੇਂਜਿਸ ਆਉਣ ਦੇ ਨਾਲ ਤੁਹਾਡਾ ਟੈਕਸ ਹੁਣ ਅਗਰ ਤੁਹਾਡਾ ਕਿਸੇ ਦਾ ਐਵਰੇਜ ਗੱਲ ਕਰੀਏ ਤਾਂ ਕਿਸੇ ਦਾ $8,000-$10,000 ਨੈਗੇਟਿਵ ਗੇਅਰਿੰਗ ਵੀ ਹੁੰਦੀ ਸੀ, ਈਵਨ ਜ਼ਿਆਦਾ ਵੀ ਹੁੰਦੀ ਸੀ ਪਿੱਛੇ ਇੰਟਰਸਟ ਰੇਟ ਵਧਣ ਨਾਲ ਕਾਫੀ ਜ਼ਿਆਦਾ ਨੈਗੇਟਿਵ ਗੇਅਰਿੰਗ ਹੋ ਰਹੀ ਸੀਗੀ ਅਤੇ ਜਿਹਦੇ ਨਾਲ ਕਾਫੀ ਟੈਕਸ ਬਚ ਰਿਹਾ ਸੀ ਲੋਕਾਂ ਦੇ, ਚੰਗੇ ਰਿਫੰਡ ਆ ਰਹੇ ਸੀ, ਉਹਨਾਂ ਨੂੰ ਕਾਫੀ ਫਰਕ ਪਏਗਾ। ਪਰ ਇਹਦੇ 'ਚ ਮੈਂ ਇਹ ਚੀਜ਼ ਕਲੀਅਰ ਕਰਦਾ ਕਿ ਅਗਰ ਤੁਹਾਡੀ ਆਲਰੇਡੀ ਪ੍ਰੋਪਰਟੀ ਹੈਗੀ ਹੈ, ਬਜਟ ਨਾਈਟ ਵਾਲੇ ਦਿਨ ਤੁਹਾਡੇ ਕੋਲ ਪ੍ਰੋਪਰਟੀ ਆਲਰੇਡੀ ਸੀ, ਫਿਰ ਤੁਹਾਨੂੰ ਉਹ ਫਰਕ ਨਹੀਂ ਹੈ ਨੈਗੇਟਿਵ ਗੇਅਰਿੰਗ ਦਾ, ਉਹ ਕੰਟੀਨਿਊ ਚੱਲੇਗਾ ਉਵੇਂ ਹੀ। ਮਤਲਬ ਇਹ ਨਹੀਂ ਕਿ ਉਹਦਾ ਚੇਂਜ ਤੁਹਾਨੂੰ ਇੰਪੈਕਟ ਆ ਜਾਏਗਾ। ਪਰ ਹੁਣ ਜਿਹੜਾ ਇਨਵੈਸਟ ਕਰੇਗਾ ਪ੍ਰੋਪਰਟੀ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਲਈ ਉਹ ਚੇਂਜ ਹੈਗਾ।
0: ਓਕੇ, ਸੋ ਜਿਹੜੇ ਨਵੇਂ ਅੱਗੇ ਹੁਣ ਕਰਨਗੇ ਇਨਵੈਸਟ,
1: ਹਾਂਜੀ, ਜਿਨ੍ਹਾਂ ਕੋਲ ਆਲਰੇਡੀ ਆ ਉਹਨਾਂ ਨੂੰ ਕੋਈ ਉਹਦਾ ਇੰਪੈਕਟ ਨਹੀਂ ਹੈ।
0: ਓਕੇ, ਸੋ ਕੁੱਲ ਮਿਲਾ ਕੇ ਓਵਰਆਲ ਕਿਵੇਂ ਆਪਾਂ ਵੇਖਦੇ ਹਾਂ ਇਹ ਜਿਹੜਾ ਸਾਲ ਆ ਹੁਣ ਜਿਹੜਾ ਨਵਾਂ, ਕੋਈ ਹਾਲੇ ਫਿਲਹਾਲ ਜੋ ਸਾਰੀ ਗੱਲਬਾਤ ਆਪਣੀ ਹੋਈ ਆ ਇਮੀਜੀਏਟ 'ਤੇ ਕੋਈ ਬਹੁਤਾ ਫਰਕ ਨਹੀਂ ਆ ਕਿ ਹੈਗਾ?
1: ਜ਼ਿਆਦਾ ਜਿਹੜੇ ਚੇਂਜਿਸ ਆ ਰਹੇ ਨੇ ਉਹ ਅਗਲੇ 1-2 ਸਾਲਾਂ ਦੇ ਵਿੱਚ ਆ ਰਹੇ ਨੇ, ਹਜੇ ਹੋਰ ਵੀ ਕਈ ਚੇਂਜਿਸ ਨੇ ਜਿਹੜੇ ਉਸ ਤੋਂ ਅਗਲੇ ਫਾਈਨੈਂਸ਼ੀਅਲ ਈਅਰ 1 ਜੁਲਾਈ 2028 ਤੋਂ ਜੋ ਹਜੇ ਮਤਲਬ ਲੋ ਪਾਸ ਨਹੀਂ ਹੋਇਆ ਪਰ ਅਨਾਊਂਸਮੈਂਟਸ ਹੋ ਚੁੱਕੀਆਂ ਨੇ, ਜਿਵੇਂ ਟਰੱਸਟ ਡਿਸਟ੍ਰੀਬਿਊਸ਼ਨ ਦੇ ਉੱਤੇ ਮਿਨੀਮਮ 30% ਟੈਕਸ ਦੀ ਗੱਲ ਹੋ ਰਹੀ ਹੈ, ਉਹ ਵੀ ਮੋਸਟ ਲਾਈਕਲੀ ਉਹ ਪਾਸ ਹੋ ਹੀ ਜਾਣਾ। ਸੋ ਉਹ ਸਾਰੇ ਅਗਰ ਕੁੱਲ ਮਿਲਾ ਕੇ ਦੇਖੀਏ ਉਹਦੇ ਨਾਲ ਕਾਫੀ ਫਰਕ ਪਏਗਾ। ਜੋ ਸਟਰਕਚਰ ਲੋਕ ਟਰੱਸਟ ਸਟਰਕਚਰ ਯੂਜ਼ ਕਰ ਰਹੇ ਨੇ ਅਤੇ ਉਹਨਾਂ ਨੂੰ ਸੋਚਣਾ ਪਵੇਗਾ ਕਿ ਉਹ ਸਟਰਕਚਰ ਉਹਨਾਂ ਦੇ ਲਈ ਸਹੀ ਹੈ ਜਾਂ ਨਹੀਂ। ਅਤੇ ਸੋ ਅਗਲੇ 2-3 ਸਾਲਾਂ ਦੀ ਗੱਲ ਕਰੀਏ, ਗੌਰਮੈਂਟ ਨੇ ਬੜੇ ਸਿਸਟਮੈਟਿਕ ਢੰਗ ਦੇ ਨਾਲ ਚੇਂਜਿਸ ਇੱਕਦਮ ਇਮੀਡੀਏਟ ਨਹੀਂ ਕੀਤਾ ਕਿ ਲੋਕਾਂ ਨੂੰ ਸਟ੍ਰੇਟ ਅਵੇ ਉਹਦਾ ਇੰਪੈਕਟ ਆਵੇ, ਪਰ ਸਲੋਲੀ ਸਲੋਲੀ ਸੋ ਦੈਟ ਤੁਸੀਂ ਸਮਝ ਸਕੋ, ਤੁਸੀਂ ਪਲੈਨ ਕਰ ਸਕੋ, ਅਤੇ ਉਹ ਹੌਲੀ ਹੌਲੀ ਕਰਦੇ ਅਗਲੇ 2-3 ਸਾਲਾਂ ਦੇ ਵਿੱਚ ਤੁਹਾਡਾ ਪਾਰਟ ਆਫ ਲਾਈਫ ਬਣ ਜਾਣਾ। ਫਿਰ ਤੁਸੀਂ ਜੋ ਤੁਹਾਡੀ ਡਿਸੀਜਨ ਮੇਕਿੰਗ ਹੋਏਗੀ ਉਹ ਉਸੇ ਹਿਸਾਬ ਨਾਲ ਹੋਏਗੀ ਕਿ ਤੁਹਾਨੂੰ ਹੁਣ ਪਹਿਲਾਂ ਹੀ ਪਤਾ ਆ ਕਿ ਇਹ ਚੀਜ਼ ਹੈ ਔਰ ਇਹ ਚੀਜ਼ ਨਹੀਂ ਆ। ਸੋ ਤੁਸੀਂ ਆਪਣਾ ਡਿਸਾਈਡ ਉਸ ਹਿਸਾਬ ਨਾਲ ਕਰੋ।
0: ਸੋ ਤੁਸੀਂ ਕੋਈ ਵੀ ਡਿਸੀਜ਼ਨ ਲੈਣਾ, ਸੋ ਬਿਹਤਰ ਆ ਵੀ ਤੁਸੀਂ ਪਹਿਲਾਂ ਅਕਾਊਂਟੈਂਟ ਦੇ ਨਾਲ ਗੱਲਬਾਤ ਕਰਕੇ।
1: ਇਹ ਬਹੁਤ ਜ਼ਰੂਰੀ ਹੈ ਕਿਉਂਕਿ ਕਾਫ਼ੀ ਵਾਰੀ ਅਸੀਂ ਦੇਖਦੇ ਹਾਂ ਕਿ ਲੋਕ ਉਹ ਕਰ ਲੈਂਦੇ ਕੰਮ, ਉਸ ਤੋਂ ਬਾਅਦ ਸਾਡੇ ਕੋਲ ਆ ਕੇ ਪੁੱਛਦੇ ਹੈ ਕਿ ਮੈਂ ਕਰਤਾ। ਜਿਵੇਂ ਇੱਕ ਕਾਫ਼ੀ ਮਤਲਬ ਵਾਰੀ ਦੇਖਣ ਨੂੰ ਸਾਨੂੰ ਮਿਲਦਾ ਕਿ ਲੋਕ ਜਿਸ ਕੰਪਨੀ ਦੇ ਨਾਂ 'ਤੇ ਉੱਤੇ ਬਿਜ਼ਨਸ ਕਰ ਰਹੇ ਹੁੰਦੇ ਆ, ਉਸੇ ਕੰਪਨੀ ਦੇ ਨਾਂ 'ਤੇ ਪ੍ਰੋਪਰਟੀ ਬਾਏ ਕਰ ਲੈਂਦੇ ਆ, ਰੈਜੀਡੈਂਸ਼ੀਅਲ ਪ੍ਰੋਪਰਟੀ, ਅਤੇ ਜਦ ਕਿ ਉਹ ਮਤਲਬ ਕਾਫ਼ੀ ਰਿਸਕੀ ਆ, ਔਰ ਮਤਲਬ ਉਹਦੇ ਟੈਕਸ ਦੇ ਪੁਆਇੰਟ ਆਫ ਵਿਊ ਨਾਲ ਵੀ ਦੇਖਿਆ ਜਾਵੇ ਤਾਂ ਕਾਫ਼ੀ ਉਹਦਾ ਫਰਕ ਪੈਂਦਾ ਹੈ ਉਸ ਚੀਜ਼ ਦਾ, ਅਤੇ ਐਸਟ ਪ੍ਰੋਟੈਕਸ਼ਨ ਵੀ ਤੁਹਾਡੀ ਨਹੀਂ ਰਹਿੰਦੀ, ਉਹ ਪ੍ਰੋਪਰਟੀ ਤੁਹਾਡੀ ਰਿਸਕ ਕੀ ਹੋ ਗਿਆ, ਮਤਲਬ ਬਿਜ਼ਨਸ ਦੇ ਵਿੱਚ ਤੁਸੀਂ ਉਹਨੂੰ ਇਨਵੋਲਵ ਕਰ ਲਿਆ ਐਸਟ ਨੂੰ। ਹੋਰ ਵੀ ਕਾਫ਼ੀ ਚੀਜ਼ਾਂ ਲੋਕ ਕਰ ਲੈਂਦੇ ਆ, ਉਸ ਤੋਂ ਬਾਅਦ ਵੈਰੀ ਹਾਰਡ ਕਿ ਤੁਸੀਂ ਉਹਨੂੰ ਚੇਂਜ ਕਰੋ, ਅਤੇ ਬੈਟਰ ਆ ਤੁਸੀਂ ਪਹਿਲਾਂ ਡਿਸਕਸ ਕਰੋ ਆਪਣਾ ਸਿਨੈਰੀਓ, ਤੁਸੀਂ ਕੋਈ ਵੀ ਡਿਸੀਜ਼ਨ ਲੈਣਾ ਤੁਸੀਂ ਮੀਟਿੰਗ ਕਰੋ ਜਿਹੜੇ ਵੀ ਅਕਾਊਂਟੈਂਟ ਨਾਲ ਜਾਂ ਜਿਹੜੇ ਵੀ ਐਕਸਪਰਟਸ ਤੁਸੀਂ ਇੰਡਸਟਰੀ ਦੇ, ਤੁਸੀਂ ਉਹਨਾਂ ਨਾਲ ਕੰਸਲਟ ਕਰਕੇ ਪ੍ਰੋਪਰ ਪਲੈਨ ਕਰਕੇ ਕਰੋ, ਕਿਉਂਕਿ ਕਈ ਵਾਰੀ ਇਸ ਜਿਹੜੇ ਡਿਸੀਜ਼ਨ ਨੇ ਤੁਹਾਨੂੰ ਲੌਂਗ ਟਰਮ ਕਾਫ਼ੀ ਇੰਪੈਕਟ ਕਰਦੇ ਨੇ ਫਾਈਨੈਂਸ਼ੀਅਲੀ, ਅਤੇ ਬਹੁਤ ਜ਼ਰੂਰੀ ਹੈ ਤੁਸੀਂ ਉਹਨੂੰ ਧਿਆਨ ਨਾਲ ਪਹਿਲਾਂ ਸਲਾਹ ਮਸ਼ਵਰਾ ਕਰਕੇ ਫੇਰ ਕਰੋ।
0: ਕਈ ਵਾਰੀ ਤੁਸੀਂ ਕਮਾ ਕੇ ਵੀ ਕੁਛ ਨਹੀਂ ਕਮਾਇਆ ਹੁੰਦਾ, ਉਹ ਤੁਹਾਡਾ ਜ਼ਿਆਦਾ ਮੰਨ ਲਓ ਟੈਕਸ ਹੀ ਵਧੇਰੇ ਚੱਲ ਜਾਂਦਾ ਜਾਂ ਕਿੱਦਾਂ। ਨਹੀਂ, ਬਹੁਤ ਵਧੀਆ। ਅਤੇ ਆਪਾਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਇਹ ਵੀ ਆਪਾਂ ਜਾਣਾਂਗੇ ਕੇਸ ਸਟੱਡੀਆਂ, ਬਿਨਾਂ ਨਾਂ ਮੈਨਸ਼ਨ ਕੀਤੇ ਵੀ ਕਿੱਥੇ ਕਿੱਥੇ ਆਪਣੇ ਲੋਕ ਕਿਹੜੀਆਂ ਕਿਹੜੀਆਂ ਗਲਤੀਆਂ ਕਰਦੇ ਨੇ, ਕਿੱਥੇ ਕਿੱਥੇ ਸਾਨੂੰ ਨਾਲ ਦੀ ਨਾਲ ਹੀ ਕੇਅਰਫੁੱਲ ਰਹਿਣਾ ਚਾਹੀਦਾ, ਕਿਹੜੀਆਂ ਚੀਜ਼ਾਂ ਸਾਨੂੰ ਅਕਾਊਂਟੈਂਟ ਨੂੰ ਖੁੱਲ੍ਹ ਕੇ ਦੱਸਣੀਆਂ ਚਾਹੀਦੀਆਂ। ਇੱਥੇ ਤਾਂ ਇਹ ਵੀ ਕਹਿੰਦੇ ਨਾ ਵੀ ਜਿਹੜਾ ਡਾਕਟਰ ਕੋਲ ਅਤੇ ਵਕੀਲ ਕੋਲ ਅਤੇ ਤੀਸਰਾ ਨਾਲ ਅਕਾਊਂਟੈਂਟ ਵੀ ਇੱਥੇ ਬਹੁਤ ਇੰਪੋਰਟੈਂਟ ਹੈ, ਜਦ ਕੋਲ ਤੁਹਾਨੂੰ ਆਪਣਾ ਸਾਰਾ ਕੁਛ ਹੀ ਤੁਹਾਨੂੰ ਢਿੱਡ ਖੋਲ੍ਹ ਕੇ ਦੱਸਣਾ ਪੈਣਾ, ਤੁਸੀਂ ਕੁਛ ਵੀ ਲਿਖਾਉਂਦੇ ਉਦੋਂ ਤੱਕ ਮਿਆਜ਼ਾ ਤੁਹਾਨੂੰ ਹੋ ਸਕਦਾ ਅੱਗੇ ਚੱਲ ਕੇ ਭੁਗਤਣਾ ਪਵੇ। ਸੋ ਸਾਡੀ ਕੋਸ਼ਿਸ਼ ਇਹ ਰਹੂਗੀ ਇਸ ਪ੍ਰੋਗਰਾਮ ਦੇ ਜ਼ਰੀਏ ਕਿ ਆਪਾਂ ਸਮੇਂ ਦਰ ਸਮੇਂ ਤੁਹਾਡੇ ਨਾਲ ਲੜੀਵਾਰ ਸਾਂਝਾ ਪਾ ਕੇ ਅਤੇ ਵੱਧ ਤੋਂ ਵੱਧ ਤੁਹਾਨੂੰ ਜਾਣਕਾਰੀ ਦਿੰਦੇ ਰਹੀਏ। ਸੋ ਇਹ ਸਿਲਸਿਲਾ ਸਾਡਾ ਇਸ ਤਰ੍ਹਾਂ ਦੇ ਨਾਲ ਜਾਰੀ ਰਹੂਗਾ ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ, ਕਿੱਦਾਂ ਦਾ ਸਾਡਾ ਇਹ ਪ੍ਰੋਗਰਾਮ ਜਾਂ ਤੁਹਾਡੇ ਕੋਈ ਸਵਾਲ ਹੋਣ ਉਹਦੇ ਬਾਰੇ ਫੀਡਬੈਕ ਜ਼ਰੂਰ ਸਾਨੂੰ ਤੁਸੀਂ ਪ੍ਰੋਗਰਾਮ ਦੇ ਬਾਰੇ ਦਿੰਦੇ ਰਹੋ। ਹੋਰ ਕੋਈ ਚੀਜ਼ ਜਾਂਦੇ ਜਾਂਦੇ ਕਵਲ ਜੀ ਜਿਹੜੀ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਵਰ ਕਰਨੀ ਹੋਵੇ?
1: ਵੈਸੇ ਤਾਂ ਅਸੀਂ ਕਾਫ਼ੀ ਹੱਦ ਤੱਕ ਕਾਫ਼ੀ ਚੀਜ਼ਾਂ ਕਵਰ ਕਰ ਲਈਆਂ, ਔਰ ਜਿਵੇਂ ਤੁਸੀਂ ਮੈਨਸ਼ਨ ਕੀਤਾ ਕਿ ਕਾਫ਼ੀ ਹਰ ਟੋਪਿਕ ਦੇ ਉੱਤੇ ਕਾਫ਼ੀ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਜਾ ਸਕਦੀ ਹੈ। ਅੱਜ ਅਸੀਂ ਕੋਸ਼ਿਸ਼ ਕੀਤੀ ਕਿ ਥੋੜ੍ਹਾ ਥੋੜ੍ਹਾ ਟੱਚ ਕੀਤਾ ਹਰ ਚੀਜ਼, ਥੋੜ੍ਹਾ ਥੋੜ੍ਹਾ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ, ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਪੂਰਾ ਇੱਕ ਲਾ ਲਓ ਕਿ ਹਰ ਚੀਜ਼ ਦੇ ਉੱਤੇ ਅਸੀਂ ਡਿਟੇਲ ਦੇ ਵਿੱਚ ਡਿਸਕਸ਼ਨ ਕਰਕੇ ਲੋਕਾਂ ਨੂੰ ਜਾਣਕਾਰੀ ਦੇਈਏ ਆਉਣ ਵਾਲੇ ਸਮੇਂ 'ਚ। ਹੋਰ ਵੀ ਕਾਫ਼ੀ ਚੇਂਜਿਸ ਆਏ ਨੇ ਜਿਹੜੇ ਅਸੀਂ ਆਉਣ ਵਾਲੇ ਸਮਿਆਂ ਦੇ ਵਿੱਚ ਡਿਸਕਸ ਕਰਾਂਗੇ,
0: ਜਿਹੜੇ ਅਸਰ ਪਾ ਸਕਦੇ ਨੇ ਸਾਨੂੰ। ਅਤੇ ਆਪਾਂ ਕੋਸ਼ਿਸ਼ ਸਾਡੀ ਇਹ ਹੋਈ ਫਾਈਨੈਂਸ਼ੀਅਲੀ ਆਪਾਂ ਕਈ ਵਾਰੀ ਕਮਾ ਲੈਂਦੇ ਹਾਂ, ਪਰ ਕਹਿੰਦੇ ਨੇ ਕਿ ਇੱਥੇ ਕਮਾਉਣ ਦੇ ਨਾਲੋਂ ਜਿਹੜਾ ਸਾਂਭਣਾ ਜਾਣਦਾ ਉਹ ਜ਼ਿਆਦਾ ਕਾਮਯਾਬ ਹੁੰਦਾ। ਕਈ ਵਾਰੀ ਬਹੁਤੇ ਲੋਕ ਜਿਹੜੇ ਕਮਾਈ ਕਰੀ ਜਾਂਦੇ ਨੇ ਪਰ ਉਸ ਤਰੀਕੇ ਦੇ ਨਾਲ ਉਹਨੂੰ ਮੈਨੇਜ ਨਹੀਂ ਕਰ ਪਾਉਂਦੇ, ਸੋ ਕੁੱਲ ਮਿਲਾ ਕੇ ਉਹ ਘਾਟੇ 'ਚ ਰਹਿ ਜਾਂਦੇ ਆ। ਕਈ ਲੋਕ ਬਹੁਤ ਘੱਟ ਕਮਾ ਕੇ ਉਹਨੂੰ ਇੰਨੇ ਵਧੀਆ ਤਰੀਕੇ ਦੇ ਨਾਲ ਮੈਨੇਜ ਕਰਦੇ ਆ, ਸਲਾਹ ਮਸ਼ਵਰੇ ਦੇ ਨਾਲ ਚੱਲਦੇ ਆ, ਅਤੇ ਉਹ ਹੋਰ ਉਹਨਾਂ ਦੇ ਨਾਲੋਂ ਵੀ ਬਿਹਤਰ ਗੇਨ ਕਰ ਜਾਂਦੇ ਆ। ਕਮਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਮਾਂ ਕੱਢਿਆ, ਅਤੇ ਆਸ ਕਰਦੇ ਹਾਂ ਕਿ ਜਾਣਕਾਰੀ ਸਾਡੇ ਸਰੋਤਿਆਂ ਨੂੰ ਵੀ ਵਧੀਆ ਲੱਗੀ ਹੋਵੇਗੀ। ਧੰਨਵਾਦ ਇੱਕ ਫਿਰ ਤੋਂ।
1: ਧੰਨਵਾਦ ਜੀ ਤੁਹਾਡਾ।
0: ਜੀ ਦੋਸਤੋ, ਇਸ ਨਾਲ ਸਾਡੇ ਨਾਲ ਕਮਲਪ੍ਰੀਤ ਜੀ, ਕਮਲਪ੍ਰੀਤ ਸਿੰਘ ਹੋਰੀ ਪ੍ਰੋਫੈਸ਼ਨਲੀ ਇਸੇ ਕੰਮ ਦੇ ਵਿੱਚ ਹੀ ਨੇ, ਅਤੇ ਆਪਾਂ ਇਹਨਾਂ ਦੇ ਕੋਲੋਂ ਇਹ ਸੇਵਾਵਾਂ ਜਿਹੜੀਆਂ ਵਾ ਹੁਣ ਲਗਾਤਾਰ ਲੈਂਦੇ ਰਹਾਂਗੇ ਤਾਂ ਕਿ ਤੁਹਾਡੀ ਵੀ ਮਦਦ ਕੀਤੀ ਜਾ ਸਕੇ। ਜਦੋਂ ਤੁਸੀਂ ਡਰਾਈਵ ਕਰ ਰਹੇ ਹੋ, ਨਹੀਂ ਤੁਹਾਡੇ ਕੋਲ ਸਮਾਂ ਜਾਣਦਾ ਜਾਂ ਉੱਦਾਂ ਹੀ ਕੋਈ ਸਵਾਲ ਦਿਮਾਗ ਦੇ ਵਿੱਚ ਆਉਂਦਾ ਵਾ, ਵਿਸਰ ਜਾਂਦਾ, ਜਾਂ ਹਾਲੇ ਤੁਸੀਂ ਇੱਕ ਟਰੈਕ ਦੇ ਉੱਤੇ ਜਿੱਥੇ ਅੱਗੇ ਚਾਂਸ ਨੇ ਕਿ ਤੁਸੀਂ ਕੋਈ ਇੱਦਾਂ ਦੀ ਗਲਤੀ ਨਾ ਕਰ ਜਾਓ, ਸੋ ਸਾਡੀ ਕੋਸ਼ਿਸ਼ ਰਹੂਗੀ ਕਿ ਉਹਨਾਂ ਸਾਰੇ ਵਿਸ਼ਿਆਂ ਨੂੰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਜ਼ਰੂਰ ਉਧੇੜੀਏ। ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਮੋਬਾਈਲ ਸਪੀਡ ਕੈਮਰੋ ਕੇ ਲੀਏ ਬਾਏ ਮੁੜੇ, ਪੁਲਿਸ ਮੋਟਰ ਸਾਈਕਲ ਯੂਨਿਟ ਕੇ ਲੀਏ ਦਾਏ ਮੁੜੇ, ਜੀਵਨ ਕੇ ਲੀਏ ਖਤਰਨਾਕ ਦੁਰਘਟਨਾ ਕੀ ਸਥਿਤੀ ਮੇ ਸੀਧੇ ਆਗੇ ਜਾਣਾ ਜਾਰੀ ਰੱਖੇ।
3: ਆਪਕੀ ਛੁੱਟੀ ਕੈਸੇ ਖਤਮ ਹੋਤੀ ਹੈ ਯਹ ਆਪ ਪਰ ਨਿਰਭਰ ਹੈ। ਅਗਰ ਆਪ ਤੇਜ ਗਾੜੀ ਚਲਾਤੇ ਹੈ ਚਾਹੇ ਥੋੜਾ ਸਾ ਭੀ ਤੋ ਯਹ ਗਲਤ ਬਾਤ ਹੈ। TAC ਕੀ ਓਰ ਸੇ ਇੱਕ ਸੰਦੇਸ਼।
4: होम्स अपने इरादियां वांग सिर्फ इमारत नहीं बल्कि अपने हर एक ग्राहक लिए बनाउंदे ने उनां दे सुपनियां दा एक मजबूत घर। हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252 ते। Ready, set, go! Chadston Ford, Dandenong Road ते तुहानू उड़ीक रहा है। Ford Ranger, Ranger Super Duty, Everest ते सदाबहार Mustang, brand new demo ते quality pre-owned vehicles, trade-in अते finance options भी available। आओ ते अपनी नवी Ford दा test drive करो, business fleet लाई गल करो, vehicle experts, Tim Forbes या Corey नाल, radio हांजी रे हवाले नाल पाओ, 10 साल दी free service। Chadston Ford, ready, set, Ford.
5: मेरा देश इनक्रेडिबल इंडिया त्रुगनिना विच अपने हर भैन भरा नू उना दे देश दा स्वाद अते मसाले एथे दे रहा है। तुसी एथे इंडियन मसाले दालां ग्रोसरी दा हर सामान वाजिब रेट ते ले सकदे हो। पाओ कॉस्मेटिक दी हर आइटम भी नाले घर विच होवे कोई फंक्शन या त्योहार मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394 दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।
6: व्हाइट हिल स्टूडियोज पेश करते हैं पीरियड एक्शन थ्रिलर दस्तार।
7: एक अल्लाह कपड़ा नहीं है एक कहानियां कई सदियां दी।
6: स्टारिंग तरसेम जसड़, गीत गुराया ते योगराज सिंह।

0: ਤਰ੍ਹਾਂ ਚਲਾਈ ਨੂੰ
1: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮੈਲਟਨ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ।

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਬਿਜ਼ਨਸ ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ ਸੇਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ ਏਟੀਓ ਆਡਿਟਸ ਟੈਕਸ ਡਿਸਪਿਊਟਸ ਏਟੀਓ ਡੈਟਸ ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ ਅੱਜ ਹੀ ਵਿਜ਼ਿਟ ਕਰੋ ਸੇਬੀ ਪਾਰਟਨਰਸ .au ਸੇਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ
3: ਓ ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
4: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
5: ਫਿਰ ਲਵਾਈਏ ਕਿੱਥੋਂ
4: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
6: ਪੁਲਿਸ ਬੂਜ਼ ਬੱਸ ਲਈ ਖੱਬੇ ਮੁੜੋ ਸਾਫ ਟੈਸਟ ਵਾਲੀਆਂ ਪੁਲਿਸ ਮੋਟਰਸਾਈਕਲਾਂ ਲਈ ਸੱਜੇ ਮੁੜੋ ਜਾਨਲੇਵਾ ਖਤਰਨਾਕ ਹਾਦਸੇ ਲਈ ਸਿੱਧੇ ਜਾਓ
7: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ ਜੇਕਰ ਤੁਸੀਂ ਨਸ਼ੇ ਵਿੱਚ ਗੱਡੀ ਚਲਾਉਂਦੇ ਹੋ ਤਾਂ ਇਹ ਗਲਤ ਫੈਸਲਾ ਹੈ TAC ਵੱਲੋਂ ਇੱਕ ਸੁਨੇਹਾ

0: ਇਹ ਤੇ ਜਿਹੜਾ ਸ਼ਮੀ ਕਪੂਰ ਵਿੱਚ ਆ ਗਿਆ ਮੇਰੇ
1: ਚਲੇ ਗਏ ਓਲਡ ਸਕੂਲ ਸਟਾਈਲ ਅੱਜ ਓਲਡ ਸਕੂਲ ਹੀ ਕਰਨਾ ਭਾਜੀ ਆਪਾਂ ਉਹਦੀ ਵਜ੍ਹਾ ਕੀ ਹੈ ਦੱਸੋ ਭਲਾ
0: ਓਲਡ ਸਕੂਲ ਕਰਨਾ
1: ਕਿਉਂਕਿ ਤੁਸੀਂ ਯੰਗ ਹੋ ਰਹੇ ਹੋ ਮਨਤੇਜ ਭਾਜੀ ਨੂੰ ਹੈਪੀ ਬਰਥਡੇ ਦੀਆਂ ਬਹੁਤ ਬਹੁਤ ਮੁਬਾਰਕਾਂ
0: ਭਾਜੀ
1: ਤੁਹਾਡਾ 21ਵਾਂ ਜਨਮ ਦਿਨ ਬਹੁਤ ਵਧੀਆ ਬੀਤੇ
0: ਏਦਾਂ ਹੀ ਫੇਰ ਮੈਂ
1: ਰੱਬ ਕਰੇ ਹੋਰ ਬਾਕੀ ਦੇ ਜਿਹੜੇ ਬੱਚੇ ਤੁਹਾਡੇ ਜ਼ਿੰਦਗੀ ਦੇ 80 ਸਾਲ ਉਹ ਵੀ ਚੰਗੇ ਬੀਤਣ 101 ਕਰਕੇ ਜਾਇਆ ਨਾ
0: ਉਹ 100 ਪਹਿਲਾਂ ਹੀ ਕੈਲਕੂਲੇਟ ਕਰ ਲਿਆ
1: 21 ਤੇ ਗੱਲ ਕਰਦੇ ਕਰਦੇ ਨਿਕਲ ਆਉਂਦੀ ਹੈ
0: ਸਹੀ ਗੱਲ 101 ਦਾ ਸ਼ਗਲ ਪਾ ਕੇ ਤੁਸੀਂ ਗਏ ਹੋ ਮੇਰੇ ਭਾਈ ਆ ਲੇਕਿਨ ਜਿਹੜਾ ਤੁਸੀਂ ਕੇਕ ਲਿਆਂਦਾ ਨਾ
1: ਹਾਂਜੀ
0: ਓਏ ਹੋਏ ਹੋਏ ਇੰਨਾ ਸਵਾਦ
1: ਦੁਬਈ ਅਰਬੀ ਭਾਸ਼ਾ ਚ ਕੁਛ ਕਹੋ
0: ਅਰਬੀ ਭਾਸ਼ਾ ਚ
1: ਕਿਉਂਕਿ ਬੜੀ ਛੇਤੀ ਅਰਬੀ ਭਾਸ਼ਾ ਖਤਮ ਹੋ ਜਾਣੀ ਹੈ ਧਰਤੀ ਤੇ ਇਧਰੋਂ ਇਰਾਨ ਨੇ ਅਟੈਕ ਕਰਨੇ ਉਧਰੋਂ ਅਮਰੀਕਾ ਨੇ ਅਰਬੀਆਂ ਨੇ ਰਹਿਣਾ ਹੀ ਨਹੀਂ
0: ਅਰਬੀਆਂ ਹਾਂ ਮਤਲਬ ਵਿਚਾਰੇ ਵਿੱਚ ਹੀ
1: ਅਰਬੀ ਕਹੋ ਕੁਛ ਖਸ਼ਪਕਾ ਖਟ ਪਖਲਾ ਇਹਦਾ
0: ਇਹ ਆਪਕਾ ਗਜੀਰ ਇਤਨਾ ਅਸ਼ਾ ਥਾ ਮਾਸ਼ਾ ਅੱਲਾ ਮਾਸ਼ਾ ਮੁਸ਼ਕਿਲ ਅੱਲਾ ਵੇਦੰਤਾ
1: ਵੇਦੰਤਾ
0: ਵੇਦੰਤਾ
1: ਵੇਦੰਤਾ ਮਤਲਬ ਅੰਤ ਹੈ ਇਹਦਾ ਵੇਦਾਂ ਦੇ ਅੱਗੇ
0: ਇਹਦਾ ਮਤਲਬ ਅੰਤ ਹੈ ਹੀ ਨਹੀਂ ਹੈ ਇੰਨਾ ਵਧੀਆ ਤੀਲ ਪਰ ਮੈਨੂੰ ਪਤਾ ਨਹੀਂ ਇਹ ਕੀ ਤੁਸੀਂ ਫੋਮ ਜਦੋਂ ਇਹਨੂੰ ਮੈਂ ਟੱਚ ਕੀਤਾ ਨਾ ਮੈਂ ਕਿਹਾ ਭਾਜੀ ਇਹ ਤੁਸੀਂ ਉਹ ਜਿਹਦੀ ਰੋਗ ਜਿਹੜਾ ਉਹ
1: ਨਹੀਂ ਇਹਦੇ ਨਾਲ ਖੇਡਣਾ ਕਿ ਸਾਰਾ
0: ਨਹੀਂ ਪਹਿਲੇ ਨੂੰ ਹੱਥ ਲਾ ਕੇ ਵੇਖੋ ਗੱਲ ਵੇਖੋ ਐ ਜਿੱਦਾਂ ਇੰਨਾ ਸੌਫਟ ਯਾਰ ਉਹ ਜਿੱਦਾਂ ਸੋਫੀਆ ਦੇ ਵਿੱਚ ਨੀ ਉਹ ਛੋਟੀ ਛੋਟੀ ਪਈ ਹੁੰਦੀ ਰੂਈ ਜੀ ਉਹ ਜਿਹਾ
1: ਜਿਵੇਂ ਮੁਨਸ਼ੀ ਦੇ ਸਰਾਣੇ ਚ ਪਾਈ ਹੁੰਦੀ ਹੈ ਰੂ
0: ਜਿਵੇਂ ਉਹ ਜਦੋਂ ਫਿਲਮਾਂ ਵਿੱਚ ਰੂਪ ਜਿਹਾ ਸਰਾਣੇ ਦਾ
1: ਕਰਦੇ ਫਾਈਟ ਕਰਦੇ
0: ਐ ਉੱਡਦੇ ਹੁੰਦੇ
1: ਆ ਉਹ ਹੀਰੋ ਹੀਰੋਇਨ ਕਰਦੇ ਨੇ
0: ਭਾਜੀ ਉਹ ਫਿਲਮਾਂ ਚ ਵਧੀਆ
1: ਲੱਗਦੇ ਨਾਲ ਕੇਕ ਮਾਰਨਾ ਸੀ ਐ ਹਾਂ
0: ਮੈਂ ਕਿਹਾ ਇਹ ਜਿਹੜੀਆਂ ਚੀਜ਼ਾਂ ਨੇ ਫਿਲਮਾਂ ਚ ਵਧੀਆ
1: ਲੱਗਦੀਆਂ
0: ਆ ਜਿਹੜੇ
1: ਤੁਸੀਂ ਜਨਾਨੀ ਦੇ ਮਾਰ ਕੇ ਦੇਖੋ ਪਿਲੋ ਉਦੋਂ ਸਾਰੀ ਰਾਤ ਬਾਥਰੂਮ ਚ ਬੰਦ ਕਰ ਦੇਣਾ
0: ਪਿਲੋ ਉਧਰੋਂ ਉਹ ਆਉਣਾ ਵਾ ਵੇਲਣਾ ਆਉਣਾ ਵਾ ਉਧਰੋਂ ਕੁਝ ਹੋਰ ਆਊਗਾ ਅਸੀਂ ਤਾਂ ਪੋਲੀਆਂ ਚੀਜ਼ਾਂ ਸੁੱਟਾਂਗੇ ਪਰ ਉਧਰੋਂ ਵੇਖਿਓ ਕਦੀ ਆਹ ਕਦੀ ਉਹ ਕਦੀ
1: ਕਿਚਨ ਚ ਹੁੰਦਾ ਮਤਲਬ ਆਪਾਂ ਨੂੰ ਹੀ ਨੁਕਸਾਨ ਝੱਲਣਾ ਪੈਂਦਾ ਹਨਾ ਘਰਵਾਲੀ ਦੇ ਹੱਥ ਚ ਬੇਲਣ ਕੜਾਹੀਆਂ ਕੜਛੀਆਂ ਜੋ ਮਰਜ਼ੀ ਮਾਰੇ ਭਗਾ ਕੇ
0: ਕਿਚਨ ਚ ਵੀ ਕੰਮ ਕਰਦਾ ਹੀ
1: ਕਰਦਾ ਬੰਦਾ ਚੱਕ ਕੇ ਮੋਇੰਗ ਮਸ਼ੀਨ ਵੀ ਨਹੀਂ ਮਾਰ ਸਕਦਾ ਜਵਾਬ ਚ ਮੈਂ ਕੀ ਮਾਰਾ
0: ਯਾਰ ਮੋਇੰਗ ਮਸ਼ੀਨ ਤੋਂ ਯਾਦ ਆਇਆ ਇੱਕ ਜਿਹੜਾ ਅੱਜ ਕੱਲ੍ਹ ਉਹ ਚੱਲ ਪਿਆ ਵਾ ਭਾਜੀ ਰੋਬੋਟ ਜਿਹੜਾ ਕਹਿੰਦੇ ਵੀ
1: ਵੈਕਿਊਮ ਰੋਬੋਟ
0: ਹਾਂ ਉਹ ਸਫਾਈ ਘੱਟ ਗੰਦ ਜ਼ਿਆਦਾ ਪਾਉਂਦਾ
1: ਸਹੀ ਗੱਲ ਹੈ ਉਹਦੇ ਪਿੱਛੇ ਇੱਕ ਆਪ ਨਾਲ ਲੱਗਣਾ ਪੈਂਦਾ ਝਾੜੂ ਮਾਰ
0: ਉਹ ਦੱਸਾਂ ਕੀ ਕਰਦਾ ਉਹ ਪਹਿਲਾਂ ਤੇ ਨਾ ਐ ਮੂਵ ਮਾ ਕਰਕੇ ਨਾ ਐ ਕਰਕੇ ਟੇਡਾ ਟੇਡਾ ਕਰਕੇ ਨਾ ਪਹਿਲਾਂ ਲੱਭਦਾ ਰਹੂਗਾ ਵੀ ਕਿੱਧਰ ਜਾਣਾ ਕਿੱਧਰ ਜਾਣਾ
1: ਉਹਦੀਆਂ ਨੀ ਉਹ ਰੀਲਾਂ ਜੀਆਂ ਚੱਲਦੀਆਂ ਵੀ ਜਨਾਨੀ ਪਿੱਛੇ ਪਿੱਛੇ ਝਾੜੂ ਮਾਰਦੀ ਜਾ ਰਹੀ ਹੈ ਮੁਰੇ ਮੁਰੇ ਰੋਬਟ ਐਂ ਕਰੀ ਜਾਂਦੇ
0: ਉਹ ਸਾਡਾ ਪਤਾ ਨੀ ਕਿੱਦਾਂ ਦਾ ਸੀ ਮੈਂ ਉਹ ਚ ਪਾਇਆ ਮੈਂ ਕਿਹਾ ਚੱਲ ਇਹ ਸਾਫ਼ ਕਰੂਗਾ ਉਹਨੇ ਤੇ ਚਿੱਕੜ ਹੀ ਕਰਤਾ ਉਹਦਾ ਪਾਣੀ ਪਾਣੀ ਹੋ ਗਿਆ
1: ਸਾਈਡ ਤੇ ਰੱਖਿਆ ਹੋਇਆ
0: ਚੱਕ ਅਸੀਂ ਵੀ ਇਦਾਂ ਹੀ ਕੀਤਾ
1: ਸਾਡਾ ਅਸਲ ਤੇ ਘਰ ਦੇ ਵਿੱਚ ਢਾਂਚਾ ਵੀ ਜਿਹੜਾ ਇਦਾਂ ਦਾ ਨਾ ਕਿ ਉਹਦੇ ਚ ਥਾਂ ਥਾਂ ਤੇ ਉਹ ਵੱਜਦਾ ਫਿਰਦਾ ਫਿਰ ਮੈਨੂੰ ਉਹਦੇ ਤਰਸ ਆ ਗਏ ਵੀ ਐਵੇਂ ਕੰਨਾਂ ਚ ਵੱਜਦਾ ਫਿਰਦਾ ਜਾ ਸਾਈਡ ਫਿਰ ਉਹ ਸਟਿੱਕ ਵਾਲਾ ਹੀ ਵਰਤਿਆ ਹੁਣ
0: ਉਹ ਨਾ ਮੁੜ ਜਿੱਦਾਂ ਨਿਆਣਿਆਂ ਨੂੰ ਕੀ ਪਤਾ ਹੁੰਦਾ ਉਹ ਤੇ ਅੱਗੇ ਆ ਜਾਂਦੇ ਐ ਕਰਕੇ ਉਹ ਆਇਆ ਹੁੰਦਾ ਉਹ ਇੱਧਰ ਅੱਗੇ ਜਾਂਦਾ ਉਹ ਵਿਚਾਰਾ ਕਹਿੰਦਾ ਉਹ ਲੱਗਦਾ ਕੁਝ ਆ ਗਿਆ ਅੱਗੇ ਉਹ ਇੱਧਰ ਜਾਣ ਲੱਗਦੇ ਨਿਆਣੇ ਉੱਧਰ ਚੱਲ ਜਾਂਦੇ ਆ ਏਦਾਂ ਹੀ ਖੇਡੇ ਖਿਡਾਈ ਚ ਸਾਡਾ ਫਲੋਰ ਖਰਾਬ ਹੋ ਜਾਂਦਾ
1: ਕੀ ਕਹੀਏ ਕਿ ਨਿਆਣਿਆਂ ਦਾ ਦਿਮਾਗ ਹੈ ਨਹੀਂ ਕਿ ਵੈਕਿਊਮ ਦਾ ਦਿਮਾਗ ਹੈ ਨਹੀਂ
0: ਇਹ ਵੈਕਿਊਮ ਵਾਲਿਆਂ ਨੂੰ ਚਾਹੀਦਾ ਵਾ ਤੁਸੀਂ ਕਿਉਂ ਬੁਲਾਇਆ ਹੈ
1: ਇੱਕ ਤਾਂ ਸਮਾਰਟ ਬਣ ਰਹੇ ਨੇ ਭਾਜੀ ਹੁਣ ਅੱਜ ਕੱਲ ਸਮਾਰਟ ਵੀ ਆ ਰਹੇ ਨੇ
0: ਭਾਜੀ ਸਾਰੇ ਸਮਾਰਟ ਹੋਈ ਜਾ
1: ਰਹੇ ਅੱਜ ਕੱਲ ਉਹ ਚਾਈਨਾ ਚ ਤਾਂ ਉਹਨਾਂ ਨੇ ਰੋਬੋ ਸਰਵਰ ਰੱਖਣ ਲੱਗ ਗਏ ਨਾ ਘਰਾਂ ਦੇ ਵਿੱਚ ਬਈ ਹਾਂ ਤੁਹਾਡੇ ਘਰ ਦੇ ਵਿੱਚ ਰੋਬੋ ਹੀ ਹੈ ਜਿਹੜਾ ਸਾਰੇ ਕੰਮ ਉਹ ਯਾਰ ਪਾਣੀ ਲੈ ਕੇ ਆ ਜਾ ਜਰਾ ਹਨਾ ਆਹ ਲਾਈਟ ਬੰਦ ਕਰੀ ਮੈਂ ਭੁੱਲ ਗਿਆ ਸੀਗਾ
0: ਬਾਅਦ ਚ
1: ਏਸੀ ਦਾ ਰਿਮੋਟ ਫੜਾਈ ਜਰਾ ਬੈਠ ਗਿਆ ਹਨਾ ਰਿਮੋਟ ਐ ਕਰੀ ਜਾਂਦਾ ਫੇ ਕੰਮ ਸਾਰੇ ਤੁਹਾਡੇ
0: ਨਹੀਂ ਨਹੀਂ ਇੱਥੇ ਵੀ ਮੇਰੇ ਦੋਸਤ ਜਿੱਥੇ ਆਪਾਂ ਰਹਿੰਦੇ ਆ ਨਾ ਤੇ ਉੱਥੇ ਸਾਡੇ
1: ਕੋਲ ਰੋਬੋਟ ਹੈ
0: ਨਹੀਂ ਨਹੀਂ ਉਹ ਗਵਾਂਢੀ ਉਹ ਕਹਿੰਦੇ ਸਾਡੇ ਆਫਿਸ ਵਿੱਚ ਰਾਤ ਨੂੰ ਰੋਬੋਟ ਸਫਾਈਆਂ ਕਰਦੇ ਆ
1: ਹਾਂ ਉਹ
0: ਇੱਥੇ ਹੈਗੇ ਹੱਦ ਹੋ ਗਈ ਹੈ ਯਾਰ
1: ਇੱਥੇ ਸਿਡਨੀ ਚ ਤਾਂ ਕਈ ਥਾਵਾਂ ਤੇ
0: ਉਹ ਕਹਿੰਦੇ ਸਾਰੇ ਸਿਕਿਉਰਟੀ ਗਾਰਡ ਕੱਢਦੇ ਹੁਣ
1: ਰਾਤ ਦੇ ਪੈਸੇ ਵਧੀਆ ਹੁੰਦੇ ਨੇ ਪਰ ਜੋਬ ਦਿਨ ਚ ਵਧੀਆ
0: ਜੇ ਰਾਤ ਨੂੰ ਤੁਹਾਨੂੰ
1: ਪੈਸੇ ਪਹਿਲੀ ਨੌਕਰੀ ਮੇਰੇ ਖਿਆਲ ਦੇ ਨਾਲ ਨਾਈਟ ਸੀ
0: ਉਹ
1: 7-11 ਤੇ ਮੇਰੀ 11-7 ਸੀ ਰਾਤ ਨੂੰ 11 ਵਜੇ ਸ਼ਿਫਟ ਸ਼ੁਰੂ
0: ਹੋਇਆ
1: ਸਵੇਰੇ 7 ਵਜੇ ਮੁੱਕਦੀ ਸੀ
0: ਤੇ ਰਾਤ ਨੂੰ ਤਾਂ ਕੋਈ ਆਉਂਦਾ ਵੀ ਨਹੀਂ
1: ਹੋਣਾ ਕਿ ਰਾਤ ਦਾ ਤਾਂ ਕੰਮ ਹੀ ਬਹੁਤ ਹੁੰਦਾ ਭਾਜੀ ਰਾਤ ਨੂੰ ਸਲਰਪੀ ਮਸ਼ੀਨਾਂ ਸਾਫ਼ ਕਰੋ ਕਾਫੀ ਮਸ਼ੀਨਾਂ ਸਾਫ਼ ਕਰੋ ਸਾਰੇ ਉਹ ਬਾਹਰ ਜਿੰਨੇ ਪੈਟਰੋਲ ਪੰਪ ਨੇ ਉਹ ਸਾਫ਼ ਕਰੋ ਸਾਰੀ ਫਿਲਿੰਗ ਰਾਤ ਨੂੰ ਹੁੰਦੀ ਹੈ
0: ਇਹ ਸਾਰਾ ਐਕਸਟਰਾ ਕੰਮ ਉਹ
1: ਕੋਲਡ ਸਟੋਰ ਚ ਜਾ ਕੇ ਉਹ ਟਰਾਲੀ ਚ ਰੱਖ ਕੇ ਸਾਰਾ ਕੋਕ ਕੂਕ ਲਿਆਓ ਭਰੋ ਫਿਰ ਉਹਨਾਂ ਨੇ ਰਾਤ ਨੂੰ ਉਹਨਾਂ ਨੇ ਆਉਣਾ ਸਾਰੇ ਲੈਜਰ ਤਿਆਰ ਕਰੋ ਅਖਬਾਰ ਵਾਲੇ ਦਾ ਬਣਾਓ ਬਿੱਲ ਫਿਰ ਬ੍ਰੈਡ ਵਾਲੇ ਨੇ ਆ ਜਾਣਾ ਫਿਰ ਦੁੱਧ ਵਾਲੇ ਨੇ ਆਉਣਾ ਪੰਗਾ ਤਾਂ ਉਦੋਂ ਪੈਂਦਾ ਜਦੋਂ ਜਿੱਦਣ ਤੇਲ ਵਾਲਾ ਆ ਗਿਆ ਉਹ ਸਭ ਤੋਂ ਵੱਧ ਟਾਈਮ ਲੈਂਦਾ ਸੀਗਾ ਕਿਉਂਕਿ ਫਿਰ ਉਦੋਂ ਉਹਨਾਂ ਦੀ ਟੈਸਟਿੰਗ ਵੀ ਕਰਨੀ ਹੁੰਦੀ ਹੈ ਟੈਂਕਰਾਂ ਦੀ ਜਿਹੜੇ ਥੱਲੇ ਜ਼ਮੀਨ ਚ ਹੁੰਦੇ
0: ਨੇ ਮਤਲਬ ਕਿੰਨਾ ਪਿਆ
1: ਚੈਂਬਰ ਖੋਲੋ ਉਹਨਾਂ ਚੋਂ ਪਾਈਪ ਜੀ ਪਾਓ ਉਹਦਾ ਲੈਵਲ ਚੈੱਕ ਕਰੋ ਫਿਰ ਲਿਖੋ ਫਿਰ ਫਲਾਣਾ ਉਹ ਯਾਰ
0: ਅੱਲਾ ਜੀ ਜਿਲੇ ਇੰਟਰਵਿਊ ਦੇਣੀ ਹੈ ਤੁਹਾਨੂੰ ਵਧੀਆ ਇੰਟਰਵਿਊ ਤੇ ਹੀ ਦੱਸਦੀ ਆ ਵੀ ਕੀ ਤੁਹਾਨੂੰ ਪੁੱਛ ਲਓ ਉਹਦਾ ਲਿਆ
1: ਨਹੀਂ ਕਾਹਦਾ ਕੱਖ ਨੀ ਪੁੱਛਦੇ
0: ਅੱਛਾ ਕੁਛ
1: ਮੈਨੂੰ ਜਿਹਨੇ ਰੱਖਿਆ ਦੇਸੀ ਸੀਗਾ
0: ਅੱਛਾ
1: ਪੰਜਾਬੀ ਬੰਦਾ
0: ਆਪਣਾ ਸੋਦੇ ਪਏ ਹੁਣ
1: ਹਨਾ ਹਾਂ ਨਹੀਂ ਹੁਣ ਤਾਂ ਮੈਨੂੰ ਲੱਗਦਾ ਜੇਲ੍ਹ ਚ ਹੋਣਾ ਉਹਨੇ ਉਹ ਬੜੇ ਲੋਕਾਂ ਦੇ ਪੈਸੇ ਮਾਰੇ ਸੀ ਨਾ ਜਿਹੜੇ 7-11 ਵਾਲੇ
0: ਉਹ 7-11 ਬੰਦ ਦੇ
1: ਅਜਿਹੇ ਦੇ ਕਰਕੇ ਹੋਏ ਨੇ ਆਪਣੇ ਦੇਸੀਆਂ ਨੇ ਹੀ ਕੰਮ ਖਰਾਬ ਕੀਤਾ ਸਭ ਤੋਂ ਵੱਧ
0: $12
1: ਦਿੰਦਾ ਇਹ $2011-12 ਦੀ ਗੱਲ ਜਦੋਂ ਵੀ ਆਇਆ ਮੈਂ ਵੈਸੇ ਤਾਂ ਮੈਂ$12 ਦਿੰਦਾ ਪਰ ਕਿਉਂਕਿ ਤੇਰਾ ਐਕਸਪੀਰੀਅੰਸ ਨੀ ਹੈਗਾ ਤਾਂ ਤੈਨੂੰ ਪਹਿਲੇ ਤਿੰਨ ਮਹੀਨੇ ਜਿਹੜੇ ਪਹਿਲੇ ਤਿੰਨ ਮਹੀਨੇ ਨੇ ਉਹ ਚ ਕੁਛ ਕ ਹਫਤੇ ਤਾਂ ਮੈਂ ਦੇਖੂਗਾ ਵੀ ਤੂੰ ਕੰਮ ਠੀਕ ਕਰਦਾ ਦੋ ਕ ਹਫਤਿਆਂ ਦੀ ਤਾਂ ਉਹਨੇ ਦਿੱਤੀ ਹੋਣੀ 2-2.5 ਹਫਤੇ
0: ਠੀਕ ਹੈ
1: ਫਿਰ ਉਹਨੇ ਆਪਣੀ ਮਰਜ਼ੀ ਨਾਲ ਸ਼ੁਰੂ ਕੀਤੇ ਫਿਰ ਉਹ ਐ ਜਿਵੇਂ ਸ਼ਗਨ ਵਾਲਾ ਲਿਫਾਫਾ ਨੀ ਹੁੰਦਾ ਲੈ ਜਾ ਤੇ ਕਾਕਾ ਘਰੇ ਪੈਸੇ ਰੱਖ ਕੇ ਨਾ ਕਾਗਜ਼ ਲਿਆਈ ਇਹ ਚ ਫਿਰ ਬਾਕੀ ਨੂੰ ਵੀ ਦੇਣੀ ਹੁੰਦੀ ਹੈ ਉੱਥੇ ਨਾਮ ਲਿਖਿਆ ਹੁੰਦਾ ਸੀ ਨਾ ਵੀ ਆਹ ਇਹਦਾ ਇਹਦਾ ਹਨਾ
0: ਠੀਕ ਹੈ
1: ਤੇ ਉਹਦੇ ਚ ਉਹਨੇ ਉਹ ਪਾ ਕੇ ਦੇ ਦੇਣੀ ਜੀ ਤੇ ਲਿਫਾਫੇ ਦੇ ਵਿੱਚ ਤੇ 12 ਮਤਲਬ ਕਹਿ ਕੇ ਫਿਰ ਮੈਨੂੰ $9 ਤੇ ਉਹਨੇ ਸ਼ੁਰੂ ਕੀਤਾ ਸੀ
0: ਮਤਲਬ ਉਹ ਯਾਰ ਜਦੋਂ ਪਹਿਲੀ ਪਹਿਲੀ ਜੋਬ ਹੁੰਦੀ ਨਾ ਅਗਲਾ ਬੰਦਾ ਨਾ ਉਹਨੂੰ ਕਹਿੰਦਾ ਵੀ ਨੀ ਕਿਸੇ ਨੂੰ
1: ਉਦੋਂ ਮੇਰੇ ਖਿਆਲ ਦੇ ਨਾਲ ਆਸਟ੍ਰੇਲੀਆ ਚ ਮਿਨੀਮਮ ਵੇਜਿਸ ਵੀ ਸ਼ਾਇਦ $18 ਹੁੰਦੇ ਸੀਗੇ ਸਮਥਿੰਗ
0: ਅੱਛਾ ਤੇ ਤੁਹਾਨੂੰ ਮਤਲਬ
1: 12 ਕਹਿ ਕੇ ਉਹਨੇ ਮੈਨੂੰ 9 ਤੇ ਸ਼ੁਰੂ ਕੀਤਾ ਸੀਗਾ
0: 9
1: ਤੇ ਉਹਦੇ ਵੀ ਪੂਰੇ ਨਹੀਂ ਸੀ ਦਿੰਦਾ ਜਿਵੇਂ ਜੇ ਮੰਨ ਲਓ ਤੁਹਾਡੇ 10 ਘੰਟੇ ਹੋ ਗਏ ਤੇ 10 ਘੰਟਿਆਂ ਦੇ ਤਾਂ ਉਸ ਹਿਸਾਬ ਦੇ ਨਾਲ $90 ਬਣਦੇ ਨੇ
0: ਜ਼ਿਆਦਾ ਬਣ ਗਏ ਹਾਂ ਅੱਛਾ ਹਾਂ ਲੱਭੇ ਹੋ ਗਏ
1: $90 ਬਣਦੇ ਨੇ ਪਰ ਉਹਨੇ ਦੇਣੇ ਵੀ ਤੇਰੇ ਕਾਗਾ ਉਹ ਅੱਜ ਤੂੰ ਕਾਫੀ ਮਸ਼ੀਨ ਨਹੀਂ ਕੀਤੀ ਤੇ ਅੱਛਾ ਮੈਂ ਦੇਖਿਆ ਕੈਮਰੇ 'ਚ ਤੂੰ ਕਾਫੀ ਵੀ ਪੀ ਲਈ ਚੱਲ ਕੋਈ ਨਹੀਂ ਪੀ ਲਿਆ ਕਰੋ ਕੋਈ ਨਹੀਂ ਅੱਛਾ ਐਂ ਕਰਦਾ ਮੈਂ 80 ਪਾ ਦਿੰਦਾ ਐਤਕੀ ਤੇਰੇ
0: ਅੱਛਾ ਹਾਂ ਬਾਕੀ ਕਾਫੀ ਦੇ ਕੱਟੇ ਗਏ
1: ਕੇਸ ਦਿੰਦੇ ਹਨਾ
0: ਤੇ ਜਿਹਨੂੰ ਕਹਿੰਦੇ ਉਹ 9 ਦਿੱਤੇ ਆ ਮੈਂ ਕਿਹਾ ਕਿਤੇ
1: ਜਿੰਨੇ
0: ਵੀ ਮਿਲਦੇ ਆ ਚੱਲ ਕੋਈ ਨੀ ਆਈ
1: ਜਾਵੇ ਇੱਕ ਬੰਦਾ ਉਹਨੇ ਮੈਨੂੰ ਇੱਕ ਇਹੋ ਜਿਹੀ ਗੁਜਰਾਤੀ ਆਂਦਾ ਹੁੰਦਾ ਸੀ ਤੇ ਉਹ ਰਾਤ ਨੂੰ ਆਂਦਾ ਹੁੰਦਾ ਸੀ ਉਹ ਕਹਿੰਦਾ ਮੈਂ ਤੈਨੂੰ ਇੱਕ ਸਲਾਹ ਦਿੰਦਾ
0: ਮਤਲਬ ਉਹ ਵੀ ਕੰਮ ਕਰਦਾ ਸੀ ਤੁਹਾਡਾ
1: ਪਹਿਲਾਂ ਕਰਦਾ ਹੁੰਦਾ ਸੀ ਉੱਥੇ ਬਾਅਦ ਚ ਉਹ ਕਿਤੇ ਹੋਰ ਕਰਨ ਲੱਗ ਗਿਆ ਸੀ ਕਹਿੰਦਾ ਵੀ ਜੇ 7-11 ਤੂੰ ਕਹਿੰਦਾ ਕਿੰਨੇ ਮਹੀਨੇ ਹੋ ਗਏ ਮੈਂ ਕਿਹਾ 6 ਮਹੀਨੇ ਹੋ ਗਏ ਕਹਿੰਦਾ ਜੇ ਤੂੰ 1 ਮਹੀਨਾ ਹੋਰ ਲਾ ਲਿਆ ਤੂੰ 6 ਸਾਲ ਇੱਥੇ ਰਹਿ ਜਾਏਗਾ ਉਹ ਮੈਂ ਉਹ ਅਗਲੇ ਹੀ ਦਿਨ ਛੱਡ ਦਿੱਤਾ ਮੈਂ ਉਹਨੂੰ ਫੋਨ ਮਾਰਿਆ ਮੈਂ ਕਿਹਾ ਰਿਸ਼ਵ ਭਾਈ ਕਹਿੰਦਾ ਹਾਂ ਮੈਂ ਕਿਹਾ ਛੋੜ ਦੀ ਕਹਿੰਦਾ ਫਿਰ ਹੁਣ ਲੱਭ ਜਵਾਬ ਮੈਂ ਕਿਹਾ ਹੈ ਨੀ ਮੈਂ ਤਾਂ ਛੱਡਤੀ ਬਸ ਕਹਿੰਦਾ ਚੱਲ ਐਂ ਕਰ ਮੈਂ ਡੋਮੀਨੋਜ਼ ਤੇ ਕੰਮ ਕਰਦਾ ਇੱਥੇ ਆ ਜਾ ਕਹਿੰਦਾ ਉੱਥੇ ਕਿੰਨੇ ਦਿੰਦੇ ਸੀ ਮੈਂ ਕਿਹਾ $11-11 ਕਦੇ ਕਦੇ $11.5 ਵੀ ਪਾ ਦਿੰਦਾ
0: ਅੱਛਾ ਉੱਥੇ ਹਾਂ ਠੀਕ ਹੈ
1: ਇੰਨਾ ਟਾਈਮ ਹੋ ਗਿਆ ਸੀ ਤੇ ਕਹਿੰਦਾ ਸੈਲਰੀ ਤਾਂ ਥੋੜੀ ਹੈ ਪਰ ਤੂੰ ਆ ਜਾ
0: ਅੱਛਾ ਠੀਕ
1: ਮਗਰ ਲੈ ਵੀ ਇਹ ਫਿਰ 9 ਤੋਂ ਸ਼ੁਰੂ ਕਰਾਓ ਤੇ ਗਿਆ ਮੈਂ ਡੋਮੀਨੋਜ਼ ਤੇ ਸੀਗਾ ਵੀ ਸਾਡੇ ਸਬਬ ਚ ਉਹ ਪੈਨਰਿਥ ਵਾਲੇ ਪਾਸੇ
0: ਅੱਛਾ ਉਧਰਲੇ ਪਾਸੇ ਠੀਕ ਹੈ
1: ਕਹਿੰਦਾ ਫਰੰਟ ਤੇ ਸਰਵ ਕਰਨਾ ਤੂੰ ਕਸਟਮਰਸ ਨੂੰ ਤਾਂ ਤੈਨੂੰ ਕਰਨਾ ਹੀ ਆਉਂਦਾ ਮੈਂ ਕਿਹਾ ਹਾਂ ਪੀਜ਼ੇ ਨਾ ਬਣਾਈ ਕਹਿੰਦਾ
0: ਠੀਕ ਹੈ
1: ਪੀਜ਼ੇ ਨਾ ਬਣਾਉਣ ਲੱਗ ਜੀ ਮੂਹਰੇ ਸਰਵ ਕਰ ਮੈਂ ਕਿਹਾ ਠੀਕ ਹੈ ਮੈਂ ਆਰਡਰ ਲੈਣ ਲੱਗ ਗਿਆ ਮੈਂ ਸੈਲਰੀ ਰਾਤ ਨੂੰ ਕਹਿੰਦਾ ਮੈਨੂੰ ਕਹਿੰਦਾ ਕਹਿੰਦਾ ਤੇਰੀ $18
0: ਹੈ
1: ਪਰ ਕਹਿੰਦਾ ਕਹਿੰਦਾ ਕਿ ਇੱਥੇ ਜਿਹੜਾ ਪੀਜ਼ਾ ਪੂਜ਼ਾ ਹੈ ਰਾਤ ਦਾ ਡਿਨਰ ਹੈ ਜੇ 4 ਘੰਟੇ ਤੋਂ ਵੱਧ ਸ਼ਿਫਟ ਕਰਦੇ ਹੋ ਤਾਂ ਆਪਣਾ ਪੀਜ਼ਾ ਆਪ ਹੀ ਬਣਾਓ ਤੇ ਆਪ ਹੀ ਖਾ ਕੇ ਜਾਓ ਸਾਢੇ 4 ਦੀਆਂ ਦੇ
0: 4 ਘੰਟੇ
1: ਤੋਂ ਬਾਅਦ ਜਦੋਂ 1 ਮਿੰਟ ਹੋ ਗਿਆ ਚੱਲ ਵੀ ਸ਼ਾਮੀ 7 ਵਜੇ ਤੋਂ ਲੈ ਕੇ 11-12 ਵੱਜ ਜਾਂਦੇ ਹੁੰਦੇ ਸੀਗੇ ਉੱਥੇ
0: ਇੱਥੇ ਆ ਕੇ ਸਹੀ ਗੱਲ ਬੜਾ ਅਲੱਗ ਅਲੱਗ ਜਿੱਦਾਂ ਬਹੁਤ ਜਣੇ ਕਾਰ ਵਾਸ਼ ਤੇ ਵੀ ਕਰਦੇ ਆ ਔਰ ਉੱਥੇ ਵੀ ਬਹੁਤ ਘੱਟ ਪੈਸੇ ਮਿਲਦੇ ਆ
1: ਕਾਰ ਵਾਸ਼ ਤੇ ਵੀ ਕੀਤਾ
0: ਕਾਰ ਵਾਸ਼ ਤੇ ਵੀ ਏਦਾਂ ਹੀ
1: ਕਾਰ ਵਾਸ਼ ਦਾ ਤਾਂ ਫਿਰ ਜਦੋਂ ਡੋਮੀਨੋਜ਼ ਤੋਂ ਮੈਂ ਨਿਕਲ ਗਿਆ ਕਿਉਂਕਿ ਮੈਂ ਪੀਜ਼ਾ ਬਣਾਤਾ ਸੀ ਹੁਣ ਤੂੰ ਸੋਚ ਆਪਣਾ ਕੁਛ ਉੱਥੇ 2 ਕੁ ਮਹੀਨੇ ਲਗਾ ਕੇ ਫਿਰ ਮੈਂ ਪੁੱਛਿਆ ਇੱਕ ਹੋਰ ਪੰਜਾਬੀ ਬੰਦੇ ਤੋਂ ਮੈਂ ਕਿਹਾ ਹੁਣ ਤੂੰ ਦੱਸ ਭਰਾਵਾ ਕਹਿੰਦਾ ਕਾਰ ਵਾਸ਼ ਹੈ $100 ਦਿਹਾੜੀ ਦੇ ਦਿਆ ਕਰਾਂਗੇ ਓਕੇ ਪੂਕੇ
0: ਜਿਹੜੀਆਂ ਮਰਜ਼ੀ ਕਾਰਾਂ ਹੋਣ
1: ਜਿੰਨੀਆਂ ਮਰਜ਼ੀ ਤੂੰ ਕਿੰਨੇ ਬਰਾਂਡ ਨਹੀਂ ਕਰਨਾ ਬਸ
0: ਕੋਈ ਜਾਣੀਆਂ ਬਸ
1: ਨਹੀਂ ਧੋਣੀਆਂ ਨਹੀਂ ਸ਼ੁਰੂ ਸ਼ੁਰੂ ਚ ਥੋੜੇ ਤੁਹਾਨੂੰ ਮਿਲਦੀਆਂ ਹੁੰਦੀਆਂ ਭਾਜੀ
0: ਅੱਛਾ ਪਹਿਲਾਂ
1: ਸ਼ੁਰੂ ਸ਼ੁਰੂ ਚ ਤਾਂ ਸਿਰਫ ਵੈਕਿਊਮ ਹੀ ਕਰਨਾ ਫੇਰ ਹੌਲੀ ਹੌਲੀ ਪ੍ਰਮੋਸ਼ਨ ਹੁੰਦੀ ਹੁੰਦੀ
0: ਅੱਛਾ ਅੱਛਾ ਜਿਹੜੀ ਧੋਣਾ ਵਾ ਉਹ ਪ੍ਰਮੋਸ਼ਨ ਪਹਿਲਾਂ ਥੱਲੇ ਵੈਕਿਊਮ
1: ਪਹਿਲਾਂ ਵੈਕਿਊਮ ਝਾੜੋ ਪੋਚੋ ਵੈਕਿਊਮ ਕਰੋ ਤੇ ਫੇਰ ਜਿਵੇਂ ਹੀ ਉਹਨੇ ਤੁਹਾਡੇ ਮੈਨੇਜਰ ਨੇ ਬੁਲਾ ਲਿਆ ਫਿਰ ਉਹ ਟਾਇਰਾਂ ਦੀ ਕਰੋ ਫੇਰ ਹੌਲੀ ਹੌਲੀ ਸੁੰਮੀ ਕਰੋ
0: ਉਹ ਬਲੇ ਇਹ ਚ ਵੀ ਸਟੇਜ ਵੱਲ
1: ਸ਼ਮੀ ਕਹਿੰਦੇ ਉਹਨੇ ਸ਼ਮੀ ਕਰੋ
0: ਸ਼ਮੀ ਨੂੰ ਕੀ ਸ਼ਮੀ ਕੀ
1: ਉਹ ਕੱਪੜਾ ਜਿਹਾ ਲੈ ਕੇ ਫਿਰ
0: ਉਹ ਜਿਹੜੇ ਕਰਕੇ ਸਾਰਾ ਕੁਝ ਕਰਦੇ ਹੁੰਦੇ ਆ ਭਾਜੀ ਯਾਰ ਮੈਂ ਕਿੰਨਾ ਚਿਰ ਹੋ ਗਿਆ ਆਪਣੀ ਗੱਡੀ ਨੀ ਧਵਾਈ ਯਾਰ ਟਾਈਮ ਨੀ ਮਿਲਦਾ
1: ਅੱਛਾ ਤੁਹਾਨੂੰ ਹੁਣ ਸਾਹਮਣੇ ਕਾਰ ਵਾਸ਼ ਵਾਲਾ ਬੈਠਾ ਦੇਖਦਾ ਭਾਈ ਤੁਹਾਡਾ ਬਰਥਡੇ ਆ ਤੁਸੀਂ ਡਿਸਐਡਵਾਂਟੇਜ ਨਹੀਂ ਲੈ ਰਹੇ
0: ਉਹ ਯਾਰ ਇੱਕ ਵਾਰੀ ਨਾ ਮੈਂ ਉੱਥੇ ਚਲਾ ਗਿਆ ਭਾਜੀ ਇੱਕ ਤਾਂ ਮੈਨੂਅਲ ਹੁੰਦਾ ਵਾ
1: ਹਾਂਜੀ
0: ਇੱਕ ਆਟੋਮੈਟਿਕ ਹੁੰਦਾ ਨਾ ਬੈਠੇ ਰਹੋ
1: ਆਹੋ ਉਹ ਉੱਤੇ ਤੁਹਾਡੇ ਘਰ ਦੇ ਨਾਲ ਹੀ ਹੈ ਉਹ ਐਵੇਂ ਦਾ ਮੈਂ ਧੋਕੇ ਲਿਆਂਦੀ ਉੱਥੋਂ ਪਿਛਲੇ ਹਫਤੇ
0: ਉਹ ਜਿਹੜਾ ਅੰਦਰ ਜਾ ਕੇ ਹੈ
1: ਬੀਪੀ ਦੇ
0: ਅੱਛਾ ਸਹੀ ਹੈ ਮੈਂ ਵੀ ਕਿਤੇ ਜਾਵਾਂਗਾ ਉਹ ਕੀ ਹੋਇਆ
1: ਉਹ ਜਾਲੀ ਹੈ ਭਾਜੀ
0: ਅੱਛਾ ਨਹੀਂ ਵਧੀਆ
1: ਉਹ ਤਾਂ ਬਹੁਤ ਜਾਲੀ ਹੈ
0: ਸ਼ੈਂਪੂ ਨਹੀਂ ਪਾਉਂਦੇ ਵਿੱਚ
1: ਉਹ ਮੇਰੀ ਵਾਲੀ ਗੱਡੀ ਤੇ ਬਿਠਾ ਹੀ ਬਿਠਾ
0: ਤੇ ਫਿਰ ਠੀਕ ਹੁਣ
1: ਬਰਡਸ ਨੇ ਆਪਣਾ ਗੁਪਤਦਾਨ ਕੀਤਾ ਹੋਇਆ ਸੀ ਉਹਦੇ ਤੇ
0: ਜਦੋਂ ਤੁਸੀਂ ਆਏ ਸੀ
1: ਪੂਰਾ ਤੇ ਉਹਨੇ ਤਾਂ ਸਾਫ ਹੀ ਨਹੀਂ ਕੀਤੀ ਚੱਜ ਦੇ ਨਾਲ ਬਾਹਰ ਕੱਢੀ ਤੇ ਉਹਨਾਂ ਦੇ ਉਹ ਕੱਢ ਕੇ ਉਹ ਟਿਸ਼ੂ ਜੇ ਹੁੰਦੇ ਨੇ ਆਪ ਹੀ ਬਿਠਾ ਕੀਤੀਆਂ ਸਕਰੀਨ ਤੋਂ ਛੱਤ ਤੇ ਤਾਂ ਫਿਰ ਹੱਥ ਨੀ ਨਾ ਪਹੁੰਚਦਾ ਉੱਚੀ ਹੁੰਦੀ
0: ਨਾ ਭਾਈ ਫੇਰ ਤੁਸੀਂ ਇੰਜ ਕਰੋ ਸਾਰੇ ਪੰਛੀ ਲੱਭੋ ਕਿੱਥੇ ਗਏ ਹੋ
1: ਤੁਹਾਡੇ ਉਹ ਹਲੇ ਵੀ ਨੇ ਉਹਨਾਂ ਦੇ ਡਿਪੋਜ਼ਿਟਸ ਉੱਥੇ ਪਏ ਨੇ ਸਾਡੇ ਕੋਲ
0: ਯਾਰ ਤੁਹਾਡਾ ਉਹ ਜਿਹੜਾ ਪੇੜ ਆ ਜਿਹੜਾ
1: ਉਹ ਭਾਜੀ
0: ਉਹ ਤੇ
1: ਪੂਰੇ ਇਲਾਕੇ ਚ ਸਭ ਤੋਂ ਉੱਚਾ
0: ਮੈਨੂੰ ਨਾ ਜਦੋਂ ਮੈਂ ਤੁਹਾਡੇ ਘਰ ਟਰਨ ਕਰਨਾ ਹੁੰਦਾ ਨਾ ਮੈਨੂੰ ਪਤਾ ਥੋੜੀ ਹੁੰਦਾ ਵਾ
1: ਪਛਾਣ ਪੇੜ ਹੈ ਤੁਸੀਂ ਸਾਰੇ ਨੂੰ ਜਾਣਦਾ
0: ਜਿਹੜਾ ਵੀ ਵੱਡਾ ਪੇੜ ਆਇਆ ਬਸ ਉਧਰ ਗੱਡੀ
1: ਬਾਹਰ ਗੱਡੀ ਬੋਲ ਲਿਓ ਇੱਥੇ ਜਿੱਥੇ ਘਰ ਵੈਸੇ ਤਾਂ ਲਾਲ ਰੰਗ ਦਾ ਤੇ ਚਿੱਟੇ ਰੰਗ ਦਾ ਫਰਸ਼ ਹੈ ਨਾ
0: ਹਾਂਜੀ
1: ਨਹੀਂ ਚਿੱਟੇ ਰੰਗ ਦਾ ਨੀ ਜਿਹੜਾ ਜਿਹੜਾ ਆਹ ਕਿਹੜਾ ਹੁੰਦਾ ਕੰਕਰੀਟ ਦਾ ਕਲਰ ਹੁੰਦਾ ਤੇ ਲਾਲ ਰੰਗ ਦੀਆਂ ਇੱਟਾਂ ਉਹ ਵੈਸੇ ਘਸ ਜਾਂਦੀਆਂ ਪਰ ਉਹ ਹੁਣ ਸਾਰੀਆਂ ਚਿੱਟੀਆਂ ਹੋਈਆਂ ਪਈਆਂ ਨੇ ਕਿਉਂਕਿ ਛਿਟ ਛਿਟੀ ਚਿੱਟੀ ਚਿੱਟੀ ਹੋਈ ਪਈ ਹੈ ਓਕੇ ਐਨੀਵੇਜ਼ ਹੈਪੀ ਬਰਥਡੇ ਭਾਜੀ ਤੁਹਾਨੂੰ ਗੱਲ ਕਿੱਥੋਂ ਕਿੱਥੇ ਚਲੇਗੀ
0: ਥੈਂਕ ਯੂ ਜੀ ਥੈਂਕ ਯੂ
1: ਤੇ ਆਪਾਂ ਵੈਲਕਮ ਕਰ ਦਈਏ
0: ਕਰਦਾ ਸ਼ੋ ਸ਼ੁਰੂ ਹੋ ਗਿਆ
1: ਹਾਂਜੀ ਸ਼ੋ ਸ਼ੁਰੂ ਹੋ ਗਿਆ ਆਪਣਾ
0: ਭਾਜੀ ਦੱਸਿਆ ਤੇ ਕਰੋ ਜੀ ਤੇ ਮੈਂ ਕਿਤੇ ਵੈਸੇ ਗੱਲਾਂ ਗੁੱਲਾਂ ਕਰੀ ਜਾ ਰਹੇ ਹੋ
1: ਇੱਕ ਮਿੰਟ ਮੈਨੂੰ ਹੁਣੇ ਹੀ ਤੁਹਾਨੂੰ ਦੱਸਣ ਦੋ
0: ਹਾਂਜੀ
1: 12 ਮਿੰਟ ਤੇ 30 ਸੈਕਿੰਡ ਹੋ ਚੁੱਕੇ ਨੇ ਤੇ ਹੁਣ ਤੁਹਾਨੂੰ ਮੈਂ ਦੱਸਾਂ ਹੈ
0: ਅਜੇ ਨਹੀਂ ਨਹੀਂ ਮੈਂ ਕਿਤੇ ਤੁਸੀਂ ਇੱਥੇ ਗੱਲਾਂ ਗੁੱਲਾਂ ਕਰੀ ਜਾ ਰਹੇ ਆਪਾਂ ਤੇ ਸਾਡਾ ਸ਼ੋ ਸ਼ੁਰੂ ਨਹੀਂ ਹੋਇਆ
1: ਸਾਡਾ ਸ਼ੋ ਜਿਹੜਾ ਹੈਗਾ ਜੀ ਖਬਰ ਬੜੀ ਬੇਕਾਰ ਹੈ
0: ਖਬਰ ਬੜੀ
1: ਖੱਖੇ ਦੇ ਪੈਰ ਦੇ ਵਿੱਚ ਬਿੰਦੀ
0: ਹਾਂ
1: ਖਬਰ ਬੜੀ ਬੇਕਾਰ
0: ਕਾ ਖਾ ਜਿਹੜਾ ਹੁੰਦਾ ਉਹ ਚ ਖੱਖਾ ਜਿਹੜਾ ਹੈਗਾ ਖਬਰ ਬੜੀ ਬੇਕਾਰ ਹੈ ਪਰ ਇਹਦੇ ਵਿੱਚ ਅਸੀਂ ਅੱਜ ਕੱਲ੍ਹ ਬਹੁਤ ਵਧੀਆ ਵਧੀਆ ਖਬਰਾਂ ਵੀ ਦੱਸਦੇ
1: ਹਾਂ ਆਪਾਂ ਅੱਜ ਕੱਲ੍ਹ ਨੀ ਆਪਾਂ ਹਮੇਸ਼ਾ ਤੋਂ ਜਦੋਂ ਤੋਂ ਸ਼ੋਅ ਸ਼ੁਰੂ ਕੀਤਾ ਮੇਰੇ ਖਿਆਲ ਦੇ ਨਾਲ ਸ਼ੋਅ ਹੀ ਇਹ ਸੁਣਨਾ ਚਾਹੀਦਾ ਖਬਰਾਂ ਛੱਡ ਕੇ ਇੱਧਰ ਆ ਖਬਰਾਂ ਦਾ ਬਹੁਤ ਬੇਕਾਰ
0: ਨੇ
1: ਬੇਕਾਰ ਖਬਰਾਂ ਵਾਲੇ ਵਧੀਆ ਨੇ
0: ਇਹਦੇ ਵਿੱਚ ਬੇਕਾਰ ਦੇ ਵਿੱਚ ਵੀ ਆਪਾਂ ਥੋੜੇ ਬਹੁਤ ਮਸਾਲੇ ਲਾ ਦਈਦੇ ਆ
1: ਨਹੀਂ ਆਪਾਂ ਮਸਾਲਾ ਸਰ ਐ ਨਾ ਐ ਤੁਸੀਂ ਬਦਨਾਮ ਕਰਦੇ ਹੋ ਇਹ ਕੋਈ ਜੀ ਨਿਊਜ਼ ਥੋੜੇ ਜੋ ਖਬਰ ਹੈ ਓਰੀਜਨਲ ਉਦਾਂ ਹੀ ਸੁਣਾਵਾਂਗੇ ਆਪਣੇ ਕੋਲੋਂ ਲਗਾ ਕੇ ਨਹੀਂ ਹੈਗਾ
0: ਨਹੀਂ ਨਹੀਂ ਨਹੀਂ ਇਦਾਂ ਤੇ ਆਪਾਂ ਕਰ ਲਈਦੀ ਆ ਸਹੀ ਗੱਲ ਆ
1: ਸੋ ਅੱਜ ਦੀਆਂ ਖਬਰਾਂ ਆ ਭਾਜੀ ਮੈਨੂੰ ਛੇੜਦੇ ਰਹਿੰਦੇ ਨੇ ਬਾਲਾਂ ਨੂੰ ਲੈ ਕੇ ਗੰਜਾ ਗੰਜਾ ਗੰਜਾ ਅੱਜ ਇੱਕ ਗੰਜੀ ਦੀ ਖਬਰ ਸੁਣਾਵਾਂਗੇ ਤੇ ਨਾਲ ਦੱਸਾਂਗੇ ਕਿ ਇੰਡੀਆ ਦੇ ਵਿੱਚ ਇੱਕ ਬੰਦਾ ਵੋਟ ਪਾਉਣ ਜਾਂਦਾ ਤੇ ਉਸ ਪਿੰਡ ਦੀ ਵੋਟਿੰਗ 100% ਹੋ ਜਾਂਦੀ ਹੈ ਉਹ ਕਿੱਦਾਂ ਤੇ ਨਾਲੇ ਇੱਕ ਦੇਸ਼ ਜਿੱਥੇ ਸਿਰਫ 2 ਟ੍ਰੈਫਿਕ ਲਾਈਟਾਂ ਹੈਗੀਆਂ ਨੇ ਤੇ ਪਿਛਲੇ ਦਿਨੀ ਤੁਸੀਂ ਥਪੜ ਥਪੜੀ ਮੁਕਾਬਲੇ ਵੀ ਦੇਖਣੇ ਹੋਣੇ ਉਹ ਚੈਤਕੀ ਇੱਕ ਪੰਜਾਬੀ ਨੇ ਥਪੜ ਮਾਰ ਕੇ ਇੱਕ ਬੰਦਾ ਢਾ ਲਿਆ ਤੇ ਉਹ ਖਬਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਅੱਜ ਦੇ ਦਿਨ ਇੰਨੀਆਂ ਇੰਟਰਸਟਿੰਗ ਖਬਰਾਂ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਦੀ ਸ਼ੁਰੂਆਤ ਗਾਣਿਆਂ ਦੇ ਨਾਲ ਤੇ ਭਾਜੀ ਕਹਿੰਦੇ ਅੱਜ ਗਾਣੇ ਮੇਰੇ ਜਨਮ ਦਿਨ ਤੇ ਕੁਛ ਨਵੇਂ ਪੁਰਾਣੇ ਲਗਾਣੇ ਨੇ ਸੋ ਮੈਨੂੰ ਨਵੇਂ ਸੁਣਿਆ ਨੀ ਮੈਨੂੰ ਪੁਰਾਣੇ ਹੀ ਸੁਣਿਆ
0: ਕੋਈ ਚੱਕਰ ਨੀ
1: ਓਲਡ ਸਕੂਲ ਦੇ ਨਾਲ ਆਪਾਂ ਸ਼ੁਰੂਆਤ ਕੀਤੀ ਸੀ ਭਾਜੀ
0: ਹਾਂਜੀ ਭਾਜੀ ਇਹ ਤਾਂ ਜ਼ਿਆਦਾ ਹੀ ਓਲਡ ਨਹੀਂ ਹੋ ਗਿਆ

0: ਸਾਡੇ ਸਾਰੇ ਨੇ ਸਿਰ ਨਾਤੇ ਆ ਕੇ ਗਾਲਾ ਲਾ ਦਿੰਦਾ ਸਾਡੇ ਇਹਦੇ ਵਿੱਚ ਮੇਰੇ ਖਿਆਲ ਨਾਲ ਸਾਰੀਆਂ ਭਾਸ਼ਾਵਾਂ ਬਹੁਤ ਸਾਰੀਆਂ ਭਾਸ਼ਾਵਾਂ ਦਾ ਗਾਣਾ ਕੀਤਾ ਸੀ ਇਹਨਾਂ ਨੇ ਨਾ
1: ਪਹਿਲੀ
0: ਖਬਰ ਤੁਹਾਡੀ ਵੇਖੋ ਜੀ ਕਿੰਨੀ ਵਧੀਆ ਦੇਤੀ ਆਪਾਂ ਇਹ ਵੀ ਖਬਰ ਹੀ ਮਿਲ ਗਈ ਵੀ ਦੇਖੋ ਜਿਹੜੇ ਸੌ ਹੋਟ ਹੀ ਜਾਂਦੇ ਹੋ ਅਠਾਰਾਂ ਹੋਰ ਜਿਹੜਾ
1: ਮੈਂ ਹੁਣ ਆਪਾਂ ਨੋਟ ਹੀ ਨੀ ਦੇਖੇ ਸਰ ਸਾਰੇ ਨੋਟ ਯਾਦ ਕਰ ਲਾ ਮੈਂ ਕਿਹਾ ਯਾਦ ਨੇ ਮਾਮਾ ਹੁਣ ਮੈਂ ਉੱਥੇ ਕਰ ਲਏ ਫਿਰ ਮੈਂ ਹੋਰ ਤਾਂ ਕੀ ਕਰਨਾ ਹੁੰਦਾ ਸੀ ਜਦੋਂ ਵੈਸੇ ਤਾਂ ਬਿਜ਼ੀ ਉਹ ਟਾਈਮ ਹੁੰਦਾ ਸੀਗਾ ਵੀਕਐਂਡ ਤੇ ਬਿਜ਼ੀ ਵੀਕਡੇਜ ਦੇ ਵਿੱਚ ਮੈਂ ਨੋਟਾਂ ਦਾ ਪੂਰਾ ਪੜ੍ਹਨਾ ਵੀ $50 ਦੇ ਉੱਤੇ ਕਿਹਦੀ ਫੋਟੋ ਬਣੀ ਹੋਈ ਹੈ 100 ਤੇ ਕਿਹਦੀ ਹੈ ਹਨਾ 10 ਤੇ ਕਿਹਦੀ ਹੈ 20 ਤੇ ਕਿਹਦੀ ਹੈ ਸਾਰੀਆਂ ਯਾਦ ਕਰ ਲਈਆਂ ਸੀਗੀਆਂ
0: ਅੱਛਾ
1: ਤੇ ਆਸਟ੍ਰੇਲੀਆ ਦੀ ਇੱਕ ਚੀਜ਼ ਹੈਗੀ ਹੈ ਵੀ ਕੰਸਿਸਟੈਂਸੀ ਹੈ ਜਿਵੇਂ ਆਪਣੇ ਇੰਡੀਆ ਚ 10 ਦੇ ਹੀ ਨੋਟ ਕਿਤਨਾ ਤਰ੍ਹਾਂ ਦੇ ਨੇ ਭਾਜੀ
0: ਬੜੇ ਵੱਖਰੇ ਵੱਖਰੇ ਹਾਂ
1: ਹੈ ਉੱਥੇ ਹਲਵਾਈ ਦੀ ਦੁਕਾਨ ਤੇ ਜਾਓ ਇੰਨੀ ਤਰ੍ਹਾਂ ਦੇ ਲੱਡੂ ਨਹੀਂ ਹੁੰਦੇ ਜਿੰਨੀ ਤਰ੍ਹਾਂ ਦੇ ਨੋਟ ਪਏ ਹੁੰਦੇ
0: ਪੰਜ ਦੇ ਵੇਖ ਲਓ ਪੰਜ ਦੇ ਠੀਪੇ ਵੀ ਹੁੰਦੇ ਸੀ ਪੰਜ ਦੇ ਨੋਟ ਵੀ ਹੁੰਦੇ ਸੀ
1: ਬੜਾ ਕੁਝ ਹੁੰਦਾ
0: 10 ਦੇ ਵੀ ਠੀਪੇ ਹੁੰਦੇ ਸੀ ਸਹੀ ਗੱਲ
1: ਹੁਣ ਤਾਂ 20 ਰੁਪਏ ਦੇ ਵੀ ਯਾਦ ਨੇ ਰੇ
0: ਪਹਿਲੀ
1: ਖਬਰ ਅੱਜ ਦੀ ਜਿਹੜੀ ਹੈਗੀ ਆ ਉਹ ਫਿਰ ਮਜ਼ਾਕ ਨਾ ਉਡਾਇਓ
0: ਮਜ਼ਾਕ ਤੇ ਆਪਾਂ ਉਡਾਉਣਾ ਹੀ ਨਹੀਂ
1: ਜਿੰਨੇ ਜਿੰਨੇ ਧੜ ਜਿੰਨੇ ਤੇਰੇ ਸਿਰ ਤੇ ਨੇ ਭਾਰ ਬੈਲਣੇ ਉਹਨੇ ਤੇਰੇ ਯਾਰ ਬੈਲਣੇ
0: ਜੱਪਲ ਨੇ ਕੱਲ ਦੇਖਦਾ ਪਿਆ ਸੀ ਪਾਪਾ ਆ ਦੇਖੋ ਸਾਡੇ ਨਾ ਪਤਾ ਨੀ ਕਿੰਨੇ ਤੋਂ ਕਿੰਨੇ 50 ਤੋਂ ਕਿੰਨੇ ਹਜ਼ਾਰ ਰੋਜ਼ ਹੀ ਵਾਲ ਝੜਦੇ ਆ ਅੱਛਾ ਏਦਾਂ ਤੇ ਸਾਰੇ ਗੱਲੇ ਹੋ ਜਾਈਏ ਕਹਿੰਦੇ ਕਹਿੰਦਾ ਪਾਪਾ ਤੁਹਾਡਾ ਤੇ ਲੱਗਦਾ ਹੀ ਆ
1: ਕੁਰਸੀ ਤੇ ਬੈਠੀ ਹੈ ਬਾਲ ਮੰਡਾ ਰਹੀ ਹੈ ਜਿਵੇਂ ਛੋਟੇ ਬੱਚਿਆਂ ਦਾ ਮੁੰਡਨ ਹੁੰਦਾ ਹੁੰਦਾ ਕਹਿੰਦੇ ਨੇ ਕਿ ਵੀਡੀਓ ਚ ਵੈਸੇ ਜ਼ਿਕਰ ਵੀ ਕੀਤਾ ਹੋਇਆ ਕੈਪਸ਼ਨ ਲਿਖਿਆ ਕਿ POV POV ਅੱਜ ਕੱਲ ਦੇ ਜਵਾਕ ਪੁਆਇੰਟ ਆਫ ਵਿਊ ਨੂੰ ਕਹਿੰਦੇ ਹੁੰਦੇ POV
0: POV
1: ਹਾਂ ਮੇਰੀ ਮਾਂ ਨੇ ਮੇਰੀ ਸ਼ਾਦੀ ਤੈਅ ਕਰ ਦੀ ਬਸ ਫਿਰ ਕਿਆ ਥਾ ਬਸ ਫਿਰ ਉਸ ਤੋਂ ਬਾਅਦ ਉਹਨੇ ਫਿਰ ਉਹ ਵੀਡੀਓ ਪਾਈ ਹੋਈ ਹੈ ਐਕਚੁਅਲ ਚ ਉਹਦੇ ਮਤਲਬ ਐ ਨੀ ਕਿ ਓਦਾਂ ਹੀ ਫੜਿਆ ਹੋਇਆ ਵੀਡੀਓ ਪ੍ਰੋਪਰ ਬਣੀ ਹੋਈ ਹੈ ਉਹਦੇ ਸਿਰ ਮੰਡਵਾਉਣ ਦੀ
0: ਅੱਛਾ
1: ਥੱਲੇ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕੀਤੇ ਹੈਗੇ ਨੇ ਬਈ ਵਿਆਹ ਕਰਕੇ ਕੁੜੀ ਨੇ ਉਹ ਕੀਤਾ ਹਨਾ
0: ਮਤਲਬ ਉਹਦੀ ਮੰਮੀ ਨੇ ਵਿਆਹ
1: ਤੈਅ ਕਰਤਾ ਉਹਨੇ ਸਿਰ ਮੰਡਵਾ ਲਿਆ ਹੁਣ ਕਈ ਲੋਕ ਤਾਂ ਕਹਿ ਰਹੇ ਨੇ ਕਿ ਰਿਵਾਜ ਹੁੰਦਾ ਹੈ ਉੱਤਰਾਖੰਡ ਦੇ ਵਿੱਚ ਫਲਾਣਾ ਧਮਕਾ ਇਹੋ ਜਿਹੀ ਕੋਈ ਗੱਲ ਨੀ ਕਈ ਲੋਕੀ ਕਹਿ ਰਹੇ ਨੇ ਵੀ ਇਹ ਪਬਲਿਸਿਟੀ ਸਟੰਟ ਹੈ ਇਹਨੇ ਆਪਣੇ ਫਾਲੋਅਰਸ ਵਧਾਣੇ ਨੇ ਤੇ ਕੋਈ ਵਿਚਾਰੀ ਨੂੰ ਵਿਚਾਰੀ ਦੱਸ ਰਿਹਾ ਹੈਗਾ ਤੇ ਕੋਈ ਕਹਿ ਰਿਹਾ ਕਿ ਨਹੀਂ ਕਈ ਵਾਰ ਧਾਰਮਿਕ ਮਾਨਤਾ ਵੀ ਹੁੰਦੀ ਹੈ ਉਹਨੇ ਸਿਰਫ ਰੀਲ ਬਣਾਤੀ ਤੇ ਉਹਨੇ ਕਿਹੜਾ ਪੂਰੀ ਗੱਲ ਦੱਸੀ ਹੈ
0: ਇਹ ਵੀ ਹੋ ਸਕਦਾ ਨਾ ਕਿਸੇ ਨੇ ਮੋਢੀ ਦਿੱਤੇ ਹੋਣ ਉਹ ਬਾਅਦ ਚ ਆ ਗਈ ਵੀ ਹਾਏ ਤੇ ਬਈਓ ਮੁੰਡੇ
1: ਨਹੀਂ ਸਰ ਆਰਾਮ ਦੇ ਨਾਲ ਕਰ ਰਹੇ ਨੇ ਬੈਠੇ
0: ਅੱਛਾ ਪੂਰੀ ਵੀਡੀਓ ਪੂਰੀ ਹੈ ਚੰਗੀ ਤਰ੍ਹਾਂ ਬਣਾਈ ਹੈ
1: 30 ਸੈਕਿੰਡ ਦੀ ਰੀਲ
0: ਲੈ ਇਹ ਤਾਂ ਦੱਸ ਹੈ ਦੇਖ ਲਓ ਕਿੱਥੋਂ ਕਿੱਥੋਂ ਕੱਢ ਕੇ ਉੱਤਰਾਖੰਡ ਕੋਲ ਲਿਆਂਦੀ ਆਪਾਂ ਖਬਰ ਹੈ
1: ਤਰ੍ਹਾਂ ਤਰ੍ਹਾਂ ਦੀਆਂ ਆਪਣੇ ਕੋਲ ਖਬਰਾਂ ਤਰ੍ਹਾਂ ਤਰ੍ਹਾਂ ਦੀਆਂ ਤਰ੍ਹਾਂ ਨੇ ਸਾਡੇ ਕੋਲ ਤੇ ਅੱਜ ਦੇ ਦਿਨ ਪ੍ਰੋਗਰਾਮ ਥੋੜਾ ਜਿਹਾ ਹੀ ਸ਼ਾਰਟ ਹੋ ਸਕਦਾ ਹੈਗਾ
0: ਹਾਂਜੀ
1: ਤੇ ਤੁਸੀਂ ਸ਼ਾਰਟ ਨਾ ਹੋਇਓ
0: ਕਿਉਂਕਿ
1: ਪ੍ਰੋਗਰਾਮ ਦੇ ਵਿੱਚ ਅਸੀਂ ਠਾ ਠਾ ਮਟੀਰੀਅਲ ਦੇਣਾ ਠਾ ਠਾ ਗਾਣੇ ਚਲਾਣੇ ਨੇ
0: ਆਹੋ
1: ਤੇ ਭਾਜੀ ਨੂੰ ਹੈਪੀ ਬਰਥਡੇ ਜਿਹਨੇ ਜਿਹਨੇ ਕਹਿਣਾ ਹੈਗਾ
0: ਹਾਂਜੀ
1: ਉਹ ਆ ਕੇ ਕਹਿ ਸਕਦਾ
0: ਹਾਂ ਇੱਥੇ ਬੈਠੇ ਆਪਾਂ
1: ਹਾਂਜੀ 1674 AM ਲੂਈਸੀਆਨਾ ਚ ਸਾਡਾ ਦਫ਼ਤਰ ਹੈ
0: ਲੂਈਸੀਆਨਾ
1: ਜਨਮ ਦਿਨ ਸਾਰੇ ਤੁਹਾਡੇ ਫੇਵਰੇਟ ਗਾਣੇ ਆਪਾਂ ਚਲਾਣੇ
0: ਫਿਰ ਪੁਰਾਣਾ

0: ਸ਼ਕਤੀਮਾਨ ਦੀ ਬ੍ਰੇਕ ਬਾਅਦ ਓਏ ਹੋਏ ਭਾਜੀ ਸ਼ਕਤੀਮਾਨ ਜੀ ਤਾਂ ਉਦੋਂ ਦਾ ਸੀ ਨਾ
1: ਹਾਂਜੀ
0: ਕਿੰਨੇ ਜਣੇ ਬੱਚੇ
1: ਪਤਾ ਸੀ ਕੋਈ ਨਾ ਕੋਈ ਗੱਲ ਸੁਣਾਉਂਗੇ
0: ਇਹ ਵੀ ਖਬਰ ਹੀ ਸੀ ਆ
1: ਉਹ ਤੁਹਾਡੇ ਤੋਂ ਰਹਿ ਨਹੀਂ ਹੋਣਾ ਸ਼ਕਤੀਮਾਨ
0: ਉਹ ਆ ਸ਼ਕਤੀਮਾਨ
1: ਤੁਹਾਡੀ ਜ਼ਿੰਦਗੀ ਤੁਹਾਡੇ ਜ਼ਿਹਨ ਤੁਹਾਡੇ ਪਾਲਣ ਪੋਸ਼ਣ ਦੇ ਉੱਤੇ ਸ਼ਕਤੀਮਾਨ ਦਾ ਬਹੁਤ ਅਸਰ ਹੈ
0: ਭਾਜੀ ਸ਼ਕਤੀਮਾਨ ਤੋਂ ਬਾਅਦ
1: ਸਾਰੀ ਐਨਰਜੀ ਤੁਹਾਨੂੰ ਉੱਥੋਂ ਹੀ ਆਉਂਦੀ ਹੈ ਮੈਨੂੰ ਲੱਗਦਾ
0: ਅੱਛਾ ਮੇਰੇ ਖਿਆਲ ਨਾਲ ਆ ਜਿਹੜੇ ਸਪਾਈਡਰਮੈਨ ਬੈਟਮੈਨ ਇਹ ਬਾਅਦ ਚੋਂ ਸ਼ਕਤੀਮਾਨ ਤੋਂ ਬਾਅਦ ਹੀ ਆਏ ਸੀ
1: ਮੇਰਾ ਫੇਵਰੇਟ ਉਸ ਟਾਈਮ ਦੇ ਉੱਤੇ ਹੁੰਦਾ ਸੀ ਹੀਮੈਨ
0: ਭਾਜੀ ਉਹ ਛੱਡੋ ਉਹ ਜਿਹੜਾ ਵਿੱਚ ਹੱਡੀਆਂ ਜਿਹਾ ਵਾਲਾ ਉਹ ਕਿੱਡਾ ਤਕੜਾ ਬਣ ਜਾਂਦਾ ਬਾਅਦ ਚੋਂ
1: ਕੰਕਾਲ
0: ਕੰਕਾਲ
1: ਕੰਕਾਲ ਤਾਂ ਵਿਲਨ ਹੈ
0: ਉਹੀ ਹੱਡੀਆਂ ਵਾਲਾ ਵਿਲਨ ਹੀ ਹੈ ਉਹਦੇ ਵਿੱਚ ਜਿਹੜਾ ਸਕੈਲੇਟਨ
1: ਵੱਡਾ ਹੋਇਆ
0: ਉਹ ਸਕੈਲੇਟਨ ਜਿਹੜਾ ਪਹਿਲਾਂ ਬੁੱਢਾ
1: ਜਿਹਾ ਉਹ ਐਂ ਉੱਡਦਾ ਹੀ ਜਾਂਦਾ ਹੁੰਦਾ ਐਂ ਲੱਗਦੇ ਨੀ ਵੀ ਤੁਰ ਰਿਹਾ ਐਂ ਹਵਾ ਜੇ ਕਰਕੇ ਰੁੜਦਾ ਜਾਂਦਾ
0: ਯਾਰ ਭਾਜੀ ਕਾਰਟੂਨ ਵੇਖ ਲਓ ਆਪਾਂ
1: ਹੀਮੈਨ
0: ਆਪਾਂ ਨਹੀਂ
1: ਮਤਲਬ ਫੇਵਰੇਟ ਦੱਸਦਾ ਮੈਂ ਤੁਹਾਨੂੰ ਹੀਮੈਨ ਸ਼ਾਮ ਨੂੰ ਆਉਂਦਾ ਹੁੰਦਾ ਸੀਗਾ 4 ਵਜੇ
0: ਭਾਜੀ ਮੇਰੀ ਗੱਲ ਹੀਮੈਨ
1: ਸਵੇਰੇ ਦੇਖਣਾ ਹੁੰਦਾ ਸੀ ਕੈਪਟਨ ਵਿਓਮ
0: ਕੈਪਟਨ ਵਿਓਮ
1: ਇੱਕ ਆਪਣਾ ਉਹ ਸੀਗਾ ਪਲੈਨਟ ਕੈਪਟਨ ਪਲੈਨਟ
0: ਉਹੀ ਹੋਈ ਹਾਂ ਕੈਪਟਨ ਪਲੈਨਟ
1: ਕੈਪਟਨ ਪਲੈਨਟ ਤੇ ਇਹੀ ਦੋ ਹੁੰਦੇ ਸੀਗੇ ਬਸ ਮੇਨ
0: ਪਰ ਨਹੀਂ ਜਿਹੜਾ ਹੀਮੈਨ ਤੁਸੀਂ ਦੱਸਦੇ ਪਏ ਹੋ
1: ਇੱਕ ਮਾਸਕ ਆਉਂਦਾ ਹੁੰਦਾ ਸੀ
0: ਪਰ ਹੀਮੈਨ ਤੁਸੀਂ ਅਸੀਂ ਇੰਡੀਆ ਵਾਲੇ ਚੈਨਲ ਤੇ ਦੇਖਿਆ ਹੀ ਨਹੀਂ ਕਦੀ
1: ਨਹੀਂ ਹੀਮੈਨ ਆਉਂਦਾ ਹੁੰਦਾ ਸੀ
0: ਉਹ ਤੇ ਦੂਜੇ ਵੀ ਆਉਂਦੇ
1: ਉਹ ਆਇਆ ਸੀਗਾ ਹੋਮ ਟੀਵੀ
0: ਮਤਲਬ ਕੁਝ ਅਲੱਗ ਦੇ
1: ਹੋਮ ਟੀਵੀ ਆਉਂਦਾ ਹੁੰਦਾ ਸੀ ਕਿ ਉਹਦੇ ਤੇ ਆਉਂਦਾ ਹੁੰਦਾ ਸੀ
0: ਡੀਡੀ 1 ਤੇ ਨਹੀਂ ਆਉਂਦਾ ਹੁੰਦਾ ਜਿਹੜਾ
1: ਕੇਬਲ ਲਗਾਣੀ ਪੈਂਦੀ ਸੀਗੀ ਉਹਦੇ ਤੇ ਆਉਂਦਾ
0: ਸੀ ਅੱਜ ਤਾਈਓ ਤੇ ਮੈਂ ਕਿਹਾ ਨਾ ਯਾਰ ਕਦੀ ਦੇਖਿਆ ਨਹੀਂ ਇਹਦਾ
1: ਨਹੀਂ ਡੀਡੀ ਮੈਟਰੋ ਤੇ ਤਾਂ ਬਹੁਤ ਕੁਝ ਆਉਂਦਾ ਹੁੰਦਾ ਸੀ
0: ਉਹ ਬਾਅਦ
1: ਮੈਟਰੋ ਤੇ ਬੜੇ ਸੋਹਣੇ ਸੋਹਣੇ ਸੀਰੀਅਲ ਆਉਂਦੇ ਹੁੰਦੇ ਸੀ
0: ਹਾਂ ਤੁਸੀਂ ਉਹ ਦੇਖੀਏ ਦੁਪਹਿਰੇ ਇੱਕ ਪੰਜਾਬੀ ਫਿਲਮ ਵੀ ਆਉਂਦੀ ਹੁੰਦੀ ਸੀ ਐਤਵਾਰ
1: ਉਹ ਫਿਰ ਐਲਫਾਬੈਟਿਕਲੀ ਹੁੰਦਾ ਸੀ ਨਾ ਇਹ ਪਹਿਲਾਂ ਅਸਮੀਜ਼ ਆਣੀ ਫਿਰ ਬੀ ਬੰਗਾਲੀ ਆਣੀ
0: ਫਿਰ
1: ਆਪਣੀ ਪੀ ਤੇ ਬਾਰੀ ਆਉਂਦੀ ਹੁੰਦੀ
0: ਆਪਾਂ ਪੰਜਾਬੀ ਫਿਲਮ ਬਾਅਦ
1: ਆਪਾਂ ਵੇਟ ਕਰਦੇ ਆ ਹਫਤੇ ਪੰਜਾਬੀ ਆਣੀ ਪੰਜਾਬੀ ਆਣੀ
0: ਅੱਛਾ ਤੁਸੀਂ ਉਹ ਕੀਤਾ ਮਤਲਬ ਜਿੱਦਾਂ ਮੇਰੇ ਖਿਆਲ ਨਾਲ ਸੈਚਰਡੇ ਵੀ ਸ਼ਾਮ ਨੂੰ ਫਿਲਮ ਆਉਂਦੀ ਹੁੰਦੀ ਸੀ 4:30
1: ਉਹ ਸੋਹਣੀ ਹੁੰਦੀ ਸੀ
0: ਤੇ ਉਹ ਜਦੋਂ ਕੀ ਆਪਾਂ ਸਾਰੇ
1: ਦਿਨ ਨਵੀਂ ਵੀ ਆਉਂਦੀ ਹੁੰਦੀ ਸੀ
0: ਜਿਹੜੇ ਮੌਕੇ ਮੁੱਕੇ ਵੱਜਦੇ ਸੀ
1: ਉਹਦੇ
0: ਦੂਜੇ ਘਰ ਤੱਕ ਪਹੁੰਚ ਜਾਂਦੇ ਸੀ
1: ਕੀ ਗੱਲ ਕਰਦੇ ਜਿਹੜੇ ਮੁੱਕਿਆਂ ਦੀ ਆਵਾਜ਼ਾਂ ਸੀ ਮਤਲਬ ਜਿੰਨੀ ਫੀਲਿੰਗ ਅਸੀਂ ਲਈ ਹੈ ਕਦੇ ਤੁਹਾਨੂੰ ਯਾਦ ਮਤਲਬ ਤੁਹਾਨੂੰ ਆਈਡੀਆ ਨਹੀਂ ਹੋਣਾ ਹੈਗਾ
0: ਯਾਰ ਮੈਂ ਉਹੀ ਕਹਿਣ ਲੱਗਾ ਵਾ
1: ਅਸੀਂ ਜਦੋਂ ਅਸੀਂ ਸੀਗੇ ਸਾਡੇ ਘਰ ਦੇ ਸਾਹਮਣੇ ਥੀਏਟਰ ਸੀਗਾ ਸਿਨੇਮਾ ਸੀਗਾ
0: ਅੱਛਾ
1: ਸੋ ਜਦੋਂ ਉੱਥੇ ਫਿਲਮਾਂ ਚੱਲਦੀਆਂ ਹੁੰਦੀਆਂ ਸੀ ਉੱਥੇ ਸਾਹਮਣੇ ਮਤਲਬ ਥੀਏਟਰ ਦੇ ਦਰਵਾਜ਼ੇ ਚੋਂ ਹੀ ਆਵਾਜ਼ਾਂ ਬਾਹਰ ਆਉਂਦੀਆਂ ਹੁੰਦੀਆਂ
0: ਸੀ
1: ਸਭ ਤੋਂ ਜ਼ਿਆਦਾ ਆਵਾਜ਼ ਵਧੀਆ ਲੱਗਦੀ ਹੁੰਦੀ ਸੀ ਉਹਦੀ ਕਿਹੜਾ ਸੀਗਾ ਉਹ
0: ਮਤਲਬ ਹੀਰੋ ਦੀ ਜਾਂ
1: ਨਹੀਂ ਨਹੀਂ ਹੀਰੋ ਨਹੀਂ ਉਹ ਐਕਟਰ ਹੁੰਦਾ ਹੁੰਦਾ ਸੀਗਾ ਯਾਰ ਭਾਜੀ ਭਾਰੀ ਜੀ ਆਵਾਜ਼ ਵਾਲਾ ਉਹ ਰਜ਼ਾ ਮੁਰਾਦ
0: ਅੱਛਾ
2: ਹਮਨੇ ਜਬ ਤੁਮਸੇ ਕਹਿ ਦਿਆ
0: ਰਜ਼ਾ ਮੁਰਾਦ
2: ਤੁਮਾਰੀ ਸ਼ਾਦੀ ਇਸ ਸੇ ਨਹੀਂ ਹੋ ਸਕਤੀ ਤੁਮਾਰੀ ਜ਼ਰੂਰਤ ਜ਼ਰੂਰਤ ਜ਼ਰੂਰਤ ਜ਼ਰੂਰਤ
0: ਓ
1: ਇੱਕ ਅਮਰੀਸ਼ ਪੁਰੀ ਦੀ ਸਭ ਤੋਂ ਵੱਧ ਮਿਊਜ਼ਿਕ ਕਿਹਦੀ ਫਿਲਮਾਂ ਚ ਹੁੰਦਾ ਸੀ ਧਰਮਿੰਦਰ ਦੀ
0: ਲਾਲਾ ਮਿੱਠੂ ਲੋ
1: ਮਿੱਠੂ ਦੀਆਂ
0: ਮਿੱਠੂ ਦੀਆਂ
1: ਆਵਾਜ਼ਾਂ
0: ਅੱਛਾ ਮਿੱਠੂ ਦੀ ਉਹ
1: ਸਾਈਕਲ ਨਾਲ ਗੋਲੀ ਲੋਕ ਦੀ
0: ਅੱਛਾ ਨਹੀਂ ਨਹੀਂ ਮਤਲਬ ਉਹੀ ਨਾ ਮਤਲਬ ਉਸ ਉਹਦੇ ਵਿੱਚ ਕੀ ਹੁੰਦਾ ਸੀ ਇੱਕ ਤੇ ਜਦੋਂ ਡਿਸ਼ੂ ਡਿਸ਼ੂ ਕਰਦਾ ਜਦੋਂ ਫਿਲਮ ਖਤਮ ਹੋ ਜਾਣੀ ਅਸੀਂ ਸਾਰਿਆਂ ਨੇ ਆ ਜਾਣਾ ਦੂਰੋਂ ਹੀ ਡਿਸ਼ੂ ਉਹਦੇ ਉੱਥੇ ਵੱਜਦੇ
1: ਮਿਠੁਨ ਦੀ ਮਿਠੁਨ ਦੀਆਂ ਜ਼ਿਆਦਾ ਫਿਲਮਾਂ ਮੈਂ ਦੇਖੀਆਂ ਨਹੀਂ ਉਹਦੀ ਵਜ੍ਹਾ ਜਿਹੜੀ ਸੀਗੀ ਜਿਹੜਾ ਸਾਡੇ ਘਰ ਦੇ ਸਾਹਮਣੇ ਥੀਏਟਰ ਸੀ ਉਹ ਵਧੀਆ ਸੀ
0: ਉੱਥੇ ਮਿਠੁਨ ਦੀ ਲੱਗ
1: ਨਹੀਂ ਸੀਰੀਅਸਲੀ
0: ਉੱਥੇ ਮਿਠੁਨ
1: ਦੀ ਵਧੀਆ ਵੱਡੀਆਂ ਫਿਲਮਾਂ ਜਿਵੇਂ ਤ੍ਰਿਮੂਰਤੀ ਲੱਗ ਗਈ ਹਨਾ ਜਾਂ ਉਹ ਐਕਸ਼ਨ ਵਾਲੀਆਂ ਜਿਹੜੀਆਂ ਉਸ ਦੌਰ ਦੇ ਵਿੱਚ ਰਾਮ ਲਖਨ ਲੱਗ ਗਈ ਹਨਾ ਹਾਂ ਤੇ ਮੇਰੇ ਯਾਰ ਉਹਦੀ ਆਪਣੀ ਸੰਨੀ ਦਿਓਲ ਦੀ ਫਿਲਮ ਗਾਇਲ ਉਹ ਵੀ ਪਤਾ ਨੀ ਕਿੰਨਾ ਚਿਰ ਲੱਗੀ ਰਹੀ ਸੀ ਕੋਈ ਹਫਤੇ ਗਾਇਲ ਪਤਾ ਨੀ ਗਾ ਤੱਕ ਉਹ ਲੱਗੀ ਹੋ ਰਹੀ ਹਟੀਆਂ ਹੀ ਨਹੀਂ ਉਹ ਫਿਲਮਾਂ ਉੱਥੇ ਉਹ ਹੋਰ ਵਿੱਚ ਵਿੱਚ ਆ ਕੇ ਫਸਾਈ ਜਾਂਦੇ ਹੁੰਦੇ ਸੀਗੇ ਫੇਰ ਗਾਇਲ ਲੱਗ ਗਈ ਅੱਜ ਫੇਰ ਅੱਜ ਗਾਇਲ ਲੱਗ ਗਈ ਉਹੀ ਚੱਲੀ ਜਾਂਦੀ ਹੁੰਦੀ
0: ਭਾਈ ਉਹ ਫਿਲਮਾਂ ਚ ਨਾ ਸਟੋਰੀ ਵੀ ਹੁੰਦੀ ਸੀ ਤੇ ਥੋੜਾ ਪਤਾ ਵੀ ਲੱਗਦਾ ਵੀ ਇਹਦੇ ਕੀ ਹੋ ਗਿਆ ਅੱਜ ਕੱਲ ਤੇ ਕੁਝ ਹੈ ਹੀ ਨਹੀਂ ਆ ਉਹ ਮਤਲਬ ਕਦੋਂ ਫਿਲਮ ਆਈ
1: ਨਹੀਂ ਫਿਲਮ ਵਧੀਆ ਨੇ
0: ਯਾਰ ਅੱਜ ਕੱਲ ਤੇ ਪੂਰਾ ਉਹ
1: ਜਮਾ ਹੀ ਨਾ ਨਦਾਰ ਦਿਆ ਕਰ
0: ਲੈ ਲੈ
1: ਮੈਨੂੰ ਪਤਾ ਤੁਸੀਂ ਐਨੀਮਲ ਕਿੰਨੇ ਚਾਹ ਦੇ ਨਾਲ
0: ਐਨੀਮਲ ਤੇ ਹਾਂ ਐਨੀਮਲ ਤੇ ਆਪਾਂ ਇਕੱਠਿਆਂ ਦੇਖੀ ਸੀ ਯਾਰ
1: ਐਨੀਮਲ ਇਕੱਠੇ ਹੋ ਕੇ ਐਨੀਮਲ ਦੇਖਣ ਗਏ ਸੀ
0: ਤੇ ਨਹੀਂ ਤੇ ਤੁਸੀਂ ਮੇਰੇ ਖਿਆਲ ਨਾਲ ਹੀਮੈਨ ਤੋਂ ਬਾਅਦ ਕੋਈ ਆਇਆ ਕਾਰਟੂਨ ਇੱਦਾਂ
1: ਹੀਮੈਨ ਤੋਂ ਮਾਸਕ ਦੇਖਿਆ ਬਸ ਉਹ ਤੋਂ ਬਾਅਦ ਫਿਰ ਅਸੀਂ ਵੱਡੇ ਹੋ ਗਏ ਸੀਗੇ
0: ਉਸ ਤੋਂ ਬਾਅਦ
1: ਫਿਰ ਦੇਖਣੇ ਛੱਡਤੇ ਸੀ
0: ਹੁਣ ਵੇਖੋ ਕਿੱਲੇ ਕਿੱਲੇ ਆ ਗਏ ਹਨਾ ਪਹਿਲਾਂ ਤੇ
1: ਇੱਕ ਵਾਰ ਆਉਂਦਾ ਸੀ ਸ਼ਾਮ ਨੂੰ ਡੈਕਸਟਰ
0: ਡੈਕਸਟਰ
1: ਡੀ ਡੀ ਜੀ ਦੀ ਹੁੰਦੀ ਸੀਗੀ ਭੈਣ ਹੁੰਦੀ ਸੀ ਉਹਦੀ ਤਬਾਹੀ ਮਚਾਉਂਦਾ ਡੈਕਸਟਰ ਹੁੰਦਾ ਸੀਗਾ ਉਹ ਸਾਇੰਸ ਦੇ ਐਕਸਪੈਰੀਮੈਂਟ ਕਰਦਾ
0: ਉਹ ਅੱਛਾ
1: ਉਹ ਇੱਕ ਪਾਪਾਈ ਦੀ ਸੇਲਰ ਉਹ ਪਾਲਕ ਖਾ ਕੇ ਵੱਡਾ ਤਾਕਤਵਰ ਹੋ ਜਾਂਦਾ
0: ਓਏ ਯਾਰ ਤੁਸੀਂ ਤਾਂ ਜ਼ਿਆਦਾ ਹੀ ਵੇਖਿਆ ਅਸੀਂ ਘੱਟ ਹੀ ਦੇਖਿਆ ਅਸੀਂ ਨਹੀਂ ਹਲੇ ਦੇਖਿਆ
1: ਉਹ ਵੀ ਵਧੀਆ ਹੁੰਦਾ
0: ਅਸੀਂ ਤਾਂ ਬਸ ਐਤਵਾਰ ਚੰਦਰਕਾਂਤਾ ਦੇਖ ਲਈ ਜਾਂ ਕੋਈ ਇੱਦਾਂ ਦਾ ਦੇਖ ਲਿਆ ਬਸ
1: ਚੰਦਰਕਾਂਤਾ ਦੀ ਗੱਲ ਕੀਤੀ ਹੈ
0: ਹਾਂਜੀ
1: ਤੇ ਤੁਸੀਂ ਮੂੰਹ ਕਹੋ ਤੇ ਆਪਾਂ ਛੱਡ ਦਈਏ ਇਹ ਤੋਂ ਬਾਅਦ ਫਿਰ ਆਪਾਂ ਇੱਕ ਖਬਰ ਸੁਣਾਉਂਦੇ ਹਾਂ ਆ ਕੇ ਸੁਪਰ ਹੀਰੋ ਦੀ ਗੱਲ ਕੀਤੀ ਹੈ ਤੇ ਸੁਪਰ ਹੀਰੋ ਵਾਲੀ ਬਣਦੀ ਹੈ ਗੱਲ ਮੈਨੂੰ ਪਤਾ ਤੁਸੀਂ ਨਾਲ ਨਾਲ ਕਹੋਗੇ
2: ਹੈ ਪੁਰਾਣੀ
1: ਇਹ ਸੋਨੂ ਨਿਗਮ ਦੀ ਆਵਾਜ਼ ਸੀ
0: ਹਾਂ ਸਹੀ ਗੱਲ ਆ

0: man is now the ultimate power in the universe.
1: Radio Haji 1674.
2: ਭਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇ ਕਰੋੜ ਇਨਨੈਸ ਸਰਪੰਚ।
3: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ ਹੈ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
2: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
1: ਹਾਂਜੀ 1600।

0: ਇਹ ਕਿਸੇ ਨੇ ਫੜ ਲਿਆ?
1: ਨਹੀਂ ਨਹੀਂ, ਤੁਹਾਨੂੰ ਇਹ ਪਤਾ ਨਹੀਂ ਚੱਲਣਾ, ਸੁਣੋ ਜੀ
0: ਯਾਰ। ਓ ਇਹ ਵੀ ਕੋਈ ਕਾਰਟੂਨ ਹੈ?
1: ਨਹੀਂ ਨਹੀਂ।
0: ਹਾਂ ਕੀ ਸੀ?
2: ਸ਼ਾਹਿਦ ਕਪੂਰ ਦਾ ਡੈਡੀ।
0: ਬੁਝ ਲੈਂਦੋ ਬੁਝ ਲੈਂਦੋ, ਭਾਈ ਬੰਦ ਨਾ ਕਰੇ, ਬੰਦ ਨਾ ਕਰੇ,
1: ਬੰਦ ਨਹੀਂ ਕਰਦਾ, ਪਰ ਇੱਕ ਹਿਸਟੋਰਿਕ ਰੋਲ ਕਰਕੇ ਗਿਆ ਟੀਵੀ ਤੇ।
0: ਪਰ
1: ਮੈਂ ਰਿਪੀਟ ਤੇ ਜਰੂਰ ਦੇਖਿਆ।
0: ਅੱਛਾ,
1: ਮੈਂ ਦੇਖਦਾ ਹੁੰਦਾ ਸੀ
0: ਕਈ ਵਾਰੀ ਕੀ ਹੁੰਦਾ, ਯਾਦ ਰਹਿ ਜਾਂਦੀ ਨਾ ਕੋਈ, ਕੋਈ ਸੀਨ ਯਾਦ ਰਹਿ ਜਾਂਦੇ ਆ। ਉਹ ਦੱਸਾਂ ਕੀ ਸੀ, ਉਹ ਕੋਈ ਨਾ ਜਿੱਦਾਂ ਕੋਈ ਕਦਰ ਕੁਦਰ ਹੋ ਜਾਂਦਾ ਨਾ ਕਿਸੇ ਦਾ, ਜਿੱਦਾਂ ਹੁਣ ਆਪਾਂ ਇਹ ਫਲੋਰ ਤੇ ਬੈਠੇ ਆ, ਠੀਕ ਹੈ, ਆਹ ਕੁਰਸੀ ਆ, ਇਹ ਕੁਰਸੀ ਨਾ ਇਹ ਹਿੱਲ ਜਾਣਾ,
1: ਬਹੁਤ ਬਾਅਦ ਚ ਆਇਆ ਸੀ
0: ਪਹਿਲਾਂ ਤਹਿਕੀਕਾਤ।
1: ਪਹਿਲਾਂ ਤਹਿਕੀਕਾਤ ਆਇਆ ਸੀ ਬਿਓਮਕੇਸ਼ ਬਖਸ਼ੀ, ਉਹ ਤੋਂ ਬਾਅਦ ਆਇਆ ਸੀ
0: ਉਹਦੇ ਵਿੱਚ
1: ਇੰਡੀਆ ਦੇ ਆਪਣੇ ਸ਼ੈਰਲੋਕ ਹੋਮਸ ਹੈਗੇ।
0: ਹੁਣ ਦੇਖੋ ਉਹ ਸੀਨ, ਦੇਖੋ ਤੁਹਾਨੂੰ ਵੀ ਯਾਦ ਹੈ ਥੱਲੇ ਬੈਕਗ੍ਰਾਉਂਡ ਦੇ ਨਾਲ,
1: ਤਾਂ ਉਹਦਾ ਬਿਓਮਕੇਸ਼ ਬਖਸ਼ੀ ਦਾ ਬਹੁਤ ਫੇਮਸ ਹੈ ਸੀ ਉਹ ਵਾਲਾ ਪਾਰਟ। ਉਹਨੂੰ ਲੱਗਦਾ ਕਿ ਉਹ ਭੂਤ ਹੁੰਦਾ ਉੱਥੇ, ਪਰ ਬਾਅਦ ਚ ਉਹ ਬਿਓਮਕੇਸ਼ ਬਖਸ਼ੀ ਮੰਨਦਾ ਨੀ, ਉਹ ਤਰਕ ਚ ਯਕੀਨ ਕਰਦਾ ਹੁੰਦਾ, ਕਹਿੰਦਾ ਨਹੀਂ ਹੋਈ ਨੀ ਸਕਦਾ, ਭੂਤ ਹੋ ਨੀ ਸਕਦਾ। ਐਨੀਵੇਜ਼ ਅੱਜ ਦੀ ਖਬਰ, ਸੋ ਸੁਪਰ ਹੀਰੋਜ਼ ਦੀ ਗੱਲ ਹੁੰਦੀ ਹੈ ਅੱਜ ਦੀ ਖਬਰ, ਫਿਰ
0: ਸੁਪਰ ਹੀਰੋ ਦੇ
1: ਸੁਪਰ ਹੀਰੋ ਦਾ ਪਤਾ ਨੀ ਇਹਨੂੰ ਕੀ ਕਹਿ ਸਕਦੇ ਹੋ ਤੁਸੀਂ, ਪਰ ਅੱਜ ਕੱਲ ਚਪੜੋ ਚਪੜੀ ਹੋਇਆ ਪਿਆ,
0: ਚਪੜੋ ਚਪੜੀ
1: ਚਪੇੜੋ ਚਪੇੜੀ,
0: ਇਹ ਤੇ ਮਤਲਬ ਇਹ ਤੇ ਰੋਜ਼ ਹੀ ਸਾਡੇ ਨਾਲ ਹੁੰਦਾ
1: ਭਾਜੀ, ਇਹ ਮਤਲਬ ਮੈਨੂੰ ਪਤਾ ਨੀ ਏਡੀ ਰੀਲ ਹੈ, ਵਾਇਰਲ ਵੀ ਕਿਵੇਂ ਹੋ ਗਈ। ਇੱਕ ਤੁਸੀਂ ਦੇਖਿਆ ਕਦੇ ਵੈਸੇ? ਮਤਲਬ ਮੈਂ ਤਾਂ ਦੇਖੀ ਆ, ਹੁਣ ਜੇ ਇੱਕ ਅੱਧੀ ਰੀਲ ਦੇਖ ਲਓ ਫਿਰ ਰੋਜ਼ ਹੀ ਆਉਣ ਲੱਗ
0: ਜਾਂਦੇ, ਇਹ ਮੈਨੂੰ ਪਤਾ ਲੱਗ ਗਿਆ
1: ਸਲੈਪ।
0: ਮੈਂ ਇਹ ਹਲੇ ਮੇਰੇ
1: ਖਿਆਲ ਨਾਲ ਥੱਪੜ ਵੱਜਦਾ, ਫਿਰ ਉਹ ਦੰਦ ਜਿਹਾ ਬਾਹਰ ਕੱਢ ਕੇ ਆਇਆ ਵੀ ਮੇਰੇ ਤੋਂ ਵੱਜਿਆ ਹੀ ਨੀ, ਫਿਰ ਦੂਏ ਬੰਦੇ ਦੀ ਜਦੋਂ ਵਾਲੀ ਹੁੰਦੀ ਹੈ ਫਿਰ ਐ ਘੁੱਟੀ ਜੇ ਜਾਂਦੇ ਨੇ, ਜਿਵੇਂ ਥੱਪੜ ਵੱਜਦਾ ਫਿਰ ਉਹ ਠਾ ਕਰਕੇ ਥੱਲੇ।
0: ਭਾਜੀ ਤੁਸੀਂ ਇਹ ਖਬਰ ਤੋਂ ਪਹਿਲਾਂ ਨਾ,
1: ਹਾਂਜੀ,
0: ਉਹ ਬੰਦਾ ਲੈ ਕੇ ਉਹ ਜਿਹਨੇ ਗੇਮ ਬਣਾਤੀ ਆ,
1: ਆਹੋ
0: ਯਾਰ ਹੱਥ ਦੁਖੀ ਯਾਰ, ਇਹ
1: ਭਾਜੀ ਚਪੇੜਾਂ ਵੱਜਣਗੀਆਂ, ਜਿਹੜਾ ਪਹਿਲਾਂ ਥੱਲੇ ਗਿਰਿਆ 10 ਗਿਣਨਗੇ ਤੇ ਨਾ ਉੱਠਿਆ ਤੇ ਤੁਸੀਂ
0: ਯਾਰ, ਇਹ ਗੇਮ ਦੇ ਵਿੱਚ ਕਿਹਦੀ ਐਕਸਰਸਾਈਜ਼ ਆ? ਹੈ ਇਹ ਗੇਮ ਵਿੱਚ ਨਾ ਤੁਹਾਡੀ ਕੋਈ ਬਾਡੀ ਦੀ ਐਕਸਰਸਾਈਜ਼, ਬਸ ਚਪੇੜਾ ਖਾਂਦੇ ਰਹੋ ਤੇ ਜਿਹੜਾ ਬੰਦਾ ਨਾ ਉੱਠਿਆ ਤੇ ਉਹ ਜਿੱਤ ਗਿਆ। ਇਹ ਜਿਹੜੀ ਤੁਸੀਂ, ਮੈਂ ਤੁਹਾਨੂੰ ਦੱਸਦਾ ਨਾ, ਤੁਸੀਂ ਰੀਲ ਜਿਹੜੀ ਕਹਿੰਦੇ ਹੋ ਨਾ, ਮੈਨੂੰ ਇਹੀ ਲੱਗਦਾ ਵਾ ਉਹ ਜਿਹੜੀ ਇੱਕ ਆਪਣੇ ਸਰਦਾਰ ਭਾਜੀ ਵੀ ਹੈਗਾ ਵਾ ਤੇ ਦੂਜੇ ਦਾਣਿਆਂ ਦੀ ਵੀਡੀਓ, ਹੈਨਾ ਭਾਈ, ਉਹ ਐ ਕਰਕਣਾ
1: ਅਮਨਪ੍ਰੀਤ ਕੀ ਆ,
0: ਮੇਰੇ ਖਿਆਲ ਨਾਲ ਮੈਨੂੰ ਭਾਜੀ ਦਾ ਨਾਂ ਤੇ ਨੀ ਯਾਦ, ਪਰ ਉਹ
1: ਕਈ ਅਖਬਾਰਾਂ ਨੇ ਲਗਾਈ ਉਹਦੀ ਬਈ ਪੰਜਾਬ ਦੇ ਗੱਭਰੂ ਨੇ ਮਾਰਿਆ ਮਾਰਕਾ, ਇਹ ਬੋਲਾ ਦੱਸ ਹੈ ਵੀ ਇਹਦੇ ਚ ਕਿਹੜਾ ਮਾਰਕਾ ਮਾਰ ਲਿਆ
0: ਯਾਰ,
1: ਕਿਸ ਚੀਜ਼ ਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ ਉੱਥੇ?
0: ਹਾਂ
1: ਅਮੈਰੀਕਾ ਤਾਂ ਚਲੋ ਚਪੇੜੇ ਚਪੇੜੀ ਰੋਜ਼ ਹੀ ਹੋ ਰਹੇ ਨੇ, ਬੱਚੇ ਹੋ ਰਹੇ ਨੇ, ਤੁਸੀਂ ਇਹੀ ਕਲਚਰ ਫਿਰ ਇੱਥੇ ਫੈਲਾਓ।
0: ਔਰ ਇਹ ਇਹੋ ਜਿਹੀ ਗੇਮ ਹੈ ਵੀ ਮੈਂ ਆਪਣੇ ਬੱਚੇ ਨੂੰ ਵੀ ਦਿਖਾ ਸਕਦਾ,
1: ਨਹੀਂ ਦਿਖਾ ਸਕਦਾ
0: ਯਾਰ, ਇਹ ਤਾਂ ਗੇਮ ਹੈ, ਇਹ ਤਾਂ ਸਿੱਧਾ ਮਤਲਬ ਜਿਹਨੂੰ ਕਹਿੰਦੇ ਨਾ ਮਤਲਬ ਗੌਰਮੈਂਟ ਸ਼ੁਦਾ ਵਾਇਓਲੈਂਸ, ਇਹ ਉਹ ਹੈਗਾ ਵਾ ਤੇ ਗੌਰਮੈਂਟ ਕਹਿੰਦੀ ਆ ਵੀ ਇਹ ਕਰੋ,
1: ਬੈਨ ਹੋਣੀ ਚਾਹੀਦੀ ਹੈ, ਜਿਵੇਂ ਅੰਡਰਗਰਾਊਂਡ ਨਹੀਂ ਸੀ ਜਦੋਂ WWIO ਸੀਗੀ, WWF,
0: ਹਾਂਜੀ,
1: ਅੰਡਰਗਰਾਊਂਡ ਫਾਈਟਸ ਹੁੰਦੀਆਂ ਸੀ,
0: ਹਾਂ ਇਹ
1: ਬਾਅਦ ਦੇ ਵਿੱਚ ਉਹ ਖੁੱਲ ਕੇ

0: ਨਾ ਕੋਈ ਕੋਈ ਕੋਈ ਹੈ ਹੀ ਨਹੀਂ ਸਟੈਮਿਨਾ ਜਾਂ ਕੀ ਹੈ, ਬਸ ਤੁਸੀਂ ਇੱਥੇ ਬਿਠਾਤਾ ਤੇ ਚਪੇੜੇ ਚ ਇਹਦੇ ਵਿੱਚ ਹੋ ਸਕਦਾ ਲੜਾਈ ਵੀ ਹੋ ਜਾਇਆ ਕਰੇ, ਆਜਾ ਤੂੰ ਜਰਾ ਮੈਨੂੰ ਮਾਰੀ ਆ ਜਾ ਬਾਅਦ ਚ ਵਾਈ ਜਾ
1: ਤੈਨੂੰ ਦੱਸਦਾ ਉਹਨਾਂ ਨੂੰ ਉਹ ਕਹਿ ਦਿੰਦੇ ਨੇ ਵੀ ਲੜਨਾ ਨੀ ਹੈਗਾ ਜਿਆਦਾ ਨੀ ਉਹ ਕਰਨਾ ਹੈਗਾ ਐਨੀਵੇਜ਼ ਤੇ ਜੈਕ ਸਵੈਗਰ ਕਰਕੇ ਇਹ ਬੰਦਾ ਤੇ ਕਹਿੰਦੇ ਕੋਈ ਹੈਵੀ ਵੇਟ ਚੈਂਪੀਅਨ ਵੀ ਸੀ ਉੱਥੇ ਡਬਲਯੂ ਡਬਲਯੂ ਈ ਦਾ।
0: ਅੱਛਾ ਜੀ।
1: ਤੇ ਉਹਨੇ ਜਿਵੇਂ ਹੀ ਪੰਜਾਬੀ ਮੁੰਡੇ ਨੇ ਉਹਦੇ ਮਾਰਿਆ ਚਪੇੜਾ ਤੇ ਉਹ ਸਵੈਗਰ ਦਾ ਸਵੈਗ ਸਾਰਾ ਨਿਕਲ ਗਿਆ ਤੇ ਸ਼ੇਰਾ ਸ਼ੇਰਾ ਇਹਦਾ ਨਾਮ ਕਿਹਾ ਜਾ ਰਿਹਾ ਹੈਗਾ ਜਿਹਨੇ ਜੈਕ ਸਵੈਗਰ ਨੂੰ ਥੱਪੜ ਮਾਰਿਆ ਹੈਗਾ।
0: ਅੱਛਾ ਜੀ।
1: ਸ਼ੇਰਾ ਨੇ ਇਸ ਤੋਂ ਪਹਿਲਾਂ ਵੀ ਹੈਵੀ ਵੇਟ ਚੈਂਪੀਅਨ ਮੰਨੇ ਜਾਂਦੇ ਜੈਕ ਸਵੈਗਰ ਨੂੰ ਨੌਕਆਊਟ ਕੀਤਾ ਸੀ।
0: ਅੱਛਾ।
1: ਇਸ ਵਾਰ ਵੀ ਨੌਕਆਊਟ ਕੀਤਾ ਸੀ ਬੱਲੇ ਇੱਕੋ ਹੀ ਥੱਪੜ ਦੇ ਵਿੱਚ ਖਤਮ।
0: ਅੱਛਾ ਕਰਤਾ ਕੰਮ ਤੋਂ ਬਾਅਦ
1: ਤੇ ਰਾਊਂਡ ਹੁੰਦੇ ਨੇ ਨਾ ਮੇਰੇ ਖਿਆਲ ਨਾਲ ਤਿੰਨ ਰਾਊਂਡ ਹੁੰਦੇ ਨੇ
0: ਜਲ ਗਈ ਭਾਜੀ ਫਿਰ ਸਨੀ ਦਿਓਲ ਸਹੀ ਕਹਿ ਗਿਆ।
1: ਮੈਂ ਤੁਹਾਨੂੰ ਹੈਪੀ ਤੁਸੀਂ ਆਪ ਦਾ ਗਏ ਕੋਈ ਨੀ ਮੇਰੇ ਵੱਲੋਂ ਤਾਂ ਲਾਓ ਟਾਈਮ ਤੁਸੀਂ ਚਾਹੁੰਦਾ ਤੁਸੀਂ ਹੋਰ ਲੰਬਾ ਇੱਕ ਗਾਣਾ ਸੁਣਾ ਦਈਏ ਫੇਰ ਆਉਂਦੇ ਹਾਂ ਤੇ ਅੱਜ ਦੀ ਆਖਰੀ ਖਬਰ ਤੁਹਾਨੂੰ ਫੇਰ
0: ਆਖਰੀ ਖਬਰ

0: ਆਗੀ ਹੋਏ
1: ਯਾਰ
2: ਮੇਰਾ ਕੇਕ ਵਿੱਚ ਬਹਿ ਗਿਆ
1: ਜਾਨੂੰ ਮਜ਼ਾ ਜਾਣ ਲੱਗਿਆ ਮੁੱਕ ਗਿਆ
2: ਭਾਈ ਮੈਂ ਚਮਚ ਆਉਂਦਾ ਨੀ ਲੱਗਿਆ ਉਸੇ ਕਿਹਾ ਵੈਸੇ ਤੇ ਬੰਦ ਵੀ ਹੋ ਗਿਆ ਗਾਣਾ ਇਹ ਪੁਰਾਣੀਆਂ ਫਿਲਮਾਂ ਵਿੱਚ ਪੁਰਾਣੇ ਜਿਹੜੇ ਸੀਰੀਅਲ ਹੁੰਦੇ ਨਾ ਏਦਾਂ ਹੀ ਹੁੰਦਾ ਭਾਈ ਅਲਿਫ ਲੈਲਾ
0: ਹਾਂਜੀ
2: ਓਏ ਹੋਏ ਲੈਲਾ ਦੇਖੀ ਸੀ ਉਹਦੇ ਵਿੱਚ ਤੁਸੀਂ ਸਾਰੇ ਮੈਸਕਟ ਹੁੰਦੇ ਆ ਨਾ ਤੇ ਉਹ ਪੂਰਾ ਹਵਾ ਨਾਲ ਫੁੱਲ ਜਾਂਦਾ
0: ਅੱਛਾ
2: ਤੇ ਮੈਂ ਕਿਹਾ ਯਾਰ ਕੀ ਕੀ ਚੀਜ਼ਾਂ ਬਣਾਤੀਆਂ ਦੇਖੋ ਕੋਈ ਅਲਫ ਲੈਲਾ ਦਾ ਮਸਕਟ ਆ ਕਦੀ ਕੁਝ
0: ਅਲਫ ਲੈਲਾ ਦਾ ਵੀ
2: ਅਲਫ ਲੈਲਾ ਨੀ ਉਹ ਜਿਹੜਾ ਕੀ ਅਲਾਦੀਨ ਅਲਾਦੀਨ
0: ਉਹ ਅਲਾਦੀਨ ਵੀ ਵਧੀਆ ਹੁੰਦਾ ਸੀਗਾ
2: ਯਾਰ
0: ਅਲਾਦੀਨ ਕਰੂਰ ਸਿੰਘ ਤੋਂ ਬਾਅਦ ਤੁਸੀਂ ਮਹਾਰਾਜਾ ਸ਼ਿਵ ਸਿਵ ਤੇ ਜਾਓਗੇ ਫਿਰ ਉਹਦੇ ਵਿਸ਼ ਦੀ ਗੱਲ ਕਰੋਗੇ ਫਿਰ ਇਰਫਾਨ ਖਾਨ ਦੀ ਗੱਲ ਤੇ ਮੈਂ ਤੁਹਾਨੂੰ ਫਟਾਫਟ ਦੋ ਖਬਰਾਂ ਦੇ ਦਵਾਂ ਹੁਣ
2: ਇਹ ਹੁਣ
0: ਅੱਜ ਦੇ ਦਿਨ ਦੀਆਂ ਦੋ ਖਬਰਾਂ ਬਾਕੀ ਹੈਗੀਆਂ ਨੇ ਹਲੇ
2: ਓਏ ਹੋਏ ਇਹ ਹੁਣ ਫਟਾਫਟ ਚੱਲਣ ਦੀ
0: ਫਟਾਫਟ ਖਬਰਾਂ ਜਿਵੇਂ ਉਹ ਨਹੀਂ ਕਤਲ ਕਰਦੇ ਹੈਗੇ ਇੰਡੀਆ ਦੇ ਵਿੱਚ ਖਬਰਾਂ ਦਾ 10 ਮਿੰਟ 100 ਖਬਰਾਂ
2: ਆਈ ਜਾਂਦੀ
0: 2 ਮਿੰਟ 2 ਖਬਰਾਂ ਤੁਹਾਨੂੰ ਦੇਣ ਲੱਗੇ
2: ਹਾਂ ਹਾਂਜੀ ਪਹਿਲਾ ਬਿੱਟ
0: ਪਹਿਲੀ ਖਬਰ ਹੈਗੀ ਹੈ ਕਿ ਇੰਡੀਆ ਦੇ ਵਿੱਚ ਗੁਜਰਾਤ ਦੇ ਅੰਦਰ ਗਿਰ ਸੋਮਨਾਥ ਡਿਸਟ੍ਰਿਕਟ ਹੈ ਜ਼ਿਲ੍ਹਾ ਹੈ ਤੇ ਉਹਦੇ ਐਨ ਧੁਰ ਅੰਦਰ ਉਹ ਮਤਲਬ ਜੰਗਲੀ ਇਲਾਕਾ ਹੈ ਜ਼ਿਆਦਾਤਰ ਉਸ ਡਿਸਟ੍ਰਿਕਟ ਚ ਜਿਵੇਂ ਆਪਣੇ ਹੁਸ਼ਿਆਰਪੁਰ ਹੈ ਨਾ ਜੰਗਲੀ ਜੰਗਲ
2: ਜੰਗਲ ਅੱਛਾ ਠੀਕ ਹੈ
0: ਮਤਲਬ ਹੈਗੇ ਨੇ ਪਿੰਡ ਪੁੰਡ ਵੀ ਹੈਗੇ ਨੇ ਸ਼ਹਿਰ ਵੀ ਹੈਗੇ
2: ਵਿੱਚ ਵਿੱਚ ਹੈਗੇ
0: ਪਰ ਉੱਥੇ ਇੱਕ ਜੰਗਲੀ ਇਲਾਕੇ ਦੇ ਵਿੱਚ ਜਮਾਂ ਹੀ ਐਨ ਧੁਰ ਜਾਂਦੇ ਹੋਏ ਇੱਕ ਪੋਲਿੰਗ ਬੂਥ ਵੀ ਬਣਿਆ ਹੋਇਆ ਪੋਲਿੰਗ ਬੂਥ ਕਹਿੰਦਾ ਹੈ ਮਤਲਬ ਇੱਕ ਬਿਲਡਿੰਗ ਬਣੀ ਹੋਈ ਹੈ ਤੇ ਜਦੋਂ ਵੀ ਇਲੈਕਸ਼ਨ ਹੁੰਦੀਆਂ ਨੇ ਸਟੇਟ ਇਲੈਕਸ਼ਨ ਹੁੰਦੀਆਂ ਨੇ
2: ਲੋਕੀ ਉੱਥੇ
0: ਲੋਕ ਸਭਾ ਦੀਆਂ ਹੁੰਦੀਆਂ ਲੋਕੀ ਨਹੀਂ ਆਉਂਦੇ ਇੱਕ ਬੰਦਾ ਆਉਂਦਾ ਉੱਥੇ
2: ਇੱਕ ਬੰਦਾ ਆਉਂਦਾ ਜੰਗਲ ਵਿੱਚ ਫਿਰ ਇੱਕ ਹੀ ਰਾਜਾ ਹੁੰਦਾ
0: ਤੇ ਉਹ ਜੇ ਉਹ ਵੋਟ ਪਾ ਗਿਆ ਤਾਂ 100% ਵੋਟਿੰਗ ਉਸ ਪੋਲਿੰਗ ਬੂਥ
2: ਅੱਛਾ
0: ਉੱਥੋਂ ਪਤਾ ਵੀ ਲੱਗ ਜਾਣਾ ਵੀ ਇਹਨੇ ਬੀਜੇਪੀ ਨੂੰ ਪਾਈ ਹੈ ਕਿ ਕਾਂਗਰਸ

0: ਕੀ ਬੰਦਾ ਹੋਗਾ,
1: ਕੋਈ ਵੋਟ ਪੈਂਦੀ ਆ ਉੱਥੇ,
0: ਉਹ ਤੇ ਕਿਸੇ ਨੂੰ ਝੂਠ ਵੀ ਨਹੀਂ ਬੋਲ ਸਕਦਾ।
1: ਹਾਂ, ਉਹਦੇ ਕਰਕੇ ਉੱਥੇ EVM ਵੀ ਆਉਂਦੀ ਹੈ। ਤੁਸੀਂ ਉਹ ਨੀ ਦੇਖੀ ਫਿਲਮ ਕਿਹੜੀ ਸੀ ਆਪਣੀ, ਰਾਜਕੁਮਾਰ ਰਾਓ ਦੀ, ਨਿਊਟਨ।
0: ਅੱਛਾ ਠੀਕ ਹੈ,
1: ਉਹ ਦੇਖਿਓ ਇਹੋ ਜਿਹੀ ਉਹ ਫਿਲਮ ਹੈ ਉਹ, ਹਨਾ, ਕਿਵੇਂ ਉੱਥੇ ਨਕਸਲੀ ਇਲਾਕੇ ਦੇ ਵਿੱਚ ਉਹ EVM ਮਸ਼ੀਨ ਲੈ ਕੇ ਜਾਂਦੇ ਨੇ ਔਖੇ ਸੌਖੇ, ਫਿਰ ਉਹ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਵੋਟਾਂ ਪਵਾਉਂਦਾ। ਬੜੀ ਪੁਰਾਣੀ ਪਰੰਪਰਾ ਚੱਲਦੀ ਆਈ ਹੈ, ਕਿਉਂਕਿ ਇਸ ਮੰਦਿਰ ਦੇ ਵਿੱਚ ਅੱਗੇ ਜਿਹੜਾ ਮਹੰਤ ਭਰਤ ਦਾਸ ਹੁੰਦਾ ਸੀ, ਹਾਲਾਂਕਿ ਉਹਦੀ 2019 ਚ ਮੌਤ ਹੋ ਗਈ ਸੀ, ਪਰ ਉਹਨੇ ਕਿਹਾ ਹੋਇਆ ਸੀਗਾ ਇਲਾਕੇ ਦੇ ਵਿੱਚ ਬਈ ਮੈਂ ਨੀ ਜਾਣਾ ਹੈਗਾ ਇਸ ਮੰਦਿਰ ਨੂੰ ਖਾਲੀ ਛੱਡ ਕੇ, ਤੇ ਪਰ ਜੋ ਵੀ ਕੰਮ ਕਰਵਾਉਣਾ ਤੁਸੀਂ ਇੱਥੇ
0: ਇੱਥੇ ਆ ਜਾਓ।
1: ਵੋਟਿੰਗ ਪਵਾਈ ਜਾਂਦੀ ਰਹੀ ਹੈ ਇੱਥੇ, ਤੇ ਬਾਅਦ ਚ ਉਹਦੀ ਮੌਤ ਹੋ ਗਈ, ਹੁਣ ਜਿਹੜਾ ਵੀ ਸ਼ਿਸ਼ਿਆ ਸ਼ੁਸ਼ਿਆ ਉਹਦੇ ਹੋਣਗੇ ਉਹ ਇੱਥੇ ਖਿਆਲ ਰੱਖਦੇ ਹੈਗੇ ਨੇ।
0: ਤੇ ਭਾਜੀ ਜੇ ਇੱਕ ਹੀ ਬੰਦਾ ਤੁਸੀਂ ਕਿਹਾ ਵੀ ਵੋਟ ਪਾਉਂਦਾ ਜਾ ਕੇ,
1: ਜਾ ਕੇ ਨੀ ਉੱਥੇ ਰਹਿੰਦਾ,
0: ਉੱਥੇ ਮਤਲਬ ਉੱਥੇ ਹੀ ਵੋਟ ਪਾਉਂਦਾ,
1: ਉਹਦੇ ਤੋਂ ਪਵਾਈ ਜਾਂਦੀ ਉੱਥੇ ਆ ਕੇ, ਤੁਸੀਂ ਗਲਤ ਸ਼ਬਦ ਵਰਤ ਰਹੇ।
0: ਅੱਛਾ, ਵੋਟ ਉਹਦੇ ਕੋ ਮਤਲਬ ਪਵਾਈ ਜਾਂਦੀ ਉੱਥੇ ਜਾ ਕੇ,
1: ਆ ਕੇ ਪਵਾਈ ਜਾਂਦੀ ਹੈ।
0: ਓ ਮਤਲਬ ਉਹ ਇੱਕ ਹੀ ਬੰਦਾ 100 ਦੇ ਬਰਾਬਰ ਹੈ।
1: ਹਾਂ,
0: 2,25,000।
1: ਵਾਹ ਜੀ ਵਾਹ। ਦੂਜੀ ਖਬਰ ਇਹ ਹੈ ਕਿ ਜੇ ਤੁਸੀਂ ਛੁੱਟੀਆਂ 'ਚ ਜਾਂਦੇ ਹੋ ਐਸੀ ਥਾਂ ਦੇ ਉੱਤੇ
0: ਘੁੰਮਣ
1: ਘੁੰਮਣ ਜਿੱਥੇ ਨੀਲਾ ਸਮੁੰਦਰ, ਨੀਲ ਸਮੁੰਦਰ ਸਫੇਦ ਰੇਤ ਤੇ ਪਹਾੜ ਹੋਣ,
0: ਨੀਲਾ ਸਮੁੰਦਰ ਸਫੇਦ ਰੇਤ ਤੇ ਪਹਾੜ ਹੋਣ, ਓਏ ਹੋਏ,
1: ਤੇ ਉਹ ਥਾਂ ਤੁਹਾਨੂੰ ਇੱਕੋ ਹੀ ਜਗ੍ਹਾ ਮਿਲੂਗੀ, ਉਹ ਹੈ
0: ਸਿਸਲਸ
1: ਅੱਗੇ ਆਪਾਂ ਉਹ ਟੰਗ ਟਵਿਸਟ ਨਹੀਂ ਸੀ ਪੜ੍ਹਦੇ ਹੁੰਦੇ, ਆਈ ਸੋ ਸ਼ਿਸਲਸ ਇਨ ਸ਼ੈਸਲਸ
0: ਅਦਾ ਕਰਕੇ, ਹਾਂ ਵੈਸੇ ਹੀ ਜ਼ਿਆਦਾ ਅੰਗਰੇਜ਼ੀ ਤੱਕ ਦੀ ਦੂਰ। ਹਾਂ,
1: ਤੇ ਸੇਸ਼ਲਸ ਜਿਹੜੀ ਹੈ ਉੱਥੇ ਇੱਕ ਅਫਰੀਕਾ ਦੇ ਵਿੱਚ ਪੈਂਦਾ, ਬਟ ਅਫਰੀਕਾ ਦੀ ਇਕਲੌਤੀ ਐਸੀ, ਇਕਲੌਤੀ ਤਾਂ ਨਹੀਂ, ਹੋਰ ਵੀ ਇੱਕ ਦੋ ਕੰਟਰੀਜ਼ ਹੈਗੇ ਨੇ ਜਿਹੜੇ ਸੋਹਣੇ ਹੈਗੇ ਨੇ ਉੱਥੇ,
0: ਠੀਕ ਹੈ,
1: ਬਟ ਇਹ ਕੰਟਰੀ ਬੜੀ ਸੋਹਣੀ ਹੈ, ਔਰ ਇਹਦੀ ਜਿਹੜੀ ਕੈਪੀਟਲ ਸਿਟੀ ਹੈ ਉਹ ਹੈਗੀ ਹੈ ਵਿਕਟੋਰੀਆ,
0: ਵਿਕਟੋਰੀਆ ਆਪਣੀ,
1: ਆਪਣੇ ਇੱਥੇ ਸਟੇਟ ਆ ਉੱਥੇ ਕੈਪੀਟਲ।
0: ਹਾਂ ਠੀਕ ਹੈ,
1: ਨਾਮ ਨਹੀਂ ਹੈਗੇ ਗੋਰਿਆਂ ਦੇ ਕੋਲ ਦੇ, ਇਸੇ ਕਰਕੇ ਮੈਂ ਇੱਥੇ ਮਹਾਨ ਬਣਨਾ ਚਾਹੁੰਦਾ ਤਾਂ ਕਿ ਇਹਨਾਂ ਨੂੰ ਇੱਕ ਹੋਰ ਨਾਮ ਮਿਲੇ, ਮੇਰੇ ਨਾਂ ਤੇ ਆਪਣੇ ਸ਼ਹਿਰ ਬਣੇ,
0: ਤੁਹਾਡੇ ਨਾਂ ਤੇ
1: ਗੌਤਮ ਸਿਟੀ,
0: ਗੌਤਮ, ਹਾਂ ਗੌਤਮ ਸਿਟੀ
1: ਨਾਲੀ। ਅੱਛਾ, ਇਹ ਕਹਿੰਦੇ ਵਿਕਟੋਰੀਆ ਜਿਹੜਾ ਸ਼ਹਿਰ ਹੈ ਰਾਜਧਾਨੀ, ਮਤਲਬ ਇੱਥੇ ਬਹੁਤ ਲੋਕੀ, ਹਜ਼ਾਰਾਂ ਲੱਖਾਂ ਲੋਕੀ ਘੁੰਮਣ ਜਾਂਦੇ ਨੇ, ਪਰ ਉਸ ਪੂਰੇ ਸ਼ਹਿਰ ਦੇ ਵਿੱਚ 24 ਸੜਕਾਂ ਨੇ ਤੇ 2 ਟ੍ਰੈਫਿਕ ਲਾਈਟਾਂ ਨੇ,
0: 24 ਸੜਕਾਂ ਤੇ 2, ਓਹ ਹਾਂ 2 ਹੀ ਟ੍ਰੈਫਿਕ ਲਾਈਟਾਂ,
1: ਬਸ
0: ਲੈ ਤੇ ਉਹ ਵੀ ਕੀ ਕੋਲ ਲੈਣੀ ਹੋਣੀ ਸੀ
1: ਤੁਹਾਨੂੰ, ਇੰਟਰਨੈਸ਼ਨਲ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਹੈ ਨਹੀਂ ਹੈ, ਡੋਂਟ ਵਰੀ,
0: ਬਲ ਇੱਦਾਂ ਹੀ ਜਾ ਕੇ ਤੁਸੀਂ ਚਲਾ
1: ਕੇ ਉੱਥੇ
0: ਡਰਾਈਵ ਕਰੋ,
1: ਤੁਸੀਂ ਆਪਣੇ ਆਸਟ੍ਰੇਲੀਅਨ ਲਾਇਸੈਂਸ ਤੇ ਵੀ ਚਲਾ ਸਕਦੇ ਹੋ,
0: ਲੈ ਔਰ ਕੋਈ ਤੁਹਾਨੂੰ ਸਪੀਡ ਕੈਮਰਾ ਉੱਥੇ ਤੇ ਫਿਰ ਕੈਮਰਾ ਵੀ ਨਹੀਂ ਹੋਣਾ ਜੇ 2 ਹੀ ਲਾਈਟਾਂ ਹੈਗੀਆਂ, ਉਹਨਾਂ ਨੇ ਕੀ ਰੱਖਣਾ ਵਾ ਹੈ, ਇਹਦਾ ਮਤਲਬ ਉੱਥੋਂ ਦੇ ਲੋਕ ਬਹੁਤ ਟ੍ਰੈਫਿਕ ਨਿਯਮ ਫਾਲੋ ਕਰਦੇ ਨੇ,
1: ਬਹੁਤ ਜ਼ਿਆਦਾ ਕਰਦੇ,
0: ਕਿਉਂਕਿ ਇਹ 'ਚ
1: ਕੋਈ ਸ਼ੱਕ ਭੀੜ ਇੰਨੀ ਹੈ ਨਹੀਂ, ਜ਼ਿਆਦਾ ਸ਼ੋਰ ਹੈ ਨਹੀਂ, ਲੋਕ ਜਿੰਨੇ ਨੇ ਚੰਗੇ ਨੇ, ਟੂਰਿਸਟ ਉੱਥੇ ਆਉਂਦੇ ਨੇ ਉਹਨਾਂ ਨੂੰ ਵੀ ਪਤਾ ਕਿ ਇੱਥੇ ਟੂਰਿਸਟ ਆਉਂਦੇ ਨੇ, ਉੱਥੇ ਮੰਦਰ ਵੀ ਬਣਿਆ ਹੋਇਆ, ਇੰਡੀਅਨਸ ਕਾਫੀ ਨੇ ਉੱਥੇ, ਇੰਡੀਅਨ ਘੁੰਮਣ ਵੀ ਜਾਂਦੇ ਨੇ ਸੇਸ਼ਲਸ ਵਿੱਚ, ਇੰਡੀਆ ਵਾਲਿਆਂ ਨੂੰ ਵੀਜ਼ੇ ਦੀ ਵੀ ਨਹੀਂ ਮਿਲਣ ਲੱਗਦਾ ਲੋੜ,
0: ਉੱਥੇ ਜਾ ਕੇ ਕਹਿੰਦੇ ਹੋਣੇ ਯਾਰ ਇਹਨਾਂ ਕੋਲ ਤੇ ਲਾਈਟਾਂ ਹੀ ਬਹੁਤ ਘੱਟ ਹੈ ਤੇ ਇਹ ਵੀ ਕੀ ਤੋੜਦੀ ਆ ਆਪਾਂ,
1: ਜੇ ਬਾਤ
0: ਤੇ ਇੱਥੇ ਦੇਖੋ ਕੀ ਹੁੰਦਾ ਭਾਜੀ, ਇੱਥੇ ਥੋੜੀ ਜਿਹੀ ਸਪੀਡ ਘੱਟ ਕਰ ਲਓ, ਪਾ ਪਾ ਪਾ ਪਾ ਹਾਰਨ ਵੱਜ ਜਾਂਦੇ ਆ, ਕਦੀ ਕੁਝ ਹੋ ਜਾਂਦਾ ਕਦੀ ਕੁਝ ਹੋ ਜਾਂਦਾ, ਨਾ ਕਿ ਨਾ ਕੋਈ ਜਗ੍ਹਾ ਹੀ,
1: ਤੁਸੀਂ ਹੁਣ ਮਤਲਬ ਨਵੇਂ ਕੰਮ ਤੇ ਜਾਂਦੇ ਹੋ, ਆਨੇ ਜਾਂਦੇ ਹੋ, ਤਜਰਬਾ ਦੱਸੋ ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਹੁਣ ਨਿਚੋੜ ਕੀ ਹੈ ਇਸ ਦੇਸ਼ ਨੂੰ ਲੈ ਕੇ, ਇੱਧਰ ਨੂੰ ਜਾ ਰਿਹਾ ਦੇਸ਼,
0: ਇਹ ਦੇਸ਼ ਮੈਂ ਕਹਿੰਦਾ ਦੇਸ਼ ਤੇ ਵੈਸੇ ਤਰੱਕੀਆਂ ਹੀ ਕਰ ਰਿਹਾ ਵਾ, ਕੋਈ ਇਹ ਨਹੀਂ ਹੈ, ਪਰ ਇਹ ਹੈ ਵੀ ਆਹ ਜਦੋਂ ਦੇ ਆਹ ਇੰਟਰਸਟ ਰੇਟ ਵੱਧ ਗਏ ਨਾ, ਐ ਸਾਰਾ ਕੁਝ ਹੀ ਰੋਕਿਆ ਹੁੰਦਾ, ਜਿੱਦਾਂ ਹਾਂ
1: ਕੀ ਵੱਧ ਗਏ ਨੇ
0: ਆਹ ਇੰਟਰਸਟ ਰੇਟ ਵੱਧ ਗਿਆ ਸਾਰੇ, ਮਤਲਬ ਭਾਈ ਪਹਿਲਾਂ ਇੰਨੀਆਂ ਪਾਰਟੀਆਂ ਹੁੰਦੀਆਂ ਸੀ ਨਾ ਸੈਚਰਡੇ ਸੰਡੇ ਨਾ, ਹੁਣ ਜਿਹੜੇ ਫੰਕਸ਼ਨ ਸੈਂਟਰ ਆ ਉਹ ਵੀ ਖਾਲੀ ਹੋ ਗਏ ਆ, ਮਤਲਬ ਬਹੁਤ ਘੱਟ ਗਈਆਂ ਪਾਰਟੀਆਂ, ਔਰ ਵਿਚਾਰੇ ਜਿੰਨੇ DJ ਜਿਹਨਾਂ ਨੇ ਪਾਇਆ ਸੀ ਉਹ ਵੀ ਘੱਟ ਗਏ ਆ, ਮਤਲਬ ਬੰਦਾ ਇੱਥੇ
1: ਪਾਰਟੀ ਕਰਨੀ ਹੈ, ਮਤਲਬ ਤੁਹਾਡੇ ਕਹਿਣ ਦਾ ਮਤਲਬ
0: ਪਾਰਟੀ ਤੇ ਹੁਣ ਬਿਨਾ ਮਿਊਜ਼ਿਕ ਦੇ
1: ਖੜਾ ਜੇ ਆਰਥਿਕਤਾ ਨੂੰ ਅੱਗੇ ਤੋੜਨਾ ਤਾਂ ਪਾਰਟੀ ਕਰੋ,
0: ਪਾਰਟੀ ਕਰੋ
1: ਜੀ ਕਹਿੰਦੇ,
0: ਹੈਨਾ ਪਾਰਟੀ ਕਰੋ ਤੇ ਮੋਟੀ ਇੰਟਰਟੇਨਰ ਨੂੰ ਬੁਲਾਓ, ਕੋਈ ਨੀ, ਪਰ ਇਹ ਵੀ ਆ ਵੀ ਕੀ ਕਰੀਏ ਬੰਦਾ, ਜਿੱਥੇ ਵੀ ਜਾਓ ਨਾ ਸਾਰੇ ਬੰਦੇ ਇਹੀ ਹਾਲ ਆ, ਭਾਈ ਇਹ ਆ ਵੀ ਜਿੱਦਾਂ ਕਹਿੰਦੇ ਨਾ ਆਪਣਾ ਕੀ ਆਪਣੀ ਚਾਦਰ ਵੇਖ ਕੇ ਪੈਰ ਪਸਾਰੋ, ਭਾਈ ਏਦਾਂ ਹੀ ਆ ਬਸ, ਜਿੱਦਾਂ ਸਾਡੀਆਂ
1: ਤੁਸੀਂ ਕੀ ਕਰ ਰਹੇ ਹੋ ਵੀ ਪਾਰਟੀ ਕਰੋ ਕਿ ਨਾ ਕਰੋ, ਤੁਸੀਂ ਦੋਵੇਂ ਗੱਲਾਂ ਕਰਤੀਆਂ,
0: ਨਹੀਂ ਪਾਰਟੀ ਕਰਨੀ ਚਾਹੀਦੀ ਹੈ ਪਰ ਬਾਰ ਬਾਰ ਪਾਰਟੀ ਨਹੀਂ ਕਰਨੀ ਚਾਹੀਦੀ, ਬਸ ਕਦੀ ਆਰਾਮ ਲੈ ਕਦੀ ਕਰ ਲਈ ਫਿਰ ਆਰਾਮ, ਮਤਲਬ ਫਿਰ ਥੋੜਾ ਟਾਈਮ
1: ਬੁਲਾਇਆ ਜਾਵੇ ਪਾਰਟੀ ਦੇ ਉੱਤੇ
0: ਯਾਰ, ਉਹ ਤੇ ਹੈ ਹੀ ਹੈ ਭਾਜੀ, ਏਦਾਂ ਥੋੜੀ ਹੈ, ਹੁਣ ਆਪਾਂ ਆਪਣੀ ਪ੍ਰਮੋਸ਼ਨ ਨਹੀਂ ਕਰਨੀ ਤੇ ਹੋਰ ਕੀ ਕਰਨੀ ਹੈ, ਫਿਰ ਬੁਲਾਓ ਤੇ ਫਿਰ ਹੀ ਪਤਾ ਲੱਗੇਗਾ ਨਾ ਵੀ ਆਪਾਂ ਕਿੱਦਾਂ ਡਾਂਸ ਦਾ ਜਲਵਾ ਕਰਦੇ ਹਾਂ, ਪਰ ਆਪਾਂ ਜਲਵਾ ਵੀ ਕਰਾਂਗੇ, ਆਪਾਂ ਖ਼ਬਰਾਂ ਵੀ ਤੁਹਾਨੂੰ ਸੁਣਾਵਾਂਗੇ, ਔਰ ਆਪਣੀਆਂ ਜਿਹੜੀਆਂ ਖਬਰਾਂ ਹੈ ਨਾ ਆਪਣੀਆਂ ਹਮੇਸ਼ਾ ਅੱਜ ਕੱਲ ਆਪਾਂ ਇੰਨੀ ਵਧੀਆ ਵਧੀਆ ਚੀਜ਼ਾਂ ਦੱਸਦੇ ਹੋ ਜਿੱਦਾਂ ਅੱਜ ਤੁਸੀਂ ਇੰਨੀਆਂ ਮਤਲਬ ਉਹ ਆਪਣਾ ਜਿਹੜਾ ਇੱਕ ਹੀ ਬੰਦਾ ਜਿਹੜਾ ਕਹਿੰਦਾ 100 ਦੇ ਬਰਾਬਰ ਆ ਓਏ ਹੋਏ ਇਹ ਸਾਨੂੰ ਪਤਾ ਹੀ ਨਹੀਂ ਸੀ
1: ਜਦੋਂ 13ਵੀਆਂ ਖਬਰਾਂ
0: ਭਾਈ ਉੱਥੇ ਜਿਹੜਾ ਤੁਸੀਂ ਜੰਗਲ ਵਾਲਾ ਵਾ ਉੱਥੇ ਮੇਰੇ ਖਿਆਲ ਨਾਲ ਫਿਰ ਸ਼ੇਰ ਸ਼ੂਰ ਵੀ ਤੇ ਹੁੰਦੇ ਹੋਣਗੇ ਕਿ ਨਹੀਂ
1: ਆਹੋ
0: ਥੋੜੀ ਆ ਉਹ ਇੱਕ ਇੱਥੇ ਹੋਰ ਮੈਂ ਵੇਖਿਆ ਸੀ ਭਾਜੀ ਇਹਦੇ ਇੱਥੇ ਤੁਸੀਂ ਵੈਸੇ ਸਹੀ ਚ ਸ਼ੇਰ ਵੇਖਿਆ ਲਾਗੋ ਦੀ
1: ਹਾਂ ਇੱਥੇ ਬਲੈਕ ਟਾਊਨ ਜ਼ੂ ਚ
0: ਅੱਲਾ ਬਿਲਕੁਲ ਲਾਗੋ ਦੀ
1: ਜਮਾਂ ਹੀ ਲਾਗੋ ਦੀ
0: ਭਾਜੀ ਵਿੱਚ ਸ਼ੀਸ਼ਾ ਸ਼ੂਸ਼ਾ ਤੇ ਹੋਏਗਾ ਕੁਛ ਨਾ ਕੁਛ ਤੇ ਹੋਏਗਾ
1: ਨਹੀਂ ਇੱਥੇ ਸ਼ੇਰ ਕਿਹਨੂੰ ਲਾਇਨ ਨੂੰ ਕਹਿੰਦੇ ਤੁਸੀਂ
0: ਹਾਂਜੀ ਹਾਂਜੀ ਹੋਰ ਕਿਹਨੂੰ ਕਹੀਦਾ
1: ਟਾਈਗਰ ਕੀ ਹੁੰਦਾ
0: ਟਾਈਗਰ
1: ਹੁੰਦਾ ਸ਼ੇਰ
0: ਚੀਤਾ
1: ਨਹੀਂ ਨਹੀਂ ਟਾਈਗਰ ਸ਼ੇਰ ਟਾਈਗਰ ਸ਼ੇਰ ਹੁੰਦਾ ਤੇ ਲਾਇਨ ਬਾਘ ਹੁੰਦਾ ਮੇਰੇ ਖਿਆਲ ਦੇ ਨਾਲ
0: ਚਲੋ
1: ਨਹੀਂ ਉਲਟਾ ਹੋ ਗਿਆ ਟਾਈਗਰ ਬਾਘ ਹੁੰਦਾ
0: ਟਾਈਗਰ ਬਾਘ ਹੁੰਦਾ ਹਾਂ ਅਸੀਂ ਤੇ ਬਾਘ ਦੂਜੇ ਵੇਖੇ ਆ
1: ਬਾਘ ਬੱਕਰੀ
0: ਫੁੱਲਾਂ ਵਾਲੇ
1: ਚਾਹ ਪੱਤੀ ਉਹ ਦੇਖੀਏ
0: ਦੇਖਿਆ ਬਾਗ ਮਿਲਖਾ ਸਿੰਘ ਬਾਗ ਬਾਗ ਮਿਲਖਾ ਸਿੰਘ ਬਾਗ
1: ਤੇ ਅੱਛਾ ਨਹੀਂ ਫਿਰ ਜੇ ਦੇਖਿਆ ਫਿਰ ਕੀ
0: ਬਈ ਮੈਂ ਉਹੀ ਕਹਿਣ ਡਿਆ ਵੀ ਤੁਹਾਨੂੰ ਜਿੱਦਾਂ ਵਿੱਚ ਹੁੰਦਾ ਥੋੜਾ ਬਹੁਤ ਡਰ ਡੁਰ ਦਾ
1: ਸਵਾਲ ਸਰ ਬਹੁਤ ਗਲਤ ਹੈ
0: ਨਹੀਂ ਮੇਰਾ ਇਹ
1: ਸਵਾਲ ਹੈ ਸਵਾਲ ਸ਼ੇਰ ਤੋਂ ਪੁੱਛੋ ਵੀ ਤੁਸੀਂ ਭਾਜੀ ਨੂੰ ਦੇਖਿਆ ਤੁਸੀਂ ਉਹਦੇ ਤੋਂ ਪੁੱਛ ਕੇ ਆ ਯਾਦ ਨੀ ਰਹਿੰਦੇ ਨਾ ਮੈਨੂੰ ਇਹਨਾਂ ਦੇ ਨਾਮ ਪਤਾ ਨੇ ਪਰ ਉਹਨਾਂ ਨੂੰ ਮੇਰੇ ਬਾਰੇ ਜ਼ਰੂਰ ਪਤਾ
0: ਆਏ ਸੀ ਅੱਜ ਗੌਤਮ ਜੀ ਆਏ ਸੀ ਇੱਥੇ
1: ਬਿਨਾਂ ਬਾਲਾਂ ਵਾਲਾ ਇੱਕ ਜਾਨਵਰ ਆਇਆ ਸੀ
0: ਅੱਜ ਗੌਤਮ ਜੀ ਆਏ ਸੀ ਸਾਨੂੰ ਦੇਖਣ ਤੇ ਸਾਨੂੰ ਬਹੁਤ ਵਧੀਆ ਲੱਗਾ ਵੈਸੇ ਜਦੋਂ ਆਪਾਂ
1: ਜਿਵੇਂ ਅਸੀਂ ਹੈ ਕਿਤਾ ਚੀਕ ਮਾਰ ਕੇ ਭੱਜ ਗਏ
0: ਯਾਰ ਵੈਸੇ ਸਾਰੇ ਇਹ ਵੀ ਸੋਚਦੇ ਹੋਣਗੇ ਨਾ ਲੈ ਵੀ ਸਾਨੂੰ ਪੈਸੇ ਖਰਚ ਕੇ ਲੋਕੀ ਵੇਖਣ ਆਉਂਦੇ ਆ ਕੁਛ ਨਾ ਕੁਛ ਤੇ ਹੈ ਸਾਡੇ ਵਿੱਚ ਹੈ
1: ਇਹ ਕਾਹਦੀ ਜ਼ਿੰਦਗੀ ਹੋਈ ਭਾਜੀ
0: ਲੈ
1: ਜੰਗਲ ਚ ਖੁੱਲੇ ਘੁੰਮਦੇ ਨੇ ਜੋ ਚਾਹੁੰਦੇ ਉਹ ਖਾਂਦੇ ਨੇ ਆਹ ਕਿਹੜਾ ਚਿੜੀਆ ਘਰ ਵਾਲਾ ਸ਼ੇਰ ਕੋਈ ਸ਼ੇਰ ਹੁੰਦਾ
0: ਉਹ ਤਾਂ ਵਿਚਾਰਾ ਵੈਸੇ ਥੱਕੇ ਹੋ ਜਾਂਦਾ
1: ਇਹ ਤਾਂ ਵਿਆਹੇ ਹੋਏ ਬੰਦਾ ਤੇ ਚਿੜੀਆ ਘਰ ਦਾ ਸ਼ੇਰ ਇੱਕੋ ਜਿਹੀ ਗੱਲ ਹੈ ਜੰਗਲ ਤੇ ਚਾਹੀਦਾ ਹੈ ਬੰਦਾ ਜਿਵੇਂ ਛੜਾ ਨੀ ਹੁੰਦਾ
0: ਬਦਲਾ ਤਾਂ ਇਹ ਕਹਿੰਦੇ ਜੰਗਲ ਬੰਦੇ ਦਾ ਵਿਆਹ ਨੀ ਹੁੰਦਾ ਉਹ ਬੰਦਾ ਆਪਣੇ ਆਪ ਨੂੰ ਜੰਗਲ ਚ ਮਹਿਸੂਸ ਕਰਦਾ ਸ਼ੇਰ ਹੈ
1: ਮੈਂ ਜੀ ਕੋਈ ਗੱਲ ਨੀ ਕਰ
0: ਜਦੋਂ ਵਿਆਹ ਹੋ ਜਾਂਦਾ
1: ਮੈਨੂੰ ਕਿਹਾ ਸੀ ਕਿ ਭਾਜੀ ਮੇਰੇ ਜਨਮ ਦਿਨ ਤੇ ਮੈਨੂੰ ਕੋਈ ਤੋਹਫਾ ਦਿਓ
0: ਤੋਹਫਾ ਬਹੁਤ ਵਧੀਆ ਦਿੱਤਾ ਸੀ ਲਾਸਟ ਤੇ ਆ ਕੇ ਘਰ ਵਾਲਾ ਘਰ ਵਾਲੀ ਗੱਲਾਂ ਕਰ ਲਾ ਪਿਓ ਤੇ ਫਿਰ ਤੇ ਪੱਗਾਂ ਪਾ ਕੇ ਜਾਓਗੇ ਫਿਰ ਭਾਈ ਏਦਾਂ ਨੀ ਕਰੀਦਾ ਹੁੰਦਾ ਜੇ ਕਿਸੇ ਬੰਦੇ ਨੂੰ ਰੋਟੀ ਮਿਲਦੀ ਪਈ ਹੈ ਨਾ ਚੰਗੀ ਤਰ੍ਹਾਂ ਜੇ ਕੋਈ ਫੁਲਕਾ ਦਾਲ ਚੱਲਦਾ ਪਿਆ ਤੇ ਤੁਸੀਂ ਵੀ ਖਾ ਲਿਆ ਕਰੋ ਤੁਸੀਂ ਅਸੀਂ ਤੁਹਾਨੂੰ ਆਪ ਪਾਰਟੀ ਤੇ ਬੁਲਾ ਲਿਆ ਕਰਾਂਗੇ ਠੀਕ ਹੈ ਤੁਸੀਂ ਫਿਰ ਏਦਾਂ ਲੜਾਈ ਨਾ ਪਵਾ
1: ਤੁਸੀਂ ਮੈਨੂੰ ਮੈਨਿਊ ਹੀ ਨਹੀਂ ਦਿੰਦੇ
0: ਵੈਲਿਊ ਮੈਨੂੰ ਪਤਾ ਹੋਵੇ ਮੈਨਿਊ ਤੇ ਫਿਰ ਹੀ ਦਵਾਂਗਾ ਤੁਹਾਨੂੰ
1: ਖੁੱਲਾ ਮੈਨਿਊ ਦਿਆ ਕਰੋ
0: ਤੁਹਾਨੂੰ ਖੁੱਲਾ ਸਾਰਾ ਕੁਝ ਖੁੱਲਾ ਗੱਫਾ ਵੀ ਦੇ ਜਾਏਗਾ ਤੁਹਾਨੂੰ ਅੱਜ ਮੈਂ ਦਾਲ ਰੋਟੀ ਖਾਧੀ ਸੀ ਅੱਜ ਮੈਂ ਤੁਹਾਨੂੰ ਖਵਾਉਣਾ ਦਾਲ ਰੋਟੀ
1: ਮੈਂ ਕੜੀ ਚੌਲ ਖਾਣ ਚੱਲਿਆ
0: ਕੜੀ ਚੌਲ ਵੈਰੀ ਗੁੱਡ ਕੜੀ ਚੌਲ ਵੀ ਸਵਾਦ ਹੁੰਦੇ ਨੇ ਤੇ ਹੋਰ ਤੁਹਾਨੂੰ ਕੀ ਸਵਾਦ ਲੱਗਦਾ
1: ਬਸ ਹੋਰ ਇਹ ਸਵਾਦ ਲੱਗਦਾ ਕਿ ਜਦੋਂ ਪ੍ਰੋਗਰਾਮ ਮੁੱਕ ਜਾਂਦਾ ਤੇ ਤੁਹਾਡੇ ਨਾਲ ਫਿਰ ਉਸ ਤੋਂ ਬਾਅਦ ਗੱਲ ਕਰਨੀ ਪੈਂਦੀ
0: ਜਸਪਾਲ
1: ਭੱਟੀ ਤੋਂ ਇੰਸਪਾਇਰਡ ਨੇ ਜਿਵੇਂ ਜਸਪਾਲ ਭੱਟੀ ਨੇ ਆਪਣੀ ਚੀਜ਼ਾਂ ਨੂੰ ਖਰਾਬ ਦੱਸੀ ਜਾਂਦਾ ਹੁੰਦਾ ਸੀ
0: ਏਦਾਂ ਹੀ
1: ਓਦਾਂ ਅਸੀਂ ਵੀ ਆਪਣੀ ਚੀਜ਼ ਨੂੰ ਖਰਾਬ ਦੱਸੀ ਜਾਂਦੇ ਉਹ ਵੀ ਹਾਸੇ ਪਾਉਂਦਾ ਸੀ ਅਸੀਂ ਵੀ ਹਾਸੇ ਪਾਉਂਦੇ
0: ਅਸੀਂ ਹਾਸੇ ਪਾਲੇ
1: ਮਤਲਬ ਆਪਣੇ ਆਪਣੇ ਜ਼ਹਿਨ ਚ ਤਾਂ ਅਸੀਂ ਹਾਸੇ ਪਾਉਣ ਦੀ
0: ਬਸ ਆਪਾਂ ਕੋਸ਼ਿਸ਼ ਤੇ ਕਰਦੇ ਹਾਂ ਠੀਕ ਹੈ
1: ਹੁੰਦੀ ਨੀ ਹੈਗੀ ਕਬਜ਼ੀ ਹੋਈ ਹੈ ਸਾਡੇ
0: ਹਾਂ ਲੈ ਜੀ ਚਲੋ ਫਿਰ ਆਪਾਂ ਚੱਲਦੇ ਹਾਂ
1: ਭੱਟੀ ਸਾਹਿਬ ਦੀ ਗੱਲ ਕੀਤੀ ਹੈ ਤੇ ਭੱਟੀ ਸਾਹਿਬ ਦੀ
0: ਗਾਣੇ
1: ਉਹਦੇ ਨਾਲ
0: ਚੱਕਦੇ ਫਿਰ ਬਾਏ ਬਾਏ।

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚੱਲੀਏ?
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਉਹ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ, 99 Main Road ਵੈਸਟ, ਸੇਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
2: ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।

0: अज दा विचार अज दी कहानी हर रोज तुसी सुनदे हो शो हांजी मेलबर्न विच तुहाडी डिमांड उते आओ एक बार फिर सुनदे हां इस हफ्ते दी एक बेहतरीन कहानी।
1: रेडियो हांजी 1674 आस करदे हां दिन तुहाडा वधिया जा रहा होएगा चढ़दी कला दे विच होगे कर रहे हो गए शुकराना उस रब का जिन्हें अज का दिन दिता चेहरे के उत्ते एक मुस्कुराहट आओ लैके आइए बिल्कुल इस तरह के नाल समाइल नूं बरकरार रखियो सारा दिन तुहाडी बड़ी मदद करूगी। समा हो चुका अज की कहानी का अज के विचार का। कहिंदे ने एक बारी एक चिड़िया घर दे विच ऊठ दा बच्चा ऊठ नूं सवाल करता कहिंदा कि साडे पैर इदां दे क्यों ने मैं बाकी सारिआं नूं वेखदा बाकी जानवरां दे तां पैर इदां दे नहीं गे साडे पैर बड़े चौड़े जे ने चपटे जे ने साडे दूजिआं दे नाल क्यों नहीं मैच खांदे क्यों नहीं उन्हां वर्गे साडे पैर तां प्यो ने जवाब दित्ता पुत असीं ऊठ प्रजाति दे आ ते ज़्यादातर रेतले इलाकिआं दे लई साडे पैर बने ने रेतले इलाकिआं दे विच इदां दे पैर रेत दे विच खुभदे नहीं गे इस करके साडी मुहारत रेतले इलाकिआं दी आ उत्थे जदों आपां रेत ते चलदे आ ते साडी बादशाहत है। आ बाकी जिन्हां दे पैरां दी तूं गल करदा इह मैदानी इलाकिआं च ते भज नट कर सकदे पर रेतले इलाकिआं दे विच इन्हां दा गुजारा नहीं इन्हां दे पैर रेत दे विच खुभदे आ। बच्चे ने अगला सवाल किया ये साडा लक तां क्यों उभरिया बाकी तो किसी जानवर का इदा का नहीं हंप जहा क्यों बनिया तो ऊठ ने खुश होकर फिर जवाब दिता वेख मेरा पुत रेतले इलाकों के रेगिस्तान कई कई समा पानी नहीं मिलता रिजक नहीं मिलता इस करके कुदरत ने सानू इदा का बनाया कि ये साडा पानी धनी स्टोर रहा आपां कई कई दिन पानी ना भी पीए ना भी मिले खाना दाना ना भी मिले तां भी आपां गुजारा कर सकते हैं ये बाकी जिन्हां दे नाल तों मेल खा के आपां नूं पुछ सवाल पुछ रहे जां जिन्हां दे बारे तैनूं लगदा कि उन्हां दे लक पद रहे ने वो इन्ने दिन गुजारा नहीं कर सकते पानी तो बिना जिन्ने दिन आपां कर सकते ज़्यादा देर तक भुखे रहना तो ज़्यादा देर तक प्यासे रहना यह भी साडी खासियत है इनू तू किसी तरह की कोई हीन भावना दे विच ना ना लवें यह साडी खासियत है। ऊठ दस रहा तो नाले फखर महसूस कर रहा तो पुत नूं भी वधिया लग रहा। एक सवाल होर यह साडियां पलकां दे उत्ते इदां दे वाल क्यों ने बाकी तो किसी दे नहीं मैं वेखे मैनू ये बड़े भद्दे लगते ने कई वारी भज्जण लग्या मैनू झोले जे पैंदे आ ते मैनू दूसरे जानवरां दे बच्चे छेड़दे आ कि तेरियां अखां किदां दियां तेरियां पलकां किदां दियां तेरियां चिमणियां दूसरियां दे नाल मैच ही नहीं खांदियां। ते ऊठ ने हस के कहा वेख मेरा पुत तैनूं मैं कहा ना कि आपां रेगिस्तान दे लई बणे आ रेतले इलाकिआं दे विच जदों हवा वगदी आ ते रेत बहुत उड्डदी आ रेत उड्ड के ते अखां दे विच पैंदी आ कुदरत ने सानूं इस तरीके दे नाल बणाया कि जदों रेत उड्डदी आ ते अखां दे विच ना पवे ते नाले एक वारी फिर तैनूं दसां असीं बणे रेतले इलाकिआं दे लई आ ते उत्थों दे हिसाब दे नाल साडी सारी शरीर दी बनतर आ जेकर साडे विच होर भी तैनूं कोई अलग चीज़ लग रही है कद काठ दे पक्खों लत्तां दे पक्खों पैरां दे पक्खों साडे शरीर दी बनतर दे पक्खों अखां कन्न हर एक चीज़ जिहड़ी आ साडी उस हिसाब दे नाल बनाई गई है कि असीं रेतले इलाकिआं दे विच बाकियां दे नालों वध ते सोहणे तरीके दे नाल सरवाइव कर सकीए। सो ये सब कुदरत ने सानू उस तरीके दे नाल डिजाइन करके बनाया। ते अगला सवाल हुण जो ऊठ दे बच्चे ने कीता उहदा जवाब शायद ऊठ दे कोल भी नहीं सी। सवाल की सी ते फिर आपां इस चिड़िया घर दे विच की कर रहे हैं ਜੇ ਸਾਡਾ ਸਾਰਾ ਕੁਛ ਰੇਤਲੇ ਇਲਾਕਿਆਂ ਦੇ ਹਿਸਾਬ ਦੇ ਨਾਲ ਬਣਿਆ ਤੇ ਫਿਰ ਆਪਾਂ ਇੱਥੇ ਕੀ ਕਰ ਰਹੇ ਹਾਂ? ਇੱਥੇ ਤੇ ਨਾ ਸਾਡੇ ਇਦਾਂ ਦੇ ਪੈਰਾਂ ਦੀ ਜ਼ਰੂਰਤ, ਨਾ ਸਾਡੇ ਇਸ ਉਭਰੇ ਹੋਏ ਲੱਕ ਦੀ ਜ਼ਰੂਰਤ, ਤੇ ਨਾ ਹੀ ਪਲਕਾਂ ਦੇ ਉੱਤੇ ਇਹਨਾਂ ਚਿਮਣੀਆਂ ਦੀ ਜ਼ਰੂਰਤ। ਅਸੀਂ ਇੱਥੇ ਕਰ ਕੀ ਰਹੇ ਹਾਂ? ਫਿਰ ਸਾਨੂੰ ਤਾਂ ਰੇਤਲੇ ਇਲਾਕੇ 'ਚ ਹੋਣਾ ਚਾਹੀਦਾ ਨਾ। ਤੇ ਹੁਣ ਇਸ ਸਵਾਲ ਦਾ ਜਵਾਬ ਪਿਓ ਕੋਲ ਨਹੀਂ ਸੀ। ਕਹਿੰਦੇ ਨੇ ਕਈ ਵਾਰੀ ਤੁਹਾਨੂੰ ਜਦੋਂ ਆਪਣੀ ਕਾਬਲੀਅਤ ਪਤਾ ਹੋਵੇ, ਤੁਹਾਨੂੰ ਪਤਾ ਹੋਵੇ ਕਿ ਤੁਸੀਂ ਕਿਹੜੀ ਜਗ੍ਹਾ ਦੇ ਲਈ ਬਣੇ ਹੋ, ਕਿੱਥੇ ਤੁਸੀਂ ਵਧੀਆ ਪਰਫੋਰਮ ਕਰ ਸਕਦੇ ਹੋ, ਜੇਕਰ ਤੁਸੀਂ ਉੱਥੇ ਨਹੀਂ ਆ ਤਾਂ ਤੁਸੀਂ ਦਿਮਾਗੀ ਤੌਰ ਦੇ ਉੱਤੇ ਵੀ ਪਰੇਸ਼ਾਨ ਰਹੋਗੇ, ਤੁਸੀਂ ਉਨੀ ਆਪਣੀ ਕਾਬਲੀਅਤ ਸ਼ੋਅ ਵੀ ਨਹੀਂ ਕਰ ਪਾਓਗੇ, ਉਨੀ ਜ਼ਿਆਦਾ ਕਾਮਯਾਬੀ ਤੁਹਾਡੇ ਹੱਥ ਨਹੀਂ ਲੱਗੂਗੀ, ਉਨੀ ਕਮਾਈ ਤੁਸੀਂ ਨਹੀਂ ਕਰ ਸਕੋਗੇ, ਉਨੀ ਭੱਜ ਨੱਠ ਤੁਸੀਂ ਨਹੀਂ ਕਰ ਸਕੋਗੇ ਜਿੰਨੀ ਉੱਥੇ ਕਰੋਗੇ ਜਿਹੜੀ ਜਗ੍ਹਾ ਦੇ ਲਈ ਤੁਸੀਂ ਬਣੇ ਹੋ। ਨਾ ਤਾਂ ਊਠ ਦੇ ਬੱਚੇ ਨੇ ਬੋਲਣਾ ਅਤੇ ਨਾ ਊਠ ਨੇ ਜਵਾਬ ਦੇਣਾ। ਹੋ ਸਕਦਾ ਆਪਸ ਦੇ ਵਿੱਚ ਕਿਤੇ ਗੱਲਾਂ ਬਾਤਾਂ ਕਰਦੇ ਵੀ ਹੋਣ, ਪਰ ਇਹ ਕਹਾਣੀ ਸਾਨੂੰ ਤੁਹਾਨੂੰ ਸਮਝਾਉਣ ਦੇ ਲਈ ਸ਼ਾਇਦ ਕਿਸੇ ਨੇ ਘੜੀ। ਇਸ ਊਠ ਦੇ ਵਾਂਗੂ ਆਪਾਂ ਵੀ ਬਹੁਤ ਜਾਣੇ ਕਈ ਇੱਦਾਂ ਦਾ ਕੰਮ ਕਰਦੇ ਹਾਂ ਜਿਹੜੇ ਸਾਡੇ ਕਾਬਲੀਅਤ ਦੇ ਮੁਤਾਬਿਕ ਨਹੀਂ ਆ। ਕੁਦਰਤ ਨੇ ਹਰ ਇੱਕ ਇਨਸਾਨ ਨੂੰ ਅਲੱਗ ਬਣਾਇਆ, ਹਰ ਇੱਕ ਦੇ ਵਿੱਚ ਅਲੱਗ ਤਰ੍ਹਾਂ ਦੀ ਕਾਬਲੀਅਤ ਪਾਈ ਹੈ, ਅਤੇ ਜੇ ਉਸ ਕਾਬਲੀਅਤ ਨੂੰ ਜਾਣਦੇ ਹੋਏ, ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਨੂੰ ਪਤਾ ਹੋਣੀ ਚਾਹੀਦੀ ਕਿ ਤੁਹਾਡੇ ਅੰਦਰ ਕਾਬਲੀਅਤ ਹੈ ਕੀ, ਕਿਹੜਾ ਕੰਮ ਤੁਸੀਂ ਜ਼ਿਆਦਾ ਵਧੀਆ ਕਰ ਸਕਦੇ ਹੋ। ਸਰੀਰਕ ਤੌਰ ਦੇ ਉੱਤੇ ਵਧੀਆ ਹੋ, ਦਿਮਾਗੀ ਤੌਰ ਦੇ ਉੱਤੇ ਵਧੀਆ ਹੋ, ਮੈਥ 'ਚ ਵਧੀਆ ਹੋ, ਸਾਇੰਸ 'ਚ ਵਧੀਆ ਹੋ, ਕੋਈ ਕੰਪਿਊਟਰ ਦਾ ਕੰਮ ਵਧੀਆ ਕਰ ਲੈਂਦੇ ਹੋ, ਕੋਈ ਲੱਕੜ ਦਾ ਕੰਮ ਵਧੀਆ ਕਰ ਲੈਂਦੇ ਹੋ, ਕੋਈ ਲੋਹੇ ਦਾ ਕੰਮ ਵਧੀਆ ਕਰ ਲੈਂਦੇ ਹੋ, ਕੋਈ ਡਾਂਸ ਵਧੀਆ ਕਰ ਲੈਂਦਾ, ਕੋਈ ਅਦਾਕਾਰੀ ਵਧੀਆ ਕਰ ਲੈਂਦਾ, ਕੋਈ ਬੋਲਦਾ ਸੋਹਣਾ, ਕੋਈ ਨੱਚਦਾ ਸੋਹਣਾ, ਢੇਰਾਂ ਹੀ ਕੰਮ ਨੇ ਐਸੇ, ਕੋਈ ਕਾਰੋਬਾਰੀ ਵਧੀਆ, ਕੋਈ ਨੌਕਰੀ ਵਧੀਆ ਕਰਦਾ, ਕੋਈ ਅੱਗੇ ਲੱਗ ਕੇ ਸੋਹਣਾ ਕੰਮ ਕਰਦਾ, ਕੋਈ ਕਿਸੇ ਦੀ ਛਤਰ ਛਾਇਆ ਦੇ ਵਿੱਚ ਸੋਹਣਾ ਕੰਮ ਕਰਦਾ, ਢੇਰਾਂ ਹੀ ਤਰ੍ਹਾਂ ਦੀਆਂ ਖਾਸੀਅਤਾਂ ਨੇ ਅਲੱਗ ਅਲੱਗ ਲੋਕਾਂ ਦੇ ਵਿੱਚ। ਹਰ ਇੱਕ ਜੀਵ ਨੂੰ ਰੱਬ ਨੇ ਇੱਕ ਖਾਸ ਤਰ੍ਹਾਂ ਦੀ ਕੋਈ ਸਪੈਸ਼ਲਿਟੀ ਦੇ ਕੇ ਜੰਮਿਆ, ਅਤੇ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਸਪੈਸ਼ਲਿਟੀ ਤੁਹਾਨੂੰ ਆਪਣੇ ਆਪ ਦੀ ਪਤਾ ਹੋਣੀ ਚਾਹੀਦੀ ਹੈ, ਅਤੇ ਦੂਸਰੀ ਗੱਲ ਜਦੋਂ ਉਹ ਤੁਹਾਨੂੰ ਪਤਾ ਲੱਗ ਜੇ ਫਿਰ ਤੁਸੀਂ ਉਸ ਜਗ੍ਹਾ 'ਤੇ ਹੋਣੇ ਚਾਹੀਦੇ ਹੋ, ਅਤੇ ਜੇ ਤੁਸੀਂ ਉਸ ਜਗ੍ਹਾ ਦੇ ਉੱਤੇ ਨਹੀਂ ਹੋ ਤਾਂ ਫਿਰ ਕੁਦਰਤ ਨੇ ਜੋ ਤੁਹਾਡੇ 'ਚ ਪੁਰਜੇ ਪਾਏ ਨੇ ਉਹਨਾਂ ਨੂੰ ਤੁਸੀਂ ਵਿਅਰਥ ਹੀ ਗਵਾ ਰਹੇ ਹੋ, ਇਸ ਊਠ ਦੇ ਵਾਂਗੂ, ਕਿਉਂਕਿ ਊਠ ਦਾ ਥਾਂ ਰੇਗਿਸਤਾਨ ਦੇ ਵਿੱਚ, ਜੋ ਉਹਨੂੰ ਉੱਥੇ ਆਨੰਦ ਆਉਣਾ ਵਾ, ਜੋ ਉੱਥੇ ਉਹਦੀ ਬਾਦਸ਼ਾਹਤ ਹੋਣੀ ਆ ਬਾਕੀ ਜਾਨਵਰਾਂ ਦੇ ਵਿੱਚ, ਬਾਕੀ ਪਸ਼ੂਆਂ ਦੇ ਵਿੱਚ, ਉਹ ਇੱਕ ਚਿੜੀਆ ਘਰ 'ਚ ਨਹੀਂ ਹੋ ਸਕਦੀ, ਉੱਥੇ ਤਾਂ ਸਾਰੇ ਇੱਕੋ ਜਿਹੇ, ਉੱਥੇ ਕੋਈ ਲੋੜ ਹੀ ਨਹੀਂ ਉਹਦੇ ਇਹੋ ਜਿਹੇ ਪੈਰਾਂ ਦੀ, ਉੱਥੇ ਕੋਈ ਉਹਨੂੰ ਜ਼ਰੂਰਤ ਨਹੀਂ ਹੈ ਬਹੁਤੇ ਦਿਨ ਪਿਆਸੇ ਰਹਿਣ ਦੀ, ਨਾ ਉੱਥੇ ਕੋਈ ਰੇਤ ਉੱਡਣੀ ਆ। ਸੋ ਜੇਕਰ ਤੁਹਾਨੂੰ ਇਹ ਕਹਾਣੀ ਸਮਝ ਪੈਂਦੀ ਹੈ ਤਾਂ ਤੁਸੀਂ ਸੋਚਦੇ ਹੋ ਕਿ ਹਾਲੇ ਉਸ ਜਗ੍ਹਾ ਤੁਸੀਂ ਨਹੀਂ ਹੋ ਜੋ ਤੁਹਾਡੀ ਕਾਬਲੀਅਤ ਹੈ, ਤਾਂ ਉਸ ਜਗ੍ਹਾ ਜਾਣ ਦੇ ਲਈ ਤੁਸੀਂ ਆਪਣੀਆਂ ਸਰਗਰਮੀਆਂ ਸ਼ੁਰੂ ਕਰੋ, ਆਪਣੇ ਯਤਨ ਸ਼ੁਰੂ ਕਰੋ, ਹੌਲੀ ਹੌਲੀ ਉਸ ਜਗ੍ਹਾ ਦੇ ਉੱਤੇ ਜ਼ਰੂਰ ਪਹੁੰਚ ਜਾਓਗੇ। ਆਸ ਕਰਦੇ ਹਾਂ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
1: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252।

ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ

ਸਟੇਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਆਫ

0: Shining in the setting sun like a pearl upon the ocean. Come and feel me, come on, heal me.
1: ਉਪਾ ਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਰਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਰਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ

ਸਮਿਤ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04933 280253 ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ।

ਹਾਂਜੀ।

ਡਿਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

ਹੈ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲਹਵਾਰ। ਚੁੱਪੈ ਚੁੱਪ ਨਾ ਹੋਵੇ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਨ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਏ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਇਕ ਹੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ।

ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾ, ਕਾਗਦ ਕਲਮ ਨਾ ਲਿਖ।

ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਮਨ ਜੋਰ ਜੀ

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ,

ਅੰਤ ਕਾਰਨ ਕੇਤੇ ਬਿਲਾਹੇ, ਤਾਂ ਕਿ ਅੰਤ ਨਾ ਪਾਏ ਜਾਏ। ਇਹ ਅੰਤ ਨਾ ਜਾਣੇ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਜੇ ਵੱਡ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਕਮਾਏ। ਕੇਤੇ ਮੰਗੇ ਜੋਤ ਅਪਾਰ, ਕੇਤਿਆ ਗੰਤ ਨਹੀਂ ਵਿਚਾਰ। ਕੇਤੇ ਖੱਪ ਟੁੱਟੇ ਵੇਕਾਰ, ਕੇਤੇ ਲੈ ਲੈ ਮੁੱਕਰ ਪਾਹੇ। ਕੇਤੇ ਮੂਰਖ ਖਾਈ ਖਾਏ, ਕੇਤਿਆ ਦੁੱਖ ਭੁੱਖ ਸਦਮਾਰ। ਇਹ ਬੇਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣੇ ਹੋਏ। ਹੋਰ ਆਖ ਨਾ ਸਕੇ ਕੋਏ, ਜੇ ਕੋ ਖਾਏ ਕ ਆਖਣ ਪਾਏ। ਉਹ ਜਾਣੇ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਮਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸੇਈ ਤੁਨਰੂ ਗਾਵੇ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਦ, ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸਤੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾਪ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ।

ਸਰਾਵ ਸਦ ਸਮੂਹ ਸਿਧਾਨ ਕੇ ਦੇਖ ਫਿਰਿਓ ਕਰਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸਨ ਸਮੂਹ ਅਵਨਿਵਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿ ਕੁਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰ ਬਲੀ ਬਨਿਆਵ ਸੀਤ ਨ ਜਾਤ ਵਿਚਾਰੇ ਇਤੇ ਪੈ ਤੋ ਕਾਂਬੇ ਪੁਪ ਅੰਤ ਕੋ ਨਾਂਗੇ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਟੋਲ ਮਿਦੰਗ ਨਿਗਾਰੇ ਗੂਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਪੂਤ ਭਵਿੱਖ ਭਵਾਨ ਕੇ ਪੂਤ ਕੌਣ ਗੁਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿੱਖ ਹੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏ ਕਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦੁਬਾ ਸੁਸਾਜ ਸਨਹ ਦੁਰਜਾਨ।

ਹਰ ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨਵ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਹੇਸ਼ਰ ਵਿਸ਼ਨ ਸਚੀ ਪਤ ਅੰਤ

ਪਵਿੱਤ ਸੰਗਤ ਸੁਭਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਸਮਾਓ ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ
1: ਸ਼ਿਵ ਸਖਤ ਆਪ ਉਪਾਇ ਕੈ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ

0: ਤਹੀ ਗੁਣੀ ਸੰਸਾਰ ਪਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ
1: ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨੋ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

ਤਰ ਸਾਚੈ ਜਿਥੈ ਸਦਾ ਸਚ ਤਿਹਾਵੇ। ਸਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ। ਕਹਿ ਨਾਨਕ।

वाहिगुरु जी की फतेह। गुरु रूप गुरु की साथ जी नवाज जी, गुरु स्वरूप गुरु खालसा सत संगत जी। सिख का सुभाव है, उसके मन में किसी प्रकार का शंका आया, मन में वेदना आई, उन्हें सतगुरु पातशाह नूं आण के बेनती की कि पातशाह मेरे ते कृपा करो, मेरे मन में इस गल का शंका है, मेरे मन में अविद्या करके दर्द है, आप कृपा करके अविद्या की दर्द ते मन के शंके नूं दूर करो। ये लफ्ज मैं क्यों कहे ने, जेड़ा आपां पावन पवित्र फरमान सरवण किया है, सानू तरसाल विच पढ़ाया गया कि एक विजय राम नाम का पंडित धन गुरु अर्जन दे सच्चे पातशाह को आया, ते शंका मनुखी सुभा है, जेड़े जेड़े उदे मन में शंके आए, विद्वान सी पढ़िया लिखिया सी, वो नोट करता रहा और उन्हें पंचम पातशाह दी कुड़ा के अपने शंके दसे, हजे उन्हें उदे शंकियां दी निवृत्ति की थी। ए जिन्हें भी इस श्लोक ने ना ए गुरु अर्जन दे सच्चे पातशाह ने उस विजय राम पंडित नूं संबोधन करके चारना कीते ने, और ये शंका उदे कल्ले मन दा नहीं, अपने मन विच भी अठे पैर ये शंके उठते रहिंदे हन। जेड़ा अज दा पावन पवित्र फरमान है, इहदे विच विशेष करके संत दा जिक्र कीता कि संत किवें बनदा है, संत दीआं निशानियां की ने, संत करदा की है, संत दी मानस अवस्था की है, इस प्रकार वख वख दृष्टांत दे करके सतगुरु पंचम पातशाह महाराज ने सानू संत दे बारे समझाया कि गुरमुखा वेखी किते परावा वेख के उलझ ना जाई। संत लिबास का ना नहीं, परावे का ना नहीं, इनू सूखम रूप दे विच आपां आम पढ़दे हां, जिन्ना सास ग्रास ना विसरै, हर नामा मन मंत्र तानस सही नानका पूर्ण सोई संत। जिवें आपां कहिंदे फलाना वड्डा संत है, गुरदेव ने इक्के सोग दे विच ही सारा निवृत्त कर दिता कि गुरमुखा संत ओ है जिहड़ा स्वास लैंदिआं परमात्मा नूं चेते करे। ग्रास का भाव है बुरकी, आपां अक्सर अपने मुंह विच कुछ ना कुछ खाने पीने आ, लेकिन गुरदेव कहिंदे भी जदों ओ चीज छगन लगदा ना, इहदा भाव नहीं भी मैं वेखण लगा ये चीज करारी है मिठी है, वो वस्तु का टेस्ट नहीं वेंदा। उस मौके भी रब नूं चेते करदा कि ये किसी अन्न मेरे मन में खराबी ना पा दे, गुरबाणी की पंक्ति नहीं, लेकिन आपां आम करके कहावत है भी जैसा अन्न तैसा मन, जे वो जी खुराक खावांगे ना ओहो जिहा साडा मन बन जांदा है, चंगी खाइए ते चंगी सोच, माड़ा खाइए ते माड़ी सोच। जेकर साधना सेवीए हर की पूजा ना ए, ते कर मरहट सार के भूत बसे दिनमाए। जेड़े घर विच आए गए नूं प्रशादा नहीं मिलदा और हरी दा नाम ने ओनू मनुखां दा घर ना समझ, ओ भूतनिया दा घर है, भूतनिया दा आ वनस्वनी दुनिया है। मैनू किसे बंदे ने सवाल किया भी ज्ञानी जी तुसी बाणी पढ़दे हो कथा करदे हो भूतने वेखे ने, मैं गुरमुखो एकदम उलझ गया भी मैं की जवाब दिया भी मेरे कोल केड़ा कैमरा भी मैं भूतनिया दी फोटो ला लवां, ते ना मैनू पता ना मैं वेखे। ओ गुरु ग्रंथ साहिब जी पातशाह ने मेरे ते कृपा कीती, एकदम मेरे अंदर ये शब्द की विचार आ गई, ते मैं कहा गुरमुखा तू कहना एक भूतना
ਮੈਂ ਤੈਨੂੰ ਦੱਸ ਵਿਖਾ ਦੇਣਾ। ਕਹਿਣ ਲੱਗਾ ਗਿਆਨੀ ਜੀ ਉਹ ਕਿਵੇਂ? ਉਸੇ ਮੌਕੇ ਮੈਂ ਇਹ ਪੰਕਤੀ ਉਸ ਗੁਰਮੁਖ ਨਾਲ ਸਾਂਝੀ ਕੀਤੀ ਵੀ ਗੁਰਮੁਖਾ ਜਿਹੜੇ ਘਰ ਵਿਚ ਆਏ ਗਏ ਨੂੰ ਪਾਣੀ ਧਾਣੀ ਆਪਾਂ ਨੀ ਪੁੱਛਦੇ, ਜੇਕਰ ਸਾਧਨਾ ਸੇਵੀਏ। ਜਿਹੜਾ ਆਏ ਗਏ ਨੂੰ ਪਾਣੀ ਨੀ ਪੁੱਛਦਾ, ਪ੍ਰਸ਼ਾਦਾ ਨੀ ਛਕਾਉਂਦਾ ਤੇ ਨਾ ਰੱਬ ਦਾ ਨਾਂ ਲੈਂਦਾ, ਉਹ ਵੇਖਣ ਨੂੰ ਭਾਵੇਂ ਮਨੁੱਖ ਜਾਪਦਾ ਪਰ ਅਸਲੀ ਭੂਤਨਾ ਹੈ। ਮੈਂ ਨੀ ਕਹਿੰਦਾ ਬਾਣੀ ਦੀ ਪੰਕਤੀ ਹੈ, ਜੇਕਰ ਸਾਧਨਾ ਸੇਵੀਏ ਹਰ ਕੀ ਪੂਜਾ ਨਾ ਏ। ਤੇ ਨਾਲ ਗੱਲ ਕਹਿੰਦਿਆਂ ਬੜਾ ਡਰ ਆਉਂਦਾ ਹੈ, ਕਹਿੰਦੇ ਉਹ ਘਰ ਨੀ ਉਹ ਕਰਮਣੀਆਂ ਹੀ। ਆਪਾਂ ਤਾਂ ਕਹਿੰਦੇ ਵੀ ਮੇਰੀ ਕੋਠੀ ਏ ਘਰ ਹੈ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਉਹ ਘਰ ਨਾ ਸਮਝ, ਤੂੰ ਸਮਝ ਵੀ ਇਹ ਮੜੀਆਂ ਨੇ, ਮਰਕਟ ਕਹਿੰਦੇ ਨੇ ਮੜੀਆਂ ਨੂੰ। ਜੇਕਰ ਸਾਧਨਾ ਸੇਵੀਏ ਹਰ ਕੀ ਪੂਜਾ ਨਾ ਏ ਤੇ ਕਰ ਮਰਹਟ ਸਾਰ ਕੇ ਤੋਂ ਭਾਵ ਮੜੀਆਂ ਵਰਗੇ। ਭੂਤ ਬਸੇ ਤਿੰਨ ਮਾਏ ਤੇ ਜਿੰਨੇ ਵੀ ਘਰ ਦੇ ਮੈਂਬਰ ਨੇ ਉਹਨਾਂ ਨੂੰ ਭੂਤ ਨਾ ਸਮਝ। ਇਹ ਤੁਸੀਂ ਕਹਿਣਾ ਵੀ ਗਿਆਨੀ ਜੀ ਨਵੀਂ ਗੱਲ ਕਾਢੀ, ਬੇਨਤੀ ਵੀ ਇਹ ਗੁਰਬਾਣੀ ਦੀ ਪੰਕਤੀ ਹੈ। ਤੋ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿਚ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਪਹਿਲਾਂ ਸ਼ਲੋਕ ਦੇ ਵਿਚ ਤੇ ਮੁੜ ਕੇ ਪੌੜੀ ਵਿਚ ਉਹਨਾਂ ਖਿਆਲਾਂ ਨੂੰ ਰਿਪੀਟ ਕੀਤਾ ਹੈ। ਜਿਵੇਂ ਆਪਾਂ ਕਹਿੰਦੇ ਆਪਾਂ ਨੂੰ ਕੋਈ ਮਿੱਤਰ ਪਿਆਰ ਨਾਲ ਪ੍ਰੇਮ ਹੁੰਦਾ ਨਾ, ਉਹ ਆਪਾਂ ਨੂੰ ਜਿਵੇਂ ਆਪਣੀ ਸੰਸਾਰਕ ਬੋਲੀ ਵੀ ਭਾਈ ਸਾਹਿਬ ਕੀ ਹਾਲ ਨੇ ਤੇ ਆਪਾਂ ਕਹਿੰਦੇ ਜੀ ਤੁਹਾਡਾ ਆਸਰਾ ਹੈ, ਇਹ ਆਮ ਆਪਾਂ ਵਰਤਦੇ ਹਾਂ। ਲੇਕਿਨ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਵੀ ਉਹ ਜਿਹੜੇ ਸੰਤ ਨੇ ਨਾ ਉਹਨਾਂ ਨੂੰ ਇੱਕ ਵਾਹਿਗੁਰੂ ਦਾ ਆਸਰਾ ਹੈ, ਕਿਉਂਕਿ ਆਪਾਂ ਰੋਜ਼ ਪੜ੍ਹਦੇ ਹਾਂ ਮਨੁੱਖੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕੇ ਭਗਵਾਨ। ਗੁਰਮੁਖੋ ਮਨੁੱਖ ਨੂੰ ਕੋ ਮਨੁੱਖ 4 ਦਿਨ ਦੇਵੇਗਾ, 5 ਦਿਨ ਦੇਵੇਗਾ। ਆਪਾਂ ਧੀਆਂ ਪੁੱਤਰਾਂ ਵਾਲੇ ਹਾਂ, ਸਾਡਾ ਵੀ ਪੁੱਤਰ ਗਵਾਨ ਹੋਏ ਤੇ ਆਪਾਂ ਕਹਿੰਦੇ ਵੀ ਪੁੱਤਰਾ ਹੁਣ ਕਮਾ ਖਾ, ਹੁਣ ਆਪਣਾ ਭਾਰ ਚੁੱਕ ਜਿਹੜਾ ਸਾਡਾ ਪੁੱਤਰ ਹੈ। ਲੇਕਿਨ ਜਿਹੜਾ ਉਹ ਪਰਿਪੂਰਨ ਪਰਮਾਤਮਾ ਨਾ ਉਹ ਗੁਰਮੁਖੋ 8 ਪੈਰ ਉਹਨਾਂ ਗੁਰਮੁਖਾਂ ਦਾ ਓਟ ਆਸਰਾ, ਉਹਨਾਂ ਦੀ ਹਰ ਲੋੜ ਦੀ ਪੂਰਤੀ ਕਰਦਾ ਹੈ। ਤੇ ਨਾਲ ਹੀ ਸਾਨੂੰ ਪ੍ਰੇਰਣਾ ਦਿੱਤੀ, ਗੁਰਮੁਖਾ ਇਹੋ ਜੇ ਸੰਤਾਂ ਦੀ ਸੰਗਤ ਕਰ ਤਾਂ ਕਿ ਤੇਰੀ ਕਲਿਆਣ ਵੀ ਹੋ ਜਾਏ। ਆਪਾਂ ਹੁਣੇ ਅਰਦਾਸ ਕਰਨੀ, ਜਦੋਂ ਆਪਾਂ ਅਰਦਾਸ ਕਰਦੇ ਹਾਂ ਸੁਣਦੇ ਹਾਂ ਤੇ ਲਫ਼ਜ਼ ਸੁਣਦੇ ਹਾਂ, ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰੇ ਨਾਮ ਚਿੱਤ ਆਵੇ। ਗੁਰਮੁਖੋ ਸ਼ਰਾਬੀ ਨੂੰ ਮਿਲਾਂਗੇ ਤੇ ਸ਼ਰਾਬ ਚੇਤੇ ਆਵੇਗੀ, ਜੁਆਰੀਏ ਨੂੰ ਮਿਲਾਂਗੇ ਤੇ ਜੂਆ ਚੇਤੇ ਆਵੇਗਾ, ਤੇ ਨਾਮ ਜਪਣ ਵਾਲਿਆਂ ਨੂੰ ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨਗੇ। ਆਪਾਂ ਵਿਚਾਰਨਾ ਮਨ ਦੀ ਇਕਾਗਰਤਾ ਲਈ ਗੁਰੂ ਪਾਤਸ਼ਾਹ ਦੇ ਅੱਗੇ ਹਾੜਾ ਕੱਢੀਏ ਤੇ ਬੋਲੋ।

0: ਰਤਨ
1: ਇਹਦੇ ਸਾਨੂੰ ਅਨਵੇ ਕਰਕੇ ਅਰਥ ਪੜਾਏ ਗਏ ਨੇ। ਅਨਵੇ ਤੋਂ ਭਾਵ ਹੁੰਦਾ ਵੀ ਪਿਛਲੇ ਪਾਸੇ ਉੱਥੇ ਪਹਿਲਾਂ ਲੱਗਣਾ ਤੇ ਮੁੜ ਕੇ ਉੱਪਰਲੇ ਪਾਸੇ ਵੱਲੋਂ, ਇਹਨੂੰ ਕਹਿੰਦੇ ਅਨਵੇ ਕਰਕੇ। ਜਿਹੜੇ ਰੱਬ ਦੇ ਪਿਆਰੇ ਨੇ ਨਾ, ਕੰਮ ਕੀ ਕਰਦੇ ਨੇ? ਆਸਨ ਗੋਪਾਲ ਕੀਰਤਨੇ, ਜਿਹੜਾ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਪਰਮਾਤਮਾ ਨਾ, ਉਹਦੀ ਵਡਿਆਈ ਕਰਨੀ, ਉਹਨੂੰ ਉਹਨਾਂ ਦਾ ਆਸਰਾ, ਹੋਰ ਕਿਸੇ ਦਾ ਆਸਰਾ ਨਹੀਂ ਤੱਕਦੇ। ਆਸਨ ਗੋਪਾਲ ਕੀਰਤਨ, ਗੋਪਾਲ ਦਾ ਭਾਵ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ, ਤੇ ਕੀਰਤਨ ਦਾ ਭਾਵ ਹੁੰਦਾ ਵਡਿਆਈ ਕਰਨੀ, ਜਸ ਕਰਨਾ। ਜਿਹੜਾ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਪਰਮਾਤਮਾ ਨਾ, ਉਹਦੀ ਵਡਿਆਈ ਕਰਨੀ ਔਰ ਉਹਦਾ ਕੇਵਲ ਤੇ ਕੇਵਲ ਉਹਦਾ ਆਸਰਾ ਰੱਖਣਾ ਕਿ ਉਹ ਪਰਮਾਤਮਾ ਹੀ ਮੇਰਾ ਓਟ ਆਸਰਾ ਹੈ। ਇਸ ਪ੍ਰਕਾਰ ਸੰਤ ਉਦਨ ਦਿਆਲਨ, ਸੰਤਾਂ ਦਾ ਸੁਭਾਅ ਜਿਹੜਾ ਨਾ, ਦਿਆਲੂ ਉੱਤਤੇ ਨਹੀਂ ਹੁੰਦੇ। ਸਾਡੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੀਆਂ ਗੁਰਮੁਖ ਅਨੇਕਾਂ ਸਾਖੀਆਂ ਨੇ, ਅਨੇਕਾਂ ਸਾਖੀਆਂ। ਅੱਠੇ ਪਰ ਦਇਆ ਦੇ ਘਰ ਵਿੱਚ ਮੈਂ ਦੋ ਤਿੰਨ ਸਾਂਝੀਆਂ ਕਰਾਂ। 27 ਵਿਸਾਖ ਵਾਲੇ ਦਿਨ 360 ਥਾਵਾਂ ਦੇ ਉੱਪਰ ਗੁਰਮੁਖ ਮੇਲੇ ਲੱਗਦੇ ਨੇ। 27 ਵਿਸਾਖ ਨੂੰ ਬਾਬਾ ਵੀਰ ਸਿੰਘ ਨਿਰੰਗਾਬਾਦੀ, ਉਹਨਾਂ ਦਾ ਜੀਵਨ ਪੜ੍ਹੀਏ ਨਾ, ਜੇ ਕਿਸੇ ਮੇਰੇ ਭੈਣ ਭਰਾ ਨੇ ਪੜ੍ਹਨਾ ਹੋਵੇ, ਤੇ ਬਹੁਤ ਵਿਸਤਾਰ ਦੇ ਸਹਿਤ ਇਹ ਗ੍ਰੰਥ ਲਿਖਿਆ ਵੀਰ ਮੁਰਗੇਸ਼, ਦੋ ਭਾਗ ਨੇ ਉਹਦੇ, ਤੁਸੀਂ ਵਿਸਤਾਰ ਸਹਿਤ ਇਹ ਵੇਰਵਾ ਪੜ੍ਹ ਸਕਦੇ ਹੋ। ਇਹ ਬਾਬਾ ਵੀਰ ਸਿੰਘ ਦਾ ਜਨਮ, ਜਦੋਂ ਆਪਾਂ ਖੇਮਕਰ ਨੂੰ ਜਾਂਦੇ ਤੇ ਰਸਤੇ ਚ ਗੱਗੋ ਬੂਆ ਪਿੰਡ ਆਉਂਦਾ ਹੈ, ਉਸ ਗੱਗੋ ਬੂਏ ਪਿੰਡ ਵਿੱਚ ਮਾਤਾ ਧਰਮ ਕੌਰ ਤੇ ਬਾਬਾ ਸੇਵਾ ਸਿੰਘ ਦੇ ਘਰ ਵਿੱਚ ਹੋਇਆ। ਇਹਨਾਂ ਦੇ ਪਿਤਾ ਫੌਜ ਵਿੱਚ ਸਨ, ਉਹ ਸ਼ਹੀਦ ਹੋ ਗਏ ਔਰ ਉਸ ਕਾਰਨ ਕਰਕੇ ਉਹਨਾਂ ਦੀ ਥਾਂ ਤੇ ਇਹਨਾਂ ਨੂੰ ਨੌਕਰੀ ਮਿਲੀ। 3 ਸਾਲਾਂ ਤੋਂ ਬਾਅਦ ਜਦੋਂ ਇਹ ਆਪਣੇ ਨਗਰ ਆਏ ਨੇ ਨਾ, ਉਸ ਮੌਕੇ ਡਾਕੂ ਵਗੈਰਾ ਪੈਂਦੇ ਸਨ। ਗੱਗੋ ਬੂਏ ਨਗਰ ਨੂੰ ਡਾਕੂ ਪਾਏ ਤੇ ਬਾਬਾ ਵੀਰ ਸਿੰਘ ਨੇ ਮੁਕਾਬਲਾ ਕੀਤਾ ਤੇ ਇਹਨਾਂ ਦੀ ਚੌਹ ਪਾਸੇ ਲੋਕਾਂ ਵਿੱਚ ਵਡਿਆਈ ਫੈਲ ਗਈ ਵੀ ਬੜੇ ਦਲੇਰ ਲੋਕ ਨੇ। ਉਪਰੰਤ ਮਨ ਇਹੋ ਜਿਹਾ ਬਦਲਿਆ ਵੀ ਇਹਨਾਂ ਨੇ ਨੌਕਰੀ ਤੋਂ ਰਿਜ਼ਾਈਨ ਦੇ ਕੇ ਅਸਤੀਫਾ ਦੇ ਦਿੱਤਾ ਤੇ ਤਰਨ ਤਰਨ ਦੀ ਮੱਸਿਆ ਬੜੀ ਮਸ਼ਹੂਰ ਹੈ, ਜਿਹੜਾ 47 ਹੈ ਨਾ, ਇਹਨੇ ਤਰਨ ਤਰਨ ਦੀ ਮੱਸਿਆ ਨੂੰ ਬੜਾ ਫਰਕ ਪਾਇਆ। ਮੈਂ ਸੁਣਿਆ ਬਜ਼ੁਰਗਾਂ ਕੋਲੋਂ 47 ਤੋਂ ਪਹਿਲਾਂ ਕਾਬਲ, ਕੰਧਾਰ ਤੇ ਪਿਸ਼ਾਵਰ ਤੋਂ ਲੋਕ ਵੀ ਤਰਨ ਤਾਰਨ ਦੀ ਮੱਸਿਆ ਤੇ ਇਸ਼ਨਾਨ ਕਰਨ ਆਉਂਦੇ ਸਨ ਔਰ ਸੰਗਤਾਂ ਮੱਸਿਆ ਤੇ ਇਸ਼ਨਾਨ ਕਰਨ ਲਈ ਆਈਆਂ। ਸਾਉਣ ਦਾ ਮਹੀਨਾ ਹੈ, ਹੁਣ ਤਾਂ ਆਪਣੇ ਕੋਲ ਸਾਧਨ ਨੇ, ਉਦੋਂ ਸਾਧਨ ਨਹੀਂ ਸਨ। ਪੜਾਅ ਕਰਦੇ ਆਉਣਾ, ਉਹਨਾਂ ਗੱਗੋ ਬੂਏ ਪੜਾਅ ਕੀਤਾ ਤੇ ਬਾਲਣ ਗਿੱਲਾ ਹੋਣ ਕਰਕੇ ਬਾਬਾ ਵੀਰ ਸਿੰਘ ਨਿਰੰਗਾਬਾਦੀ ਨੇ ਆਪਣੀਆਂ ਚਗਾਠਾਂ ਘਰ ਦੀਆਂ ਪੁੱਟ ਕੇ ਤੇ ਬਾਲਣ ਥੱਲੇ ਡਾਹ ਦਿੱਤੀਆਂ। ਆਪਾਂ ਤਾਂ ਦੂਜਿਆਂ ਦੀ ਚਗਾਠਾਂ ਖਿੱਚ ਕੇ ਤੇ ਆਪਣੇ ਘਰ ਲਿਆਉਣੇ ਨਾ। ਬਾਬਾ ਵੀਰ ਸਿੰਘ ਨਿਰੰਗ, ਇਹ ਸਾਰਾ ਮੈਂ ਜੋ ਕੋਲੋਂ ਨਹੀਂ ਬਣਾ ਰਿਹਾ, ਲਿਖਿਆ ਇਤਿਹਾਸ ਵਿੱਚ, ਆਪਣੇ ਘਰ ਦੀਆਂ ਚਗਾਠਾਂ ਪੁੱਟ ਕੇ ਤੇ ਲੋਹ ਦੇ ਥੱਲੇ ਡਾਹ ਦਿੱਤੀਆਂ ਤੇ ਮਾਤਾ ਧਰਮ ਕੌਰ ਕਹਿਣ ਲੱਗੀ, ਪੁੱਤਰ ਵੀਰ ਸਿਆਂ, ਤੇਰਾ ਰਾਹ ਹੋਰ ਤੇ ਸਾਡਾ ਹੋਰ, ਸਾਡੀ ਤੇਰੇ ਨਾਲ ਨਿਭਣੀ ਨਹੀਂ, ਤੈਨੂੰ ਚਾਰੇ ਕੂੰਟਾਂ ਖੁੱਲੀਆਂ ਨੇ। ਬੂਟਾ ਸਿੰਘ ਨਾਮ ਦਾ ਨੰਬਰਦਾਰ ਨਿਰੰਗਾਬਾਦ ਦਾ, ਉਹ ਕਹਿਣ ਲੱਗਾ, ਬਾਬਾ ਜੀ ਤੁਸੀਂ ਮੇਰੇ ਪਿੰਡ ਚਲੋ, ਮੈਂ ਜਿੰਨੇ ਜੋਗਾਂ ਤੁਹਾਡੀ ਸੇਵਾ ਕਰਾਂਗਾ। ਉਹਨੇ ਥੋੜੀ ਜਿਹੀ ਜ਼ਮੀਨ ਬਾਬਾ ਵੀਰ ਸਿੰਘ ਨੂੰ ਕਹਿਣ ਲੱਗੇ, ਨਾ ਕਹਿੰਦੇ ਨਾ ਭਾਈ, ਇਹ ਗੁਰੂ ਕੇ ਲੋਹ ਦੇ ਨਾ ਕਰਾ। ਰਾਤ ਦਾ ਟਾਈਮ ਹੈ ਤੇ ਬੂਹੇ ਅੱਗੇ ਕੁੱਤੇ ਭੌਂਕਦੇ ਸਨ ਰਾਤ ਨੂੰ, ਜਿਹਨੂੰ ਆਪਾਂ ਕਹਿੰਦੇ ਕੁੱਤਾ ਰੋਂਦਾ ਹੈ। ਬਾਬਾ ਵੀਰ ਸਿੰਘ ਨਿਰੰਗਾਬਾਦੀ ਉੱਠਿਆ ਤੇ ਆਪਣੇ ਸੇਵਾਦਾਰ ਨੂੰ ਕਹਿਣ ਲੱਗਾ, ਗੁਰਮੁਖਾ ਆਪਣੇ ਘਰ ਪ੍ਰਾਹੁਣੇ ਆਏ ਨੇ ਤੇ ਤੈਨੂੰ ਨੀਂਦ ਆਈ ਭਲਿਆ, ਉਹ ਕਹਿਣ ਲੱਗਾ ਬਾਬਾ ਜੀ ਕਿਵੇਂ ਕਹਿਣ ਲੱਗੇ ਤੂੰ ਇਉਂ ਕਰ ਤੂੰ ਆਟਾ ਗੁੰਨ ਤੇ ਮੈਂ ਬਾਲਣ ਲਿਆਉਣਾ ਤੇ ਮੈਂ ਲੋਹਤ ਪਾਉਣਾ ਤੇ ਆਪਾਂ ਪ੍ਰਾਹੁਣੇ ਨੂੰ ਲੰਗਰ ਪਾਣੀ ਛਕਾਈਏ ਰਾਤ ਦਾ ਇਹ ਤੁਸੀਂ ਦੇ ਸਾਰੇ ਰਾਤ ਦਾ ਅੱਧੀ ਰਾਤ ਹੈ ਉਹ ਸੇਵਾਦਾਰ ਵਿਚਾਰੇ ਨੇ ਆਟਾ ਗੁੰਨਿਆ ਬਾਬਾ ਜੀ ਨੇ ਲੰਗਰ ਜਿਹੜਾ ਸੀ ਉਹ ਲੋਹਤ ਆਈ ਪ੍ਰਸ਼ਾਦੇ ਤਿਆਰ ਹੋ ਗਏ ਤੇ ਕਹਿਣ ਲੱਗੇ ਪਾਟ ਟੋਕਰੇ ਚ ਬਾਹਰ ਆਏ ਤੇ ਕੁੱਤਿਆਂ ਨੂੰ ਪਾਉਣ ਲੱਗ ਪਏ ਉਹ ਸੇਵਾਦਾਰ ਕਹਿਣ ਲੱਗਾ ਮਹਾਂਪੁਰਸ਼ ਤੁਸੀਂ ਤਾਂ ਕਹਿੰਦੇ ਸੀ ਪ੍ਰਾਹੁਣੇ ਆਏ ਨੇ ਤੇ ਕਹਿਣ ਲੱਗੇ ਗੁਰਮੁਖਾ ਇਹ ਗੁਰੂ ਨਾਨਕ ਦੇ ਦਰਵਾਜ਼ੇ ਤੇ ਆਣ ਕੇ ਬੋਲਦੇ ਨੇ ਇਹਨਾਂ ਨੂੰ ਵੀ ਲੋੜ ਹੈ ਇਹ ਵੀ ਪ੍ਰਾਹੁਣੇ ਨੇ ਇਹਦੇ ਤੁਸੀਂ ਨੋਟ ਕਰੋ ਵੀ ਉਹਨਾਂ ਨੂੰ ਕੁੱਤਿਆਂ ਦੇ ਵਿੱਚ ਵੀ ਪਰਮਾਤਮਾ ਦੀ ਹੁੰਦੀ ਤੇ ਆਪਾਂ ਨੂੰ ਬੰਦਿਆਂ ਚ ਨਹੀਂ ਦੀਦੀ ਆਪਣੇ ਕੋਲ ਕੋਈ ਬੰਦਾ ਆਵੇ ਨਾ ਗਰੀਬ ਤੇ ਆਪਾਂ ਘਰ ਵਾਲੇ ਨੂੰ ਕਹਿ ਦਿੰਦੇ ਵੀ ਉਹਨੂੰ ਕੋਈ ਘਰੇ ਹੈ ਨਹੀਂ ਅਸੀਂ ਆਪਣੇ ਘਰ ਹੁੰਦੇ ਹਾਂ ਤੇ ਗਰੀਬ ਬੰਦਾ ਸਾਡੇ ਘਰ ਆਇਆ ਉਹਨੂੰ ਕੋਈ ਲੋੜ ਤੇ ਅਸੀਂ ਜਾਣਦੇ ਵੀ ਇਹਨੇ ਕੁਝ ਨਾ ਕੁਝ ਮੰਗਣਾ ਤੇ ਆਪਣਾ ਕਹਿੰਦੇ ਘਰ ਹੀ ਹੈ ਨੀ ਤੇ ਮੈਂ ਕਹਿੰਦਾ ਤੂੰ ਘਰ ਰਹਿ ਹੀ ਨਾ ਕਿਹੋ ਜਿਹਾ ਜੀਵਨ ਹੈ ਸੰਤ ਉਹ ਹੈ ਜਿਹਨੇ ਕੁੱਤਿਆਂ ਦੇ ਵਿੱਚ ਵੀ ਉਹਦੀ ਹੋਂਦ ਨੂੰ ਤੱਕਿਆ ਗਿਆਨੀ ਜੀ ਕੋਲੋਂ ਮੈਂ ਟੋੜ ਕੇ ਨਾ ਗੰਢੀ ਜਾਓ ਮੈਂ ਟੋੜ ਕੇ ਨਹੀਂ ਗਣਦਾ ਗੁਰਬਾਣੀ ਦੇ ਵਿੱਚ ਭਗਤਾਂ ਦਾ ਸ਼ਬਦ ਪੜੋ ਕੁੱਤਾ ਆਇਆ ਤੇ ਛਿੱਕੇ ਵੀ ਟੰਗਿਆ ਦੁੱਧ ਹੁਣ ਤਾਂ ਆਪਣੇ ਕੋਲ ਫਰਿੱਜ ਨੇ ਤੇ ਬੜਾ ਕੁਝ ਸਾਧਨ ਹੈ ਨਾ ਅੱਗੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਲੋਕਾਂ ਨੇ ਛਿੱਕੇ ਦੁੱਧ ਟੰਗ ਦੇਣਾ ਵੀ ਸਵੇਰੇ ਆਪਾਂ ਪੀਵਾਂਗੇ ਉੱਠ ਕੇ ਸਵੇਰੇ ਇਹ ਬਾਣੀ ਦੇ ਬੇਨਤੀ ਕਰਨ ਬਾਣੀ ਵੀ ਲਿਖਿਆ ਜੀ ਬਾਣੀ ਚ ਹੋਇਆ ਕਿ ਕੁੱਤਾ ਉਧਰ ਝਾਕਦਾ ਹੈ ਤੇ ਨਾਲ ਚੱਕੀ ਹੈ ਤੇ ਚੱਕੀ ਦੇ ਵਿੱਚ ਆਟਾ ਹੁੰਦਾ ਹੈ ਉਹ ਚੱਕੀ ਵਾਲੀ ਵਿੰਦਾ ਤੇ ਦੁੱਧ ਵਾਲੇ ਪਾਸੇ ਵੀ ਵਿੰਦਾ ਤੇ ਉਹਨੂੰ ਸੰਬੋਧਨ ਕਰਕੇ ਸ਼ਬਦ ਆ ਰਿਹਾ ਹੈ ਸੁਰੇ ਕੀ ਜੈਸੀ ਤੇਰੀ ਚਾਲ ਤੇਰੀ ਪੁਸ਼ਤ ਉੱਪਰ ਚਮਕ ਬਾਲ ਚਾਕੀ ਚਾਟੇ ਚੂਨ ਖਾਏ ਚਾਕੀ ਕਾ ਚੀਥਰਾ ਕਾਂ ਲੈ ਜਾਏ ਛੀਕੇ ਪਰ ਤੇਰੀ ਬਹੁਤ ਡੀਠ ਮੱਠ ਸੋਟਾ ਲੱਕੜੀ ਤੇਰੇ ਪਰੇ ਪੀਠ ਕਹੋ ਕਬੀਰ ਭੋਗ ਭਲੇ ਕੀਨ ਮਤ ਕੋ ਮਾਰੇ ਈਂਟ ਨੇਮ ਇਹ ਬਾਬੇ ਕਬੀਰ ਦਾ ਸ਼ਬਦ ਹੈ ਇਹਦੇ ਅਰਥ ਕੀ ਨੇ ਕੁੱਤਾ ਆਇਆ ਉਹਨੇ ਛਿੱਕੇ ਵੱਲ ਤੱਕਿਆ ਜਿਹੜੀ ਚੱਕੀ ਹੈ ਚੱਕੀ ਨੂੰ ਜਦੋਂ ਚੱਟਿਆ ਨਾ ਆਟੇ ਨੂੰ ਤੇ ਚੱਕੀ ਨੂੰ ਸਾਫ਼ ਕਰਨ ਵਾਸਤੇ ਇੱਕ ਨਿੱਕਾ ਜਿਹਾ ਆਪਾਂ ਕੱਪੜਾ ਰੱਖਦੇ ਹੁਣ ਤਾਂ ਚੱਕੀਆਂ ਹੈ ਨਹੀਂ ਮੈਂ ਚੱਕੀਆਂ ਬਚਪਨ ਵਿੱਚ ਵੇਖੀਆਂ ਨੇ ਆਪਣੇ ਸਾਡੇ ਘਰ ਚੱਕੀ ਹੁੰਦੀ ਸੀ ਬੀਬੀਆਂ ਨੇ ਉੱਥੇ ਆਣ ਕੇ ਦਾਲਾਂ ਦੂਈਆਂ ਦਾਲਣੀਆਂ ਆਟਾ ਪੀਟਣਾ ਅੱਗੇ ਉਖੜੀਆਂ ਮੈਂ ਆਪਣੇ ਘਰ ਉਖੜੀ ਵੇਖੀ ਜਿੱਥੇ ਬੀਬੀਆਂ ਨੇ ਅਣ ਕੇ ਝੋਨੇ ਨੂੰ ਕੁੱਟਣਾ ਤੇ ਚੌਲ ਕੱਢ ਕੇ ਲਿਜਾਣੇ ਉਹ ਕੁੱਤੇ ਨੇ ਆਣ ਕੇ ਜਦੋਂ ਚੱਕੀ ਚੱਟੀ ਨਾ ਤੇ ਬਾਬਾ ਕਬੀਰ ਜੀ ਕਹਿੰਦੇ ਨੇ ਚਾਕੀ ਚਾਟੇ ਚੂਨ ਖਾਏ ਚੱਕੀ ਨੂੰ ਚੱਕ ਕੇ ਤੂੰ ਆਟਾ ਖਾ ਲਿਆ ਚਾਕੀ ਕਾ ਚੀਥਰਾ ਕਾਂ ਲੈ ਜਾਏ ਮਿੱਤਰਾ ਰੱਬ ਦਾ ਵਾਸਤਾ ਹੀ ਆ ਲੀਰ ਤਾਂ ਰਹਿਣ ਦੇ ਭੜਕੇ ਚੱਕੀ ਫਿਰ ਸਾਫ਼ ਕਰਨੀ ਹੈ ਇੱਕ ਪਾਸੇ ਕੁੱਤੇ ਦੇ ਮੂੰਹ ਵਿੱਚ ਲੀਰ ਇੱਕ ਪਾਸੇ ਬਾਬੇ ਕਬੀਰ ਦੇ ਹੱਥ ਲੀਰ ਹੈ ਤੇ ਕਹਿੰਦੇ ਚਾਕੀ ਚਾਟੇ ਚੂਨ ਖਾਏ ਚਾਕੀ ਕਾ ਚੀਥਰਾ ਕਾਂ ਲੈ ਜਾਏ ਇਹ ਕਿੱਥੇ ਲਿਜਾਣਾ ਈ ਛਿੱਕੇ ਪਰ ਤੇਰੀ ਬਹੁਤ ਡੀਠ ਮਤ ਸੋਟਾ ਲੱਕੜੀ ਤੇਰੇ ਪਰੇ ਪੀਠ ਮੈਂ ਤੈਨੂੰ ਬੇਨਤੀ ਕਰਨਾ ਤੂੰ ਦੁੱਧ ਵਾਲੇ ਛਿੱਕੇ ਵੱਲ ਬੜਾ ਲਿਖਦਾ ਤੇ ਮੈਂ ਚਾਹੁੰਦਾ ਤੇਰੀ ਇਨਸਲਟ ਨਾ ਹੋ ਜਾਏ ਕਿਉਂ ਸੋਟੇ ਦਾ ਭਾਵਨਾ ਅਨਕੜਤ ਤੁਹਾਨੂੰ ਕੋਈ ਸੋਟਾ ਨਾ ਮਾਰੇ ਤੇ ਕੋਈ ਇੱਟ ਕਹਿੰਦੇ ਨੇ ਘੜੀ ਤੇ ਢੀਮ ਕਹਿੰਦੇ ਅਨਕੜਤ ਜਿਹੜੀ ਆਪਾਂ ਬਾਹਣੇ ਦੀ ਉਹਨੂੰ ਕਹਿੰਦੇ ਢੀਮ ਤੇ ਘੜੀ ਨੂੰ ਕਹਿੰਦੇ ਇੱਟ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਤੁਹਾਨੂੰ ਕੋਈ ਸੋਟਾ ਨਾ ਮਾਰੇ ਇੱਟ ਨਾ ਮਾਰਦੇ ਢੀਮ ਨਾ ਮਾਰਦੇ ਤੇ ਕਿਰਪਾ ਕਰਕੇ ਚਲੇ ਜਾਓ ਉਹਨਾਂ ਨੂੰ ਕੁੱਤੇ ਰੱਬ ਦੀ ਹੁੰਦੀ ਦੀ ਹੈ ਆਪਾਂ ਨੂੰ ਗੁਰਮੁਖੋ ਬੰਦੇ ਵਿੱਚ ਰੱਬ ਦੀ ਹੁੰਦੀ ਦੀਦੀ ਸਾਡੇ ਤੇ ਕਹਿੰਦੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਤੂੰ ਮੇਰੇ ਪਾਤਸ਼ਾਹ ਕਹਿੰਦੇ ਸੰਤ ਨੇ ਨਾ ਉਹ ਭਾਈ ਪਰਿਪੂਰਨ ਗੋਪਾਲ ਦੀ ਕੀਰਤੀ ਕਰਦੇ ਹਨ ਉਹਦੀ ਵਡਿਆਈ ਕਰਦੇ ਨੇ ਤੇ ਮੈਂ ਹੁਣੇ ਬੇਨਤੀ ਕੀਤੀ ਹੈ ਜਿਹੜੇ ਸਵਾਸ ਲੈਂਦੇ ਆ ਜਿਹੜੀ ਅਣ ਦੀ ਬੁਰਕੀ ਮੂੰਹ ਚ ਪਾਉਂਦੇ ਆ ਪਰਮਾਤਮਾ ਨੂੰ ਚੇਤੇ ਕਰਦੇ ਉਹਨੂੰ ਸੰਤ ਕਹਿੰਦੇ ਹਨ ਸਾਨੂੰ ਪੜਾਇਆ ਗਿਆ ਮਹਾਂਪੁਰਸ਼ਾਂ ਨੇ ਬੁਰੇ ਨਾਲ ਬੜਿਆਈ ਕਰਨੀ ਮਾਫ ਕਰਨ ਕਈ ਸਿਆਣੇ ਬੁਰੇ ਨਾਲ ਪਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ ਜਿਹੜੀ ਮੈਂ ਬੇਨਤੀ ਕਰਨ ਲੱਗਾ ਸੀ 27 ਵਿਸਾਖ ਨੂੰ ਬਾਬਾ ਵੀਰ ਸਿੰਘ ਰੰਗਾਬਾਦੀ ਨੂੰ ਸ਼ਹੀਦ ਕੀਤਾ। ਲੇਕਿਨ 26 ਵਾਲੇ ਦਿਨ ਤੇ ਰਾਤ ਨੂੰ ਬਾਬਾ ਸੁੱਤਾ ਨਹੀਂ। ਕਾਰਨ ਕਹਿਣ ਲੱਗੇ ਗੁਰਮੁਖ ਆਪਾਂ ਨੂੰ ਕੱਲ ਨੂੰ ਲਾਹੌਰ ਤੋਂ ਮਾਰਨ ਵਾਸਤੇ ਆਉਣਾ ਬੰਦਿਆਂ ਨੇ, ਹੀਰਾ ਸਿੰਘ ਡੋਗਰਾ ਜਿਹੜਾ ਧਿਆਨ ਸਿੰਘ ਦਾ ਪੁੱਤ ਸੀ, ਉਹਨਾਂ ਨੇ ਆਪਾਂ ਨੂੰ ਮਾਰਨ ਲਈ ਆਉਣਾ ਹੈ ਤੇ ਆਪਾਂ ਚੜ੍ਹਾਈ ਕਰ ਜਾਣੀ ਹੈ ਤੇ ਸਾਡੇ ਚੜ੍ਹਾਈ ਕਰਨ ਤੋਂ ਬਾਅਦ ਮੁੜ ਕੇ ਪ੍ਰਸ਼ਾਦੇ ਪਾਣੀ ਦੀ ਉਹਨਾਂ ਨੂੰ ਪਰੇਸ਼ਾਨੀ ਆਵੇਗੀ। ਪਹਿਲਾਂ ਪ੍ਰਸ਼ਾਦਾ ਪਾਣੀ ਤਿਆਰ ਕਰ ਲਓ ਉਹਨਾਂ ਲਈ। ਉਹ ਮਾਰ ਲਈ ਆ ਰਹੇ ਨੇ, ਉਹਨਾਂ ਵਾਸਤੇ ਲੰਗਰ ਤਿਆਰ ਹੋ ਰਿਹਾ ਤੇ ਨਾਲੇ ਕਹਿੰਦੇ ਵੀ ਜਿੰਨੇ ਖਾਲੀ ਭਾਂਡੇ ਨੇ ਇਹਨਾਂ ਵਿਚ ਗਰਮ ਪਾਣੀ ਕਰ ਲਓ। ਬੰਦਾ ਥੱਕਿਆ ਆਵੇ ਤੇ ਗਰਮ ਪਾਣੀ ਨਾਲ ਬੰਦਾ ਨਹਾਲੇ ਤੇ ਟਕੋਰ ਹੋ ਜਾਂਦੀ, ਥਕੇਵਾਂ ਲੈ ਜਾਂਦਾ। ਇਹ ਸਾਡਾ ਇਤਿਹਾਸ ਜੇ ਮੈਂ ਕੋਲ ਨੂੰ ਬਣਿਆ ਇਤਿਹਾਸ। ਬੁਰੇ ਨਾਲ ਬੁਰਿਆਈ ਕਰਨੀ ਮਾਫ ਕਰਨ ਕੀ ਸਿਆਣੇ, ਬੁਰੇ ਨਾਲ ਪਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਤੇ ਤੀਜਾ ਮੈਂ ਜਿਨ੍ਹਾਂ ਦੇ ਕੋਲੋਂ ਮੈਨੂੰ ਇਹ ਦਾਤ ਮਿਲੀ, ਸੰਤ ਬਾਬਾ ਕਰਤਾਰ ਸਿੰਘ ਲੁਧਿਆਣੇ, ਕਲਗੀਧਰ ਸਿੰਘ ਸਭ ਗਿਆਨੀ ਮਨਮੋਹਨ ਸਿੰਘ ਜੀ ਆਏ ਸਨ ਭਿੰਡਰਾਂ ਵਾਲੇ ਕਥਾ ਕਰਨ ਤੇ ਮੈਂ ਕਥਾ ਸੁਣਨ ਗਿਆ। ਕਥਾ ਦਾ ਭੋਗ ਪਿਆ ਤੇ ਜਦੋਂ ਮੁੜ ਕੇ ਆਇਆ ਤੇ ਮੈਨੂੰ ਤਿੰਨ ਬਜ਼ੁਰਗ ਮਿਲ ਪਏ ਤੇ ਮੈਂ ਉਹਨੂੰ ਪੁੱਛਿਆ ਵੀ ਸਾਡੇ ਸੰਤ ਕਰਤਾਰ ਸਿੰਘ ਹੋਰਾਂ ਦਾ ਕੀ ਹਾਲ ਚਾਲ ਹੈ। ਸੁਭਾਵਕ ਮੈਨੂੰ ਨੀ ਪਤਾ ਵੀ ਦੋ ਧੜੇ ਬਣੇ ਨੇ। ਉਹਨਾਂ ਚ ਇੱਕ ਬਜ਼ੁਰਗ ਨੇ ਇਹੋ ਜਿਹੇ ਮਾੜੇ ਸ਼ਬਦ ਕਹੇ ਵੀ ਗੁਰਮੁਖੋ ਮੇਰੀ ਜ਼ਬਾਨ ਅਲਾਓ ਨਹੀਂ ਕਰਦੀ ਸੰਤ ਕਰਤਾਰ ਸਿੰਘ ਦੇ ਪ੍ਰਤੀ, ਮੇਰੇ ਮੂੰਹ ਤੇ ਬਹੁਤ ਭੈੜੀਆਂ ਗਾਲਾਂ। ਹੁਣ ਗੁੱਸਾ ਤਾਂ ਮੈਨੂੰ ਆਵੇ ਤੇ ਬੰਦੇ ਉਹ ਤਿੰਨ ਤੇ ਮੈਂ ਡਰਦਾ ਗਾਲਣਾ, ਕੱਲਾ ਹੁੰਦਾ ਤੇ ਸ਼ਾਇਦ ਮੈਂ ਚੰਬੜ ਜਾਂਦਾ, ਪਰ ਉਹ ਤਿੰਨ ਸਨ। ਕਚੀਤੀਆਂ ਬੜੀਆਂ ਮੈਂ ਵੱਟੀਆਂ। 2 ਸਾਲਾਂ ਤੋਂ ਬਾਅਦ ਮੁੜ ਕੇ ਉਹ ਬੰਦਾ ਗੁਰਮੁਖੋ ਟਿੱਬਾ ਸਾਹਿਬ ਗੁਰਦੁਆਰਾ ਹੁਸ਼ਿਆਰਪੁਰ ਉਹ ਗਿਆ, ਉਹਨੂੰ ਉੱਚੇ ਪੰਘੇ ਤੇ ਬਿਠਾਇਆ ਸੰਤ ਕਰਤਾਰ ਸਿੰਘ ਹੋਰਾਂ ਤੇ ਮੈਂ ਜਦੋਂ ਉਹਨਾਂ ਦੇ ਕੋਲ ਗਿਆ ਤੇ ਉਹ ਬੰਦਾ ਮੈਂ ਪਛਾਣ ਲਿਆ ਤੇ ਜੋ ਮੇਰੇ ਕੋਲ ਮਾੜੇ ਲਫ਼ਜ਼ ਸਨ ਮੈਂ ਵਰਤੇ ਤੇ ਮੈਨੂੰ ਇਸ਼ਾਰਾ ਕਰਕੇ ਕਹਿਣ ਲੱਗੇ ਕੀ ਗੱਲ। ਮੈਂ ਕਿਹਾ ਜੀ ਇਹਨੇ ਤੁਹਾਨੂੰ ਬੜੀ ਗਾਲਾਂ ਕੱਢੀਆਂ ਨੇ। ਤੇ ਮੈਨੂੰ ਕਹਿੰਦੇ ਪੁੱਤ ਆਪਾਂ ਵੀ ਕੱਢੀਆਂ ਤੇ ਫਿਰ ਇਹਨਾਂ ਦਾ ਆਪਣਾ ਕੀ ਫਰਕ ਹੋਇਆ। ਹੁਣ ਮੌਕੇ ਦਾ ਗਵਾਹ ਹੈ ਤੇ ਆਪਾਂ ਕਹਿ ਤਾਂ ਸਕਦੇ ਵੀ ਗੁਰਮੁਖਾ ਤੂੰ ਮੈਨੂੰ ਗਾਲਾਂ ਕਿਉਂ ਕੱਢੀਆਂ। ਕਹਿਣ ਲੱਗੇ ਜੀ ਉਹਨਾਂ ਵੀ ਕੱਢੀਆਂ ਤੇ ਆਪਾਂ ਵੀ ਕੱਢੀਆਂ ਤੇ ਇਹਨਾਂ ਦਾ ਫਰਕ ਹੀ ਮੇਰੀ ਹੱਡ ਬੀਤੀ ਜੇ, ਆਪਾਂ ਤਾਂ ਖੜੇ ਨਹੀਂ ਛੱਡਦੇ ਜਿਹੜੇ ਗੁਰਮੁਖ ਨੇ ਨਾ ਫਰਕ ਕਰ। ਇਹਨੂੰ ਸਾਦੀ ਜੀ ਉਦਾਹਰਨ ਦਿਆਂ, ਸ਼ੀਸ਼ੇ ਦੇ ਸਾਹਮਣੇ ਫੋਟੋ ਆ ਜਾਏ ਤੇ ਪਰਾਂ ਹੋ ਜਾਈਏ ਤੇ ਖਤਮ। ਇਹ ਕੈਮਰੇ ਦੇ ਵਿੱਚ ਜਿਹੜਾ ਅੱਗੋਂ ਦੀ ਲੰਘ ਜਾਏ ਆਪਾਂ ਉਹਨੂੰ ਕੈਪਚਰ ਕਰ ਲੈਂਦੇ ਹਾਂ। ਸਾਡੀ ਸੋਚ ਬੜਿਆਈ ਵਾਲੇ ਪਾਸੇ ਤੋਂ ਕੈਮਰੇ ਵਰਗੀ ਹੈ ਵੀ ਜਿਹਦੇ ਆਪਾਂ ਵੈਰ ਪੈ ਜਾਂਦੇ ਆਪਾਂ ਮਰਨ ਤੱਕ ਉਹਦਾ ਖੜਾ ਨਹੀਂ ਛੱਡਦੇ। ਲੇਕਿਨ ਜਿਹੜੇ ਗੁਰਮੁਖ ਨੇ ਨਾ ਉਹਨਾਂ ਦਾ ਜੀਵਨ ਸ਼ੀਸ਼ੇ ਵਰਗਾ, ਘੜੀ ਦੀ ਘੜੀ ਸਾਹਮਣੇ ਆਇਆ ਤੇ ਮੁੜ ਕੇ ਕਹਿਣਾ ਵੀ ਰੱਬ ਉਹਦਾ ਭਲਾ ਕਰੇ, ਉਹ ਆਪਣੇ ਘਰ ਤੇ ਆਪਾਂ ਆਪਣੇ ਘਰ। ਸੋ ਇਸ ਪ੍ਰਕਾਰ ਜਿਹੜੇ ਸੰਤ ਨੇ ਨਾ ਭਾਈ ਗੋਪਾਲ ਦੀ ਕੀਰਤੀ ਕਰਦੇ ਨੇ, ਹਰ ਇੱਕ ਤੇ ਦਇਆ ਕਰਦੇ ਨੇ ਔਰ ਉਹ ਸੱਤ ਨਾਲ ਜੁੜਨ ਕਰਕੇ ਉਹਨਾਂ ਦੀ ਕਿਰਿਆਣ ਹੋ ਗਈ ਹੈ। ਥੋੜਾ ਜਿਹਾ ਤੂੰ ਵੀ ਖੇਚਲ ਕਰ।
0: ਨਿਰਮਲੰ ਸੰਤ ਸੰਗੇਣ,
1: ਉਹਨਾਂ ਦੀ ਸੰਗਤ ਕਰਕੇ ਗੁਰਮੁਖਾ ਜਿਹੜੇ ਮਾੜੇ ਨੇ ਉਹ ਵੀ ਪਵਿੱਤਰ ਹੋ ਜਾਂਦੇ ਹਨ। ਮੈਂ ਕਥਾ ਤਕਰੀਬਨ ਮੇਰੇ ਮੂੰਹ ਤੇ ਚੜਿਆ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਹੰਦ ਹੈ। ਜਦੋਂ ਉਹਨੇ ਕਿਰਪਾ ਕਰਨੀ ਨਾ ਗੁਰਮੁਖੋ ਮਾੜੇ ਤੇ ਚੰਗੇ ਦਾ ਬਹਾਨਾ ਬਣਦਾ। ਜੇ ਆਪਾਂ ਮਾੜੇ ਪਾਸੇ ਗਏ ਨਾ ਤੇ ਮਾੜਾ ਬਹਾਨਾ ਬਣਿਆ, ਆਪਣਾ ਜੀਵਨ ਗਰਕ ਗਿਆ। ਜੇ ਵਾਹਿਗੁਰੂ ਦੀ ਕਿਰਪਾ ਤੇ ਸਾਡੇ ਵਾਸਤੇ ਚੰਗਾ ਬਹਾਨਾ ਬਣ ਗਿਆ। ਭਾਈ ਸਾਹਿਬ ਨੇ ਸ਼ਬਦ ਪੜਿਆ ਨਿਰਮਲੰਗ ਸੰਤ ਸੰਗੇਣ, ਸੰਤਾਂ ਦੀ ਸੰਗਤ ਕਰਕੇ ਬੰਦੇ ਦੀ ਜਿਹੜੀ ਅੰਦਰ ਦੀ ਮੈਲ ਹੈ ਨਾ ਉਹ ਲਹਿ ਜਾਂਦੀ ਹੈ। ਆਪਾਂ ਗੁਰਬਾਣੀ ਚ ਵੀ ਸ਼ਬਦ ਪੜ੍ਹਦੇ ਹਾਂ ਸਾਧ ਕੇ ਸੰਗ ਨਹੀਂ ਕਛ ਘਾਲ, ਦਰਸ਼ਨ ਭੇੜਤ ਹੋਤ ਨਿਹਾਲ। ਇਹ ਨਹੀਂ ਕਿ ਸੰਤ ਨੂੰ ਮਿਲਣ ਗਏ ਤੇ ਆਪਾਂ ਨੂੰ ਉਹਨਾਂ ਨੇ ਕੋਈ ਤਾਗਾ ਦਿੱਤਾ ਜਾਂ ਨਿੱਕੀਆਂ ਲਾਚੀਆਂ ਦਿੱਤੀਆਂ ਜਾਂ ਪਾਣੀ ਦਿੱਤਾ ਹੈ। ਅਕੋਰਡਿੰਗ ਟੂ ਗੁਰੂ ਕੀ ਬਾਣੀ ਕਹਿੰਦੇ ਉਹਦੇ ਵੇਖਣ ਦੇ ਨਾਲ ਹੀ ਬੰਦੇ ਦੇ ਦੁੱਖ ਕੱਟੇ ਜਾਂਦੇ ਨੇ, ਵੇਖਣ ਦੇ ਨਾਲ ਹੀ। ਗੁਰਮੁਖੋ ਭਾਈ ਸਾਹਿਬ ਭਾਈ ਗੁਰਦਾਸ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਹੈ, ਕਹਿੰਦੇ ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਆਏ ਖਲੋਤਾ। ਇਹੋ ਜਿਹਾ ਮੌਸਮ ਹੈ ਤੇ ਮਹਾਤਮਾ ਤੁਰੇ ਜਾ ਰਹੇ ਨੇ ਤੇ ਉਹ ਆਜ਼ਾਦ ਥਾਂ ਵਿੱਚ ਬੇਸਵਾ ਦਾ ਘਰ ਹੈ ਗਣਕਾ ਦਾ, ਕਣੀਆਂ ਪੈ ਲਹਿ ਪਈਆਂ, ਦਰਵਾਜ਼ਾ ਖੁੱਲਾ ਹੋਣ ਕਰਕੇ ਮਹਾਤਮਾ ਉਹਦੇ ਘਰ ਚਲੇ ਗਏ। ਉਹ ਚੁਬਾਰੇ ਉੱਪਰ ਹੈ, ਉਹਨੇ ਆਪਣੇ ਸੰਸਕਾਰਾਂ ਦੇ ਸੁਭਾਅ ਦੇ ਮੁਤਾਬਕ ਆਖਿਆ ਉੱਪਰ ਆ ਜਾਓ। ਮਹਾਤਮਾ ਨੇ ਪਤਾ ਕੀ ਜਿੱਤਾ ਇਸ ਗੱਲ ਨੂੰ ਪੱਲੇ ਬੰਨਣਾ, ਵੇਸਵਾ ਕਹਿੰਦੀ ਉੱਪਰ ਆ ਜਾਓ ਤੇ ਮਹਾਤਮਾ ਕਹਿੰਦੇ ਧੀਏ ਰਾਣੀ ਅਸੀਂ ਹੁਣੇ ਚਲੇ ਜਾਣਾ। ਇਹ ਜੇ ਸੰਤ ਜਿਹਨੇ ਵੇਸਵਾ ਨੂੰ ਹੀ ਧੀ ਆਖਿਆ, ਮੈਂ ਰੋਜ਼ ਥਾਂ ਥਾਂ ਤੇ ਕਥਾ ਕਰਨ ਜਾਣਾ ਤੇ ਇਹ ਗੱਲ ਮੈਂ ਆਮ ਦਰਾਉਣਾ, ਬੇਨਤੀ ਕਰਦਾ ਸੰਗਤ ਨੂੰ, ਅੱਜ ਆਪਾਂ ਇੰਨੇ ਨਿਗਰ ਗਏ ਆ, ਆਪਾਂ ਸਕੇ ਭਰਾ ਦੀ ਧੀ ਨੂੰ ਵੀ ਆਪਣੀ ਧੀ ਨਹੀਂ ਕਹਿੰਦੇ, ਆਪਾਂ ਕਹਿੰਦੇ ਭਤੀਜੀ ਲੱਗਦੀ ਹੈ, ਦੂਰੋਂ ਲੱਗਦੀ ਹੈ ਦੂਰੋਂ। ਸਾਡਾ ਅੰਦਰ ਇੰਨਾ ਆਪਣੇ ਮਾਇਆ ਆ ਗਈ ਨਾ, ਤੇ ਸਾਡੀ ਮਾਇਆ ਨੇ ਇੰਨੀ ਮੱਤ ਮਾਰ ਕੀਤੀ ਹੈ, ਅਸੀਂ ਕਹਿੰਦੇ ਦੂਰੋਂ ਲੱਗਦੀ ਹੈ। ਮੈਂ ਪਿੰਡ ਦਾ ਰਹਿਣ ਜੰਮਿਆ ਪੜਿਆ, ਪਿੰਡ ਦੇ ਵਿੱਚ ਲੰਬੜਦਾਰ ਨੇ ਖੇਤ ਘੋੜੀ ਤੇ ਚੜ ਕੇ ਜਾਣਾ ਤੇ ਗਰੀਬਾਂ ਦਾ ਜਵਾਈ ਆ ਰਿਹਾ ਜਿਹੜਾ ਪਿੰਡ ਵਿਆਹ ਤੇ ਉਤਰਿਆ ਆਉਂਦਾ ਪੈਦਲ, ਗਰੀਬ ਜੋ ਹੈ ਵਿਚਾਰਾ, ਤੇ ਲੰਬੜਦਾਰ ਨੇ ਕਹਿਣਾ ਪ੍ਰਾਹੁਣਿਆਂ ਘੋੜੀ ਤੇ ਚੜਦਿਆ ਤੂੰ ਸਾਡੇ ਪਿੰਡ ਦਾ ਜਵਾਈ ਹੈ, ਮੈਂ ਆਪੇ ਆ ਜਾਂਗਾ, ਤੂੰ ਸਾਡੇ ਪਿੰਡ ਢੁੱਕਾ ਹੈ। ਭਾਵ ਇਹ ਸੀ ਸਾਡਾ ਕਲਚਰ, ਗਰੀਬ ਦੀ ਧੀ ਵੀ ਸਾਡੀ ਧੀ, ਗਰੀਬ ਦਾ ਜਵਾਈ ਵੀ ਸਾਡਾ ਜਵਾਈ। ਪਰ ਅੱਜ ਗੁਰਮੁਖੋਂ ਅਸੀਂ ਤੰਗ ਦਿਲ ਹੋ ਗਏ, ਗੁਰੂ ਸਾਡੇ ਤੇ ਮਿਹਰ ਕਰਦੇ। ਮੈਂ ਤਾਂ ਅਰਦਾਸ ਹੀ ਕਰ ਸਕਦਾ ਨਾ, ਵੇਸਵਾ ਕਹਿੰਦੀ ਉੱਪਰ ਆ ਜਾਓ ਤੇ ਮਹਾਤਮਾ ਕਹਿੰਦੇ ਧੀਏ ਰਾਣੀ ਅਸੀਂ ਚਲੇ ਜਾਣਾ, ਦੋ ਚਾਰ ਪਲ ਮੇਲਾ ਆ ਮੀਂਹ ਰੁਕ ਗਿਆ ਚਲੇ ਜਾਣਾ। ਜਦੋਂ ਧੀ ਆਖਿਆ ਨਾ, ਉਹਨੂੰ ਠੰਡ ਪੈ ਗਈ, ਥੱਲੇ ਆਈ ਕਹਿਣ ਲੱਗੀ ਬਾਬਾ ਜੀ ਅੱਜ ਤੱਕ ਜਿੰਨੇ ਵੀ ਆਏ ਮੇਰੀ ਪੱਤ ਲੁੱਟਣ ਆਏ ਜੇ, ਮੈਨੂੰ ਧੀ ਕਿਸੇ ਨਹੀਂ ਆਖਿਆ, ਤੇ ਜੇ ਧੀ ਆਖਿਆ ਤੇ ਕੁਝ ਨਾ ਕੁਝ ਦੇ ਕੇ ਜਾਓ। ਮਹਾਤਮਾ ਕਹਿਣ ਲੱਗੇ ਬੱਚੀਏ ਮੇਰੀ ਜੇਬ ਚ ਪੈਸਾ ਹੋਏ ਨੀ ਕੋਈ ਨੀ, ਪਰ ਤੂੰ ਮੰਗ ਲਿਆ ਤੇ ਮੈਂ ਤੈਨੂੰ ਧੀ ਆਖਿਆ ਤੇ ਮੇਰਾ ਫਰਜ਼ ਬਣਦਾ ਹੈ, ਆ ਤੋਤਾ ਲੈ ਲਾ। ਜਿਹੜੀ ਮੈਂ ਸਾਗੀ ਸੁਣਾ ਰਿਹਾ ਨੇ ਇਹ ਭਾਈ ਗੁਰਦਾਸ ਨੇ 12 ਚ ਲਿਖੀ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ। ਕਹਿੰਦੇ ਮਾਂ ਪੁਰਖ ਅਚਾਨ ਚੱਕ ਗਣਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋ ਸਤੋਤਾ। ਇਹਨੂੰ ਪੰਕਤੀ ਨੂੰ ਫੇਰ ਚਿੱਥਣਾ, ਮਾੜੀ ਮੱਤ ਵੇਖ ਕਰਕੇ ਵੀ ਉਹਦੇ ਤੇ ਦਇਆ ਕੀਤੀ। ਅੱਜ ਅਸੀਂ ਆਪਣੇ ਆਪ ਨੂੰ ਧਾਰਮਿਕ ਕਹਾਉਣ ਵਾਲੇ ਜਿਹੜੇ ਆਪਣੇ ਵੱਡੇ ਸਮਝਦੇ ਨੇ ਵੀ ਅਸੀਂ ਬੂਹ ਦੇ ਧਾਰਮਿਕ ਹਾਂ, ਸਾਨੂੰ ਸਾਡੇ ਸਾਹਮਣੇ ਸ਼ਰਾਬੀ ਹੋਵੇ ਨਾ ਤੇ ਆਪਾਂ ਕਹਿੰਦੇ ਪਰਾਂ ਹੋ ਜਾ ਮੇਰੇ ਮੱਥੇ ਨਾਲ ਲੱਗ, ਤੇਰਾ ਦਾੜੀ ਮੁੰਨੀ ਮੱਥੇ ਨਾਲ ਲੱਗ, ਇਹ ਅਸੀਂ ਗਲਤ ਹਾਂ। ਅਸੀਂ ਸ਼ਰਾਬੀ ਨੂੰ ਜੱਫੀ ਪਾ ਕੇ ਤੇ ਉਹਨੂੰ ਕਹਿਣਾ ਵੀ ਮਿੱਤਰਾ ਆਪਾਂ ਭਰਾ ਹੈ, ਤੇ ਆਪਾਂ ਭਰਾ ਹੈ ਤੇ ਭਰਾ ਇਹੋ ਜੀ ਗਲਤ ਚੀਜ਼ ਖਾਂਦੇ ਚੰਗੇ ਨਹੀਂ ਲੱਗਦੇ, ਤੂੰ ਗੁਰੂ ਕਾ ਸਿੱਖ ਤੇ ਅੰਮ੍ਰਿਤ ਛਕ। ਹੁਣ ਡਾਕਟਰ ਇਹ ਆਖੇ ਵੀ ਮੈਂ ਮਰੀਜ਼ ਮੇਰੇ ਕੋਲ ਆਉਂਦਾ ਤੇ ਉਹ ਨੱਕ ਢੱਕ ਕਾਵੇ ਤੇ ਮੈਨੂੰ ਮੈਂ ਬਿਮਾਰ ਨਾ ਹੋ ਜਾ, ਤੇ ਡਾਕਟਰ ਕਾਹਦਾ ਹੈ? ਡਾਕਟਰ ਦੀ ਡਿਊਟੀ ਹੈ ਬਿਮਾਰ ਨੂੰ ਠੀਕ ਕਰਨਾ। ਅਸੀਂ ਜੇ ਆਪਣੇ ਆਪ ਨੂੰ ਧਾਰਮਿਕ ਸਮਝਦੇ ਹਾਂ, ਅਸੀਂ ਨਫ਼ਰਤ ਨਾ ਕਹੀਏ, ਅਸੀਂ ਬੁਰੇ ਨੂੰ ਜੱਫੀ ਪਾ ਕਰਕੇ ਉਹਦੀ ਬਰਿਆਈ ਛਡਾਈਏ। ਭਾਈ ਭਾਈ ਗੁਰਮੁਖਾ ਆਪਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਤੇ ਗੁਰੂ ਗੋਬਿੰਦ ਸਿੰਘ ਦੇ ਮੂੰਹ ਤੇ ਦਾੜਾ, ਉਹਨਾਂ ਦੇ ਦਾਤਰੇ ਗਾਤਰੇ ਕਿਰਪਾਨ, ਉਹਨਾਂ ਦੇ ਤੇੜ ਕਛਹਿਰਾ, ਜਿਹੜਾ ਪਿਓ ਨਾਲ ਮੁਹਾਂਦਰਾ ਨਾ ਮਿਲੇ, ਤੂੰ ਇਹ ਅੰਦਾਜ਼ਾ ਲਾ ਲਾ ਵੀ ਪਤਾ ਉਹਨੂੰ ਕੀ ਕਹਿੰਦੇ ਨੇ। ਆਪਾਂ ਕਹਿੰਦੇ ਫਲਾਣ ਦਾ ਪੋਤਾ ਮੁਹਾਂਦਰਾ ਮਿਲਦਾ, ਤੇ ਜੇ ਗੁਰੂ ਗੋਬਿੰਦ ਸਿੰਘ ਆਪਣਾ ਪਿਓ ਹੈ ਤੇ ਸਾਡਾ ਮੁਹਾਂਦਰਾ ਵੀ ਉਹੋ ਜਿਹਾ ਚਾਹੀਦਾ। ਕਹਿਣ ਦਾ ਭਾਵ ਹੇਠ ਸਿੰਜ ਨਾਥ ਸਿੰਜ, ਅਸੀਂ ਪਾਪ ਨੂੰ ਨਫ਼ਰਤ ਕਰਨੀ ਹੈ ਪਾਪੀ ਨੂੰ ਨਹੀਂ। ਜਿਹੜਾ ਅੱਜ ਦਾ ਪਾਪੀ ਹੈ ਨਾ, ਕੌਡਾ ਰਾਖਸ ਦਾ ਨਾਂ ਅਮਰ ਹੋ ਗਿਆ, ਸੱਜਣ ਠੱਗ। ਕਦੇ ਪੜ੍ਹਨਾ ਭਾਈ ਮਨੀ ਸਿੰਘ ਦੀ ਲਿਖਤ, ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਪਹਿਲੀ ਧਰਮਸਾਲ ਬੱਧੀ। ਧਰਮ ਦਾ ਲੇਬਲ ਹੈ ਲੇਕਿਨ ਧਰਮ ਨਹੀਂ, ਲੇਕਿਨ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਗੁਰਮੁਖੋਂ ਅਸਲੀ ਸੱਜਣ ਬਣ ਗਿਆ। ਜਦੋਂ ਮੈਂ ਸਾਖੀ ਸੁਣਾਉਣਾ ਨਾ ਤੇ ਮੈਨੂੰ ਸ਼ਰਮ ਆਉਂਦੀ ਆਪਣੇ ਆਪ ਚ, ਤੇ ਬੇਨਤੀ ਵੀ ਕਰਦਾ ਰਹਿਣਾ। ਸੱਜਣੇ ਇੱਕ ਸ਼ਬਦ ਸੁਣਿਆ ਗੁਰੂ ਪਾਤਸ਼ਾਹ ਕੋਲੋਂ, ਉਜਲ ਕਹਿਆਂ ਚਿਲਕਣਾ ਘੋਟ ਮਕਾਲੜੀ ਮਸ, ਧੋਤਿਆਂ ਜੂਠ ਨਾ ਉਤਰੇ ਜੇ ਸੋ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲੰਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸੰਨ। ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਡਿੱਗ ਕੇ ਕਹਿਣ ਲੱਗਾ, ਜੀ ਮੈਂ ਭੁੱਲ ਗਿਆ। ਤੇ ਮੇਰੇ ਗੁਰਦੇਵ ਨੇ ਜੱਫੀ ਪਾ ਕੇ ਆਖਿਆ, ਗੱਲ ਤਾਂ ਸੱਜਣਾ ਇੰਨੀ ਹੈ, ਜੇ ਭੁੱਲ ਗਿਆ ਤੇ ਕਰਤਾਰ ਤੇਰੇ ਤੇ ਭਲਾ ਕਰੇਗਾ। ਮੈਂ ਇਸ ਸਾਖੀ ਵਿੱਚ ਤੁਹਾਨੂੰ ਇੱਕ ਮੈਸੇਜ ਦੇਣਾ ਚਾਹੁੰਦਾ। ਇਤਿਹਾਸ ਦੇ ਮੁਤਾਬਕ ਆਪਾਂ ਸੁਣਦੇ ਵੀ ਗੁਰੂ ਪਾਤਸ਼ਾਹ ਨੇ ਇੱਕ ਸ਼ਬਦ ਉਚਾਰਿਆ ਤੇ ਸੱਜਣ ਨੇ ਸੁਣਿਆ, ਉਹਦੀ ਕਾਇਆ ਬਦਲ ਗਈ। ਆਪਾਂ ਕਿੰਨੇ ਸੁਣੇ ਕਿੰਨੇ ਪੜ੍ਹੇ, ਪਰ ਆਪਣੇ ਤੇ ਭੋਰਾ ਅਸਰ ਨਹੀਂ ਹੋਇਆ। ਮਾਫ਼ੀ ਦੇਣੀ ਲਫ਼ਜ਼ ਕੌੜਾ, ਠੱਗ ਅਸੀਂ ਠੱਗ ਉਹ ਨਹੀਂ। ਜਿਹਨੇ ਇੱਕ ਸ਼ਬਦ ਸੁਣਿਆ ਤੇ ਤੋਬਾ ਕੀਤੀ। ਆਪਾਂ ਹਜ਼ਾਰਾਂ ਸ਼ਬਦ ਸੁਣੇ, ਲੋਕਾਂ ਨੂੰ ਸਿੱਖਿਆ ਨਹੀਂ ਦਿੱਤੀ, ਪਰ ਆਪਾਂ ਆਪ ਨਹੀਂ ਸੁਧਰੇ, ਆਪਣੇ ਅੰਦਰ ਝਾਤੀ ਮਾਰੀਏ ਠੱਗ ਅਸੀਂ ਹਾਂ। ਸਾਡੇ ਤੇ ਕਿਤੇ ਗੁਰੂ ਕਿਰਪਾ ਕਰਦੇ, ਸਾਡੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਦੇ ਨੇ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਗੁਰਮੁਖਾ ਸੰਤ ਉਧਣ ਦਿਆਲੰਗ ਆਸਨ ਗੋਪਾਲ ਕੀਰਤਨੇ ਨਿਰਮਲ ਸੰਤ ਸੰਗੇਣ। ਉਹ ਬੇਨਤੀ ਕਰਨ ਲੱਗਾ, ਸਾ ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ। ਉਹਦੀ ਮਾੜੀ ਮਤ ਵੇਖ ਕੇ ਵੀ ਇਹ ਨਹੀਂ ਆਖਿਆ ਪਰਾਂ ਹੋ ਜਾ ਜਾਂ ਮਾੜੇ ਸ਼ਬਦ ਕਹੇ ਨੇ, ਉਹਨੂੰ ਧੀ ਆਖਿਆ, ਹੱਥੋਂ ਉਸ ਨੂੰ ਦਿੱਤੋ ਸੁਤੋਤਾ। ਧੀਏ ਰਾਣੀਏ ਅੱਗੇ ਅੱਗੇ ਰਾਮ ਰਾਮ ਕਹੀ, ਮਗਰ ਰਾਮ ਰਾਮ ਬੋਲੇਗਾ, ਬਹਾਨਾ ਬਣਦਾ ਨਾ। ਗਈ ਬਕੁੰਠ ਬਬਾਨ ਚੜ, ਨਰਕੇ ਵਿੱਚ ਨਾ ਖਾਧੋ ਸਗੋਤਾ। ਬਕੁੰਠ ਦਾ ਭਾਵ ਉਹ ਜਗ੍ਹਾ ਜਿੱਥੇ ਕਿਸੇ ਪ੍ਰਕਾਰ ਦਾ ਦੁੱਖ ਹੀ ਹੈ ਨੀ, ਜਿਹਨੂੰ ਆਪਾਂ ਗੁਰਬਾਣੀ ਚ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੈ ਠਾਓ, ਨਾ ਤਸਵੀਸ ਕਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਇਸ ਪ੍ਰਕਾਰ ਜਿਹੜੇ ਸੰਤ ਨੇ ਭਾਈ, ਉਹਨਾਂ ਦੀ ਸੰਗਤ ਕਰੇਗਾ ਨਾ, ਜਿਹੜੀ ਤੇਰੇ ਅੰਦਰ ਦੀ ਮੈਲ ਹੈ ਲੈ ਜਾਏਗੀ। ਉਹਨਾਂ ਸੰਤਾਂ ਕੋਲ ਕੀ ਤਾਕਤ ਹੈ?
0: ਓਟ ਨਾਨਕ ਪਰਮੇਸ਼ੁਰ ਹੈ।
1: ਪਰਮੇਸ਼ੁਰ ਗੁਰਮੁਖੋ, ਇਹ ਦੋ ਸ਼ਬਦਾਂ ਦਾ ਕੰਬੀਨੇਸ਼ਨ ਪਰਮ ਈਸ਼ਰ। ਈਸ਼ਰ ਦਾ ਭਾਵ ਸ਼ਕਤੀ ਤੇ ਪਰਮ ਦਾ ਭਾਵ ਹੈ ਸੁਪਰੀਮ ਪਾਵਰ।

ਦੁਖੀ ਸੁਭਾਅ ਵੀ ਆਪਣੇ ਅੰਦਰ ਜਿਹੜਾ ਸ਼ੰਕਾ ਆਉਂਦਾ ਰਹਿੰਦਾ। ਵਿਜੇ ਰਾਮ ਪੰਡਿਤ ਨੇ ਬੇਨਤੀ ਕੀਤੀ ਪਾਤਸ਼ਾਹ, ਮਨ ਤਪਦਾ ਜਾ ਰਹਿੰਦਾ ਤੇ ਠੰਡਾ ਕਿਵੇਂ ਹੋਏਗਾ? ਤਾਂ ਉਸ ਵਿਜੇ ਰਾਮ ਨੂੰ ਸੰਬੋਧਨ ਕਰਕੇ ਗੁਰਦੇਵ ਕਹਿੰਦੇ ਵੀ ਗੁਰਮੁਖਾ ਜਿਹੜੀ ਅਸਲੀ ਠੰਡ ਹੈ ਨਾ ਉਹ ਇਉਂ ਪਏਗੀ, ਚੰਦਨ ਚੰਦ ਨਾ ਸਰਦ ਰੁੱਤ। ਚੰਦਨ ਦੇ ਬਾਰੇ ਪ੍ਰਚਲਿਤ ਹੈ ਵੀ ਚੰਦਨ ਮੱਥੇ ਤੇ ਲਾ ਲਈਏ ਤੇ ਠੰਡ ਪੈ ਜਾਂਦੀ ਹੈ, ਜਿਹੜੀ ਸਰਦੀ ਹੈ ਇਹਦੇ ਨਾਲ ਵੀ ਆਪਾਂ ਠੰਡ ਮਹਿਸੂਸ ਕਰਦੇ ਹਾਂ। ਲੇਕਿਨ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਨਾ ਚੰਦਨ ਦੇ ਨਾਲ ਤੇ ਨਾ ਸਰਦ ਮੌਸਮ ਦੇ ਨਾਲ, ਜਿਹੜੀ ਅੰਦਰ ਦੀ ਅੱਗ ਨ ਕਾਮ ਕਹਿੰਦੇ ਨੇ ਅੱਗ ਨੂੰ ਗਰਮੀ ਨੂੰ, ਨਾ ਚੰਦਨ ਦੇ ਨਾਲ ਤੇ ਨਾ ਸਿਆਲ ਦੀ ਠੰਡ ਦੇ ਨਾਲ, ਜਿਹੜੀ ਅੰਦਰ ਦੀ ਗਰਮੀ ਹੈ ਇਹ ਨਹੀਂ ਮਿਟਦੀ, ਇਹ ਕਿਵੇਂ

0: ਜਪੰਦੜੋ ਹਰ ਨਾਮ।
1: ਜੇ ਕਿਸੇ ਗੁਰਮੁਖਾ ਪਰਿਪੂਰਨ ਪ੍ਰਮਾਤਮਾ ਦਾ ਨਾਮ ਲੈ ਲੈ ਤੇਰੇ ਅੰਦਰ ਠੰਡ ਪੈ ਜਾ। ਆਪਾਂ ਅਰਦਾਸ ਵਿਚ ਕਈ ਲਫ਼ਜ਼ ਅੱਜ ਕੱਲ ਛੱਡੀ ਜਾਂਦੇ ਹਾਂ। ਅਸੀਂ ਆਮ ਬਜ਼ੁਰਗਾਂ ਦੇ ਕੋਲੋਂ ਅਰਦਾਸ ਸੁਣੀ ਹੈ, ਉਹਨਾਂ ਕਹਿਣਾ ਵੀ ਜਿੰਨਾ ਬੀਬੀਆਂ ਭੈਣਾਂ ਨੇ ਮੀਰ ਮਨੂ ਦੀ ਜੇਲ੍ਹ ਦੇ ਵਿਚ ਸਵਾ ਸਵਾ ਮਨ ਦੇ ਪੀਸਣੇ ਪੀਸੇ, ਬੱਚਿਆਂ ਦੇ ਟੋਟੇ ਕਰਾ ਕਰਕੇ ਆਪਣੇ ਗਲਾਂ ਵਿਚ ਹਾਰ ਪਵਾਏ, ਤਿੰਨਾਂ ਬੀਬੀਆਂ ਭੈਣਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਮੈਂ ਡਾਕਟਰ ਜਸਵੰਤ ਸਿੰਘ ਨੇਕੀ ਦੀ ਪੁਸਤਕ ਪੜ੍ਹੀ, ਅਰਦਾਸ ਤੁਸੀਂ ਪੜ੍ਹਿਆ ਜੇ ਕਿਤੇ, ਬੀਬੀਆਂ ਨੂੰ ਸਵਾ ਮਨ, ਜਿਹੜੀ ਦੋ ਤਰ੍ਹਾਂ ਦਾ ਮਨ ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਨੂੰ ਪਤਾ ਨਹੀਂ, ਅੱਗੇ ਦੋ ਤਰ੍ਹਾਂ ਦੇ ਮਨ ਸਨ, ਇੱਕ ਪੱਕਾ ਮਨ ਤੇ ਕੱਚਾ ਮਨ। ਜਿਹੜਾ ਪੱਕਾ ਮਨ ਸੀ ਉਹ 40 ਸਿਰ ਦਾ ਹੁੰਦਾ ਸੀ ਤੇ ਜਿਹੜਾ ਕੱਚਾ ਮਨ ਸੀ ਉਹ 16 ਸਿਰ ਦਾ ਹੁੰਦਾ ਸੀ। 16 ਸਿਰ ਦਾ ਕੱਚਾ ਮਨ ਤੇ 40 ਦਾ ਪੱਕਾ। ਉਹਨਾਂ ਸਾਡੀਆਂ ਵਡੇਰੀਆਂ ਬੀਬੀਆਂ ਭੈਣਾਂ ਮਾਤਾਵਾਂ ਨੂੰ 20 ਸਰਦਾਣੇ ਮਿਲਣੇ ਵੀ ਸ਼ਾਮ ਨੂੰ ਇਹਦਾ ਆਟਾ ਪੀਸੋ ਤੇ ਖੁਰਾਕ ਕੀ, ਚਾਰ ਬੀਬੀਆਂ ਨੂੰ ਇੱਕ ਰੋਟੀ। ਆਪਾਂ ਤਾਂ ਚਾਰ ਖਾ ਜਾਂਦੇ ਨਾ, ਉਹਨਾਂ ਚਾਰ ਬੀਬੀਆਂ ਨੂੰ ਇੱਕ ਰੋਟੀ ਮਿਲਦੀ ਸੀ। ਆਪਾਂ ਕਹਿੰਦੇ ਖੰਨੀ, ਖੰਨੀ ਦਾ ਭਾਵ ਚੌਥਾ ਹਿੱਸਾ, ਰੋਟੀ ਦਾ ਚੌਥਾ ਹਿੱਸਾ ਤੇ 20 ਸਿਰ ਦਾਣੇ ਤੇ ਪਾਣੀ ਦਾ ਇੱਕ ਪਿਆਲਾ। ਜਿਹੜੀ ਬਜ਼ੁਰਗ ਬੀਬੀ ਸੀ ਨਾ ਉਹਨੂੰ ਨੌਜਵਾਨ ਬੀਬੀ ਕਹਿੰਦੀ ਵੀ ਬੇਬੇ ਤੂੰ ਪਾਣੀ ਪੀ ਲਾ, ਮੇਰਾ ਸਰੀਰ ਕਾਇਮ ਹੈ, ਤੇਰੀ ਜਵਾਨ ਠਿੜਕਦੀ, ਤੂੰ ਚੜ੍ਹਾਈ ਨਾ ਕਰ ਜੇ ਤੇ ਮੈਂ ਕੱਢ ਜਾਂਗੀ, ਤੂੰ ਪਾਣੀ ਪੀ ਲਾ। ਪਾਣੀ ਪਾਈ ਮਿਲਿਆ ਪਲ, ਉਹ ਦੂਜੀ ਮਾਂ ਨੂੰ ਕਹਿੰਦੀ ਹੈ ਤੇ ਮਾਂ ਕਹਿੰਦੀ ਨਾ ਧੀਏ, ਜਿਹੜਾ ਤੇਰੇ ਕੋਲ ਨਿੱਕਾ ਜਿਹਾ ਬਾਲ ਵਿਲਕਦਾ ਨਾ ਇਹ ਮੈਥੋਂ ਜਰਿਆ ਨਹੀਂ ਜਾਂਦਾ, ਤੂੰ ਮੇਰੀ ਵੀ ਚੱਪਾ ਰੋਟੀ ਖਾ ਲਾ ਤਾਂ ਕਿ ਤੈਨੂੰ ਭੋਰਾ ਦੁੱਧ ਆ ਜੇ ਤੇ ਬੱਚਾ ਟਿਕ ਜਾ। ਇਹ ਸਾਡਾ ਇਤਿਹਾਸ ਜੇ, ਆਪਾਂ ਹੁਣ ਕਿੱਥੇ ਚਲੇ ਗਏ ਹਾਂ। ਬੀਬੀਆਂ ਅਜੇ ਵੀ ਸੰਤੁਸ਼ਟ ਨੇ, ਉਹਨਾਂ ਪਾਪੀਆਂ ਨੇ ਉਹਨਾਂ ਬੀਬੀਆਂ ਦੇ ਬੱਚਿਆਂ ਦੇ ਟੋਟੇ ਕਰਕੇ ਉਹਨਾਂ ਦੇ ਗਲਾਂ ਚ ਹਾਰ ਪਵਾਏ, ਹਾਰ ਇਤਿਹਾਸ। ਤੇ ਆਪਾਂ ਤਾਂ ਨਿੱਕੀ ਜੀ ਗੱਲ ਤੇ ਕਹਿੰਦੇ ਵੀ ਮੇਰਾ ਆਹ ਨਹੀਂ ਹੋਇਆ, ਮੇਰਾ ਆਹ ਨਹੀਂ ਹੋਇਆ। ਮੇਰੇ ਇੱਥੇ ਸਾਹਮਣੇ ਮੈਨੂੰ ਗੱਲ ਕਹੀ, ਤੁਸੀਂ ਹੱਸ ਪੈਣਾ। ਮੈਨੂੰ ਕਿਤੇ ਕਥਾ ਕਰਨ ਕੋਈ ਪਿੰਡ ਗਿਆ ਤੇ ਬੰਦਾ ਉਂਝ ਉਹਦਾ ਮੂੰਹ ਸਿਰ ਗੋਲ ਮੋਲ ਤੇ ਗੱਲਾਂ ਬੜੀਆਂ ਉਹ ਗਿਆਨ ਦੀਆਂ ਉੱਚੀਆਂ ਕਰੇ ਵੀ ਜਿਹੜੀਆਂ ਮੈਂ ਪੋਥੀਆਂ ਚ ਨਹੀਂ ਪੜ੍ਹੀਆਂ। ਤੇ ਮੈਥੋਂ ਰਿਹਾ ਨਾ ਗਿਆ, ਮੈਂ ਕਿਹਾ ਵੀ ਗੁਰਮੁਖਾ ਤੂੰ ਗੱਲਾਂ ਤਾਂ ਬੜੀਆਂ ਬ੍ਰਹਮ ਗਿਆਨ ਦੀਆਂ ਕਰਦਾ ਤੇ ਮੂੰਹ ਸਿਰ ਤੇਰਾ ਚੱਟਵਿਆ। ਕਹਿੰਦਾ ਗਿਆਨੀ ਜੀ ਮੈਂ ਗੁਰਾਮ ਦਾਸ ਨਾਲ ਰਾਜ ਹਾਂ, ਇਹ ਮੇਰੀ ਹੱਡ ਬੀਤੀ ਜੀ, ਮੈਂ ਗੁਰੂ ਕੀ ਜੁਰੀ ਚ ਕਹਿ ਰਿਹਾ। ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਕੀ ਗੱਲ? ਕਹਿਣ ਲੱਗਾ ਜੀ ਮੈਂ 14 ਕਿਲੇ ਦੇ ਪਲਾਟ ਕੱਟੇ, ਮੇਰਾ ਪਲਾਟ ਨਹੀਂ ਵਿਕਿਆ। ਤੇ ਮੈਂ ਕਿਹਾ ਗੁਰੂ ਰਾਮਦਾਸ ਪ੍ਰਾਪਰਟੀ ਡੀਲਰ ਬਣ ਜਾਏ, ਇਹ ਸਾਡੀ ਕਰਤੂਤ ਦੇ ਮੇਰੀ ਹੱਡ ਬੀਤੀ ਹੈ ਵੀ ਜੇ ਪਲਾਟ ਵਿਕ ਜਾਏ ਤੇ ਗੁਰਾਮ ਦਾ ਚੰਗਾ ਤੇ ਨਾ ਵਿਕੇ ਤੇ ਨਹੀਂ। ਕਿਹੋ ਜੇ ਸਿੱਖ? ਬੀਬੀਆਂ ਦੇ ਬੱਚਿਆਂ ਦੇ ਟੋਟੇ ਪਾਰ ਕਰਕੇ ਤੇ ਗਲਾਂ ਚ ਹਾਰ ਪਵਾਏ। ਉਹਨਾਂ ਆਖਿਆ ਇਹ ਪੀ ਦਾਤ ਤੇਰੀ ਦਤਾਰ, ਬਾਜਾਂ ਵਾਲਿਆਂ ਵੀ ਕਿਰਪਾ ਕੀਤੀ ਊ। ਤੇ ਉਹਨਾਂ ਪਾਪੀਆਂ ਨੇ ਆਖਿਆ ਜੇ ਕਸਰ ਹੈ ਗਈ ਕੋਈ, ਤੁਹਾਡੇ ਬੱਚੇ ਵੀ ਟੋਟੇ ਕੀਤੇ। ਕਹਿਣ ਲੱਗੀ ਪਾਪੀਓ ਪਹਿਲਾਂ ਮੈਂ ਸ਼ਹੀਦੀ ਪਤਨੀ ਸਾਂ,

0: ਹੁਣ ਮੈਂ ਸ਼ਹੀਦੀ ਮਾਂ ਬਣ ਗਈ, ਮੇਰੀ ਕੁੱਖ ਸਫਲੀ ਹੋ ਗਈ ਹੈ। ਇਹ ਜੇ ਉਹਨਾਂ ਗੁਰਮੁਖਾਂ ਦਾ ਜੀਵਨ, ਚੰਦਨ ਚਾਂਦਨ ਸਰਦ ਰੁੱਤ, ਮੂਲ ਨ ਮਿਟੀ ਕਾਮ, ਸੀਤਲ ਸੀਵੇ ਨਾਨਕਾ ਜਪੰਦੜੋ ਹਰ ਨਾਮ। ਪਰਮਾਤਮਾ ਦਾ ਨਾਮ ਲੈਣ ਕਰਕੇ ਬੀਬੀਆਂ ਨੇ ਬੱਚਿਆਂ ਦੇ ਟੋਟੇ ਕਰਾਏ, ਗਲਾਂ ਵਿਚ ਹਾਰ ਪਵਾਏ, ਪਰ ਉਹਨਾਂ ਦੇ ਅੰਦਰ ਤੈਸ਼ ਨਹੀਂ ਆਈ, ਗਰਮੀ ਨਹੀਂ ਆਈ, ਗੁੱਸਾ ਨਹੀਂ ਆਇਆ, ਕ੍ਰੋਧ ਨਹੀਂ ਆਇਆ, ਕਿਉਂਕਿ ਉਹਨਾਂ ਦੇ ਅੰਦਰ ਨਾਮ ਦੀ ਅੰਸ਼ ਹੈ।
1: ਪੌੜੀ ਚਰਨ ਕਮਲ ਕੀ ਓਟ ਉਧਰੇ ਸਗਲ ਜਾਨ।
0: ਕਹਿੰਦੇ ਵੀ ਰੱਬ ਇੱਕ ਦਾ ਨਹੀਂ, ਰੱਬ ਸਾਰਿਆਂ ਦਾ ਸਾਂਝਾ। ਸਗਲ ਤੋਂ ਭਾਵ ਸਾਰੇ, ਜਨ ਤੋਂ ਭਾਵ ਜਿਨ੍ਹਾਂ ਦੇ ਅੰਦਰ ਦਾਸਾ ਭਾਵ ਹੈ, ਜਿਹੜੇ ਨਿਮਾਣੇ ਨੇ, ਜਿਨ੍ਹਾਂ ਨੇ ਪਰਿਪੂਰਨ ਪਰਮਾਤਮਾ ਦੇ ਚਰਨ ਕਮਲਾਂ ਦਾ ਆਸਰਾ ਤੱਕ ਲਿਆ, ਉਹਨਾਂ ਸਾਰਿਆਂ ਦੀ ਕਲਿਆਣ ਹੋ ਗਈ। ਇੱਥੇ ਹਿੰਦੂ ਦੀ ਗੱਲ ਨੀ, ਇੱਥੇ ਸਿੱਖ ਦੀ ਗੱਲ ਨੀ, ਇੱਥੇ ਹੋਰ ਦੀ ਗੱਲ ਨੀ। ਆਪਾਂ ਸ਼ਬਦ ਪੜ੍ਹਦੇ ਹਾਂ ਗੁਰੂ ਪੰਚਮ ਪਾਤਸ਼ਾਹ ਦਾ ਆਚਾਰਿਆ ਹੋਂਦੇ ਗੋਬਿੰਦ ਗੋਬਿੰਦ ਸੰਗ, ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਖੀਣਾ, ਅੱਧੀ ਦਮੜੀ ਦਾ ਸ਼ੀਂਬਾ ਲੱਖਾਂ ਦਾ ਬਣ ਗਿਆ। ਇਹ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਬੁੰਨਾ ਤਾਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜਲਾਰਾ ਪਯੋ ਗੁਣ ਗੀਰਾ। ਨੀਵੀ ਕੁਲ ਵਾਲਾ ਬਾਬਾ ਕਬੀਰ ਗੁਣਾਂ ਦਾ ਸਾਗਰ ਬਣ ਗਿਆ, ਕਹਿਣ ਦਾ ਭਾਵ ਰੱਬ ਦੇ ਕਰ ਜਾਤ ਪਾਤ ਉੱਚਾ ਨੀਵਾਂ ਕਾਲਾ ਗੋਰਾ ਨਹੀਂ, ਸਾਰਿਆਂ ਦੇ ਵਿਚ ਉਹਦੀ ਜੋਟ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ, ਜਿਨ੍ਹਾਂ ਨੇ ਉਹਦਾ ਨਾਂ ਲਿਆ ਨਾ, ਭਾਵੇਂ ਕੋਈ ਹੈ, ਸਾਰਿਆਂ ਦੀ ਕਲਿਆਣ ਹੋ ਗਈ।
1: ਹੁਣ ਪ੍ਰਤਾਪ ਗੋਬਿੰਦ ਨਿਰਭਉ ਭਾਈ ਮਾਨ,
0: ਪ੍ਰਤਾਪ ਤੋਂ ਭਾਵ ਪਰਮਾਤਮਾ ਦੀ ਵਡਿਆਈ ਸੁਣ ਕੇ ਉਹਨਾਂ ਦਾ ਮਨ ਬਖੌਫ ਹੋ ਗਿਆ। ਇਹ ਆਪਾਂ ਬਖੌਫ ਕਿਵੇਂ ਹੋਵਾਂਗੇ? ਨਿਰਭਉ ਜਪੇ ਸਗਲ ਭਉ ਮਿਟੇ। ਨਿਰਭਉ ਪਰਮਾਤਮਾ ਦਾ ਨਾਮ ਜਪਾਂਗੇ, ਸਾਡੇ ਅੰਦਰ ਸਾਰੇ ਪਾਸਿਆਂ ਦਾ ਭਉ ਡਰ ਨਿਵਿਰਤ ਹੋ ਜਾਏਗਾ।
1: ਟੋਟ ਨਾ ਆਵੇ ਮੂਲ ਸੰਚਿਆ ਨਾਮ ਧਨ।
0: ਜਿਨ੍ਹਾਂ ਨੇ ਗੁਰਮੁਖੋ ਨਾਮ ਧਨ ਨੂੰ ਇਕੱਠਿਆਂ ਕਰ ਲਿਆ ਨਾ, ਉਹਦੇ ਚ ਕਿਸੇ ਪ੍ਰਕਾਰ ਦਾ ਘਾਟਾ ਨਹੀਂ ਆਉਂਦਾ। ਆਪਾਂ ਜਿੱਥੇ ਬੈਠੇ ਵਿਚਾਰ ਕਰ ਰਹੇ ਹਾਂ, ਇੱਥੇ ਗਿਆਨੀ ਸੰਤ ਸਿੰਘ ਮਸਕੀਨ ਨੇ ਇਹਦੀ ਵਿਆਖਿਆ ਕੀਤੀ ਸੀ। ਕਹਿੰਦੇ ਕਾਨਪੁਰ ਦੋ ਬਜ਼ੁਰਗ ਗੱਲਾਂ ਕਰਦੇ ਨੇ, ਇੱਕ ਮੁਸਲਮਾਨ ਹੈ ਇੱਕ ਹਿੰਦੂ ਹੈ। ਉਹ ਹਿੰਦੂ ਭਰਾ ਮੁਸਲਮਾਨ ਬਜ਼ੁਰਗ ਨੂੰ ਕਹਿਣ ਲੱਗਾ ਵੀ ਮੈਂ ਸਿੱਖਾਂ ਨੂੰ ਇੰਨੀ ਵਾਰ ਪਈ 84 ਦੇ ਵਿੱਚ, ਪਰ ਮੈਂ ਕਿਸੇ ਨੂੰ ਮੰਗਦਿਆਂ ਨਹੀਂ ਵੇਖਿਆ। ਉਹ ਮੁਸਲਮਾਨ ਬਜ਼ੁਰਗ ਕਹਿੰਦਾ ਮਿੱਤਰਾ ਇਹਨਾਂ ਨਹੀਂ ਮੰਗਣਾ, ਕਿਉਂਕਿ ਇਹਨਾਂ ਦੇ ਮਾਲ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ 20 ਰੁਪਈਆਂ ਦਾ ਸੌਦਾ ਕਰਦਿਆਂ ਆਪਣੇ ਬਾਪੂ ਕੋਲ ਚਪੇੜਾਂ ਖਾਧੀਆਂ ਨੇ ਨਾ, ਉਹਦਾ ਬੈਲੈਂਸ ਇੰਨਾ ਜਮ੍ਹਾਂ ਹੋ ਗਿਆ ਵੀ ਗੁਰੂ ਨਾਨਕ ਦੀ ਕਮਾਈ ਮੁੱਕਦੀ ਨਹੀਂ। ਇਹ ਮਸਕੀਨ ਸਾਹਿਬ ਨੇ ਇਸ ਥਾਂ ਤੇ ਮੰਜੀ ਸਾਹਿਬ ਗੱਲ ਦੀ ਵਿਆਖਿਆ ਕੀਤੀ। ਕਹਿਣ ਦਾ ਭਾਵ ਕਿ ਬਾਕੀ ਦਾ ਜਿਹੜਾ ਧਨ ਹੈ ਨਾ, ਉਹ ਖਾਂਦਿਆਂ ਖਾਂਦਿਆਂ ਘਟ ਜਾਂਦਾ, ਲੇਕਿਨ ਨਾਮ ਇੱਕ ਅਜਿਹਾ ਧਨ ਹੈ ਵੀ ਇਹਨੂੰ ਕਿੰਨਾ ਵੀ ਵਰਤੀ ਜਾਈਏ ਇਹਦਾ ਘਾਟਾ ਨਹੀਂ ਪੈਂਦਾ, ਇਹ ਮੁੱਕਦਾ ਨਹੀਂ। ਪਰ ਕਿੰਨਾ ਨੂੰ? ਜਿਨ੍ਹਾਂ ਨੇ ਨਾਮ ਧਨ ਨੂੰ ਇਕੱਠਿਆ ਕੀਤਾ, ਸੰਚਿਆ ਤੋਂ ਭਾਵ ਇਕੱਠਿਆ ਕਰਨਾ।
1: ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ।
0: ਜਿਵੇਂ ਆਪਾਂ ਕਹਿੰਦੇ ਫਲਾਣੇ ਨੇ ਭਾਈ ਪੁੰਨ ਕੀਤੇ, ਉਹਨੂੰ ਤਾਂ ਕਦੇ ਜ਼ਿੰਦਗੀ ਚ ਦੁੱਖ ਵੇਖਿਆ ਹੀ ਨਹੀਂ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖੋ ਜਿਨ੍ਹਾਂ ਦੇ ਵੱਡੇ ਭਾਗ ਨੇ, ਜਿਨ੍ਹਾਂ ਦੇ ਵੱਡੇ ਕਰਮ ਨੇ, ਉਹਨਾਂ ਨੂੰ ਸੰਤਾਂ ਦੀ ਸੰਗਤ ਮਿਲ ਗਈ।
1: ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ।
0: ਅੱਠੇ ਪਰ ਉਸ ਪਰਮਾਤਮਾ ਵਾਲੇ ਪਾਸੇ ਧਿਆਨ ਤਾਰਾ ਆਪਾਂ ਪਾੜਤਾ ਰੋਜ ਕਰਦੇ ਹਾਂ, ਸਾਹ ਸਾਹ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ। ਇੱਕ ਇੱਕ ਸਵਾਸ ਲੈਂਦੇ ਹਾਂ ਪਰਮਾਤਮਾ ਨੂੰ ਚੇਤੇ ਕਰ, ਉਹ ਗੱਲ ਗੁਰਦੇਵ ਕਹਿੰਦੇ ਆਠ ਪਹਿਰ ਅੱਠੇ ਪਰ ਪਰਮਾਤਮਾ ਨੂੰ ਚੇਤੇ ਕਰ ਹਰ ਧਿਆਏ। ਹੁਣ ਤਾਂ ਕੰਮ ਬੜਾ ਸੌਖਾ ਹੈ, ਸਾਡੇ ਗੁਰਦੁਆਰੇ ਵਾਲੇ ਆਉਂਦੇ ਨੇ ਨਾ, ਇੱਕ ਹੋਰ ਮਹਿਕਮਾ ਉਹ ਅੱਠੀ ਪਹਿਰੀ ਆਪਣਾ ਜੰਗਲਾ ਖੋਲਦਾ, ਅੱਠੀ ਪਹਿਰੀ ਤੇ ਗੁਰਦੁਆਰੇ ਤਾਂ ਰੋਜ਼ ਹੀ ਉਹ ਜੀ ਆਸਾ ਦੀ ਵਾਰ, ਉਹੀ ਜਪਜੀ ਸਾਹਿਬ ਇੱਕ ਦਿਨ ਉੱਥੇ ਝਾੜੂ ਮਾਰਿਆ ਤੇ ਮੁੜ ਕੇ ਛੁੱਟੀਆਂ ਆ ਜਾਂਦੇ, ਤੁਸੀਂ ਸਮਝ ਗਏ ਮੇਰਾ ਇਸ਼ਾਰਾ। ਅੱਠੀ ਦਿਨੀ ਜਾਣਾ ਐਤਵਾਰ ਰੱਬ ਨੂੰ ਚੇਤੇ ਕਰਨਾ ਤੇ ਮੁੜ ਕੇ ਕਹਿਣਾ ਵੀ ਤੂੰ ਆਪਣੇ ਘਰ ਅਸੀਂ ਆਪਣੇ ਘਰ। ਲੇਕਿਨ ਗੁਰਮਤ ਕਹਿੰਦੀ ਵੀ ਗੁਰਮੁਖਾ ਉਹਨੂੰ ਅੱਠੇ ਪਰ ਧਿਆਨ ਧਰ ਤੇ ਹਰੀ ਦਾ ਜਲ ਸੁਣਨਾ ਕਰ। ਜਿਵੇਂ ਆਪਾਂ ਕਈ ਬੰਦੇ ਕਹਿੰਦੇ ਜਿਹੜੀ ਇੱਥੋਂ ਪੰਕਤੀ ਤੇ ਮੈਂ ਜ਼ਿਕਰ ਕਰਾਂ, ਕਈ ਬੰਦੇ ਕਹਿੰਦੇ ਵੀ ਗਿਆਨੀ ਜੀ ਉਹ ਜਪਜੀ ਸਾਹਿਬ ਉਹ ਜਾਪ ਸਾਹਿਬ ਮਾੜਾ ਮੋਟਾ ਆਪਾਂ ਛੁੱਟੀ ਨਾ ਕਰ ਲਿਆ ਕਰੀਏ, ਜਾਂ ਨਵੇਂ ਬਾਣੀ ਹੋਵੇ ਛੁੱਟੀ ਨਾ ਕਰ ਲਿਆ ਕਰੀਏ। ਇਹਦਾ ਜਵਾਬ ਗੁਰਮੁਖੋ ਦ੍ਰਿਸ਼ਟਾਂਤ ਸਾਨੂੰ ਪੜਾਇਆ ਗਿਆ ਵੀ ਇੱਕ ਮਹਾਤਮਾ ਉਹ ਆਪਣੇ ਚੇਲਿਆਂ ਨੂੰ ਨਾਲ ਲੈ ਕਰਕੇ ਕੁੰਭ ਦੇ ਮੇਲੇ ਤੇ ਚਲੇ ਗਏ ਤੇ ਜੰਦਰਾ ਮਾਰ ਗਏ। ਜਦੋਂ ਉਹ ਅੱਠਾਂ ਦਿਨਾਂ ਤੋਂ ਬਾਅਦ ਆਏ ਤੇ ਕਹਿਣ ਲੱਗੇ ਕਾਕਾ ਬਹਿ ਜਾਓ, ਤੇ ਚੇਲੇ ਕਹਿਣ ਲੱਗੇ ਜੀ ਪਹਿਲਾਂ ਕਮਰਾ ਸਾਫ ਕਰ ਲਈਏ, ਅੰਦਰ ਧੂੜ ਪਈ। ਕਹਿਣ ਲੱਗੇ ਗੁਰਮੁਖੋ ਜੰਦਰਾ ਬੰਦ ਸੀ ਤੇ ਝਾੜੂ ਦੀ ਲੋੜ ਕਿਉਂ? ਕਹਿਣ ਲੱਗੇ ਜੀ ਮਿੱਟੀ ਘੱਟਾ ਹਵਾ ਵਿੱਚ ਹੁੰਦਾ ਤੇ ਰਲ ਜਾਂਦਾ। ਇਸੇ ਪ੍ਰਕਾਰ ਗੁਰਮੁਖੋ ਆਪਾਂ ਲੰਮੇ ਪਏ ਹੁੰਦੇ ਸੁੱਤੇ ਹੁੰਦੇ ਹਾਂ, ਜਿਹੜੇ ਸੰਸਕਾਰ ਨੇ ਉਹਨਾਂ ਦੇ ਰਾਹੀਂ ਆਪਣੇ ਅੰਦਰ ਨਿੰਦਿਆ ਕੂੜਾ ਚੁਗਲੀ ਜਿਹੜੀ ਆਪਣੇ ਅੰਦਰ ਜਮ੍ਹਾਂ ਹੁੰਦੀ ਰਹਿੰਦੀ ਹੈ, ਜਿਹੜਾ ਆਪਾਂ ਨਿਤਨੇਮ ਕਰਦੇ ਨਾ ਇਹ ਆਪਾਂ ਝਾੜੂ ਮਾਰਦੇ ਹਾਂ, ਝਾੜੂ ਰੋਜ਼ ਮਾਰਨਾ ਚਾਹੀਦਾ। ਇਸ ਕਰਕੇ ਇਹ ਝਾੜੂ ਮਾਰਨ ਤਾਂ ਕਿ ਜੋ ਸਾਡੇ ਅੰਦਰ ਪਾਪਾਂ ਵਿਕਾਰਾਂ ਦਾ ਕੂੜਾ ਇਹ ਚੁੱਕਿਆ ਜਾਏ। ਤੇ ਮੇਰੇ ਪਾਤਸ਼ਾਹ ਕਹਿੰਦੇ ਅੱਠੇ ਪੈਰ ਉਹਦਾ ਧਿਆਨ ਧਰ ਤੇ ਪਰਿਪੂਰਨ ਪਰਮਾਤਮਾ ਦਾ ਨਾਮ ਸੁਣਨਾ ਕਰ। ਜਿਹੜਾ ਸੁਣਨਾ ਨਾ ਇਹਨੂੰ ਆਪਾਂ ਰੋਜ਼ ਪਾਠ ਕਰਦੇ ਹਾਂ, ਸੁਣਨਾ ਪੜ੍ਹਨ ਦੇ ਨਾਲੋਂ ਤਿੰਨ ਗੁਣਾ ਮਾਨ। ਸੁਣਤੇ ਪਨੀਤ ਕਹਿਤੇ ਪਵਿੱਤ, ਪਵਿੱਤ ਪਵਿੱਤ ਈਕਲ ਟੂ ਪਨੀਤ, ਕਿਉਂਕਿ ਪੜ੍ਹਨ ਦੇ ਨਾਲੋਂ ਸੁਣਨਾ ਬੜਾ ਔਖਾ। ਆਪਾਂ ਕਈ ਵਾਰ ਗੱਲਾਂ ਕਰਦੇ ਆਪਾਂ ਕਹਿੰਦੇ ਭਾਈ ਸਾਹਿਬ ਦੁਬਾਰਾ ਗੱਲ ਕਹੋ, ਮੇਰਾ ਖਿਆਲ ਪਾਸੇ ਚਲਾ ਗਿਆ ਸੀ। ਸੁਣਨ ਵਾਸਤੇ ਖਿਆਲ ਦਾ ਹੋਣਾ ਜ਼ਰੂਰੀ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਅੱਠੇ ਪਰ ਧਿਆਨ ਕਰ ਔਰ ਉਸ ਪਰਮਾਤਮਾ ਦੇ ਨਾਮ ਨੂੰ ਸੁਣ ਤਾਂ ਇਹ ਤੇਰਾ ਮਨੁੱਖਾ

0: ਭਾਗ ਦੇ ਵਿੱਚ ਜਿੱਥੇ ਬਾਬੇ ਕਬੀਰ ਦਾ ਸ਼ਬਦ ਆਉਣਾ, ਇਹ ਤਾਂ ਲਿਖਿਆ ਹੈ ਕਿ ਬਾਬੇ ਕਬੀਰ ਦਾ ਸ਼ਬਦ ਬਾਅਦ ਵਿੱਚ ਆਉਣਾ ਤੇ ਪਹਿਲਾਂ ਬਾਬੇ ਨਾਮਦੇਵ ਦਾ। ਇਹ ਕਿਉਂ ਕਹਿਣਾ ਪਿਆ? ਕਿਉਂਕਿ ਆਮ ਕਰਕੇ ਜਦੋਂ ਆਪਾਂ ਗੁਰੂ ਸਾਹਿਬਾਨਾਂ ਤੋਂ ਬਾਅਦ ਬਾਣੀ ਪੜ੍ਹਦੇ ਹਾਂ ਨਾ, ਤੇ ਗੁਰੂ ਸਾਹਿਬਾਨਾਂ ਤੋਂ ਬਾਅਦ ਭਗਤਾਂ ਦੀ ਬਾਣੀ ਵਿੱਚ ਸਭ ਤੋਂ ਪਹਿਲਾਂ ਬਾਬੇ ਕਬੀਰ ਦੀ ਬਾਣੀ ਆਉਂਦੀ ਤਕਰੀਬਨ। ਔਰ ਇੱਥੇ ਦੂਜੇ ਨੰਬਰ ਤੇ ਆਉਣ ਕਰਕੇ ਗੁਰਦੇਵ ਨੇ ਸਾਨੂੰ ਸੁਚੇਤ ਕੀਤਾ ਵੀ ਗੁਰਮੁਖਾ ਕਬੀਰ ਦਾ ਸ਼ਬਦ ਆਵੇਗਾ ਪਰ ਅੱਗੇ ਜਾ ਕੇ ਆਏਗਾ, ਔਰ ਪਹਿਲਾ ਨਾ ਇਹ ਬਾਬੇ ਨਾਮਦੇਵ ਦਾ ਸ਼ਬਦ ਹੈ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ,
0: ਇੱਕ ਅਦਵੈਤ ਰੂਪੀ ਬ੍ਰਹਮ। ਇਹ ਤੁਸੀਂ ਕਹੋਗੇ ਵੀ ਗਿਆਨੀ ਜੀ ਅਦਵੈਤ ਕੀ ਹੁੰਦਾ? ਇਹ ਆਮ ਜਦੋਂ ਅਸੀਂ ਅਰਥ ਕਰਦੇ ਕੋਈ ਗਿਆਨੀ ਕਰੇ ਤੇ ਉਹ ਕਹਿੰਦਾ ਅਦਵੈਤ। ਇੱਕ ਅਦਵੈਤ ਰੂਪੀ ਬ੍ਰਹਮ ਤੋਂ ਭਾਵ ਹੈ ਗੁਰਮੁਖੋਂ ਅੰਦਰ ਝਾਤੀ ਮਾਰਿਆ ਜੇ ਆਪਣੇ ਅੰਦਰ ਪੈਰ ਪੈਰ ਤੇ ਦਵੈਤ ਹੈ। ਆਪਾਂ ਪੱਗਾਂ ਦੇ ਰੰਗਾਂ ਤੇ ਝਗੜੀ ਜਾਂਦੇ ਹਾਂ, ਆਪਣੇ ਅੰਦਰ ਲਾਕੀ ਦੀ ਦਵੈਤ ਹੈ, ਆਪਣੇ ਅੰਦਰ ਧਰਮ ਦੇ ਨਾਂ ਤੇ ਦਵੈਤ ਹੈ ਵੀ ਇਹਦਾ ਧਰਮ ਆਹ ਤੇ ਸਾਡਾ ਆ, ਅਸੀਂ ਚੰਗੇ ਹਾਂ। ਲੇਕਿਨ ਰੱਬ ਹੈ ਨਾ ਉਹਦੇ ਅੰਦਰ ਦਵੈਤ ਹੈ ਨੀ, ਤਾਂ ਕਿ ਅਦਵੈਤ। ਕਿਉਂ? ਆ ਸੂਰਜ ਰੱਬ ਦਾ ਦੀਵਾ ਜਗਦਾ ਨਾ, ਸੂਰਜ ਦਾ ਚੰਨ ਗੁਰਦੁਆਰੇ ਤੇ ਵੀ ਪੈਂਦਾ ਹੈ, ਮੰਦਰ ਤੇ ਵੀ ਪੈਂਦਾ ਹੈ, ਵੇਸਵਾ ਦੇ ਚਵਾਰੇ ਤੇ ਵੀ ਪੈਂਦਾ ਹੈ ਤੇ ਛੱਪੜ ਤੇ ਵੀ ਪੈਂਦਾ। ਰੱਬ ਦੇ ਕਰ ਕੋਈ ਦਵੈਤ ਨਹੀਂ, ਉਹਦੇ ਕਰ ਕੋਈ ਈਰਖਾ ਨਹੀਂ। ਇਸ ਕਰਕੇ ਇੱਕ ਅਦਵੈਤ ਰੂਪੀ ਬ੍ਰਹਮ ਉਚਾਰਨ ਤੇ ਰੱਖਿਆ ਕਰਦਾ ਹੈ ਸਤਿਗੁਰ ਪ੍ਰਸਾਦ। ਜਿੰਨਾ ਚਿਰ ਗੁਰੂ ਕਿਰਪਾ ਨਾ ਕਰੇ ਉਹਨਾਂ ਚਿਰ ਗੁਰਮੁਖੋਂ ਵਾਹਿਗੁਰੂ ਵੀ ਨਹੀਂ ਆਖਿਆ ਜਾਂਦਾ। ਜਦੋਂ ਗੁਰੂ ਕਿਰਪਾ ਕਰਦਾ ਤੇ ਤਾਂ ਅਦਵੈਤ ਰੂਪੀ ਬ੍ਰਹਮ

0: ਆਮ ਕਰਕੇ ਲਾੜੇ ਨੂੰ ਕਹਿੰਦੇ ਹਨ ਲਾੜਾ, ਦੁਲਾ ਲਾੜਾ। ਇੱਥੇ ਬਾਬਾ ਨਾਮਦੇਵ ਜੀ ਬੜੇ ਪਿਆਰ ਨਾਲ ਮੁਖਾਤਬ ਕਰਕੇ ਸਮਝਾਉਂਦੇ ਹੋ, ਲਾੜਿਆ ਉਸ ਪਰਿਪੂਰਨ ਪਰਮਾਤਮਾ ਦੀ ਸ਼ਰਨ ਪੈਣਾ ਕਰ। ਜਿਵੇਂ ਹੋਰ ਗੁਰਮੁਖ ਪਏ ਹਨ, ਕਿਵੇਂ ਪਏ ਨੇ, ਚਾਰ ਮੁਕਤ, ਇਹ ਗੁਰਮੁਖੋ ਚਾਰ ਸਿੱਧੀਆਂ ਨੇ ਤੇ ਚਾਰ ਮੁਕਤੀਆਂ ਕਿਹੜੀਆਂ ਨੇ? ਸਲੋਕ, ਸਮੀਪ, ਸਰੂਪ ਤੇ ਸਯੁਜ, ਇਹਨਾਂ ਨੂੰ ਕਹਿੰਦੇ ਨੇ ਚਾਰ ਮੁਕਤੀਆਂ। ਜਿਹੜਾ ਸਾਨੂੰ ਗੁਰੂ ਪਾਤਸ਼ਾਹ ਨੇ ਆਪਣਾ ਰੂਪ ਬਣਾਇਆ ਨਾ, ਆਪਣੇ ਵਰਗਾ ਪਰਾਵਾ, ਇਹਨੂੰ ਕਹਿੰਦੇ ਸਰੂਪ। ਜਿਵੇਂ ਗ੍ਰੰਥੀ ਸਿੰਘ ਗੁਰੂ ਪਾਤਸ਼ਾਹ ਤਾਬਿਆ ਬੈਠਾ, ਇਹਨੂੰ ਕਹਿੰਦੇ ਨੇ ਸਮੀਪ। ਤੁਸੀਂ ਸਾਰੇ ਸੰਗਤ ਨੂੰ ਬੈਠੇ ਹੋ, ਇਹਨੂੰ ਕਹਿੰਦੇ ਸਲੋਕ। ਸਲੋਕ, ਸਮੀਪ, ਸਰੂਪ ਤੇ ਸਯੁਜ, ਅਭੇਦ ਹੋ ਜਾਣਾ। ਔਰ ਇਸੇ ਪ੍ਰਕਾਰ ਗੁਰਮੁਖੋ ਸਿੱਧੀਆਂ ਕਿਹੜੀਆਂ ਨੇ? ਗਰਮਾ, ਲਗਮਾ, ਮਧਮਾ। ਆਪਣੇ ਆਪ ਨੂੰ ਬਹੁਤ ਛੋਟਾ ਕਰ ਲੈਣਾ, ਆਪਣੇ ਆਪ ਨੂੰ ਬਹੁਤ ਭਾਰਾ ਕਰ ਲੈਣਾ, ਆਪਣੇ ਆਪ ਨੂੰ ਬਹੁਤ ਵੱਡਾ ਕਰ ਲੈਣਾ। ਇੱਕ ਮਹਾਤਮਾ ਮੈਂ ਸੁਣੇ ਨੇ, ਆ ਜਦੋਂ ਆਪਾਂ ਜਾਂਦੇ ਹਾਂ ਰਈਏ ਨੂੰ, ਮੈਨੂੰ ਪਿੰਡ ਦਾ ਨਾਮ ਭੁੱਲ ਗਿਆ, ਇੱਕ ਬਾਬਾ ਗੁਰਬਖਸ਼ ਸਿੰਘ ਹੋਏ ਨੇ, ਉਹ ਉਹਨਾਂ ਦੇ ਕੋਲ ਇਹ ਸਿੱਧੀਆਂ ਸਨ। ਉਹ ਆਪਣੇ ਆਕਾਰ ਨੂੰ ਵਧਾ ਵੀ ਲੈਂਦੇ ਸਨ ਤੇ ਆਪਣੇ ਆਕਾਰ ਨੂੰ ਛੋਟਾ ਵੀ ਕਰ ਲੈਂਦੇ ਸਨ। ਇਹ ਮੈਂ ਉੱਥੋਂ ਦੇ ਗੁਰਮੁਖਾਂ ਕੋਲ ਸੁਣਿਆ। ਇਸ ਪ੍ਰਕਾਰ ਕਹਿੰਦੇ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ, ਜਿਹੜੇ ਪਰਿਪੂਰਨ ਪਰਮਾਤਮਾ ਦੀ ਸ਼ਰਨ ਵਿੱਚ ਪੈ ਗਏ, ਉਹਨਾਂ ਨੂੰ ਚਾਰ ਮੁਕਤੀਆਂ ਵੀ ਮਿਲ ਗਈਆਂ, ਉਹਨਾਂ ਨੂੰ ਸਿੱਧੀਆਂ ਵੀ ਮਿਲ ਗਈਆਂ। ਔਰ ਬੜਾ ਸਿੱਧਾ ਢੰਗ ਸਾਨੂੰ ਗੁਰੂ ਪੰਚਮ ਪਾਤਸ਼ਾਹ ਨੇ ਸਮਝਾਇਆ ਵੀ ਗੁਰਮੁਖਾ, ਇਹਨਾਂ ਚੱਕਰਾਂ ਤੋਂ ਬਚਣ ਲਈ ਇਉਂ ਕਰ, ਪ੍ਰਭ ਕੇ ਸਿਮਰਨ ਰਿਧ ਸਿੱਧ ਨੌ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਤੂੰ ਇਹਨਾਂ ਚੱਕਰਾਂ ਚ ਨਾ ਪਈ ਕਿਉਂਕਿ ਤੂੰ ਬੁੱਧਾ ਵਿਦਵਾਨ ਨਹੀਂ। ਪਰਮਾਤਮਾ ਦਾ ਸਿਮਰਨ ਕਾਰਨ ਆਪਣੇ ਆਪ ਹੀ ਬਰਕਤਾਂ ਆ ਜਾਣਗੀਆਂ। ਪ੍ਰਭ ਕੇ ਸਿਮਰਨ ਰਿਧ ਸਿੱਧ ਨੌ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਪਰਮਾਤਮਾ ਦੇ ਸਿਮਰਨ ਕਰਕੇ ਤੈਨੂੰ ਗਿਆਨ ਆ ਜਾਏਗਾ। ਇਹਦੀ ਮਿਸਾਲ ਜਦੋਂ ਆਪਾਂ ਜਾਣੇ ਹਰੀ ਕਿਉਂ ਤੇ ਰਾਹ ਚ ਆਉਂਦਾ ਪਿੰਡ ਨਸ਼ਹਿਰਾ ਪਰੂਆ, ਉਥੋਂ ਦਾ ਗੁਰਮੁਖ ਪਿਆਰਾ, ਉੱਥੇ ਗੁਰਦੁਆਰਾ ਬਣਿਆ ਹੈ, ਇਹ ਖੜੇ ਦਾ ਖਾਲਸਾ ਬਾਬਾ ਧੰਨਾ ਸਿੰਘ ਜੀ ਹੋਏ ਨੇ। ਜਿਹੜਾ ਹੰਕਾਰ ਹੈ ਨਾ, ਇਹ ਆਪਾਂ ਮੂੰਹ ਜਮਾਨੀ ਤਾਂ ਭਾਵੇਂ ਕਹੀ ਜਾਏ ਵੀ ਬੜੀ ਨਿਮਰਤਾ, ਪਰ ਅੰਦਰੋਂ ਹੰਕਾਰ ਨਹੀਂ ਜਾਂਦਾ। ਬਾਣੀ ਦੀ ਪੰਕਤੀ, ਹਮ ਬੜ ਕਲੀਨ, ਹਮ ਬੜ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਵੇ ਨਾਸੀ। ਇਹ ਲੰਮਾ ਚੌੜਾ ਵਿਖਿਆ ਇਹਦਾ ਵੀ ਸਾਡੀ ਕੁੱਲ ਉੱਚੀ ਹੈ, ਮੈਂ ਵਿਦਵਾਨ ਹਾਂ, ਮੇਰੇ ਬਰਾਬਰ ਕੋਈ ਨਹੀਂ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੇ ਇਤਿਹਾਸ ਵਿੱਚ ਗੱਲ ਆਉਂਦੀ ਹੈ, ਮੈਂ ਬੇਨਤੀ ਕਰਦੇ ਹਾਂ, ਚਾਰ ਮੁਕਤ ਚਾਰੇ ਸਿੱਧ ਮਿਲ ਕੇ ਦੂਲੇ ਪ੍ਰਭ ਕੀ ਸ਼ਰਨ ਪਇਓ। ਜਿਹੜੇ ਪਰਮੇਸ਼ਰ ਦੀ ਸ਼ਰਨ ਵਿੱਚ ਆ ਗਏ ਨੇ ਨਾ, ਉਹਨਾਂ ਕਿਤਾਬਾਂ ਨਹੀਂ ਪੜੀਆਂ, ਉਹਨਾਂ ਨੂੰ ਸਿੱਧੀਆਂ ਵੀ ਮਿਲ ਗਈਆਂ ਤੇ ਮੁਕਤੀ ਵੀ ਮਿਲ ਗਈ। ਮੈਂ ਉਦਾਹਰਣ ਦੇਣ ਲੱਗਾ, ਇੱਕ ਵਿਦਵਾਨ ਗੁਰੂ ਪਾਤਸ਼ਾਹ ਕੋਲ ਕਵੀ ਸਨ ਤੇ ਉਹਨੇ ਕਵਿਤਾ ਤਿਆਰ ਕੀਤੀ ਤੇ ਕਹਿਣ ਲੱਗਾ, ਜੀ ਮੈਂ ਕਵਿਤਾ ਤਿਆਰ ਕੀਤੀ ਹੈ, ਇਹਦੇ ਕੋਈ ਅਰਥ ਹੀ ਨਹੀਂ ਕਰ ਸਕਦਾ। ਗੁਰਦੇਵ ਕਹਿਣ ਲੱਗੇ, ਗੁਰਮੁਖ ਹੈ ਕਿਹੜੀ ਗੱਲ ਹੈ, ਇਹਦੇ ਅਰਥ ਆਮ ਬੰਦੇ ਕਰ ਲੈਣਗੇ, ਜਿਹਦੇ ਕੋਈ ਮਰਜ਼ੀ ਕਰਾ ਲਈਏ। ਕਹਿਣ ਲੱਗੇ, ਜੀ ਮੈਂ ਤੁਹਾਨੂੰ ਬੇਨਤੀ ਕਰਨਾ। ਹਜ਼ੂਰ ਸੇਵਾਦਾਰ ਨੂੰ ਕਹਿਣ ਲੱਗੇ ਵੀ ਗੁਰਮੁਖਾ, ਜਿਹੜਾ ਘੋੜਿਆਂ ਦੀ ਲਿੱਦ ਇਕੱਠੀ ਕਰਦਾ ਨਾ, ਘੋੜਿਆਂ ਨੂੰ ਝਕਾ ਪਾਉਂਦਾ, ਧੰਨਾ ਸਿੰਘ ਨਸ਼ਹਿਰੇ ਵਾਲਾ ਉਹਨੂੰ ਬੁਲਾ ਕੇ ਲਿਆ। ਭਾਈ ਧੰਨਾ ਸਿੰਘ ਨੂੰ ਗੁਰੂ ਕਾ ਹੁਕਮਨਾਮਾ ਮਿਲਿਆ, ਉਸੇ ਮੌਕੇ ਉਹ ਆਪਣਾ ਝਾੜੂ ਛੱਡ ਕੇ ਤੇ ਕਹਿਣ ਲੱਗਾ ਪਾਤਸ਼ਾਹ ਗੁਰੂ, ਕਹਿਣ ਲੱਗਾ ਜੀ ਪੰਡਿਤ ਵਿਦਵਾਨ ਤੈਨੂੰ ਕਹਿੰਦਾ ਵੀ ਅਰਥ ਕਰਨੇ ਨੇ। ਭਾਈ ਧੰਨਾ ਸਿੰਘ ਨੇ ਇੱਕ ਇੱਕ ਦੇ ਦਸ ਦਸ ਅਰਥ ਕੀਤੇ ਤੇ ਕਹਿਣ ਲੱਗਾ, ਗੁਰਦੇਵ ਕਹਿਣ ਲੱਗੇ ਵੀ ਧੰਨਾ ਸਿੰਘ ਤੂੰ ਛੰਦ ਪੜ। ਜਦੋਂ ਉਹਨੇ ਪੜਿਆ ਨਾ ਤੇ ਕਹਿੰਦਾ ਜੀ ਮੈਨੂੰ ਅਰਥ ਨਹੀਂ ਆਉਂਦੇ, ਇਹ ਇਤਿਹਾਸ ਜੇ ਮਿਥਿਆਸ ਨਹੀਂ। ਭਾਵ ਜੇ ਗੁਰੂ ਕਿਰਪਾ ਕਰੇ ਅਗਿਆਨੀ ਗਿਆਨੀ, ਤੇ ਜੇ ਗੁਰੂ ਦੀ ਕਿਰਪਾ ਨਹੀਂ ਤੇ ਗੁਰਮੁਖੋ ਗਿਆਨੀ ਵੀ ਅਗਿਆਨੀ ਹੋ ਜਾਂਦੇ ਨੇ। ਮੇਰੇ ਪਾਤਸ਼ਾਹ ਕਹਿੰਦੇ ਨੇ, ਬਾਬਾ ਨਾਮਦੇਵ ਕਹਿੰਦੇ ਪਿਆਰਿਆ, ਜਿਹੜੇ ਪਰਮੇਸ਼ਰ ਦੀ ਸ਼ਰਨ ਪੈ ਗਏ ਨੇ ਉਹਨਾਂ ਨੂੰ ਚਾਰੇ ਮੁਕਤੀਆਂ ਤੇ ਚਾਰੇ ਸਿੱਧੀਆਂ ਦੀ ਪ੍ਰਾਪਤੀ ਹੋ ਗਈ।
1: ਮੁਕਤ ਭਇਓ ਚਾਹੂੰ ਜੁਗ ਜਾਣਿਓ,
0: ਇੱਥੇ ਬਸ ਨੇ। ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਲਿਆ ਉਹਨਾਂ ਨੂੰ ਮੁਕਤੀਆਂ ਵੀ ਮਿਲ ਗਈਆਂ ਤੇ ਚੌਂ ਯੁੱਗਾਂ ਦੇ ਵਿੱਚ ਉਹਨਾਂ ਨੂੰ ਲੋਕੀ ਚੇਤੇ ਕਰਦੇ ਹਨ। ਬਾਬਾ ਪ੍ਰਹਲਾਦ ਕਦੋਂ ਦਾ ਹੋਇਆ? 5000 ਵਰੇ ਤੋਂ ਉੱਪਰ ਸਮਾਂ ਹੋ ਗਿਆ ਤੇ ਆਪਾਂ ਨੂੰ ਬਾਬੇ ਪ੍ਰਹਲਾਦ ਦਾ ਪਤਾ ਹੈ। ਆਪਾਂ ਨੂੰ ਬਾਬੇ ਸਦਾਮੇ ਦਾ ਪਤਾ ਹੈ, ਆਪਾਂ ਨੂੰ ਬਾਬੇ ਬਿਦਰ ਦਾ ਪਤਾ ਹੈ, ਆਪਾਂ ਨੂੰ ਬੀਬੀ ਭੀਲਣੀ ਦਾ ਪਤਾ ਹੈ। ਇਸ ਪ੍ਰਕਾਰ ਮੁਕਤ ਭਇਓ ਚੌਹੂ ਜੁਗ ਜਾਣਿਓ, ਜਿਹੜੇ ਪਰਮਾਤਮਾ ਦੀ ਸ਼ਰਨ ਵਿਚ ਆ ਗਏ ਨੇ ਗੁਰਮੁਖੋ, ਚਾਰ ਯੁਗਾਂ ਵਿਚ ਉਹਨਾਂ ਨੂੰ ਲੋਕੀ ਚੇਤੇ ਕਰਦੇ ਨੇ, ਕਿਉਂਕਿ ਮੁਕਤੋਂ ਭਾਵ ਉਹ ਪਕੜ ਤੋਂ ਰਹਿਤ ਹੋ ਗਏ।
1: ਜਸ ਕੀਰਤ ਮਾਥੈ ਸ਼ਤਰ ਧਰਿਓ,
0: ਪਰਮਾਤਮਾ ਦੀ ਵਡਿਆਈ ਕਰਨ ਕਰਕੇ ਗੁਰਮੁਖ ਉਹਨਾਂ ਦੇ ਸਿਰ ਤੇ ਪਰਮਾਤਮਾ ਨੇ ਸ਼ਤਰ ਤੱਕਿਆ। ਆਪਣੇ ਕੋਲ ਇੱਕ ਉਦਾਹਰਣ ਹੈ, ਆਪਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਚੌਰ ਕਰਦੇ ਹਾਂ, ਬਾਬੇ ਨਾਮਦੇਵ ਦੀ ਬਾਣੀ ਦੇ ਵਿੱਚ ਚੌਰ ਹੋ ਰਿਹਾ, ਬਾਬੇ ਕਬੀਰ ਦੀ ਬਾਣੀ ਤੇ ਚੌਰ ਹੋ ਰਿਹਾ ਹੈ, ਬਾਬਾ ਫਰੀਦ ਦੀ ਬਾਣੀ ਤੇ ਚੌਰ ਹੋ ਰਿਹਾ ਹੈ, ਕਿਉਂਕਿ ਉਹ ਗੁਰਮੁਖ ਪਿਆਰੇ ਪਰਮੇਸ਼ਰ ਦੀ ਸ਼ਰਨ ਵਿਚ ਪੈ ਗਏ ਔਰ ਉਹਨਾਂ ਦੀ ਚਾਰ ਯੁਗਾਂ ਵਿਚ ਵਡਿਆਈ ਹੋਈ, ਉਹ ਪਕੜ ਤੋਂ ਰਹਿਤ ਨੇ, ਉਹਨਾਂ ਦੀ ਲੋਕੀ ਵਡਿਆਈ ਕਰਦੇ ਨੇ ਔਰ ਉਹਨਾਂ ਦੇ ਸਿਰ ਤੇ ਸ਼ਤਰ ਝੁਲਦੇ ਹਨ।
1: ਰਾਜਾ ਰਾਮ ਜਪਤ ਕੋ ਨਾ ਤਰਿਓ,
0: ਆਪਾਂ ਨਾਮਦੇਵ ਕਹਿੰਦੇ ਗੁਰਮੁਖ, ਆਪਾਂ ਕਿਹਦੀ ਗੱਲ ਕਰੀਏ, ਜਿਹੜਾ ਸਾਰਿਆਂ ਦਾ ਰਾਜਾ, ਰਾਜੇ ਬਾਰੇ ਬਾਣੀ ਚ ਇੱਕ ਸ਼ਬਦ ਆਉਂਦਾ ਹੈ। 1902 ਦੇ ਵਿਚ ਗੁਰਮੁਖ ਇੱਕ ਦਿੱਲੀ ਸਰਬ ਧਰਮ ਸੰਮੇਲਨ ਹੋਇਆ, ਅੰਗਰੇਜ਼ਾਂ ਨੇ ਕੀਤਾ, ਵੱਖ ਵੱਖ ਧਰਮਾਂ ਦੇ ਲੋਕਾਂ ਨੂੰ ਬੁਲਾਇਆ, ਆਪਣੇ ਸਿੱਖ ਭਾਈਚਾਰੇ ਵੱਲੋਂ ਸੰਤ ਅਦਰ ਸਿੰਘ ਬਸੂ ਵਾਲੇ ਵੱਲ ਡਿਊਟੀ ਲੱਗੀ ਵੀ ਤੁਸੀਂ ਬਾਬਾ ਜੀ ਜਾਣਾ, ਦਿੱਲੀ ਹੋਇਆ ਜੀ 1902 ਦੇ ਵਿਚ। ਬਾਬਾ ਅਦਰ ਸਿੰਘ ਨਾਲ ਸੰਪਰਕ ਕੀਤਾ ਤੇ ਉਹ ਕਹਿਣ ਲੱਗੇ, ਗੁਰਮੁਖੋ ਮੈਂ ਤਾਂ ਗੁਰੂ ਕਾ ਸਿੱਖ ਹਾਂ, ਲੇਕਿਨ ਮੈਂ ਇਕੱਲੇ ਨਹੀਂ ਆਉਣਾ, ਸਾਡਾ ਮਾਲਕ ਹੈ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਅਸੀਂ ਸ਼ਾਮਲ ਹੋਣ ਤਾਂ ਸਹਿਮਤ ਹਾਂ, ਪਰ ਸਾਡੇ ਆਉਣ ਦਾ ਤਰੀਕਾ ਵੀ ਅੱਗੇ ਨਿਸ਼ਾਨ ਸਾਹਿਬ ਹੋਵੇਗਾ, ਮਗਰ ਪੰਜ ਪਿਆਰੇ ਸਾਹਿਬਾਨ ਹੋਣਗੇ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਸਵਾਰਾ ਹਾਥੀ ਤੇ ਆਵੇਗਾ ਤੇ ਮੈਂ ਚੌਰ ਕਰਦਾ ਆਵਾਂਗਾ, ਜੇ ਮਨਜ਼ੂਰ ਹੈ ਤੇ ਕਰ ਲਓ, ਨਹੀਂ ਤੇ ਅਸੀਂ ਨਹੀਂ ਆਉਣਾ। ਅੰਗਰੇਜ਼ ਕਹਿਣਗੇ ਜੀ ਸਾਨੂੰ ਕੀ ਇਤਰਾਜ ਹੈ। ਉਸੇ ਢੰਗ ਦੇ ਨਾਲ ਅੱਗੇ ਨਿਸ਼ਾਨ ਸਾਹਿਬ ਵਾਲਾ ਗੁਰਮੁਖ ਲੱਗਾ, ਪੰਜ ਪਿਆਰੇ ਲੱਗੇ ਤੇ ਮਹਾਂਪੁਰਸ਼ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਚੌਰ ਕਰ ਸਨ ਹਾਥੀ ਦੇ ਉੱਪਰ, ਔਰ ਉਹਨਾਂ ਨੇ ਇੱਕ ਪੰਕਤੀ ਪੜ੍ਹੀ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਸਾਚਾਰ ਕੇ ਝੂਠੇ ਕਰ ਦਵਾਜਾ। ਹੁਣ ਉਹਨੂੰ ਅੰਗਰੇਜ਼ ਨੂੰ ਪੰਜਾਬੀ ਨਹੀਂ ਸੀ ਆਉਂਦੀ ਤੇ ਉਹਨੇ ਜਾਜ ਨੇ ਪੁੱਛਿਆ ਵੀ ਬਾਬਾ ਕੀ ਕਹਿੰਦਾ। ਉਹ ਦੁਭਾਸ਼ੀਆ ਭਰਾ ਕਹਿਣ ਲੱਗਾ, ਜਿਹੜਾ ਟਰਾਂਸਲੇਟਰ ਸੀ ਉਹਨੇ ਆਖਿਆ ਜੀ ਇਹ ਕਹਿੰਦਾ ਵੀ ਰੱਬ ਦੇ ਬਰਾਬਰ ਕੋਈ ਰਾਜਾ ਨਹੀਂ, ਇਹ ਜਿਹੜੇ ਰਾਜੇ ਨੇ ਇਹ ਚਾਰ ਦਿਨ ਦੇ ਨੇ, ਇਹ ਬਾਣੀ ਦੀ ਪੰਕਤੀ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰ ਦਵਾਜਾ। ਮੈਂ ਸਿਆਸੀ ਨਹੀਂ ਤੇ ਨਾ ਮੈਂ ਲਾ ਕੇ ਕਹਿਣ ਲੱਗਾ ਜੇ ਆ ਤੁਸੀਂ ਆਪਾਂ ਮੁੱਖ ਮੰਤਰੀ ਵੇਹਨੇ ਆ ਨਾ, ਜਿਹੜਾ ਮੌਕੇ ਦਾ ਮੁੱਖ ਮੰਤਰੀ ਹੁੰਦਾ ਜਦੋਂ ਉਹਨੇ ਸ਼ਹਿਰ ਚ ਆਉਣਾ ਚੌਹ ਪਾਸੀ ਨਾਕਾਬੰਦੀ ਵੀ ਉਹਨੇ ਆਉਣਾ ਤੇ ਜਦੋਂ ਉਹਦਾ ਪੰਜ ਸਾਲ ਪੂਰੇ ਹੋ ਜਾਂਦੇ ਤੇ ਲਹਿ ਜਾਂਦਾ ਨਾ, ਮੁੜ ਕੇ ਕਦੇ ਤੁਰਿਆ ਫਿਰੇ ਕੋਈ ਨੀ ਜੇ ਰੋਕਦਾ ਫਲਾਨਾ ਆਇਆ ਹੈ, ਪੰਜਾਂ ਸਾਲਾਂ ਤੋਂ ਬਾਅਦ ਜੀਰੋ। ਲੇਕਿਨ ਜੇ ਰੱਬ ਹੈ ਨਾ ਉਹਦਾ ਅੱਠੇ ਪਰ ਰਾਜ ਹੈ, ਇਸੇ ਕਰਕੇ ਗਾ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ, ਇਹ ਚਾਰ ਦਿਨ ਦੇ ਰਾਜੇ ਨੇ, ਬਲ ਖਤਮ। ਰਾਜਾ ਰਾਮ ਜਪਤ ਕੋ ਨਾ ਤਰਿਓ, ਜਿਹੜਾ ਸਾਰਿਆਂ ਦਾ ਰਾਜਾ ਤੇ ਰਮਿਆ ਹੋਇਆ ਪਰਮਾਤਮਾ ਨਾ, ਤੁਸੀਂ ਦੱਸੋ ਵੀ ਉਹਦਾ ਨਾਮ ਲੈਣ ਕਰਕੇ ਕਿਹੜਾ ਨੀ ਤਰਿਆ, ਭਾਵ ਸਾਰੇ ਦੇ ਸਾਰੇ ਤਰ ਗਏ ਨੇ, ਭਾਵੇਂ ਬਾਬਾ ਜੈ ਦੇਵ ਜੀ ਬ੍ਰਾਹਮਣ ਹੋਣ, ਭਾਵੇਂ ਬਾਬਾ ਫਰੀਦ ਜੀ ਮੁਸਲਮਾਨ ਹੋਣ, ਸਾਰੇ ਦੇ ਸਾਰੇ ਤਰ ਗਏ।
1: ਗੁਰ ਉਪਦੇਸ਼ ਸਾਧ ਕੀ ਸੰਗਤ,
0: ਇੱਕ ਤਾਂ ਇਹ ਹੈ ਵੀ ਗੁਰੂ ਦਾ ਉਪਦੇਸ਼ ਜਿਹੜਾ ਉਹਨੂੰ ਗ੍ਰਹਿਣ ਕਰਨਾ ਕਰ, ਉਪਦੇਸ਼ ਤੋਂ ਭਾਵ ਲਾਗੇ ਹੋ ਕੇ ਸੁਣ, ਤੇ ਸਾਧ ਕੀ ਸੰਗਤ, ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ, ਆਪਾਂ ਹੁਣੇ ਜ਼ਿਕਰ ਕਰ ਚੁੱਕੇ ਹਾਂ ਵੀ ਉਹ ਬੀਬੀ ਦਾ ਤੇ ਸੰਮਾ ਪੁਰਸ਼ਾਂ ਦਾ। ਸੋ ਇਸ ਪ੍ਰਕਾਰ ਇੱਕ ਗੁਰੂ ਦਾ ਉਪਦੇਸ਼ ਨੂੰ ਕਮਾ, ਇੱਕ ਸਾਧ ਸੰਗਤ ਕਰ, ਭਲੇ ਪੁਰਸ਼ਾਂ ਦੀ ਸੰਗਤ ਕਰ।
1: ਭਗਤ ਭਗਤ ਤਾ ਕੋ ਨਾਮ ਪਰਿਓ,
0: ਜਿਨ੍ਹਾਂ ਗੁਰਮੁਖ ਪਿਆਰ ਨੇ ਗੁਰੂ ਦੇ ਉਪਦੇਸ਼ ਨੂੰ ਕਮਾਇਆ, ਹਰੀ ਦੀ ਭਗਤੀ ਕੀਤੀ ਹੈ, ਉਹਨਾਂ ਸਾਰੇ ਲੋਕੀ ਭਗਤ ਕਹਿੰਦੇ ਨੇ। ਭਗਤ ਅਰਥ ਨਾਲ ਭੈ ਵਾਲੀ ਗਤੀ, ਜੇ ਆਪਾਂ ਨੂੰ ਪੁੱਛੇ ਨੇ ਭਗਤ ਦਾ ਅਰਥ ਕੀ ਹੈ, ਤੇ ਭਗਤ ਦਾ ਭਾਵ ਹੁੰਦਾ ਭੈ ਵਾਲੀ ਗਤੀ, ਜਿਹਨੂੰ ਆਪਾਂ ਪੁਰਾਣੇ ਬਜ਼ੁਰਗ ਬੋਲਦੇ ਸਨ ਰੱਬ ਦਾ ਖੌਫ ਕਰੋ, ਇਹ ਪੰਜਾਬੀ ਆਮ ਬੋਲੀ ਹੈ, ਰੱਬ ਦਾ ਖੌਫ ਕਰ, ਜਿਹੜੇ ਰੱਬ ਦਾ ਖੌਫ ਕਰਦੇ ਉਹਨੂੰ ਕਹਿੰਦੇ ਨੇ ਭਗਤ, ਭੈ ਵਾਲੀ ਗਤੀ। ਜਿਹੜੇ ਭੈ ਵਾਲੀ ਗਤੀ ਵਾਲੇ ਨੇ, ਜਿਹੜੇ ਡਰਦੇ ਨੇ, ਜਿਨ੍ਹਾਂ ਨੇ ਰਾਮ ਦਾ ਨਾਂ ਲਿਆ, ਭਾਵੇਂ ਧਰੂ ਹੈ ਭਾਵੇਂ ਕਬੀਰ ਹੈ, ਸਾਰੇ ਭਗਤ ਕਰਕੇ ਸਤਿਕਾਰ

0: ਸਾਥਨ ਜਿਵੇਂ ਆਪਾਂ ਨੂੰ ਪੰਜ ਕਕਾਰ ਆਪਾਂ ਪਾਉਣੇ ਆ, ਇਸੇ ਪ੍ਰਕਾਰ ਉਸ ਮੌਕੇ ਸੰਖ ਵਜਾਉਣਾ ਔਰ ਇਸੇ ਪਾਸੇ ਮਾਗ ਚਪਾਉਣੀ, ਤਿਲਕ ਲਾਉਣਾ ਔਰ ਚੱਕਰ ਆਦਿ ਇਹ ਬਣਾਉਣੇ, ਜਿਹੜਾ ਮੈਂ ਬਰਾਗੀ ਮਤ ਵਿਚ ਪੜ੍ਹਿਆ ਸੁਣਿਆ, ਉਹ ਬਾਰਾਂ ਤਿਲਕ ਲਾਉਂਦੇ ਨੇ ਸਰੀਰ ਪਰ, ਬਾਰਾਂ ਤਿਲਕ ਔਰ ਉਹਨਾਂ ਦੇ ਵੱਖ ਵੱਖ ਅੰਤਰੀ ਭਾਵ ਨੇ। ਆਪਾਂ ਗੁਰਮੁਖੋ ਚਿੰਨ੍ਹ ਤਾਂ ਧਾਰਨ ਕਰ ਲੈਂਦੇ ਹਾਂ, ਲੇਕਿਨ ਉਹਦੇ ਅੰਤਰੀ ਭਾਵ ਨੂੰ ਧਾਰਨ ਨਹੀਂ ਕਰਦੇ। ਜਿਹੜਾ ਮੱਥੇ ਤਿਲਕ ਲਾਉਣਾ ਨਾ ਨੱਕ ਦੇ ਉੱਪਰ, ਇਹਨੂੰ ਕਹਿੰਦੇ ਤਿਰਕੁੱਟੀ। ਪਤੰਜਲ ਸ਼ਾਸਤਰ ਦੇ ਮੁਤਾਬਕ ਇਹਦਾ ਅਰਥ ਹੈ ਕਿ ਆਪਣੇ ਮਨ ਨੂੰ ਸੰਕੋਚ ਕਰਕੇ ਜਦੋਂ ਇੱਥੇ ਲਾਵੇਗਾ ਨਾ, ਤੇ ਤੇਰੀ ਆਟੋਮੈਟਿਕਲੀ ਤਿਰਕੁੱਟੀ ਖੁੱਲ ਜਾਏਗੀ। ਇਸ ਪ੍ਰਕਾਰ ਸੰਖ, ਚੱਕਰ, ਮਾਲਾ, ਤਿਲਕ ਇਹ ਜਿਹੜੇ ਆਪਣੇ ਸਰੀਰ ਤੇ ਚਿੰਨ੍ਹ ਲਾਉਣੇ ਹਨ।
1: ਦੇਖ ਪ੍ਰਤਾਪ ਜਮ ਡਰਿਓ,
0: ਇਹਦਾ ਭਾਈ ਅਧਿਆਤਮਿਕ ਪ੍ਰਤਾਪ ਇਹ ਕਰਕੇ ਜਿਹੜਾ ਮੌਤ ਦਾ ਫਰਿਸ਼ਤਾ ਉਹ ਵੀ ਡਰ ਜਾਏਗਾ। ਪਰ ਇਹਦੇ ਨਾਲ ਇਹ ਬੇਨਤੀ ਕਰਦੇ ਹਾਂ ਕਿ ਕੱਲੇ ਧਾਰਮਿਕ ਚਿੰਨ੍ਹ ਧਾਰਨ ਨਾਲ ਕਰਨੀ ਬਣਨੀ, ਜਿੰਨਾ ਚਿਰ ਧਾਰਮਿਕ ਚਿੰਨ੍ਹਾਂ ਨੂੰ ਆਪਾਂ ਅਪਣਾਇਆ ਨਾ, ਮੇਰੇ ਨਾਲ ਅੰਦਾਜ਼ ਨਾ, ਮੈਨੂੰ ਮਾਫ਼ੀ ਦੇਣੀ, ਮੈਂ ਲਾ ਕੇ ਨਹੀਂ ਕਹਿ ਰਿਹਾ, ਆਪਾਂ ਕੜਾ ਪਾਇਆ ਤੇ ਕੜਾ ਪਾ ਕੇ ਆਪਾਂ ਪਰਾਏ ਤਨ ਤੇ ਧਨ ਵਾਲੇ ਪਾਸੇ ਨਿਗਾਹ ਕਰਦੇ ਤੇ ਕੜੇ ਦਾ ਮਤਲਬ ਖਤਮ ਹੋ ਗਿਆ। ਕੜਾ ਪਾਇਆ ਪਰਾਏ ਤਨ ਤੇ ਧਨ ਤੋਂ ਗੁਰੇਜ ਕਰਨਾ, ਕਿਰਪਾਨ ਪਾਈ ਹੈ ਤੇ ਕਿਰਪਾਨ ਪਾ ਕਰ ਕਿਰਪਾ ਕਰਨੀ ਹੈ, ਜ਼ੁਲਮ ਨਹੀਂ ਕਰਨਾ। ਕਛਹਿਰਾ ਪਾਇਆ ਸੀਲ ਜੱਤ ਕੀ ਕਛ ਪੈਰ ਪਕੜੋ ਹਥਿਆਰਾ, ਅਕਾਲ ਤਖ਼ਤ ਸਾਹਿਬ ਇੱਕ ਸ਼ਬਦ ਲਿਖਿਆ ਹੁੰਦਾ ਸੀ ਕਛਹਿਰੇ ਦਾ, ਸੁਧ ਜਪਤੇ ਹਮ ਲਈ ਬਚਨ ਗੁਰਦੈ ਹਮਾਰੇ, ਪੂਤ ਇਹੀ ਪ੍ਰਣ ਤੋਏ ਪ੍ਰਾਣ ਜਬਲਾ ਖੜਤਾਰੇ, ਨਿਜ ਨਾਰੀ ਕੇ ਸਾਥ ਨਿਓ ਤੁਮ ਨਿਤ ਬੜਈਓ, ਪਰ ਨਾਰੀ ਕੀ ਸੇਜ ਹੋਰ ਸੁਪਨੇ ਹੋ ਨਾ ਜਾਈਓ। ਪ੍ਰਤੱਖ ਤਾਂ ਕੀ ਜੇ ਕਛਹਿਰਾ ਪਾਇਆ ਤੇ ਗੁਰਮੁਖਾ ਸੁਪਨੇ ਦੇ ਵਿਚ ਵੀ ਪਰਾਏ ਮੰਜੇ ਤੇ ਬਹਿਣ ਤੂੰ ਗੁਰੇਜ ਕਰਨਾ। ਇਸ ਪ੍ਰਕਾਰ ਜਿਹੜੇ ਇਹ ਧਾਰਮਿਕ ਚਿੰਨ੍ਹ ਨੇ ਨਾ, ਜਿਨ੍ਹਾਂ ਨੇ ਧਾਰਮਿਕ ਚਿੰਨ੍ਹਾਂ ਨੂੰ ਅਪਣਾ ਕਰਕੇ ਉਹਨਾਂ ਤੇ ਅਮਲ ਕੀਤਾ ਹੈ, ਜਿਹੜਾ ਜਮ ਰਾਜਾ ਨਾ ਮੌਤ ਦਾ ਫਰਿਸ਼ਤਾ ਉਹ ਵੀ ਉਹਨਾਂ ਤੋਂ ਡਰਦਾ, ਕਿਉਂਕਿ ਆਪਾਂ ਰੋਜ਼ ਰਾਤ ਨੂੰ ਸੌਣ ਲੱਗਿਆ ਸ਼ਬਦ ਪੜ੍ਹਦੇ ਹਾਂ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟੇ ਨਿਕਟ ਨਾ ਜਾਈਓ ਦੂਤ। ਭਾਈ ਜਿੱਥੇ ਰੱਬ ਦੇ ਪਿਆਰੇ ਹੋਣ, ਜਿੱਥੇ ਪਰਮਾਤਮਾ ਦੀ ਵਡਿਆਈ ਹੁੰਦੀ, ਉੱਥੇ ਭੁੱਲ ਕੇ ਨਹੀਂ ਜਾਣਾ। ਨਾ ਤੇਰੀ ਖੈਰ ਹੈ ਤਾਂ ਨਾ ਮੇਰੀ ਖੈਰ ਹੈ।
1: ਨਿਰਭਉ ਭਾਈ ਰਾਮ ਬਲ ਕਰ ਜਿਤ,
0: ਕਹਿੰਦੇ ਭਾਈ ਉਹਨਾਂ ਦੇ ਅੰਦਰ ਖੌਫ ਨਹੀਂ ਰਹਿੰਦਾ। ਨਿਰਭਉ ਜਪੇ ਸਗਲ ਭਉ ਮਿਟੇ, ਇਹ ਭੈ ਤਾਂ ਕਦੋਂ ਮਿਟੇਗਾ ਜਦੋਂ ਆਪਾਂ ਨਿਰਭਉ ਪਰਮਾਤਮਾ ਨੂੰ ਚੇਤੇ ਕਰ। ਨਿਰਭਉ ਭੈ ਰਾਮ ਬਲ ਗਰਜਤ, ਰਾਮ ਦੇ ਬਲ ਕਰਕੇ ਉਹ ਗੁਰਮੁਖ ਪਿਆਰੇ ਗੱਜਦੇ ਹਨ। ਸਾਡੇ ਕੋਲ ਉਦਾਹਰਣ ਹੈ, ਬਾਬਾ ਮਨੀ ਸਿੰਘ ਦੇ ਗੁੱਟ ਨੂੰ ਕੱਟਿਆ ਜਲਾਦ ਨੇ, ਤੇ ਬਾਬਾ ਮਨੀ ਸਿੰਘ ਕਹਿਣ ਲੱਗਾ ਭਲਿਆ ਆਪਣੇ ਮਾਲਕ ਦੀ ਹੁਕਮ ਦੀ ਪਾਲਣਾ ਕਰ। ਤੇਰੇ ਮਾਲਕ ਨੇ ਆਖਿਆ ਸੀ ਬੰਦ ਬੰਦ ਕੱਟਣਾ, ਤੇ ਬੰਦ ਤਾਂ ਪੋਟਿਆਂ ਤੋਂ ਸ਼ੁਰੂ ਹੁੰਦਾ, ਗੁੱਟ ਤੋਂ ਕਿੱਥੋਂ ਹੁੰਦਾ, ਮੇਰੇ ਪੋਟੇ ਕੱਟ, ਇੰਨੇ ਬੇਖੌਫ ਨੇ। ਇਸ ਪ੍ਰਕਾਰ ਕਹਿੰਦੇ ਵੀ ਉਹ ਪਰਮੇਸ਼ਰ ਦੇ ਪਿਆਰੇ ਜਿਨ੍ਹਾਂ ਨਾਮ ਜਪਿਆ ਨਾ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਭੈ ਨਹੀਂ, ਔਰ ਪਰਮਾਤਮਾ ਦੇ ਬਲ ਕਰਕੇ ਉਹ ਗੱਜਦੇ ਹਨ ਜਿਵੇਂ ਸ਼ੇਰ ਗੱਜਦਾ ਹੈ।
1: ਜਨਮ ਮਰਨ ਸੰਤਾਪ ਹਿਰਿਓ,
0: ਜਿਹੜਾ ਜੰਮਣ ਤੇ ਮਰਨ ਦਾ ਮਨ ਵਿਚ ਸੰਸਾਰ ਦੇ ਤਾਪ ਸੀ ਨਾ, ਤੇ ਉਹਨਾਂ ਦੇ ਅੰਦਰੋਂ ਜਾਂਦਾ ਹੋ ਗਿਆ, ਖਤਮ ਹੋ ਗਿਆ, ਇਹ ਖੋ ਲਿਆ ਪਰਮਾਤਮਾ ਨੇ ਹਿਰਿਆ ਤੋਂ ਭਾਵ ਅੰਗਰੇਜ਼ੀ ਦਾ ਅਰਥ ਕੀਤਾ ਟੂ ਸਨੈਚ, ਉਹਨਾਂ ਕੋਲ ਖੋ ਲਿਆ ਜਿਹੜਾ ਇਹ ਮਨ ਵਿਚ ਸੰਸਾਰ ਦੇ ਤਾਪ ਹੈ।
1: ਅੰਬਰੀਕ ਕੋ ਦੀਓ ਅਭੈ ਪਦ,
0: ਇਸੇ ਪ੍ਰਕਾਰ ਅੱਗੇ ਉਦਾਹਰਨ ਦਿੱਤੀ ਹੈ ਜਿਹੜੀਆਂ ਆਪਾਂ ਸ਼ਬਦ ਵਜਾਰਿਆ ਨਾ। ਬਾਬਾ ਕਬੀਰ ਜੀ ਕਹਿੰਦੇ ਵੀ ਗੁਰਮੁਖਾ ਤੈਨੂੰ ਦੱਸਦੇ ਵੀ ਕੀ ਹੋਇਆ। ਬਾਬਾ ਨਾਮਦੇਵ, ਜਿਹੜੀ ਈਰਖਾ ਨਾ ਗੁਰਮੁਖੋ, ਇਹ ਆਪਾਂ ਮੂੰਹ ਜ਼ਬਾਨੀ ਕਿੰਨੇ ਕਹੀ ਜਾਈਏ ਪਰ ਈਰਖਾ ਨੂੰ ਮੰਦਰੋਂ ਕੱਢਣਾ ਬੜਾ ਔਖਾ ਜੇ। ਇਹਦੀਆਂ ਡੂੰਘਾ ਜਿਹੜੀਆਂ ਜੜ੍ਹਾਂ ਨੇ ਬੜੀਆਂ ਡੂੰਘੀਆਂ ਨੇ, ਕੋਈ ਮੰਨੇ ਜਾਂ ਨਾ ਮੰਨੇ, ਮੈਂ ਤਾਂ ਆਪਣੇ ਜੀਵਨ ਦੇ ਆਧਾਰ ਤੇ ਕਹਾਂਗਾ, ਈਰਖਾ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਨੇ। ਇੱਕ ਰਾਜਾ ਅਮਰੀਕ ਹੋਇਆ ਤੇ ਉਹਨਾਂ ਨੇ ਵਰਤ ਰੱਖਿਆ, ਤੇ ਉਹਨਾਂ ਦਾ ਧਾਰਮਿਕ ਤਰੀਕਾ ਵੀ ਜਿਹੜਾ ਵਰਤ ਰੱਖਦੇ ਨੇ ਤੇ ਅਕਾਦਸ਼ੀ ਵਾਲੇ ਦਿਨ ਉਹ ਵਰਤ ਉਤਾਰਦੇ ਨੇ ਕਿਸੇ ਨੂੰ ਕੋਈ ਜਲ ਪਾਣੀ ਛਕਾ ਕੇ। ਕਈ ਗੱਲਾਂ ਦਾ ਸਾਡੇ ਕੋਲ ਜਵਾਬ ਨਹੀਂ, ਪੁਰਾਤਨ ਗ੍ਰੰਥਾਂ ਨੂੰ ਪੜ੍ਹੀਦਾ ਤਾਂ ਗੁਰਮੁਖ ਹੋਏਗਾ। ਦਰਬਾਸ਼ੇ ਨਾਮ ਦਾ ਮਹਾਂਪੁਰਖ ਹੋਇਆ, ਉਹਦੀ ਮਸ਼ਹੂਰੀ ਬੜੀ, ਪਰ ਗੁਰਮੁਖ ਗੁੱਸੇ ਨਾਲ ਭਰਿਆ ਪਿਆ ਸੀ, ਐਨ ਅੱਠੇ ਮੌਕੇ ਉਹਦਾ ਮੱਥੇ ਤੇ ਤਿਉੜੀਆਂ ਰਹਿੰਦੀਆਂ ਸਨ, ਈਰਖਾ ਤੇ ਗੁੱਸਾ। ਉਹਨੂੰ ਪਤਾ ਲੱਗਾ ਵੀ ਅਮਰੀਕ ਦਾ ਬੜਾ ਧਾਰਮਿਕ ਬੰਦਾ, ਰਾਜਾ ਤੇ ਦਾ ਸਤਿਕਾਰ, ਤੇ ਇਹਨੂੰ ਆਪਾਂ ਨੀਵੇਂ ਨਾ ਕਰੀਏ। ਉਹਦੇ ਕੋਲ ਗਿਆ, ਜਿਹੜੇ ਗੁਰਮੁਖ ਨੇ ਉਹਨਾਂ ਦੇ ਅੰਦਰ ਯਾਦ ਰੱਖਣਾ ਇੱਕ ਮੇਰੀ ਗੱਲ ਨੂੰ, ਜਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ। ਅਸੀਂ ਜੇ ਮਨ ਦੇ ਮਾੜੇ ਹੋਵਾਂਗੇ ਤਾਂ ਸਾਨੂੰ ਸਾਰੇ ਮਾੜੇ ਦੱਸਣਗੇ, ਜੇ ਆਪਾਂ ਚੰਗੇ ਹੋਵਾਂਗੇ ਤਾਂ ਆਪਾਂ ਨੂੰ ਬਾੜਾ ਦੱਸਣੇ ਕੋਈ ਨਹੀਂ। ਇਹਨੂੰ ਆਵੇ ਜਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ। ਜਿਹੜਾ ਬਾਬਾ ਅਮਰੀਕ ਰਾਜਾ ਸੀ ਤੇ ਇਹਦਾ ਬੜਾ ਮਾਨ ਸਨਮਾਨ ਸੀ ਤੇ ਏਡਾ ਉਹ ਦਰਵਾਸ਼ਾ ਸੀ, ਉਹਦੇ ਤੋਂ ਜਰਿਆ ਨਾ ਗਿਆ, ਉਹਦੇ ਕੋਲ ਗਿਆ ਤੇ ਕਹਿਣ ਲੱਗਾ, ਰਾਜਾ ਮੈਨੂੰ ਪਤਾ ਲੱਗਾ ਵੀ ਤੂੰ ਵਰਤ ਰੱਖਿਆ। ਕਹਿੰਦਾ ਜੀ ਹਾਂ, ਤੇ ਕਹਿਣ ਲੱਗਾ ਫਿਰ ਗੁਰਮੁਖਾ ਅਸੀਂ ਤੇਰੇ ਕੋਲ ਰਵਾਂਗੇ ਤੇ ਸਾਡੀ ਸੰਗਤ ਕਰਕੇ ਤੇ ਮੁੜ ਕੇ ਵਰਤ ਤਾਰਨੀ। ਕਹਿਣ ਲੱਗਾ ਠੀਕ ਹੈ ਬਾਬਾ ਜੀ, ਬੜੀ ਕਿਰਪਾ ਕੀਤੀ ਜੇ। ਅਮਰੀਕ ਨੇ ਵਰਤ ਰੱਖਿਆ, ਦਰਵਾਸ਼ਾ ਇਸ਼ਨਾਨ ਕਰਨ ਚਲਾ ਗਿਆ ਤੇ ਜਾਣ ਕੇ ਲੇਟ ਹੋਇਆ ਵੀ ਜੇ ਤਾਂ ਉਹਨੇ ਵਰਤ ਤੋੜ ਲਿਆ ਤੇ ਮੈਂ ਸ਼ਰਾਬ ਦੇ ਦਿਆਂਗਾ, ਜੇ ਉਹਨੇ ਵਰਤ ਤੋੜ ਦਿੱਤਾ ਸ਼ਰਾਬ ਦੇ ਦਿਆਂਗਾ, ਤੇ ਜੇ ਨਾ ਤੋੜਿਆ ਤੇ ਦੁਆਦਸ਼ੀ ਹੋ ਜਾਏਗੀ, ਉਹਦਾ ਜਿਹੜਾ ਮਹਾਤਮਾ ਉਚਲਾ ਜਾਏਗਾ। ਹੁਣ ਰਾਜਾ ਅਮਰੀਕ ਇੰਤਜ਼ਾਰ ਕਰਦਾ ਵੀ ਬਾਬਾ ਦਰਵਾਸ਼ਾ ਜੀ ਮਹਾਂਪੁਰਸ਼ ਕਦੋਂ ਆਉਣ, ਜਿਹੜੇ ਨਾਲ ਦੇ ਉਹਦੇ ਸਲਾਹਕਾਰ ਸਨ ਧਾਰਮਿਕ, ਉਹਨਾਂ ਨਾਲ ਸਲਾਹ ਕੀਤੀ ਵੀ ਕਿਵੇਂ ਕਰੀਏ। ਕਹਿਣ ਲੱਗੇ ਤੂੰ ਇਉਂ ਕਰੋ, ਅਸੀਂ ਤੈਨੂੰ ਜੁਗਤੀ ਦੱਸਦੇ ਹਾਂ, ਤੂੰ ਜਲ ਦੇ ਨਾਲ ਆਪਣਾ ਵਰਤ ਉਤਾਰ ਲਾ, ਕਿਉਂਕਿ ਅੰਨ ਹੀ ਨਾ ਖਾਣਾ ਤੇ ਵਰਤ ਵੀ ਉਤਰ ਜਾਏਗਾ, ਤੇ ਉਹ ਅੰਨ ਵਾਲਾ ਜਿਹੜਾ ਉਹਨਾਂ ਦੀ ਚੱਕਰ ਹੈ ਵੀ ਅੰਨ ਖਾ ਲਿਆ ਤੇ ਵੱਧ ਟੁੱਟ ਗਿਆ ਤੇ ਭਾਰ ਪੈ ਗਿਆ, ਉਹ ਬਚ ਜਾਏਗਾ। ਕਹਿਣ ਲੱਗਾ ਠੀਕ ਹੈ। ਜਦੋਂ ਉਹਨੇ ਪਾਣੀ ਪੀ ਕੇ ਤੇ ਵਰਤ ਲੋੜਿਆ, ਦਰਵਾਸ਼ਾ ਮੁੜ ਕੇ ਆ ਗਿਆ ਐਨ ਗਰਮ ਵੀ ਤੂੰ ਵਰਤ ਤੋੜਿਆ, ਤੂੰ ਜੋ ਮਾੜੇ ਲਫ਼ਜ਼ ਕਹਿ ਸਕਦਾ ਸੀ ਕਹਿ। ਜਦੋਂ ਉਹਨੇ ਅਮਰੀਕ ਨੇ ਆਖਿਆ ਵੀ ਪਰਮਾਤਮਾ ਮੈਂ ਤਾਂ ਰੱਬ ਦਾ ਪਿਆਰਾ ਜਾਣ ਕੇ ਸਤਿਕਾਰ ਕੀਤਾ ਹੈ ਤੇ ਇਹ ਮੈਨੂੰ ਅਪ ਸ਼ਬਦ ਬੋਲਦੇ ਨੇ, ਤੂੰ ਕਿਰਪਾ ਕਰ। ਭਾਈ ਗੁਰਦਾਸ ਦੀਆਂ ਵਾਰਾਂ ਮੈਂ ਤੁਹਾਨੂੰ ਅੱਗੇ ਬਹੁਤ ਬੇਨਤੀ ਕੀਤੀ ਵੀ ਉਹਦੀ ਦਸਾਂ ਵਾਰ, ਜਿਹੜੀ ਦਸਵੀਂ ਵਾਰ ਨ, ਉਹਦੇ ਚ ਉਹਨਾਂ ਨੇ 30 ਮਹਾਂਪੁਰਸ਼ਾਂ ਦਾ ਜ਼ਿਕਰ ਕੀਤਾ ਹੈ, ਉਹਦੇ ਵਿੱਚ ਇਹਨਾਂ ਦਾ ਵੀ ਜ਼ਿਕਰ ਕੀਤਾ ਹੈ। ਅਮਰੀਕ ਦੀਓ ਅਭੈ ਪਦ, ਜਿਹੜਾ ਦਰਵਾਸ਼ਾ ਸੀ ਜਦੋਂ ਇਹਨਾਂ ਦੇ ਗਲ ਪਿਆ ਅਮਰੀਕ ਦੇ, ਇਹਨੇ ਹੱਥ ਜੁੜ ਕੇ ਅਰਦਾਸ ਕੀਤੀ ਤੇ ਪ੍ਰਮਾਤਮਾ ਦਾ ਸਦਰਸ਼ਨ ਚੱਕਰ ਬਾਬੇ ਦੇ ਮਗਰ ਮਗਰ ਤੇ ਅੱਗੇ ਗਏ। ਬਾਬਾ ਉਹ ਜਿੱਥੇ ਵੀ ਜਾਂਦਾ ਤੇ ਮਗਰ ਮਗਰ ਸਦਰਸ਼ਨ ਚੱਕਰ। ਆਖਿਰਕਾਰ ਭਗਵਾਨ ਨੇ ਆਖਿਆ ਵੀ ਜੇ ਤੂੰ ਅਪਮਾਨ ਕੀਤਾ ਨਾ ਉਹਦੇ ਪੈਰੀ ਪੈ, ਔਰ ਇਹ ਅਮਰੀਕ ਦੇ ਆਣ ਕੇ ਪੈਰੀ ਪਿਆ। ਦਰਵਾਸ਼ਾ ਰਿਖੀ ਇਹਦਾ ਅਰਥ ਇਹ ਹੈ, ਅਮਰੀਕ ਕੋ ਦਿਓ ਅਭੈ ਪਦ, ਜਿਹੜਾ ਰਾਜਾ ਅਮਰੀਕ ਸੀ ਉਹਨੂੰ ਭੈ ਤੋਂ ਰਹਿਤ ਪਦਵੀ ਦਿੱਤੀ ਤੇ ਦਰਵਾਸ਼ਾ ਆਪਣੀ ਕਰਤੂਤ ਕਰਕੇ ਹੌਲਾ ਪੈ ਗਿਆ।
1: ਰਾਜ ਭਭੀਖਣ ਅਦਕ ਕਰਿਓ,
0: ਗੁਰਮੁਖਾ ਇਹ ਸਾਰੇ ਸ਼ਬਦ ਵਿੱਚ ਨਿਮਰਤਾ ਦਾ ਪ੍ਰਤੀਕ ਹੈ ਵੀ ਤੂੰ ਨਿਮਾਣਾ ਹੋ ਤੇ ਪਰਮਾਤਮਾ ਨਿਮਾਣਿਆਂ ਦਾ, ਜਿਹਦਾ ਕੋਈ ਨੀ ਉਹਦਾ ਪਰਮਾਤਮਾ। ਭਵੀਖਣ ਜਿਹੜਾ ਹੈ ਇਹ ਰਾਵਣ ਦਾ ਭਰਾ ਸੀ, ਜਦੋਂ ਇਹਨਾਂ ਦਾ ਜੰਗ ਹੋਇਆ ਰਾਵਣ ਦੇ ਰਾਮ ਚੰਦਰ ਮਹਾਰਾਜ ਦਾ, ਤੇ ਭਵੀਖਣ ਆਪਣੇ ਭਰਾ ਦੇ ਸੁਭਾਅ ਦੇ ਤੋਂ ਬਾਗੀ ਹੈ, ਉਹਦੇ ਨਾਲ ਸੰਸਕਾਰ ਨਹੀਂ ਮਿਲਦੇ, ਇਹ ਪਾਸੇ ਰਿਹਾ ਤੇ ਰਾਮ ਚੰਦਰ ਜੀ ਦੀ ਵਡਿਆਈ ਸੁਣ ਕਰਕੇ ਉਹਨਾਂ ਦੇ ਕੋਲ ਗਿਆ। ਉਹ ਕਹਿਣ ਲੱਗੇ ਆਓ ਲੰਕੇਸ਼ਵਰ, ਇਕਦਮ ਹੈਰਾਨ ਹੋ ਗਏ, ਕਹਿਣ ਲੱਗੇ ਜੀ ਲੰਕਾ ਤਾਂ ਮੇਰੇ ਭਰਾ ਕੋਲ ਤੇ ਮੈਂ ਲੰਕੇਸ਼ਵਰ ਕਦੋਂ। ਕਹਿਣ ਲੱਗੇ ਗੁਰਮੁਖਾ ਤੇਰੀ ਨਿਮਰਤਾ ਨੂੰ ਫਲ ਮਿਲੇਗਾ। ਜੰਗ ਹੋਇਆ, ਰਾਵਣ ਦੀ ਮੌਤ ਹੋਈ, ਔਰ ਉਸ ਭਭੀਖਣ ਨੂੰ ਰਾਜ ਮਿਲਿਆ। ਕਿਉਂ? ਕਿਉਂਕਿ ਉਹਨੇ ਭਗਵਾਨ ਨੂੰ ਨਮਸਕਾਰ ਕੀਤੀ, ਉਹਨੇ ਨਿਮਰਤਾ ਧਾਰਨ ਕੀਤੀ। ਕਹਿੰਦੇ ਇਸ ਪ੍ਰਕਾਰ ਉਹ ਮਨੁੱਖ ਬਾਬਾ ਅਮਰੀਕ ਔਰ ਇਸੇ ਪ੍ਰਪਾਪ ਭੀਖਣ ਇਹਨਾਂ ਨੂੰ ਰਾਜ ਭਾਗ ਮਿਲਿਆ ਕੇਵਲ ਤੇ ਕੇਵਲ ਨਿਮਰਤਾ ਕਰਕੇ, ਨਾਮ ਕਰਕੇ।
1: ਨੌ ਨਿਧ ਠਾਕੁਰ ਦਈ ਸੁਦਾਮੈ,
0: 16 ਸੁਦਾਮਾ ਕ੍ਰਿਸ਼ਨ ਮਹਾਰਾਜ ਦਾ ਮਿੱਤਰ ਪਿਆਰਾ ਹੋਇਆ, ਉਹਨੂੰ ਨੌ ਨਿਧੀਆਂ ਦੀ ਪ੍ਰਾਪਤੀ ਹੋਈ। ਇਹਦੀ ਕਥਾ ਆਉਂਦੀ ਬਾਬੇ ਸੁਦਾਮੇ ਦੀ। ਬਾਬਾ ਸੁਦਾਮਾ ਤੇ ਭਗਵਾਨ ਕ੍ਰਿਸ਼ਨ ਇਹ ਇਕੱਠੇ ਵਿਦਿਆ ਪੜ੍ਹਦੇ ਸਨ, ਅਧਿਆਤਮਿਕ ਵਿਦਿਆ। ਹੁਣ ਤਾਂ ਬੜੀਆਂ ਸਹੂਲਤਾਂ ਨੇ, ਇਹ ਸਦਾਮਾ ਤੇ ਭਗਵਾਨ ਕ੍ਰਿਸ਼ਨ ਜਦੋਂ ਵਿਦਿਆਰਥੀ ਸਨ ਇਹ ਬਾਹਰ ਬਾਲਣ ਲੈਣ ਵਾਸਤੇ ਗਏ ਲੰਗਰ ਲਈ ਤੇ ਕਈਆਂ ਦਾ ਚਸਕਾ ਹੁੰਦਾ ਪੇਠੇ ਪਰ ਜਵਾਨ ਹਿਲਾਈ ਜਾਂਦੇ ਨੇ ਕੁਝ ਨਾ ਕੁਝ ਮੂੰਹ ਚ ਪਾਈ ਜਾਂਦੇ ਨੇ ਇਹਨੂੰ ਚੌਲ ਲਏ ਨੇ ਤੇ ਜੇਬ ਚ ਪਾ ਲੈ ਜਦੋਂ ਕ੍ਰਿਸ਼ਨ ਮੁਖ ਭਗਵਾਨ ਦਾ ਮੂੰਹ ਸੱਜੇ ਖੱਬੇ ਹੁੰਦਾ ਤੇ ਮੂੰਹ ਚ ਪਾ ਲੈਂਦੇ ਨੇ ਤੇ ਚੱਬਦੇ ਨੇ ਤੇ ਭਗਵਾਨ ਕ੍ਰਿਸ਼ਨ ਕਹਿਣ ਲੱਗੇ ਸਦਾਮਿਆ ਕੀ ਖਾਣਾ ਭਾਈ ਜਿਹੜਾ ਚੱਬਦਾ ਕਿਤੇ ਬੁੱਕ ਮੈਨੂੰ ਵੀ ਦੇ ਦੇ ਭੋਰਾ ਮੈਨੂੰ ਵੀ ਦੇ ਦੇ ਤੇ ਸਦਾਮਾ ਕਹਿਣ ਲੱਗਾ ਜੀ ਠੰਡ ਨਾਲ ਮੇਰਾ ਤਾਂ ਦੰਦੋ ਡਿੱਕਾ ਵੱਜਦਾ ਤੇ ਤੈਨੂੰ ਖਾਂਦਾ ਦੀਦਾ ਭਗਵਾਨ ਕ੍ਰਿਸ਼ਨ ਕਹਿਣ ਲੱਗੇ ਚੰਗਾ ਜੇ ਦੰਦੋ ਡਿੱਕਾ ਵੱਜਦਾ ਦੰਦੋ ਡੁੱਕਾ ਵੱਜਦਾ ਹੀ ਰਹੇਗਾ ਇਹ ਤੁਸੀਂ ਸਦਾਮੇ ਦੀ ਕਥਾ ਪੜ੍ਹਨ ਕੋਲ ਨਹੀਂ ਜੀ ਬਣਾਇਆ ਸਮੇਂ ਦੇ ਨਾਲ ਵਿਦਿਆ ਪੜ੍ਹੀ ਆਪੋ ਆਪਣੇ ਘਰਾਂ ਨੂੰ ਆਏ ਤੇ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਲਿਖਿਆ ਬੇਪ ਸਦਾਮਾ ਆਲਸੀ ਇਹ ਦਲਿਦਰੀ ਸੀ ਤੇ ਲਾਗੂ ਹੋਈ ਬ੍ਰਾਹਮਣੀ ਮਿਲ ਜਗਦੀਸ਼ ਦਲਿਦਰ ਗਵਾਏ ਸਦਾਮੇ ਦੀ ਘਰਵਾਲੀ ਕਹਿਣ ਲੱਗੀ ਤੂੰ ਉੱਠੇ ਪਰ ਕਹਿਣਾ ਵੀ ਮੇਰਾ ਉਹ ਬੋਜ਼ਮ ਫਰੈਂਡ ਹੈ ਮੇਰਾ ਮਿੱਤਰ ਹੈ ਦੋਸਤ ਹੈ ਉਹ ਰਾਜ ਪਾ ਕਰਦਾ ਤੇ ਆਪਾਂ ਗਰੀਬੀ ਦੇ ਵਿੱਚ ਟਾਈਮ ਕੱਢਦੇ ਹਾਂ ਤੇ ਆਪਣਾ ਕਦੇ ਜਾ ਕਰਕੇ ਬੇਨਤੀ ਕਰ ਘਰਵਾਲੀ ਦੇ ਵਾਰ ਵਾਰ ਕਹਿਣ ਤੇ ਕਹਿੰਦੇ ਨੇ ਸਦਾਮਾ ਜੀ ਤੁਰ ਪਏ ਲੈ ਕੇ ਤੰਦਲ ਚੱਬਿਓ ਨੂੰ ਵਿਦਾ ਕਰੇ ਆਗੇ ਪਹੁੰਚਾਏ ਹੁਣ ਚੌਲ ਲੈ ਕੇ ਗਏ ਤੇ ਇਹ ਵੀ ਆਪਾਂ ਪੜ੍ਹਦੇ ਛੱਡ ਸੰਘਾਸਨ ਪਹੁੰਚਾ ਨਗਰ ਦੁਆਰਕਾ ਛੱਡ ਸੰਘਾਸਨ ਹਰ ਜੀ ਆਏ ਜਦੋਂ ਸਦਾਮਾ ਦੁਆਰਕਾ ਚ ਗਿਆ ਨਾ ਤੇ ਤਗੜੇ ਬੰਦਿਆਂ ਦੀ ਬੂਹੇ ਖੜਾ ਤੂੰ ਕੌਣ ਆ ਬਈ ਅੰਦਰ ਜਾਣ ਨਹੀਂ ਦਿੰਦੇ ਇਹ ਸਦਾਮਾ ਬੂਹੇ ਅੱਗੇ ਖਲੋ ਗਿਆ ਤੇ ਜਿਹੜੇ ਸੇਵਾਦਾਰ ਸਨ ਕਹਿਣ ਲੱਗੇ ਤੂੰ ਕੌਣ ਲੱਗਾ ਉਹਨੂੰ ਕਹਿੰਦੇ ਵੀ ਤੇਰਾ ਮਿੱਤਰ ਯਾਰ ਆਇਆ ਈ ਉਹਨਾਂ ਨੇ ਜਾ ਕਰਕੇ ਜਦੋਂ ਜਾ ਕੇ ਦੱਸਿਆ ਕਿ ਸਦਾਮਾ ਜੀ ਗਰੀਬੜਾ ਜਿਹਾ ਬੰਦਾ ਆਇਆ ਤੇ ਉਥੇ ਦੇਖਿਆ ਪਹੁੰਚਾ ਨਗਰ ਦੁਆਰਕਾ ਛੱਡ ਸੰਘਾਸਨ ਹਰ ਜੀ ਆਏ ਆਪਣੇ ਆਸਾਂ ਨੂੰ ਛੱਡ ਕੇ ਤੇ ਭਗਵਾਨ ਕ੍ਰਿਸ਼ਨ ਬੂਹੇ ਅੱਗੇ ਆਏ ਔਰ ਉਹਨਾਂ ਦੇ ਚਰਨ ਧੋਤੇ ਲੈ ਕੇ ਤੰਦਲ ਚੱਬਿਓ ਜਿਹੜੇ ਚੌਲ ਸਨ ਕਹਿਣ ਲੱਗੇ ਮਿੱਤਰਾ ਮੇਰੀ ਭਾਬੀ ਨੂੰ ਕੋਈ ਦਿੱਤਾ ਤੇ ਮੈਨੂੰ ਖਾਣ ਪੀਣ ਲਈ ਦੇ ਜਿਹੜੇ ਚੌਲਾਂ ਤੋਂ ਕਦੇ ਇਨਕਾਰ ਕੀਤਾ ਸੀ ਅੱਜ ਚੌਲ ਦਿੱਤੇ ਉਹਨੂੰ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਗਈ ਤੇ ਸਦਾਮੇ ਨੂੰ ਅੱਜ ਆਪਾਂ ਅੱਜ ਵੀ ਜਾਣਦੇ ਹਾਂ ਭਗਵਾਨ ਕ੍ਰਿਸ਼ਨ ਦੀ ਸੰਗਤ ਕਰਨ ਕਰਕੇ ਹੈ ਗਰੀਬ ਲੇਕਿਨ ਭਗਵਾਨ ਕ੍ਰਿਸ਼ਨ ਦੀ ਸੰਗਤ ਕਰਕੇ ਅੱਜ ਵੀ ਆਪਾਂ ਸੁਦਾਮੇ ਨੂੰ ਚੇਤੇ ਕਰਦੇ ਹਾਂ ਨੌਨ ਠਾਕੁਰ ਦੇਈ ਸੁਦਾਮੇ ਜਿਹੜਾ ਠਾਕੁਰ ਤੱਕ ਮੈਂ ਹੋਰ ਤੁਹਾਨੂੰ ਬੇਨਤੀ ਕਰਾਂ ਜਿਹੜੇ ਸਾਡੇ ਹਿੰਦੂ ਭਰਾ ਨੇ ਨਾ ਉਹ ਜਿਹੜੀ ਮੂਰਤੀ ਦੀ ਪੂਜਾ ਕਰਦੇ ਉਹਨੂੰ ਕਹਿੰਦੇ ਠਾਕੁਰ ਜਿਹੜੀ ਪੱਥਰ ਦੀ ਮੂਰਤੀ ਨੂੰ ਉਹਨੂੰ ਆਪਾਂ ਕਹਿੰਦੇ ਠਾਕੁਰ ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਸਾਰੀ ਬਾਣੀ ਦੇ ਵਿੱਚ ਤੁਸੀਂ ਨੋਟ ਕਰਨਾ ਧਿਆਨ ਨਾਲ ਪੜ੍ਹਨੀ ਕੱਕੇ ਥੱਲੇ ਔਂਕੜ ਹੋਵੇਗਾ ਕੱਕੇ ਥੱਲੇ ਔਂਕੜ ਦਾ ਭਾਵ ਹੁੰਦਾ ਜਿਹੜਾ ਤਿੰਨਾਂ ਕਾਲਾਂ ਚ ਰਹਿਣ ਵਾਲਾ ਠਾਕੁਰ ਹੈ ਤੇ ਜੇ ਔਂਕੜ ਨਹੀਂ ਨਾ ਤੇ ਪੱਥਰ ਦੀ ਮੂਰਤੀ ਇਹ ਖਾਸ ਕਰਕੇ ਨੋਟ ਕਰਨ ਵਾਲਾ ਠਾਕੁਰ ਤੋਂ ਭਾਵ ਸੀ ਹੈ ਤੇ ਹੋਵੇਗਾ ਉਹਦਾ ਤਿੰਨਾਂ ਕਾਲਾਂ ਵਾਲਾ ਪਰਮਾਤਮਾ ਨਾ ਉਹਨੇ ਨੌ ਨਿਧੀਆਂ ਦੇ ਦਿੱਤੀਆਂ
1: ਧਰੂ ਅਟਲ ਅਜਹੋ ਨਾ ਡਰਿਓ
0: ਕਹਿੰਦੇ ਪਰਮੋੜਾ ਧਰੂ ਭਗਤ ਹੈ ਸੜੀਆਂ ਹੋ ਗਈਆਂ ਉਹ ਅਟਲ ਅੱਜ ਵੀ ਕਿਉਂ ਬੜੀ ਲੰਮੀ ਚੌੜੀ ਕਥਾ ਬਾਬੇ ਧਰੂ ਦੀ ਅਤਾਨ ਪਦ ਰਾਧਾ ਹੋਇਆ ਉਹਦੀਆਂ ਦੋ ਇਸਤਰੀਆਂ ਸਨ ਔਰ ਇਹ ਵੱਡੀ ਦੀ ਕੁੱਖ ਤੋਂ ਪਹਿਲਾਂ ਧਰੂ ਪੈਦਾ ਹੋਇਆ ਤੇ ਦੂਜੀ ਦੀ ਕੁੱਖ ਤੋਂ ਪਦਮ ਪੈਦਾ ਹੋਇਆ ਜਿਹੜੀ ਮਤਰੇਈ ਮਾਂ ਨਾ ਇਹ ਦੁਸ਼ਮਣ ਦੀ ਵੀ ਨਾਂਵ ਹੈ ਭਾਈ ਗੁਰਦਾਸ ਜੀ ਕਹਿੰਦੇ ਧਰੂ ਹੱਸਦਾ ਕਰ ਆਇਆ ਕਰ ਪਿਆਰ ਪਿਓ ਕੁਛੜ ਲੀਤਾ ਪੁੱਤ ਨੂੰ ਪਿਆਰਾ ਪੁੱਤ ਪਿਆਰਾ ਲੱਗਾ ਤੇ ਪਿਓ ਨੇ ਉਹਨੂੰ ਗੋਦੀ ਚ ਬਿਠਾ ਲਿਆ ਧਰੂ ਹੱਸਦਾ ਕਰ ਆਇਆ ਕਰ ਪਿਆਰ ਪਿਓ ਕੁਛੜ ਲੀਤਾ ਬਾਹੋਂ ਪਕੜ ਉਠਾਲਿਆ ਮਨ ਵਿਚ ਰੋਸ ਮਤਰੇਈ ਕੀਤਾ ਮਤਰੇਈ ਤੋਂ ਜਰਿਆ ਨਾ ਗਿਆ ਉਹਨੂੰ ਬਾਹੋਂ ਫੜ ਕੇ ਖਿੱਚ ਲਿਆ ਉਹ ਸਾਡੇ ਵਰਗਾ ਨਹੀਂ ਸੀ ਸੈਂਸੇਟਿਵ ਸੀ ਤੀਖਣ ਬੁੱਧੀ ਵਾਲਾ ਸੀ ਡੱਡੋ ਲਿਕਾ ਮਾਂ ਪੁੱਛੇ ਤੂੰ ਸਵਾਣੀ ਹੈ ਕਿ ਸਰੀਤਾ ਮਨ ਭਰਿਆ ਰੋਇਆ ਨਹੀਂ ਜਾਂਦਾ ਬੁੱਲ ਫਰਕਦੇ ਨੇ ਆਪਣੀ ਮਾਂ ਨੂੰ ਕਹਿਣ ਲੱਗਾ ਪੁੱਤ ਪੁੱਤ ਮਾਂ ਨੂੰ ਕਹਿਣ ਲੱਗਾ ਬੇਬੇ ਤੂੰ ਰਾਣੀ ਨਹੀਂ ਮੈਂ ਤਾਂ ਸਮਝਦਾ ਸਾਂ ਵੀ ਤੂੰ ਰਾਣੀ ਤੇ ਮੇਰਾ ਪਿਓ ਹੈ ਆਪਣੇ ਚ ਆਇਆ ਬੈ ਗੁਰਮੁਖੋ ਆਪਾਂ ਗਲਤੀ ਨੂੰ ਦੂਜਿਆਂ ਤੇ ਸੁੱਟਦੇ ਹਾਂ ਆਪਣੀ ਗਲਤੀ ਨਹੀਂ ਮੰਨਦੇ ਮੈਂ ਬਾਬੇ ਧਰੂ ਦੀ ਮਾਂ ਨੂੰ ਮੱਥਾ ਟੇਕਦਾ ਉਹਨੇ ਆਪਣੇ ਤੇ ਭਾਰ ਲਿਆ ਕਹਿਣ ਲੱਗੀ ਪੁੱਤਰ ਹਾਂ ਮੈਂ ਰਾਣੀ ਪਰ ਮੇਰੇ ਵਿੱਚ ਕਮੀ ਮੈਂ ਰੱਬ ਦਾ ਨਾਂ ਨਹੀਂ ਲਿਆ मेरे करके तेरी बेपती हुई है। डड्डो लिका मां पुछे तू सुहाणी है के सरीता, अगो जापदी कहती सुहाणी आ मैं जन्म दी, नाम ना भगती कर्म दृढ़ीता, पुत्रा मैं राजे दी धी राजे दी राणी है, पर मेरे विच कमी मैं ना ही जपया, मन इना दुख होया। कहती सुहाणी हा मैं जन्म दी, नाम ना भगती कर्म दृढ़ीता, कहिंदा मां फिर किवें करिए, ते मां कहण लगी रब दा नाम परमेश्वर अराधिए, जिदू हो गए पत पनीता, बाहर चलिया करन ताप, मन बरागी पाया अतीता। मां दे गल कहण ते 5 साल का बच्चा घरों निकल गया, कहिंदा मैं रब दा नाम लैणा, पिओ दा मत्था ठणका, कहण लगा निकम्मी ने काम खराब कर कत्या। उन्हें एकदम नौकरा नूं भजाया, पिओ नूं बांह फड़ो, उन्हूं कहा पुत्र इना गुस्सा, मैं तेरा पिओ हां, उह तेरी मां सी, अद्धा राज भाग लै। जदों अद्धे राज भाग दी गल कीती ध्रुव कहिंदा हुण बापू मैं नहीं रहना, क्यों अजे तां मैं घरों तुरिया ते अद्धा राज भाग देना है, ते रब दा नां लिया ते पता नहीं की मिलेगा। इहदा भाव है स्टैंड ते कायम रहना। और आप सारे जानते आम प्रचलित है भी सारा मंडल घूम जाता है लेकिन ध्रुव घूमता नहीं, ध्रुव तो भाव जिहड़ा स्टैंड ते कायम रहे। तो इहो गल इत्थे बाबा नामदेव जी कहिंदे ने नौ नद ठाकर दई स्वामे ध्रुव अटल अजहो ना टरियो, जेड़ा ध्रुव कहिंदे ओह अज भी अपने थां ते कायम है।
1: भगत हेत मारियो हर नाखस,
0: इसे प्रकार हर नाख दे कर पुत्र पैदा होया प्रहलाद, जिवें साडे अंदर मैं, ओह कहिंदा लोकां च प्रचार करो जले हर नाख थले हर नाख्स, ते रब जी ओंकार ना भावे, परमात्मा नूं ओंकार नहीं चंगा लगदा। परमात्मा ने उसे दे कर पुत्र पैदा कीता, कहिंदा पिता जी तू मेरा पिता है, तू रब नहीं, जिन्हें दादा जी नूं पैदा कीता रब ओ है, जिन्हें तेनू पैदा कीता रब ओ है, ते वेखो बंदा मैं विच आके की करदा है। प्यो ने पुत नूं मारन वास्ते तलवार कढ ली और उस प्यारे दी रखिया वास्ते, क्योंकि उन्हें वर लिया सी पे ना मैं अंदर मरा ना मैं बाहर मरा ना मैं दिने मरा ना मैं रात मरा। ते साडे आम कहावत है पिंडां विच हुण तां घट गया कम, बच्चे रोटी खानी ते कहना पुत दलीजा च ना खा अंदर जां बाहर हो जा, ओनू दलीजा च अपने पट्टां ते बिठा करके ते नौ दे नाल नरसिंह उपर मनुख उपर शेर ते थले मनुख दा रूप धर के कहण लगा मित्रा वेख ला तू फर लिया सी भी मैनू ना मैं अंदर मरा ना मैं बाहर मरा, एन तू उत्ते अंदर दरीज दे विच ना दिन है ना रात है ते ना हथियार ने, मैं तेन नोआ ना पालन लगा ही और उन्हू मारिया। अगे मैं जाके बड़ी लम्मी चौड़ी कथा है, कहिंदी तू मारिया ना, ते भगवान ने आख्या प्रहलाद कुछ मंग, कहन लगा फेर भी मेरा पिता सी मेरे प्यो नू मुक्त कर दे, ए मेरा फेर भी पिता सी। ते भगवान हस के कहन लगे भरिया तू तां प्यो दी गल करना है, जेडे भगत ने उन्हां दी इक्की कुलां तर जांदियां तां तेरा प्यो ए तर ही गया। इस प्रकार इथे कहिंदे हन के भगत हेत मारियो हरनाक्ष नरसिंह होए दे धरियो, नरसिंह दा रूप धार करके परमात्मा ने अपने प्यारे प्रहलाद की रखिया वास्ते एक कर्म कीता, हरनाक्ष नूं मारना कीता।
1: नरसिंह रूप होए देह धरियो,
0: कहिंदे नरसिंह दा रूप धार करके देह धार के ओनू हरनाक्ष नूं मारना कीता।
1: नामा कह भगत बस केशव,
0: सतगुरु पातशाह कहिंदे पहिड़ा परमात्मा ओ अपने भगतां दे वस है, मेरी बांधी भगत छड़ावै बांधी भगत न छूटे मोह है, एक समय मोह को गए बांधे तौफन मोह पे जवाब न होए,
1: अजहो बल के द्वार खरो।
0: इथों तक जेड़ा राजा बल सी एदे कोलों करो अढाई धरती मांगी, ढाई कर्मा धरती मंगी, अपना वड्डा आकार बना लिया, ते राजा बल कहण लगा बाकी मेरे कोल नहीं तां मेरे शरीर ते पैर रख दे, पर तू क्या सी मैं तेरे बूहे अगे रहांगा। ते बाणी कहिंदी अजे तक अज भी भगवान उस बल राजे दे बूहे अगे खलोता, क्योंकि साखियां बहुत लम्मियां चौड़ियां ते आपां समय दे मुताबिक चलना है कि बल राजे ने जो कुछ सी परमात्मा नूं दान कीता और परमात्मा अज भी उहदे अंग संग है। सतगुरु पातशाह साडे ते भी कृपा करन कि असीं उस परमात्मा नूं अपने अंग संग जाणीए, उहदा भय करिए, ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਬੇਨਤੀ ਹੈ। ਗੁਰੂ ਤੇ ਗੁਰੂ ਕੀ ਸੰਗਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
1: ਭਗਤ ਹੇਤ ਮਾਰਿਓ ਹਰ ਨਾਖਸ,

0: ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 9 2।

0: ਚੱਲਦੀ ਦਾ ਨਾਮ ਗੱਡੀ ਆਹਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
1: ਆਪ ਸੁਣ ਰਹੇ ਹੈ ਪੁਨਿਆ ਦਰਸ਼

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਇਆ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ, ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜ਼ੀ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਕਰ ਰਹੇ ਹੋ ਗਏ ਸ਼ੁਕਰਾਨਾ ਜਿਹਨੇ ਢੇਰ ਸਾਰੀਆਂ ਸਾਨੂੰ ਨਿਆਮਤਾਂ ਨਾਲ ਨਵਾਜਿਆ। ਇਹਨਾਂ ਕੁਦਰਤ ਦੇ ਨਜ਼ਾਰਿਆਂ ਦੇ ਲਈ ਸ਼ੁਕਰਾਨਾ, ਇਹਨਾਂ ਚੱਲਦੇ ਰਹੇ ਸਵਾਸਾਂ ਦੇ ਲਈ ਸ਼ੁਕਰਾਨਾ, ਅੱਜ ਦੇ ਮਿਲੇ ਇਸ ਨਵੇਂ ਦਿਨ ਦੇ ਲਈ ਸ਼ੁਕਰਾਨਾ, ਇਹਨਾਂ ਸੋਹਣੀਆਂ ਪਈਆਂ ਸਾਂਝਾਂ ਦੇ ਲਈ ਸ਼ੁਕਰਾਨਾ, ਇਸ ਸੋਹਣੀ ਧਰਤੀ ਦੇ ਲਈ, ਪਰਿਵਾਰ ਦੇ ਲਈ, ਸੋਹਣੇ ਸਾਥ ਦੇ ਲਈ, ਘਰਾਂ ਦੇ ਚੱਲਦੇ ਖਰਚਿਆਂ ਦੇ ਲਈ, ਇਹਨਾਂ ਚੱਲ ਰਹੇ ਹੱਡਾਂ ਪੈਰਾਂ ਦੇ ਲਈ, ਤੰਦਰੁਸਤੀ ਦੇ ਲਈ ਸ਼ੁਕਰਾਨਾ। ਸੋ ਸਵੇਰੇ ਸਵੇਰੇ ਸ਼ੁਕਰਾਨੇ ਦੀ ਭਾਵਨਾ ਲੈ ਕੇ ਅੱਗੇ ਵੱਧਦੇ ਹਾਂ, ਚਿਹਰੇ 'ਤੇ ਖੁਸ਼ੀ ਲੈ ਕੇ ਅੱਗੇ ਵੱਧਦੇ ਹਾਂ। ਅੱਜ 16 ਤਰੀਕ ਹੋ ਗਈ ਹੈ ਜੁਲਾਈ ਦੇ ਮਹੀਨੇ ਦੀ, ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ, ਇਸ ਆਸ ਦੇ ਨਾਲ ਕਿ ਤੁਸੀਂ ਸਭ ਰਾਜ਼ੀ ਖੁਸ਼ੀ ਹੋ ਗਏ, ਤੁਸੀਂ ਸਭ ਚੜ੍ਹਦੀ ਕਲਾ ਦੇ ਵਿੱਚ ਹੋ ਗਏ ਅਤੇ ਅੱਜ ਦੇ ਦਿਨ ਦਾ ਆਨੰਦ ਮਾਣ ਰਹੇ ਹੋ ਗਏ। ਚੜ੍ਹਦੀ ਕਲਾ ਇਸੇ ਤਰ੍ਹਾਂ ਬਣੀ ਰਹੇ। ਇਹ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ, ਚੜ੍ਹਦੀ ਕਲਾ ਲੈ ਕੇ ਆਵੇ। ਜੋ ਕੁਛ ਵੀ ਤੁਹਾਡੇ ਮਨ ਦੇ ਵਿੱਚ ਵਿਚਾਰ ਨੇ, ਜੋ ਵੀ ਤੁਹਾਡੇ ਅੜੇ ਫੜੇ ਕਾਰਜ ਨੇ, ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਪੂਰੇ ਹੋਣ। ਵਾਹਿਗੁਰੂ ਅੰਗ ਸੰਗ ਸਹਾਈ ਰਵੇ, ਇਸੇ ਅਰਦਾਸ ਦੇ ਨਾਲ ਉਹ ਵੱਧਦਿਆਂਗੇ। ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸ਼ੁਰੂਆਤ ਆਪਾਂ ਕਰਾਂਗੇ ਸ਼ਬਦ ਕੀਰਤਨ ਦੇ ਨਾਲ। ਸ਼ੁਰੂਆਤ ਆਪਾਂ ਕਰਾਂਗੇ ਉਸ ਰੱਬ ਦੇ ਨਾਂ ਨਾਲ। ਉਸ ਤੋਂ ਪਹਿਲਾਂ ਦੱਸਦੇ ਜਾਈਏ ਕਿ ਅੱਜ ਦੇ ਦਿਨ 16 ਤਰੀਕ ਹੈ ਅਤੇ ਅੱਜ ਸੰਗਰਾਂਦ ਦਾ ਦਿਹਾੜਾ ਵੀ ਹੈ। ਸੋ ਆਪ ਸਭ ਨੂੰ ਸੰਗਰਾਂਦ ਦੇ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ। ਅੱਜ ਦਾ ਦਿਨ ਤੁਹਾਡੇ ਲਈ ਢੇਰ ਖੁਸ਼ੀਆਂ ਲੈ ਕੇ ਆਵੇ, ਇਤਿਹਾਸ ਦੇ ਵਿੱਚ ਝਾਤੀ ਮਾਰੀਏ। ਅਤੇ ਅੱਜ ਦੇ ਦਿਨ ਸ਼ਹੀਦੀ ਦਿਹਾੜਾ ਵੀ ਆ ਭਾਈ ਤਾਰੂ ਸਿੰਘ ਜੀ ਦਾ। ਇਸ ਸੰਬੰਧ ਦੇ ਵਿੱਚ ਵੀ ਅੱਗੇ ਚੱਲ ਕੇ ਹੋਰ ਵਧੇਰੇ ਤੁਹਾਡੇ ਨਾਲ ਸਾਂਝ ਪਾਵਾਂਗੇ। ਭਰਾਓ, ਸਭ ਤੋਂ ਪਹਿਲਾਂ ਉਸ ਰੱਬ ਦਾ ਉਹ ਟਾਸਰਾ ਲੈ ਕੇ ਅੱਗੇ ਵੱਧਦੇ ਹਾਂ, ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ।

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਦਿਨ ਚੜ੍ਹ ਚੁੱਕਾ ਹੋਊਗਾ ਅਤੇ ਅੱਜ ਦੇ ਦਿਨ ਦਾ ਆਨੰਦ ਤੁਸੀਂ ਮਾਣ ਰਹੇ ਹੋਵੋਗੇ। ਆਓ ਇੱਕ ਵਾਰੀ ਫਿਰ ਤੋਂ ਵਧਾਈ ਦਿੰਦੇ ਹਾਂ ਤੁਹਾਨੂੰ ਸੰਗਰਾਂਦ ਦੇ ਦਿਹਾੜੇ ਦੀ। 226 ਦਾ ਸੌਣ ਦਾ ਮਹੀਨਾ ਚੜ੍ਹਾਇਆ, ਇਹ ਮਹੀਨਾ ਤੁਹਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ, ਘਰ ਦੇ ਵਿੱਚ ਤੰਦਰੁਸਤੀ ਲੈ ਕੇ ਆਵੇ, ਸੁੱਖ ਸ਼ਾਂਤੀ ਲੈ ਕੇ ਆਵੇ, ਖੁਸ਼ੀਆਂ ਖੇੜੇ ਲੈ ਕੇ ਆਵੇ, ਧੀਆਂ ਦੇ ਚਿਹਰਿਆਂ ਦੇ ਉੱਤੇ ਖੇੜੇ ਬਣੇ ਰਹਿਣ, ਮਾਪੇ ਹੱਸਦੇ ਖੇਡਦੇ ਰਹਿਣ, ਪੁੱਤ ਵਧਣ ਫੁੱਲਣ, ਕਾਮਯਾਬੀਆਂ ਪ੍ਰਾਪਤ ਕਰਨ, ਘਰ ਦੇ ਵਿੱਚ ਉੱਲੇ ਬਣੇ ਰਹਿਣ, ਤੰਦਰੁਸਤੀ ਬਣੀ ਰਹੇ, ਇੱਕ ਦੂਸਰੇ ਦੇ ਨਾਲ ਪਿਆਰ ਅਸਰ ਸੂਖ ਬਣਿਆ ਰਹੇ। ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਆਓ ਵੱਧਦੇ ਹਾਂ ਅੱਗੇ ਅਤੇ ਇਸ ਹਿੱਸੇ ਦੇ ਵਿੱਚ ਆਪਾਂ ਟ੍ਰੈਫਿਕ 'ਤੇ ਝਾਤੀ ਮਾਰਦੇ ਹਾਂ, ਤੁਹਾਡੇ ਆਏ ਹੋਏ ਸੁੱਖ ਸੁਨੇਹਾਂ 'ਤੇ ਝਾਤੀ ਮਾਰਦੇ ਹਾਂ ਅਤੇ ਉਸ ਤੋਂ ਪਹਿਲਾਂ ਮੌਸਮ ਦੇ ਉੱਤੇ ਝਾਤੀ ਮਾਰ ਲੈਂਦੇ ਹਾਂ। ਸਿਡਨੀ ਦੇ ਵਿੱਚ ਅੱਜ 18 ਤੱਕ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਅੱਜ ਮੀਂਹ ਦੇ ਆਸਾਰ ਨੇ, 90% 5 ਤੋਂ 10 ਮਿਲੀਮੀਟਰ ਤੱਕ ਮੀਂਹ ਪੈ ਸਕਦਾ। ਧੁੱਪ ਸੋਹਣੀ ਲੱਗੂਗੀ, ਫਿਰ ਉਸ ਤੋਂ ਬਾਅਦ ਆਉਂਦੀ ਆ ਮੀਂਹ ਦੀ ਵਾਰੀ ਅਤੇ ਨਾਲ ਸਾਊਥ ਵਾਲੇ ਪਾਸੇ 25 ਤੋਂ 35 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਸ਼ਾਮ ਦੇ ਸਮੇਂ ਹਵਾਵਾਂ ਵੀ ਨੇ। ਇਸ ਟਾਈਮ ਮੌਜੂਦਾ 10-11 ਦੇ ਆਸ ਪਾਸ ਤਾਪਮਾਨ ਜਾ ਚੁੱਕਾ। ਅਤੇ ਮੈਲਬਨ ਦੀ ਗੱਲ ਕਰੀਏ ਤਾਂ ਮੈਲਬਨ ਦੇ ਵਿੱਚ ਅੱਜ ਬੜੀ ਸੋਹਣੀ ਪਿਆਰੀ ਧੁੱਪ ਲੱਗੂਗੀ, ਸਵੇਰੇ ਸਵੇਰੇ 12 ਦੇ ਆਸ ਪਾਸ ਤਾਪਮਾਨ ਸ਼ੋ ਹੋ ਰਿਹਾ, 15 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਸੋ ਸੋਹਣੇ ਪਿਆਰੇ ਦਿਨ ਅੱਜ ਦੇ ਹਿਸਾਬ ਦੇ ਨਾਲ। ਬ੍ਰਿਸਬੇਨ 13 ਦੇ ਆਸ ਪਾਸ ਤਾਪਮਾਨ, 21 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਸਾਊਥ ਵਾਲੇ ਪਾਸੇ 20 ਤੋਂ 30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ, ਮੀਂਹ ਦੇ ਚਾਂਸ 60% ਨੇ ਦੁਪਹਿਰ ਤੋਂ ਬਾਅਦ, ਪਰ ਉਸ ਤੋਂ ਪਹਿਲਾਂ ਧੁੱਪ ਦਾ ਮਾਣੋ ਆਨੰਦ। ਪਰਥ ਸਵੇਰੇ ਸਵੇਰੇ ਦੇ ਸਮੇਂ 18 ਤਾਪਮਾਨ, ਸੋ ਪਹਿਲਾਂ ਦੇ ਨਾਲੋਂ ਗਰਮੀ ਦੇ ਵਿੱਚ ਕਾਫੀ ਜ਼ਿਆਦਾ, ਮਾਫੀ ਚਾਹੁੰਦਾ, ਠੰਡ ਦੇ ਵਿੱਚ ਕਾਫੀ ਜ਼ਿਆਦਾ ਫਰਕ। ਪਰ ਅੱਜ ਮੀਂਹ ਪੈਣ ਦੇ ਕਰਕੇ ਫਿਰ ਤਬਦੀਲੀਆਂ ਹੋ ਸਕਦੀਆਂ ਨੇ। ਅੱਜ 90% ਚਾਂਸ ਆ 10 ਤੋਂ 20 ਮਿਲੀਮੀਟਰ ਤੱਕ ਮੀਂਹ ਦੀ ਮਾਤਰਾ ਹੋਣ ਦਾ, ਯਾਨੀ ਕਿ ਕਾਫੀ ਜ਼ਿਆਦਾ ਮੀਂਹ ਅੱਜ। 23 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਸੋ ਸੋਹਣੀ ਧੁੱਪ ਦਾ ਆਨੰਦ ਮਾਣੋ, ਉਸ ਤੋਂ ਬਾਅਦ ਫਿਰ ਕਾਫੀ ਭਾਰੀ ਮੀਂਹ ਅਤੇ ਕਈ ਥਾਵਾਂ ਦੇ ਉੱਤੇ ਫਲੈਸ਼ ਫਲੱਡਿੰਗ, ਅਤੇ ਸ਼ਾਮ ਦੇ ਸਮੇਂ ਬਾਅਦ, ਦੁਪਹਿਰ ਅਤੇ ਸ਼ਾਮ ਦੇ ਸਮੇਂ ਕੁਛ ਜ਼ਿਆਦਾ ਵਧੇਰੇ ਚਾਂਸ ਹੈ ਮੀਂਹ ਦੇ। ਐਡੀਲੇਡ ਦੇ ਵਿੱਚ ਕੋਈ ਮੀਂਹ ਦੇ ਚਾਂਸ ਨਹੀਂ ਗਏ, ਧੋਪੀ ਧੁੱਪ ਅਤੇ ਬੜਾ ਸੋਹਣਾ ਨਜ਼ਾਰੇਦਾਰ ਅਤੇ ਕਰਾਰਾ ਦਿਨ। ਸਵੇਰੇ ਸਵੇਰੇ ਜਿੰਨੀ ਠੰਡ ਆ ਉਨਾ ਹੀ ਅੱਗੇ ਚੱਲ ਕੇ ਸੋਹਣਾ ਪਿਆਰਾ ਦਿਨ। ਅੱਜ 16 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਇਸ ਟਾਈਮ 4 ਦੇ ਆਸ ਪਾਸ ਤੋਂ ਹੀ ਮਹਿਸੂਸ ਕਰ ਰਹੇ ਹੋ, ਇਸ ਟਾਈਮ ਲਗਭਗ 3 ਦੇ ਆਸ ਪਾਸ ਅਤੇ ਵੈਸੇ 4 ਤਾਪਮਾਨ ਹੈ, ਅਤੇ ਯਾਨੀ ਕਿ ਠੰਡ ਆ ਅਤੇ ਅੱਗੇ ਚੱਲ ਕੇ ਉਨਾ ਨਜ਼ਾਰਾ ਆਊਗਾ ਦਿਨ ਦੇ ਸਮੇਂ ਧੁੱਪ ਸੇਕਣ ਦਾ। ਹੁਬਾੜ ਦੇ ਵਿੱਚ 15 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਅਤੇ ਧੁੱਪ ਸੋਹਣੀ ਲੱਗੂਗੀ 6-7 ਦੇ ਆਸ ਪਾਸ ਤਾਪਮਾਨ, ਯਾਨੀ ਕਿ ਠੰਡ ਹੈ ਸਵੇਰੇ ਸਵੇਰੇ ਦੇ ਸਮੇਂ। ਅਤੇ ਕੈਨਬਰਾ ਦੇ ਵਿੱਚ ਠੰਡ ਦੰਦੋੜਿਕਿਆਂ ਵਾਲੀ, ਯਾਨੀ ਕਿ -2.4 ਸ਼ੋਰ ਹੈ ਇਸ ਟਾਈਮ ਦੇ ਉੱਤੇ, ਅਤੇ 1 ਦੇ ਆਸ ਪਾਸ ਵੈਸੇ ਤਾਪਮਾਨ 1 ਤੋਂ 2 ਹੇਠਾਂ ਹੀ ਆ, ਅਤੇ 15 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਪਰ ਇੱਥੇ ਵੀ ਉਹੀ ਚੱਕਰ ਆ ਕਿ ਜਿੱਦਾਂ ਜਿੱਦਾਂ ਦਿਨ ਅੱਗੇ ਵਧੂਗਾ ਬੜੀ ਸੋਹਣੀ ਪਿਆਰੀ ਧੁੱਪ ਲੱਗੂਗੀ, ਅਤੇ ਕੋਹਰਾ ਸਵੇਰੇ ਸਵੇਰੇ ਦੇ ਸਮੇਂ ਜੰਮਿਆ, ਅਤੇ ਹਲਕੀਆਂ ਹਲਕੀਆਂ ਜਿਹੀਆਂ ਹਵਾਵਾਂ ਹੋਰ ਜ਼ਿਆਦਾ ਤੁਹਾਨੂੰ ਠੰਡ ਲਵਾਉਣਗੀਆਂ। ਅਤੇ ਜੇ ਠੰਡ ਨਹੀਂ ਲਵਾਉਣੀ ਤਾਂ ਫਿਰ ਨੌਰਦਰਨ ਟੈਰੀਟਰੀ ਜਿੱਥੇ ਕਿ 32 ਤਾਪਮਾਨ ਹੈ ਜ਼ਿਆਦਾ ਤੋਂ ਜ਼ਿਆਦਾ, ਅਤੇ 21 ਤਾਪਮਾਨ ਇਸ ਟਾਈਮ ਮੌਜੂਦਾ, ਅਤੇ ਸਾਊਥ ਈਸਟ ਵਾਲੇ ਪਾਸੇ ਦਰਮਿਆਨੀ ਗਤੀ ਦੇ ਵਿੱਚ ਹਵਾਵਾਂ ਅੱਜ ਹੋਰ ਜ਼ਿਆਦਾ ਗਰਮੀ ਤੁਹਾਨੂੰ ਲਵਾਉਣਗੀਆਂ, ਕਿਉਂਕਿ ਇਹ ਆ ਡਾਰਵਿਨ। ਅਤੇ ਆਓ ਆਪਾਂ ਹੁਣ ਵੱਧਦੇ ਹਾਂ ਟ੍ਰੈਫਿਕ ਵਾਲੇ ਪਾਸੇ ਨੂੰ। ਬੇਨਤੀ ਕਿ ਜੇਕਰ ਸੜਕਾਂ ਦੇ ਉੱਤੇ ਹੋ ਅਤੇ ਪੇਸ਼ੈਂਸ ਬਣਾਈ ਰੱਖਿਓ, ਮੋਬਾਈਲ ਦੇ ਉੱਤੇ ਉਂਗਲਾਂ ਨਾ ਜਾਣ, ਕਿਉਂਕਿ ਜਗ੍ਹਾ ਜਗ੍ਹਾ ਦੇ ਉੱਤੇ ਤੁਸੀਂ ਨੋਟ ਕੀਤਾ ਹੋਊਗਾ ਸ਼ਾਇਦ ਕਿ ਕੈਮਰੇ ਵਾਲੀਆਂ ਗੱਡੀਆਂ ਪਹਿਲਾਂ ਦੇ ਨਾਲੋਂ ਥੋੜ੍ਹੀਆਂ ਜਿਹੀਆਂ ਵਧੇਰੇ ਖੜੀਆਂ ਨੇ। ਸੋ ਇਸ ਕਰਕੇ ਜਿੱਥੇ ਜਿੱਥੇ ਵੀ ਤੁਹਾਨੂੰ ਪਤਾ ਵੀ ਕਦੀ ਕਦਾਈ ਕਿਤੇ ਖੜਦੀਆਂ ਨੇ, ਉਹ ਇਹਨਾਂ ਦਿਨਾਂ ਦੇ ਵਿੱਚ ਜ਼ਰੂਰ ਤੁਹਾਨੂੰ ਖੜੀਆਂ ਮਿਲਣਗੀਆਂ। ਇੱਦਾਂ ਦੇ ਕੁਛ ਔਨਲਾਈਨ ਕਮੈਂਟ ਵੇਖਣ ਨੂੰ ਮਿਲ ਰਹੇ ਨੇ, ਅਤੇ ਇੱਦਾਂ ਦਾ ਕੁਛ ਮੈਂ ਵੀ ਹਾਮੀ ਭਰ ਸਕਦਾ, ਅਤੇ ਤੁਸੀਂ ਵੀ ਜ਼ਰੂਰ ਆਪਣਾ ਖਿਆਲ ਰੱਖਿਓ। ਵੈਸੇ ਤਾਂ ਪੱਕਾ ਹੀ ਬਣਾ ਲਓ ਆਪਣਾ ਸੁਭਾਅ ਵੀ ਗੱਡੀ ਆਪਾਂ ਭਜਾਉਣੀ ਕਿਉਂ, ਕਿਉਂ ਐਵੇਂ ਗੱਡੀਆਂ ਵਹਿੰਦੇ ਫਿਰਨਾ ਜਦੋਂ ਆਪਾਂ ਇਹੋ ਜਿਹਾ ਪੰਗਾ ਲੈਣਾ ਹੀ ਨਹੀਂ। ਅਤੇ ਆਓ ਫਿਰ ਆਪਾਂ ਵੇਖਦੇ ਹਾਂ ਕਿ ਵੈਬਸਾਈਟ ਕੀ ਕਹਿੰਦੀ ਆ। ਕ੍ਰੇਗੀਬਰਨ ਹਿਊਮ ਹਾਈਵੇ ਦੇ ਉੱਤੇ ਇੱਕ ਐਕਸੀਡੈਂਟ ਹੋਇਆ ਵਾ, ਇਹ 20 ਮਿੰਟ ਪਹਿਲਾਂ ਦੀ ਅਪਡੇਟ ਆ, ਅਤੇ ਇਸ ਵਜ੍ਹਾ ਦੇ ਕਰਕੇ ਸਿਟੀ ਵਾਲੇ ਪਾਸੇ ਨੂੰ ਜੇ ਜਾ ਰਹੇ ਹੋ ਅਤੇ ਹਿਊਮ ਹਾਈਵੇ ਕ੍ਰੇਗੀਬਰਨ ਤੋਂ ਜਸਟ ਪਹਿਲਾਂ ਗ੍ਰਾਸਲੈਂਡਸ ਐਵੀਨਿਊ ਦੇ ਇੰਟਰਸੈਕਸ਼ਨ ਦੇ ਉੱਤੇ ਐਕਸੀਡੈਂਟ, ਜਿਹਦੀ ਵਜ੍ਹਾ ਦੇ ਕਰਕੇ 1.5 ਘੰਟੇ ਦਾ ਡਿਲੇਅ ਚੱਲ ਰਿਹਾ ਜੇ। ਅਤੇ ਕਹਿੰਦੇ ਨੇ ਕਿ ਹਿਊਮ ਫਰੀਵੇ ਜੇ ਤੁਸੀਂ ਲੈ ਲਓ ਤਾਂ ਜ਼ਿਆਦਾ ਬਿਹਤਰ ਆ, ਹਿਊਮ ਹਾਈਵੇ 'ਤੇ ਅੱਜ ਦੇ ਦਿਨ ਬਲੌਕ ਹੈ। ਇਸੇ ਤਰ੍ਹਾਂ ਦੇ ਨਾਲ ਜੇ ਤੁਲਾਮੇਰੀਨ ਦੀ ਗੱਲ ਕਰੀਏ ਤਾਂ ਤੁਲਾਮੇਰੀਨ ਫ੍ਰੀਵੇ ਦੇ ਉੱਤੇ ਵੀ ਇੱਕ ਗੱਡੀ ਖਰਾਬ ਹੋਈ ਹੈ। ਇਸੇ ਵਜ੍ਹਾ ਦੇ ਕਰਕੇ ਮਿਕਲਮ ਰੋਡ ਦੇ ਉੱਤੇ ਗੱਡੀ ਦੇ ਖਰਾਬ ਹੋਣ ਕਰਕੇ ਕਾਫੀ ਜ਼ਿਆਦਾ ਸਮੱਸਿਆ ਚੱਲ ਰਹੀ ਆ ਅਤੇ ਟ੍ਰੈਫਿਕ ਕਾਫੀ ਆ ਇੱਥੇ, ਵਧੇਰੇ ਸਮਾਂ ਤੁਹਾਨੂੰ ਲੱਗ ਸਕਦਾ ਅਤੇ ਆਪਣਾ ਤੁਸੀਂ ਭਾਈ ਖਿਆਲ ਕਰਿਓ। ਆਪਾਂ ਸਿਡਨੀ ਵਾਲੇ ਪਾਸੇ ਨੂੰ ਵਧੀਏ ਅਤੇ ਸਿਡਨੀ ਦੇ ਵਿੱਚ ਮੂਹਰੇ ਪਾਕ ਦਾ ਇਲਾਕਾ ਐਨਜ਼ਕ ਪਰੇਡ ਜਿਹੜੀ ਆ ਲੈਂਗ ਰੋਡ ਦੇ ਉੱਤੇ ਬ੍ਰੇਕਡਾਊਨ ਹੋਇਆ ਬੱਸ ਦਾ, ਅਤੇ ਇਸ ਵਜ੍ਹਾ ਦੇ ਕਰਕੇ ਤੁਹਾਨੂੰ ਵਧੇਰੇ ਸਮਾਂ ਲੱਗ ਰਿਹਾ। ਇਸੇ ਤਰ੍ਹਾਂ ਦੇ ਨਾਲ ਅਰਸਕਾਈਨ ਪਾਰਕ ਰੋਡ, ਜਿੱਦਾਂ ਤੁਸੀਂ ਪੈਪਰ ਟ੍ਰੀਪ ਡਰਾਈਵ ਦੇ ਉੱਤੇ ਪਹੁੰਚਦੇ ਹੋ ਅਤੇ ਦੋ ਗੱਡੀਆਂ ਦਾ ਤੁਹਾਨੂੰ ਐਕਸੀਡੈਂਟ ਹੋਇਆ ਮਿਲੂਗਾ, ਜਿਹਦੀ ਵਜ੍ਹਾ ਕਰਕੇ ਇੱਥੇ ਵੀ ਵਧੇਰੇ ਤੁਹਾਨੂੰ ਸਮਾਂ ਲੱਗ ਸਕਦਾ। ਅਤੇ ਜ਼ਰੂਰ ਖਿਆਲ ਰੱਖਿਓ, ਤੁਸੀਂ ਵੱਡੇ ਸ਼ਹਿਰ ਨੇ ਅਤੇ ਸਵੇਰੇ ਸਵੇਰੇ ਦੇ ਸਮੇਂ ਸਮੱਸਿਆ ਟ੍ਰੈਫਿਕ ਕਰਕੇ ਆਉਂਦੀ ਆ, ਅਤੇ ਪੇਸ਼ੈਂਸ ਬਣਾਈ ਰੱਖਿਓ, ਰੱਬ ਰੱਬ ਕਰਿਓ ਅਤੇ ਕੋਸ਼ਿਸ਼ ਕਰਿਓ ਕਿ ਨਾ ਤੁਸੀਂ ਮੋਬਾਈਲ ਨੂੰ ਟੱਚ ਕਰਿਓ ਅਤੇ ਨਾ ਐਵੇਂ ਕੁਛ ਮਹਿੰਗਾ ਪਵੇ ਸਵੇਰੇ ਸਵੇਰੇ ਦੇ ਸਮੇਂ। ਸੋ ਸਾਰਿਆਂ ਦੇ ਲਈ ਇਹੋ ਅਰਦਾਸ ਕਿ ਅੱਜ ਸੰਗਰਾਂਦ ਦੇ ਦਿਹਾੜੇ ਦੇ ਉੱਤੇ ਵਧੀਆ ਵਧੀਆ ਸੋਹਣਾ ਸੋਹਣਾ ਦਿਨ, ਸੋਹਣੀ ਸੋਹਣੀ ਕਮਾਈ, ਢੇਰ ਖੁਸ਼ੀਆਂ ਖੱਟ ਕੇ ਅਤੇ ਖੁਸ਼ੀ ਖੁਸ਼ੀ ਵਾਪਸ ਤੁਸੀਂ ਪਰਤੋ ਅਤੇ ਇਸ ਮੁਬਾਰਕ ਦਿਹਾੜੇ ਦਾ ਆਨੰਦ ਤੁਸੀਂ ਮਾਣੋ, ਨਾ ਕਿ ਤੁਸੀਂ ਕੋਈ ਪ੍ਰੈਸ਼ਰ ਲੈ ਪਵੋ। ਅਤੇ ਆਓ ਆਪਾਂ ਅੱਗੇ ਵੱਧਦੇ ਹਾਂ ਅਤੇ ਤੁਹਾਡੇ ਮੈਸੇਜ ਵੇਖਦੇ ਹਾਂ। ਅਤੇ ਮੈਸੀ ਹੋਈ ਪਈ ਗੁਰਨਿਸ਼ਾਨ ਜੀ ਕਹਿੰਦੇ ਅਤੇ ਹਾਂਜੀ ਬਿਲਕੁਲ ਜੀ, ਜਿਨ੍ਹਾਂ ਨੇ ਮੈਚ ਵੇਖ ਲਿਆ ਅਤੇ ਜਿਨ੍ਹਾਂ ਨੇ ਨਹੀਂ ਵੇਖਿਆ ਉਹਨਾਂ ਨੂੰ ਦੱਸ ਦਈਏ ਵੀ ਮੈਸੀ ਹੋ ਗਈ ਆ ਬਈ, ਅਤੇ ਮੈਸੀ ਹੁਣੀ ਪਹੁੰਚ ਗਏ ਨੇ ਫਾਈਨਲ ਦੇ ਵਿੱਚ। ਅਤੇ ਹੁਣ ਫਾਈਨਲ ਮੈਚ ਜਿਹੜਾ ਉਹ ਹੋਣਾ ਵਾ ਸਪੇਨ ਅਤੇ ਅਰਜਨਟੀਨਾ ਦਾ, ਯਾਨੀ ਕਿ ਇੰਗਲੈਂਡ ਬਾਹਰ ਹੋ ਚੁੱਕਾ। ਅਤੇ ਸੋਹਣਾ ਮੈਚ ਵੇਖਣ ਨੂੰ ਮਿਲਿਆ ਅਤੇ ਲੱਗ ਰਿਹਾ ਵਾ ਵੀ ਮੈਸੀ ਇਸ ਵਾਰੀ ਫਿਰ ਬੂਟ ਲੈ ਕੇ ਜਾਊਗਾ। ਅਤੇ ਬਾਕੀ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਜਿਨ੍ਹਾਂ ਜਿਨ੍ਹਾਂ ਨੇ ਮੈਚ ਵੇਖਿਆ ਉਹ ਥੋੜ੍ਹਾ ਜਿਹਾ ਹੋਰ ਵਧੇਰੇ ਦੱਸ ਦਿਓ, ਮੈਂ ਤਾਂ ਨਹੀਂ ਵੇਖ ਸਕਿਆ। ਸੰਜੂ ਗੋਗੀ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੈਸਟ ਦੇ ਦਿਨ ਰਵਾਜ਼ ਆਲੂ ਨਿਊਟਰੀ ਐਂਡ ਬਲੈਕ ਚਨੇ ਵਿਦ ਪਨੀਰ ਆਟਾ ਮਿਕਸ ਮੱਕੀ ਆਟਾ ਰੋਟੀ ਵਿਦ ਬੇਬੀ ਰੈਡਿਸ਼ ਅਵਕਾਡੋ ਬਰੋਕਲੀ ਅਤੇ ਬਰੋਕਲੀ ਬੋਇਲਡ ਅਤੇ ਸੈਲਡ, ਜਾਂ ਫਿਰ ਬਰੋਕਲੀ ਬੋਇਲ ਦਾ ਸੈਲਡ। ਬਹੁਤ ਸੋਹਣਾ ਜੀ, ਬੜਾ ਵਧੀਆ। ਇਸੇ ਤਰ੍ਹਾਂ ਹੈਲਦੀ ਹੈਲਦੀ ਖਾਂਦੇ ਰਹੋ, ਸੋਹਣਾ ਖਾਂਦੇ ਰਹੋ, ਸੋਹਣਾ ਸੋਚਦੇ ਰਹੋ ਅਤੇ ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ। ਪੋਲਾ ਹੰਸ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਵਕਤ ਦੀ ਕੀਮਤ ਦੱਸਦੇ ਨੇ ਅਤੇ ਅੱਜ ਦੀ ਸਾਡੀ ਕਹਾਣੀ ਵੀ ਕੁਛ ਇਸੇ ਤਰ੍ਹਾਂ ਦੀ ਹੈ। ਚਲੋ ਅੱਗੇ ਚੱਲ ਕੇ ਮਾਰਦੇ ਹਾਂ ਸਾਂਝ। ਸਤਿ ਸ਼੍ਰੀ ਅਕਾਲ ਜੀ ਸਾਰੇ ਸੰਜਣਾਂ ਨੂੰ, ਸੰਗਰਾਂਦ ਦੇ ਦਿਹਾੜੇ ਦੀ ਅਤੇ ਸਾਉਣ ਦੇ ਮਹੀਨੇ ਦੀ ਸਾਰਿਆਂ ਨੂੰ ਵਧਾਈਆਂ। ਤੰਦਰੁਸਤੀ ਲੈ ਕੇ ਆਵੇ ਮਹੀਨਾ, ਵਾਹਿਗੁਰੂ ਜੀ ਸਭ ਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਅਤੇ ਕਹਿੰਦੇ ਕਿ ਸਾਰਿਆਂ ਵੱਲੋਂ ਮਨੋਕਾਮਨਾ ਹੈ ਜੀ। ਧੰਨਵਾਦ ਅਤੇ ਸਹੀ ਪਿਆਰਾ ਜਿਹਾ ਸੋਹਣਾ ਜਿਹਾ ਮੈਸੇਜ ਸਾਡੇ ਨਾਲ ਬਲਵੀਰ ਕੌਰ ਮਾਂਗੜ ਜੀ ਸਾਂਝਾ ਕਰਦੇ ਨੇ। ਅੰਮ੍ਰਿਤ ਜੀ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਭੇਜਦੇ ਨੇ ਅਤੇ ਗਾਭਾ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆਏ ਜੀ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਸਾਲ 2026 ਦੇ ਸੌਣ ਮਹੀਨੇ ਦੀ ਸੰਗਰਾਂਦ ਦਿਨ ਵੀਰਵਾਰ ਇੱਕ ਸੌਣ ਅਤੇ 558 ਨਾਨਕ ਸ਼ਾਹੀ ਦੀਆਂ ਸਭਨਾਂ ਨੂੰ ਬਹੁਤ ਬਹੁਤ ਵਧਾਈਆਂ ਅਤੇ ਵਾਹਿਗੁਰੂ ਅਕਾਲ ਪੁਰਖ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਣਾਈ ਰੱਖੇ। ਬਹੁਤ ਮਿਹਰਬਾਨੀ ਜੀ। ਹਰਚੰਦ ਸਿੰਘ ਢਿੱਲੋਂ ਜੀ ਕਹਿੰਦੇ ਨੇ ਕਿ ਰਿਆਸਤ ਅਤੇ ਬੈਰਕ ਦੇ ਪਾਣੀਆਂ ਤੋਂ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ, ਪਰਮਾਤਮਾ ਮਿਹਰ ਪ੍ਰਿਆਤ ਬਣਾਈ ਰੱਖੇ। ਕੁਲਵੀਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਸਭ ਦਾ ਦਿਨ ਚੜ੍ਹਦੀ ਕਲਾ 'ਚ ਰਹੇ ਅਤੇ ਸੰਗਰਾਂਦ ਦੀਆਂ ਵੀ ਵਧਾਈਆਂ ਭੇਜਦੇ ਨੇ, ਕਹਿੰਦੇ ਨੇ ਕਿ ਸਭ ਨੂੰ ਵਾਹਿਗੁਰੂ ਖੁਸ਼ੀਆਂ ਬਖਸ਼ੇ। ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਸਭ ਰੋਣ ਸੁਣਨ ਵਾਲਿਆਂ ਨੂੰ। ਵਾਹਿਗੁਰੂ ਜੀ ਸਭਨਾਂ ਉੱਤੇ ਮਿਹਰ ਭਰਿਆ ਹੱਥ ਰੱਖਣ, ਸਭਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ, ਸਭਨਾਂ ਦੇ ਦੁੱਖ ਦੂਰ ਹੋਣ, ਅਰਦਾਸਾਂ ਮਨਜ਼ੂਰ ਕਰਨੀਆਂ, ਸਭਨਾਂ ਦੀ ਮਿਹਨਤ ਨੂੰ ਫਲ ਲਾਉਣਾ, ਸਭਨਾਂ ਦਾ ਦਿਨ ਸੁੱਖ ਸੁੱਖਾਂ ਨਾਲ ਚੜ੍ਹਾਉਣਾ। ਅੰਮ੍ਰਿਤ ਜੀ ਪਿਆਰਾ ਜਿਹਾ ਮੈਸੇਜ ਹਰ ਰੋਜ਼ ਦੀ ਤਰ੍ਹਾਂ ਕਰਦੇ ਨੇ। ਜਸਵਾਲ ਸਾਹਿਬ ਮੈਸੇਜ ਕਰਦੇ ਨੇ, ਕਹਿੰਦੇ ਕਿ ਪੈਸਿਆਂ ਦੀ ਲਾਟਰੀ ਨਿਕਲਣਾ ਹੀ ਸਭ ਕੁਛ ਨਹੀਂ ਹੁੰਦੇ, ਚੰਗਿਆਂ ਬੰਦਿਆਂ ਦਾ ਮਿਲਣਾ ਵੀ ਲਾਟਰੀ ਤੋਂ ਘੱਟ ਰਹਿੰਦਾ। ਬਿਲਕੁਲ ਸਹੀ ਗੱਲ ਤੁਹਾਡੀ ਜਸਵਾਲ ਸਾਹਿਬ। ਮਾੜਾ ਬੰਦਾ ਮਿਲੇ, ਮਾੜੀ ਸੰਗਤ ਮਿਲੇ ਅਤੇ ਤਾਂ ਚੰਗੇ ਭਲੇ ਬੰਦੇ ਨੂੰ ਐਵੇਂ ਖੱਜਲ ਕਰ ਦਿੰਦਾ ਅਤੇ ਖਰਾਬ ਕਰ ਦਿੰਦਾ ਅਤੇ ਛੱਡਦਾ ਹੀ ਕਹਿ ਜੋਗਾ ਨਹੀਂ। ਅਤੇ ਜੇ ਉਹੀ ਚੰਗਾ ਸਾਥ ਮਿਲ ਜੇ ਕਿਤੇ, ਗੱਲ ਸਾਰੀ ਸਾਥ ਦੀ ਹੈ। ਸੋ ਆਪਾਂ ਸਾਥ ਹੀ ਚੰਗੀ ਤਰ੍ਹਾਂ ਦੇ ਨਾਲ ਜੇ ਚੁਣ ਲਈਏ ਨਾ ਅਤੇ ਫਿਰ ਓਕੇ ਰਿਪੋਰਟ ਹੋ ਜਾਂਦਾ ਕੰਮ। ਬਹੁਤ ਸ਼ੁਕਰੀਆ ਤੁਹਾਡਾ ਪਿਆਰੇ ਜਿਹੇ ਮੈਸੇਜ ਦੀ। ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਵਾਹਿਗੁਰੂ ਦਾ ਸ਼ੁਕਰ ਕਰਦੇ ਨੇ। ਗੁਰਿੰਦਰ ਖਿੰਡਾ ਜੀ ਪਰਿਵਾਰ ਦੇ ਸਮੇਤ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਸ਼ਿਵਾਨੀ ਗਰਗ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ ਅਤੇ ਐਡੀਲੇਟ ਤੋਂ ਖੁਸ਼ੀਆਂ ਭਰਿਆ ਦਿਨ ਦੀਆਂ ਅਰਦਾਸਾਂ। ਸਤਿ ਸ਼੍ਰੀ ਅਕਾਲ ਸਾਡੇ ਨਾਲ ਭੇਜਦੇ ਨੇ ਇਕਬਾਲ ਸੈਣੀ ਜੀ। ਲਵਜੋਤ ਧੋਨਾ ਜੀ ਧੋਨਾ ਜੂਲਰ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਅਤੇ ਦੱਸਦੇ ਜੀ ਕਿ ਇਹ ਹੁਣ ਧਰੁਗ ਨੀਨਾ ਦੇ ਵਿੱਚ ਵੀ ਆਪਣੀ ਦੁਕਾਨ ਖੋਲ੍ਹਣ ਲੱਗੇ ਨੇ। ਜਲਦ ਇਹਦੇ ਬਾਰੇ ਵੀ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਾਂਗੇ। ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਨੇ ਕਿ ਡਰਾਈਵ ਧਿਆਨ ਦੇ ਨਾਲ ਅਤੇ ਕੇਅਰਫੁੱਲ ਕਰਿਓ ਅਤੇ ਲਵਲੀ ਜਿਹਾ ਦਿਨ ਰਹੇ ਤੁਹਾਡਾ ਸਾਰਿਆਂ ਦਾ। ਸੇਖੋ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਰਕੇਸ਼ ਕੁਮਾਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਗੁਰਜੰਟ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਭੇਜਦੇ ਨੇ। ਗੁਰਦੀਪ ਦਿਓਲ ਜੀ ਕਹਿੰਦੇ ਨੇ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ। ਬਲਗੂਲਗਾ ਤੋਂ ਪਾਉਂਦੇ ਨੇ ਸਾਂਝਾ। ਸੁਖਵਿੰਦਰ ਭੈਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਗੁੱਡ ਮੋਰਨਿੰਗ ਭੇਜਦੇ ਨੇ। ਸੁਪ੍ਰਭਾਤ ਭੇਜਦੇ ਨੇ, ਬਹੁਤ ਮਿਹਰਬਾਨੀ। ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਵੀ। ਅਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਰਕੇਸ਼ ਕੁਮਾਰ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਕਹਿੰਦੇ ਨੇ ਕਿ ਸਭ ਹੱਸਦੇ ਵੱਸਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਅਤੇ ਸਭ ਦੀ ਤੰਦਰੁਸਤੀ। ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਨੇ, ਆ ਕੇ ਅਤੇ ਅੱਜ ਦੀ ਕਹਾਣੀ ਸਾਂਝੀ ਕਰਾਂਗੇ। ਰੇਡੀਓ ਹਾਂਜੀ 1674 AM।
1: ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮਿਲਟਨ।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
5: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
6: ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
7: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
8: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
7: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
9: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ। ਚਿਹਰੇ 'ਤੇ ਹੋਊਗੀ ਖੁਸ਼ੀ, ਅੱਜ ਦੇ ਦਿਨ ਦੇ ਲਈ ਖੁਸ਼ੀ, ਅੱਜ ਦਾ ਦਿਨ ਮਿਲਿਆ ਇਸ ਚੀਜ਼ ਦੀ ਖੁਸ਼ੀ। ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਕਿਉਂਕਿ ਖੁਸ਼ ਚਿਹਰੇ ਚੰਗੇ ਲੱਗਦੇ ਨੇ। ਜਿਹੜੇ ਲੋਕ ਖੁਸ਼ ਰਹਿੰਦੇ ਨੇ ਉਹਨਾਂ ਨੂੰ ਹਰ ਕੋਈ ਲਾਗੇ ਬਹਾ ਕੇ ਖੁਸ਼ ਹੁੰਦਾ। ਜਿਨ੍ਹਾਂ ਦੇ ਮੱਥੇ 'ਤੇ ਤਿਊੜੀਆਂ ਰਹਿੰਦੀਆਂ ਨੇ ਉਹਨਾਂ ਨੂੰ ਕੋਈ ਕੰਮ ਦੇ ਲਈ ਭਾਵੇਂ ਬੁਲਾ ਲਏ ਅਤੇ ਲੱਗਦੀ ਚਾਰੇ ਇਹੋ ਹੀ ਕਹੂਗਾ ਵੀ ਚਲੋ ਜੇ ਸਰਦਾ ਤਾਂ ਭਾਈ ਸਾਰੇ ਲਓ, ਉਹਨੇ ਤਾਂ ਐਵੇਂ ਮੂੰਹ ਵੱਟ ਕੇ ਬੈਠੇ ਰਹਿਣਾ। ਅਤੇ ਜਦੋਂ ਕੋਈ ਸਾਨੂੰ ਸੱਦੇ ਬੁਲਾਵੇ ਨਾ ਤਾਂ ਇਹ ਤੋਂ ਜ਼ਿਆਦਾ ਮਾੜੀ ਗੱਲ ਹੋਰ ਕਿਉਂ ਸਕਦੀ ਹੈ। ਅਤੇ ਆਪਾਂ ਇੱਥੋਂ ਤੱਕ ਨੌਬਤ ਆਉਣੀ ਕਿਉਂ ਦੇਣੀ ਆ, ਆਓ ਆਪਾਂ ਪੱਕੀ ਇੱਕ ਖੁਸ਼ੀ ਇੱਕ ਮੁਸਕਰਾਹਟ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਆ ਕਰੀਏ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਛੋਟੇ ਜਿਹੇ ਨਗਰ ਦੇ ਵਿੱਚ ਕਹਿੰਦੇ ਇੱਕ ਵਪਾਰੀ ਸੀ। ਵਪਾਰੀ ਦਿਨ ਰਾਤ ਮਿਹਨਤ ਕਰਦਾ, ਉਹ ਤੜਕ ਸਵੇਰੇ ਉੱਠ ਪੈਂਦਾ, ਰੱਬ ਦਾ ਨਾਂ ਜਪਦਾ, ਕਸਰਤ ਕਰਦਾ, ਆਪਣੇ ਕੰਮ ਦੀ ਵਿਉਂਤਬੰਦੀ ਕਰਦਾ, ਕੰਮ 'ਤੇ ਜਾਂਦਾ। ਆਸ ਪਾਸ ਸਾਰੇ ਲੋਕ ਉਹਦੀ ਬੜੀ ਸਿਫਤ ਕਰਦੇ, ਇਹ ਬੰਦਾ ਭਾਈ ਸਮੇਂ ਦਾ ਬੜਾ ਪਾਬੰਦ ਹੈ, ਇਸ ਬੰਦੇ ਨੇ ਜਦੋਂ ਜਿਹੜਾ ਕੰਮ ਕਹਿਣਾ ਉਦੋਂ ਹੋ ਜਾਣਾ, ਚਾਰ ਪੈਸੇ ਵੱਧ ਵੀ ਕਿਤੇ ਮੰਗਦਾ ਸੌਦੇ ਦੇ, ਅਤੇ ਤਾਂ ਵੀ ਲੋਕ ਇਹਦੇ ਨਾਲ ਡੀਲ ਕਰਨੀ ਪਸੰਦ ਕਰਦੇ। ਹੌਲੀ ਹੌਲੀ ਉਹਦਾ ਪੁੱਤ ਜਵਾਨ ਹੋਣ ਲੱਗਾ, ਪਰ ਪੁੱਤ ਉਹਦੇ ਤੋਂ ਬਿਲਕੁਲ ਉਲਟ। ਪੁੱਤ ਅੱਧੇ ਦਿਨ ਦੇ ਨਾਲ ਉੱਠਿਆ ਕਰੇ, ਉੱਠੇ ਵੀ ਤਾਂ ਸਾਰਾ ਦਿਨ ਸੁਸਤੀ ਖਿਲਾਰਦਾ ਰਹੇ। ਜੇ ਪਿਓ ਨੇ ਕਹਿਣਾ ਕਿ ਸਮੇਂ ਨਾਲ ਉੱਠ ਕੇ ਦੁਕਾਨ 'ਤੇ ਆ ਜੀ, ਜਾਂ ਕੋਈ ਬਿਮਾਰ ਬਿਮਾਰ ਹੋਣ ਦਾ ਬਹਾਨਾ ਲਾ ਦੇਣਾ, ਜੇ ਪਹੁੰਚਣਾ ਵੀ ਤਾਂ ਬਹੁਤ ਕੁ ਵੇਲੇ। ਹੌਲੀ ਹੌਲੀ ਦਿਨ ਬੀਤਦੇ ਗਏ, ਮਾਂ ਪੁੱਤ ਦਾ ਸਾਥ ਦਿੰਦੀ ਰਹੀ, ਪਰਦੇ ਪਾਉਂਦੀ ਰਹੀ। ਪਰ ਵਪਾਰੀ ਬੜਾ ਸ਼ਾਂਤ ਸੁਭਾਅ ਦਾ ਸੀ, ਬੜਾ ਸਿਆਣਾ ਸੀ। ਇੱਕ ਦਿਨ ਉਹਨੇ ਘਰ ਆ ਕੇ ਆਪਣੇ ਪੁੱਤ ਨੂੰ ਘੜੀ ਦਿੱਤੀ, ਕਹਿਣ ਲੱਗਾ ਜਾ ਮੇਰਾ ਪੁੱਤ ਇਹਨੂੰ ਬਾਜ਼ਾਰ ਤੋਂ ਠੀਕ ਕਰਵਾ ਲਿਆ। ਆਦਤ ਦੇ ਮੁਤਾਬਕ ਪੁੱਤ ਸਮੇਂ ਸਿਰ ਨਹੀਂ ਬਾਜ਼ਾਰ ਪਹੁੰਚਿਆ। ਅਗਲੇ ਦਿਨ ਫਿਰ ਪਿਓ ਨੂੰ ਬਹਾਨਾ ਮਾਰ ਦਿੱਤਾ, ਉਹ ਫਲਾਂ ਫਲਾਂ ਦੁਕਾਨ ਬੰਦ ਸੀ। ਪਿਓ ਨੇ ਕਿਹਾ ਤੂੰ ਇੱਦਾਂ ਕਰੀ ਅੱਜ ਫਿਰ ਜਾਈ ਅਤੇ ਨਾਲੇ ਵੇਖੀ ਵੀ ਇਸ ਘੜੀ ਦੀ ਕੀਮਤ ਕਿੰਨੀ ਕੁ ਹੈ। ਪੁੱਤ ਨੂੰ ਪ੍ਰਤੀਤ ਹੋਇਆ ਕਿ ਸ਼ਾਇਦ ਉਹਨੇ ਨਵੀਂ ਘੜੀ ਮੈਨੂੰ ਲੈ ਕੇ ਦੇ ਦੇਣੀ ਹੈ, ਇਸ ਕਰਕੇ ਅੱਜ ਉਹ ਥੋੜ੍ਹਾ ਜਿਹਾ ਪਹਿਲਾਂ ਪਹੁੰਚ ਗਿਆ। ਜਾ ਕੇ ਪੁੱਛਿਆ ਅਤੇ ਸ਼ਾਮੀ ਆ ਕੇ ਪਿਓ ਨੂੰ ਦੱਸਿਆ ਠੀਕ ਨਹੀਂ ਕਰਵਾ ਕੇ ਲੈ ਕੇ ਆਇਆ। ਕਹਿਣ ਲੱਗਾ ਕੋਈ ਤਾਂ ਮੈਨੂੰ ਦਿੰਦਾ ਸੀ 500, ਦੂਸਰੇ ਨੇ ਕਿਹਾ ਇਹ ਸਿਰਫ 200 ਦੀ ਹੈ, ਪਰ ਤੀਸਰਾ ਮੈਨੂੰ ਕੁਛ ਠੀਕ ਲੱਗਾ, ਉਹਨੇ ਕਿਹਾ ਮੈਂ ਵੱਧ ਤੋਂ ਵੱਧ 700 ਦੇ ਦੂੰਗਾ ਜੇਕਰ ਇਹਦੀ ਪੈਕਿੰਗ ਤੁਸੀਂ ਰੱਖੀ ਹੈ ਤਾਂ। ਆਪਾਂ ਫਿਰ ਪਾਪਾ ਇਹ ਉਹਨੂੰ ਦੇ ਦਿੰਦੇ ਹਾਂ, ਵੇਚ ਦਈਏ। ਮੈਂ ਵੇਖ ਕੇ ਆਇਆ ਨਵੀਂ ਘੜੀ 1200 ਦੀ ਆਉਣੀ ਆ, ਇਹਦੇ ਨਾਲੋਂ ਕਿਤੇ ਬਿਹਤਰ ਆ। ਅਤੇ ਪਿਓ ਨੇ ਕਿਹਾ ਚੱਲ ਲੈ ਲਾਂਗੇ, ਪਰ ਇੱਕ ਗੇੜਾ ਹੋਰ ਮਾਰ, ਅੱਜ ਤੂੰ ਫਿਰ ਬਾਜ਼ਾਰ ਜਾਣਾ ਅਤੇ ਅੱਜ ਤੂੰ ਘੜੀ ਦਾ ਮੁੱਲ ਨਹੀਂ ਪੁੱਛਣਾ, ਅੱਜ ਤੂੰ ਇਹ ਘੜੀ ਵਿਖਾ ਕੇ ਇਹ ਪੁੱਛਣਾ ਵੀ ਇਹਦੇ ਉੱਤੇ ਜਿਹੜਾ ਸਮਾਂ ਆ ਰਿਹਾ ਉਹਦਾ ਕੀ ਮੁੱਲ ਹੈ। ਇਹ ਗੱਲ ਕੁਛ ਪੁੱਤ ਨੂੰ ਪਚੀ ਨਹੀਂ, ਇਹ ਕਿੱਦਾਂ ਦੀ ਗੱਲ ਹੋਈ, ਉਹ ਲੋਕ ਮੇਰਾ ਮਜ਼ਾਕ ਉਡਾਉਣਗੇ, ਇਹ ਤਾਂ ਵੀ ਭਲਾ ਹੁੰਦਾ। ਚੱਲ ਮੇਰੇ ਕਹਿਣ ਦੇ ਉੱਤੇ ਤੂੰ ਇੱਕ ਵਾਰੀ ਕਰਕੇ ਤਾਂ ਵੇਖ, ਆਖਿਰਕਾਰ ਨਵੀਂ ਘੜੀ ਲੈ ਕੇ ਦੇਣੀ ਤੈਨੂੰ। ਅਤੇ ਅਗਲੇ ਦਿਨ ਪਿਓ ਦੇ ਕਹਿਣ ਦੇ ਉੱਤੇ ਬਾਜ਼ਾਰ ਚਲ ਗਿਆ, ਉਹੀ ਹੋਇਆ ਜਿਹਦਾ ਉਹਨੂੰ ਡਰ ਸੀ। ਉਹਨਾਂ ਹੀ ਦੁਕਾਨਾਂ ਦੇ ਉੱਤੇ ਫਿਰ ਜਾ ਕੇ ਪੁੱਛਣ ਲੱਗਾ ਆਹ ਘੜੀ ਦੇ ਉੱਤੇ ਜਿਹੜਾ ਟਾਈਮ ਆ ਰਿਹਾ ਇਹਦਾ ਮੁੱਲ ਕੀ ਹੈ ਜੀ।
ਕਿਸੇ ਨੇ ਕਿਹਾ ਤੂੰ ਦਿਮਾਗੋਂ ਹਿੱਲਿਆ, ਕਿਸੇ ਨੇ ਕਿਹਾ ਚੱਲ ਮਜ਼ਾਕ ਦਾ ਟਾਈਮ ਨਹੀਂ ਸਾਡੇ ਕੋਲ, ਕਿਸੇ ਨੇ ਕਿਹਾ ਤੇਰੇ ਪਿਓ ਦਾ ਜੇ ਲਿਹਾਜ਼ ਨਾ ਹੋਵੇ ਤੇ ਤੈਨੂੰ ਧੱਕੇ ਮਾਰ ਕੇ ਦੁਕਾਨੋਂ ਕੱਢ ਦਈਏ। ਤੇ ਇੱਕ ਜਣੇ ਨੇ ਤੇ ਸੁਣਾ ਹੀ ਦਿੱਤਾ, ਜਿੰਨਾ ਤੇਰੇ ਪਿਓ ਦਾ ਵਿਹਾਰ ਆ ਨਾ ਬਾਜ਼ਾਰ 'ਚ, ਤੂੰ ਉਸੇ ਦੀ ਖੱਟੀ ਖਾਣਾ। ਜੇ ਕਿਤੇ ਤੂੰ ਉਹਦਾ ਪੁੱਤ ਨਾ ਨਾ ਹੋਵੇ ਤੇ ਪੋਤੇ ਘੜੀ ਤੇਰੇ ਹੱਥ 'ਚ ਵੀ ਨਾ ਹੋਵੇ। ਪੁੱਠੇ ਸਿੱਧੇ ਸਵਾਲ ਪੁੱਛਣ ਦਾ ਪਤਾ ਨਹੀਂ ਕਿੱਥੋਂ ਤੈਨੂੰ ਸੋਝਦਾ, ਜਾ ਅੱਗੇ ਚਲੇ ਜਾ, ਟਾਈਮ ਨਾ ਖਰਾਬ ਕਰ। ਅਤੇ ਆਖਿਰਕਾਰ ਸਾਰਾ ਦਿਨ ਇਸੇ ਤਰ੍ਹਾਂ ਦੇ ਨਾਲ ਲੰਘ ਗਿਆ, ਕਿਉਂਕਿ ਪਿਓ ਨੇ ਕਿਹਾ ਸੀ ਕਿਸੇ ਨਾ ਕਿਸੇ ਕੋਲੋਂ ਇਹਦਾ ਜਵਾਬ ਜ਼ਰੂਰ ਲੈ ਕੇ ਆਵੀ, ਨਹੀਂ ਤਾਂ ਨਵੀਂ ਘੜੀ ਨਹੀਂ ਮਿਲਣੀ। ਸਾਰਾ ਦਿਨ ਇਸੇ ਚੱਕਰ 'ਚ ਲੰਘ ਗਿਆ। ਸ਼ਾਮੀ ਜੀ ਹੌਲੀ ਹੌਲੀ ਦੁਕਾਨਾਂ ਵੀ ਬੰਦ ਹੋਣ ਲੱਗੀਆਂ, ਬਾਜ਼ਾਰ ਬੰਦ ਹੋਣ ਲੱਗਾ। ਸੋਚਦਾ ਹੁਣ ਮੈਂ ਘਰ ਚਲਿਆ ਜਾਵਾਂ, ਕਹਿ ਦੂੰਗਾ ਪਿਓ ਨੂੰ ਸਾਰੀਆਂ ਦੁਕਾਨਾਂ ਬੰਦ ਸੀ। ਵਾਪਸ ਮੁੜਦਿਆਂ ਕੀ ਵੇਖਦਾ ਕਿ ਇੱਕ ਕੋਨੇ ਦੇ ਵਿੱਚ ਛੋਟੀ ਜਿਹੀ ਦੁਕਾਨ ਜਿੱਥੋਂ ਥੋੜ੍ਹੀ ਜਿਹੀ ਰੋਸ਼ਨੀ ਆਉਂਦੀ ਦਿਖੇ, ਇਹ ਵੀ ਘੜੀਆਂ ਦੀ ਦੁਕਾਨ ਸੀ। ਅੱਗੇ ਚੱਲ ਕੇ ਕੀ ਵੇਖਦਾ, ਇੱਕ ਸਿਆਣੀ ਜਿਹੀ ਉਮਰ ਦਾ ਬੰਦਾ ਆਪਣਾ ਧਿਆਨ ਹੇਠਾਂ ਸੁੱਟ ਕੇ ਸ਼ਾਇਦ ਕੋਈ ਘੜੀ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ, ਅਤੇ ਇਸੇ ਕਰਕੇ ਸ਼ਾਇਦ ਹਲੇ ਉਹਨੇ ਆਪਣੀ ਦੁਕਾਨ ਨਹੀਂ ਵਧਾਈ। ਅਤੇ ਅੱਗੇ ਹੋ ਕੇ ਦੁਆ ਸਲਾਮ ਕਰਕੇ ਪੁੱਛਣ ਲੱਗਾ, ਜੀ ਆਹ ਜਿਹੜੀ ਘੜੀ ਆ ਤੁਸੀਂ ਮੈਨੂੰ ਦੱਸ ਸਕਦੇ ਹੋ ਇਹਦੇ ਉੱਤੇ

ਮੈਨੂੰ ਬੜੀ ਖੁਸ਼ੀ ਹੋਈ ਤੁਸੀਂ ਇੰਨਾ ਕੀਮਤੀ ਸਵਾਲ ਲੈ ਕੇ ਆਇਓ ਮੇਰੇ ਕੋਲ। ਅੱਜ ਕੱਲ੍ਹ ਤੁਹਾਡੀ ਉਮਰ ਦੇ ਬੱਚਿਆਂ ਕੋਲ ਇੱਦਾਂ ਦੇ ਸਵਾਲ ਬਚੇ ਕਿੱਥੇ ਨੇ। ਤੁਸੀਂ ਬਹੁਤ ਕਰਮ ਵਾਲੇ ਹੋ, ਤੁਹਾਨੂੰ ਕਿਸੇ ਨੇ ਚੰਗੀ ਤਰਬੀਅਤ ਦਿੱਤੀ ਹੈ, ਤੁਹਾਡੇ ਮਨ ਦੇ ਵਿੱਚ ਇਹ ਸਵਾਲ ਆਇਆ ਅਤੇ ਜੇ ਆ ਹੀ ਗਿਆ ਤਾਂ ਫਿਰ ਸਾਨੂੰ ਇਹਦਾ ਜਵਾਬ ਲੱਭਣਾ ਚਾਹੀਦਾ। ਇਹ ਜਿਹੜੀ ਤੇਰੀ ਘੜੀ ਆ ਇਹ ਵੀ ਬੜੀ ਕੀਮਤੀ ਆ ਅਤੇ ਇਹਦੇ ਉੱਤੇ ਜਿਹੜਾ ਆ ਰਿਹਾ ਟਾਈਮ ਆ ਉਹਦੀ ਤਾਂ ਕੋਈ ਕੀਮਤ ਲਾ ਹੀ ਨਹੀਂ ਸਕਦਾ। ਜੇ ਤੂੰ ਕਹਿੰਦਾ ਤਾਂ ਮੈਂ ਤੈਨੂੰ ਵਿਸਥਾਰ ਦੇ ਨਾਲ ਸਮਝਾ ਸਕਦਾ। ਉਹਨੂੰ ਇੱਕ ਪਾਸੇ ਬਿਠਾ ਕੇ ਕਹਿਣ ਲੱਗਾ, ਭਲਾ ਮੈਨੂੰ ਦੱਸ, ਇੱਕ ਕਿਸਾਨ ਜਦੋਂ ਬੀਜ ਬੀਜਦਾ ਜੇ ਉਹਦੀ ਫਸਲ ਭਲਾ ਨਾ ਉੱਗੇ ਤਾਂ ਉਹ ਕੀ ਕਰੂਗਾ। ਕਹਿਣ ਲੱਗਾ ਜੀ ਉਹ ਦੁਬਾਰਾ ਬੀਜ ਦੂਗਾ। ਭਲਾ ਦੱਸ, ਜੇਕਰ ਇੱਕ ਵਪਾਰੀ ਨੂੰ ਘਾਟਾ ਪੈ ਜਾਊ ਤਾਂ ਉਹ ਕੀ ਕਰੂਗਾ ਜੇ ਉਹ ਦੁਬਾਰਾ ਅਗਲਾ ਸੌਦਾ ਕਰ ਲੂ। ਭਲਾ ਦੱਸ, ਜੇ ਤੇਰੀ ਮੰਮੀ ਰੋਟੀਆਂ ਬਣਾਉਂਦੀ ਭੁਲੇਖੇ ਦੇ ਨਾਲ ਰੋਟੀ ਸਾੜ ਦੇਵੇ ਤਾਂ ਉਹ ਕੀ ਕਰੂ। ਅੰਕਲ ਜੀ ਉਹ ਨਵੀਂ ਰੋਟੀ ਬਣਾ ਦਿਉ। ਉਹਨੂੰ ਲੱਗਾ ਕਿ ਵੀ ਹੁਣ ਮੇਰਾ ਟਾਈਮ ਖਰਾਬ ਕਰਨ ਦੇ ਉੱਤੇ ਆ ਗਿਆ, ਪਰ ਉਸ ਘੜੀਆਂ ਬਣਾਉਣ ਵਾਲੇ ਦਾ ਜਵਾਬ ਬੜਾ ਪਿਆਰਾ ਸੀ। ਕਹਿਣ ਲੱਗਾ ਦੁਨੀਆਂ ਦੀਆਂ ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਇੱਕ ਵਾਰੀ ਖਰਾਬ ਹੋ ਜਾਣ ਅਤੇ ਫਿਰ ਦੁਬਾਰਾ ਤੋਂ ਠੀਕ ਕਰ ਲਈਦੀਆਂ, ਪਰ ਇਹ ਤੇਰੀ ਘੜੀ ਵਿਚਲਾ ਜਿਹੜਾ ਵਕਤ ਆ ਨਾ, ਇਹ ਜਿਹੜਾ ਸਮਾਂ, ਇਹ ਇੱਕ ਵਾਰੀ ਜੇ ਨਿਕਲ ਗਿਆ ਤਾਂ ਇਹ ਫਿਰ ਦੁਬਾਰਾ ਨਹੀਂ ਆਉਣਾ। ਤੂੰ ਕੱਲ੍ਹ ਬਾਜ਼ਾਰ ਆਇਆ ਸੀ, ਤੇਰਾ ਕੰਮ ਨਹੀਂ ਬਣਿਆ, ਤੂੰ ਅੱਜ ਫਿਰ ਆ ਗਿਆ। ਇੱਥੋਂ ਸਾਹਮਣੇ ਬੱਸ ਚੱਲਦੀ ਹੈ, ਜੇ ਕਿਸੇ ਦੀ ਅੱਜ ਛੁੱਟ ਗਈ ਤਾਂ ਉਹ ਕੱਲ੍ਹ ਚੜ੍ਹ ਜੂਗਾ, ਹਰ ਰੋਜ਼ ਜਾਣੀ ਆ। ਪਰ ਇਹ ਸਮਾਂ ਐਸੀ ਚੀਜ਼ ਆ, ਇਹ ਇੱਕ ਵਾਰੀ ਹੱਥੋਂ ਛੁੱਟ ਗਿਆ ਅਤੇ ਇਹ ਫਿਰ ਦੁਬਾਰਾ ਨਹੀਂ ਆਉਣਾ। ਅਤੇ ਸਮੇਂ ਦੀ ਖੂਬਸੂਰਤੀ ਪਤਾ ਕੀ ਹੈ, ਇਹ ਸਾਰਿਆਂ ਦੇ ਲਈ ਇੱਕੋ ਜਿਹਾ। ਇਹ ਅਮੀਰ ਦੇ ਲਈ ਵੀ ਉਨਾ ਹੀ ਕੀਮਤੀ ਆ ਅਤੇ ਗਰੀਬ ਦੇ ਲਈ ਵੀ ਉਨਾ ਕੀਮਤੀ ਆ। ਅਮੀਰ ਦੇ ਹੱਥੋਂ ਵੀ ਖਿਸਕਿਆ ਮਾੜਾ ਅਤੇ ਗਰੀਬ ਦੇ ਹੱਥੋਂ ਵੀ ਖਿਸਕਿਆ ਮਾੜਾ। ਇੱਦਾਂ ਨਹੀਂ ਕਿ ਉਸ ਬੰਦੇ ਕੋਲ ਪੈਸੇ ਵਧੇਰੇ ਨੇ ਅਤੇ ਉਹ ਸਮਾਂ ਬੰਨ੍ਹ ਕੇ ਰੱਖ ਲੂਗਾ। ਜਿਹੜਾ ਲੰਘ ਗਿਆ ਪਲ ਉਹ ਲੰਘ ਗਿਆ, ਉਸ ਤੋਂ ਪਿੱਛੋਂ ਤੁਸੀਂ ਸਿਰਫ ਪਛਤਾਵਾ ਹੀ ਕਰ ਸਕਦੇ ਹੋ। ਜਿੰਨੇ ਮਰਜ਼ੀ ਤੁਹਾਡੇ ਕੋਲ ਪੈਸੇ ਹੋਣ, ਉਹਨੂੰ ਤੁਸੀਂ ਵਾਪਸ ਨਹੀਂ ਲਿਆ ਸਕਦੇ। ਇਹ ਸਮੇਂ ਦੀ ਖੂਬਸੂਰਤੀ ਵੀ ਆ ਅਤੇ ਇਹ ਕਈ ਵਾਰੀ ਤੁਹਾਡੇ ਨਾਲ ਧੱਕਾ ਵੀ ਕਰਦਾ। ਜਿਹੜੇ ਲੋਕ ਆਲਸੀ ਨੇ, ਸਮੇਂ ਦੇ ਨਾਲ ਨਹੀਂ ਚੱਲਦੇ, ਉਹ ਇਹਨੂੰ ਧੱਕਾ ਮੰਨਦੇ ਨੇ। ਅਤੇ ਜਿਹੜੇ ਲੋਕ ਸਮੇਂ ਦੀ ਕਦਰ ਜਾਣਦੇ ਨੇ, ਜਿੱਦਾਂ ਤੂੰ ਜਾਣਨਾ ਆ, ਉਹ ਲੋਕ ਇਸੇ ਚੀਜ਼ ਨੂੰ ਇਹਦੀ ਖੂਬਸੂਰਤੀ ਦੱਸਦੇ ਨੇ। ਕਈ ਲੋਕ ਵੇਲੇ ਸਿਰ ਸਮੇਂ ਸਿਰ ਉੱਠ ਕੇ ਸਮੇਂ ਤੋਂ ਅੱਗੇ ਚੱਲਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਨੂੰ ਪਤਾ ਕਿ ਸਮਾਂ ਉਹਨਾਂ ਦੇ ਹੱਥਾਂ ਦੇ ਵਿੱਚ ਹੈ, ਉਹ ਰਹਿੰਦੇ ਸਮੇਂ ਦੇ ਵਿੱਚ ਹੀ ਆਪਣੇ ਕੰਮ ਕਾਰ ਨਿਪਟਾ ਲੈਂਦੇ ਨੇ। ਅਤੇ ਕਈ ਉਹ ਸਵੇਰੇ ਉੱਠਣ ਤੋਂ ਲੈ ਕੇ ਹੀ ਸਾਰਾ ਦਿਨ ਸਮੇਂ ਦੇ ਪਿੱਛੇ ਪਿੱਛੇ ਭੱਜਦੇ ਰਹਿੰਦੇ। ਉਹਨਾਂ ਨੂੰ ਹਮੇਸ਼ਾ ਇਹ ਤੇਰੀ ਘੜੀ ਉੱਤਲਾ ਵਕਤ ਵੇਖ ਕੇ ਇਹ ਲੱਗਦਾ ਰਹਿੰਦਾ ਕਿ ਹਾਏ ਇੱਥੋਂ ਵੀ ਮੈਂ ਪਛੜ ਗਿਆ, ਇੱਥੋਂ ਵੀ ਮੈਂ ਪਛੜ ਗਿਆ, ਆਹ ਵੀ ਸਮਾਂ ਲੰਘ ਗਿਆ, ਆਹ ਵੀ ਲੰਘ ਗਿਆ। ਫਿਰ ਉਹ ਕਾਲੀ ਕਾਲੀ ਦੇ ਵਿੱਚ ਭੱਜ ਭੱਜ ਕੇ ਨਾਲ ਰਲਣ ਦੀ ਕੋਸ਼ਿਸ਼ ਕਰਦੇ ਨੇ ਅਤੇ ਫਿਰ ਇੱਕ ਦਿਨ ਇੱਦਾਂ ਆਉਂਦਾ, ਫਿਰ ਉਹ ਇਹਨੂੰ ਆਪਣਾ ਪੱਕਾ ਸੁਭਾਅ ਬਣਾ ਲੈਂਦੇ, ਫਿਰ ਉਹ ਹਥਿਆਰ ਸੁੱਟ ਦਿੰਦੇ ਨੇ ਇੱਕ ਦਿਨ। ਇਹ ਤਾਂ ਰੋਜ਼ ਹੀ ਲੰਘਦਾ, ਇਹਦੀ ਕਿਹੜੀ ਗੱਲ, ਲੰਘ ਗਿਆ ਤਾਂ ਲੰਘ ਗਿਆ, ਕੱਲ੍ਹ ਵੀ ਸਰ ਗਿਆ ਸੀ। ਅਤੇ ਫਿਰ ਹੌਲੀ ਹੌਲੀ ਇਹਨਾਂ ਚੀਜ਼ਾਂ ਕਰਕੇ ਉਹਨਾਂ ਦੇ ਨਿੱਕੇ ਨਿੱਕੇ ਨੁਕਸਾਨ ਹੋਣੇ ਸ਼ੁਰੂ ਹੁੰਦੇ ਨੇ। ਅੱਜ ਉਹ ਸਮੇਂ ਤੋਂ ਭਟਕ ਗਏ, ਉਹਨਾਂ ਦੀ ਜੌਬ ਨਿਕਲ ਗਈ, ਦੂਸਰੀ ਮਿਲ ਗਈ, ਅਤੇ ਉਹਨਾਂ ਨੇ ਆਪਣੇ ਆਪ ਨੂੰ ਕਿਹਾ ਇਹਦੇ ਵਿੱਚ ਵੀ ਕੁਛ ਚੰਗਾ ਸੀ, ਕਿਉਂਕਿ ਉਹਨਾਂ ਨੇ ਆਪਣੀ ਕਮੀ ਪੇਸ਼ੀ ਉਹਦੇ ਵਿੱਚ ਲੁਕਾਉਣੀ ਸੀ ਇਸ ਕਰਕੇ। ਪਰ ਫਰਕ ਬਹੁਤ ਹੈ। ਤੂੰ ਕਾਕਾ ਆਪਣੇ ਆਸ ਪਾਸ ਝਾਤੀ ਮਾਰੀ, ਜਿਹੜੇ ਲੋਕ ਸਮੇਂ ਦੀ ਕਦਰ ਕਰਦੇ ਨੇ, ਸਮੇਂ ਦੇ ਨਾਲ ਹਾਣੀ ਹੋ ਕੇ ਚੱਲਦੇ ਨੇ, ਤੂੰ ਵੇਖੀ ਉਹਨਾਂ ਦੇ ਚਿਹਰੇ ਦੇ ਉੱਤੇ ਖੁਸ਼ੀ ਹੋ

ਹੋਰ ਹੁੰਦੀ ਹੈ ਅਤੇ ਜਿਹੜੇ ਸਮੇਂ ਤੋਂ ਪਿਛੜ ਕੇ ਚੱਲਦੇ ਨੇ, ਸਮੇਂ ਦੇ ਪਿੱਛੇ ਪਿੱਛੇ ਸਾਰਾ ਦਿਨ ਭੱਜਦੇ ਰਹਿੰਦੇ ਨੇ, ਤੂੰ ਵੇਖੀ ਉਹਨਾਂ ਦੇ ਚਿਹਰੇ ਦੇ ਉੱਤੇ ਤੈਨੂੰ ਕਦੀ ਖੁਸ਼ੀ ਘੱਟ ਹੀ ਨਜ਼ਰ ਆਊ। ਅੱਜ ਜ਼ਿੰਦਗੀ ਦਾ ਵੱਡਾ ਲੈਸਨ ਲੈ ਕੇ ਵਪਾਰੀ ਦਾ ਪੁੱਤ ਜਦੋਂ ਰਾਤ ਨੂੰ ਘਰ ਪਹੁੰਚਿਆ ਤਾਂ ਸਾਰੀ ਗੱਲ ਆਪਣੇ ਪਿਓ ਨੂੰ ਦੱਸੀ, ਅਤੇ ਪਿਓ ਨੇ ਵੀ ਅੱਜ ਖੁਸ਼ੀ ਖੁਸ਼ੀ ਰਾਤ ਦੀ ਰੋਟੀ ਖਾਧੀ, ਕਿਉਂਕਿ ਜੋ ਉਹ ਚਾਹੁੰਦਾ ਸੀ ਉਦਾਂ ਦਾ ਸੁਨੇਹਾ ਉਹਦੇ ਪੁੱਤ ਨੂੰ ਮਿਲ ਚੁੱਕਾ ਸੀ। ਬਾਕੀ ਹੁਣ ਪੁੱਤ ਦੇ ਹੱਥ, ਉਹ ਕੀ ਕਰਦਾ ਇਸ ਵਕਤ ਦਾ, ਕੀ ਕਰਦਾ ਇਸ ਸਮੇਂ ਦਾ, ਕਿਉਂਕਿ ਬਹੁਤੀ ਵਾਰੀ ਆਪਾਂ ਵੀ ਇਸ ਪੁੱਤ ਵਾਂਗੂ ਹੀ ਕਰਦੇ ਹਾਂ। ਆਪਾਂ ਮਹਿੰਗੀਆਂ ਘੜੀਆਂ, ਨਵੀਆਂ ਘੜੀਆਂ ਅਤੇ ਹੋਰ ਬਦਲ ਲੈਣ ਵਾਲੀਆਂ ਘੜੀਆਂ ਵੱਲ ਜ਼ਿਆਦਾ ਵਿਚਾਰ ਕਰਦੇ ਹਾਂ, ਆਪਾਂ ਇਹ ਵਿਚਾਰ ਘੱਟ ਹੀ ਕਰਦੇ ਹਾਂ ਵੀ ਉਹਦੇ ਉੱਤੇ ਜਿਹੜਾ ਆ ਰਿਹਾ ਸਮਾਂ ਹੈ ਉਹਦੀ ਕੀ ਕੀਮਤ ਹੈ। ਕਈ ਵਾਰ ਇਹ ਕਹਾਣੀਆਂ ਸਾਨੂੰ ਉਸ ਮੌਕੇ ਦੇ ਉੱਤੇ ਸੁਣਨ ਨੂੰ ਮਿਲਦੀਆਂ ਜਦੋਂ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ, ਜਦੋਂ ਆਪਾਂ ਇਹਨਾਂ ਚੀਜ਼ਾਂ ਦੇ ਵਿੱਚ ਬੜਾ ਜ਼ਿਆਦਾ ਪਿਛੜ ਰਹੇ ਹੁੰਦੇ ਹਾਂ, ਬੜਾ ਜ਼ਿਆਦਾ ਸਟਰਗਲ ਕਰ ਰਹੇ ਹੁੰਦੇ ਹਾਂ, ਅਤੇ ਉਸ ਸਮੇਂ ਇਹਨਾਂ ਕਹਾਣੀਆਂ ਦੀ ਸਾਡੇ ਲਈ ਬੜੀ ਵਕਤ ਹੁੰਦੀ ਹੈ, ਬੜੀ ਕੀਮਤ ਹੁੰਦੀ ਹੈ। ਵੇਖਿਆ ਜਾਵੇ ਤਾਂ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਸਮੱਸਿਆ ਇਹੋ ਹੀ ਆ, ਉਹ ਸਮੇਂ ਤੋਂ ਪਿਛੜ ਕੇ ਚੱਲਦੇ ਨੇ, ਅਤੇ ਕਈਆਂ ਨੇ ਤਾਂ ਇਹਨੂੰ ਆਪਣਾ ਸਟਾਈਲ ਹੀ ਬਣਾ ਲਿਆ। ਉਹ ਕਹਿੰਦੇ ਨੇ ਨਹੀਂ, ਆਪਾਂ ਦਾ ਖੁੱਲ੍ਹਾ ਡੁੱਲਾ ਜੀਵਨ ਜੀਂਦੇ ਹਾਂ, ਐਵੇਂ ਆਪਣੇ ਆਪ ਨੂੰ ਤੰਗ ਨਹੀਂ ਕਰਦੇ। ਪਰ ਵੇਖਿਆ ਜਾਵੇ ਤਾਂ ਉਹ ਲੋਕ ਹਮੇਸ਼ਾ ਤੰਗ ਪਰੇਸ਼ਾਨ ਹੀ ਹੁੰਦੇ ਆ, ਉਹਨਾਂ ਦੇ ਕੋਲੋਂ ਕਦੀ ਤੁਹਾਨੂੰ ਕੁਛ ਚੱਜ ਦਾ ਸੁਣਨ ਨੂੰ ਨਹੀਂ ਮਿਲੂਗਾ, ਉਹਨਾਂ ਕੋਲੋਂ ਤੁਹਾਨੂੰ ਪੁੱਠੇ ਸਿੱਧੇ ਆਈਡੀਏ ਸੁਣਨ ਨੂੰ ਮਿਲਣਗੇ। ਅੱਜ ਜਿੰਨੇ ਵੀ ਸ਼ੋਰਟਕੱਟ ਨੇ ਉਹ ਸਾਰੇ ਤੁਹਾਨੂੰ ਉਹਨਾਂ ਲੋਕਾਂ ਕੋਲੋਂ ਸੁਣਨ ਨੂੰ ਮਿਲਣਗੇ ਜਿਹੜੇ ਲੋਕ ਸਮੇਂ ਤੋਂ ਪਿਛੜ ਕੇ ਚੱਲਦੇ ਨੇ। ਸਮੇਂ ਦੇ ਨਾਲ ਚੱਲਣ ਵਾਲਾ, ਵੇਲੇ ਸਿਰ ਉੱਠਣ ਵਾਲਾ, ਹਰ ਕੰਮ ਸਮੇਂ ਸਿਰ ਕਰਨ ਵਾਲਾ ਬੰਦਾ ਕਦੀ ਤੁਹਾਨੂੰ ਪੁੱਠਾ ਸਿੱਧਾ ਕੋਈ ਆਈਡੀਆ ਨਹੀਂ ਦਊਗਾ, ਉਹ ਤੁਹਾਨੂੰ ਬਿਲਕੁਲ ਸਹੀ ਸਹੀ ਗੱਲ, ਵਾਜਬ ਜੀ ਗੱਲ ਤੁਹਾਡੇ ਨਾਲ ਕਰੂਗਾ ਸਿਸਟਮ ਦੇ ਵਿੱਚ ਰਹਿ ਕੇ। ਤੇ ਇਹ ਵੀ ਵੇਖੋਗੇ ਕਿ ਉਸ ਬੰਦੇ ਦਾ ਚੇਤਾ ਵੀ ਥੋੜ੍ਹਾ ਜਿਹਾ ਵਧੇਰੇ ਹੋਊਗਾ, ਕਿਉਂਕਿ ਪਿੱਛੇ ਭੱਜਣ ਵਾਲਾ ਬੰਦਾ ਹਮੇਸ਼ਾ ਕਈ ਚੀਜ਼ਾਂ ਸੁੱਟ ਗਵਾ ਪੈਂਦਾ, ਅੱਗੇ ਚੱਲਣ ਵਾਲਾ ਬੰਦਾ ਹਮੇਸ਼ਾ ਠਰਮੇ ਦੇ ਨਾਲ ਚੱਲਦਾ। ਅਤੇ ਆਸ ਕਰਦੇ ਹਾਂ ਤੁਸੀਂ ਵੀ ਅੱਗੇ ਚੱਲਣ ਵਾਲਿਆਂ 'ਚੋਂ ਹੋਵੋਗੇ, ਜੇਕਰ ਨਹੀਂ ਤਾਂ ਕੋਸ਼ਿਸ਼ ਕਰਿਆ ਕਰੋ ਜਿੱਦਾਂ ਵੀ ਜਿਹੜੇ ਵੇਲੇ ਵੀ ਉੱਠ ਰਹੇ ਹੋ ਉਸ ਤੋਂ ਕੋਸ਼ਿਸ਼ ਕਰੋ ਅੱਧਾ ਘੰਟਾ ਪਹਿਲਾਂ ਉੱਠ ਪਓ। ਸਵੇਰੇ ਉੱਠ ਕੇ ਪਛਤਾਉਣ ਦੇ ਬਜਾਏ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਕਿੰਨਾ ਕੁ ਸਮਾਂ ਹੋਰ ਹੁੰਦਾ ਅਤੇ ਤੁਸੀਂ ਉਹ ਸਾਰੇ ਕੰਮ ਕਰ ਲੈਣੇ ਸੀ ਜਿਹੜੇ ਤੁਸੀਂ ਕਰਨਾ ਚਾਹੁੰਦੇ ਸੀ ਸਵੇਰੇ ਸਵੇਰੇ, ਅਤੇ ਉਸ ਸਮੇਂ ਦੇ ਹਿਸਾਬ ਦੇ ਨਾਲ ਉਹਨਾਂ ਕੁ ਆਪਣਾ ਅਲਾਰਮ ਗਾਂਹ ਖਿਸਕਾ ਲਓ। ਜੇਕਰ ਭੱਜ ਭੱਜ ਕੇ ਬੱਸ ਚੜ੍ਹਦੇ ਹੋ ਤਾਂ ਕੋਸ਼ਿਸ਼ ਕਰੋ ਕੱਲ੍ਹ ਤੁਸੀਂ ਕੋਈ 5-10 ਮਿੰਟਾਂ ਦਾ ਫਰਕ ਪਾ ਲਓ, ਅਤੇ ਜੇ ਉਸ ਚੀਜ਼ ਦੇ ਨਾਲ ਤੁਹਾਨੂੰ ਮਜ਼ਾ ਆਵੇ, ਸਰੂਰ ਆਵੇ, ਸੌਖੇ ਰਹੋ, ਅਤੇ ਫਿਰ ਹੌਲੀ ਹੌਲੀ ਇਹਨੂੰ ਆਪਣੀ ਜ਼ਿੰਦਗੀ ਦੀ ਰੂਟੀਨ ਬਣਾ ਲਓ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ। ਗੁਣ ਵਾਲਾ ਸਰਕਾਰ।

0: ਪੁਲਿਸ ਬੂਜ਼ ਬੱਸ ਲਈ ਖੱਬੇ ਮੁੜੋ। ਸਾਫ ਟੈਸਟ ਵਾਲੀਆਂ ਪੁਲਿਸ ਮੋਟਰਸਾਈਕਲਾਂ ਲਈ ਸੱਜੇ ਮੁੜੋ। ਜਾਨਲੇਵਾ ਖਤਰਨਾਕ ਹਾਦਸੇ ਲਈ ਸਿੱਧੇ ਜਾਓ।
1: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ। ਜੇਕਰ ਤੁਸੀਂ ਨਸ਼ੇ ਵਿੱਚ ਗੱਡੀ ਚਲਾਉਂਦੇ ਹੋ ਤਾਂ ਇਹ ਗਲਤ ਫੈਸਲਾ ਹੈ। TAC ਵੱਲੋਂ ਇੱਕ ਸੁਨੇਹਾ।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ
5: ਜੈਸਮੀਨ ਬਾਜਵਾ, ਗੁਰਬਾਜ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
6: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set.

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ 'ਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਵਾ ਅਤੇ ਆਓ ਫਿਰ ਆਪਾਂ ਚੁਟਕਲੇ ਸੁਣਦੇ ਹਾਂ ਅਤੇ ਹੱਸਦੇ ਹਾਂ ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਅਤੇ ਤੁਸੀਂ ਵੀ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਹੱਸਿਓ ਅਤੇ ਸਭ ਤੋਂ ਪਹਿਲਾਂ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾਜ
1: ਅਕਸ਼ੇ ਕੁਮਾਰ ਦੀ ਕੱਲ੍ਹ ਫਿਲਮ ਵੇਖਦਾ ਪਿਆ ਸੀਗਾ ਮੁਝਸੇ ਸ਼ਾਦੀ ਕਰੋਗੀ ਉਹਦੇ ਅੰਦਰ ਇਸ ਰਿਹਾ ਹੱਸਦਾ ਸੇਠ ਜੀ
0: ਦੁੱਗਲ ਸਾਹਿਬ ਸ਼ਾਦੀ ਕਰੋਗੀ
1: ਪ੍ਰਿਯੰਕਾ ਚੋਪੜਾ ਤਾਂ ਹੀ ਨਹੀਂ ਮੰਨੀ ਮੇਰੇ ਖਿਆਲ ਨਾਲ
0: ਪ੍ਰਿਯੰਕਾ ਚੋਪੜਾ ਹੈ
1: ਹਾਂਜੀ ਅਸਲ 'ਚ ਵੀ ਮੇਰੇ ਖਿਆਲ ਨਾਲ ਤਾਂ ਹੀ ਨਹੀਂ ਮੰਨੀ
0: ਅੱਛਾ ਵੈਸੇ ਵੀ ਮਨਾਉਂਦਾ ਸੀ
1: ਹਾਂ ਸੁਣਨ 'ਚ ਤਾਂ ਆਉਂਦਾ
0: ਅੱਛਾ ਪ੍ਰੈਕਟਿੰਗ ਬੜੀ ਵਧੀਆ ਯਾਰ ਪ੍ਰਿਯੰਕਾ ਚੋਪੜਾ ਦੀ
1: ਹਾਂ ਇਹ ਗੱਲ ਤਾਂ ਠੀਕ ਹੈ ਨਾ
0: ਗੁੱਡ ਕਈ ਫਿਲਮਾਂ 'ਚ ਤਾਂ ਉਹਨੇ ਕਮਾਲ ਹੀ ਕੀਤਾ ਹੈ ਨਾ
1: ਘੱਟ ਫਿਲਮਾਂ ਕੀਤੀਆਂ ਪਰ ਵਧੀਆ ਕੀਤੀਆਂ ਗੁੱਡ ਗੁੱਡ ਫਿਲਮਾਂ ਕਰ
0: ਜਿੱਦਾਂ ਬਰਫੀ ਆ ਮਤਲਬ ਫਿਲਮ ਇੰਨੀ ਭਾਵੇਂ ਨਹੀਂ ਚੱਲੀ
1: ਪਰ ਨਹੀਂ ਸੁਪਰ ਹਿੱਟ ਸੀ ਭਾਜੀ
0: ਅੱਛਾ
1: ਮੈਂ ਵਾਪਸ ਆਊਂਗਾ ਟਾਈਪ ਹੀ ਸੀਗਾ ਕੰਮ ਦੂਸਰੇ ਹਫ਼ਤੇ ਤੋਂ ਪਿੱਕ ਹੋਏ ਸੀ
0: ਓਕੇ ਪਰ ਫਿਲਮ ਬਹੁਤ ਵਧੀਆ ਸੀ ਚਲੋ ਐਨੀਵੇ ਆਓ ਆਪਾਂ ਬੱਚਿਆਂ ਨੂੰ ਪਹਿਲਾਂ ਆਪਾਂ ਵਿਹਲਿਆਂ ਕਰਦੇ ਹਾਂ ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਤੇਗ ਆ ਅਤੇ ਉਸ ਤੋਂ ਬਾਅਦ ਅਸੀਸ ਤੁਸੀਂ ਪੁੱਤਰ ਜੀ ਰੈਡੀ ਰਹੋ ਹਾਂਜੀ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਤੇਗ ਜੀ
1: ਕਿਵੇਂ ਹੋ ਤੇਗ ਜੀ
2: ਮੈਂ ਠੀਕ ਹਾਂ ਤੁਹਾਡਾ ਕੀ ਹਾਲ ਚਾਲ ਆ
0: ਸਾਡਾ ਵੀ ਬਹੁਤ ਵਧੀਆ
1: ਗੁੱਡ ਗੁੱਡ
0: ਤੁਹਾਡਾ ਕੀ ਹਾਲ ਆ
2: ਮੈਂ ਵਧੀਆ
0: ਕੀ ਕਰਦੇ ਸੀ
2: ਮੈਂ ਸੋਫੇ ਤੇ ਬੈਠੀ ਸੀ ਵੇਟ ਕਰਦੀ ਸੀ ਲਵ ਦ ਥੈਰੇਪੀ ਫਿਰ ਸਟਾਰਟ ਹੋਣ ਲਈ
0: ਓਕੇ ਓਕੇ ਵਾਹ ਸੋਫੇ ਤੇ ਬਹਿ ਕੇ ਨਾ ਤਿਆਰ ਹੋ ਕੇ ਯੂਨੀਫਾਰਮ ਪਾ ਕੇ ਤੇ ਕਿੰਨਾ ਮਜ਼ਾ ਆਉਂਦਾ ਹੈ ਨਾ
1: ਗੁੱਡ ਟੂ ਗੁੱਡ ਸਕੂਲ
2: ਤੇ ਅੱਜ ਮੈਂ ਤੁਹਾਨੂੰ ਐਂਟਰੀ ਤੇ ਸਰਪ੍ਰਾਈਜ਼ ਦੱਸਣਾ
0: ਸਰਪ੍ਰਾਈਜ਼ ਵੀ ਦੱਸਣਾ ਓਕੇ ਚਲੋ ਇਹ ਵੀ ਗੁੱਡ ਹੋ ਗਿਆ
2: ਪਰ ਬਾਚੋ ਮੈਂ ਅੱਜ ਸਰਪ੍ਰਾਈਜ਼ ਨਹੀਂ ਦੂਨ ਕੇ ਕਰਨਾ
0: ਅੱਛਾ ਪਹਿਲਾਂ ਚੁਟਕਲਾ ਸੁਣਾਉਣਾ ਸੋਫੇ ਤੇ ਨਾ ਇੱਕ ਪ੍ਰੋਬਲਮ ਆਉਂਦੀ ਸਵੇਰੇ ਸਵੇਰੇ ਹੈ ਨਾ ਤੇਗ ਜੇ ਹੋਵੇ ਨਾ ਲੈਦਰ ਦਾ ਸੋਫਾ ਤੇ ਫਿਰ ਠੰਡਾ ਠੰਡਾ ਜਿਹਾ ਬੜਾ ਲੱਗਦਾ ਤੇਗ ਹੁੰਦਾ ਨਾ ਇਦਾਂ
2: ਹਾਂਜੀ ਪਰ ਮੈਂ ਉਹ ਬਰ ਪਾਇਆ ਹੁੰਦਾ ਤੇ ਮੈਂ ਜੈਕਟ ਨਾਲ
0: ਗੁੱਡ ਆ ਵਾਹ ਵਧੀਆ ਕੰਮ ਹੈ ਵਾਰਮਰ ਪਾ ਕੇ
1: ਹੋ ਗਿਆ ਨਾ ਕੰਮ ਵਾਰਮਰ
0: ਕੀ ਸੁਣਾਓਗੇ ਤੁਸੀਂ
2: ਅੱਜ ਮੈਂ ਸੁਣਾਉਂਗੀ ਇੱਕ ਬੁਜਾਰਤ
0: ਓਕੇ
2: ਉਹਦਾ ਹੈਪਲ ਪੰਛੀ ਨਹੀਂ ਪੂਛ ਹੈ ਪਰ ਜਾਨਵਰ ਨਹੀਂ
1: ਜਾਨਵਰ ਨਹੀਂ ਉੜਦਾ ਹੈ
0: ਮੇਰਾ ਖਿਆਲ ਕੱਲ ਪਰਸੋਂ ਵੀ ਕਿਸੇ ਨੇ ਪੁੱਛਿਆ ਸੀ
1: ਅੱਛਾ ਯਾਦ ਹੈ ਫਿਰ
0: ਯਾਰ ਇਹ ਬੜੀ ਪ੍ਰੋਬਲਮ ਹੈ ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਯਾਦ ਕਿਉਂ ਨਹੀਂ ਰਹਿੰਦਾ
1: ਇੰਨੇ ਸਾਰੀਆਂ ਆ ਜਾਂਦੀਆਂ ਐਕਚੁਅਲੀ ਗੱਲ ਇਹ ਹੈ ਸਾਨੂੰ ਮੌਕੇ ਤੇ ਹੁੰਦਾ ਬਿਪਤਾ ਟਲੀ ਚਲੋ ਆਨਸਰ ਮਿਲ ਗਿਆ
0: ਅਜੀਬ ਹੀ ਸਿਸਟਮ ਇਹ ਨਾ ਇਹ ਟ੍ਰਿਕੀ ਕਰਕੇ ਪਾਉਂਦੇ ਆ ਇਹ ਸਾਰੇ ਜਾਣੇ
1: ਉੱਡਦਾ ਨਹੀਂ ਹੈ ਪੰਛੀ
0: ਹੈ ਪੰਛੀ ਆ ਪਰ ਉੱਡਦਾ ਨਹੀਂ ਆ ਉੜਦਾ ਆ ਪਰ ਪੰਛੀ ਨਹੀਂ ਆ ਤੇ ਪੂਛ ਹੈਗੀ ਆ ਪਰ
1: ਜਾਨਵਰ ਨਹੀਂ ਆ
0: ਜਾਨਵਰ ਨਹੀਂ ਆ ਓਕੇ ਓਕੇ ਹੈ ਕੋਈ ਆਂਟੀ
1: ਕੰਪਿਊਟਰ ਜੀ ਕਿਆ ਆਪ ਕੰਪਿਊਟਰ ਜੀ ਕੀ ਤਰਫ ਦੇਖਣਾ ਚਾਹੇਂਗੇ ਜਿਸ ਤਰੀਕੇ ਹੈ ਕੋਈ ਆਂਟੀ ਕਿਹਾ ਨਾ ਕਾਸ਼ ਕੈਮਰਾ ਹੁੰਦਾ ਯਾਰ ਓਹੋ ਦੂਸਰਾ ਬੰਦਾ ਨਾ ਉਹ ਲਗਾ ਫਿਲਮ ਚ ਦਰਕਾਰ ਨੀ ਕਹਿੰਦੇ ਗਨੇ ਓਦਾਂ ਹੀ ਤੁਸੀਂ ਬਾਹ ਲਾਈ
0: ਆ ਗਏ ਆਂਟੀ
1: ਆ ਗਏ ਯੇ
0: ਆਂਸਰ ਹੈਗਾ ਕਾਈਟ ਆਂਟੀ ਤੁਹਾਨੂੰ ਫਾਈਨ ਹੋਊਗਾ
1: ਵੇਟ ਕਰੋ
0: ਥੈਂਕ ਯੂ ਤੇ ਇਹ ਹੈਗਾ ਪਤੰਗ ਇਹ ਰੱਖੜਾ ਆਂਟੀ ਵੀ ਸਾਨੂੰ ਦੱਸਦੇ ਨੇ
2: ਜਿਹੜੇ ਫੈਕਟਰੀ ਮੈਂ ਦੱਸਣਾ ਸੀ ਤੁਸੀਂ ਕੱਲ ਕਹਿੰਦੇ ਸੀ ਇੱਕ ਫੈਕਟਰ ਹਰ ਦਿਨ ਬੋਡੀ ਦਾ
0: ਇੱਕ ਪਾਰਟ ਹਰ ਦਿਨ ਬੋਡੀ ਦਾ
2: ਹਾਂਜੀ ਤੁਸੀਂ ਕਹਿੰਦੇ ਸੀ ਕੱਲ
0: ਆਇਆ
1: ਬਾਬਾ ਜੀ ਨੇ ਹਜੇ ਪਿੰਨੀ ਨਹੀਂ ਖਾਧੀ ਬੱਚੇ ਇਹ ਜਦੋਂ ਹੀ ਪਿੰਨੀ ਖਾਣ ਕੇ ਫਿਰ ਇਹਨਾਂ ਦੀ ਜਾਇਦਾਦ ਵਾਪਸ ਆ ਜਾਏਗੀ
0: ਹਾਂਜੀ ਦੱਸੋ
1: ਨਹੀਂ ਪਰ ਦੱਸੋ ਦੱਸੋ
0: ਦੱਸੋ ਦੱਸੋ ਦੱਸੋ
2: ਜਿਹੜੇ ਆਪਾਂ ਆਪਣੇ ਬ੍ਰੇਨ ਆ ਉਹਦੇ ਵਿੱਚ ਹੁੰਦੀ ਆ ਅਨਕੋਨਸ਼ੀਅਸ ਬ੍ਰੇਨ ਤੇ ਕੋਨਸ਼ੀਅਸ ਬ੍ਰੇਨ ਤੇ ਅਨਕੋਨਸ਼ੀਅਸ ਬ੍ਰੇਨ ਨੂੰ ਪਹਿਲਾਂ ਸੋਚਦਾ ਹੁੰਦਾ ਤੇ ਫਿਰ ਬ੍ਰੇਨ ਨੂੰ ਦੱਸਦਾ ਫਿਰ 11 ਸੈਕਿੰਡਸ ਵਿੱਚ ਜਿਹਨੂੰ ਬਾਡੀ ਪਾਰਟ ਨੂੰ ਦੱਸਣਾ ਉਹ
0: ਸਰਪ੍ਰਾਈਜ਼ ਪਤਾ ਕਦੋਂ ਹੋਣਾ ਜਦੋਂ ਲਾਹੀ ਨੇ ਗੱਲ ਕਰਨੀ ਆ ਲਾਲਾ ਵੀ ਪਾ ਦਿੰਦੀ ਹੋਣੀ ਨਹੀਂ
1: ਆਉਂਦੀ
0: ਚਲੋ ਲਿਆਓ ਕਰਾਓ ਫਿਰ ਗੱਲ
1: ਤਿਆਰੀ ਕਰਿਆ ਕਰੋ ਜੀ ਸਤਿ ਸ੍ਰੀ ਅਕਾਲ ਕਹਿ ਕੇ ਫ੍ਰੀ ਵਿਹਲੇ ਹੋ ਗਏ ਨਾਲ
0: ਅੱਜ ਤੁਸੀਂ ਟਾਈਮ ਨਾਲ ਹੀ ਉੱਠ ਪਏ ਵੈਰੀ ਗੁੱਡ
1: ਵਾਹ ਵਾਹ ਵਾਹ
0: ਤੇ ਬਹੁਤ ਬੀਬੇ ਪੋਤੇ ਹੋ
1: ਕਿਆ ਬਾਤ ਹੈ
0: ਕੀ ਸੁਣਾਓਗੇ ਅੱਜ
2: Twinkle twinkle little star
0: Oh twinkle twinkle
1: you know
0: haan ji haan ji
2: Twinkle twinkle little star how I wonder what you are like a diamond in the sky
0: Open your mouth ha ha ha
1: Oh wow mashup DJ Hans ਇੱਦਾਂ ਹੀ ਸੀ ਐਂਬਰ ਐਂਡ ਚ ਹੀ ਆਉਂਦਾ ਓਪਨ ਯਰ ਮਾਊਥ ਹਾ ਹਾ ਮੈਂ ਯਾਰ ਕੋਈ ਹੋਰ ਹੀ ਪੜ ਗਿਆ ਨੋ ਉਹ
0: ਹੋਰ ਹੈ ਮੇਰੇ ਹਿਸਾਬ ਨਾਲ
1: ਉਹ ਕੋਈ ਹੋਰ ਹੈ ਬਈ
0: ਹੋਰ ਆ ਚਲੋ ਕੋਈ ਗੱਲ ਨਹੀਂ
1: ਕੋਈ ਨਹੀਂ ਨੈਕਸਟ ਟਾਈਮ ਸਾਨੂੰ ਐਂਬਰ
0: ਸੁਣਾਓ ਹੈ
2: ਮਸੂਰ ਓਨਲੀ ਸੀ ਚਿੰਕਲ ਚਿੰਕਲ
0: ਓਏ ਸੌਰੀ ਬਸ ਸੌਰੀ ਸੌਰੀ ਸੌਰੀ ਚਲੋ ਅੱਗੇ ਕੀ ਹੀ ਫਿਰ
2: ਦੈਟਸ ਇਟ
0: That's it. Yay.
1: Well
0: thank
1: done.
0: You.
1: Thank you thank so you. much, Amber.
0: Thank you, Amber. Tu hi svere svere uth ke te sanu pyare pyari ji
1: twinkle
0: sunai. Thank you,
1: twinkling
0: sade little star ho. Thank you.
2: Thank you. Have a nice day.
0: Thank you. Te tuhanda din vadhiya vadhiya rahe te pyara pyara rahe te next sade naal ya ਅਸੀਸ ਕੌਰ ਤੇ ਉਸ ਤੋਂ ਬਾਅਦ ਫਿਰ ਯੁਵਰਾਜ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਅਸੀਸ ਕੌਰ
1: ਹੈਲੋ ਹੈਲੋ ਹੈਲੋ
0: ਹੈਲੋ ਹੈਲੋ ਹੈਲੋ ਹੈਲੋ
1: ਨੋਕ ਨੋਕ
0: ਨੋਕ ਨੋਕ ਨੋਕ ਟੀਚਰ ਜੀ ਹੈਲੋ
2: ਰਣਜੋਤ ਅੰਕਲ ਜੀ
0: ਸਤਿ ਸ਼੍ਰੀ ਅਕਾਲ
2: ਕ੍ਰਿਸ਼ਨਾ ਵੀਰ ਜੀ
1: ਸਤਿ ਸ਼੍ਰੀ ਅਕਾਲ ਕਿਵੇਂ ਹੋ
0: ਕੀ ਕਰਦੇ ਹੋ
2: ਆਵਾਜ਼ ਨਹੀਂ ਆ ਰਹੀ ਸੀ
1: ਚਲੋ ਮੰਨ ਲੋ ਯਾਰ ਹੋ ਸਕਦਾ ਸੱਚੀ ਨਾ ਆ ਰਹੀ
0: ਚਲੋ ਮੰਨ ਲੈ
1: ਮੈਨੂੰ ਵੀ ਕੱਲ ਸਾਰੀ ਦਿਹਾੜੀ ਨੀ ਆਈ
2: ਕੀ ਪਤਾ ਪਿੱਛੇ ਡਾਊਨ ਕੀ ਡਾਊਨ ਹੋ ਗਈ
0: ਰੈਡੀ ਹੋ ਕੇ ਬੈਠੀ ਆ ਰੈਡੀ ਹੋ ਕੇ ਬੈਠੀ ਆ
1: ਰੈਡੀ ਹੋ ਕੇ ਬੈਠੀ ਆ ਰੈਡੀ ਹੋ ਕੇ ਬੈਠੀ ਆ ਨਹੀਂ ਤਾਂ ਥੋੜਾ ਜਿਹਾ ਥੋੜਾ ਪੂਰਾ ਖਾਓ ਨਾ ਯਾਰ
0: ਰੱਜ ਕੇ ਜਾਇਓ ਥੋੜਾ
1: ਰੱਜ ਕੇ ਖਾਓ ਲੌਂਗ ਡੇ ਅਹੈਡ
2: ਮੇਰੇ ਨਾਨਾ ਜੀ ਚਲੇ ਗਏ
0: ਓ ਓ ਫਿਰ ਤੁਸੀਂ ਮਿਸ ਕਰ ਦਿਓ?
1: ਮਿਸ ਕਰ ਰਹੇ ਹੋਗੇ ਹੈ?
0: ਤੈਨੂੰ ਕੁੜੀਏ ਤਾਸ਼ ਖੇਡਣੀ ਆਉਂਦੀ ਆ?
2: ਯੈਸ।
1: ਕਿਹੜੀ ਗੇਮ
0: ਆਉਂਦਾ ਤੈਨੂੰ?
2: ਆਉਂਦਾ ਬਈ ਕਦੇ ਕਦੇ ਬਈ ਆਪਦੇ ਵੱਡੇ ਵੱਡੇ ਪੱਤੇ ਪਹਿਲਾਂ ਸਿੱਟੋ, ਫਿਰ ਛੋਟੇ ਤੁਸੀਂ ਬਚਾਉਣੇ ਆ।
0: ਤੁਸੀਂ ਭਾਬੀ ਖੇਡਦੇ ਹੋ? ਫਿਰ
1: ਭਾਬੀ ਖੇਡਦੇ ਆ
2: ਤੁਸੀਂ? ਤੇ ਜੇ ਜੇ ਤੁਹਾਡੇ ਕੋਲ ਪੱਤਾ ਹੈ ਨੀ ਨਾ ਜਿਹੜੇ ਕਿਸੇ ਕੋਲ ਸੀਗਾ, ਤੁਸੀਂ ਉਹਨਾਂ ਨੂੰ ਕੋਈ ਹੋਰ ਪੱਤਾ ਜਿਹੜਾ ਸੇਮ ਕਲਰ ਆ ਬਟ ਚੀਜ਼ ਸੇਮ ਨੀ, ਤੁਸੀਂ ਉਹ ਸਿੱਟ ਕੇ ਉਹ ਬੰਦੇ ਨੂੰ ਕਾਟ ਦੇਣੇ।
0: ਠੋਲੂ ਵੀ ਦਿੰਦੇ ਹੁੰਦੇ ਹੋ?
1: ਰੂਲਸ ਐਨ
0: ਬਰਾਬਰ ਠੋਲੂ ਵੀ ਦਿੰਦੇ ਹੁੰਦੇ ਹੋ? ਚੱਕ ਠੋਲੂ ਕਰਦੇ ਹੁੰਦੇ ਹੋ?
2: ਨਹੀਂ।
0: ਆ ਅੱਛਾ, ਓਕੇ ਓਕੇ, ਚਲੋ
2: ਅਸੀਂ ਕਾਲੇ ਫੁੱਟ ਚੱਕ ਲਾ।
1: ਚੱਕ ਲਾ
0: ਕੀ ਸੁਣਾਓਗੇ ਫਿਰ? ਚੱਕ ਲਾ
2: ਮੈਂ ਨਹੀਂ ਆ ਚੱਕ ਲਾ।
0: ਹੈ?
2: ਮੈਂ ਨਹੀਂ ਆ ਚੱਕ ਲਾ।
0: ਮੈਂ ਨਹੀਂ ਆ ਚੱਕ ਲਾ। ਓਕੇ ਚਲੋ ਸੁਣਾਓਗੇ ਕੀ ਅੱਜ?
2: ਬੋਲੀਆਂ ਦੀ ਤਬਕ ਪਵੇਲ ਹੋਰ ਮੇਰੀਆਂ ਬੋਲੀਆਂ ਦੀ ਬੱਲੇ ਬੱਲੇ

0: ਬੇਨਤੀ ਹੈ ਵੀ ਤੁਸੀਂ ਥੋੜਾ ਜਿਹਾ ਵੇਟ ਕਰ ਲਿਓ ਤੇ ਨੈਕਸਟ ਸਾਡੇ ਨਾਲ ਯੁਵਰਾਜ, ਉਸ ਤੋਂ ਬਾਅਦ ਸ਼੍ਰੇਆ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਯੁਵਰਾਜ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਯੁਵਰਾਜ ਜੀ।
1: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ,
0: ਕੀ ਹਾਲ ਚਾਲ ਹੈ ਤੁਹਾਡੇ?
2: ਸਤਿ ਸ਼੍ਰੀ ਅਕਾਲ, ਕਿਵੇਂ ਹੋ?
1: ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ?
0: ਅਸੀਂ ਵੀ ਠੀਕ ਹਾਂ ਪੁੱਤ। ਕੀ ਲੈ ਕੇ ਆਏ ਹੋ ਅੱਜ?
1: ਹਾਂ, ਇੱਕ ਚੁਟਕਲਾ।
0: ਹਾਂਜੀ।
1: ਹਾਂ, ਇੱਕ ਵਾਰੀ ਟੀਚਰ ਕਲਾਸ ਨੂੰ ਪੁੱਛਦੀ ਆ ਵੀ ਬਾਦਲ ਕਾਲੇ ਕੀ ਹੁੰਦੇ ਆ?
0: ਬਾਦਲ? ਬਾਦਲ ਪਰਿਵਾਰ ਤੇ ਚਿੱਟਾ ਹੀ। ਅੱਛਾ ਅੱਛਾ,
1: ਜੀ ਕਾਲੇ ਕਾਲੇ ਹੁੰਦੇ ਆ ਤੇ ਫਿਰ ਪੱਪੂ ਕਹਿੰਦੇ, ਫਿਰ ਚਿੰਟੂ ਆਪਦਾ ਹੱਥ ਕੱਢਦਾ ਖੜਾ ਕਰਦਾ ਤੇ ਫਿਰ ਟੀਚਰ ਕਹਿੰਦੇ ਬੋਲੋ, ਫਿਰ ਪੱਪੂ ਚਿੰਟੂ ਬੋਲਦਾ ਵੀ ਹਰ ਵਾਰੀ ਧੁੱਪ ਚ ਘੁੰਮਣਗੇ
0: ਮੇਰੀ ਦੀਦੀ ਵੀ ਸੁਣਾਉਂਗੀ। ਦੀਦੀ ਗਈ ਹੋਣੀ ਅੱਜ। ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਸ਼੍ਰੇਆ, ਉਸ ਤੋਂ ਬਾਅਦ ਫਿਰ ਮੰਨਤ, ਫਤਿਹ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਸ਼੍ਰੇਆ। ਸਾਰੇ ਜਣੇ ਏਦਾਂ ਹੀ ਕਰਿਆ ਕਰੋ।
2: ਸਤਿ ਸ਼੍ਰੀ ਅਕਾਲ ਦੋ ਅੰਕਲ।
0: ਹਾਂ, ਸਤਿ ਸ਼੍ਰੀ ਅਕਾਲ ਦੋ ਅੰਕਲ। ਇਹ ਸ਼੍ਰੇਆ ਕਾ ਸਟਾਈਲ ਹੈ। ਹੈ ਸ਼੍ਰੇਆ,
1: ਤੁਸੀਂ ਠੀਕ ਹੋ?
0: ਅਸੀਂ ਅਸੀਂ ਠੀਕ ਹਾਂ ਪੁੱਤ।
2: ਠੀਕ ਹੈ, ਠੀਕ ਹੈ।
0: ਤੁਸੀਂ ਠੀਕ ਹੋ?
1: ਹਾਂਜੀ,
0: ਗੁੱਡ ਗੁੱਡ ਗੁੱਡ।
1: ਕੀ ਕਰਦੇ ਪਏ? ਚਾਹ ਚੂ ਪੀ ਲਈ?
0: ਹਾਂਜੀ, ਚਾਹ ਚੂ ਪੀ ਲਈ।
2: ਹਾਂਜੀ, ਚਾਹ ਚੂ ਪੀ ਲਈ ਪੀ ਲਈ। ਸਿਰ ਵੀ ਖਾ ਲਿਆ
0: ਅਸੀਂ? ਪਿੰਨੀ
2: ਖਾ ਲਿਆ ਇੱਕ ਦੂਜੇ ਦਾ।
0: ਪਿੰਨੀ ਪਿੰਨੀ
1: ਖਾਦਾ ਸੀ ਚਾਹ?
0: ਪਿੰਨੀ ਪਿੰਨੀ ਪਿੰਨੀ ਪਿੰਨੀ ਤੇ ਨਿਆਣਿਆਂ ਦਾ ਸਿਰ।
2: ਗੁੱਡ ਜੌਬ। ਥੈਂਕ ਯੂ, ਥੈਂਕ ਯੂ,
0: ਥੈਂਕ ਯੂ
2: ਸੋ ਮਚ ਬ੍ਰੋ।
0: ਥੈਂਕ ਯੂ। ਕੀ ਤੁਸੀਂ ਕੀ ਸੁਣਾਓਗੇ? ਹਾਂਜੀ, ਡਰਾਈ ਫਰੂਟ ਖਾਏ ਸੀ ਵਿੱਚ? ਨਹੀਂ, ਡਰਾਈ ਫਰੂਟ ਨਹੀਂ ਪਾਏ, ਨਹੀਂ ਉਹ ਨਹੀਂ ਪਾਏ, ਮਿਸ ਹੋ ਗਏ, ਮਹਿੰਗੇ ਬੜੇ ਆ। ਹੈ, ਤੁਸੀਂ ਦੱਸੋ, ਤੁਸੀਂ ਬਰੋਕਲੀ ਖਾ ਲਈ ਸਵੇਰੇ ਸਵੇਰੇ ਉੱਠ ਕੇ? ਖਾਲੀ ਖਾਲੀ ਖਾਲੀ। ਆ ਸੋਹਣਾ ਟਾਲਿਆ,
2: ਦੁਖੀ ਹਿਰਦੇ ਨਾਲ ਖਾਧੀ ਹੋਈ।
0: ਕੀ ਸੁਣਾਓਗੇ ਫਿਰ?
1: ਸਟੋਰੀ।
0: ਸਟੋਰੀ ਓਕੇ, ਕਿਹੜੀ?
2: ਵਾਓ ਜੀ ਵਾਓ।
1: ਅਕਰ ਬੱਕਰ ਬੰਬੇ ਬੋ, ਅਸੀਂ ਦੰਬੇ ਦੰਬੇ ਸੋ ਗਏ ਠੀ ਗਾਗਾ ਸੋ ਬਾਗਾ ਸੋ ਬੇਬੀ ਬੈਠੀ ਥੀ ਜੂੜਾ ਗਾ ਕੇ ਬੈਠੀ ਵੀ ਚਾਏ ਗਮ ਕੌਫੀ ਗਮ
2: ਸਾਨੂੰ ਪੁੱਛ ਲੈ ਚਾਹ ਪੀ ਲਈ ਬਾਅਦ ਚੱਕਣ ਦੀ ਚਾਹ ਪੀਣਾ ਬੇਸ਼ਰਮ।
0: ਮਨਦੀਪ ਜੀ, ਤੁਸੀਂ ਆਹ ਸੁਣਾ ਦਿਆ ਕਰੋ ਜਦੋਂ ਹੁਣ ਤੁਹਾਡੇ ਵੱਲ ਚਾਹ ਪੀਣ ਆਉਂਦਾ ਹੁੰਦਾ। ਉਹ ਵੀਰ ਜੀ, ਕੀ ਹਾਲ ਆ? ਇੱਕ ਜਣੇ ਨੂੰ ਖੰਘ ਪੁੱਛੋ, ਦੂਜਾ ਪਿੱਛੋਂ ਖੰਘ ਕੇ ਵਗਾ ਦਿੰਦਾ। ਹਾਂਜੀ, ਸੇਬ ਖਾਦਾ? ਸਿਰ ਕਿਹਦਾ?
2: ਅੱਛਾ, ਸਿਰ ਖਾਦਾ, ਇਹ ਵੀ ਠੀਕ ਹੈ ਬਈ।
0: ਕਿਹਦਾ ਸਿਰ ਖਾਦਾ?
2: ਲੈ ਮਾਮਾ ਦਾ। ਇਹ ਤੁਸੀਂ ਸਾਰੀ ਉਮਰ ਹੀ ਕਰਨਾ, ਸਾਰੇ ਬੱਚਿਆਂ ਦਾ ਹੀ ਕੰਮ ਹੁੰਦਾ। ਇਹ ਰੂਲ ਬੁੱਕ ਚ ਲਿਖਿਆ ਹੁੰਦਾ ਕਿ ਮੰਮੀ ਦਾ ਸਿਰ ਖਾਣਾ ਹੁੰਦਾ।
0: ਵੀਰ ਜੀ ਕੀ ਸੁਣਾਓਗੇ ਫਿਰ? ਹੈਲੋ, ਹਾਂਜੀ ਬੁਝਾਰਤ, ਹਾਂਜੀ
2: ਲਿਓ ਜੀ।
0: ਤੂੰ ਚੱਲ ਮੈਂ ਆ ਗਿਆ, ਇਹ ਤੇ ਤੁਸੀਂ ਦੀਦੀ ਨੂੰ ਕਿਹਾ,
2: ਬਸ ਇੰਨੀ ਹੈ, ਤੂੰ ਚੱਲ ਮੈਂ ਆ ਗਿਆ,
0: ਤੂੰ ਚੱਲ ਮੈਂ ਆ ਗਿਆ,
2: ਕਿਸੇ ਨਾਲ ਵੀ ਲੱਗ ਸਕਦਾ।
0: ਹਾਂ, ਇਹ ਦੀਦੀ ਨੂੰ ਕਿਹਾ ਤੁਸੀਂ, ਤੂੰ ਚੱਲ ਮੈਂ ਆ ਗਿਆ, ਕੀ ਹੈ ਕੀ ਹੈ ਫਿਰ ਇਹਦਾ ਆਨਸਰ ਦੱਸੋ ਕੀ ਹੈ?
1: ਤੇਰੀ ਆਫਿਸ ਤੇ ਆ ਗਈ।
0: ਹੈ, ਆਫਿਸ ਵੀ ਹੈਗਾ?
1: ਆਫਿਸ ਵੀ ਜਿਵੇਂ ਹੈਗੀ।
0: ਅੱਛਾ, ਆਫਿਸ ਵੀ ਹੈਗੀ ਆ, ਓਕੇ। ਆਫਿਸ ਚ ਕੀ ਹੈਗਾ ਯਾਰ ਸਾਡੇ?
2: ਤੂੰ ਚੱਲ ਮੈਂ ਆ ਜੋ ਸਾਡੇ ਆਫਿਸ ਚ ਹੈ,
0: ਤੂੰ ਚੱਲ ਮੈਂ ਆ ਗਿਆ,
2: ਲੋਕ ਹੀ ਨੇ ਇੱਕ ਦੂਜੇ ਨੂੰ ਕਹਿੰਦੇ ਆ ਤੂੰ ਚੱਲ ਮੈਂ ਆਇਆ।
1: ਥਿੰਕ ਕਰੋ,
0: ਹੈਂ, ਥਿੰਕ ਕਰੀਏ,
2: ਥਿੰਕ ਆਏ ਹਾਏ, ਥਿੰਕ ਹੀ ਤਾਂ ਨਹੀਂ ਕਰ ਹੁੰਦਾ,
0: ਥਿੰਕ ਥਿੰਕ ਥਿੰਕ ਥਿੰਕ ਥਿੰਕ ਥਿੰਕ ਥਿੰਕ। ਓਹੋ ਯਾਰ, ਇੰਨਾ ਤੁਸੀਂ ਥਿੰਕ ਕਰਾ ਦਿੰਦੇ। ਬਦਾਮ ਖਾ ਲਾ, ਇੱਕ ਮਿੰਟ, ਓ ਦਰਵਾਜ਼ਾ
2: ਆਏ
0: ਯਾਰ, ਬਦਾਮ ਖਾ ਕੇ ਉਸੇ ਵੇਲੇ ਚੇਤਾ ਆ ਜਾਂਦਾ।
2: ਵੈਰੀ ਗੁੱਡ, ਜਾਦੂ ਹੀ ਬਦਾਮ।
0: ਵੈਰੀ ਨਾਈਸ ਅਸੀਸ, ਥੈਂਕ ਯੂ ਪੁੱਤੂ,
1: ਬਾਏ ਬਾਏ
0: ਬਾਏ ਬਾਏ ਮਾਨੂ ਬਿੱਲੀ, ਬਾਏ ਬਾਏ ਮਾਨੂ, ਬਾਏ ਬਾਏ ਮਾਨੂ ਬਿੱਲੀ, ਬਾਏ ਬਾਏ ਵੁਫ ਵੁਫ ਵੁਫ। ਅੱਜ ਫੋਰਮ ਚ ਨਹੀਂ ਆ ਮੁੰਡਾ, ਮੰਨਤ ਫਤਿਹ, ਤੁਸੀਂ ਆਉਣੇ ਰਹੋ, ਕੀ ਹਾਲ ਚਾਲ ਹੈ ਤੁਹਾਡਾ? ਸਤਿ ਸ੍ਰੀ ਅਕਾਲ ਮੰਨਤ ਜੀ। ਮੰਨਤ ਖੰਘ ਹਟੀ ਨੀ ਹਲੇ? ਹੈ,
1: ਹਟ ਗਈ, ਬੜੇ ਗਲੇ ਅੱਛੀ ਸੀ।
0: ਅੱਛਾ ਅੱਛਾ,
1: ਸਿਰਫ ਵਧਾਈਆਂ ਦੇਣੀਆਂ ਤੇ ਓਹਨੇ ਦੱਸਣਾ ਓਹਦੇ ਬਾਰੇ।
0: ਹੁਣ ਫਿਰ ਫਾਈਨਲ ਕੌਣ ਜਿੱਤੂਗਾ?
1: ਕਿੰਨੇ ਗੋਲਾਂ ਦੇ ਨਾਲ ਜਿੱਤੇ ਆ, ਜੀ ਹੋਇਆ ਮੈਚ,
0: ਤੇ ਫਾਈਨਲ ਕੌਣ ਜਿੱਤੂਗਾ?
1: ਇਹ ਤਾਂ ਹੁਣ ਇਹਨਾਂ ਦਾ ਸਪੇਨ ਨਾਲ ਹੋਊਗਾ, ਪਤਾ ਨਹੀਂ ਇਹਨਾਂ ਦਾ ਹੁਣ, ਪਤਾ ਨਹੀਂ ਦੋਹੀਂ ਟੀਮਾਂ ਤਕੜੀਆਂ ਹੀ ਨੇ।
0: ਹਾਂ ਆ ਗੱਲ ਠੀਕ ਆ,
2: ਹਾਂ ਸਿਆਣੀ ਗੱਲ ਕੀਤੀ ਆ।
1: ਸਪੋਰਟ ਕਰਦੀ ਆ, ਸਪੇਨ ਨੂੰ ਸਪੋਰਟ ਕਰਦੀ ਆ ਕਿਉਂਕਿ ਜਿਹੜੀ ਲਮੀਨ ਯਮਾਲ ਨਵਾਂ ਸੋਕਰ ਪਲੇਅਰ ਜਿਹੜਾ ਜੁਆਇਨ ਹੋਇਆ ਮੈਂਸ ਦੇ ਜੁਆਇਨ ਕੀਤਾ ਉਹ ਸਪੇਨ ਚ, ਜਿਹੜਾ ਮੈਸੀ ਆ ਉਹਦੇ ਵਿੱਚ ਅਰਜਨਟੀਨਾ ਵਿੱਚ, ਤੇ ਦੋਵਾਂ ਨੂੰ ਸਪੋਰਟ ਕਰਦੀ ਆ ਮੈਂ ਫਾਈਨਲ ਦੇ ਲਈ।
0: ਕਮਾਲ ਆ ਨਿਆਣੇ, ਹੈ ਨਾ, ਇਹਨਾਂ ਦੀ ਉਮਰ ਚ ਸਾਨੂੰ ਕਿੱਥੇ ਪਤਾ ਹੁੰਦਾ ਸੀ।
2: ਸਹੀ ਗੱਲ ਆ, ਸਾਨੂੰ ਨਹੀਂ ਪਤਾ,
0: ਆ ਜਿਹੜੇ ਨਾਂ ਲਈ ਜਾਂਦੀ ਸਾਨੂੰ ਨਹੀਂ ਲੈਣੇ
2: ਪਤਾ, ਸਾਨੂੰ ਮੈਸੀ ਦਾ ਹੀ ਪਤਾ ਬਈ।
0: ਵੈਲ ਡਨ ਮੰਨਤ,
2: ਵੈਰੀ ਗੁੱਡ ਮੰਨਤ ਯਾਰ, ਬਹੁਤ ਸਮਾਰਟ,
0: ਤੇ ਕਮਾਲ ਹੀ ਕਰੀ ਜਾਂਦੇ ਹੋ। ਹੈ, ਕੀ ਸੁਣਾਓਗੇ ਫਿਰ?
1: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ,
1: ਇੱਕ ਵਾਰੀ ਟੀਨਾ ਗਿਫਟ ਵਾਲੀ ਦੁਕਾਨ ਚ ਗਈ ਤੇ ਬਹੁਤ ਫਰੋਲ ਫਰਾਲ ਗਿਆ, ਤੋਂ ਬਾਅਦ ਚ ਉਹਨੂੰ ਇੱਕ ਪਸੰਦ ਆ ਗਿਆ।
0: ਕੌਣ?
1: ਇਸ਼ਾਰਾ, ਇੱਕ ਗਿਫਟ ਤੇ ਉਹਨੇ ਇਸ਼ਾਰਾ ਕੀਤਾ ਦੁਕਾਨਦਾਰ ਨੂੰ, ਪੁੱਛਦੀ ਕਿ ਇਹਦਾ ਕੀ ਇਹਦੇ ਤੇ ਉਹ ਪੁੱਛਦੀ ਆ ਕਿ ਹੱਸਦੀ ਹੋਈ ਚੜੇਲ ਕਿੰਨੇ ਦੀ ਆ।
0: ਜੇ ਉਹ ਟੀਨਾ ਮੰਨਤ ਪੁਰਾਣੇ ਸਮਿਆਂ ਚ ਕਿਤੇ ਗਈ ਹੁੰਦੀ ਨਾ ਦੁਕਾਨ ਤੇ, ਪੁਰਾਣੇ ਸਮਿਆਂ ਚ, ਤੇ ਉਹਨਾਂ ਨੇ ਕਹਿਣਾ ਭਾਈ ਮਾਰੇ ਅੱਖ ਬੀਬੀ ਇੱਥੇ ਸ਼ੀਸ਼ੇ ਰੱਖ ਭਾਈ ਮਾਰੇ। ਪਤਾ ਨੀ ਇਦਾਂ ਦੀਆਂ ਬੋਲੀਆਂ ਬਣਾ ਦਿੰਦੇ ਸੀ ਜਦੋਂ ਕੋਈ ਦੁਕਾਨ ਤੇ ਜਾਂਦਾ ਸੀ।
2: ਅੱਛਾ,
0: ਅੱਛਾ ਸੁਣਾਈਆਂ? ਓ ਹਾਂ ਯਾਰ, ਤੂੰ ਨੂਨੀਆ ਆਂਟੀ ਚੇਤਾ ਕਰਾਤੀ ਸੱਚ ਹੈ। ਹੈਲੋ ਨੂਨੀਆ ਆਂਟੀ,
2: ਨੂਨੀਆ ਆਂਟੀ
0: ਹੈ,
1: ਤੇ ਫੁਲਕੇ ਦਾ ਵੀ ਗੱਲ ਕਰ ਲਓ ਮੈਡਮ।
0: ਅੱਛਾ ਅੱਛਾ ਲਿਆਓ, ਇਹ ਵੀ ਨੋਨੀ ਆਂਟੀ ਆ ਗਏ।
2: ਅੱਛਾ
0: ਇਹ ਵੀ ਖੁਸ਼ ਦਿਲ ਬੰਦਾ ਵਾ।
1: ਅਰਜਨਟੀਨਾ ਜਿੱਤੀ ਹੋਵੇ ਇੰਗਲੈਂਡ ਤੋਂ ਅੱਜ ਜਿੱਤੇ ਅਰਜਨਟੀਨਾ, ਕਿਉਂ ਮੈਂ ਮੈਚ ਦੇਖਿਆ ਅੱਜ 5 ਵਜੇ ਉੱਠ ਕੇ, 5:20 ਤੇ ਉੱਠ ਕੇ ਮੈਂ ਦੇਖਿਆ ਮੈਚ। ਪਹਿਲਾਂ ਇੰਗਲੈਂਡ ਨੇ ਇੱਕ ਮਾਰਿਆ ਤੇ ਫਿਰ ਉਸ ਤੋਂ ਬਾਅਦ ਇੱਕ ਅਰਜਨਟੀਨਾ ਨੰਬਰ 22, ਮੈਨੂੰ ਉਹਦਾ ਮੁੰਡੇ ਦਾ ਨਾਮ ਨੀ ਪਤਾ ਪਰ ਉਹਦਾ ਨੰਬਰ ਸੀ 22, ਉਹਨੇ ਗੋਲ ਮਾਰਿਆ ਤੇ ਫਿਰ ਇੱਕ ਮੈਸੀ ਨੇ ਬਾਲ ਮਾਰੀ ਤੇ ਫਿਰ ਇੱਕ ਪਲੇਅਰ ਨੇ ਮਾਰੀ ਆ ਦੱਸਰ ਨਾ ਤੇ ਉਹ ਗੋਲ ਚ ਗਈ। ਉਹ ਦੋ ਸੀ ਉਹਨਾਂ ਕੋਲੇ ਤੇ ਇੰਗਲੈਂਡ ਕੋਲੇ ਇੱਕ ਸੀ,
0: ਜੇ ਕਿਤੇ ਆਪਣਾ ਫਤਿਹ ਸਪੇਨ ਵਾਲੇ ਕਿਤੇ ਸ਼ੀਲੂ ਨੂੰ ਲੈ ਲੈਣ ਫਿਰ ਉਹਨਾਂ ਨੇ ਜਿੱਤ ਜਾਣਾ
2: ਲੱਗਦਾ। ਇਸ ਤਰ੍ਹਾਂ ਹੋਊਗਾ
0: ਨਹੀਂ ਯਾਰ,
2: ਨਹੀਂ ਉਹ ਫਿਰ ਉਹ ਕਬੱਡੀ ਖੇਡਦਾ ਨਾ।
0: ਆਹੋ ਪਰ ਵਧੀਆ ਪਲੇਅਰ ਆ।
2: ਆਹੋ ਵੈਸੇ ਹਾਂ ਪਲੇਅਰ ਤਾਂ ਪਲੇਅਰ ਹੀ ਹੁੰਦਾ,
0: ਉਹ ਤਾਂ ਸਿਰ ਤੇ ਮਾਰ ਹੀ ਸਕਦਾ।
2: ਹਾਂ ਸਿਰ ਤੇ ਮਾਰ ਹੀ ਸਕਦਾ ਬਈ, ਹੋਰ ਕੁਛ ਨਹੀਂ
0: ਹੈ ਫਤਿਹ।
1: ਉਹ ਕਿਹੜਾ ਡ੍ਰਿਬਲ ਕਰ ਸਕਦੇ ਤੇ ਉਹ ਕਿਹੜਾ ਬਾਈਸਾਈਕਲ ਕਿੱਕ ਕਰ ਸਕਦੇ, ਉਹ ਤਾਂ ਕੱਲਾ ਰੋਨਾਲਡੋ ਹੀ ਬਾਈਸਾਈਕਲ ਕਿੱਕ ਕਰ ਸਕਦਾ।
0: ਰੋਨਾਲਡੋ ਤੇ ਬਾਹਰ ਹੋ ਗਿਆ
1: ਯਾ, ਉਹ ਰਿਟਾਇਰ ਹੋ ਗਿਆ।
0: ਚਲੋ ਕੋਈ ਗੱਲ ਨੀ,
2: ਬਹੁਤ
0: ਉਹਦਾ ਮੁੰਡਾ ਬੜਾ ਵਧੀਆ ਖੇਡਦਾ, ਹੁਣ ਉਹਨੂੰ ਵੇਖਿਆ ਕਰਾਂਗੇ
1: ਆਪਾਂ।
0: ਹਾਂ ਉਹਦਾ ਮੁੰਡਾ ਵੀ ਬੜਾ ਵਧੀਆ ਖੇਡਦਾ। ਹਾਂਜੀ ਕੀ ਸੁਣਾਓਗੇ ਫਿਰ ਤੁਸੀਂ? ਗੁੱਡ ਯਾਰ, ਸਵੇਰੇ ਸਵੇਰੇ ਤੁਸੀਂ ਨਾ ਇੰਨੇ ਲੱਕੀ ਹੋ, ਤੁਸੀਂ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਜਾਂਦੇ ਹੋ ਤੇ ਨਾਲੇ ਅੱਜ ਸੰਗਰਾਂਦ ਆ ਹੈ ਨਾ। ਵੈਰੀ ਗੁੱਡ। ਹਾਂਜੀ ਇੱਕ ਘਰ ਚ 100 ਸਿਪਾਹੀ ਬੈਠੇ। ਹੈਲੋ
2: ਚੂਹੇ ਘਰ ਚ 100 ਸਿਪਾਹੀ ਬੈਠੇ,
0: ਚੂਹੇ
2: ਚੂਹੇ ਜੀ
0: ਚੂਹੇ,
2: ਸੌਖਾ ਕੰਮ ਸੀ ਇਹ ਤਾਂ, ਇਹ ਤਾਂ ਈਜ਼ੀ ਸੀ,
0: ਇਹ ਤਾਂ ਸੌਖਾ। ਚਲੋ ਠੀਕ ਆ,
2: ਥੈਂਕ ਯੂ। ਉਹ ਜਵਾਬ ਦੱਸੋ ਸਹੀ ਹੈ।
0: ਉਹ ਬੁੱਝਿਆ ਤਾਂ ਹੈਗਾ ਚੂਹੇ,
2: ਚੂਹੇ
0: ਇੱਕ ਘਰ ਚ 100 ਚੂਹੇ।
2: ਮੈਂ ਤਾਂ ਖੁਸ਼ ਹੋ ਗਿਆ, ਮੈਂ ਕਿਹਾ ਲੈ ਛੇਤੀ ਬਚ ਗਏ ਅੱਜ।
0: 100 ਸਿਪਾਹੀ ਹੋਰ ਕਿਹੜੇ ਹੁੰਦੇ ਆ ਭਾਈ, ਜਾਓ ਫਿਰ ਹਾਰ ਗਏ ਆਪਾਂ।
2: ਹਾਂ ਠੀਕ
0: ਹੈ,
2: ਪਰ ਹੋ ਸਕਦਾ 200 ਹੋਣ
0: ਯਾਰ ਇਹਦੇ ਨਾਲ ਬੰਦੇ ਨਾਲ ਨਾ
2: ਲਾ ਲੇ,
0: ਯੈਸੀ ਕਹਿਣੀ ਪੈਣੀ ਹੈ,
2: ਪੂਰਾ ਠੇਲਾ ਲਾ ਲੇ।
0: ਥੈਂਕ ਯੂ ਥੈਂਕ ਯੂ
2: ਥੈਂਕ ਯੂ ਗੁੱਡ ਬਾਈ,
1: ਓਕੇ ਬਾਏ
2: ਬਾਏ ਬਾਏ।
0: ਮਨਿੰਦਰ ਰੱਖੜਾ ਆਂਟੀ ਹੋ ਤੇ ਸੁਖਵਿੰਦਰ ਆਂਟੀ ਹੋ ਤੇ ਗੁਰਜੀਤ ਆਂਟੀ ਹੋ, ਇਹਨਾਂ ਨੂੰ ਮਾਈ ਹੈ ਮਾੜਾ ਜਿਹਾ ਫਾਈਨ।
2: ਲਓ ਜੀ ਲਓ, ਚੱਲ ਬਸ ਬਾਕੀ ਕੱਲ ਭੁਲੇਖਾ ਨੀ ਕਰਦਾ ਇਹ ਨਾ ਸੋਚ।
0: ਥੈਂਕ ਯੂ ਥੈਂਕ ਯੂ ਫਤਿਹ, ਥੈਂਕ
2: ਯੂ।
0: ਚੱਕੋ ਹਾਂ ਆਂਟੀ ਕੋ ਸਵੇਰੇ ਸਵੇਰੇ ਤੁਸੀਂ, ਮਤਲਬ ਤੁਹਾਨੂੰ ਮਿਹਨਤ ਕਰਨ ਦੀ ਪ੍ਰੇਰਨਾ ਮਿਲੇ ਸਵੇਰੇ ਸਵੇਰੇ,
2: ਠੀਕ
0: ਹੈ ਨਾ। ਥੈਂਕ ਯੂ ਨਾਹਤ, ਤੁਸੀਂ ਸੋਨੇ ਰਹੋ।
3: ਹੈਲੋ ਅੰਕਲ ਜੀ ਤੇ ਅੰਕਲ ਜੀ,
0: ਸਤਿ ਸ੍ਰੀ ਅਕਾਲ, ਕੀ ਹਾਲ ਹੈ?
3: ਹਾਲ ਹੈ
0: ਬਹੁਤ ਵਧੀਆ ਪੁੱਤੋ, ਕੀ ਸੁਣਾਓਗੇ?
3: ਅੱਜ ਇੱਕ ਚੁਟਕਲਾ।
0: ਹਾਂਜੀ।
3: ਇੱਕ ਵਾਰੀ ਇੱਕ ਬੱਚਾ ਆਪਣੇ ਪਾਪਾ ਨੂੰ ਕਹਿੰਦਾ ਕਿ ਅੱਜ ਮੈਂ ਤੁਹਾਡਾ ਇੰਗਲਿਸ਼ ਦਾ ਟੈਸਟ ਲਵਾਂਗਾ, ਤੇ ਫਿਰ ਉਹ ਕਹਿੰਦਾ ਕਿ ਡੀਓ ਜੀ ਕਿੰਦਾ।
0: ਆਵਾਜ਼ ਪੁੱਤ ਫੇਰ ਖਰਾਬ
2: ਹੋ ਗਈ,
0: ਪ੍ਰੋਬਲਮ ਨਾ ਫੇਰ ਆਉਣ ਲੱਗ ਪਈ।
3: ਹੈਲੋ ਹੁਣ ਆ ਰਹੀ
0: ਹੈ? ਹਾਂ ਆ ਰਹੀ, ਵਿੱਚ ਵਿੱਚ ਉਹ ਖਰਾਬ ਹੋ ਜਾਂਦੀ। ਹਾਂਜੀ
3: ਫਿਰ ਉਹ ਕਹਿੰਦਾ ਕਿ ਡੋਗ ਦਾ ਮਤਲਬ ਕੀ ਹੁੰਦਾ? ਉਹ ਕਹਿੰਦਾ ਕਿ ਕੁੱਤਾ। ਫਿਰ ਉਹ ਕਹਿੰਦਾ ਕਿ ਕੈਟ ਦਾ ਮਤਲਬ ਕੀ ਹੁੰਦਾ? ਉਹ ਕਹਿੰਦਾ ਬਿੱਲੀ। ਤੇ ਫਿਰ ਉਹ ਕਹਿੰਦਾ ਕਿ ਵਾਈਫ ਦਾ ਮਤਲਬ ਕੀ ਹੁੰਦਾ? ਉਹ ਕਹਿੰਦਾ ਸਿਰ ਦਰਦ।
2: ਤਗੜੀ ਤਗੜੀ ਪੜ੍ਹਾਈ ਕੀਤੀ ਹੈ। ਵੈਰੀ ਨਾਈਸ,
0: ਥੈਂਕ ਯੂ ਰਾਹਤ,
2: ਥੈਂਕ ਯੂ।
3: ਨਹੀਂ ਮੈਂ ਹਰਗੁਣ ਸੀ।
0: ਅੱਛਾ ਤੁਸੀਂ ਹਰਗੁਣ ਸੀ? ਓ ਯਾਰ ਤੁਸੀਂ ਵੀ ਟ੍ਰਿਕ ਕਰਨ ਲੱਗ ਪਏ ਹੁਣ। ਤੇ ਅਨਾਹਤ ਕਿੱਥੇ? ਹਾਂਜੀ
3: ਕਈ ਵਾਰੀ ਤਲਵਾਰ ਨਾਲੋਂ ਡੂੰਘੇ ਜ਼ਖਮ ਸ਼ਬਦਾਂ ਦੇ ਹੁੰਦੇ ਨੇ, ਤਾਂ ਇਸ ਕਰਕੇ ਸ਼ਬਦਾਂ ਦਾ ਇਸਤੇਮਾਲ
0: ਥੈਂਕ ਯੂ ਪੁੱਤਰ। ਤੇ ਔਜਲਾ ਸਾਹਿਬ ਤੁਸੀਂ ਆਉਣੇ ਰਹੋ। ਹੈਲੋ ਔਜਲਾ ਸਾਹਿਬ।
2: ਹੈਲੋ ਹੈਲੋ ਹੈਲੋ
0: ਤੁਹਾਡੀ
2: ਔਜਲਾ ਨੀ ਔਜਲਾ
0: ਹੋ ਤੇ
2: ਜਿੱਦੂ ਮੇਕ ਬੂਬੂ।
0: ਹਾਂ ਬੂਬੂ ਹੋ ਗਿਆ ਮੇਰਾ, ਵੱਜ ਗਏ ਹੱਥ ਤੇ ਸਾਰੇ ਬੂਬੂ ਹੋ ਗਏ। ਤੇ ਦੁਬਾਰਾ ਤੋਂ ਪਲੀਜ਼ ਤੁਸੀਂ ਕਰ ਲਓ, ਦਵਾ ਦਵਾ ਕਰ ਲਓ ਛੇਤੀ ਛੇਤੀ, ਤੇ ਫਿਰ ਆਪਾਂ ਤੁਹਾਡੇ ਨਾਲ ਗੱਲ ਕਰਦੇ। ਕਹਿੰਦੇ ਸਿਆਣੇ ਕਹਿੰਦੇ ਤੇ ਕਾਲੀ ਅੱਗੇ ਟੋਏ ਤੇ ਕਾਲੀ ਅੱਗੇ ਉਂਗਲਾਂ ਹੋ ਗਈਆਂ, ਹੁਣ
2: ਕਾਲੀ ਅੱਗੇ
0: ਐਵੇਂ ਜਿੱਥੇ ਮਰਜ਼ੀ ਵੱਜ ਜਾਂਦੀਆਂ। ਤੇ ਦੁਬਾਰਾ ਕਰ ਲਓ ਭਾਈ ਤੁਸੀਂ, ਤੇ ਫਿਰ ਆਪਾਂ ਉੱਥੋਂ ਹੀ ਸਫ਼ਰ ਆਪਾਂ ਦੁਬਾਰਾ ਸ਼ੁਰੂ ਕਰਦੇ ਹਾਂ। ਔਜਲਾ ਸਾਹਿਬ ਤੁਸੀਂ ਆਉਣੇ ਰਹੋ, ਕੀ ਹਾਲ ਚਾਲ ਹੈ ਉਹਨਾਂ ਚਿਰ, ਤੁਸੀਂ ਆਓ ਹਾਂ ਯਾਰਾ। ਹੈਲੋ ਮਨਰਾਜ।
2: ਹੈਲੋ ਹੈਲੋ ਹੈਲੋ
4: ਸਤਿ
0: ਸ੍ਰੀ ਅਕਾਲ ਜੀ। ਦੁਬਾਰਾ ਕਰ ਲੋ ਤਾਜ ਤੇ ਐਂਬਰ ਗੁਰਬਾਜ ਤੇ ਤੁਸੀਂ ਕਰ ਲੋ ਹੁਣੇ ਹੁਣੇ ਤੇ ਫਿਰ ਤੁਹਾਡੀ ਵਾਰੀ ਤੇ ਓਨੀ ਦੇਰ ਤੱਕ ਆਪਾਂ ਫਿਰ ਤਵਨੀਤ ਨਾਲ ਗੱਲ ਕਰ ਲੈਣੇ। ਸਤਿ ਸ੍ਰੀ ਅਕਾਲ ਤੁਸੀਂ।
3: ਮੇਰਾ ਠੀਕ ਆ, ਤੁਹਾਡਾ ਕੀ ਹਾਲ ਆ?
0: ਸਾਡਾ ਵੀ ਠੀਕ ਆ,
2: ਬੈਸਟ ਬੈਸਟ।
0: ਕੀ ਕਰਦੇ ਸੀ?
3: ਮੈਂ ਜਸ ਗੱਡੀ ਚ ਬੈਠਣ ਲੱਗੇ ਸੀ।
0: ਅੱਛਾ ਗੱਡੀ ਚ ਬੈਠਣ ਲੱਗੇ, ਓਕੇ ਓਕੇ।
2: ਤਿਆਰੀਆਂ ਸਕੂਲ ਦੀਆਂ,
0: ਗੁੱਡ। ਤੇ ਕੀ ਸੁਣਾਓਗੇ ਗੱਡੀ ਚ ਬਹਿ ਕੇ?
3: ਕਿਸ ਵੇ ਇੱਕ ਬੋਲੀ ਸੁਣਾਣੀ, ਬਾ ਆਸ਼ਲੇ ਨੇ ਪਹਿਲਾਂ ਸੁਣਾਣੀ, ਫਿਰ ਉਹ ਬੋਲੀ ਦਾ ਜਵਾਬ ਦੇਣਾ।
0: ਅੱਛਾ ਅੱਛਾ, ਓਕੇ ਚਲੋ ਠੀਕ ਆ,
2: ਡੂਇਟ ਹੋ ਗਿਆ ਅੱਜ। ਹੈ
0: ਹਾਂਜੀ ਲਿਓ ਐਸ਼ਲਿਨ ਜੀ।
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਸੈਂਟਾ ਅੰਕਲ ਜੀ।
0: ਸਤਿ ਸ਼੍ਰੀ ਅਕਾਲ, ਕਿਹੜੀ ਬੋਲੀ ਸੁਣਾਉਣੀ ਆ?
3: ਚਾਵਾ ਚਾਵਾ ਚਾਵਾ ਤੇਰੇ ਵਰਗੀ ਦਾ, ਮੈਂ ਨਾ ਲਵਾਂ ਫਸਾਵਾ ਤੇਰੇ ਵਰਗੀ ਦਾ, ਮੈਂ ਨਾ ਲਵਾਂ ਫਸਾਵਾ ਤੇਰੇ ਵਰਗੀ ਦਾ।
0: ਹੁਣ ਦੱਸ ਕੁੜੀਏ ਕੀ ਕਹੇਂਗੇ ਹੁਣ? ਤੈਨੂੰ ਕਿਹਾ ਹੀ ਤਵਨੀਤ, ਤੈਨੂੰ ਕਿਹਾ ਹੀ ਇਹਨੇ, ਹੁਣ ਦੱਸ।
3: ਦੀਦੀ ਲੋਗੇ?
0: ਹਾਂ ਤੇ ਉਹੀ ਕਹਿਣ ਡਿਆ। ਹੈਲੋ
2: ਹਾਂਜੀ, ਫੇ ਕੀ ਜਵਾਬ ਕੀ ਹੈ ਤੁਹਾਡਾ?
0: ਹੈਲੋ ਦੀਦੀ, ਦੀਦੀ ਦਾ ਮੈਨੂੰ ਲੱਗਦਾ ਵਰਕਾ ਗਵਾਚ ਗਿਆ। ਵਾਹ
2: ਵੈਰੀ ਗੁੱਡ,
0: ਤੁਸੀਂ ਤੇ ਮਰੁੰਡਾ ਹੀ ਖਾ ਗਏ। ਮਰੁੰਡਾ ਖਾਧਾ ਕਦੀ?
3: ਹਾਂਜੀ ਬਹੁਤ ਜ਼ਿਆਦਾ।
0: ਅੱਛਾ ਕਿੱਥੇ?
2: ਬਹੁਤ ਜ਼ਿਆਦਾ ਅੱਛਾ ਬੱਲੇ
1: ਬਟਾਲੇ।
0: ਅੱਛਾ ਬਟਾਲੇ ਜਦੋਂ ਜਾਂਦੇ ਉਦੋਂ ਖਾਂਦੇ ਹੁੰਦੇ ਹੋ?
2: ਫੇਰ ਖਾਂਦੇ ਹਾਂ।
1: ਹਾਂਜੀ ਜਦੋਂ ਇਹ ਮੰਮਾ ਨੂੰ ਰੇੜੀ ਦਿਸਦੇ ਡਰਾਈਵਰ ਨੂੰ ਕਹਿੰਦੇ ਰੋਕੋ
2: ਰੋਕੋ ਅਸੀਂ ਮਰੂੰਡਾ ਲੈਣਾ ਯਾਰ,
0: ਜਾਂ ਫਿਰ ਗੋਲ ਗੱਪੇ ਵਾਲੀ ਰੇਹੜੀ ਦੇਖਦੀ ਜਾਂ ਫਿਰ ਮੁਰੁੰਡੇ ਵਾਲੀ, ਤੇ ਉਸ ਵੇਲੇ ਕਹਿੰਦੇ ਰੋਕੋ ਡਰਾਈਵਰ,
2: ਰੋਕੋ ਡਰਾਈਵਰ,
0: ਡਰਾਈਵਰ ਰੋਕੋ, ਅੱਜ ਮੁਰੁੰਡਾ ਖਾਣੇ ਕੋ ਦਿਲ ਕਰ ਰਿਹਾ ਹੈ। ਏ ਮੁਰੁੰਡਾ
2: ਏ ਮੁਰੁੰਡੇ,
1: ਇਹ ਤੈਨੂੰ ਪਤਾ ਕੱਲ ਸਰ ਬਾਲਾ ਜੀ ਆਉਗੇ।
0: ਅੱਛਾ ਓਕੇ,
2: ਕੌਣ ਹੈ ਜੀ ਸਰ ਬਾਲਾ ਜੀ? ਲਾਲ ਜੀ ਸੀਗੇ ਸਰ ਬਾਲਾ ਜੀ ਕਿ ਚੇਂਜ ਹੋ ਗਏ?
1: ਹਰਮੀਤ ਅੰਕਲ।
0: ਅੱਛਾ ਹਰਮੀਤ ਅੰਕਲ, ਓਕੇ ਓਕੇ, ਸਰ ਬਾਲਾ, ਸਰ ਬਾਲਾ ਜੀ ਤੇ ਭੱਜ ਗਏ।
2: ਅੱਛਾ ਸਰ ਬਾਲਾ ਜੀ ਕੋਈ ਹੋਰ ਵਿਆਹ ਅਟੈਂਡ ਕਰਨ ਗਏ, ਲੇਟ ਨੇ ਅਜੇ।
0: ਤੇ ਵੀਰ ਜੀ ਕਿੱਥੇ ਆ?
1: ਵੀਰ ਜੀ ਇੱਥੇ ਹੀ ਆ।
0: ਹਾਂਜੀ ਲਿਆਓ ਫਿਰ ਵੀਰ ਜੀ ਨਾਲ ਵੀ ਕਰਾਓ ਗੱਲ ਕਿ
1: ਵੀਰ ਜੀ ਇੱਥੇ ਆਓ।
0: ਹੈਲੋ ਵੀਰ ਜੀ।
2: ਵੀਰ ਜੀ
1: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਸੈਂਟਾ ਅੰਕਲ ਜੀ।
0: ਸਤਿ ਸ਼੍ਰੀ ਅਕਾਲ
2: ਜੀ, ਕਿਵੇਂ ਹੋ?
1: ਠੀਕ ਆ, ਤੁਹਾਡਾ ਕੀ ਹਾਲ ਹੈ?
0: ਸਾਡਾ ਵੀ ਠੀਕ ਆ,
2: ਬੈਸਟ ਬੈਸਟ।
0: ਗੱਡੀ ਚ ਬਹਿ ਗਏ ਹੋ?
1: ਨਹੀਂ ਅਸੀਂ ਕਲੀ ਬੈਠੇ ਹੋਏ ਸੀਟ ਤੇ।
0: ਅੱਛਾ ਘਰੇ ਹੀ ਬੈਠੇ?
1: ਸਕੂਲ ਹੀ ਜਾ ਲੱਗੇ।
0: ਅੱਛਾ ਅੱਛਾ, ਜਾਣ ਲੱਗੇ ਵਾਲੇ, ਓਕੇ ਓਕੇ।
1: ਹਾਂਜੀ
0: ਠੀਕ ਆ, ਤੇ ਕੀ ਸੁਣਾਓਗੇ ਫਿਰ ਸਕੂਲ ਜਾਣ ਲੱਗੇ?
1: ਇੱਕ ਬੁਜਾਲਤ ਅਕੇਲੀ ਚੀਜ਼ ਹੈ ਜੋ ਕੋ ਗਲਾ ਹੈਗੀ ਬਾ ਔਰ ਕੋ ਸਿਰ ਨਹੀਂ ਹੈਗਾ।
2: ਗਲਾ ਹੈਗੀ?
0: ਅੱਛਾ ਗਲਾ ਹੈਗਾ ਬਾ,
2: ਗਲਾ ਹੈਗੀ ਹੈ,
1: ਸਿਰ ਨਹੀਂ ਹੈਗਾ।
0: ਪਰ ਸਿਰ ਨਹੀਂ ਹੈਗਾ?
1: ਹਾਂਜੀ
0: ਓਕੇ। ਅੱਛਾ ਗਲਾ ਹੈਗਾ ਬਾ,
2: ਗਲਾ ਹੈ। ਇਹ ਵੀ ਹੋਇਆ ਇੱਕ ਵਾਰੀ ਮੈਨੂੰ ਖਿਆਲ, ਹਾਂ ਇਹ ਵੀ ਕੀਤਾ ਆਪਾਂ, ਹੁਣ ਯਾਦ ਨਹੀਂ ਆਉਂਦਾ ਪਿਆ।
0: ਹੋਇਆ
2: ਟੂਥਪੇਸਟ, ਨਹੀਂ ਯਾਰ ਮੈਂ ਵਾਪਸ ਲੈ ਲੈਣਾ ਆਪਣਾ ਜਵਾਬ, ਤੁਹਾਡੀ ਡਿਸਅਪੋਇੰਟਮੈਂਟ ਖਤਰਨਾਕ ਸੀ। ਕੀ ਸੀਗਾ ਆਂਸਰ? ਕੀ ਸੀਗਾ ਆਂਸਰ?
0: ਬੋਤਲ।
2: ਬੋਤਲ
1: ਚੀਜ਼ ਹੈ ਜਿਹਦੇ ਕੋਲੇ ਗਲਾ ਹੁੰਦਾ ਬਸ ਸਿਲ ਨਹੀਂ ਹੈਗਾ।
2: ਸਿਲ ਨਹੀਂ?
0: ਬੋਤਲ ਤੇ ਨਹੀਂ ਹੋਣੀ। ਚੰਗਾ ਕੀਤਾ ਹੈ ਨਾ ਸੁਖਵਿੰਦਰ ਭੈਣ ਜੀ, ਕੱਲ ਦਾ ਬੋਤਲ ਬੋਤਲ ਕਰਨ ਡੇ, ਅੱਜ ਜਵਾਬ ਠੀਕ ਹੀ ਹੋ ਗਿਆ।
1: ਮੈਂ ਸਿਰ ਵਾਲੇ ਸੀ ਵੱਡੀ, ਮੈਨੂੰ ਪੁੱਠਾ ਬੂਹ ਬੁਲਾ ਰਹੀ ਸੀ ਜਦੋਂ ਮੈਂ ਬਲਸ਼, ਐਕਚੁਅਲੀ ਜਦੋਂ ਮੈਂ ਵੱਡੀ
0: ਨਾ ਬਲਸ਼ ਕਰਿਆ ਕਰ ਮੁੰਡਿਆ,
1: ਕਿਚਨ ਕਿਚਨ ਤੇ ਸੀ ਤੇ ਵੱਡੀ ਮੈਨੂੰ ਕੂਣੀ ਮਾਰੀ।
2: ਹਾਏ
0: ਹਾਂ।
1: ਤੇ ਜਦੋਂ ਹਾਂ ਮੈਂ ਬਲਸ਼ ਕਰਦੀ ਸੀ ਕੱਲ ਨੂੰ ਲਾਈਕ ਪਿੱਲਾ ਦਿਨ ਉਦੋਂ ਵੱਡੀ ਮੈਨੂੰ ਮਾਰ ਲਿਆ,
0: ਓਏ
1: ਪੁੱਠਾ ਮੂੰਹ ਕੀਤਾ,
0: ਓਏ ਹਾਏ।
1: ਤੇ ਜਦੋਂ ਡੰਡ ਦੇ ਉੱਪਰ ਹੈਗੇ, ਫਿਰ ਵੱਡੀ ਕੋਲੇ ਡੰਡ ਦੇ ਨੈਕਲੇਸ ਸੋਨੇ।
2: ਦੋ ਜੀ ਜਵਾਬ ਹਨ ਵੱਡੀ, ਐਵੇਂ ਮਰੁੰਡਾ ਮਰੁੰਡਾ ਕਰਦੇ ਰਹੇ, ਮੇਲਾ ਮੁੰਡਾ ਲੁੱਟ ਗਿਆ।
0: ਯਾਰ ਤੂੰ ਇਹਨਾਂ ਨਾ ਬਲਸ਼ ਬਹੁਤ ਕਰਦਾ ਤੂੰ ਮੁੰਡਿਆ,
2: ਬਲਸ਼ ਨਾ ਕਰ।
1: ਵੈਸੇ ਬਲੇਸਿਸ ਵੀ ਨਹੀਂ ਹੋ ਰਹੇ ਕਿਉਂਕਿ ਮੈਂ ਬੁਆਏ ਹੈਗੇ।
0: ਹਾਂ
1: ਗਰਲ ਕੋਲ ਹੀ ਹੁੰਦੇ।
0: ਹਾਂ ਗਰਲਸ ਕੋਲ,
2: ਹਾਂ ਗਰਲ ਕੋਲ ਹੀ ਹੁੰਦੇ, ਆ ਤਾਂ ਗੱਲ ਸੀ।
0: ਗਰਲਸ ਦੇ ਵਸ ਹੋਵੇ ਨਾ ਤੇ ਬਰੇਸਿਸ ਵੀ ਇਹ ਸੋਨੇ ਦੇ ਲਵਾ।
2: ਸਹੀ ਗੱਲ
0: ਹੈ, ਬਰੇਸਿਸ ਵੀ ਗੂਚੀ ਦੇ ਲਵਾਇਆ ਕਰਨ।
1: ਹਾਂਜੀ
2: ਐਨੀਥਿੰਗ ਨਿਊ ਇਨ ਦ ਕਲੈਕਸ਼ਨ?
0: ਥੈਂਕ ਯੂ ਵੀਰ ਜੀ। ਯਾਰ ਮੈਂ ਨਾ ਮੈਂ ਆਈ ਐਮ ਵਿਦ ਯੂ,
2: ਬਲਸ਼ ਕਰਦੇ ਅਸੀਂ ਧਿਆਨ ਰੱਖਾਂਗੇ।
1: ਤੇ ਵੈਸੇ ਗੱਡੀ ਫਰੀਵੇ ਤੇ ਕਿੱਥੇ ਐਕਸੀਡੈਂਟ ਹੋਈ?
0: ਅੱਛਾ ਕਿਹਦੀ
1: ਗੱਡੀ? ਜਿੱਥੇ ਗੱਡੀ ਐਮ ਫਰੀਵੇ ਤੇ ਐਕਸੀਡੈਂਟ ਹੋਈ ਸੀ।
0: ਕਿਹਦੀ ਗੱਡੀ?
2: ਟ੍ਰੈਫਿਕ ਅਪਡੇਟ ਦੇ
1: ਨਿਊਜ਼
0: ਹੈ, ਨਿਊਜ਼ ਦੇ ਵਿੱਚ
1: ਤੁਸੀਂ ਪਿਆਰ ਪਾਲਦੇ ਸੀ।
0: ਅੱਛਾ ਅੱਛਾ ਨਿਊਜ਼ ਦੇ ਵਿੱਚ, ਓਕੇ। ਯਾਰ ਤੁਸੀਂ ਤੇ ਨਿਊਜ਼ ਵੀ ਬੜੇ ਧਿਆਨ ਨਾਲ ਸੁਣਦੇ ਹੋ ਯਾਰ।
2: ਯਾਰ
0: ਵੀਰ ਜੀ
2: ਗੁੱਡ,
0: ਵੈਲ ਡਨ ਯਾਰ,
2: ਪ੍ਰਾਊਡ ਆਫ ਯੂ, ਪ੍ਰਾਊਡ ਆਫ ਯੂ।
0: ਤੁਹਾਨੂੰ ਆਪਾਂ ਥੋੜੇ ਜਿਹੇ ਵੱਡੇ ਹੋ ਤੁਹਾਨੂੰ ਆਪਾਂ ਰਮਨ ਕੁਮਾਰ ਅਵਾਰਡ ਦੇਵਾਂਗੇ।
1: ਲੱਗਦਾ ਸੀ ਫਲੀਵੇ ਤੇ ਦੇਖੋਗੇ ਐਕਸੀਡੈਂਟ।
2: ਓਕੇ
1: ਲੱਗਦਾ ਵਾਈਟ ਕਲਰ ਗੱਡੀ ਹੋਣੀ।
0: ਅੱਛਾ ਬਾਈ ਓਕੇ
2: ਚਲੋ ਦੱਸਿਓ ਕੱਲ ਦੱਸਿਓ ਵਾਈਟ ਸੀ ਕਿ ਨਹੀਂ ਸੀ।
1: ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ
1: ਮੈਂ ਤੁਹਾਨੂੰ ਕੱਲ ਨੂੰ ਵੀ ਦੱਸੂਗੀ ਕੀ ਹੋਊਗਾ।
2: ਦੱਸ ਦਿਓ ਡਨ ਰਿਹਾ ਜੀ।
0: ਠੀਕ ਹੈ ਵੀਰ ਜੀ ਠੀਕ ਹੈ
1: ਥੈਂਕ ਯੂ। ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਔਲਾ ਸਾਹਿਬ ਕੀ ਹਾਲ ਚਾਲ ਨੇ? ਔਜਲਾ ਸਾਹਿਬ ਤੁਸੀਂ ਥੋੜੇ ਵੱਡੇ ਹੋ ਤੁਸੀਂ ਇਹਨੂੰ ਸਲਾਹ ਸਲੂਹ ਦੇ ਦੋ ਯਾਰ। ਯਾਰ ਤੁਸੀਂ ਚੰਗੇ ਵੱਡੇ ਹੋਏ ਤੁਸੀਂ ਸਿਲੰਡਰ ਹੀ ਕਰਕੇ ਜੇ ਵੱਡੇ ਹੋ ਗਏ
2: ਛੇਤੀ ਵੱਡਾ ਹੋ ਗਿਆ।
0: ਆਪਣੇ ਸਮਝ ਤੇ ਤੁਸੀਂ ਬਹੁਤ ਅੜਦੇ ਰਹੇ ਜੇ ਹੁਣ ਤੁਸੀਂ ਝੱਟ ਹੀ ਗੱਲ ਨਿਬੇੜਤੀ ਆ।
5: ਹਾਂਜੀ ਫੀਲ ਮਾਈ ਪੇਨ।
2: ਫੀਲਿੰਗ ਯੋਰ ਪੇਨ ਬ੍ਰੋ ਫੀਲਿੰਗ।
0: ਨਹੀਂ ਯਾਰ ਤੁਹਾਨੂੰ ਤੁਹਾਨੂੰ ਹੈਲਪ ਕਰਨੀ ਚਾਹੀਦੀ ਆ। ਉਹਦਾ ਮੁੰਡਾ ਬੜਾ ਬੀਬਾ ਆ।
5: ਓਕੇ ਉਹਦਾ ਵੱਡੇ ਭੈਣ ਕਿੰਨਾ ਸਾਲ ਦੇ ਨੇ?
0: ਉਹਦੇ ਵੱਡੇ ਭੈਣ ਆਈ ਥਿੰਕ ਹੋਣੇ ਆ 11 12 ਸਾਲਾਂ ਦੇ।
2: ਈਜ਼ੀ
5: ਤੇ ਉਹ ਕਿੰਨੇ ਸਾਲ ਦਾ?
2: ਉਹ ਹੈਗਾ 5-6 ਸਾਲ ਦਾ।
0: ਨਹੀਂ ਨਹੀਂ
2: 7-8 ਸਾਲ ਗਣ ਲਓ।
5: ਉਹ ਡਿਫਰੈਂਸ ਹੈਗਾ ਨਹੀਂ ਜੇ ਤੁਹਾਡੇ ਸਿਸਟਰ ਨੇ ਕੁਝ ਕੀਤਾ
0: ਤੇ ਉਹਨਾਂ ਕੋਲ ਇੱਕ ਮਿੰਟ ਲਿਸਨ ਉਹਨਾਂ ਕੋਲ ਇੱਕ ਮਿਡਲ ਦੀਦੀ ਵੀ ਹੈਗੀ ਉਹਨਾਂ ਕੋਲ ਤੁਹਾਡੇ ਵਾਲਾ ਸੇਮ ਸਿਨੈਰੀਓ ਆ ਤੁਹਾਡੇ ਵਾਲਾ।
5: ਉਹ ਤੇ ਜਦੋਂ ਵੱਡੀ ਦੀਦੀ ਕਿੱਥੇ ਹੋਰ ਗਈ ਮਿਡਲ ਦੀਦੀ ਨੂੰ ਨੂੰ ਸਟ੍ਰਾਈਕ ਕਰ ਲਓ ਤੇ ਫਿਰ ਉਹਨਾਂ ਦਾ ਰਿਵੈਂਜ ਹੋ ਗਿਆ। ਪਰ ਯਾਰ ਰੱਖ ਕੇ ਹੋ ਇਹ ਰੋਜ਼ ਨਹੀਂ ਕਰਨਾ ਕਿਉਂਕਿ ਉਹ ਵਾਪਸ ਵੀ ਮਾਰ ਦਿੰਦੇ।
2: ਯਾਰ ਆ ਬੰਦੇ ਨੇ ਜਿਹਨੇ ਲਾਈਫ ਚ ਕੋਈ ਤਜਰਬਾ ਕੀਤਾ ਨਾ ਉਹੀ ਦੱਸ ਸਕਦਾ। ਵੈਰੀ ਗੁੱਡ ਔਜਲਾ ਸਾਹਿਬ ਦਿਲ ਜਿੱਤ ਲਿਆ ਯਾਰ।
0: ਅੱਛਾ ਜਿਹੜੀ ਮਤਲਬ ਜਦੋਂ ਵੱਡੀ ਦੀਦੀ ਕਿਤੇ ਜਾਂਦੀ ਆ
2: ਫੇਰ ਟੀਮ ਚ ਕਰ
0: ਦੋ ਤੇ ਉਹਨੂੰ ਮਿਡਲ ਦੀਦੀ ਨੂੰ ਕੀ ਸਟ੍ਰਾਈਕ ਕਰ ਦੋ ਕਿ ਆਪਣੇ ਹੱਲ ਕਰ ਲੋ?
5: ਉਹ ਸਟ੍ਰਾਈਕ
0: ਕਰ ਦੋ। ਓਕੇ ਸਟ੍ਰਾਈਕ ਕਿੱਦਾਂ ਦੀ ਸਟ੍ਰਾਈਕ?
5: ਮਿਡਲ ਦੀਦੀ ਨੇ ਤੁਹਾਡੇ ਸਾਈਡ ਕਰੇ ਵੀ ਨਹੀਂ ਹੋਣਾ।
0: ਅੱਛਾ ਅੱਛਾ ਮਿਡਲ ਦੀਦੀ ਜਿਹੜੀ ਆ ਉਹਨੇ ਵੱਡੀ ਦੀਦੀ ਦੇ ਨਾਲ ਹੀ ਜਾਣਾ ਹਮੇਸ਼ਾ।
5: ਤੇ ਜੇ ਵੱਡੀ ਦੀਦੀ ਤੇ ਮੀਡੀਅਮ ਦੀਦੀ ਦੇ ਲੜਾਈ ਹੋ ਰਹੀ ਆ ਡੋਨਟ ਇੰਟਰਫੀਅਰ।
2: ਹਾਂ
5: ਤੁਹਾਡਾ ਨਾਮ ਪੈਣ ਨੇ।
2: ਹਾਂ ਇਹ ਵੀ ਗੱਲ ਸੀ। ਉਹ ਤਾਂ ਸਗੋਂ ਬੰਦਾ ਪੌਪਕਾਰਨ ਲੈ ਕੇ ਬੈਠ ਜਾਵੇ ਕਿ ਲੈ ਬਈ ਇਹ ਤਾਂ ਬਿਗ ਬੋਸ ਸਾਹਮਣੇ ਹੀ ਚੱਲਦਾ
5: ਹੈ। ਦੂਰ ਹੋ ਜਾਓ ਜੇ ਉਹਨੇ ਤੁਹਾਨੂੰ ਦੇਖ ਲਿਆ ਤੁਸੀਂ ਨੈਕਸਟ ਟਾਰਗੇਟ ਬਣ ਗਏ ਡੋਨੋ ਲਈ।
2: ਹਾਂ
0: ਅੱਛਾ ਇਹ ਵੀ ਟ੍ਰਿਕ ਆ। ਓਕੇ
5: ਜੇ ਉਹਨੇ ਕੁਝ ਬੁਰਾ ਕੀਤਾ ਤੇ ਫਿਰ ਲਾਈਕ ਬੁਰਾ ਨਾਲ ਤੁਹਾਡਾ ਪੈਰਟਸ ਨੂੰ ਨੋਕ ਐਂਡ ਲੀ ਉਹਨੂੰ ਦੱਸ ਦੋ।
2: ਤੁਸੀਂ ਨਾ ਆਪਣੇ ਆ ਚਾਈਲਡਹੁੱਡ ਸਟਰਗਲ ਦੇ ਉੱਪਰ ਨਾ ਇਸ ਤਰ੍ਹਾਂ ਦੇ ਆ 2-4 ਦਾ ਰੂਲ ਬੁੱਕ ਜੀ ਬਣਾਓ।
0: ਹਾਂ ਨਹੀਂ ਇਹ ਤੇ ਇਹਨਾਂ ਕੋਲ ਹੈਗੀ ਆ ਆਲਰੇਡੀ।
2: ਅੱਛਾ ਵੈਰੀ ਗੁੱਡ
0: ਰੂਲ ਬੁੱਕ ਹੈਗੀ ਆ।
2: ਗੁੱਡ ਗੁੱਡ
0: ਯਾਰ ਆ ਤੇ ਤੁਸੀਂ ਬਹੁਤ ਵੈਲਿਊਬਲ ਸੁਜੈਸ਼ਨਸ ਨੇ ਤੁਹਾਡੀਆਂ
2: ਵਾਕਈ।
0: ਹੋਪਲੀ ਸਾਰੇ ਛੋਟੇ ਵੀਰਾਂ ਨੂੰ ਕੰਮ ਆਉਣਗੇ।
5: ਹੁਣ ਵੱਡੀ ਦੀਦੀ ਲਾਈਕ ਇੰਨਾ ਉਹ ਚੀਜ਼ਾਂ ਖਾਂਦੀ ਨੀ ਤਾਂ ਹੁਣ ਬਸ ਖੁਸ਼ ਦੀਦੀ ਅਟੈਕ ਕਰਦੀ ਆ। ਜਿਵੇਂ ਇੱਕ ਵਾਰੀ ਡੈਡੀ M&M's ਲੈ ਆਏ ਪਹਿਲਾਂ ਖੁਸ਼ ਦੀਦੀ ਚਲੇ ਗਈ ਤੇ ਉਹਨੇ ਸਾਰਾ M&M ਲੈ ਲਏ ਤੇ ਫਿਰ ਆਪਣਾ ਲੜਾਈ ਹੋ ਗਈ।
0: ਅੱਛਾ
5: ਤੇ ਫਿਰ ਵੱਡੀ ਦੀਦੀ ਨੇ ਮਿਡਲ ਚ ਆਈ ਪਿਕਅਪ ਕਰਕੇ ਭੱਜ ਗਈ ਤੇ ਡੈਡੀ ਨੂੰ ਦੇਤਾ
2: ਖਾ ਲਿਆ।
0: ਤੁਸੀਂ ਉਹ ਗਾਣਾ ਲਾਉਣਾ ਸੀ ਨਾ ਉਹਦੇ ਨਾਲ ਲੱਭਿਆ ਜਾਂਦਾ ਹੁੰਦਾ
2: ਕਿਹੜਾ ਕਿਹੜਾ ਬਈ
0: ਓ ਈਟ ਕੁਕੀ ਫਰੋਮ ਕੁਕੀਜ਼ ਆ ਗੋਰਿਆਂ ਨੇ ਹੱਲ ਸਾਰੇ ਲੱਭੇ ਆ
2: ਅੱਛਾ
0: ਹੱਲ ਤੇ ਸਾਡੇ ਕੋਲ ਵੀ ਹੈਗੇ ਸੀ
2: ਹਾਂ
0: ਪਰ ਅਸੀਂ ਹੋਰਾਂ ਹੋਰਾਂ ਚੀਜ਼ਾਂ ਦੀ ਲੱਭੇ ਸੀ ਅੰਬ ਅੰਬ ਦਿਸ ਦੈਟ
2: ਸਾਡੇ ਤੱਕ ਆਏ ਸੀ
0: ਕੁੱਕੀਆਂ ਕਾਕੀਆਂ ਬੰਦੇ ਲਈ ਕੀਤੇ ਆ ਆਪਣੇ ਪੁੱਠੇ ਪਾਸੇ ਚੱਲਦੇ ਰਹੇ ਆ ਤੇ ਲਿਆਓ ਫਿਰ ਕੀ ਸੁਣਾਓਗੇ ਅੱਜ
5: ਮੈਂ ਪਹਿਲੇ ਤੁਹਾਨੂੰ ਕੁਐਸਚਨ ਪੁੱਛਣਾ ਤੁਹਾਨੂੰ ਕੌਣ ਲੱਗਦਾ ਫੀਫਾ ਦਾ ਮੈਚ ਜਿੱਤੂਗਾ
0: ਯਾ ਅਰਜਨਟੀਨਾ ਜਿੱਤੂਗਾ
5: ਮੈਂ ਅਰਜਨਟੀਨਾ ਨੂੰ ਜਿਤਾਉਣਾ ਚਾਹੁੰਦਾ ਪਰ ਮੈਨੂੰ ਲੱਗਦਾ ਕਿ ਸਪੇਨ ਜਿੱਤੂਗਾ ਉਹਨਾਂ ਦੀ ਟੀਮ ਹੋਰ ਤਕੜੀ ਆ
0: ਅੱਛਾ ਪਰ ਮੈਸੀ ਮੈਸੀ ਫਿਰ ਕੋਆਰਡੀਨੇਸ਼ਨ ਵਧੀਆ ਉਹਨਾਂ ਦੀ ਟੀਮ
5: ਮੇਰਾ ਫੇਵਰਿਟ ਆ ਮੈਸੀ ਮੇਰਾ ਫੇਵਰਿਟ ਆ
0: ਫੇਵਰੇਟ ਇੱਕ ਅਲੱਗ ਚੀਜ਼ ਹੁੰਦੀ ਆ ਪਰ ਉਹਦੀ ਉਹਦੀ ਉਹਦਾ ਪੇਸ਼ੈਂਸ ਵੇਖੋ ਗੇਮ
2: ਇਦਾਂ ਦੇ ਮੈਚ ਨਾ ਮੇਨ ਪ੍ਰੈਸ਼ਰ ਦੀ ਗੱਲ
0: ਹਾਂ ਟੀਮ ਵਰਕ ਹੈਨਾ ਪਲੇਅਰ ਤੇ ਰੋਨਾਲਡੋ ਵੀ ਕਿਹੜਾ ਮਾੜਾ ਪਲੇਅਰ ਹੈ
5: ਜਦੋਂ ਮੈਂ ਔਨ ਦਾ ਫਰਸਟ ਟੀਮ ਮੈਚ ਦੇਖ ਲਿਆ ਸੀ ਮੈਨੂੰ ਪਤਾ ਲੱਗ ਰਿਹਾ ਸੀ ਮੈਂ ਇੱਕ ਗੈਸ ਕਰ ਲਿਆ ਸੀਗਾ ਕਿ ਸੈਮੀ ਫਾਈਨਲਸ ਵਿੱਚ ਫਰਾਂਸ ਤੇ ਸਪੇਨ ਦਾ ਮੈਚ ਹੋ ਗਿਆ ਤੇ ਫਰਾਂਸ ਤੇ ਸਪੇਨ ਜਿੱਤੂਗਾ
2: ਓ ਦੈਟਸ ਗੁੱਡ ਮੈਨ 2
5: ਪੁਆਇੰਟ ਨਾਲ ਮੈਂ ਇਹ ਗੈਸ ਕੀਤਾ
0: ਅੱਛਾ
5: ਕਿਉਂਕਿ ਜਦੋਂ ਮੈਨੂੰ ਪਤਾ ਸੀਗਾ ਕਿ ਓਹਨੇ ਜਿੱਤਣਾ ਨੀ ਸੀਗਾ
0: ਅਸੀਂ ਤੇ ਚੁੱਪ ਕਰਕੇ ਮੈਚ ਹੀ ਵਿੰਨਣ ਹੈ ਕੀ ਸੁਣਾਓਗੇ ਫਿਰ ਅੱਜ
5: ਟਰਕੀ ਦਾ ਮੈਚ ਨਹੀਂ ਮੈਂ ਕੀਤਾ ਸੀਗਾ
0: ਓਕੇ ਓਕੇ ਗੁੱਡ ਮੈਨੂੰ ਲੱਗਦਾ ਤੁਸੀਂ ਨਾ ਉਹ ਵੀ ਵਧੀਆ ਬਣ ਸਕਦੇ ਹੋ ਕਮੈਂਟੇਟਰ ਕੀ
2: ਹਾਂ ਕਮੈਂਟੇਟਰ ਹਾਂ ਐਨਾਲਿਸਟ
0: ਹਾਂ ਤੁਸੀਂ ਪੈਨਲ 'ਚ ਬਹਿ ਸਕਦੇ ਤੁਸੀਂ ਆਪਾਂ ਇੱਕ ਨਾ ਰੇਡੀਓ ਰੇਡੀਓ ਵੱਲੋਂ ਆਪਾਂ ਇੱਕ ਪੈਨਲ ਬਣਾਵਾਂਗੇ ਜਿੱਦਾਂ ਕ੍ਰਿਕਟ ਵਾਲੇ ਮੈਚਾਂ 'ਚ ਹੁੰਦੇ ਆ ਰੇਡੀਓ ਇਹਦੇ ਮੈਚਾਂ 'ਚ ਹੁੰਦੇ ਹੈ ਨਾ
5: ਪਿਛਲੀ
2: ਵਾਰੀ ਤਾਂ ਬਚਾਈਆਂ ਸੀ ਪੈਨਲਟੀਆਂ ਦੇਖੋ ਇਸ ਵਾਰੀ ਕੀ ਬਣਦਾ
0: ਚਲੋ
2: ਕੀ ਸੁਣਾਓਗੇ
5: ਅੱਜ ਤਾਂ ਮੈਂ ਚੁਟਕਲਾ ਸੁਣਾਉਂਗਾ
0: ਹਾਂਜੀ
5: ਯਾਰ ਨੀ ਮੈਂ ਤੁਹਾਨੂੰ ਕਿਹਾ ਸੀਗਾ ਕਿ ਮੈਂ ਬੱਸ ਵਾਲਾ ਚੁਟਕਲਾ ਸੁਣਾਉਣਾ ਸੀ ਇੱਕ ਵਾਰੀ ਪੱਪੂ ਉਹਦੇ ਗੱਡੀ ਨੂੰ ਤੋਰਿਆ ਪਾਣੀ ਨਾਲ ਤੋਰਿਆ ਸੀਗਾ ਤੇ ਗੁਆਂਢੀ ਨੇ ਪੱਪੂ ਨੂੰ ਪੁੱਛਿਆ ਪੱਪੂ ਤੇਰੇ ਗੱਡੀ ਨੂੰ ਤੋਰਿਆ ਪੱਪੂ ਕਹਿੰਦਾ ਕਿ ਨਹੀਂ ਮੈਂ ਇਹਨੂੰ ਪਾਣੀ ਪਿਲਾ ਰਿਹਾ ਕਿਉਂਕਿ ਜਦੋਂ ਉਹ ਵੱਡਾ ਹੋ ਗਿਆ ਤਾਂ ਬੱਸ ਬਣ ਜਾਵੇ
2: ਲੋਕ ਵੀ ਕਿੱਦਾਂ ਦੇ ਸਵਾਲ ਕਰਦੇ
0: ਯਾਰ ਜੇ ਸੱਚੀ ਏਦਾਂ ਹੋ ਜਾਂਦਾ ਹੋਵੇ ਨਾ ਔਜਲਾ ਸਾਹਿਬ
2: ਹਾਂ ਲੋਕੀ ਬਖਸ਼ਣ ਨਾ ਹੈ
5: ਮੈਂ ਬਸ ਕੀ
0: ਮੇਰੇ ਵਰਗੇ ਨਾ ਨਾ ਕੇ ਜਸਵਾਲ ਬਣੀ ਜਾਣ
2: ਬੱਲੇ
0: ਨਾਲੇ ਪਤਾ ਲੱਗ ਜਾ ਕਰ ਕਿਹੜਾ ਕਿਹੜਾ ਨਹੀਂ ਨਹਾਉਂਦਾ
2: ਥੈਂਕ ਯੂ
0: ਸੁਖ ਜੀ ਥੈਂਕ ਯੂ ਜਸਪ੍ਰੀਤ

0: ਤੁਸੀਂ ਬੜੀ ਛੇਤੀ ਟਰੈਵਲ ਕਰਦੇ ਹੋ
1: ਅਤੇ ਧੰਨਵਾਦ ਗੁਰਜੀਤ ਜੀ। ਦੇਸ਼ ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਹੈਪੀ ਥਰਸਡੇ ਅਤੇ ਵਮੋਸ ਅਰਜਨਟੀਨਾ। ਜਸਪ੍ਰੀਤ ਸਿੰਘ ਲਬਾਣਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਤੇ ਹੈਵ ਏ ਗ੍ਰੇਟ ਡੇ। ਐਡੀਲੇਟ ਤੋਂ ਮੈਸੇਜ ਕਰਦੇ ਨੇ ਭਾਰਦਵਾਜ ਸਾਹਿਬ, ਤੁਸੀਂ ਦੱਸੋ ਭਲਾ ਕਿਹੜੀ, ਤੁਹਾਨੂੰ ਕੀ ਲੱਗਦਾ ਕਿਹੜੀ ਟੀਮ ਜਿੱਤੂਗੀ? ਇਹਨਾਂ ਦਾ ਵੀ ਲੈ ਲਈਏ ਆਪਾਂ ਇਨਪੁੱਟ। ਤੇ ਸੰਜੇ ਪੂਜਾ ਜੀ ਕਹਿੰਦੇ ਅੱਜ ਦੀ ਕਹਾਣੀ ਵਧੀਆ ਲੱਗੀ, ਤੇ ਪਾਬਲਾ ਸਾਹਿਬ ਕਹਿੰਦੇ ਕਿ ਵੈਰੀ ਨਾਈਸ ਕਹਾਣੀ ਤੇ ਜੁਗ ਜੁਗ ਜੀਓ। ਤੇ ਪਰਮਜੋਤ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ। ਤੇ ਮੁੱਖ ਸੰਧੂ ਜੀ ਕਹਿੰਦੇ ਕਿ ਸੰਗਰਾਂਦ ਦੀਆਂ ਵਧਾਈਆਂ। ਹਰਚੰਦ ਢਿੱਲੋਂ ਜੀ ਕਹਿੰਦੇ ਕਿ ਨਵ ਵੀ ਮਰੁੰਡਾ ਹਾਈਵੇ ਤੇ ਆਂ। ਅੱਛਾ, ਕਹਿੰਦੇ ਮੈਂ ਵੀ ਮਰੁੰਡਾ ਹਾਈਵੇ ਤੇ ਆ ਕੇ
2: ਮਰੁੰਡਾ ਹਾਈਵੇ ਤੇ
1: ਮਰੁੰਡੇ ਦੀ ਨਹੀਂ ਗੱਲ ਹੋਈ।
2: ਅੱਛਾ, ਠੀਕ ਹੈ, ਮੈਂ ਕਿਹਾ ਮੰਡਾ ਦੀ ਗੱਲ ਕਰਦੇ।
1: ਮਰੁੰਡਾ ਤਾਂ ਇੱਥੇ ਹੋ ਗਿਆ, ਆਪਣਾ ਤਾਂ ਮੁਰਮਰਾ ਹੁੰਦਾ ਹੈਗਾ,
2: ਮੁਰਮਰੇ।
1: ਹਾਂ, ਮੁਰਮਰੇ। ਤੇ ਸੇਠੀ ਧਾਲੀਵਾਲ ਜੀ ਕਹਿੰਦੇ ਨੇ ਕਿ ਸਪੇਨ ਹੀ ਜਿੱਤੂ ਕਹਿੰਦੇ। ਹਾਂ, ਆਹੋ ਜੀ, ਠੀਕ ਹੈ ਯਾਰ, ਸਪੇਨ ਜਿੱਤੂ,
2: ਚਲੋ ਜਿਤਾ ਦਿਓ ਯਾਰ, ਕੋਈ ਚੱਕਰ ਵਾਲੀ ਗੱਲ ਨਹੀਂ। ਉਹ ਨਾਲੇ ਉਹ ਪਿਛਲੀ ਵਾਰੀ ਜਿੱਤ ਗਏ ਅਰਜਨਟੀਨਾ ਯਾਰ, ਠੀਕ ਹੈ, ਹਰ ਵਾਰ ਹੀ ਥੋੜ੍ਹੀ।
1: ਕਹਿੰਦੇ ਬਾਈ ਫੇਟ ਦਾ ਫੋਨ ਤੇ ਮੇਰੇ ਮੁੰਡੇ ਅਰਨਵ ਨੇ ਗੱਲ ਕਰਨੀ ਆ। ਅੱਛਾ, ਓਕੇ, ਤੇ 10 ਵਜੇ ਕਰਿਓ ਫਿਰ, ਹੁਣ ਤੇ ਆਪਾਂ ਚੱਲੇ ਹਾਂ ਜੀ। ਤੇ ਕਾਈਟ, ਓਕੇ, ਠੀਕ ਹੈ ਜੀ। ਅੰਮ੍ਰਿਤ ਜੀ ਧੰਨਵਾਦ, ਤੁਹਾਡਾ ਰੁਪਿੰਦਰ ਜੀ ਧੰਨਵਾਦ, ਕਹਿੰਦੇ ਜਾਣਕਾਰੀ ਭਰਪੂਰ ਕਹਾਣੀ ਸੀ। ਗੁਰਨੀ ਗੁਰੂਈਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ, ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਮਨਦੀਪ ਸਿੰਘ ਜੀ ਦੇ ਵੱਲੋਂ, ਅਤੇ ਸਤਿ ਸ਼੍ਰੀ ਅਕਾਲ ਸੰਦੀਪ ਸਿੰਘ ਦੱਤਾ ਜੀ ਦੇ ਵੱਲੋਂ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ 1674 AM।

0: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
1: ਭੈਣਜੀ, ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654492।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04105305030।

0: ਰਾਂਚ ਲਾਈ ਨੂੰ
1: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜ਼ੀ ਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮਿਲਟਨ
2: ਐਵੇਂ ਦੁਨੀਆ ਦੇਵੇ ਦੁਹਾਈ ਝੂਠਾ ਪਾਉਂਦੀ ਸ਼ੋਰ ਤੇ ਆਪਣੇ ਦਿਲ ਤੋਂ ਪੁੱਛ ਕੇ ਵੇਖੋ ਕੌਣ ਨਹੀਂ ਹੈ ਚੋਰ ਤੇ ਕਿ ਮੈਂ ਝੂਠ ਬੋਲਿਆ
3: ਕੋਈ ਨਾ
2: ਕਿ ਮੈਂ ਕੁਫਰ ਤੋਲਿਆ
3: ਕੋਈ ਨਾ
2: ਕਿ ਮੈਂ

0: ਰੇਡੀਓ। ਹਾਂਜੀ, 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ। ਅੱਜ 16 ਤਰੀਕ ਹੈ, ਜੁਲਾਈ ਦਾ ਮਹੀਨਾ, ਅੱਜ ਵੀਰਵਾਰ ਹੈ ਤੇ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਗੌਤਮ ਜੀ, ਤੁਸੀਂ ਆਉਂਦੇ ਰਹੋ।
1: ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਜਿੱਥੇ ਦੁਨੀਆਂ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਸਭ ਤੋਂ ਤੇਜ਼ੀ ਦੇ ਨਾਲ ਵਧਣ ਵਾਲੀ ਬਿਮਾਰੀ ਕਿਹੜੀ ਹੈ? ਉਸਦਾ ਨਾਂ ਹੈ ਇਬੋਲਾ। ਹੁਣ ਕਿਹਾ ਜਾ ਰਿਹਾ ਹੈ ਕਿ ਇਸ ਦਾ ਪ੍ਰਕੋਪ ਪੂਰੀ ਤਰ੍ਹਾਂ ਦੇ ਨਾਲ ਬੇਕਾਬੂ ਹੋ ਚੁੱਕਿਆ ਔਰ ਇਸ ਦੇ ਨਤੀਜੇ ਲਗਾਤਾਰ ਜਾਨਲੇਵਾ ਬਣ ਰਹੇ ਨੇ। ਸਿਹਤ ਕਰਮੀ ਖੁਦ ਅਫਰੀਕੀ ਮੁਲਕਾਂ ਦੇ ਵਿੱਚ ਹੜਤਾਲ ਦੇ ਉੱਤੇ ਚਲੇ ਗਏ ਨੇ ਜਿੱਥੇ ਇਸ ਵਾਇਰਸ ਨੇ ਸਭ ਤੋਂ ਜ਼ਿਆਦਾ ਤਬਾਹੀ ਮਚਾਈ ਹੈ। ਇਬੋਲਾ ਵਾਇਰਸ ਦਾ ਇੱਕ ਨਵਾਂ ਵੇਰੀਐਂਟ ਵੀ ਇਸ ਵਕਤ ਮਾਰਕੀਟ ਦੇ ਵਿੱਚ ਆ ਗਿਆ ਹੈ ਔਰ ਇਹਦੀ ਫਿਲਹਾਲ ਕੋਈ ਪੱਕੀ ਵੈਕਸੀਨ ਵੀ ਮੌਜੂਦ ਨਹੀਂ ਹੈ। ਵਿਗਿਆਨੀਆਂ ਦੇ ਦੁਆਰਾ ਦੋ ਨਵੇਂ ਇਲਾਜਾਂ ਦੇ ਉੱਤੇ ਸਟੱਡੀਜ਼ ਕੀਤੀਆਂ ਜਾ ਰਹੀਆਂ ਨੇ ਪਰ ਇਹਨਾਂ ਦੀਆਂ ਚੁਣੌਤੀਆਂ ਉਹ ਬਹੁਤ ਜ਼ਿਆਦਾ ਨੇ। ਸਿਹਤ ਮਹਿਕਮਿਆਂ ਦੇ ਮੁਤਾਬਕ ਇਸ ਸਮੇਂ ਹਨੇਰੇ ਚ ਤੀਰ ਚੱਲ ਰਹੇ ਨੇ। ਕੋਂਗੋ ਦੇ ਵਿੱਚ ਹੁਣ ਤੱਕ ਇਬੋਲਾ ਦੇ 2000 ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ 750 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਯਾਨੀ WHO ਨੇ ਇੱਕ ਚੌਕਾਉਣ ਵਾਲਾ, ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਦੱਸਿਆ ਗਿਆ ਹੈ ਕਿ 80% ਨਵੇਂ ਮਾਮਲਿਆਂ ਦੇ ਵਿੱਚ ਇਹ ਨਹੀਂ ਪਤਾ ਚੱਲ ਰਿਹਾ ਕਿ ਸੰਕਰਮਣ ਆਖਰਕਾਰ ਫੈਲ ਕਿੱਥੋਂ ਰਿਹਾ। ਇਸ ਮਹਾਂਮਾਰੀ ਦੀ ਸ਼ੁਰੂਆਤ ਕਿੱਥੋਂ ਹੋਈ, ਕਿਵੇਂ ਹੋਈ, ਇਸ ਦੇ ਸਰੋਤ ਦਾ ਵੀ ਹਾਲੇ ਤੱਕ ਰਹੱਸ ਬਣਿਆ ਹੋਇਆ। ਪਰ ਇਹ ਵਾਇਰਸ ਕੋਂਗੋ ਦੇ 2 ਸੂਬਿਆਂ ਦੇ ਵਿੱਚ ਪੈਰ ਪਸਾਰ ਚੁੱਕਿਆ ਹੈ। ਸਭ ਤੋਂ ਵੱਡਾ ਸ਼ਹਿਰ ਉੱਥੇ ਦਾ ਕਿਸਾਂਗਨੀ ਵੀ ਇਸ ਦੇ ਵਿੱਚ ਇਸਦੀ ਲਪੇਟ ਦੇ ਵਿੱਚ ਆਇਆ ਹੋਇਆ। ਪਰ WHO ਦੀ ਚਿੰਤਾ ਇਹ ਨਹੀਂ, WHO ਦੀ ਚਿੰਤਾ ਇਹ ਹੈ ਕਿ ਕਿੰਨਾ ਕੁ ਚਿਰ ਇਹ ਸਿਰਫ ਇਹ 2-4 ਅਫਰੀਕੀ ਮੁਲਕਾਂ ਦੇ ਵਿੱਚ ਵਾਇਰਲ ਫੈਲਿਆ ਰਹੇਗਾ। ਇਸ ਤੋਂ ਬਾਅਦ ਵੀ ਇਹ ਬਾਹਰ ਆਏਗਾ ਤੇ ਜਦੋਂ ਬਾਹਰ ਆਏਗਾ ਤਾਂ ਬਾਕੀ ਦੁਨੀਆਂ ਦੇ ਵਿੱਚ ਇਸਦਾ ਕੀ ਅਸਰ ਦੇਖਣ ਨੂੰ ਮਿਲੇਗਾ। ਬਹਿਰਾਲ ਕੋਂਗੋ ਦੇ ਵਿੱਚ ਬਗੈਰ ਤਨਖਾਹ ਦੇ ਕੰਮ ਕਰਨ ਵਾਲੇ ਵਰਕਰਸ ਨੇ ਹੜਤਾਲ ਵੀ ਕਰ ਦਿੱਤੀ ਹੈ ਔਰ ਹੜਤਾਲ ਦੇ ਚੱਲਦਿਆਂ ਪੂਰਾ ਦਾ ਪੂਰਾ ਹੈਲਥ ਸਿਸਟਮ ਉੱਥੇ ਦਾ ਢਹਿ ਢੇਰੀ ਹੋ ਕੇ ਰਹਿ ਗਿਆ ਹੈ ਔਰ ਇਹ ਅਫਵਾਹ ਵੀ ਫੈਲ ਚੁੱਕੀ ਹੈ ਕਿ ਇਬੋਲਾ ਵਰਗੀ ਕੋਈ ਬਿਮਾਰੀ ਨਹੀਂ ਹੈ ਬਲਕਿ ਕੋਂਗੋ ਦੇ ਵਿੱਚ ਜਿਹੜੇ ਲੋਕ ਮਰ ਰਹੇ ਨੇ ਉਹ ਸਰਕਾਰੀ ਗਲਤੀਆਂ ਦੇ ਚੱਲਦਿਆਂ ਮਰ ਰਹੇ ਹਨ। ਸੱਚਾਈ ਤਾਂ ਇਹ ਹੈ ਕਿ ਇਬੋਲਾ ਇੱਕ ਬੇਹੱਦ ਹੀ ਸੰਕਰਾਮਕ ਔਰ ਬੇਹੱਦ ਹੀ ਜਾਨਲੇਵਾ ਬਿਮਾਰੀ ਹੈ। ਜੰਗਲੀ ਜਾਨਵਰਾਂ ਤੋਂ ਇਨਸਾਨਾਂ ਦੇ ਵਿੱਚ ਆਈ ਹੈ, ਸ਼ੁਰੂਆਤ ਇਹ ਦੱਸੀ ਜਾਂਦੀ ਹੈ ਔਰ ਇਨਸਾਨਾਂ ਦੇ ਵਿੱਚ ਵਾਇਰਸ ਜਿਵੇਂ ਉਲਟੀ, ਖੂਨ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਸੰਪਰਕ ਦੇ ਵਿੱਚ ਆਉਣ ਦੇ ਚੱਲਦਿਆਂ, ਤਰਲ ਪਦਾਰਥਾਂ ਦੇ ਸੰਪਰਕ ਜਾਣ ਦੇ ਚੱਲਦਿਆਂ ਇੱਕ ਇਨਸਾਨ ਤੋਂ ਦੂਸਰੇ ਇਨਸਾਨ ਦੇ ਵਿੱਚ ਚਲੀ ਜਾਂਦੀ ਹੈ ਔਰ ਇਸ ਤਰੀਕੇ ਦੇ ਨਾਲ ਫਿਰ ਇਹ ਵਾਇਰਸ ਜਾਨਲੇਵਾ ਰੂਪ ਦੇ ਵਿੱਚ ਇਨਸਾਨ ਦੇ ਸਾਹ ਖਿੱਚ ਲੈਂਦਾ ਹੈ। ਅਗਲੀ ਖਬਰ ਜਿਹੜੀ ਅਸਲ ਦੇ ਵਿੱਚ ਦੁਨੀਆਂ ਦੀ ਸਭ ਤੋਂ ਵੱਡੀਆਂ ਕੰਪਨੀਆਂ ਦੀ ਜਗ੍ਹਾ ਜੇਕਰ ਤੁਹਾਡੇ ਤੋਂ ਗੱਲ ਪੁੱਛੀਏ, ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਦੀ ਗੱਲ ਪੁੱਛੀਏ ਤਾਂ ਤੁਹਾਨੂੰ ਇਹ ਪਤਾ ਹੀ ਹੋਏਗਾ ਕਿ ਦੁਨੀਆਂ ਦੇ ਦਿੱਗਜ ਇਨਵੈਸਟਰਸ ਬਰਕਸ਼ਾਇਰ ਹੈਥਵੇ ਦੇ ਚੇਅਰਮੈਨ ਵਾਰਨ ਬਫੇਟ ਨੇ। ਪਰ ਹੁਣ ਉਹਨਾਂ ਨੇ ਇੱਕ ਹੈਰਾਨਜਨਕ ਫੈਸਲਾ ਲਿਆ। ਬਫੇਟ ਨੇ ਬਿਲ ਐਂਡ ਮੈਲਿੰਡਾ ਗੇਟਸ ਦੀ ਫਾਊਂਡੇਸ਼ਨ ਨੂੰ ਦਿੱਤੀ ਜਾਣ ਵਾਲੀ ਆਪਣੀ ਭਾਰੀ ਭਰਕਮ ਡੋਨੇਸ਼ਨ ਦੀ ਅਮਾਊਂਟ ਦੇ ਉੱਤੇ ਰੋਕ ਲਗਾ ਦਿੱਤੀ ਹੈ, ਦਾਨ ਦੀ ਰਕਮ ਦੇ ਉੱਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਦੋਵੇਂ ਦਿੱਗਜਾਂ ਦੇ ਦਰਮਿਆਨ ਲਗਭਗ 2 ਦਹਾਕੇ ਪੁਰਾਣੀ ਇਹ ਕਾਰੋਬਾਰੀ ਤੇ ਚੈਰਿਟੀ ਦੇ ਕੰਮਾਂ ਦੀ ਸਾਂਝ ਜਿਹੜੀ ਉਹ ਹੁਣ ਖਤਮ ਹੋ ਗਈ ਹੈ। ਮੰਨਿਆ ਜਾ ਰਿਹਾ ਕਿ ਇਹ ਫੈਸਲਾ ਮਾਈਕਰੋਸਾਫਟ ਦੇ ਕੋ ਫਾਊਂਡਰ ਬਿਲ ਗੇਟਸ ਤੇ ਜਿਨਸੀ ਸ਼ੋਸ਼ਣ ਦੇ ਅਪਰਾਧੀ ਜੈਫਰੀ ਐਪਸਟੀਨ ਦੇ ਦਰਮਿਆਨ ਹੋਏ ਸੰਬੰਧਾਂ ਦੇ ਖੁਲਾਸੇ ਤੋਂ ਬਾਅਦ ਲਿਆ ਗਿਆ ਹੈ। 95 ਸਾਲਾ ਬਫੇਟ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹਨਾਂ ਦੀ ਬਚੀ ਹੋਈ ਵਸੀਅਤ ਹੁਣ ਉਹਨਾਂ ਦੇ ਬੱਚਿਆਂ ਦੀ ਤਰਫ ਤੋਂ ਚਲਾਏ ਜਾ ਰਹੇ 4 ਪਰਿਵਾਰਕ ਟਰੱਸਟਾਂ ਦੇ ਨਾਮ ਤੇ ਹੀ ਜਾਏਗੀ। ਬਖਸ਼ਾ ਹੈਥਵੇ ਦੇ ਕਰੀਬ 12 ਮਿਲੀਅਨ ਕਲਾਸ ਬੀ ਸ਼ੇਅਰ ਡੋਨੇਟ ਕਰਨ ਦਾ ਉਹਨਾਂ ਨੇ ਮੰਗਲਵਾਰ ਦੇ ਦਿਨ ਐਲਾਨ ਕਰ ਦਿੱਤਾ ਔਰ ਇਸ ਐਲਾਨ ਦੇ ਵਿੱਚ ਗੇਟਸ ਫਾਊਂਡੇਸ਼ਨ ਪੂਰੀ ਤਰ੍ਹਾਂ ਦੇ ਨਾਲ ਗਾਇਬ ਰਹੀ। ਦੱਸ ਦਈਏ ਕਿ ਇਸ ਸਮੇਂ ਜਿਹੜੀ ਗੇਟਸ ਫਾਊਂਡੇਸ਼ਨ ਉਹ ਦੁਨੀਆਂ ਦੇ ਅਮੀਰ ਤਰੀਨ ਲੋਕਾਂ ਤੋਂ ਆਪਣੀ ਡੋਨੇਸ਼ਨ ਦੀਆਂ ਰਕਮਾਂ ਇਕੱਠੀਆਂ ਕਰਦੇ ਨੇ। ਪਰ ਸਭ ਤੋਂ ਵੱਡੀ ਤਲਖੀ ਦੀ ਵਜ੍ਹਾ ਤਾਂ ਜੈਫਰੀ ਐਪਸਟੀਨ ਹੋ ਸਕਦੇ ਨੇ, ਹਾਲਾਂਕਿ ਕਿਹਾ ਨਹੀਂ ਜਾ ਰਿਹਾ, ਪਰ ਅਮਰੀਕੀ ਅਖਬਾਰਾਂ ਦੇ ਵਿੱਚ ਇਸ ਕਿਸਮ ਦੀਆਂ ਖਬਰਾਂ ਜ਼ਰੂਰ ਨੇ ਕਿਉਂਕਿ 70 ਸਾਲ ਦੇ ਬਿਲ ਗੇਟਸ ਦੀ ਸਾਖ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਿਆ। ਹਾਲਾਂਕਿ ਗੇਟਸ ਦੇ ਉੱਤੇ ਕਿਸੇ ਕਿਸਮ ਦਾ ਕੋਈ ਅਪਰਾਧ, ਕੋਈ ਦੋਸ਼ ਸਾਬਤ ਨਹੀਂ ਹੋਇਆ, ਪਰ ਇਹ ਵੀ ਕਿਹਾ ਜਾਂਦਾ ਹੈ ਕਿ ਜੈਫਰੀ ਐਪਸਟੀਨ ਦੇ ਨਾਲ ਬਿਲ ਗੇਟਸ ਦੇ ਚੰਗੇ ਸੰਬੰਧ ਸੀ। 2011 ਚ ਉਹਨਾਂ ਦੋਹਾਂ ਦੀ ਮੁਲਾਕਾਤ ਹੋਈ ਸੀ। ਗੇਟਸ ਨੇ ਦਾਅਵਾ ਕੀਤਾ ਕਿ ਇਹ ਮੁਲਾਕਾਤਾਂ ਤਾਂ ਕੇਵਲ ਚੈਰਿਟੀ ਦੇ ਸਿਲਸਿਲੇ ਚ ਹੋਈਆਂ ਸੀ, 2014 ਚ ਸਿਲਸਿਲਾ ਵੀ ਟੁੱਟ ਗਿਆ ਸੀ। ਪਰ ਗੇਟਸ ਨੇ ਦੋਸ਼ ਵੀ ਮੜਿਆ ਕਿ ਐਪਸਟੀਨ ਦੇ ਨਿੱਜੀ ਜੀਵਨ ਦੇ ਬਾਰੇ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਸੀ। ਹਾਲਾਂਕਿ ਇਹ ਸੰਭਵ ਨਜ਼ਰ ਨਹੀਂ ਆਉਂਦਾ ਕਿਉਂਕਿ ਇਸ ਦੀਆਂ ਬਹੁਤ ਸਾਰੀਆਂ ਥਿਊਰੀਆਂ ਅਮਰੀਕੀ ਮੀਡੀਆ ਦੇ ਵਿੱਚ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ। ਔਰ ਜੇਕਰ ਉਹ ਥਿਊਰੀਆਂ ਨੂੰ ਪੜ੍ਹੋ ਤੇ ਉਹ ਸਾਰੇ ਡੌਟਸ ਨੂੰ ਆਪਸ ਚ ਜੋੜੋ ਤਾਂ ਇੰਜ ਨਹੀਂ ਲੱਗਦਾ ਕਿ ਗੇਟਸ ਬਿਲਕੁਲ ਹੀ ਇਸ ਗੱਲ ਤੋਂ ਅਣਜਾਣ ਹੋਣਗੇ ਕਿ ਜੈਫਰੀ ਐਪਸਟੀਨ ਆਖਿਰਕਾਰ ਕਰਦਾ ਕੀ ਹੈ। ਹੁਣ ਗੇਟਸ ਫਾਊਂਡੇਸ਼ਨ ਜਿਹੜੀ ਹੈ ਇਸ ਵਕਤ 200 ਅਰਬ ਡਾਲਰ ਦੇ ਜਿਹੜੇ ਨਿੱਜੀ ਸਹਿਯੋਗ ਦੇ ਨਾਲ ਚੱਲਦੀ ਹੈ, ਬਿਲ ਗੇਟਸ ਦਾ ਜਿਹੜਾ ਜਿਹੜੀ ਜਾਇਦਾਦ ਹੈ। ਔਰ 2045 ਤੱਕ ਉਹਨਾਂ ਨੇ ਫਿਲਹਾਲ ਆਪਣੀ ਯੋਜਨਾ ਬਣਾ ਰੱਖੀ ਹੈ ਕਿ ਡੋਨੇਸ਼ਨ ਦੇ ਕੰਮਾਂ ਚ ਜਾਰੀ ਰੱਖਣਗੇ। ਉਹ ਡੋਨੇਸ਼ਨ ਕਿੱਥੇ ਜਾਂਦੀ ਹੈ, ਕਿਵੇਂ ਜਾਂਦੀ ਹੈ, ਇਸ ਦੇ ਖੁਲਾਸੇ ਬਿਲ ਗੇਟਸ ਦੀ ਫਾਊਂਡੇਸ਼ਨ ਦੀ ਤਰਫ ਤੋਂ ਮੀਡੀਆ ਦੇ ਵਿੱਚ ਹੀ ਸਾਹਮਣੇ ਆਉਂਦੇ ਨੇ ਕਿ ਅਫਰੀਕੀ ਮੁਲਕਾਂ ਚ ਦਾਨ ਦੇ ਰਹੇ ਨੇ, ਭਾਰਤ ਦੇ ਵਿੱਚ ਦਾਨ ਦੇ ਰਹੇ ਨੇ, ਪਾਕਿਸਤਾਨ ਚ ਪੋਲੀਓ ਦੀਆਂ ਦਵਾਈਆਂ ਦੇ ਮੂਵਮੈਂਟ ਦੇ ਲਈ ਦਾਨ ਦੇ ਰਹੇ ਨੇ, ਹੋਰ ਪਤਾ ਨੀ ਕਿੱਥੇ ਕਿੱਥੇ। ਖੈਰ ਦੁਨੀਆਂ ਦੀਆਂ ਦੂਸਰੀਆਂ ਖਬਰਾਂ ਦੀ ਵੀ ਸਾਂਝ ਪਾਈਏ। ਸ਼ੁਰੂਆਤ ਤਾਂ ਵੈਸੇ ਇਰਾਨ ਅਮਰੀਕਾ ਦੇ ਨਾਲ ਜੁੜੀਆਂ ਖਬਰਾਂ ਤੋਂ ਕਰਨੀ ਸੀ, ਪਰ ਹਰ ਰੋਜ਼ ਹੀ ਹੋ ਰਿਹਾ। ਹੁਣ ਤਾਂ ਇਰਾਨ ਨੇ ਵੀ ਕਹਿ ਦਿੱਤਾ ਹੈ ਕਿ ਸਮਝੌਤਾ ਖਤਮ। ਅੱਗੇ ਚੱਲ ਕੇ ਦੱਸਦੇ ਹਾਂ ਕਿਵੇਂ। ਪਹਿਲਾਂ ਇਰਾਨ ਦੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਯਾਨੀ IRGC ਨੇ ਕੁਵੈਤ ਦੇ ਵਿੱਚ ਅਮਰੀਕੀ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ। ਕੁਵੈਤ ਚ ਉਹਨਾਂ ਨੇ ਮਿਜ਼ਾਈਲ ਤੇ ਏਅਰ ਡਿਫੈਂਸ ਰਡਾਰ ਦੇ ਨਾਲ ਤੇ ਮਿਜ਼ਾਈਲ ਲਾਂਚ ਪੈਡਸ ਨੂੰ ਤਬਾਹ ਕਰਕੇ ਇਸ ਹਮਲੇ ਦੇ ਬਾਰੇ ਪੁਸ਼ਟੀ ਕੀਤੀ। IRGC ਨੇ ਕਿਹਾ ਕਿ ਦੱਖਣੀ ਇਰਾਨ ਦੇ ਕਈ ਟਿਕਾਣਿਆਂ ਦੇ ਹੋਏ ਅਮਰੀਕੀ ਹਮਲਿਆਂ ਦੇ ਜਵਾਬ ਦੇ ਵਿੱਚ ਇਹ ਹਮਲੇ ਕੀਤੇ ਗਏ ਨੇ। ਹੁਣ ਅਮਰੀਕਾ ਨੇ ਜਿਹੜੇ ਇਰਾਨ ਦੇ ਉੱਤੇ ਹਮਲੇ ਕੀਤੇ ਸੀ ਉਹ ਕੋਈ ਛੋਟੇ ਹਮਲੇ ਨਹੀਂ ਸੀ। ਜਿਵੇਂ ਡੋਨਾਲਡ ਟਰੰਪ ਪਿਛਲੇ ਹਫ਼ਤੇ ਹੀ ਕਹਿ ਚੁੱਕੇ ਨੇ ਕਿ ਵੱਡੇ ਹਮਲੇ ਕੀਤੇ ਜਾਣਗੇ, ਔਰ ਇਸ ਵਾਰ ਸਿਵਿਲੀਅਨ ਆਬਾਦੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਜਾਣ ਬੁੱਝ ਕੇ ਜਾਂ ਕਿਵੇਂ ਇਹ ਨਹੀਂ ਕਿਹਾ ਜਾ ਸਕਦਾ, ਪਰ ਅਮਰੀਕਾ ਦੇ ਹਮਲੇ ਇੰਨੇ ਨਕਾਰਾ ਕਿਵੇਂ ਹੋ ਸਕਦੇ ਨੇ ਕਿ ਇਰਾਨ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਏ ਬਣਾਏ ਬਗੈਰ ਉਹ ਸਿਵਿਲੀਅਨ ਆਬਾਦੀ ਦੇ ਉੱਤੇ ਨਿਸ਼ਾਨਾ ਸਾਧ ਰਹੇ ਹੋਣ। ਦੱਸ ਦਈਏ ਕਿ ਇਸ ਦੇ ਵਿੱਚ ਹੋਵੇਜ਼ ਸ਼ਹਿਰ ਦੇ ਵਿੱਚ ਇੱਕ ਗੇਹੂੰ ਦਾ ਗੋਦਾਮ, ਕਣਕ ਦਾ ਗੋਦਾਮ ਜਿਹੜਾ ਉਹ ਵੀ ਸ਼ਾਮਲ ਦੱਸਿਆ ਗਿਆ। ਔਰ ਇਸ ਤੋਂ ਇਲਾਵਾ ਦਹਿਲਾਨ ਦੇ ਵਿੱਚ ਇੱਕ ਮਿਨਰਲ ਵਾਟਰ ਦੀ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਕਿ ਸਾਫ਼ ਪਾਣੀ ਜਿਹੜਾ ਰੀਟ੍ਰੀਟਿਡ ਵਾਟਰ ਹੈ ਇਰਾਨ ਦੇ ਲੋਕਾਂ ਨੂੰ ਮਿਲਦਾ ਉਹ ਵੀ ਨਾ ਮਿਲ ਸਕੇ, ਤੇ ਬੋਤਲਾਂ ਦੇ ਵਿੱਚ ਮਿਲਣ ਵਾਲਾ ਪਾਣੀ ਉਹ ਵੀ ਨਾ ਮਿਲ ਸਕੇ। ਡਰੋਨ ਹਮਲੇ ਦੀ ਖਬਰ ਇਰਾਨੀ ਮੀਡੀਆ ਨੇ ਪੁਸ਼ਟੀ ਕੀਤੀ ਹੈ। ਇਸ ਤੋਂ ਇਲਾਵਾ ਦਾਅਵਾ ਵੀ ਕੀਤਾ ਗਿਆ ਇਰਾਨੀ ਮੀਡੀਆ 'ਚ ਕਿ ਸਿਸਤਾਨ ਬਲੂਚਿਸਤਾਨ ਦੇ ਬੰਪੂਰ ਖੇਤਰ ਦੇ ਵਿੱਚ ਵੀ ਇੱਕ ਫੌਜੀ ਅੱਡੇ ਦੇ ਉੱਤੇ ਅਮਰੀਕੀ ਹਮਲੇ ਦੇ ਵਿੱਚ 7 ਲੋਕ ਮਾਰੇ ਗਏ ਨੇ, ਕਈ ਹੋਰ ਜ਼ਖਮੀ ਹੋਏ ਨੇ। ਫੌਜ ਦੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਦੁਆਰਾ ਅਮਰੀਕੀ ਫੌਜ ਨੇ ਬੰਪੂਰ ਦੇ ਵਿੱਚ ਇਰਾਨੀ ਆਰਮੀ ਦੇ ਬੈਰਕ ਨੂੰ ਨਿਸ਼ਾਨਾ ਬਣਾਇਆ, 13 ਮਿਜ਼ਾਈਲਾਂ ਦੇ ਨਾਲ ਨਿਸ਼ਾਨਾ ਬਣਾਇਆ ਗਿਆ। ਇਰਾਨ ਦੇ ਇੱਥੇ 388ਵੀਂ ਬ੍ਰਿਗੇਡ ਦੇ 7 ਜਵਾਨ ਮੌਜੂਦ ਸੀ, ਹੋਰ ਵੀ ਬਹੁਤ ਵੱਡੀ ਗਿਣਤੀ 'ਚ ਜਵਾਨ ਮੌਜੂਦ ਸੀ ਜਿਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਖਤਮ ਕੀਤਾ ਗਿਆ। ਇਸ ਤੋਂ ਪਹਿਲਾਂ ਇਰਾਨੀ ਮੀਡੀਆ ਨੇ ਫਾਰਸ ਦੀ ਖਾੜੀ, ਹੋਰਮੁਜ਼ ਸਟ੍ਰੇਟ ਦੇ ਕੋਲ, ਬੰਪੂਰ ਸਣੇ ਅਲੱਗ ਅਲੱਗ ਸ਼ਹਿਰਾਂ ਦੇ ਉੱਤੇ ਹੋਏ ਹਮਲੇ ਦਾ ਦਾਅਵਾ ਕੀਤਾ। ਇਸ ਤੋਂ ਬਾਅਦ ਹੀ ਇਰਾਨ ਨੇ ਹੁਣ ਇਹ ਸਪਸ਼ਟੀਕਰਨ ਦਿੱਤਾ ਤੇ ਕਿਹਾ ਹੈ ਕਿ ਜਿਹੜਾ ਸਮਝੌਤਾ ਸੀ ਉਹ ਹੁਣ ਖਤਮ ਹੋ ਚੁੱਕਿਆ। ਇਰਾਨ ਦੀ ਸੈਂਟਰਲ ਕਮਾਂਡ ਜਿਹੜੀ ਨੇਵੀ ਦੀ ਸੈਂਟਰਲ ਕਮਾਂਡ ਹੈ, ਸੈਟਕਾਮ ਜਿਹਨੂੰ ਕਿਹਾ ਜਾਂਦਾ, ਉਹਨਾਂ ਦੇ ਹਮਲਿਆਂ ਦੇ ਚੱਲਦਿਆਂ ਇਰਾਨ ਦੀ ਤਰਫ ਤੋਂ ਇਹ ਦਾਅਵਾ ਹੁਣ ਕੀਤਾ ਗਿਆ ਕਿ ਇਸਲਾਮਾਬਾਦ ਅਕਾਰਡ ਹੁਣ ਖਤਮ ਹੋ ਚੁੱਕਿਆ, ਕਿਉਂਕਿ ਉਸਦੀ ਕੋਈ ਵੀ ਸ਼ਰਤ ਅਮਰੀਕਾ ਨੇ ਤਾਂ ਨਹੀਂ ਮੰਨੀ, ਇਸ ਕਰਕੇ ਹੁਣ ਇਰਾਨ ਵੀ ਮੰਨਣ ਦੇ ਲਈ ਬਾਧਤ ਨਹੀਂ ਹੈ ਤੇ ਜਿਹੜੇ ਹਮਲੇ ਨੇ ਉਹ ਹੁਣ ਦੋਤਰਫਾ ਹੋਣਗੇ। ਇਸ ਦਰਮਿਆਨ ਦੁਬਈ ਸਥਿਤ ਭਾਰਤ ਦੇ ਸਫਾਰਤਖਾਨੇ ਨੇ ਬੁੱਧਵਾਰ ਦੇ ਦਿਨ ਪੁਸ਼ਟੀ ਕੀਤੀ ਕਿ ਓਮਾਨ ਦੇ ਤੱਟ ਦੇ ਕੋਲ ਇੱਕ ਕਮਰਸ਼ੀਅਲ ਜਹਾਜ਼ GSF ਗਲੈਕਸੀ ਦੇ ਉੱਤੇ ਜਿਹੜਾ ਹਮਲਾ ਹੋਇਆ ਉਸ ਦੇ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ। 30 ਸਾਲ ਦੇ ਹਰਾਮ ਕਰਮਾਕਰ ਸਾਈਪ੍ਰਸ ਦੇ ਝੰਡੇ ਵਾਲੇ ਕੰਟੇਨਰ ਜਹਾਜ਼ ਲੈ ਕੇ GFS ਗਲੈਕਸੀ ਦੇ ਉੱਤੇ ਜਾ ਰਹੇ ਸੀ, ਉਹ ਇੰਜੀਨੀਅਰ ਦੇ ਤੌਰ ਦੇ ਉੱਤੇ ਇਸ ਜਹਾਜ਼ ਤੇ ਤੈਨਾਤ ਸੀ। ਸਫਾਰਤਖਾਨੇ ਨੇ ਲਿਖਿਆ ਹੈ ਕਿ ਵਣਜ ਜਿਹੜਾ ਕੌਂਸੂਲੇਟ ਜਨਰਲ ਹੈ ਉਹ ਪਰਿਵਾਰ ਦੇ ਸੰਪਰਕ ਦੇ ਵਿੱਚ ਹੈ ਔਰ UAE ਦੇ ਵਿੱਚ ਸਾਰੇ ਅਧਿਕਾਰੀਆਂ ਦੇ ਨਾਲ ਰਲ ਕੇ ਸ਼ਿਪਿੰਗ ਕੰਪਨੀ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਸਾਈਪ੍ਰਸ ਦੇ ਅਧਿਕਾਰੀਆਂ ਦੇ ਮੁਤਾਬਕ ਜਹਾਜ਼ ਦੇ ਤੇ ਕੁੱਲ 24 ਚਾਲਕ ਦਲ ਦੇ ਮੈਂਬਰ ਸਵਾਰ ਸੀ, ਜਿਨ੍ਹਾਂ ਚੋਂ 11 ਭਾਰਤੀ ਨਾਗਰਿਕ ਸੀ। ਜਹਾਜ਼ ਦੇ ਵਿੱਚ ਇੱਕ ਅਣਜਾਣ ਪ੍ਰੋਜੈਕਟਾਈਲ ਆ ਕੇ ਹਮਲਾ ਕਰਦੀ ਹੈ। ਈਰਾਨ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਇਸ ਜਹਾਜ਼ ਨੂੰ ਹਮਲਾ ਨਹੀਂ ਬਣਾਇਆ, ਨਿਸ਼ਾਨਾ ਨਹੀਂ ਬਣਾਇਆ, ਕਿਉਂਕਿ ਚੇਤਾਵਨੀ ਦੇ ਬਾਵਜੂਦ ਜਹਾਜ਼ ਨੇ ਆਪਣਾ ਰਸਤਾ ਨਹੀਂ ਸੀ ਬਦਲਿਆ। ਪਰ ਈਰਾਨ ਦੇ ਮੁਤਾਬਕ ਉਹਨਾਂ ਨੇ ਇਸ ਜਹਾਜ਼ ਦੇ ਉੱਤੇ ਫਿਰ ਵੀ ਹਮਲਾ ਨਹੀਂ ਕੀਤਾ। ਉਹਨਾਂ ਨੇ ਸਿਰਫ ਚੇਤਾਵਨੀ ਦਿੱਤੀ ਸੀ ਪਰ ਕਿਸੇ ਕਿਸਮ ਦਾ ਕੋਈ ਹਮਲਾ ਨਹੀਂ ਕੀਤਾ। ਹੁਣ ਅਮਰੀਕਾ ਤੇ ਈਰਾਨ ਦੋਵੇਂ ਇੱਕ ਦੂਸਰੇ ਵਾਲੇ ਪਾਸਿਓਂ, ਅਮਰੀਕਾ ਜਿਹੜਾ ਏ ਕੁਵੈਤ, ਬਹਿਰੀਨ, UAE ਦੇ ਫੌਜੀ ਅੱਡਿਆਂ ਤੋਂ ਮਿਜ਼ਾਈਲਾਂ ਛੱਡ ਰਿਹਾ, ਪ੍ਰੋਜੈਕਟਾਈਲ ਛੱਡ ਰਿਹਾ, ਡਰੋਨ ਲਾਂਚ ਕੀਤੇ ਜਾ ਰਹੇ ਨੇ, ਇਧਰੋਂ ਈਰਾਨ ਛੱਡ ਰਿਹਾ, ਤੇ ਪਤਾ ਵੀ ਨਹੀਂ ਚੱਲਦਾ ਇਸ ਪੂਰੇ ਖਿੱਤੇ ਦੇ ਵਿੱਚ ਕਿ ਕਿਸਨੇ ਕਿਸ ਦੇ ਉੱਤੇ ਹਮਲਾ ਕਰ ਛੱਡਿਆ ਏ। ਉੱਥੇ ਭਾਰਤ ਦੇ ਗੁਆਂਢ ਦੇ ਵਿੱਚੋਂ ਵੀ ਕੁਝ ਖਬਰਾਂ ਲੈਂਦੇ ਹੋਏ ਚੱਲੀਏ, ਜਿੱਥੇ ਸਭ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚੋਂ ਖਬਰ ਕਿਹਾ ਜਾ ਰਿਹਾ, ਹਾਲਾਂਕਿ ਭਾਰਤੀ ਮੀਡੀਆ ਦੇ ਹਵਾਲੇ ਦੇ ਨਾਲ ਤਾਂ ਇਸ ਖਬਰ ਨੂੰ ਵੱਡਾ ਕਰਕੇ ਸੁਰਖੀਆਂ ਦੇ ਰੂਪ ਦੇ ਵਿੱਚ ਦਿਖਾਇਆ ਜਾ ਰਿਹਾ, ਪਰ ਇਸ ਕਿਸਮ ਦੀ ਕੋਈ ਅਧਿਕਾਰਕ ਪੁਸ਼ਟੀ ਅਸੀਂ ਰੇਡੀਓ ਹਾਂਜੀ ਤੋਂ ਨਹੀਂ ਕਰ ਰਹੇ। ਔਰ ਖਬਰ ਇਹ ਹੈ ਕਿ ਬਲੋਚਿਸਤਾਨ ਨੇ ਖੁਦ ਨੂੰ ਪਾਕਿਸਤਾਨ ਤੋਂ ਅੱਡ ਹੋ ਕੇ ਇੱਕ ਆਜ਼ਾਦ ਮੁਲਕ ਐਲਾਨ ਕਰ ਦਿੱਤਾ ਹੈ। ਰਿਪਬਲਿਕ ਆਫ ਬਲੋਚਿਸਤਾਨ ਦੇ ਨਾਮ ਦੇ ਨਾਲ ਬਲੋਚਿਸਤਾਨ ਨੇ ਇੱਕ ਪੱਤਰ ਜਾਰੀ ਕੀਤਾ ਹੈ। ਸੋਸ਼ਲ ਮੀਡੀਆ ਦੇ ਉੱਤੇ ਇਹ ਲੈਟਰ ਜਾਰੀ ਕੀਤੀ ਗਈ ਹੈ। ਵਾਇਰਲ ਲੈਟਰ ਦੇ ਵਿੱਚ ਦੱਸਿਆ ਗਿਆ ਕਿ ਬਲੋਚਿਸਤਾਨ ਦੀ ਫੌਜ ਨੇ ਇਲਾਕੇ ਦੇ 85% ਹਿੱਸੇ ਦੇ ਉੱਤੇ ਕਬਜ਼ਾ ਕਰ ਲਿਆ। ਦੇਸ਼ ਦਾ ਆਪਣਾ ਝੰਡਾ, ਆਪਣਾ ਕੌਮੀ ਤਰਾਨਾ, ਨਵੀਂ ਕਰੰਸੀ ਤੇ ਨਵੀਂ ਪ੍ਰਸ਼ਾਸਨਿਕ ਪ੍ਰਣਾਲੀ ਲਾਗੂ ਕਰਨ ਦਾ ਦਾਅਵਾ ਵੀ ਕੀਤਾ ਗਿਆ। ਦੱਸਿਆ ਗਿਆ ਹੈ ਕਿ ਬਲੋਚਿਸਤਾਨ ਜਿਹੜਾ ਕਿ ਸੋਨੇ ਤੇ ਤਾਂਬੇ ਦੀ ਖਦਾਨਾਂ ਦਾ ਭਰਮਾਰ ਦੇਸ਼ ਹੈ ਔਰ ਇੱਥੇ 150 ਤੋਂ ਜ਼ਿਆਦਾ ਐਕਟਿਵ ਗੈਸ ਫੀਲਡ ਨੇ ਤੇ 1200 ਤੋਂ ਜ਼ਿਆਦਾ ਓਪਰੇਸ਼ਨਲ ਕੋਲੇ ਦੀਆਂ ਖਦਾਨਾਂ ਨੇ। ਇਸ ਕਰਕੇ ਰਿਪਬਲਿਕ ਆਫ ਬਲੋਚਿਸਤਾਨ ਇਹਨਾਂ ਸਾਰਿਆਂ ਨੂੰ ਅਲੱਗ ਤਰੀਕੇ ਦੇ ਨਾਲ, ਸੁਤੰਤਰ ਤਰੀਕੇ ਦੇ ਨਾਲ ਚਲਾਏਗਾ। ਔਰ ਇਸ ਲੈਟਰ 'ਚ ਇਹ ਵੀ ਦਾਅਵਾ ਕੀਤਾ ਗਿਆ ਕਿ ਬਲੋਚਿਸਤਾਨ ਦੀ ਆਪਣੀ 5 ਲੱਖ ਜਵਾਨਾਂ ਦੀ ਆਰਮੀ ਵੀ ਹੈ ਔਰ ਇਸ ਦੇ ਨਾਲ ਉਹ ਆਪਣੇ ਸਾਰੇ ਦੁਨੀਆ ਭਰ ਦੇ ਦੇਸ਼ਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਉਹ ਹੁਣ ਨਿਊਕਲੀਅਰ ਬਲੈਕਮੇਲਿੰਗ ਨਹੀਂ ਹੋਣ ਦੇਣਗੇ। ਯਾਨੀ ਕਿ ਪਾਕਿਸਤਾਨ ਦੇਸ਼ ਦਾ ਸੂਬਾ ਹੈ ਬਲੋਚਿਸਤਾਨ, ਪਾਕਿਸਤਾਨ ਕਿਉਂਕਿ ਪਰਮਾਣੂ ਤਾਕਤ ਹੈ ਤੇ ਇਸ ਕਰਕੇ ਵੀ ਇਹ ਦਾਅਵਾ ਕੀਤਾ ਗਿਆ ਕਿ ਉਹ ਕਿਸੇ ਕਿਸਮ ਦੀ ਨਿਊਕਲੀਅਰ ਧਮਕੀ ਤੋਂ ਨਹੀਂ ਡਰਨਗੇ। ਉਧਰ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਜੁਆਇੰਟ ਅਵਾਮੀ ਐਕਸ਼ਨ ਕਮੇਟੀ ਯਾਨੀ JAAC ਦੀ ਤਰਫ ਤੋਂ ਮੁਜ਼ਫਰਾਬਾਦ ਦੇ ਵਿੱਚ ਲੌਂਗ ਮਾਰਚ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਦੱਸਦੀ ਹੈ ਕਿ ਅਧਿਕਾਰੀਆਂ ਦੇ ਮੁਤਾਬਕ ਮਾਰਚ ਤੋਂ ਪਹਿਲਾਂ ਮੰਗਲਵਾਰ ਦੇ ਦਿਨ ਝੜਪਾਂ ਦੇ ਵਿੱਚ 2 ਸੁਰੱਖਿਆ ਕਰਮੀਆਂ ਸਣੇ 10 ਲੋਕਾਂ ਦੀ ਮੌਤ ਹੋ ਗਈ ਸੀ। ਸੰਗਠਨ ਨੇ ਬੁੱਧਵਾਰ ਦੁਪਹਿਰ ਵੇਲੇ ਰਾਵਲਕੋਟ ਤੋਂ ਮੁਜ਼ਫਰਾਬਾਦ ਦੇ ਲਈ ਮਾਰਚ ਸ਼ੁਰੂ ਕਰਨ ਦਾ ਐਲਾਨ ਹੀ ਕੀਤਾ ਸੀ ਕਿ ਅਧਿਕਾਰੀਆਂ ਦੇ ਮੁਤਾਬਕ ਇਸ ਨੂੰ ਦੇਖਦਿਆਂ ਹੋਇਆਂ ਰੇਂਜਰਸ, ਪੁਲਿਸ ਤੇ FC ਦੇ 4000 ਜਵਾਨ ਪਹਿਲਾਂ ਹੀ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ, ਜਿਹਨੂੰ ਭਾਰਤ ਵਾਲੇ ਪਾਸਿਓਂ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਤੇ ਪਾਕਿਸਤਾਨ ਵਾਲੇ ਪਾਸਿਓਂ ਆਜ਼ਾਦ ਕਸ਼ਮੀਰ ਦਾ ਨਾਂ ਦਿੱਤਾ ਜਾਂਦਾ ਹੈ, ਇੱਥੇ ਪਹੁੰਚ ਚੁੱਕੇ ਸੀ। ਸੀਨੀਅਰ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਇੱਕ ਐਕਸ਼ਨ ਕਮੇਟੀ ਨੇ ਲੌਂਗ ਮਾਰਚ ਨੂੰ ਰਾਵਲਕੋਟ ਤੋਂ ਗੁਜ਼ਰਨ ਦੀ ਇਜਾਜ਼ਤ ਹੀ ਨਹੀਂ ਦਿੱਤੀ, ਹਾਲਾਂਕਿ ਇਸ ਤੋਂ ਪਹਿਲਾਂ ਜਿਹੜਾ ਅਮੀਰ ਦਾ ਨਾਂ ਦਿੱਤਾ ਜਾਂਦਾ ਹੈ ਇੱਥੇ ਪਹੁੰਚ ਚੁੱਕੇ ਸੀ। ਸੀਨੀਅਰ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਇੱਕ ਐਕਸ਼ਨ ਕਮੇਟੀ ਨੇ ਲੌਂਗ ਮਾਰਚ ਨੂੰ ਰਾਵਲਕੋਟ ਤੋਂ ਗੁਜ਼ਰਨ ਦੀ ਇਜਾਜ਼ਤ ਹੀ ਨਹੀਂ ਦਿੱਤੀ, ਹਾਲਾਂਕਿ ਇਸ ਤੋਂ ਪਹਿਲਾਂ ਜਿਹੜਾ ਮੰਨਿਆ ਜਾ ਰਿਹਾ ਸੀ ਕਿ 1500 ਦੇ ਕਰੀਬ ਪ੍ਰਦਰਸ਼ਨਕਾਰੀ ਇਕੱਠੇ ਹੋਏ ਨੇ ਜਿਹੜੇ ਰਾਵਲਕੋਟ ਦੇ ਇੱਕ ਇਲਾਕੇ ਅਲੱਗ ਅਲੱਗ ਇਲਾਕਿਆਂ ਤੋਂ ਇਕੱਠੇ ਹੋ ਕੇ ਇੱਥੇ ਪਹੁੰਚ ਰਹੇ ਸੀ, ਪਰ ਬਾਅਦ ਦੇ ਵਿੱਚ ਇਹ ਪਤਾ ਚੱਲਿਆ ਕਿ ਦਿਨ ਦੇ ਅਖੀਰ ਤੱਕ 40,000 ਲੋਕ ਧਰਨੇ ਵਾਲੀ ਥਾਂ ਦੇ ਉੱਤੇ ਪਹੁੰਚ ਗਏ ਸੀ। ਔਰ ਇਸ ਦਰਮਿਆਨ ਹਾਲੇ ਫਿਲਹਾਲ ਮੁਜ਼ਫਰਾਬਾਦ ਦੇ ਵਿੱਚ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਬਣੇ ਹੋਏ। ਲੌਂਗ ਮਾਰਚ ਨੂੰ ਦੇਖਦੇ ਹੋਇਆਂ ਪੁਲਿਸ ਦੀ ਤਰਫ ਤੋਂ ਹਾਲ ਫਿਲਹਾਲ ਪਿਛਲੇ ਹਫਤੇ ਤੋਂ ਹੀ ਜਿਹੜੀ ਇੱਥੇ ਕਾਫੀ ਵੱਡੇ ਪੱਧਰ ਦੇ ਉੱਤੇ ਪੁਲਿਸ ਦੀ ਤੈਨਾਤੀ ਕਰ ਰੱਖੀ ਗਈ ਹੈ। ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ ਦੇ ਦਰਮਿਆਨ ਝੜਪਾਂ ਵੀ ਹੋਈਆਂ ਸੀ। ਰਾਵਲਕੋਟ ਦੇ ਵਿੱਚ ਵੀ ਇੱਕ ਝੜਪ ਹੋਈ ਸੀ, ਇਸ ਦਰਮਿਆਨ ਰੇਂਜਰਸ ਦਾ ਇੱਕ ਜਵਾਨ ਵੀ ਮਾਰਿਆ ਗਿਆ ਸੀ। ਪੁਲਿਸ ਨੇ ਕਿਹਾ ਕਿ ਰਾਵਲਕੋਟ ਦੇ ਵਿੱਚ ਪਾਬੰਦੀਸ਼ੁਦਾ ਜੁਆਇੰਟ ਅਵਾਮੀ ਇਲੈਕਸ਼ਨ ਕਮੇਟੀ ਹਥਿਆਰਬੰਦ ਗੁੱਟ ਲੋਕਾਂ ਦੇ ਨਾਲ ਰਲ ਕੇ ਪੁਲਿਸ ਦੇ ਉੱਤੇ ਹਮਲੇ ਬੋਲ ਰਹੀ ਹੈ। ਇਸ ਦਰਮਿਆਨ ਰੇਂਜਰਸ ਦੀ ਪਛਾਣ ਨਾਇਕ ਇਮਤਿਆਜ਼ ਅਲੀ ਦੇ ਤੌਰ ਦੇ ਉੱਤੇ ਕੀਤੀ ਗਈ ਸੀ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਕਿ ਪਿਛਲੇ ਹਫ਼ਤੇ ਲੋਕਾਂ ਦੀ ਹਮਾਇਤ ਹਾਸਲ ਕਰਨ ਦੇ ਵਿੱਚ ਇਹ ਸੰਗਠਨ ਨਾਕਾਮ ਰਿਹਾ ਸੀ। ਇਸ ਕਰਕੇ ਉਹਨਾਂ ਨੇ ਨਿਊ ਬੱਸ ਟਰਮੀਨਲ ਦੇ ਕੋਲ ਅਣਧੁੰਦ ਤਰੀਕੇ ਦੇ ਨਾਲ ਗੋਲੀਬਾਰੀ ਕੀਤੀ ਸੀ, ਔਰ ਇਸ ਤਾਂ ਕਿ ਇਸਦਾ ਇਲਜ਼ਾਮ ਜਿਹੜਾ ਉਹ ਸੁਰੱਖਿਆ ਬਲਾਂ ਦੇ ਉੱਤੇ ਲਗਾਇਆ ਜਾ ਸਕੇ। ਹਾਲਾਂਕਿ ਇਸ ਕਿਸਮ ਦੇ ਕਿਸੇ ਵੀ ਦਾਅਵੇ ਦੀ ਅਸੀਂ ਸੁਤੰਤਰ ਤੌਰ ਤੇ ਪੁਸ਼ਟੀ ਨਹੀਂ ਕਰ ਰਹੇ, ਪਰ ਐਕਸ਼ਨ ਕਮੇਟੀ ਦੀ ਤਰਫ ਤੋਂ ਵੀ ਕੁਝ ਗੱਲਾਂ ਸਾਹਮਣੇ ਰੱਖੀਆਂ ਗਈਆਂ ਨੇ। ਪਾਕਿਸਤਾਨ ਦੇ ਕਬਜ਼ੇ ਵਾਲੇ ਕਹਿ ਲਓ, ਜਾਂ ਪਾਕਿਸਤਾਨ ਦੇ ਵੱਲੋਂ ਕਹੇ ਜਾਂਦੇ ਆਜ਼ਾਦ ਕਸ਼ਮੀਰ ਕਹਿ ਲਓ, ਜਾਂ ਪਾਕਿਸਤਾਨ ਪ੍ਰਸ਼ਾਸਿਤ ਇਸ ਕਸ਼ਮੀਰ ਦੀ ਗੱਲ ਕਹਿ ਲਓ, ਜਿੱਥੇ ਇਹ ਐਕਸ਼ਨ ਕਮੇਟੀ ਜਿੱਥੇ ਉਸ ਉੱਥੋਂ ਦੀ ਪੁਲਿਸ ਇਸ ਨੂੰ ਇੱਕ ਅੱਤਵਾਦੀ ਇੱਕ ਦਹਿਸ਼ਤਗਰਦੀ ਕਮੇਟੀ ਦੱਸ ਰਹੀ ਹੈ। ਇਸ ਐਕਸ਼ਨ ਕਮੇਟੀ ਦਾ ਕਹਿਣਾ ਹੈ ਕਿ ਇਹਨਾਂ ਵਿਧਾਨ ਸਭਾ ਸੀਟਾਂ ਤੇ ਉੱਤੇ ਜਿਹੜੇ ਡਿਵੈਲਪਮੈਂਟ ਫੰਡਸ ਨੇ ਉਹ ਇਲਾਕੇ ਦੇ ਬਾਹਰੋਂ ਭੇਜੇ ਜਾ ਇਲਾਕੇ ਤੋਂ ਬਾਹਰ ਭੇਜ ਦਿੱਤੇ ਜਾਂਦੇ ਨੇ, ਔਰ ਸਰਕਾਰ ਦੇ ਨਾਲ ਕੁਝ ਸਮਝੌਤੇ ਕਰਕੇ ਕੁਝ ਇੱਕ ਜਿਹੜੇ ਲੋਕ ਨੇ ਉਹ ਮੁਕੱਦਮੇ ਆਪਣੇ ਖਤਮ ਕਰਵਾ ਕੇ ਇੱਥੋਂ ਬਾਹਰ ਨਿਕਲ ਰਹੇ ਨੇ। ਔਰ ਪਾਕਿਸਤਾਨ ਰੇਂਜਰਸ ਦੀ ਤੈਨਾਤੀ ਵੀ ਵਧਾ ਦਿੱਤੀ ਗਈ ਹੈ, ਇਹਨਾਂ ਲੋਕਾਂ ਦੇ ਉੱਤੇ ਨਿਗਾਹ ਵਧਾ ਦਿੱਤੀ ਗਈ ਹੈ ਇੱਥੋਂ ਦੇ ਸਥਾਨਕ ਲੋਕਾਂ ਦੇ ਉੱਤੇ। ਵੈਸੇ ਦੱਸ ਦਈਏ ਕਿ ਪਾਕਿਸਤਾਨ ਦੇ ਦੁਆਰਾ ਚਲਾਏ ਜਾਂਦੇ ਇਸ ਕਸ਼ਮੀਰ ਦੇ ਹਾਲਾਤ ਕੋਈ ਬਿਹਤਰ ਨਹੀਂ ਨੇ, ਵਧੀਆ ਨਹੀਂ ਨੇ, ਬਿਹਤਰ ਤਾਂ ਛੱਡੋ। ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ, ਸਟਾਫ ਦੀ, ਦਵਾਈਆਂ ਦੀ ਕਮੀ ਹੈ, ਔਰ ਨੌਕਰੀਆਂ ਵੀ ਪੂਰੀਆਂ ਨਹੀਂ ਨੇ। ਆਟੇ ਇੱਥੋਂ ਤੱਕ ਕਿ ਜਿਹੜੀ ਕਣਕ ਹੈ ਉਸਦੀ ਗੁਣਵੱਤਾ ਨੂੰ ਲੈ ਕੇ ਵੀ ਪਿਛਲੇ ਕੁਝ ਦਿਨਾਂ ਦੇ ਵਿੱਚ ਸਵਾਲ ਉੱਠਣ ਲੱਗ ਪਏ ਸੀ ਕਿ ਘਟੀਆ ਕਿਸਮ ਦੀ ਜਿਹੜੀ ਕਣਕ ਹੈ ਜਾਂ ਆਟਾ ਜਿਹੜਾ ਉਹ ਇੱਧਰਲੇ ਪਾਸੇ ਭੇਜਿਆ ਜਾਂਦਾ ਜਾਂ ਦਿੱਤਾ ਜਾਂਦਾ। ਔਰ ਇਹ ਵੀ ਗੱਲ ਕਹੀ ਗਈ ਸੀ ਕਿ ਜਿਸ ਹਿਸਾਬ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ, ਟੈਕਸ ਜਿਹੜੇ ਨੇ ਉਹ ਘੱਟ ਕੀਤੇ ਜਾਣ, ਟੈਕਸਾਂ ਦੇ ਵਿੱਚ ਰਾਹਤ ਦਿੱਤੀ ਜਾਵੇ। ਉੱਥੇ ਹੀ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਨੇਪਾਲ ਤੇ ਭਾਰਤ ਦੇ ਅਧਿਕਾਰੀਆਂ ਨੇ ਬਿਜਲੀ ਖੇਤਰ ਦੇ ਵਿੱਚ ਸਹਿਯੋਗ, ਬਿਜਲੀ ਵਪਾਰ ਤੇ ਟਰਾਂਸਮਿਸ਼ਨ ਦੇ ਨਾਲ ਜੁੜੇ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਹੈ। ਭਾਰਤ ਦੇ ਸਫਾਰਤਖਾਨੇ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਬੁੱਧਵਾਰ ਦੇ ਦਿਨੇ ਬੈਠਕਾਂ ਖਤਮ ਹੋਈਆਂ ਨੇ। ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਕਿ ਬਿਜਲੀ ਖੇਤਰ ਦੇ ਵਿੱਚ ਸਹਿਯੋਗ ਨੂੰ ਲੈ ਕੇ ਬਣੀ ਸਾਂਝੀ ਕਮੇਟੀ ਹੈ ਜਿਹੜੀ ਜੁਆਇੰਟ ਸਟੀਅਰਿੰਗ ਕਮੇਟੀ, ਉਹਦੀ ਬੈਠਕ ਹੋਈ ਸੀ 14 ਤੇ 15 ਜੁਲਾਈ ਨੂੰ ਨੇਪਾਲ ਦੇ ਵਿੱਚ ਪੋਖਰਾ ਇਲਾਕੇ ਦੇ ਅੰਦਰ ਇਹ ਬੈਠਕ ਕੀਤੀ ਗਈ ਸੀ। ਔਰ ਸਫਾਰਤਖਾਨੇ ਨੇ ਇਹ ਵੀ ਦੱਸਿਆ ਕਿ ਇਹਨਾਂ ਬੈਠਕਾਂ ਦੇ ਵਿੱਚ ਭਾਰਤ ਤੇ ਨੇਪਾਲ ਦੇ ਦਰਮਿਆਨ ਬਿਜਲੀ ਖੇਤਰ ਦੇ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਦੇ ਉੱਤੇ ਚਰਚਾ ਕੀਤੀ ਗਈ ਹੈ। ਦੋਹਾਂ ਦੇਸ਼ਾਂ ਨੇ 400 ਕਿਲੋਵਾਟ ਦੇ ਗੋਰਖਪੁਰ ਨਿਊ ਬੁਟਵਲ ਟਰਾਂਸਮਿਸ਼ਨ ਲਾਈਨ ਸਣੇ ਕਈ ਨਵੀਆਂ ਟਰਾਂਸਮਿਸ਼ਨਾਂ ਦੇ ਨਿਰਮਾਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਉੱਥੇ ਹੀ ਭਾਰਤ ਦੀਆਂ ਖਬਰਾਂ ਹੁਣ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਵੀ ਨੇ। ਸਭ ਤੋਂ ਪਹਿਲਾਂ ਤਾਂ E20 ਦੇ ਨਾਲ ਜੁੜੀਆਂ ਹੋਈਆਂ ਸ਼ਿਕਾਇਤਾਂ ਨਿਤ ਰੋਜ਼ ਸਾਹਮਣੇ ਆ ਰਹੀਆਂ ਨੇ। ਦੇਸ਼ ਭਰ ਦੇ ਵਿੱਚ ਐਥਨੋਲ ਰਲਿਆ ਹੋਇਆ ਜਿਹੜਾ ਪੈਟਰੋਲ ਹੈ, ਯਾਨੀ 20% ਐਥਨੋਲ ਰਲਿਆ ਹੋਇਆ ਪੈਟਰੋਲ, ਇਸ ਨੂੰ ਲੈ ਕੇ ਗੱਡੀਆਂ ਦੇ ਮਾਲਕ, ਵਾਹਨ ਚਾਲਕ ਲਗਾਤਾਰ ਸ਼ਿਕਾਇਤਾਂ ਕਰ ਰਹੇ ਨੇ ਕਿ ਉਹਨਾਂ ਦੇ ਗੱਡੀਆਂ ਦੇ ਇੰਜਣ ਖਰਾਬ ਹੋ ਰਹੇ ਨੇ। ਇਸ ਦਰਮਿਆਨ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਵਿੱਚ ਜਿਹੜੇ ਡਿਸਟ੍ਰਿਕਟ ਕੰਜ਼ਿਊਮਰ ਕੋਰਟ ਹੈ, ਉਸਨੇ ਇੱਕ ਅਹਿਮ ਫੈਸਲਾ ਸੁਣਾਇਆ। ਇੱਕ ਕੰਜ਼ਿਊਮਰ ਦੀ ਸ਼ਿਕਾਇਤ ਤੋਂ ਬਾਅਦ ਕਮਿਸ਼ਨ ਨੇ ਮਾਰੂਤੀ ਸੁਜ਼ੂਕੀ ਇੰਡੀਆ ਲਿਮਿਟਿਡ ਕੰਪਨੀ ਨੂੰ ਨਿਰਦੇਸ਼ ਦਿੱਤਾ ਕਿ ਉਹ 45 ਦਿਨ ਦੇ ਅੰਦਰ

ਉਸ ਨੂੰ ਨਵੀਂ ਮਾਡਲ ਦੀ ਜਿਹੜੀ ਗੱਡੀ ਦੇਣ ਜਿਹੜੀ E20 ਫਿਊਲ ਪਾਵਰਡ ਹੋਵੇ। ਜੇਕਰ ਕੰਪਨੀ ਅਜਿਹਾ ਕਰਨ ਦੇ ਵਿੱਚ ਅਸਫਲ ਰਹਿੰਦੀ ਹੈ ਤਾਂ ਉਹਨਾਂ ਦੇ ਵਾਹਨਾਂ ਦੀ ਪੂਰੀ ਕੀਮਤ ਸਣੇ 20,50,000 ਤੇ 494 ਰੁਪਏ ਇਸ ਕੰਜ਼ਿਊਮਰ ਨੂੰ ਮੋੜਨੇ ਹੋਣਗੇ। ਇਸ ਤੋਂ ਇਲਾਵਾ ਕਮਿਸ਼ਨ ਨੇ ਜਿਹੜਾ ਮਾਨਸਿਕ ਤੌਰ ਦੇ ਉੱਤੇ ਉਸਦਾ ਤਸ਼ੱਦਦ ਹੋਇਆ ਉਸਦੇ ਲਈ 1,00,000 ਰੁਪਇਆ ਅਲੱਗ ਤੋਂ ਤੇ ਮੁਕਦਮੇ ਦੇ ਖਰਚ ਦੇ ਰੂਪ ਦੇ ਵਿੱਚ 10,000 ਰੁਪਇਆ ਵੀ ਦੇਣ ਦੇ ਲਈ ਮਾਰੂਤੀ ਸੁਜ਼ੂਕੀ ਡੀਲਰਸ਼ਿਪ ਨੂੰ ਇਹ ਹੁਕਮ ਦਿੱਤਾ ਹੈ। ਜਿਸ ਡੀਲਰਸ਼ਿਪ ਤੋਂ ਇਹ ਕਾਰ ਖਰੀਦੀ ਗਈ ਸੀ ਉਸਨੇ ਕਮਿਸ਼ਨ ਦੇ ਸਾਹਮਣੇ ਦਲੀਲ ਦਿੱਤੀ ਹੈ ਕਿ ਸ਼ਿਕਾਇਤਕਰਤਾ ਦੇ ਵਾਹਨ ਦੇ ਵਿੱਚ ਆਈ ਖਰਾਬੀ ਬਾਹਰੀ ਕਾਰਨਾਂ ਕਰਕੇ ਹੋਈ ਹੈ, ਕੰਪਨੀ ਦੇ ਕਿਸੇ ਅੰਦਰੂਨੀ ਵਾਰੰਟੀ ਦੇ ਚਲਦਿਆਂ ਨਹੀਂ। ਹਾਲਾਂਕਿ ਡੀਲਰਸ਼ਿਪ ਨੇ ਸਪਸ਼ਟ ਤੌਰ ਤੇ ਇਹ ਨਹੀਂ ਦੱਸਿਆ ਕਿ ਬਾਹਰੀ ਖਰਾਬੀ E20 ਹੋ ਸਕਦਾ ਹੈ ਕਿ ਨਹੀਂ। ਇਸ ਕਿਸਮ ਦੀ ਟਿੱਪਣੀ ਦੇਣ ਤੋਂ ਤਾਂ ਕੰਪਨੀ ਬਚੀ ਹੈ, ਪਰ ਰਾਏਪੁਰ ਦੇ ਵਸਨੀਕ ਡਾਕਟਰ ਪ੍ਰੇਮ ਰਾਜ ਦੇਵਤਾ, ਜਿਸਨੇ ਇਹ ਮਾਮਲਾ ਕੰਜ਼ਿਊਮਰ ਕੋਰਟ ਦੇ ਵਿੱਚ ਲਿਆਂਦਾ, ਉਹਨਾਂ ਕਿਹਾ ਕਿ 2024 ਦੀ ਇਹ ਨਵੀਂ ਗੱਡੀ ਸੀ ਕੰਪਨੀ ਦੀ, ਮਾਰੂਤੀ ਦੀ ਗ੍ਰੈਂਡ ਵਿਟਾਰਾ ਹਾਈਬ੍ਰਿਡ ਗੱਡੀ ਸੀ, SUV ਕਾਰ ਸੀ, ਔਰ 2023 ਦੇ ਵਿੱਚ ਇਹ ਬਣੀ ਹੈ ਗੱਡੀ, ਜੇ ਕੰਪਨੀ ਦੀ ਵੈਬਸਾਈਟ ਦੇ ਉੱਤੇ ਜਾ ਕੇ ਦੇਖਿਆ ਜਾਵੇ। ਔਰ ਉਹਨਾਂ ਕਿਹਾ ਕਿ ਅਚਾਨਕ ਹੀ ਬੰਦ ਹੋ ਗਈ ਤੇ ਜਦੋਂ ਸਰਵਿਸ ਸੈਂਟਰ ਲੈ ਕੇ ਗਏ ਤਾਂ ਉੱਥੇ ਸਰਵਿਸ ਸੈਂਟਰ ਦੇ ਲੋਕਾਂ ਨੇ ਦੱਸਿਆ ਕਿ ਪੈਟਰੋਲ ਦੇ ਵਿੱਚ ਮਿਲਾਵਟ ਹੋਣ ਦੇ ਚਲਦਿਆਂ ਅਜਿਹਾ ਹੋਇਆ। ਬਾਅਦ ਦੇ ਵਿੱਚ ਹੌਲੀ ਹੌਲੀ ਜਾਂਚ ਕਰਕੇ ਪਤਾ ਚੱਲਿਆ ਕਿ E20 ਰਲਿਆ ਹੋਇਆ ਸੀ, ਇਸ ਕਰਕੇ ਇਹ ਗੱਡੀ ਚੱਲਣੋਂ ਰਹਿ ਗਈ ਹੈ। ਇਹ ਕੋਈ ਪਹਿਲੀ ਸ਼ਿਕਾਇਤ ਤਾਂ ਨਹੀਂ ਹੈ, ਭਾਰਤ ਦੇ ਵਿੱਚ ਲਗਾਤਾਰ ਇਸ ਕਿਸਮ ਦੀਆਂ ਸ਼ਿਕਾਇਤਾਂ ਆ ਰਹੀਆਂ ਨੇ, ਕਿਉਂਕਿ E20 ਹੁਣ ਕੁਝ ਪੈਟਰੋਲ ਪੰਪ ਜ਼ਬਰਨ ਵੇਚਣ ਦੇ ਲਈ ਮਜਬੂਰ ਹੋਏ ਨੇ। ਹਾਲਾਂਕਿ ਅਲੱਗ ਅਲੱਗ ਸੂਬਿਆਂ ਚ ਪੈਟਰੋਲ ਪੰਪ ਮਾਲਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਦੇ ਵਿਕਲਪ ਵੀ ਦੇਣੇ ਚਾਹੀਦੇ ਨੇ, ਕਿਉਂਕਿ ਜ਼ਬਰਨ ਜਦੋਂ ਉਹ ਵੇਚਦੇ ਨੇ ਇਸ ਕਿਸਮ ਦੇ ਨਾਲ ਜਿਹੜਾ ਪੈਟਰੋਲ ਹੈ ਤਾਂ ਲੋਕ ਉਹਨਾਂ ਤੱਕ ਆ ਕੇ ਆਪਣਾ ਗੁੱਸਾ ਕੱਢਦੇ ਨੇ। ਸਰਕਾਰ ਤੇ ਐਕਸਪਰਟਸ ਜਿਹੜੇ ਨੇ ਉਹ ਅਲੱਗ ਅਲੱਗ ਰਾਏ ਰੱਖਦੇ ਨੇ। ਸਰਕਾਰ ਦਾ ਫਿਲਹਾਲ ਇਸ ਦੇ ਬਾਰੇ ਕੀ ਕਹਿਣਾ, ਇਸ ਦੇ ਨਾਲ ਜੁੜਿਆ ਹੋਇਆ ਇੱਕ ਪ੍ਰੋਗਰਾਮ ਦਾ ਇੱਕ ਹਿੱਸਾ ਇਨਸਾਈਟ ਰਿਪੋਰਟ ਅਸੀਂ ਤੁਹਾਡੇ ਤੱਕ ਸਾਂਝਾ ਕੀਤਾ ਸੀ। ਸਾਡੇ ਜਿਹੜੇ ਹੁਣ ਪੋਡਕਾਸਟ ਸੈਕਸ਼ਨ ਨੇ ਉੱਥੋਂ ਜਾ ਕੇ ਤੁਸੀਂ ਉਸ ਪ੍ਰੋਗਰਾਮ ਨੂੰ ਵੀ ਸੁਣ ਸਕਦੇ ਹੋ ਕਿ ਨਿਤਿਨ ਗਡਕਰੀ ਔਰ ਸਰਕਾਰ ਦੇ ਉੱਤੇ ਕੀ ਇਲਜ਼ਾਮ ਲੱਗ ਰਹੇ ਨੇ ਇਸ ਐਥਨੋਲ ਰਲੇ ਹੋਏ ਪੈਟਰੋਲ ਨੂੰ ਵੇਚਣ ਦੇ ਚੱਲਦਿਆਂ। ਉੱਥੇ ਤ੍ਰਿਣਮੂਲ ਕਾਂਗਰਸ ਯਾਨੀ TMC ਦੀ ਪ੍ਰਮੁੱਖ ਤੇ ਪੱਛਮ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਾਰਟੀ ਦੇ ਬਾਗੀ ਨੇਤਾਵਾਂ ਦੇ ਉੱਤੇ ਨਿਸ਼ਾਨਾ ਸਾਧਦਿਆਂ ਹੋਇਆਂ ਕਿਹਾ ਕਿ ਉਹਨਾਂ ਨੂੰ ਅਭਿਸ਼ੇਕ ਬੈਨਰਜੀ ਤੋਂ ਕੁਝ ਸਿੱਖਣਾ ਚਾਹੀਦਾ ਹੈ। ਅਭਿਸ਼ੇਕ ਬੈਨਰਜੀ ਵੈਸੇ ਮਮਤਾ ਬੈਨਰਜੀ ਦੇ ਭਤੀਜੇ ਨੇ, ਜਿਨ੍ਹਾਂ ਦੇ ਨਾਂ ਦੇ ਉੱਤੇ ਹੀ ਬਹੁਤ ਸਾਰੇ ਲੋਕ ਤਾਂ ਬਹੁਤ ਸਾਰੇ MLAs MPs ਪਾਰਟੀ ਛੱਡ ਕੇ ਚਲੇ ਗਏ, ਕਿਉਂਕਿ ਇਲਜ਼ਾਮ ਲੱਗ ਰਹੇ ਸੀ ਕਿ ਅਭਿਸ਼ੇਕ ਬੈਨਰਜੀ ਆਪ ਉਧਰੇ ਹੋ ਚੁੱਕੇ ਨੇ, ਪਾਰਟੀ ਨੂੰ ਆਪਣੀ ਮਰਜ਼ੀ ਦੇ ਨਾਲ ਚਲਾ ਰਹੇ ਨੇ। ਜਦਕਿ ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਬਾਗੀ ਨੇਤਾਵਾਂ ਨੂੰ ਅਭਿਸ਼ੇਕ ਬੈਨਰਜੀ ਤੋਂ ਇਹ ਸਿੱਖਣਾ ਚਾਹੀਦਾ ਹੈ ਕਿ ਉਹਨਾਂ ਨੇ ਕਿਹਨਾਂ ਹਾਲਾਤਾਂ ਦੇ ਵਿੱਚ ਬਿਹਤਰ ਤਰੀਕੇ ਦੇ ਨਾਲ ਆਪਣੇ ਆਪ ਨੂੰ ਵੀ ਸੰਭਾਲਿਆ, ਪਾਰਟੀ ਨੂੰ ਵੀ ਸੰਭਾਲਿਆ। ਜੋ ਲੋਕ ਇਹ ਕਹਿ ਰਹੇ ਨੇ ਕਿ ਅਭਿਸ਼ੇਕ ਬੈਨਰਜੀ ਬਹਾਨੇ ਬਣਾ ਰਹੇ ਨੇ, ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਸਿਰਫ ਸ਼ੀਸ਼ਾ ਦਿਖਾ ਰਹੇ ਨੇ, ਉਹਨਾਂ ਦੀ ਆਲੋਚਨਾ ਸਿਰਫ ਅਭਿਸ਼ੇਕ ਨੂੰ ਨਿਸ਼ਾਨਾ ਬਣਾਉਣ ਦੇ ਲਈ ਹੀ ਕੀਤੀ ਜਾ ਰਹੀ ਹੈ। ਉਹ ਮਮਤਾ ਬੈਨਰਜੀ ਨੇ ਇਹ ਵੀ ਕਿਹਾ ਕਿ ਉਹ ਜਾਣਦੇ ਨੇ ਕਿ ਅਭਿਸ਼ੇਕ ਨੇ ਕੁਝ ਵੀ ਗਲਤ ਨਹੀਂ ਕੀਤਾ, ਇਹੀ ਵਜ੍ਹਾ ਹੈ ਕਿ ਉਹਨਾਂ ਨੂੰ ਡਰ ਹੈ ਕਿ ਅਭਿਸ਼ੇਕ ਅਗਲੇ 50 ਸਾਲਾਂ ਤੱਕ ਰਾਜਨੀਤੀ ਦੇ ਵਿੱਚ ਬਣੇ ਰਹਿਣਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਦੇ ਦਿਨ ਮਮਤਾ ਬੈਨਰਜੀ ਦੇ ਕਾਫੀ ਕਰੀਬੀ ਮੰਨੇ ਜਾਂਦੇ ਮਦਨ ਮਿੱਤਰਾ ਨੇ ਵੀ ਪਾਰਟੀ ਤੋਂ ਅਸਤੀਫਾ ਦੇ ਕੇ ਬਾਗੀ ਗੁੱਟ ਦੇ ਵਿੱਚ ਸ਼ਾਮਲ ਹੋਏ ਸੀ। ਰਿਤੁਬ੍ਰਤ ਬੈਨਰਜੀ ਵਾਲੇ ਬਾਗੀ ਗੁੱਟ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਭਿਸ਼ੇਕ ਬੈਨਰਜੀ ਨੂੰ ਮੈਂ ਸਲਾਹ ਵੀ ਦਿੱਤੀ ਸੀ ਕਿ ਉਹ 6 ਮਹੀਨੇ ਜਾਂ 1 ਸਾਲ ਦੇ ਲਈ ਪਾਰਟੀ ਦੇ ਵਿੱਚੋਂ ਹਟ ਜਾਣ, ਤੇ ਫਿਰ ਦੇਖੋ ਪਾਰਟੀ ਕਿਵੇਂ ਮਜ਼ਬੂਤ ਹੁੰਦੀ ਹੈ। ਉੱਥੇ ਭਾਰਤ ਦੀਆਂ ਖਬਰਾਂ ਤੁਸੀਂ ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ ਭਾਰਤ ਦੇ ਖਬਰਾਂ ਦੇ ਬੁਲੇਟਿਨ ਦੇ ਵਿੱਚ ਵੀ ਸੁਣ ਸਕਦੇ ਹੋ ਤੇ ਉੱਥੇ ਉਹਨਾਂ ਦਾ ਵਿਸ਼ਲੇਸ਼ਣ ਵੀ ਸੁਣੋਗੇ, ਪਰ ਪਹਿਲਾਂ ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਆ ਜਾਈਏ। ਹੁਣ ਦੇਸ਼ ਦੇ ਵਿੱਚ ਪਿਛਲੇ ਮਹੀਨੇ ਤਾਂ ਇੱਕ ਬਹਿਸ ਚੱਲ ਪਈ ਸੀ ਕਿ ਲੇਬਰ ਪਾਰਟੀ ਨਕਾਰਾ, ਲਿਬਰਲ ਨੈਸ਼ਨਲ ਗਠਜੋੜ ਵੀ ਇਸ ਵਕਤ ਕੁਝ ਕਰ ਨਹੀਂ ਸਕਦਾ। ਅਜਿਹੇ ਦੇ ਵਿੱਚ ਵਨ ਨੇਸ਼ਨ ਪਾਰਟੀ ਹੀ ਇੱਕੋ ਇੱਕ ਵਿਕਲਪ ਬਣੀ ਹੈ, ਇੱਕੋ ਇੱਕ ਵਿਕਲਪ ਜਿਹੜੇ ਨੇ ਪੌਲਿਨ ਹੈਂਸਨ ਨੇ। ਖੈਰ ਪਿਛਲੇ ਹਫਤੇ ਜਿਹੜੇ ਕੁਝ ਸਰਵੇਖਣ ਸੀ ਉਹ ਕੁਝ ਹੋਰ ਇਸ਼ਾਰਾ ਕਰਨ ਲੱਗ ਪਏ। ਪੌਲਿਨ ਹੈਂਸਨ ਨੇ ਜਿਵੇਂ ਜਿਵੇਂ ਮੂੰਹ ਖੋਲਿਆ ਉਵੇਂ ਉਵੇਂ ਉਹਨਾਂ ਦੇ ਨਾਲ ਦੇ ਲੋਕ ਵੀ ਤੇ ਜਿਹੜੇ ਲਿਬਰਲ ਨੈਸ਼ਨਲ ਗਠਜੋੜ ਦੇ ਵਿੱਚੋਂ ਟੁੱਟ ਕੇ ਉਹਨਾਂ ਦੇ ਨਾਲ ਜੁੜ ਰਹੇ ਸੀ ਉਹ ਵੀ ਟੁੱਟਣੇ ਸ਼ੁਰੂ ਹੋ ਗਏ। ਔਰ ਤਾਜ਼ਾ ਸਰਵੇਖਣ ਦੇ ਵਿੱਚ ਪੌਲਿਨ ਹੈਂਸਨ ਦੇ ਗ੍ਰਾਫ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ। ਇਹ ਖਬਰਾਂ ਪਿਛਲੇ ਦਿਨਾਂ ਦੇ ਦਰਮਿਆਨ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ, ਪਰ ਪੌਲਿਨ ਹੈਂਸਨ ਦੇ ਕੋਲ ਪਲਾਨ ਬੀ ਹੈਗਾ।
ਜੇ ਤੁਹਾਨੂੰ ਲੱਗਦਾ ਹੈ ਕਿ ਜੇਕਰ ਪੌਲਿਨ ਹੈਨਸਨ ਪ੍ਰਧਾਨ ਮੰਤਰੀ ਨਹੀਂ ਬਣਦੀ ਜਾਂ ਦੇਸ਼ ਦੀ ਸੱਤਾ ਨੂੰ ਹਥਿਆਉਣ ਦੇ ਲਈ ਸਾਮਦਾਮ ਦੰਡ ਭੇਦ ਕਰਕੇ ਜਿਹੜੇ ਵੀ ਤਰੀਕੇ ਉਹ ਅਪਣਾਉਣਾ ਚਾਹੁੰਦੇ ਨੇ ਉਹ ਨਹੀਂ ਚੱਲਦੇ ਤਾਂ ਫਿਰ ਉਹ ਕੀ ਕਰਨਗੇ? ਤਾਂ ਫਿਰ ਉਹ ਕਰਨਗੇ ਜੋ ਉਹ ਹੁਣ ਕਰ ਰਹੇ ਨੇ। ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਜੀਨਾ ਰਾਈਨਹਾਰਟ ਦੇ ਨਾਲ ਘੁੰਮਣ ਇੰਗਲੈਂਡ ਤੇ ਇਟਲੀ ਚਲੇ ਗਏ ਨੇ ਔਰ ਉੱਥੇ ਛੁੱਟੀਆਂ ਕੱਟ ਰਹੇ ਨੇ, ਲਗਜ਼ਰੀ ਹੋਟਲਾਂ ਦੇ ਵਿੱਚ ਪਾਰਟੀਆਂ ਕਰ ਰਹੇ ਨੇ, ਸ਼ੈਂਪੇਨ ਪੀ ਰਹੇ ਨੇ, ਸਵਿਮਿੰਗ ਪੂਲਾਂ 'ਚ ਨਹਾ ਰਹੇ ਨੇ ਜਾਂ ਲਿਬੜ ਰਹੇ ਨੇ, ਜਾਂ ਫਿਰ ਇਸ ਤੋਂ ਇਲਾਵਾ ਮਹਿੰਗੇ ਮਹਿੰਗੇ ਫੈਸ਼ਨ ਸ਼ੋਅਜ਼ ਦਾ ਹਿੱਸਾ ਬਣ ਰਹੇ ਨੇ। ਦੋਹਾਂ ਨੂੰ, ਯਾਨੀ ਕਿ ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਜੀਨਾ ਰਾਈਨਹਾਰਟ ਤੇ ਪੌਲਿਨ ਹੈਨਸਨ ਨੂੰ ਇੱਕ 5 ਸਿਤਾਰਾ ਸੈਨ ਪਿਤੇਰੋ ਗ੍ਰੈਂਡ ਹੋਟਲ ਦੇ 5-star ਬੁਟੀਕ ਦੇ ਵਿੱਚ ਚੰਗੇ ਟੈਗ ਲਗਾਉਂਦੇ ਹੋਏ ਦੇਖਿਆ ਗਿਆ। ਦੱਸ ਦਈਏ ਕਿ ਸਿਸਲੀ ਦੇ ਵਿੱਚ ਦੋਹਾਂ ਨੇ ਚੰਗਾ ਸਮਾਂ ਬਿਤਾਇਆ। ਇਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਨੇ। ਜੀਨਾ ਰਾਈਨਹਾਰਟ ਨੂੰ ਅਸਲ ਦੇ ਵਿੱਚ 4 ਦਿਨ ਦੇ ਲਈ ਚੱਲਣ ਵਾਲੇ ਫੈਸ਼ਨ ਸ਼ੋਅ ਕੇਸ ਜਿਹੜਾ ਡੋਲਚੀ ਗਬਾਨਾ ਦਾ ਹੁੰਦਾ ਉਸ ਦੇ ਲਈ ਸੱਦਾ ਦਿੱਤਾ ਗਿਆ ਸੀ। ਇੱਥੇ ਸਿਰਫ ਕੁਝ ਅਮੀਰ ਤਰੀਨ ਖਾਸ ਸ਼ਖਸੀਅਤਾਂ ਨੂੰ ਹੀ ਸੱਦੇ ਦਿੱਤੇ ਜਾਂਦੇ ਨੇ, ਯਾਨੀ ਕਿ ਟਿਕਟਾਂ ਦੇ ਬੇਸ ਦੇ ਉੱਤੇ ਇਸ ਕਿਸਮ ਦੇ ਫੈਸ਼ਨ ਸ਼ੋਅ ਨਹੀਂ ਹੁੰਦੇ, ਇਨਵੀਟੇਸ਼ਨ ਬੇਸਡ ਹੁੰਦੇ ਨੇ। ਐਲੀਟ ਲੋਕਾਂ ਨੂੰ ਇੱਥੇ ਸੱਦਿਆ ਜਾਂਦਾ ਤੇ ਫਿਰ ਉਹ ਲੋਕ ਇਹਨਾਂ ਫੈਸ਼ਨ ਹਾਊਸਿਸ ਦੇ ਵਿੱਚ ਇਨਵੈਸਟ ਕਰਦੇ ਨੇ। ਇਸ ਦਰਮਿਆਨ ਅਲੱਗ ਅਲੱਗ ਜਿਹੜੇ ਸ਼ਹਿਰ ਨੇ ਇਟਲੀ ਦੇ, ਇੰਗਲੈਂਡ ਦੇ, ਯੂਰਪ ਦੇ, ਕੁੱਲ ਮਿਲਾ ਕੇ ਉੱਥੇ ਇਹ ਦੋਵੇਂ ਜੋੜੇ ਜਿਹੜੇ ਉਹ ਘੁੰਮਦੇ ਹੋਏ ਦਿਖਾਈ ਦਿੱਤੇ। ਇਸ ਤੋਂ ਇਲਾਵਾ ਫਿਰ HBO ਦੀ ਇੱਕ ਹਿੱਟ ਸੀਰੀਜ਼ ਵੀ ਹੈ ਵਾਈਟ ਲੋਟਸ, ਉਸ ਸੀਰੀਜ਼ ਦੇ ਵਿੱਚ ਜਿਹੜੀਆਂ ਥਾਵਾਂ ਨੇ ਦੇਖਣ ਨੂੰ ਮਿਲਦੀਆਂ ਉਹਨਾਂ ਥਾਵਾਂ ਦੇ ਉੱਤੇ ਉਹ ਸ਼ਹਿਰ ਜਿਹੜਾ ਟੌਮਿਨਾ ਉੱਥੇ ਘੁੰਮਣ ਗਏ ਲਈ ਗਏ। ਨਤੀਜੇ ਹਾਲੇ ਬਹੁਤ ਦੂਰ ਨੇ, ਵੋਟਾਂ ਤੇ ਵੋਟਾਂ ਵੀ ਨਹੀਂ ਹੋਈਆਂ ਆਸਟ੍ਰੇਲੀਆ ਦੇ ਵਿੱਚ, ਫੈਡਰਲ ਚੋਣਾਂ ਵੀ ਬਹੁਤ ਦੂਰ ਨੇ। ਹਾਂ, ਇਹ ਹੋ ਸਕਦਾ ਹੈ ਕਿ ਵਿਕਟੋਰੀਆ ਦੀਆਂ ਚੋਣਾਂ ਤੋਂ ਪਹਿਲਾਂ ਇੱਕ ਵਾਰ ਫੇਰ ਵਨ ਨੇਸ਼ਨ ਪਾਰਟੀ ਦੀ ਨੇਤਾ ਐਕਟਿਵ ਹੋ ਜਾਣ। ਹਾਲ ਫਿਲਹਾਲ ਤਾਂ ਉਹ ਹੋਲੀਡੇ ਮੂਡ ਦੇ ਉੱਤੇ ਨੇ। ਉੱਥੇ ਦੇ ਜਦੋਂ ਹੁਣ ਅਮੀਰ ਤਰੀਨ ਸ਼ਖਸੀਅਤਾਂ ਦੀ ਗੱਲ ਤੁਰੀ ਹੈ ਤਾਂ ਦੇਸ਼ ਦੇ 10 ਸਭ ਤੋਂ ਜ਼ਿਆਦਾ ਤਨਖਾਹ ਹਾਸਲ ਕਰ ਰਹੇ ਚੀਫ ਐਗਜ਼ੈਕਟਿਵਸ ਦੀ, ਯਾਨੀ ਕੰਪਨੀਆਂ ਦੇ ਪ੍ਰਮੁੱਖਾਂ ਦੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਨੇ। ਔਰ ਇਹ ਕੰਪਨੀਆਂ ਸਿਰਫ ਉਹ ਨੇ ਜਿਹੜੀਆਂ ASX 200 ਦੇ ਵਿੱਚ ਲਿਸਟ ਨੇ, ਯਾਨੀ ਕਿ ਆਸਟ੍ਰੇਲੀਆ ਦੇ ਸਟਾਕ ਐਕਸਚੇਂਜ ਦੇ ਵਿੱਚ ਲਿਸਟਡ ਕੰਪਨੀਆਂ ਦੇ ਕਿਹੜੇ ਕਿਹੜੇ ਮਾਲਕ ਨੇ ਜਿਹੜੇ ਆਸਟ੍ਰੇਲੀਆ 'ਚ ਸਭ ਤੋਂ ਮੋਟੇ ਗੱਫੇ ਜਾਂ ਤਨਖਾਹਾਂ ਹਾਸਲ ਕਰ ਰਹੇ ਨੇ। ਹੈਰਾਨੀ ਦੀ ਗੱਲ ਇਹ ਹੈ ਕਿ ਆਸਟ੍ਰੇਲੀਅਨ ਸਟਾਕ ਐਕਸਚੇਂਜ ਦੇ ਵਿੱਚ ਲਿਸਟਡ ਇਹਨਾਂ ਕੰਪਨੀਆਂ ਦੇ ਵਿੱਚ ਜ਼ਿਆਦਾਤਰ ਤਾਂ ਅਮਰੀਕੀ ਬੇਸਡ ਕੰਪਨੀਆਂ ਨੇ ਔਰ ਉਹ ਆਸਟ੍ਰੇਲੀਆ ਦੇ ਵਿੱਚ ਕਮਾਈ ਐਵੇਂ ਕਰ ਰਹੇ ਨੇ। ACSI ਆਸਟ੍ਰੇਲੀਅਨ ਕੌਂਸਲ ਆਫ ਸੁਪਰੈਨੁਏਸ਼ਨ ਇਨਵੈਸਟਰਸ ਦੀ ਤਰਫ ਤੋਂ ਇੱਕ ਨਵੀਂ ਸਟੱਡੀ ਵੀ ਕੀਤੀ ਗਈ ਹੈ ਜਿਸ ਦੇ ਵਿੱਚ ਦੇਖਿਆ ਗਿਆ ਕਿ ਪਿਛਲੇ 25 ਸਾਲਾਂ ਦੇ ਵਿੱਚ CEOs ਦੀ ਤਨਖਾਹਾਂ ਦੇ ਅੰਦਰ ਸਭ ਤੋਂ ਜ਼ਿਆਦਾ ਇਜ਼ਾਫਾ ਪਿਛਲੇ 2-3 ਸਾਲਾਂ ਦੇ ਵਿੱਚ ਹੋਇਆ ਹੈ, ਯਾਨੀ ਕੋਵਿਡ ਤੋਂ ਬਾਅਦ ਜਿਹੜੇ ਹਾਲਾਤ ਬਣੇ ਨੇ। ਹੋ ਸਕਦਾ ਹੈ ਕਿ ਤੁਹਾਡੀ ਨੌਕਰੀ ਖਤਮ ਹੋ ਗਈ ਹੋਵੇ, ਹੋ ਸਕਦਾ ਹੈ ਕਿ ਤੁਹਾਡੇ ਬਿਜ਼ਨਸ ਖਤਮ ਹੋ ਗਏ ਹੋਣ, ਪਰ ਜਿਹੜੇ ਵੱਡੇ ਵਪਾਰ ਨੇ ਉਹ ਹੋਰ ਜ਼ਿਆਦਾ ਫਲ ਫੁੱਲ ਰਹੇ ਨੇ, ਉਹਨਾਂ ਦੇ ਵਿੱਚ ਇਜ਼ਾਫਾ ਹੋ ਰਿਹਾ, ਉਹਨਾਂ ਦੀ ਆਮਦਨੀ ਦੇ ਵਿੱਚ ਇਜ਼ਾਫਾ ਹੋ ਰਿਹਾ, ਉਹਨਾਂ ਦੀਆਂ ਜਿਹੜੇ CEOs ਨੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਹੋ ਰਿਹਾ। ਪਹਿਲੇ ਨੰਬਰ ਦੇ ਉੱਤੇ ਆਉਂਦੇ ਨੇ CEO ਕ੍ਰਿਸ ਹਲਜ਼, ਜਿਹੜੇ ਕਿ Life360 ਨਾਮ ਦੀ ਕੰਪਨੀ ਦੇ CEO ਨੇ। ਉਹਨਾਂ ਦੀ ਸਾਲਾਨਾ ਤਨਖਾਹ ਮਗਰੋਂ ਗਿਣ ਲਿਓ ਜ਼ੀਰੋਆਂ ਕਿੰਨੀਆਂ ਨੇ, ਤੇ ਮਗਰੋਂ ਇਹ ਵੀ ਗਿਣ ਲਿਓ ਕਿ ਤੁਹਾਡੇ ਨਾਲ ਕਿੰਨੀ ਕੁ ਫਰਕ ਹੈਗਾ। $47,701 ਤੇ $7,000 ਉਹਨਾਂ ਦੀ ਸਾਲ ਦੀ ਤਨਖਾਹ ਦੱਸੀ ਗਈ ਹੈ। ਮਿਕ ਫੈਰਲ ਦੂਸਰੇ ਨੰਬਰ ਤੇ ਆਉਂਦੇ ਨੇ, ਰੈਜ਼ਮੈਡ ਕੰਪਨੀ ਦੇ ਨੇ। ਤੀਜੇ ਨੰਬਰ ਤੇ ਰੋਬਰਟ ਥੋਮਸਨ, ਨਿਊਜ਼ ਕਾਰਪੋਰੇਸ਼ਨ ਨਾਮ ਦੀ ਕੰਪਨੀ ਜਿਹੜੀ ਕਿ ਅਲੱਗ ਅਲੱਗ ਮੀਡੀਆ ਅਦਾਰਿਆਂ ਦੇ ਨਾਲ ਜੁੜੀ ਹੋਈ ਹੈ। ਸਿਗਮਾ ਹੈਲਥ ਕੇਅਰ ਦੇ ਵਿਕੇਸ਼ ਰਾਮਸੁੰਦਰ ਅਗਲੇ ਜਿਹੜੇ ਸਭ ਤੋਂ ਅਮੀਰ CEO ਨੇ, ਤੇ ਇਸ ਤੋਂ ਇਲਾਵਾ ਸ਼ਮੇਰਾ ਵਿਕਰਮਾਇਕੇ ਜਿਹੜੇ ਕਿ ਤਮਿਲ ਮੂਲ ਦੇ ਪਰਿਵਾਰ ਦੇ ਵਿੱਚ ਪੈਦਾ ਹੋਏ ਸੀ, ਮੈਕੁਆਇਰੀ ਗਰੁੱਪ ਦੀ ਇਹ CEO ਸਾਹਿਬਾ ਨੇ, ਤੇ ਨੋਰਨ ਫਾਰਮਾਸਿਟੀਕਲ ਦੇ ਜੌਨ ਪਿਲਚਰ ਤੇ ਗੁਡਮੈਨ ਗਰੁੱਪ ਦੇ ਗ੍ਰੈਗ ਗੁਡਮੈਨ ਇਸ ਸੂਚੀ ਦੇ ਵਿੱਚ ਅਗਲੇ ਨੰਬਰ ਦੇ ਉੱਤੇ ਆਉਂਦੇ ਨੇ। ਇਸ ਤੋਂ ਇਲਾਵਾ BHP ਦੇ ਮਾਈਕ ਹੈਨਰੀ, ਨਿਊਮੌਂਟ ਦੇ ਪੋਟੋਮ ਪਾਲਮਰ, ਜੈਨੇਸਿਸ ਮਿਨਰਲਸ ਦੇ ਰੈਲੀ ਫਿਲਸਨ, ਵਾਈਟ ਹੈਵਨ ਕੋਲ ਕੰਪਨੀ ਕੋਲੇ ਦੀ ਖਦਾਨ ਸਭ ਤੋਂ ਵੱਡੀ ਪੌਲ ਫਿਲਿਨ, ਬਰਾਂਬਲਸ ਦੇ ਗ੍ਰਹਿਮ ਚਿਪਸੇਜ਼ ਤੇ ਮੈਥਿਊ ਵਿਲਸਨ ਜਿਹੜੇ ਕਿ ਲਾਈਟ ਐਂਡ ਵੰਡਰ ਨਾਮ ਦੀ ਕੰਪਨੀ ਦੇ ਨਾਲ ਜੁੜੇ ਹੋਏ ਨੇ। ਇਸ ਤੋਂ ਇਲਾਵਾ ਬਨਿੰਗਸ, ਕੇਮਾਟ ਵਰਗੀਆਂ ਕੰਪਨੀਆਂ ਦੀ ਮਲਕੀਅਤ ਵਾਲੀ ਕੰਪਨੀ, ਵੈਸ ਫਾਰਮਰ ਦੇ CEO ਰੌਬ ਸਕੌਟ ਵੀ ਟੌਪ 20 ਦੀ ਸੂਚੀ ਦੇ ਵਿੱਚ ਆਪਣਾ ਨਾਮ ਰੱਖ ਰਹੇ ਨੇ।
ਕੱਲ ਦੇ ਦਿਨ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਆਸਟ੍ਰੇਲੀਆ ਦੇ ਵਿੱਚ AI ਬੂਮ ਨੂੰ ਲੈ ਕੇ ਸਰਕਾਰ ਦੀ ਤਰਫ ਤੋਂ ਇੱਕ ਸਮਿਟ ਕੀਤੀ ਜਾ ਰਹੀ ਹੈ ਔਰ ਬੜੇ ਜ਼ਿਆਦਾ ਚਰਚਾ ਹੋਈ। ਹਾਲਾਂਕਿ ਕੁਝ ਇੱਕ ਅਖਬਾਰਾਂ ਦੇ ਵਿੱਚ ਜਿਹੜੇ ਕਿ ਰਾਈਟ ਵਿੰਗਰ ਜਾਂ ਐਕਸਟ੍ਰੀਮਿਸਟ ਵਿਚਾਰਧਾਰਾ ਵਾਲੇ ਜਿਹੜੇ ਮੀਡੀਆ ਅਦਾਰੇ ਨੇ ਉਹਨਾਂ ਦੇ ਵਿੱਚੋਂ ਇਹ ਖਬਰਾਂ ਗਾਇਬ ਰੱਖੀਆਂ ਗਈਆਂ ਨੇ, ਪਰ ਇਹ ਖਬਰ ਆਪਣੇ ਆਪ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇੱਕ ਪਾਸੇ ਚੁੰਮੀਆਂ ਲਈਆਂ ਗਈਆਂ, ਦੋਵੇਂ ਪਾਸਿਓਂ ਚਪੇੜਾਂ ਮਾਰੀਆਂ ਗਈਆਂ ਨੇ। ਪ੍ਰਾਈਮ ਮਿਨਿਸਟਰ ਐਂਥਨੀ ਅਲਬਨੀਜ਼ ਨੇ ਯੂਨੀਵਰਸਿਟੀ ਆਫ ਸਿਡਨੀ ਦੇ ਵਿੱਚ ਰਿਸਰਚਰ, ਸਟੂਡੈਂਟਸ ਤੇ ਹੋਰ ਲੋਕਾਂ ਦੇ ਦਰਮਿਆਨ ਆਪਣੇ ਭਾਸ਼ਣ ਨੂੰ ਡਿਲੀਵਰ ਕੀਤਾ। ਪਹਿਲਾਂ ਤਾਂ ਇਸ ਭਾਸ਼ਣ ਨੂੰ ਦੇਣ ਦੀ ਜਿਹੜੀ ਥਾਂ ਚੁਣੀ ਗਈ ਹੈ ਉਸ ਦੇ ਉੱਤੇ ਵੀ ਚਰਚਾ ਹੋਈ ਹੈ ਕਿ ਆਖਿਰਕਾਰ ਯੂਨੀਵਰਸਿਟੀ ਆਫ ਸਿਡਨੀ ਨੂੰ ਹੀ ਇਸ AI ਸਮਿਟ ਦੇ ਲਈ ਕਿਉਂ ਚੁਣਿਆ ਗਿਆ। ਸਮਿਟ ਤਾਂ ਨਹੀਂ ਕਹਿ ਸਕਦੇ, ਪਰ ਇਸ ਸਪੀਚ ਦੇ ਲਈ ਕਿਉਂ ਚੁਣਿਆ ਗਿਆ। ਉਹ ਯੂਨੀਵਰਸਿਟੀ ਆਫ ਸਿਡਨੀ ਜਿਨ੍ਹਾਂ ਦੀ ਪਿਛਲੇ ਦਿਨਾਂ ਦੇ ਦਰਮਿਆਨ ਤੁਹਾਡੇ ਦਰਮਿਆਨ ਖਬਰ ਵੀ ਸਾਂਝੀ ਕੀਤੀ ਸੀ ਕਿ ਯੂਨੀਵਰਸਿਟੀ ਦੇ ਰਿਸਰਚਰਸ ਤੇ ਜਿਹੜੇ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਉਹ ਵਿਦਿਆਰਥੀਆਂ ਦੀ ਤਰਫ ਤੋਂ AI ਦੇ ਆਪਣੇ ਪੜ੍ਹਾਈ ਦੇ ਵਿੱਚ ਕੀਤੇ ਜਾ ਰਹੇ ਇਸਤੇਮਾਲ, ਵੱਧ ਰਿਹਾ ਜਿਹੜਾ ਇਸਤੇਮਾਲ ਹੈ, ਉਸ ਤੋਂ ਪਰੇਸ਼ਾਨ ਹੋਏ ਪਏ ਨੇ। ਬਲਕਿ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਯੂਨੀਵਰਸਿਟੀ ਆਫ ਸਿਡਨੀ ਹੁਣ ਆਪਣੇ ਕਰੀਕੁਲਮ ਦੇ ਵਿੱਚ ਤਬਦੀਲੀਆਂ ਕਰਨ ਬਾਰੇ ਵੀ ਸੋਚ ਰਹੀ ਹੈ ਤਾਂ ਕਿ ਕਿਵੇਂ AI ਦੀ ਅਸਿਸਟੈਂਸ ਜਿਹੜੀ ਉਹ ਰੋਕੀ ਜਾ ਸਕੇ, ਉਹ ਘੱਟ ਕੀਤੀ ਜਾ ਸਕੇ। ਵਿਦਿਆਰਥੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੇ ਨਾਲ ਆਪਣੀਆਂ ਅਸਾਈਨਮੈਂਟਸ ਤੋਂ ਲੈ ਕੇ ਆਪਣੇ ਸਾਰੇ ਕੰਮ ਕਰ ਰਹੇ ਨੇ। ਇਸ ਚੀਟਿੰਗ ਨੂੰ ਫੜਨ ਦੇ ਲਈ ਨਵੇਂ ਸਿਸਟਮ ਨੂੰ ਡੈਵਲਪ ਕੀਤਾ ਜਾ ਰਿਹਾ ਹੈ ਔਰ ਇਸ ਦਰਮਿਆਨ ਯੂਨੀਵਰਸਿਟੀ ਆਫ ਸਿਡਨੀ ਜਿੱਥੇ ਪ੍ਰਧਾਨ ਮੰਤਰੀ ਇਹ ਕਹਿ ਰਹੇ ਸੀ ਕਿ AI ਦੇ ਇਸਤੇਮਾਲ ਨੂੰ ਸੀਮਤ ਕਰਨਾ ਹੋਏਗਾ ਜਾਂ ਇਸ ਨੂੰ ਰੀਡਾਈਵਰਟ ਕਰਨਾ ਹੋਏਗਾ, ਇਹ ਵੀ ਬੜਾ ਆਪਣੇ ਆਪ ਦੇ ਵਿੱਚ ਦਿਲਚਸਪ ਵਿਸ਼ਾ ਹੈ। ਪ੍ਰਧਾਨ ਮੰਤਰੀ ਨੇ ਇਸੇ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ, 70ਵਿਆਂ ਦੇ ਦਹਾਕੇ ਚ ਰੀਗਨ ਥੈਚਰ ਦਾ ਐਰਾ ਕਿਹਾ ਜਾਂਦਾ ਹੈ, 70ਵਿਆਂ 80ਵਿਆਂ ਦੇ ਦਹਾਕੇ ਨੂੰ ਦੁਨੀਆ ਭਰ ਚ। ਰੋਨਾਲਡ ਰੀਗਨ ਅਮਰੀਕਾ ਦੇ ਰਾਸ਼ਟਰਪਤੀ ਹੁੰਦੇ ਸੀ, ਮਾਰਗਰਟ ਥੈਚਰ ਇੰਗਲੈਂਡ ਦੀ ਪ੍ਰਧਾਨ ਮੰਤਰੀ ਹੁੰਦੀ ਸੀ ਤੇ ਇਸ ਦਰਮਿਆਨ ਦੁਨੀਆ ਦੀ ਆਰਥਿਕਤਾ ਜਿਹੜੀ ਹੈ ਉਹ ਇੱਕ ਤਰੀਕੇ ਦੇ ਨਾਲ ਨਵਾਂ ਗੇਅਰ ਪਾ ਕੇ ਇੱਕ ਵਧਣੀ ਸ਼ੁਰੂ ਹੋਈ ਸੀ, ਇੱਕ ਵੱਖਰੇ ਤਰੀਕੇ ਦੇ ਨਾਲ ਦੁਨੀਆ ਦੇ ਵਿੱਚ ਜੰਗਾਂ ਚੱਲ ਰਹੀਆਂ ਸੀ। ਭਾਰਤ ਪਾਕਿਸਤਾਨ ਦੀ ਜੰਗ ਚੱਲ ਰਹੀ ਸੀ, ਅਮਰੀਕਾ ਨੇ ਵੀਅਤਨਾਮ ਤੇ ਜੰਗ ਛੇੜ ਰੱਖੀ ਸੀ, ਅਰਬ ਮੁਲਕਾਂ ਦੀ ਜੰਗ ਚੱਲ ਰਹੀ ਸੀ ਇਜ਼ਰਾਈਲ ਦੇ ਨਾਲ ਔਰ ਦੁਨੀਆ ਭਰ ਦੇ ਵਿੱਚ ਜੰਗਾਂ ਦੇ ਇੱਕ ਮਾਹੌਲ ਦੇ ਵਿੱਚੋਂ ਨਿਕਲ ਕੇ ਇੱਕ ਵੱਖਰੇ ਕਿਸਮ ਦੀ ਆਰਥਿਕ ਸ਼ਕਤੀਆਂ ਜਿਹੜੀਆਂ ਬਣਨੀਆਂ ਸ਼ੁਰੂ ਹੋਈਆਂ ਸੀ ਔਰ ਐਸੇ ਦਰਮਿਆਨ ਪੋਲੀਟੀਕਲ ਇਕੋਨੋਮਿਕਸ ਦੀ ਪੜ੍ਹਾਈ ਕਰ ਰਹੇ ਸੀ ਐਂਥਨੀ ਅਲਬਨੀਜ਼ ਯੂਨੀਵਰਸਿਟੀ ਆਫ ਸਿਡਨੀ ਦੇ ਵਿੱਚ ਔਰ ਇਸੇ ਯੂਨੀਵਰਸਿਟੀ ਨੂੰ ਚੁਣਿਆ ਗਿਆ। ਹਾਲਾਂਕਿ ਉਹਨਾਂ ਨੇ ਸ਼ੁਕਰ ਹੈ ਕਿ ਮੈਡੀਕੇਅਰ ਵਰਗੀਆਂ ਫੈਸਿਲਿਟੀਆਂ ਦੇ ਨਾਮ ਨਹੀਂ ਗਏ ਕਿਉਂਕਿ ਇਹ ਤਾਂ ਸਮਿਟ ਸਿਰਫ AI ਸਮਿਟ ਨੂੰ ਲੈ ਕੇ ਸੀ ਔਰ ਇਸ ਭਾਸ਼ਣ ਦੇ ਵਿੱਚ ਇੱਕ ਗੱਲ ਜ਼ਰੂਰ ਰਹੀ ਕਿ ਜਿੱਥੇ ਪ੍ਰਧਾਨ ਮੰਤਰੀ ਨੇ ਇਹ ਐਲਾਨ ਕੀਤਾ ਹੈ ਕਿ ਦੁਨੀਆ ਦਾ ਪਹਿਲਾ ਐਸਾ ਦੇਸ਼ ਹੋਏਗਾ ਜਿਹੜਾ ਕਿ ਆਸਟ੍ਰੇਲੀਆ ਜਿੱਥੇ ਇੱਕ ਅਲੱਗ ਹੀ ਮਹਿਕਮਾ ਜਿਹੜਾ ਇੱਕ ਅਲੱਗ ਵਿਭਾਗ AI ਨੂੰ ਕੰਟਰੋਲ ਕਰਨ ਦੇ ਲਈ ਜਾਂ AI ਦੇ ਉੱਤੇ ਪਾਲਿਸੀਜ਼ ਬਣਾਉਣ ਦੇ ਲਈ ਸਰਕਾਰ ਦੀ ਤਰਫ ਤੋਂ ਸਥਾਪਿਤ ਕੀਤਾ ਜਾਏਗਾ। ਹਾਲਾਂਕਿ ਇਸ ਦਾ ਸਿੱਧਾ ਕੰਟਰੋਲ ਪ੍ਰਧਾਨ ਮੰਤਰੀ ਦੇ ਹੱਥਾਂ 'ਚ ਹੋਏਗਾ, ਯਾਨੀ ਕਿ ਕੋਈ ਅਲੱਗ ਤੋਂ ਮੰਤਰੀ ਨਹੀਂ ਰੱਖਿਆ ਜਾਣਾ, ਪ੍ਰਧਾਨ ਮੰਤਰੀ ਇਸ ਦੇ ਨਾਲ ਜੁੜੇ ਹੋਏ ਫੈਸਲੇ ਲੈਣਗੇ ਔਰ ਜਿੱਥੇ ਪ੍ਰਧਾਨ ਮੰਤਰੀ ਜਿਸ ਲੈਕਚਰ ਹਾਲ ਦੇ ਅੰਦਰ ਇਹ ਜਿਸ ਹਾਲ ਦੇ ਅੰਦਰ ਇਹ ਭਾਸ਼ਣ ਦੇ ਰਹੇ ਸੀ ਉਸ ਦੇ ਬਾਹਰ ਪੋਸਟਰ ਲੱਗੇ ਹੋਏ ਸੀ ਅੰਗਰੇਜ਼ੀ ਦੇ ਵਿੱਚ ਐਫ ਅੱਖਰ ਦੇ ਨਾਲ ਗਾਲੀ ਗਲੋਚ ਦੇ ਕੇ AI ਨੂੰ ਗਾਲਾਂ ਦਿੱਤੀਆਂ ਹੋਈਆਂ ਸੀ। ਹਾਲ ਫਿਲਹਾਲ ਜਿਹੜੇ ਨਵੇਂ ਰੂਲਸ ਨੇ ਉਹਨਾਂ ਦੇ ਉੱਤੇ ਚਰਚਾ ਆਉਣ ਵਾਲੇ ਦਿਨਾਂ 'ਚ ਹੋਣੀ ਹੈ, ਪਰ ਨਵੇਂ ਡੇਟਾ ਸੈਂਟਰਸ ਨੂੰ ਲੈ ਕੇ ਜਿਹੜਾ ਇੱਕ ਵਿਵਾਦ ਆਸਟ੍ਰੇਲੀਆ ਚੱਲ ਰਿਹਾ, ਕਿਹਾ ਜਾ ਰਿਹਾ ਹੈ ਕਿ ਅਮਰੀਕਾ ਆਪਣੇ ਡੇਟਾ ਸੈਂਟਰਸ ਆਸਟ੍ਰੇਲੀਆ ਦੇ ਵਿੱਚ ਬਣਾ ਰਿਹਾ। ਆਸਟ੍ਰੇਲੀਆ ਇਹ ਤਰਕ ਦੇ ਰਿਹਾ ਹੈ ਕਿ ਇਸ ਦੇ ਨਾਲ ਰੁਜ਼ਗਾਰ ਵਧਣਾ ਔਰ ਆਸਟ੍ਰੇਲੀਆ ਨੂੰ ਵੈਸੇ ਵੀ ਨਵੇਂ ਡੇਟਾ ਸੈਂਟਰਸ ਦੀ ਲੋੜ ਹੈ। ਡੇਟਾ ਸੈਂਟਰਸ ਅਸਲ ਦੇ ਵਿੱਚ ਕਿਵੇਂ ਕੰਮ ਕਰਦੇ ਨੇ ਇਸ ਦੇ ਨਾਲ ਜੁੜੀ ਹੋਈ ਵੀ ਇੱਕ ਰਿਪੋਰਟ ਅਸੀਂ ਤੁਹਾਡੇ ਨਾਲ ਪਿਛਲੇ ਦਿਨਾਂ 'ਚ ਸਾਂਝੀ ਕੀਤੀ ਸੀ, ਪਰ ਅੱਜ ਦੇ ਦਿਨ ਇੱਕ ਵਾਰ ਫੇਰ ਤੋਂ ਤੁਹਾਡੇ ਨਾਲ ਸ਼ਾਮ ਦੇ ਪ੍ਰੋਗਰਾਮਾਂ ਦੇ ਵੇਲੇ ਇਹ ਰਿਪੋਰਟ ਸਾਂਝੀ ਕਰਾਂਗੇ ਕਿ ਅਸਲ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਡੇਟਾ ਸੈਂਟਰਸ ਦੀ ਭਰਮਾਰ ਕਿਉਂ ਕੀਤੀ ਜਾ ਰਹੀ ਹੈ ਤੇ ਫਿਰ ਉਹ ਆਸਟ੍ਰੇਲੀਆ ਜਿਸ ਨੂੰ ਇੱਕ ਡਰਾਈ ਲੈਂਡ ਦੇ ਨਾਮ ਤੋਂ ਸੰਬੋਧਨ ਕੀਤਾ ਜਾਂਦਾ ਸੀ ਉਸ 70ਵਿਆਂ 80ਵਿਆਂ ਦੇ ਦਹਾਕੇ 'ਚ ਜਦੋਂ ਪ੍ਰਧਾਨ ਮੰਤਰੀ ਆਪਣੀ ਪੜ੍ਹਾਈ ਹਾਸਲ ਕਰ ਰਹੇ ਸੀ ਤੇ ਉਸ ਆਸਟ੍ਰੇਲੀਆ ਦੇ ਵਿੱਚ ਡੇਟਾ ਸੈਂਟਰਸ ਜਾਂ ਉਸ ਡਰਾਈ ਲੈਂਡ ਦੇ ਨਾਲ ਡੇਟਾ ਸੈਂਟਰਸ ਦਾ ਆਖਰਕਾਰ ਕੀ ਲੈਣਾ ਦੇਣਾ ਹੈ। ਨਵੇਂ AI ਟੂਲਸ ਇੱਥੋਂ ਬਣਨਗੇ ਇਹ ਦਾਅਵਾ ਸਰਕਾਰ ਦਾ ਕੀਤਾ ਜਾਂਦਾ, ਪਰ ChatGPT ਕਲੌਡ ਵਰਗੀਆਂ ਕੰਪਨੀਆਂ ਜਿਹੜੀਆਂ ਨੇ ਨਵੇਂ AI ਮਾਡਲਸ ਦੇ ਉੱਤੇ ਕੰਮ ਕਰਨ ਦੇ ਲਈ ਰਿਸਰਚ ਕਰਨ ਦੇ ਲਈ ਆਸਟ੍ਰੇਲੀਆ ਦੀ ਧਰਤੀ ਨੂੰ ਚੁਣਨਾ ਚਾਹੁੰਦੇ ਨੇ, ਇੱਥੋਂ ਰਿਸਰਚਾਂ ਆਪਣੀਆਂ ਅੱਗੇ ਤੋੜਨਾ ਚਾਹੁੰਦੇ ਨੇ। ਇਹ ਵੀ ਪ੍ਰਧਾਨ ਮੰਤਰੀ ਦੀ ਸਪੀਚ ਦੇ ਵਿੱਚ
ਜ਼ਿਕਰ ਨਹੀਂ ਹੋਇਆ ਕਿਉਂਕਿ AI ਡੇਟਾ ਸੈਂਟਰਸ ਆਪਣੇ ਆਪ ਦੇ ਵਿੱਚ ਇੱਕ ਵਿਵਾਦਤ ਵਿਸ਼ਾ ਹੈ। ਖੈਰ ਹੁਣਾਂ ਖਬਰਾਂ ਦੇ ਵੱਲ ਆਈਏ। AI ਜਿੰਨੀ ਮਰਜ਼ੀ ਆ ਜਾਵੇ ਪਰ ਸਾਈਬਰ ਬ੍ਰੀਚ ਜਿਹੜਾ ਉਹ ਨਾਲ ਨਾਲ ਰਹੇਗਾ ਆਉਣ ਵਾਲੇ ਸਮਿਆਂ ਦੇ ਵਿੱਚ, ਆਉਣ ਵਾਲੇ ਸਾਲਾਂ ਚ। ਇਹ ਦੋ ਖਬਰਾਂ ਪ੍ਰਮੁੱਖ ਸੁਰਖੀਆਂ ਦਾ ਵਿਸ਼ਾ ਬਣਿਆ ਰਹਿਣਗੀਆਂ ਕਿ ਕਿਤੇ ਸਾਈਬਰ ਅਟੈਕ ਹੋ ਗਿਆ ਤੇ ਕਿਤੇ AI ਨੇ ਕੁਛ ਨਵਾਂ ਕਾਰਾ ਕਰ ਦਿੱਤਾ। ਹੁਣ ਹਜ਼ਾਰਾਂ ਲੋਕਾਂ ਦੀਆਂ ਨਿੱਜੀ ਜਾਣਕਾਰੀਆਂ ਜਿਹੜੀਆਂ ਉਹਨਾਂ ਨੇ ਆਪਣੇ GPs ਨੂੰ ਦੇ ਰੱਖੀਆਂ ਸੀ ਉਹ ਇੱਕ ਸਾਈਬਰ ਅਟੈਕ ਦੇ ਵਿੱਚ ਲੀਕ ਹੋਈਆਂ ਦੱਸੀਆਂ ਗਈਆਂ ਨੇ। ਸਿਡਨੀ, ਮੈਲਬਨ ਤੇ ਕੈਨਬਰਾ ਦੇ ਵਿੱਚ 23 ਜੂਨ ਨੂੰ ਇਹ ਸਾਈਬਰ ਬ੍ਰੀਚ ਹੋਈ ਹੈ ਔਰ ਇਸ ਦੀ ਰਿਪੋਰਟ ਹੁਣ ਕੀਤੀ ਗਈ ਹੈ। ਸਿਹਤ ਮਹਿਕਮੇ ਨੇ ਦੱਸਿਆ ਹੈ ਕਿ 21 ਦੇ ਕਰੀਬ ਕਲੀਨਿਕ ਨੇ ਜਿੱਥੋਂ ਇੱਕ ਪ੍ਰਾਈਵੇਟ ਇਕੁਇਟੀ ਫਰਮ ਕੁਆਡਰੈਂਟ ਦੇ ਨਾਲ ਜੁੜੇ ਹੋਏ ਜਿਹੜੇ ਜਾਣਕਾਰੀਆਂ ਨੇ ਉਹ ਲੀਕ ਹੋਈਆਂ ਨੇ। ਹੈਲਥ ਕੇਅਰ ਕੰਪਨੀ ਨੂੰ ਫਿਲਹਾਲ ਪੁੱਛ ਪੜਤਾਲ ਦੇ ਲਈ ਅਲੱਗ ਅਲੱਗ ਅਧਿਕਾਰੀਆਂ ਤੋਂ ਕੀਤੀ ਜਾ ਰਹੀ ਹੈ। ਆਸਟ੍ਰੇਲੀਅਨ ਸਾਈਬਰ ਸਿਕਿਉਰਿਟੀ ਸੈਂਟਰ ਦੀ ਤਰਫ ਤੋਂ ਤੇ ਆਫਿਸ ਆਫ ਆਸਟ੍ਰੇਲੀਅਨ ਇਨਫੋਰਮੇਸ਼ਨ ਕਮਿਸ਼ਨਰ ਦੀ ਤਰਫ ਤੋਂ ਰਲ ਕੇ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਇਹਨਾਂ ਨਿੱਜੀ ਜਾਣਕਾਰੀਆਂ ਦੇ ਵਿੱਚ ਮੈਡੀਕੇਅਰ, ਪ੍ਰਾਈਵੇਟ ਹੈਲਥ ਇੰਸ਼ੋਰੈਂਸ, ਕੰਸੈਸ਼ਨ ਕਾਰਡ ਦੀਆਂ ਜਾਣਕਾਰੀਆਂ, ਡੇਟ ਆਫ ਬਰਥ, ਨਾਂ, ਪਤੇ ਔਰ ਕੰਪਲੀਟ ਡਿਟੇਲਸ ਜਿਹੜੀਆਂ ਸੀ ਉਹ ਲੀਕ ਹੋਈਆਂ ਦੱਸੀਆਂ ਗਈਆਂ। ਇਹਨਾਂ ਨੂੰ ਕਿਸੇ ਡਾਰਕ ਵੈਬ ਦੇ ਉੱਤੇ ਇਸਤੇਮਾਲ ਕੀਤਾ ਗਿਆ ਜਾਂ ਨਹੀਂ ਇਹ ਹਾਲੇ ਨਹੀਂ ਪਤਾ। ਦੱਸ ਦਈਏ ਕਿ ਕੰਪਨੀ ਜਿਸ ਕੁਆਡਰੈਂਟ ਜਿਨ੍ਹਾਂ ਦਾ ਡੇਟਾ ਚੱਕਿਆ ਗਿਆ 2013 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਦੇਸ਼ ਭਰ ਦੇ ਅੰਦਰ ਅਲੱਗ ਅਲੱਗ 60 ਮੈਡੀਕਲ ਸੈਂਟਰਸ ਦੇ ਉੱਤੇ ਜਿਨ੍ਹਾਂ ਚ ਸਕਿਨ ਕੇਅਰ, ਅਲਾਈਡ ਹੈਲਥ, ਮੈਂਟਲ ਹੈਲਥ, ਅਲੱਗ ਅਲੱਗ ਸਰਵਿਸਿਸ ਦੇ ਜਿਹੜੇ ਹੈਲਥ ਕਲੀਨਿਕਸ ਨੇ ਉਹਨਾਂ ਨੂੰ ਇਹ ਸੇਵਾਵਾਂ ਦਿੰਦੇ ਨੇ। ਇਸ ਤੋਂ ਇਲਾਵਾ ਇੰਸ਼ੋਰੈਂਸ ਕੰਪਨੀ ਬੂਪਾ ਵੀ ਇਹਨਾਂ ਦੀਆਂ ਹੀ ਸੇਵਾਵਾਂ ਵਰਤਦੀ ਹੈ। ਇਸ ਕੰਪਨੀ ਦੀ ਬਾਕੀ ਕਿਸੇ ਹੋਰ ਮੈਡੀਕਲ ਸੈਂਟਰ ਦੇ ਵਿੱਚੋਂ ਜਾਂ ਕਿਸੇ ਹੋਰ ਕੰਪਨੀ ਦੀਆਂ ਜਾਣਕਾਰੀਆਂ ਲੀਕ ਹੋਈਆਂ ਨੇ ਕਿ ਨਹੀਂ ਇਹ ਨਹੀਂ ਪਤਾ। ਪਰ ਇੱਕ ਗੱਲ ਜ਼ਰੂਰ ਹੈ, ਜਿਵੇਂ ਖਬਰ ਦੀ ਸ਼ੁਰੂਆਤ ਚ ਦੱਸਿਆ ਸੀ ਕਿ ਆਉਣ ਵਾਲੇ ਸਾਲਾਂ ਚ ਸਾਈਬਰ ਬ੍ਰੀਚ ਦੀਆਂ ਖਬਰਾਂ, ਸਾਈਬਰ ਅਟੈਕ ਦੀਆਂ ਖਬਰਾਂ ਆਮ ਹੋ ਜਾਣਗੀਆਂ। ਇੱਕ ਅੰਦਾਜ਼ਾ ਤੁਸੀਂ ਇੱਥੋਂ ਹੀ ਲਗਾ ਸਕਦੇ ਹੋ ਕਿ ਸਿਰਫ 2025 ਦੇ ਕੈਲੰਡਰ ਵਰੇ ਦੇ ਵਿੱਚ 1200 ਤੋਂ ਜ਼ਿਆਦਾ ਸ਼ਿਕਾਇਤਾਂ ਸਾਈਬਰ ਬ੍ਰੀਚ ਦੀਆਂ ਆਸਟ੍ਰੇਲੀਆ ਦੇ ਵਿੱਚ ਹਾਸਲ ਹੋਈਆਂ ਸੀ। ਮੈਲਬਨ ਸ਼ਹਿਰ ਲਗਾਤਾਰ ਤਰੱਕੀ ਕਰ ਰਿਹਾ ਪਰ ਸਿਰਫ ਨਾਈਟ ਇਕੋਨਮੀ ਦੇ ਮਾਮਲੇ ਦੇ ਵਿੱਚ, ਔਰ ਨਾਈਟ ਇਕੋਨਮੀ ਦੇ ਨਾਲ ਨਾਲ ਡੇ ਇਕੋਨਮੀ ਚ ਵੀ ਤਰੱਕੀ ਕਰ ਲਵੇ ਜੇਕਰ ਸਿਰਫ ਇੱਕ ਫੈਕਟਰ ਜਿਹੜਾ ਇਸ ਸ਼ਹਿਰ ਦੇ ਵਿੱਚੋਂ ਖਤਮ ਕਰ ਦਿੱਤਾ ਜਾਵੇ ਔਰ ਉਹ ਹੈ ਕ੍ਰਾਈਮ, ਅਪਰਾਧ। ਦਿਨ ਦਿਹਾੜੇ ਤਾਂ ਜਿਹੜੇ ਟਬੈਕੋ ਸ਼ਾਪਸ ਨੇ ਫੂਕੇ ਜਾਂਦੇ ਨੇ, ਬਾਰਸ ਫੂਕੇ ਜਾਂਦੇ ਨੇ, ਰਾਤ ਨੂੰ ਵੀ ਅਪਰਾਧ ਸ਼ੁਰੂ ਹੋ ਰਹੇ ਨੇ, ਪਰ ਮੈਲਬਨ ਦੇ ਲਾਰਡ ਮੇਅਰ ਨਿਕ ਰੀਸ ਨੇ ਕਿਹਾ ਕਿ ਨਾਈਟ ਇਕੋਨਮੀ ਵਧਣ ਦੇ ਨਾਲ ਮੈਲਬਨ ਸ਼ਹਿਰ ਦੀ ਨੁਹਾਰ ਵੀ ਜਿਹੜੀ ਉਹ ਵਧੇਗੀ ਔਰ ਨਿਖਰੇਗੀ। ਲਗਭਗ 3000 ਨਵੀਆਂ ਨੌਕਰੀਆਂ ਪੈਦਾ ਹੋਈਆਂ ਨੇ 2024-25 ਚ ਨਾਈਟ ਜੋਬਸ ਦੀ, ਨਾਈਟ ਜੋਬ ਸੈਕਟਰ ਦੀ ਜੇ ਗੱਲ ਕਰੀਏ। 37,000 ਲੋਕ ਇਸ ਵਕਤ ਮੈਲਬਨ ਦੇ ਅਲੱਗ ਅਲੱਗ ਪਬਸ, ਕਲੱਬਸ, ਰੈਸਟੋਰੈਂਟ ਤੋਂ ਲੈ ਕੇ ਅਲੱਗ ਅਲੱਗ ਬਿਜ਼ਨਸਿਸ ਦੇ ਵਿੱਚ ਕੰਮ ਕਰ ਰਹੇ ਨੇ। ਇੰਪਲੋਇਮੈਂਟ ਡੇਟਾ ਜਿਹੜਾ ਹੈ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਹਵਾਲੇ ਦੇ ਨਾਲ ਸਾਂਝਾ ਕੀਤਾ ਗਿਆ ਤੇ ਗੂਗਲ ਮੈਪਸ ਦੇ ਹਵਾਲੇ ਦੇ ਨਾਲ ਦੱਸਿਆ ਗਿਆ ਕਿ ਕਿੰਨੇ ਬਿਜ਼ਨਸਿਸ ਨੇ ਜਿਹੜੇ ਮੈਲਬਨ ਦੇ ਵਿੱਚ ਰਾਤ ਵੇਲੇ ਖੁੱਲੇ ਰਹਿੰਦੇ ਨੇ। ਮੈਲਬਨ ਦੇ ਵਿੱਚ ਹੁਣ ਰਾਤ ਦੀ ਇਕੋਨਮੀ ਨੂੰ ਹੋਰ ਵਿਕਸਿਤ ਕਰਨ ਦੇ ਲਈ ਲਾਰਡ ਮੇਅਰ ਨੇ ਕਿਹਾ ਹੈ ਕਿ ਉਹ ਹੁਣ ਵਰਦੀਧਾਰੀ ਪੁਲਿਸ ਦੀ ਮੌਜੂਦਗੀ ਨੂੰ ਹੋਰ ਰੱਖਣਾ ਚਾਹੁੰਦੇ ਨੇ। ਗੈਰ ਵਰਦੀਧਾਰੀ ਪੁਲਿਸ ਦਾ ਰਾਤ ਨੂੰ ਕੋਈ ਖਾਸ ਮਕਸਦ ਨਹੀਂ ਰਹਿ ਜਾਂਦਾ, ਦਿਨ ਦੇ ਵਿੱਚ ਜ਼ਰੂਰ ਇਸ ਕਿਸਮ ਦੇ ਮਕਸਦ ਹੁੰਦੇ ਨੇ ਪਰ ਰਾਤ ਨੂੰ ਪੁਲਿਸ ਦਾ ਵਰਦੀ ਦੇ ਵਿੱਚ ਹੋਣਾ ਔਰ ਵੱਡੀ ਗਿਣਤੀ ਦੇ ਵਿੱਚ ਮੌਜੂਦ ਹੋਣਾ ਮੈਲਬਨ ਸ਼ਹਿਰ ਦੀ ਆਰਥਿਕਤਾ ਨੂੰ ਹੋਰ ਅੱਗੇ ਲੈ ਕੇ ਜਾਏਗਾ। ਇਸ ਵੇਲੇ $5 ਬਿਲੀਅਨ ਦਾ ਯੋਗਦਾਨ ਮੈਲਬਨ ਦੀ ਨਾਈਟ ਇਕੋਨਮੀ ਇਸ ਸੂਬੇ ਦੀ ਆਰਥਿਕਤਾ ਦੇ ਵਿੱਚ ਦੇ ਰਹੀ ਹੈ। ਖੇਡ ਜਗਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਸਾਂਝ ਪਾਈ ਹੈ। ਸਭ ਤੋਂ ਪਹਿਲਾਂ ਕ੍ਰਿਕਟ ਦੇ ਨਾਲ ਜੁੜੀ ਖਬਰ, ਜਿੱਥੇ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਯਾਨੀ ICC ਨੇ ਮੈਨਜ਼ ਵਰਲਡ ਕੱਪ 2027 ਤੇ ਮੈਨਜ਼ T20 ਵਰਲਡ ਕੱਪ 2028 ਦੇ ਲਈ ਜਿਹੜੇ ਫਾਰਮੈਟ ਨੇ ਉਹਨਾਂ ਦੇ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਨੇ। ਦੱਸ ਦਈਏ ਕਿ ਸਕਾਟਲੈਂਡ ਦੇ ਵਿੱਚ ICC ਦੀ ਸਾਲਾਨਾ ਮੀਟਿੰਗ ਜਿਹਨੂੰ AGM ਕਹਿ ਲਿਆ ਜਾਂਦਾ, ਐਨੂਅਲ ਜਰਨਲ ਮੀਟਿੰਗ, ਉਹਦੇ ਚ ਇਹ ਫੈਸਲੇ ਲਏ ਗਏ ਨੇ ਤਾਂ ਕਿ ਕ੍ਰਿਕਟ ਦੇ ਮੁਕਾਬਲਿਆਂ ਨੂੰ ਹੋਰ ਇੰਟਰਸਟਿੰਗ ਬਣਾਇਆ ਜਾ ਸਕੇ ਔਰ ਖਿਡਾਰੀਆਂ ਦੇ ਨਾਲ ਨਾਲ ਫੈਨਸ ਦੇ ਵਿੱਚ ਵੀ ਇਸ ਦਾ ਇੱਕ ਉਤਸ਼ਾਹ ਜਿਹੜਾ ਬਣਿਆ ਰਹੇ। ICC ਨੇ ਇੱਕ ਪ੍ਰੈਸ ਰਿਲੀਜ਼ ਕੀਤਾ, ਕਿਹਾ ਗਿਆ ਹੈ ਕਿ ICC ਮੈਨਜ਼ ਕ੍ਰਿਕਟ ਵਰਲਡ ਕੱਪ 2027 ਜਿਹੜਾ ਉਹ ਅਫਰੀਕਾ, ਸਾਊਥ ਅਫਰੀਕਾ, ਜ਼ਿੰਬਾਬਵੇ ਤੇ ਨਮੀਬੀਆ ਇਹ ਰਲ ਕੇ ਤਿੰਨੇ ਮੁਲਕ ਕਰਵਾ ਰਹੇ ਨੇ। 14 ਟੀਮਾਂ ਇਸ ਟੂਰਨਾਮੈਂਟ ਦੇ ਵਿੱਚ ਹਿੱਸਾ ਲੈ ਰਹੀਆਂ ਨੇ।
और इन्हू तीन अलग अलग गेड़ दे विच खिडाया जाएगा। पहला गेड़ जेड़ा वह क्वालीफाई करन वालियां 14 टीमां दा सब तो हेठले स्थान दे उत्ते रहन वालियां राउंड रॉबिन फॉरमैट दियां टीमां दे नाल सुपर सीरीज खिडा के होएगा। सुपर सीरीज की जिहड़ी जेतू टीम होएगी वह अगले गेड़ दे विच थां बना लेगी। फिर इस तों बाद 12 टीमां रह जाणगियां, 6-6 टीमां दे दो ग्रुप वंडे जाणगे। ਦੋਵੇਂ ਟੀਮਾਂ ਇੱਕ ਦੂਸਰੇ ਦੇ ਖਿਲਾਫ ਮੈਚ ਖੇਡਣਗੀਆਂ। ਹਰ ਇੱਕ ਗਰੁੱਪ ਦੀਆਂ ਤਿੰਨ ਸਿਖਰਲੀਆਂ ਟੀਮਾਂ, ਇਸ ਤੋਂ ਇਲਾਵਾ ਚੌਥੇ ਸਥਾਨ ਦੇ ਉੱਤੇ ਰਹਿਣ ਵਾਲੀਆਂ ਦੋ ਟੀਮਾਂ ਦੇ ਵਿੱਚੋਂ ਜਿਹੜੀ ਜਿੱਤ ਕੇ ਆਏਗੀ ਉਹ, ਤੇ ਫਿਰ ਜਿਹੜੀ ਸੁਪਰ ਸੀਰੀਜ਼ ਦੇ ਵਿੱਚ ਜਿਹੜੀ ਟੀਮਾਂ ਜਿੱਤੀਆਂ ਸੀ ਉਹ, ਇਹ 7 ਟੀਮਾਂ ਜਿਹੜੀਆਂ ਨੇ ਅਗਲੇ ਗੇੜ ਚ ਪਹੁੰਚਣਗੀਆਂ, ਤੇ 7 ਟੀਮਾਂ ਰਾਊਂਡ ਰੋਬਿਨ ਫਾਰਮੈਟ ਚ ਖੇਡਣਗੀਆਂ। ਜਿਹੜੀਆਂ 4 ਸਿਖਰਲੀਆਂ ਟੀਮਾਂ ਹੋਣਗੀਆਂ ਉਹ ਸੈਮੀਫਾਈਨਲ ਚ ਜਾਣਗੀਆਂ। ਪਹਿਲੇ ਸਥਾਨ ਤੇ ਰਹਿਣ ਵਾਲੀ ਟੀਮ ਚੌਥੇ ਸਥਾਨ ਦੇ ਨਾਲ ਖੇਡੇਗੀ ਸੈਮੀਫਾਈਨਲ, ਤੇ ਦੂਜੇ ਸਥਾਨ ਤੇ ਰਹਿਣ ਵਾਲੀ ਤੀਜੇ ਸਥਾਨ ਦੇ ਨਾਲ ਖੇਡੇਗੀ। ਇਸ ਤਰੀਕੇ ਦੇ ਨਾਲ 2 ਸੈਮੀਫਾਈਨਲ ਹੋਣਗੇ, ਜਿਵੇਂ ਸੋਕਰ ਦੇ ਵਿੱਚ ਹੋ ਰਹੇ ਨੇ, ਫੁੱਟਬਾਲ ਚ ਹੋ ਰਹੇ ਨੇ। ਜਿਹੜਾ 2028 ਚ T20 ਵਰਲਡ ਕੱਪ ਹੋਣਾ ਹੈ ਉਸ ਦੇ ਵਿੱਚ ਵੀ ਬਦਲਾਅ ਹੋਣਗੇ। ਦੱਸ ਦਈਏ ਕਿ ਉਹ ਇਸ ਕਰਕੇ ਵੀ ਖਾਸ ਹੈ ਕਿਉਂਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਸਾਂਝੇ ਤੌਰ ਦੇ ਉੱਤੇ ਹੋਸਟ ਕਰ ਰਹੇ ਨੇ ICC ਮੈਨਸ T20 ਵਰਲਡ ਕੱਪ 2028 ਨੂੰ। ਹਾਲਾਂਕਿ ਇੱਥੇ ਜ਼ਿਆਦਾ ਟੀਮਾਂ ਪਹੁੰਚਣਗੀਆਂ ਗਰੁੱਪ ਸਟੇਜ ਦੇ ਵਿੱਚ 20 ਟੀਮਾਂ ਨੂੰ, 4-4 ਟੀਮਾਂ ਦੇ 5 ਗਰੁੱਪਾਂ ਦੇ ਵਿੱਚ ਵੰਡਿਆ ਜਾਏਗਾ। ਤੇ ਫਿਰ ਸਿਖਰਲੇ ਹਰ ਇੱਕ ਗਰੁੱਪ ਦੀਆਂ ਸਿਖਰਲੀਆਂ 2 ਟੀਮਾਂ ਸੁਪਰ 10 ਤੇ ਪਹੁੰਚਣਗੀਆਂ। ਸੁਪਰ 10 ਦੇ ਵਿੱਚੋਂ 5 ਟੀਮਾਂ ਨੂੰ 2 ਗਰੁੱਪਾਂ ਚ ਰੱਖਿਆ ਜਾਏਗਾ। ਉਸੇ ਤਰੀਕੇ ਦੇ ਨਾਲ 2 ਸੈਮੀਫਾਈਨਲਿਸਟ ਜਿਹੜੇ ਨੇ ਉਹ ਚੁਣੇ ਜਾਣਗੇ ਸਿਖਰਲੀਆਂ ਟੀਮਾਂ ਦੇ। ICC ਦਾ ਮੰਨਣਾ ਹੈ ਕਿ ਇਹਨਾਂ ਬਦਲਾਵਾਂ ਦੇ ਨਾਲ ਟੂਰਨਾਮੈਂਟ ਦੇ ਵਿੱਚ ਮੁਕਾਬਲੇਬਾਜ਼ੀ ਵੀ ਬਣੀ ਰਹੇਗੀ, ਸਭ ਨੂੰ ਬਰਾਬਰ ਚਾਂਸ ਮਿਲੇਗਾ, ਫੇਅਰ ਚਾਂਸ ਜਿਹਨੂੰ ਕਿਹਾ ਜਾਂਦਾ, ਰੋਮਾਂਚ ਬਣਿਆ ਰਹੇਗਾ ਔਰ ਨਾਲ ਹੀ ਉੱਭਰ ਰਹੀਆਂ ਟੀਮਾਂ ਨੂੰ ਵੀ ਮੌਕਾ ਮਿਲੇਗਾ ਖੇਡਣ ਦਾ। ਆਓ ਹੁਣ ਉਸ ਖਬਰ ਦੀ ਗੱਲ ਕਰ ਲੈਂਦੇ ਹਾਂ, ਫੀਫਾ ਵਿਸ਼ਵ ਕੱਪ ਦੀ, ਜਿੱਥੇ ਕੱਲ੍ਹ ਦਾ ਮੈਚ ਇੰਗਲੈਂਡ ਬਨਾਮ ਅਰਜਨਟੀਨਾ ਹੋਇਆ, ਸੈਮੀਫਾਈਨਲ ਮੈਚ ਸੀ ਜਿਸਨੇ ਤੈਅ ਕਰਨਾ ਸੀ ਕਿ ਹੁਣ ਸਪੇਨ ਦੇ ਨਾਲ 20 ਜੁਲਾਈ ਨੂੰ ਕਿਹੜੀ ਟੀਮ ਫਾਈਨਲ ਦੇ ਵਿੱਚ ਭਿੜੇਗੀ ਤੇ ਤੀਸਰੇ ਸਥਾਨ ਦੇ ਲਈ ਫਰਾਂਸ ਦੇ ਨਾਲ ਕਿਹੜੀ ਟੀਮ ਰਹਿ ਜਾਏਗੀ। ਇੰਗਲੈਂਡ ਨੇ ਪੂਰੇ ਮੈਚ ਦੇ ਵਿੱਚ ਵਧੀਆ ਪ੍ਰਦਰਸ਼ਨ ਕੀਤਾ। ਲਗਭਗ 80 ਮਿੰਟ ਤੱਕ ਇੰਗਲੈਂਡ ਦਾ ਇਸ ਮੈਚ ਦੇ ਵਿੱਚ ਪੂਰਾ ਕੰਟਰੋਲ ਹੀ ਰਿਹਾ, 80 ਮਿੰਟ ਤੋਂ ਵੀ ਜ਼ਿਆਦਾ ਹੀ ਕਹਿ ਲਈਏ, ਕਿਉਂਕਿ 85ਵੇਂ ਮਿੰਟ ਤੇ ਜਾ ਕੇ ਫਰਨਾਂਡੇਜ਼ ਦਾ ਅਰਜਨਟੀਨਾ ਦੀ ਤਰਫ ਤੋਂ ਗੋਲ ਹੋਇਆ, ਨਹੀਂ ਤਾਂ ਇੰਗਲੈਂਡ 1-0 ਦੇ ਨਾਲ ਇਸ ਮੈਚ 'ਚ ਅੱਗੇ ਚੱਲਦੀ ਸੀ। ਗੋਰਡਨ ਨੇ ਇੰਗਲੈਂਡ ਦੀ ਤਰਫ ਤੋਂ 55ਵੇਂ ਮਿੰਟ ਦੇ ਵਿੱਚ ਇਹ ਗੋਲ ਕੀਤਾ ਸੀ। ਇੱਥੋਂ ਤੱਕ ਕਿ ਮੈਚ ਦੇ ਕਮੈਂਟੇਟਰ ਤੱਕ ਇਹ 80ਵੇਂ ਮਿੰਟ ਤੱਕ ਇਹ ਗੱਲ ਕਹਿਣ ਲੱਗ ਪਏ ਸੀ ਕਿ ਅਰਜਨਟੀਨਾ ਨੂੰ ਧੱਕੇ ਦੇ ਨਾਲ, ਜਾਂ ਜਿਵੇਂ ਸੋਸ਼ਲ ਮੀਡੀਆ ਤੇ ਗੱਲ ਤੁਰ ਰਹੀ ਹੈ ਕਿ ਕਿਤੇ ਨਾਜਾਇਜ਼ ਹੀ ਤਾਂ ਨਹੀਂ ਸੈਮੀਫਾਈਨਲ ਦੀ ਟੀਮ ਬਣ ਕੇ ਪਹੁੰਚ ਗਈ। ਪਰ ਬਾਅਦ ਦੇ ਵਿੱਚ ਫਿਰ ਜਿਵੇਂ ਹੀ ਫਰਨਾਂਡੇਜ਼ ਨੇ 85ਵੇਂ ਮਿੰਟ 'ਚ ਗੋਲ ਕੀਤਾ, ਮੈਚ ਇੰਜਰੀ ਟਾਈਮ ਦੇ ਵਿੱਚ ਚਲਾ ਗਿਆ, 1-1 ਦੇ ਨਾਲ ਦੋਵੇਂ ਟੀਮਾਂ ਬਰਾਬਰੀ ਤੇ ਸੀ, ਤੇ ਫਿਰ ਮਾਰਟੀਨੇਜ਼ ਦੇ ਗੋਲ ਨੇ 92ਵੇਂ ਮਿੰਟ ਦੇ ਵਿੱਚ ਇਸ ਮੈਚ ਨੂੰ ਅਰਜਨਟੀਨਾ ਦੇ ਨਾਂ ਕੀਤਾ। ਆਖਰੀ 3 ਮਿੰਟ ਦੇ ਵਿੱਚ ਇੰਗਲੈਂਡ ਵਾਪਸੀ ਨਹੀਂ ਕਰ ਸਕੀ ਤੇ ਅਰਜਨਟੀਨਾ ਨੇ ਇਹ ਮੁਕਾਬਲਾ ਜਿਹੜਾ ਜਿੱਤ ਕੇ ਹੁਣ ਫਾਈਨਲ 'ਚ ਆਪਣੀ ਥਾਂ ਬਣਾ ਲਈ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

0: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria apply. Some or all of this training is delivered with Victorian and Commonwealth Government funding. RTO 3077.
1: ਉਪਾ ਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
4: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
5: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
6: ਯਾਰ? ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
5: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
7: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ।
8: ਰੇਡੀਓ ਹਾਂਜੀ 1674 ਐਮ। ਦੋਸਤੋ, ਅੱਜ ਦੇ ਦਿਨ ਜਿੱਥੇ ਸੰਗਰਾਂਦ ਦਾ ਦਿਹਾੜਾ, ਉੱਥੇ ਭਾਈ ਤਾਰੂ ਸਿੰਘ ਜੀ ਦਾ ਅੱਜ ਦੇ ਦਿਨ ਸ਼ਹੀਦੀ ਦਿਹਾੜਾ ਵੀ। ਸੋ ਇਸੇ ਸੰਬੰਧ ਵਿੱਚ ਸਾਡੇ ਨਾਲ ਦੀਦਾਰ ਸਿੰਘ ਜੀ ਸਾਂਝ ਪਾਉਂਦੇ ਨੇ, ਜਿਹੜੇ ਕਿ ਸਾਨੂੰ ਸਿੱਖੀ ਇਤਿਹਾਸ ਦੇ ਨਾਲ ਜੋੜ ਰਹੇ ਨੇ, ਅਤੇ ਆਪਾਂ ਉਸੇ ਸਿਲਸਿਲੇ ਨੂੰ ਬਰਕਰਾਰ ਰੱਖਦੇ ਹਾਂ। ਸੋ ਅੱਜ ਦੇ ਦਿਨ ਭਾਈ ਤਾਰੂ ਸਿੰਘ ਜੀ ਦੇ ਇਤਿਹਾਸ ਦੇ ਉੱਤੇ ਸਾਂਝ ਪਾਉਂਦੇ ਹਾਂ ਤੁਹਾਡੀ। ਸੋ ਆਓ ਜੁੜਦੇ ਹਾਂ ਇਸ ਇਤਿਹਾਸ ਦੇ ਨਾਲ, ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਦੇ ਇਤਿਹਾਸ ਦੇ ਨਾਲ। ਰੇਡੀਓ ਹਾਂਜੀ ਦੇ ਵੱਲੋਂ ਇਹ ਅਦਨਾ ਜਿਹਾ ਉਪਰਾਲਾ। ਕਿਵੇਂ ਲੱਗਾ? ਆਪਣੀ ਫੀਡਬੈਕ ਦੇ ਜ਼ਰੀਏ ਜ਼ਰੂਰ ਸਾਡੇ ਤੱਕ ਭੇਜਦੇ ਰਿਹਾ ਕਰੋ।
9: ਹਾਂ, ਉਸ ਸ਼ਹਾਦਤ ਦੀ, ਜਿਸ ਸ਼ਹਾਦਤ ਨੂੰ ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ

ਸ਼ਹੀਦਾਂ ਦੇ ਵਿੱਚੋਂ ਮਹਾਨ ਸ਼ਹੀਦ ਹਨ ਭਾਈ ਤਾਰੂ ਸਿੰਘ ਜੀ। ਅਜੋਕੇ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਪੈਂਦੇ ਪਿੰਡ ਪੂਲੇ ਦੇ ਰਹਿਣ ਵਾਲੇ ਸਨ ਭਾਈ ਤਾਰੂ ਸਿੰਘ ਜੀ। 18ਵੀਂ ਸਦੀ ਦੇ ਵਿੱਚ ਨਾਦਰ ਸ਼ਾਹ ਦੇ ਹਮਲੇ ਤੋਂ ਬਾਅਦ ਜਦੋਂ ਸਿੱਖਾਂ ਦੇ ਉੱਪਰ ਤਸ਼ੱਦਦ ਅਤੇ ਜ਼ਿਆਦਤੀਆਂ ਕੀਤੀਆਂ ਗਈਆਂ ਅਤੇ ਗੁਰੂ ਕੇ ਸਿੰਘ ਆਪਣੇ ਘਰ ਘਾਟ ਅਤੇ ਜ਼ਮੀਨਾਂ ਨੂੰ ਛੱਡ ਕੇ ਪਹਾੜਾਂ ਦੀਆਂ ਕੰਧਰਾਂ, ਰੇਤਲੇ ਮਾਰੂਥਲਾਂ ਅਤੇ ਰਾਜਸਥਾਨ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੋ ਗਏ, ਕਿਉਂਕਿ 1739 ਈਸਵੀ ਦੇ ਵਿੱਚ ਜਦੋਂ ਨਾਦਰ ਸ਼ਾਹ ਹਿੰਦੁਸਤਾਨ 'ਤੇ ਹਮਲਾ ਕਰਕੇ ਵਾਪਸ ਜਾਂਦਾ ਹੈ ਅਤੇ ਉਸ ਸਮੇਂ ਜਾਂਦਾ ਹੋਇਆ ਜ਼ਕਰੀਆ ਖਾਨ ਦੇ ਵੱਲੋਂ ਜਦੋਂ ਸਿੰਘਾਂ ਦੇ ਬਾਰੇ ਪੁੱਛਦਾ ਹੈ, ਉਹਨਾਂ ਦੀ ਬਹਾਦਰੀ ਦੇ ਕਾਰਨਾਮੇ ਸੁਣ ਕੇ ਨਾਦਰ ਸ਼ਾਹ ਇਹ ਕਹਿ ਕੇ ਜਾਂਦਾ ਹੈ ਕਿ ਹੁਣ ਉਹ ਸਮਾਂ ਦੂਰ ਨਹੀਂ ਜਦੋਂ ਇਸ ਧਰਤੀ ਦੇ ਰਾਜੇ ਇਹ ਸਿੱਖ ਹੋਣਗੇ। ਇਸ ਗੱਲ ਤੋਂ ਡਰਦਿਆਂ ਹੋਇਆ ਜ਼ਕਰੀਆ ਖਾਨ ਦੇ ਵੱਲੋਂ ਇਹ ਐਲਾਨ ਕੀਤੇ ਗਏ ਕਿ ਜਿੱਥੇ ਵੀ ਸਿੱਖ ਦਿਖਦਾ ਹੈ ਉਸ ਨੂੰ ਮਾਰ ਦਿੱਤਾ ਜਾਵੇ, ਜਾਂ ਸਿੱਖਾਂ ਦੇ ਸਿਰਾਂ ਦੇ ਮੁੱਲ ਵੀ ਉਸ ਸਮੇਂ ਰੱਖੇ ਗਏ। ਇਸ ਕਰਕੇ ਸੰਘਰਸ਼ ਕਰ ਰਹੇ ਸਿੱਖ ਤਾਂ ਆਪਣੇ ਘਰਾਂ ਨੂੰ ਛੱਡ ਕੇ ਪਹਾੜਾਂ ਦੀਆਂ ਕੰਧਰਾਂ ਮਾਰੂਥਲਾਂ ਦੇ ਵਿੱਚ ਚਲੇ ਗਏ, ਪਰ ਕਿਰਤੀ ਸਿੰਘ ਜਿਹੜੇ ਸਨ ਉਹ ਆਪਣੇ ਘਰਾਂ ਦੇ ਵਿੱਚ ਹੀ ਠਹਿਰੇ ਰਹੇ। ਇਹਨਾਂ ਕਿਰਤੀ ਸਿੰਘਾਂ ਦੇ ਉੱਤੇ ਵੀ ਉਸ ਸਮੇਂ ਦੀ ਹਕੂਮਤ ਨੇ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ। ਐਸੇ ਕਿਰਤੀ ਸਿੱਖਾਂ ਦੇ ਵਿੱਚੋਂ ਹੀ ਗੁਰੂ ਕੇ ਸਿੰਘ ਸਨ ਭਾਈ ਤਾਰੂ ਸਿੰਘ ਜੀ, ਜਿਹੜੇ ਆਪਣੀ ਕਿਰਤ ਕਮਾਈ ਕਰਦਿਆਂ ਹੋਇਆਂ ਜਿੱਥੇ ਆਪਣੇ ਪਰਿਵਾਰ ਨੂੰ ਪਾਲਦੇ ਸਨ ਉੱਥੇ ਹੀ ਜੰਗਲਾਂ ਦੇ ਵਿੱਚ ਰਹਿ ਰਹੇ ਸਿੰਘਾਂ ਦੀ ਮਦਦ ਵੀ ਕਰਦੇ ਸਨ, ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਣ ਦੀ ਸੇਵਾ ਕਰਦੇ ਸਨ। ਪਿਤਾ ਦਾ ਸਾਇਆ ਭਾਈ ਤਾਰੂ ਸਿੰਘ ਜੀ ਦੇ ਬਚਪਨ ਵਿੱਚੋਂ ਹੀ ਉਹਨਾਂ ਦੇ ਸਿਰ ਤੋਂ ਉੱਠ ਜਾਂਦਾ ਹੈ। ਉਹਨਾਂ ਦੇ ਮਾਤਾ ਜੀ ਅਤੇ ਭੈਣ ਜੀ, ਇਹ ਤਿੰਨ ਗੁਰੂ ਕੇ ਪਿਆਰੇ ਸਿੱਖਾਂ ਦੀ ਸੇਵਾ ਦੇ ਵਿੱਚ ਹਮੇਸ਼ਾ ਤਤਪਰ ਰਹਿੰਦੇ ਸਨ। ਭਾਈ ਤਾਰੂ ਸਿੰਘ ਜੀ ਦੀ ਮਾਤਾ ਜੀ ਨੇ ਭਾਈ ਸਾਹਿਬ ਜੀ ਨੂੰ ਬਚਪਨ ਤੋਂ ਹੀ ਗੁਰ ਇਤਿਹਾਸ, ਗੁਰਬਾਣੀ ਕੀਰਤਨ ਅਤੇ ਗੁਰੂ ਦੇ ਪ੍ਰੇਮ ਦੇ ਨਾਲ ਜੋੜ ਦਿੱਤਾ ਸੀ। ਜਵਾਨ ਹੁੰਦਿਆਂ ਤੱਕ ਜਿੱਥੇ ਭਾਈ ਤਾਰੂ ਸਿੰਘ ਜੀ ਆਪਣੀ ਕਿਰਤ ਕਮਾਈ ਕਰਦੇ ਸਨ ਉਸ ਦੇ ਵਿੱਚੋਂ ਦਸਵੰਧ ਕੱਢ ਕੇ ਸਿੱਖਾਂ ਦੀ ਜਾਂ ਆਏ ਗਏ ਦੇ ਲਈ ਲੰਗਰ ਦੀ ਸੇਵਾ ਵੀ ਕਰਦੇ ਸਨ। ਜਦੋਂ ਜ਼ਕਰੀਆ ਖਾਨ ਨੇ ਪੁੱਛਿਆ ਕਿ ਇਹਨਾਂ ਸਿੰਘਾਂ ਦੀ ਪ੍ਰਸ਼ਾਦੇ ਪਾਣੀ ਦੀ ਸੇਵਾ ਕੌਣ ਕਰਦਾ ਹੈ, ਤਾਂ ਉਸ ਸਮੇਂ ਹਰਭਗਤ ਨਿਰੰਜਨੀਏ ਨੇ ਜ਼ਕਰੀਆ ਖਾਨ ਨੂੰ ਇਹ ਕਿਹਾ ਸੀ ਕਿ ਇੱਕ ਪੂਲੇ ਪਿੰਡ ਦਾ ਨੌਜਵਾਨ ਹੈ ਤਾਰੂ ਸਿੰਘ, ਉਹ ਜੰਗਲ ਦੇ ਵਿੱਚ ਰਹਿ ਰਹੇ ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਪਹੁੰਚਾਉਂਦਾ ਹੈ ਅਤੇ ਉਹਨਾਂ ਦਾ ਹਰੇਕ ਤਰੀਕੇ ਦੇ ਨਾਲ ਧਿਆਨ ਰੱਖਦਾ ਹੈ। ਹਰਭਗਤ ਨਿਰੰਜਨੀਏ ਦੇ ਬੋਲ ਸਾਡੇ ਸਰੋਤਾਂ ਦੇ ਵਿੱਚ ਮੌਜੂਦ ਹਨ। ਉਹ ਕਹਿੰਦਾ ਹੈ, ਆਪ ਸਹਿ ਵਹਿ ਨੰਗ ਅਰ ਭੁੱਖ, ਦੇਖ ਸਕੈ ਨਹਿ ਸਿੰਘਣ ਦੁੱਖ, ਆਪ ਗੁਜ਼ਾਰੈ ਅਗਨੀ ਨਾਲ, ਸਿੰਘਣ ਘੱਲੈ ਪੁਸ਼ਾਕ ਸਿਵਾਲ। ਜਦੋਂ ਇਸ ਗੱਲ ਦਾ ਪਤਾ ਜ਼ਕਰੀਆ ਖਾਨ ਨੂੰ ਲੱਗਾ ਤਾਂ ਉਸਨੇ ਤੁਰੰਤ ਹੁਕਮ ਕੀਤਾ ਕਿ ਭਾਈ ਤਾਰੂ ਸਿੰਘ ਜੀ ਨੂੰ ਅਤੇ ਉਸਦੇ ਪਰਿਵਾਰ ਨੂੰ ਗ੍ਰਿਫਤਾਰ ਕਰ ਲਿਆ ਜਾਵੇ। ਇਸ ਹੁਕਮ ਦੇ ਨਾਲ ਹਰਭਗਤ ਨਿਰੰਜਨੀਆ ਕੁਝ ਸਾਥੀਆਂ ਨੂੰ ਲੈ ਕੇ ਭਾਈ ਤਾਰੂ ਸਿੰਘ ਅਤੇ ਉਹਨਾਂ ਦੀ ਭੈਣ ਨੂੰ ਗ੍ਰਿਫਤਾਰ ਕਰਨ ਦੇ ਲਈ ਚਲਾ ਜਾਂਦਾ ਹੈ। ਭਾਈ ਤਾਰੂ ਸਿੰਘ ਜੀ ਦੀ ਭੈਣ ਜੀ ਨੂੰ ਪਿੰਡ ਵਾਲੇ ਛੁਡਾ ਲੈਂਦੇ ਨੇ, ਪਰ ਭਾਈ ਤਾਰੂ ਸਿੰਘ ਜੀ ਜ਼ਕਰੀਆ ਖਾਨ ਦੀ ਗ੍ਰਿਫਤਾਰੀ ਦੇ ਵਿੱਚ ਰਹਿੰਦੇ ਨੇ। ਉਸ ਗ੍ਰਿਫਤਾਰੀ ਦੇ ਵਿੱਚ ਰਹਿੰਦਿਆਂ ਹੋਇਆਂ ਜਦੋਂ ਜ਼ਕਰੀਆ ਖਾਨ ਦੇ ਅੱਗੇ ਭਾਈ ਤਾਰੂ ਸਿੰਘ ਜੀ ਨੂੰ ਪੇਸ਼ ਕੀਤਾ ਜਾਂਦਾ ਹੈ ਅਤੇ ਜ਼ਕਰੀਆ ਖਾਨ ਦੇ ਵੱਲੋਂ ਇਹ ਪੇਸ਼ਕਸ਼ਾਂ ਰੱਖੀਆਂ ਜਾਂਦੀਆਂ ਨੇ ਕਿ ਤੁਸੀਂ ਆਪਣਾ ਧਰਮ ਜਿਹੜਾ ਹੈ ਉਹ ਬਦਲ ਲਓ ਅਤੇ ਤੁਹਾਨੂੰ ਮਾਫ਼ ਕਰ ਦਿੱਤਾ ਜਾਵੇਗਾ। ਪਰ ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਤੇ ਉਸ ਤੋਂ ਬਾਅਦ ਅਨੇਕਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਤੋਂ ਪ੍ਰੇਰਣਾ ਲੈ ਕੇ ਆਪਣਾ ਜੀਵਨ ਬਤੀਤ ਕਰ ਰਹੇ ਭਾਈ ਤਾਰੂ ਸਿੰਘ ਜੀ ਨੇ ਉਸ ਨੂੰ ਇਹ ਗੱਲ ਆਖੀ ਸੀ ਕਿ ਅਸੀਂ ਆਪਣਾ ਧਰਮ ਨਹੀਂ ਛੱਡਾਂਗੇ, ਇਸ ਦੇ ਲਈ ਭਾਵੇਂ ਸਾਨੂੰ ਆਪਣੀ ਜਾਨ ਕੁਰਬਾਨ ਕਰਨੀ ਪੈ ਜਾਵੇ। ਭਾਈ ਤਾਰੂ ਸਿੰਘ ਜੀ ਦੇ ਐਸੇ ਬੋਲਾਂ ਨੂੰ ਸੁਣ ਕੇ ਜ਼ਕਰੀਆ ਖਾਨ ਨੇ ਇਹ ਆਖਿਆ ਕਿ ਅਸੀਂ ਤੇਰੇ ਕੇਸ ਜਿਹੜੇ ਨੇ ਉਹ ਜੁੱਤੀ ਦੇ ਨਾਲ ਝਾੜਾਂਗੇ। ਉਸ ਸਮੇਂ ਭਾਈ ਤਾਰੂ ਸਿੰਘ ਜੀ ਨੇ ਜ਼ਕਰੀਆ ਖਾਨ ਨੂੰ ਬੜੀ ਦਲੇਰੀ ਅਤੇ ਨਿਡਰਤਾ ਦੇ ਨਾਲ ਕਿਹਾ ਸੀ ਕਿ ਤੂੰ ਕੀ ਜੁੱਤੀ ਦੇ ਨਾਲ ਸਾਡੇ ਕੇਸਾਂ ਦੀ ਬੇਅਦਬੀ ਕਰੇਂਗਾ, ਅਸੀਂ ਆਪ ਤੈਨੂੰ ਆਪਣੀ ਜੁੱਤੀ ਦੇ ਅੱਗੇ ਲੈ ਕੇ ਜਾਵਾਂਗੇ। ਅਖੀਰ ਸਮਾਂ ਆਇਆ ਹੈ ਜੁਲਾਈ 1745 ਈਸਵੀ ਨੂੰ ਲਾਹੌਰ ਵਿਖੇ ਭਾਈ ਤਾਰੂ ਸਿੰਘ ਜੀ ਦਾ ਖੋਪੜ ਕੇਸਾਂ ਦੇ ਸਮੇਤ ਉਤਾਰ ਕੇ ਉਹਨਾਂ ਨੂੰ ਸ਼ਹੀਦ ਕਰਨ ਦਾ ਹੁਕਮ ਹੋਇਆ। ਮੋਚੀਆਂ ਦੇ ਵੱਲੋਂ ਰੰਬੇ ਅਤੇ ਹਥੌੜੇ ਦੇ ਨਾਲ
ਭਾਈ ਤਾਰੂ ਸਿੰਘ ਜੀ ਦਾ ਖੋਪੜ ਸੀਸ ਤੋਂ ਅਲੱਗ ਕਰ ਦਿੱਤਾ ਗਿਆ।

ਪਰ ਹੈਰਾਨੀਜਨਕ ਘਟਨਾ ਉਸ ਸਮੇਂ ਹੁੰਦੀ ਹੈ ਜਿਉਂ ਹੀ ਭਾਈ ਤਾਰੂ ਸਿੰਘ ਜੀ ਦਾ ਖੋਪੜ ਸੀਸ ਦੇ ਨਾਲ ਉਜੁਦਾ ਹੁੰਦਾ ਹੈ। ਉਸੇ ਸਮੇਂ ਤੋਂ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਜਾਂਦਾ ਹੈ। ਐਸੀ ਤੜਫ ਦੇ ਵਿੱਚ ਜ਼ਕਰੀਆ ਖਾਨ ਕੁਝ ਦਿਨ ਬਤੀਤ ਕਰਦਾ ਹੈ ਤੇ ਅਖੀਰ ਖਾਲਸੇ ਦੀ ਸ਼ਰਨ ਦੇ ਵਿੱਚ ਆਉਂਦਾ ਹੈ। ਖਾਲਸੇ ਦੇ ਵੱਲੋਂ ਇਹ ਹੁਕਮ ਕੀਤਾ ਜਾਂਦਾ ਹੈ ਕਿ ਉਹ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਆਪਣੇ ਸਿਰ ਦੇ ਵਿੱਚ ਮਾਰੇ। ਹੋਇਆ ਵੀ ਇਸੇ ਤਰ੍ਹਾਂ। ਜਿਉਂ ਜਿਉਂ ਜ਼ਕਰੀਆ ਖਾਨ ਦੇ ਸਿਰ ਦੇ ਵਿੱਚ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਵੱਜਦੀ ਸੀ ਤੇ ਉਸਦੇ ਪਿਸ਼ਾਬ ਦਾ ਬੰਨ ਟੁੱਟਦਾ ਸੀ, ਨਹੀਂ ਤੇ ਉਹ ਇਸੇ ਤਰ੍ਹਾਂ ਤੜਫਦਾ ਰਹਿੰਦਾ ਸੀ, ਕਿਉਂਕਿ ਭਾਈ ਤਾਰੂ ਸਿੰਘ ਜੀ ਦੇ ਬਚਨ ਜਿਹੜੇ ਨੇ ਉਹ ਸੱਚ ਹੋ ਰਹੇ ਸਨ। ਗੁਰਬਾਣੀ ਦੇ ਵੀ ਪਾਵਨ ਬਚਨ ਨੇ ਇੱਕ ਸਾਧ ਬਚਨ ਅਟਲਾਦਾ, ਜਿਹੜੇ ਬ੍ਰਹਮ ਗਿਆਨੀ ਦੇ ਵੱਲੋਂ ਸੱਚੇ ਸਾਧ ਦੇ ਵੱਲੋਂ ਕੋਈ ਬਚਨ ਕੀਤੇ ਜਾਂਦੇ ਨੇ ਉਹ ਅਸਲ ਦੇ ਵਿੱਚ ਅਟਲ ਹੁੰਦੇ ਨੇ। ਐਸੀ ਤੜਫ ਦੇ ਨਾਲ ਜ਼ਕਰੀਆ ਖਾਨ ਅਖੀਰ ਆਪਣੇ ਪਾਪਾਂ ਦੇ ਕਾਰਨ ਮੌਤ ਦੀ ਭੇਟ ਚੜ੍ਹ ਜਾਂਦਾ ਹੈ। ਇਸ ਗੱਲ ਦਾ ਪਤਾ ਜਦੋਂ ਸਿੱਖ ਸੰਗਤਾਂ ਦੇ ਵੱਲੋਂ ਭਾਈ ਤਾਰੂ ਸਿੰਘ ਜੀ ਨੂੰ ਲੱਗਦਾ ਹੈ ਤੇ ਭਾਈ ਤਾਰੂ ਸਿੰਘ ਜੀ ਜੋ ਆਪਣੀ ਖੋਪੜੀ ਤੋਂ ਬਿਨਾਂ ਹੀ ਲਗਭਗ 21 ਤੋਂ 22 ਦਿਨ ਜਿਉਂਦੇ ਰਹੇ ਨੇ। ਇਸ ਘਟਨਾ ਦਾ ਪਤਾ ਲੱਗਣ ਤੇ ਭਾਈ ਤਾਰੂ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਿਆਂ ਸੁਖਮਨੀ ਸਾਹਿਬ ਜੀ ਦੇ ਜਾਪ ਕਰਦਿਆਂ ਹੋਇਆਂ ਅਖੀਰ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਭਾਈ ਕੇਸਰ ਸਿੰਘ ਛਿੱਬਰ ਨੇ ਆਪਣੇ ਬੰਸਾਵਲੀ ਨਾਮੇ ਦੇ ਵਿੱਚ ਬੜੇ ਭਾਵਪੂਰਤ ਸ਼ਬਦ ਦਰਜ ਕੀਤੇ ਨੇ, ਪਹਿਲੇ ਮੋਇਆ ਨਵਾਬ ਪਿੱਛੇ ਤਾਰੂ ਸਿੰਘ ਚੱਲਿਆ, ਕਿ ਭਾਈ ਤਾਰੂ ਸਿੰਘ ਜੀ ਨੂੰ ਜਿਹੜੇ ਕਰੜੇ ਬੋਰ ਬੋਲਦਾ ਸੀ, ਉਹਨਾਂ ਦੇ ਕੇਸਾਂ ਦੀ ਬੇਅਦਬੀ ਕਰਨ ਦੀ ਗੱਲ ਕਰਦਾ ਸੀ, ਉਹ ਪਹਿਲਾਂ ਇਸ ਜਹਾਨ ਤੋਂ ਕੂਚ ਕੀਤਾ ਤੇ ਬਾਅਦ ਦੇ ਵਿੱਚ ਭਾਈ ਤਾਰੂ ਸਿੰਘ ਜੀ ਸ਼ਹਾਦਤ ਦਾ ਜਾਮ ਪੀਂਦੇ ਨੇ। ਐਸੇ ਮਹਾਨ ਸ਼ਹੀਦਾਂ ਨੂੰ ਯਾਦ ਕਰਕੇ ਦੋਨੋਂ ਟਾਈਮ ਸਿੱਖ ਅਰਦਾਸ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਮੰਤਰ ਦਾ ਜਾਪ ਕਰਦਾ ਹੈ। ਐਸੀਆਂ ਸ਼ਹਾਦਤਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।